0: ਠਾਲਣ ਦੀ ਖੜਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਦਿੱਤੀ ਆ ਭਾਈ, ਇਹਦੇ ਉੱਤੇ ਚਰਚਾ ਜਾਰੀ ਰੱਖੋ।
1: ਇਹ ਇਹ ਅਸਲ ਚ ਪ੍ਰੈਸ ਕਾਨਫਰੰਸਾਂ ਇੱਕ ਬਦਨਾਮੀ ਤੱਕ ਉਹ ਰਹਿ ਜਾਂਦੀਆਂ ਨੇ।
0: ਜੀ
1: ਪ੍ਰੈਸ ਕਾਨਫਰੰਸਾਂ ਤਾਂ ਪਿਛਲੀ ਪਿਛਲੀ ਸਰਕਾਰ ਚ ਮਜੀਠੀਆ ਸਾਹਿਬ ਦੇ ਖਿਲਾਫ ਵੀ ਬਹੁਤ ਵੱਡੀਆਂ ਹੋਈਆਂ ਸੀ ਬਾਈ,
0: ਜੀ ਜੀ ਬਿਲਕੁਲ
1: ਉਹਦੇ ਚੋਂ ਨਿਕਲਿਆ ਕੀ
0: ਜੀ।
1: ਹੈ? ਉਹੀ ਉਹੀ ਮਜੀਠੀਆ ਸਾਹਿਬ ਅੱਜ ਅੱਜ ਆ ਕੇ ਮੁੱਛਾਂ ਮਰੋੜ ਦੇ ਭੇਜ ਦੇ, ਅੱਜ ਇਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਦੇ ਪਏ।
0: ਜੀ
1: ਇਸ ਕਰਕੇ ਇਹ ਤਾਂ ਸਭ ਇਹਨਾਂ ਦੀ ਰਲੀ ਮਿਲੀ ਖੇਡ ਆ ਬਾਈ ਜੀ। ਚਲੋ ਠੀਕ ਹੈ, ਕਿਉਂਕਿ ਇਹਨਾਂ ਨੇ ਕਿਸੇ ਨੂੰ ਕਿਸੇ ਸਰਕਾਰ ਨੂੰ ਜੇ ਬਦਨਾਮ ਕਰਨਗੇ, ਮੈਂ
0: ਜੀ
1: ਨੀ ਕਹਿੰਦਾ ਵੀ ਉਹ ਚ ਮਾਨ ਸਾਹਿਬ ਜ਼ਿੰਮੇਵਾਰ ਨੇ ਜਾਂ ਨਹੀਂ, ਜੋ ਕਿ ਉਹ ਨੀ ਜਾਂ
0: ਬਿਲਕੁਲ
1: ਉਹਦੇ ਚ ਪਿਛਲੀ ਚ ਮਜੀਠੀਆ ਸਾਹਿਬ ਜੀ,
0: ਜੀ
1: ਪਰ ਇਹ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਤਾਂ ਹਰ ਇੱਕ ਸਰਕਾਰ ਚ ਹੀ ਹੁੰਦੀਆਂ ਆਈਆਂ ਨੇ।
0: ਜੀ
1: ਇਹਨਾਂ ਚੋਂ ਦੇਖੋ ਮੈਨੂੰ ਨੀ ਲੱਗਦਾ, ਠੀਕ ਹੈ ਇਹ ਇੱਕ ਇੱਕ ਆਪਾਂ ਇਹਦੇ ਤੇ ਆਪਾਂ ਕਹਿ ਜ਼ਰੂਰ ਠੀਕ ਹੈ ਕੁਛ ਕੁ ਪਰਸੈਂਟ ਲੋਕਾਂ ਤੱਕ ਫਰਕ ਪੈਂਦਾ ਹੋਊਗਾ ਇਹਦਾ,
0: ਜੀ
1: ਪਰ ਜਿਹੜੇ ਜਿਹੜੇ ਮੁੱਦਿਆਂ ਦੇ ਪ੍ਰੈਸ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ, ਵੀ ਤੁਸੀਂ ਸਾਰੀਆਂ ਸਰਕਾਰਾਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਹੁਣ ਝਾੜੂ ਵਾਲ,
0: ਜੀ
1: ਤੁਸੀਂ ਪੰਜਾਬ ਸੂਬਾ ਸਾਡਾ ਕਰਜ਼ਾ ਲੈ ਕੇ ਚਲਾਉਂਦੇ ਪਏ ਹੋ,
0: ਜੀ
1: ਜਿਹੜੇ ਸਾਡੇ ਆਮਦਨ ਦੇ ਸਰੋਤ ਨੇ ਉਹਨਾਂ ਬਾਰੇ ਕਰੋ ਨਾ ਪ੍ਰੈਸ ਕਾਨਫਰੰਸ
0: ਜੀ
1: ਹੈ। ਮੈਂ ਤਾਂ ਅੱਜ ਔਜਲਾ ਬਾਈ ਜੀ ਨੂੰ ਵੀ ਇੱਕ ਇੱਕ ਭੇਜੀ ਸੀ ਬਾਦਲ ਸਾਹਿਬ ਦੀ ਛੋਟੀ ਜਿਹੀ ਇੱਕ ਰੀਲ ਸੀ
0: ਜੀ
1: ਮੇਰੇ ਕੋਲ, ਕਹਿੰਦੇ ਬਹੁਤ ਰੋਡ ਮੈਪ ਨੇ ਪੰਜਾਬ ਨੂੰ ਬਦਲਣ ਦੇ, ਫਲਾਣਾ ਢਮਕਾਣਾ ਕਰਨ ਦੇ ਹੈ ਜੀ।
0: ਜੀ
1: ਉਹਦੇ ਚ ਉਹਨਾਂ ਨੇ ਇੱਕ ਵੀ ਰੋਡ ਮੈਪ ਨੀ ਦੱਸਿਆ, ਸਿਰਫ ਮੁੜ ਕੇ ਫਿਰ ਉਹ ਆ ਗਏ ਵੀ ਇਹ ਝਾੜੂ ਵਾਲੇ ਕਰਜ਼ਾ ਲੈਂਦੇ ਨੇ ਜੀ, ਇਹ ਫਲਾਣਾ ਲੈਂਦੇ ਨੇ ਜੀ।
0: ਜੀ
1: ਤੇ ਜਦੋਂ ਤੁਸੀਂ ਕਰਜ਼ਾ ਲੈਂਦੇ ਸੋ, ਜਦੋਂ ਤੁਹਾਨੂੰ ਸਵਾਲ ਪੁੱਛਦੇ ਸੀ ਲੋਕ, ਉਦੋਂ ਤਾਂ ਕਹਿੰਦੇ ਸੀ ਵੀ ਕਰਜ਼ਾ ਤਾਂ ਅਮਰੀਕਾ ਦੇ ਸਿਰ ਤੇ ਵੀ ਬਹੁਤ ਹੈ ਬਾਈ ਜੀ।
0: ਜੀ
1: ਫਿਰ ਅੱਜ ਝਾੜੂ ਵਾਲੇ ਦਾ ਕਰਜ਼ਾ ਤੁਹਾਨੂੰ ਕਿਵੇਂ ਦਿਸਦਾ ਪਿਆ? ਜਦੋਂ ਤੁਸੀਂ ਅੱਜ ਕਹਿੰਦੇ ਹੋ ਵੀ ਅੱਜ 5,500 ਰੁਪਏ ਹੈਗੀ ਹੈ ਸ਼ਗਨ ਸਕੀਮ,
0: ਜੀ
1: ਤੇ ਸਾਡੀ ਸਰਕਾਰ ਆਉਣ ਦਿਓ ਅਸੀਂ 1,00,000 ਰੁਪਇਆ ਕਰ ਦਿਆਂਗੇ ਜੀ, 5,500 ਤੋਂ ਸਿੱਧਾ 1,00,000 ਰੁਪਇਆ।
0: ਲੋਕ ਆਪਣੇ ਆਪਣਾ ਭਾਰ ਆਪ ਹੀ ਚੁੱਕ ਲੈਣਗੇ ਜੀ, ਜਿਹੜਾ ਮਰਜ਼ੀ ਉਹਨੂੰ ਨੌਕਰੀਆਂ ਦਿਓ, ਕਾਰੋਬਾਰ ਦਿਓ, ਅਗਲਿਆਂ ਨੂੰ ਗੱਲ ਨੀ ਬੜੀ, ਆਪਣਾ ਜੋ ਮਰਜ਼ੀ ਕਰੀ ਜਾਣ, ਚਾਹੇ ਉਹ ਰੱਖਣ, ਚਾਹੇ ਉਜਾੜਨ, ਚਾਹੇ ਅੱਗ ਲਾ ਕੇ ਫੂਕ ਦੇਣ।
1: ਬਾਈ ਜੀ ਉਸ ਪਾਸੇ ਆਉਂਦੇ ਹੀ ਨੀ ਹੈਗੇ। ਮੈਂ ਤਾਂ ਨਾ ਘੱਟੋ ਘੱਟ, ਮੈਂ ਤੁਸੀਂ ਯਕੀਨ ਜਾਣਿਓ ਮੈਂ ਸਿੱਧੂ ਦੀਆਂ ਮੈਂ ਬਹੁਤੀਆਂ ਗੱਲਾਂ ਤੇ ਨੀ, ਉਹ ਕਿਉਂਕਿ ਮੈਨੂੰ ਇਹ ਘੱਟੋ ਘੱਟ ਉਹਦਾ ਇੰਨਾ ਕੁ ਲੱਗਦਾ ਕਿ ਉਹਦਾ ਇਸ ਸਿਆਸਤ ਦੇ ਵਿੱਚ ਉਹਦੀ ਆਮਦਨ ਦਾ ਸਾਧਨ ਕੋਈ ਨੀ ਸੀ ਹੈਗਾ
0: ਜੀ,
1: ਉਹਦੀ ਆਮਦਨ ਦਾ ਸਾਧਨ ਸੀ ਉਹਦੀ ਬਾਹਰੋਂ ਸੀ ਹਰ ਇੱਕ ਚੀਜ਼, ਕਿਉਂਕਿ ਉਹ ਸੈਲੀਬ੍ਰਿਟੀ ਸੀ, ਹੋਰ ਪਾਸੇ ਉਹ ਕਮਾ ਸਕਦਾ ਸੀ, ਪਰ ਉਹ ਹਰ ਵਾਰੀ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਆਪੋ ਆਪਣੀਆਂ ਸਰਕਾਰਾਂ ਦੇ ਵਿੱਚ ਇਹ ਦੱਸ ਦੋ ਵੀ ਜਿਹੜੇ ਸ਼ਰਾਬ ਦੇ L1 ਦੇ ਲਾਇਸੈਂਸ ਨੇ ਵੀ ਉਹ ਕਿਹਦੇ ਕਿਹਦੇ ਕੋਲ ਨੇ, ਵੀ ਉਹਨਾਂ ਦੇ ਨਾਂ ਜਨਤਕ ਆ
0: ਜੀ,
1: ਭਾਵੇਂ ਉਹ ਅਕਾਲੀ ਦੀ ਸਰਕਾਰ ਰਹੀ ਹੋਵੇ, ਭਾਵੇਂ ਉਹ ਕਾਂਗਰਸ ਦੀ ਰਹੀ ਹੋਵੇ, ਭਾਵੇਂ ਝਾੜੂ ਵਾਲਿਆਂ ਦੀ।
0: ਬਾਈ ਜੀ ਪ੍ਰਾਈਵੇਟ ਸਕੂਲ ਦੁਆਬੇ ਦੇ ਵਿੱਚ ਬਹੁਤ ਸਾਰੇ ਨੇ, ਇਹਨਾਂ ਲੀਡਰਾਂ ਦੇ ਵੱਡਿਆਂ ਦੇ ਨੇ, ਬਿਲਕੁਲ ਹੈ ਉਹ ਵੀ ਚੀਜ਼ਾਂ
1: ਬਾਈ ਜੀ, ਆਮਦਨ ਤਾਂ ਸਾਰੀ ਸਾਰੀ ਦੱਬੀ ਹੋਈ ਹੈ ਖੜੇ ਨੇ ਬਾਈ ਜੀ। ਇਹੀ ਤੁਸੀਂ ਇਹੀ ਮੰਨ ਲਓ ਪਿਛਲੀ ਸਰਕਾਰ ਵੇਲੇ ਕਾਂਗਰਸ ਵੇਲੇ ਇਹੀ ਝਾੜੂ ਵਾਲੇ ਮੈਮੋਰੈਂਡਮ ਲੈ ਕੇ ਜਾਂਦੇ ਸੀ ਕਿ ਆ ਲੀਕਰ ਸਰਕਾਰੀ ਕਰੋ ਜੀ, ਰੇਤੇ ਦੀਆਂ ਖੱਡਾਂ ਸਰਕਾਰੀ ਕਰੋ ਜੀ। ਅੱਜ ਸਭ ਤੋਂ ਵੱਧ ਜੇ ਹਾਈ ਕੋਰਟ ਤੋਂ ਚਪੇੜਾਂ ਪਈਆਂ ਨੇ ਉਹ ਇਹਨਾਂ ਨੂੰ ਪਈਆਂ ਨੇ,
0: ਬਿਲਕੁਲ ਹੈ ਜੀ,
1: ਆ ਰੇਤੇ ਦੀਆਂ ਖੱਡਾਂ ਦੇ ਮਾਮਲੇ ਚ ਘੱਟੋ ਘੱਟ ਸਭ ਤੋਂ ਵੱਧ ਤਾਂ ਰੇਤੇ ਦੀਆਂ ਖੱਡਾਂ ਚੋਂ ਪਈਆਂ ਨੇ, ਕਿਉਂਕਿ ਜਿਹੜਾ ਡਿਫੈਂਸ ਸਿਸਟਮ ਸੀ ਉਹ ਪ੍ਰਭਾਵਿਤ ਹੋਣ ਦਿਆ ਸੀ ਇਹਨਾਂ ਕਰਕੇ।
0: ਮੈਂ ਤਾਂ ਸੈਣੀ ਸਾਹਿਬ ਜੀ ਤੋਂ ਗੱਲ ਕਰਦੇ ਸੀ ਨਾ, ਗੀ ਚੇਤਾ ਆ ਗਿਆ, ਉਹ ਜਿਹੜਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਮੈਂ ਇਹ ਕਰਨ ਲੱਗਿਆ ਸੀ ਵੀ ਰੇਤਾ ਬਜਰੀ ਤਾਂ ਦਿਖਾਉਣ ਨੂੰ ਆ, ਬਾਕੀ ਲੁੱਟਣ ਨੂੰ ਤਾਂ ਬਥੇਰਾ ਕੁਝ ਪਿਆ ਪਿੱਛੇ
1: ਬਾਈ ਜੀ। ਨਾ ਮੈਂ ਸੈਣੀ ਬਾਈ ਜੀ ਨੂੰ ਵੀ ਕਿਹਾ ਸੀ ਪਿੱਛੇ ਜੀ ਇੱਕ ਰਿਪੋਰਟ, ਮੈਨੂੰ ਉਹਨਾਂ ਦਾ ਨਾਂ ਹੁਣ ਵੀ ਮੇਰੇ ਵਿਸਰਦਾ ਪਿਆ, ਉਹਨਾਂ ਨੇ ਨਾ ਗੱਲ ਕੀਤੀ ਸੀ, ਗੱਲ ਨੀ ਸੀ ਕੀਤੀ, ਉਹਨਾਂ ਨੇ ਰਿਪੋਰਟ ਜਨਤਕ ਕੀਤੀ ਸੀ ਬਕਾਇਦਾ ਵੀ ਪੰਜਾਬ ਦੇ ਵਿੱਚ ਹਰ ਸਾਲ 40,000 ਤੋਂ ਲੈ ਕੇ 50,000 ਕਰੋੜ ਤੱਕ ਦੀ ਲੀਕੇਜ ਹੈ, ਭਾਵੇਂ ਉਹ ਕਿਸੇ ਵੀ ਮਹਿਕਮੇ ਚੋਂ ਹੈਗੀ ਆ।
0: ਬਿਲਕੁਲ,
1: ਤੇ ਫਿਰ ਤੁਸੀਂ ਦੇਖੋ ਵੀ ਜਿਹੜੇ ਸੂਬੇ ਚ ਮੰਨ ਲਓ 40,000-50,000 ਕਰੋੜ ਦੀ ਸਾਲ ਦੀ ਲੀਕੇਜ, ਉਹ ਸੂਬਾ ਕਿੱਥੋਂ ਉੱਠ ਕੇ ਖੜਾ ਹੋ ਜੂਗਾ ਜੀ?
0: ਬਿਲਕੁਲ ਹੈ ਜੀ,
1: ਪੈਸੇ ਦੀ ਤਾਂ ਕੋਈ ਕਮੀ ਨੀ ਹੈਗੀ
0: ਜੀ,
1: ਖਾਈ ਤਾਂ ਬਾਈ ਜੀ ਇਹ ਜਾਂਦੇ ਨੇ ਉਹੀ ਗੱਲ, ਇਹ ਸਾਰਾ ਟੋਲਾ ਜਿੰਨਾ ਵੀ ਰਲਿਆ ਹੈਗਾ। ਫਿਰ ਮੈਂ ਉਸੇ ਕਰਕੇ ਤਾਂ ਫਿਰ ਮੈਂ ਉਹ ਗੱਲ ਮੁੱਕਦੀ ਮੁਕਾਉਂਦੀ ਆ ਕੇ ਸਾਡੇ ਵਾਲੇ ਸੱਜਣ ਬਹੁਤੇ ਤਾਂ ਤੁਰ ਪੈਂਦੇ ਨੇ ਵੀ ਇਹਨਾਂ ਨੂੰ ਲਾ ਦੋ ਜੀ, ਇਹਦੇ ਜੇਬ ਚੋਂ ਹੱਥ ਕਢਾ ਦੋ ਜੀ, ਇਹਦੇ ਪਵਾ ਦੋ ਜੀ, ਕਹਾਣੀ ਤਾਂ ਇੰਨੀ ਹੋਈ ਹੈ। ਮੰਨ ਲਓ ਭਗਵੰਤ ਮਾਨ ਦੇ ਮੈਂ ਕਢਾ ਦਿੰਦਾ ਵਾ ਜੀ, ਠੀਕ ਹੈ, ਤੇ ਬਾਦਲ ਸਾਹਿਬ ਹੋਰਾਂ ਦੇ ਪਵਾ ਦਿਆਂਗੇ ਤੇ ਮੇਰੇ ਪੱਲੇ ਕੀ ਪੈਣਾ ਜੀ? ਮੈਂ ਤਾਂ ਫਿਰ ਉਹੀ ਜਿਹੜੀ ਟਵਾਣਾ ਸਾਹਿਬ ਗੱਲ ਕਹਿੰਦੇ ਹੁੰਦੇ ਨੇ, ਘਾਈਆਂ ਦੇ ਪੁੱਤ ਨੇ ਘਾ ਹੀ ਖੋਤਣਾ ਜੀ। ਇੱਕ ਮੇਰੀ ਈਗੋ ਜ਼ਰੂਰ ਸ਼ਾਂਤ, ਈਗੋ ਜ਼ਰੂਰ ਸ਼ਾਂਤ ਹੋ ਸਕਦੀ ਹੈ
0: ਜੀ।
1: ਤਮਾਸ਼ਾ ਕੀ ਆ ਤਮਾਸ਼ਾ, ਕੋਈ ਮੁੱਛਾਂ ਚੜਾਈ ਆਉਂਦਾ ਜੀ, ਹੈ ਕੋਈ ਜੋਬਨ ਹੈ, ਕੋਈ ਤੀਰ ਛੱਡੀ ਆਉਂਦਾ ਜੀ, ਇਹਨਾਂ ਵਾਸਤੇ ਇੰਟਰਟੇਨਮੈਂਟ ਬਣੇ ਹੋਏ ਆ ਅਸੀਂ। ਅਸੀਂ ਸਾਰਾ ਦਿਨ ਬਾਈ ਜੀ ਖਾਫਾ ਖੂਨ ਹੋ ਕੇ ਆਪਣੇ ਪਰਿਵਾਰ ਚਲਾਉਂਦੇ ਹਾਂ
0: ਜੀ,
1: ਤੇ ਇਹਨਾਂ ਦੇ ਵਾਸਤੇ ਤਾਂ ਅਸੀਂ ਤਮਾਸ਼ਾ ਬਣੇ ਹੋਏ ਹਾਂ ਬਾਈ,
0: ਬਿਲਕੁਲ।
1: ਤੇ ਉਹੋ ਜੇ ਸਾਡੀ ਜਨਤਾ ਹੈ ਜਿਹੜੀ ਜਿਹੜੀ ਇਹਨਾਂ ਦੇ ਮਗਰ ਉਹੀ ਗੱਲ ਵੀ ਮੈਂ ਕਹਿੰਦਾ, ਮੈਂ ਹੁਣ ਗਾਲ ਮੈਨੂੰ ਮੈਂ ਕਈ ਵਾਰੀ ਉਹ ਕੱਢਣ ਨੂੰ ਜੀ
0: ਇੱਕ ਦੂਜੇ ਦੇ
1: ਜੀ ਕਰਦਾ
0: ਵੀ ਭਾਵੇਂ ਹੁਣ ਮੀਡੀਆ ਦੇ ਉੱਤੇ ਦੇਖ ਲਓ, ਉਧਰ ਪ੍ਰੈਸ ਕਾਨਫਰੰਸ ਚੱਲਦੀ ਸੀ, ਉਹ ਦੂਸਰੇ ਜਿਹੜੇ ਸੀਗੇ ਉਹ ਮਤਲਬ ਕਿ ਉਹਨਾਂ ਨੂੰ ਭੇਡਾਂ ਕਹੀ ਜਾਂਦੇ ਆ ਇੱਕ ਦੂਸਰੇ ਨੂੰ, ਉਹ ਕਹਿੰਦੇ ਆਹਾ ਆ ਗਿਆ ਜੀ, ਉਹ ਆ ਗਏ, ਬਥੇਰਾ ਕੁਝ ਚੱਲਦਾ ਰਿਹਾ ਅੱਜ ਜੀ।
1: ਨਹੀਂ ਫਿਰ ਜਿਹੜੇ ਜਿਹੜੇ ਉਹ ਕਹਿਣ ਵਾਲੇ ਨੇ ਬਾਈ ਜੀ, ਉਹਨੂੰ ਪੁੱਛ ਕੇ ਤਾਂ ਵੇਖ ਲਓ ਤੁਹਾਡੇ ਪੱਲੇ ਕੀ ਪੈਂਦਾ,
0: ਬਿਲਕੁਲ
1: ਤੁਹਾਡੇ ਪੱਲੇ ਕੀ ਪੈਂਦਾ, ਤੁਸੀਂ ਕੋਈ ਕਿਸੇ ਪਾਰਟੀ ਤੇ ਭੇਡ ਹੋ ਕੋਈ ਕਿਸੇ ਦੀ ਭੇਡ,
0: ਬਿਲਕੁਲ।
1: ਜਦੋਂ ਆਪਾਂ ਅੰਨਾ ਸਮਰਥਨ ਕਰਨਾ ਹੈ ਕਿਸੇ ਨੂੰ, ਤੁਸੀਂ ਸਵਾਲ ਹੀ ਨਹੀਂ ਕਰਨਾ
0: ਜੀ,
1: ਫਿਰ ਤਾਂ ਹਰ ਇੱਕ ਜਿਹੜਾ ਕਿਸੇ ਨੂੰ ਸਮਰਥਨ ਕਰਨ ਵਾਲਾ ਉਹ ਹਰ ਇੱਕ ਪਾਰਟੀ ਦੀ ਭੇਡ ਹੀ ਆ, ਜਦੋਂ
0: ਮਾਨ ਸਾਹਿਬ ਨੂੰ ਆ ਕੇ ਪ੍ਰੈਸ ਕਾਨਫਰੰਸ ਉੱਥੇ ਕਿਹੜਾ ਦੂਰ ਬੈਠੇ ਨੇ ਜਾਂ ਮਿੰਟ ਲਾਉਂਦੇ ਨੇ ਕੈਮਰੇ ਦੇ ਉੱਤੇ ਲਾਈਵ ਹੋਣ ਦੇ ਲਈ, ਤਾਂ ਆਪਣਾ ਜਵਾਬ ਦੇਣ ਜਾਂ ਉਹਦੇ ਉੱਤੇ ਕਾਰਵਾਈ ਮੰਗਣ ਜਾਂ ਕਰਾਉਣ ਜੀ, ਉਹਨਾਂ ਦਾ ਫਰਜ਼ ਵੀ ਬਣਦਾ। ਮਤਲਬ ਕਿ ਜੇ ਲਾਉਂਦੇ ਆ ਇਲਜ਼ਾਮ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ, ਬਿਲਕੁਲ ਗੱਲ ਨਿਬੜੀ।
1: ਇੱਥੇ ਤਾਂ ਜਿੱਦੇ ਜਿੱਦੇ ਚੰਨੀ ਦੇ ਉਹ ਤੁਹਾਨੂੰ ਯਾਦ ਹੋਣਾ, ਉਹ ਖਿਡਾਰੀ ਜਿਹੜਾ ਸੀ ਉਹ 1 ਕਰੋੜ ਵਾਲਾ
0: ਜੀ,
1: ਉਹ ਜਿੱਦੇ ਉਹਦੀ ਪ੍ਰੈਸ ਕਾਨਫਰੰਸ ਹੋਣੀ ਸੀ ਨਾ ਸਾਡੇ ਵੱਡੇ ਵੱਡੇ ਨਿਊਜ਼ 18 ਤੇ ਹੋਰ ਚੈਨਲਾਂ ਤੇ, ਉਹ ਬਕਾਇਦਾ ਕਾਊਂਟ ਡਾਊਨ ਚੱਲਦਾ ਸੀ ਵੀ ਇੰਨੇ ਮਿੰਟ ਰਹਿ ਗਏ, ਇੰਨੇ ਮਿੰਟ ਰਹਿ ਗਏ, 2 ਦਿਨ ਚੱਲਦਾ ਰਿਹਾ ਬਾਈ ਜੀ,
0: ਵੀ
1: ਭਗਵੰਤ ਮਾਨ ਸਾਹਿਬ ਨੇ ਐਸ ਦਿਨ ਆਉਣਾ
0: ਜੀ,
1: ਤੇ ਆਏਗੀ ਜਿਹੜਾ ਉਹ ਵਾਅਦਾ ਕਰਕੇ ਗਏ ਸੀ ਵੀ ਮੰਨ ਲਓ ਆ ਚੰਨੀ ਦਾ ਆ ਫਲਾਣਾ ਤੇ ਉਹ ਖਿਡਾਰੀ ਉਹ ਕਿੱਥੇ ਕਿਹੜੇ, ਉਹੀ ਗੱਲ ਵੀ ਉਹਨੂੰ ਲਵਾਤਾ ਉਹ ਅੱਜ ਤੱਕ ਨੀ ਪਤਾ ਹੈ।
0: ਬਿਲਕੁਲ ਬਿਲਕੁਲ
1: ਗੱਲ ਅਸਲ ਚ ਭਾਰਤ ਬਾਈ ਜੀ, ਅਸੀਂ ਨਾ ਇਹਨਾਂ ਨੂੰ ਇਹਨਾਂ ਲੀਡਰਾਂ ਨੂੰ ਵੀ ਸਾਡਾ ਪਤਾ ਹੈਗਾ ਵੀ ਅਸੀਂ ਕਿੰਨੇ ਕੁ ਜੋਗੇ ਆ
0: ਜੀ,
1: ਇਹਨਾਂ ਨੂੰ ਸਭ ਪਤਾ ਬਾਈ ਜੀ, ਇਹਨਾਂ ਨੂੰ ਵੀ ਸਾਰਾ ਪਹਿਲੇ ਨੰਬਰ ਤੇ ਕਸੂਰ ਸਾਡੇ ਲੋਕਾਂ ਦਾ
0: ਜੀ,
1: ਦੂਜੇ ਨੰਬਰ ਤੇ ਇਹਨਾਂ ਲੀਡਰਾਂ ਦਾ ਮੇਰੇ
0: ਲੀਡਰ ਕਰਪਟ ਨੇ ਠੀਕ ਹੈ, ਪਰ ਲੋਕ ਕਿੱਥੇ ਖੜੇ ਨੇ ਸਾਨੂੰ ਉਹ ਵੀ ਤਾਂ ਦੇਖਣਾ ਪਏਗਾ ਨਾ। ਹੁਣ ਲੋਕ ਜਿਹੜੇ ਨੇ ਬਹੁਤਾਤ ਦੇ ਵਿੱਚ ਨੇ ਤੇ ਉਹ ਘੱਟ ਗਿਣਤੀ ਦੇ ਵਿੱਚ ਨੇ ਲੀਡਰ, ਤੇ ਇਹਨਾਂ ਨੂੰ ਜੇ ਮੋਹਰੇ ਲਾਉਣਾ ਹੋਵੇ ਤਾਂ ਕਿੰਨਾ ਕੁ ਟਾਈਮ ਲੱਗ ਸਕਦਾ, ਪਰ ਸਾਡੇ ਆਪਣੇ ਦੇ ਵਿੱਚ ਵੀ ਤਾਂ ਇਮਾਨਦਾਰੀ ਹੈ ਨੀ ਨਾ, ਜਿੱਦਾਂ ਔਜਲਾ ਸਾਹਿਬ ਹੁਣ ਗੱਲ ਕਰਕੇ ਗਏ ਚਾਹੇ ਕਿਸਾਨ ਨੇ,
1: ਕਾਰਨ ਹੀ ਉਹੀ ਹੈ ਬਾਈ ਜੀ। ਜੇ ਹੁਣ ਮੰਨ ਲਓ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜੇ ਹੁਣ ਮੰਨ ਲਓ ਤੁਸੀਂ ਝਾੜੂ ਵਾਲੇ ਨੂੰ ਕਹਿੰਦੇ ਵੀ 1,000 ਰੁਪਿਆ ਤੁਸੀਂ ਕਿੱਥੋਂ ਦੇਣਾ ਹੈ ਜੀ, ਕਰਜ਼ਾ ਚੜ ਗਿਆ, ਤੇ ਤੁਸੀਂ ਤੁਸੀਂ ਕਹਿੰਦੇ ਵੀ ਅਸੀਂ ਇੰਨੇ ਦੇ ਦਾਂਗੇ, ਫਿਰ ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਦਿਓਗੇ।
0: ਬਿਲਕੁਲ,
1: ਪਰ ਸਾਡੀ ਜਨਤਾ ਜਿਹੜੀ ਹੈ ਬਾਈ ਜੀ ਉਹ ਨਹੀਂ ਨਾ ਉਹ ਕੋਈ ਕਿਸੇ ਪਾਰਟੀ ਦੇ ਨਾਲ ਹੈ, ਕੋਈ ਕਿਸੇ ਦੇ ਨਾਲ ਹੈ। ਮੈਨੂੰ ਨਾ ਸਭ ਤੋਂ ਵੱਧ ਠੀਕ ਆ ਜਿਹੜੇ ਆਮ ਮਹਾਤੜ ਲੋਕ ਨੇ ਉਹਨਾਂ ਦਾ, ਪਰ ਸਾਡੀ ਪੜ੍ਹੀ ਲਿਖੀ ਜਨਤਾ ਵੀ ਬਾਈ ਜੀ ਉਹ ਵੀ ਬਥੇਰੀ ਹੈ, ਉਹੀ ਗੱਲ ਹੈ ਜਿਹੜੀ ਮੰਨ ਲਓ ਜਿਹੜੀ ਥੋੜੀ ਜਿਹੀ ਵੱਧ ਵੀ ਥੋੜੇ ਜਿਹੇ ਪੈਸੇ ਟਕੇ ਉਹ ਕਿਸੇ ਨੂੰ ਕੋਈ ਉਹ ਨਹੀਂ ਹੈਗਾ, ਉਹ ਅਗਲਾ ਸੋਚਦਾ ਵੀ ਮੇਰੀ ਪਾਵਰ ਜਿਹਦੇ ਨਾਲ ਜੁੜੀ ਹੈਗੀ ਹੈ ਵੀ ਉਹ ਸਰਕਾਰ ਚ ਆ ਜੇ ਵੀ ਮੇਰੀ ਉਂਗਲ ਖੜੀ ਹੁੰਦੀ ਹੋਜੂ,
0: ਬਿਲਕੁਲ
1: ਵੀ ਮੈਂ ਕਹਿੰਦਾ ਹੋਜੂ ਕਿਸੇ ਨੂੰ।
0: ਬਿਲਕੁਲ
1: ਕਹਾਣੀ ਕਹਾਣੀ ਕਹਾਣੀ ਤਾਂ ਇੰਨੀ ਹੈ, ਬਾਕੀ ਜਿਹੜੀ ਗੱਲ ਔਜਲਾ ਬਾਈ ਜੀ ਕਹਿਣ ਦੇ ਸੀ ਨਾ ਆਹ ਜਮਾਨਤ ਹੋ ਗਈ
0: ਜੀ,
1: ਹਾਂ ਬਾਈ ਜੀ ਕਹਿਣ ਦੇ ਸੀ ਜਮਾ ਉਹ ਗੱਲ ਮੈਂ ਉਹ ਇਹਨਾਂ ਦੀ ਸਮਝਦਾ ਪਿਆ ਬਾਈ ਜੀ, ਇੱਥੇ ਤਾਂ ਕਾਨੂੰਨ ਤਾਂ ਹੈਗਾ ਮੋਮ ਦਾ ਨੱਕ
0: ਜੀ,
1: ਤੇ ਜਿਵੇਂ ਮਰਜ਼ੀ ਮਰੋੜ ਲਓ ਇਹਨੂੰ, ਜਿਵੇਂ ਮਰਜ਼ੀ ਤਰੋੜ ਲਓ। ਤੁਸੀਂ ਸੁਣਿਆ ਹੋਊਗਾ ਕੇਸ ਮਨੂ ਸ਼ਰਮਾ ਦਾ, ਬੜਾ ਮਸ਼ਹੂਰ ਕੇਸ ਹੋਇਆ, ਤੰਦੂਰ ਕਾਂਡ ਹੋਇਆ ਸੀ,
0: ਬਿਲਕੁਲ
1: ਹੋਇਆ ਸੀ ਜਿੱਥੇ ਉਹਨੇ ਉਹ ਵੀ ਉਹ ਤੰਦੂਰ ਚ ਪਾ ਕੇ ਸਾੜਤੀ ਸੀ ਉਹ ਲੇਡੀ ਸੀ ਜਿਹੜੀ,
0: ਬਿਲਕੁਲ ਬਿਲਕੁਲ
1: ਹਾਂ, ਤੇ ਉਹਦੇ ਪਿਓ ਕੋਲ 4 ਰੁਪਈਏ ਹੈਗੇ ਸਨ ਬਾਈ ਜੀ, ਉਹਨੇ ਜੇਲ ਜਿੱਥੇ ਜਿਹੜੀ ਜੇਲ ਚ ਮੁੰਡਾ ਸੀ ਉਹਦੇ ਨਾਲ ਲੱਗਦਾ ਹੋਟਲ ਖਰੀਦ ਲਿਆ ਸੀ, ਉਹ ਖਾਣਾ ਦਾਣਾ ਸਾਰਾ ਉੱਥੋਂ ਜਾਂਦਾ ਸੀ ਉਹਨਾਂ ਦੇ
0: ਜੀ।
1: ਸਾਡੇ ਤਾਂ ਹਾਲਾਤ ਇਹ ਨੇ ਬਾਈ ਜੀ, ਇੱਥੇ ਕੌਣ, ਪਹਿਲੀ ਗੱਲ ਤਾਂ ਜਿਹੜੇ ਇਹੋ ਜਿਹੇ ਚਲੋ ਕਾਰਨਾਮੇ ਕਰਨ ਵਾਲੇ ਨੇ ਘੱਟੋ ਘੱਟ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਦੂਜੀ ਗੱਲ, ਕਾਨੂੰਨ ਤਾਂ ਇੱਥੇ ਹੈ ਹੀ ਨਹੀਂ ਬਾਈ ਜੀ, ਕਾਨੂੰਨ
0: ਜੀ
1: ਤਗੜੇ ਦਾ ਸੱਸੀ ਵੀ ਹੀ ਸੋ ਹੈ,
0: ਜੀ
1: ਉਹਨੂੰ ਜਿਵੇਂ ਮਰਜ਼ੀ ਮਰੋੜ ਦੋ, ਜਿਵੇਂ ਮਰਜ਼ੀ ਤਰੋੜ ਦੋ, ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਕਾਨੂੰਨ ਵੀ ਕੰਮ ਕਰਦਾ ਜਾਂ ਨਹੀਂ ਕਰਦਾ, ਆਪਾਂ ਵਿਹਲੇ ਹੈਗੇ। ਜੇ ਕਾਨੂੰਨ ਕੰਮ ਕਰਦਾ ਹੋਵੇ ਤਾਂ ਫਿਰ ਬਾਈ ਜੀ ਫਿਰ ਜਿੰਨੇ ਫਿਰਦਾ ਟੋਲਾ ਇਹ ਸਾਰਾ ਉਹੀ ਗੱਲ ਹੈ, ਬਾਹਰ ਕਾਹਤੋਂ ਫਿਰਦਾ ਹੋਵੇ।
0: ਜੀ ਬਿਲਕੁਲ
1: ਹਾਂਜੀ, ਇਸ
0: ਬਿਲਕੁਲ
1: ਕਰਕੇ ਗੱਲ ਗੱਲ ਓਜਲਾ ਬਾਈ ਦੀ ਜਾਇਜ਼ ਹੈ। ਜਿਨ੍ਹਾਂ ਦੇ ਇੱਕੋ ਇੱਕ ਘਰ ਦਾ ਤੁਸੀਂ ਦੇਖੋ ਵੀ
0: ਜੀ
1: ਬਾਈ ਜੀ ਉਹਨਾਂ ਦੇ ਪਿੱਛੇ ਰਹਿ ਕੀ ਗਿਆ ਹੈ।
0: ਬਿਲਕੁਲ ਹੈ ਜੀ, ਬਿਲਕੁਲ
1: ਜੇ ਹੁਣ ਇੰਨਾ ਸੌਖਾ ਤਰੀਕਾ ਹੋਵੇ ਵੀ 7-8 ਮਹੀਨਿਆਂ ਪਿੱਛੋਂ ਉਹ ਬੰਦੇ ਬਾਹਰ ਆ ਜਾਣ, ਤੇ
0: ਜੀ
1: ਫਿਰ ਬਾਈ ਜੀ ਫਿਰ ਅੱਗੇ ਤਾਂ ਸ਼ਹਿ ਮਿਲਣੀ ਹੀ ਮਿਲਣੀ ਆ ਲੋਕਾਂ ਨੂੰ ਬਾਈ।
0: ਬਿਲਕੁਲ ਹੈ, ਬਿਲਕੁਲ ਹੈ
1: ਇਸ
0: ਜੀ
1: ਕਰਕੇ ਬੜਾ ਅਫਸੋਸਨਾਕ ਵਰਤਾਰਾ ਜਿਹੜਾ ਵੀ ਹੈਗਾ ਬਾਈ ਜੀ।
0: ਜੀ ਬਿਲਕੁਲ ਹੈ ਜੀ,
1: ਚਲੋ
0: ਥੈਂਕ
1: ਇਹ
0: ਯੂ ਜੀ,
1: ਚੱਲੀ ਜਾਣਾ
0: ਬਿਲਕੁਲ
1: ਸਾਡੀ ਤਾਂ ਉਹ, ਅਸੀਂ ਤਾਂ ਸਗੋਂ ਨਾ ਉਹ ਭਾਰਜ ਬਾਈ ਜੀ ਕਹਿ ਕਹਿ ਕੇ ਸ਼ਰਮਿੰਦਾ ਹੁੰਦੇ ਆ ਹੁਣ ਤਾਂ
0: ਜੀ
1: ਵੀ ਅਸੀਂ ਵੋਟ ਨੀ ਪਾਉਣੀ। ਸਭ
0: ਜੀ
1: ਤਾਂ ਕਹਿੰਦੇ ਤੂੰ ਤੇਰੀ ਵੋਟ ਦਾ ਕੀ ਮਤਲਬ ਹੈ, ਤੂੰ ਪਾ ਨਾ ਪਾ ਆਪਣਾ ਫਰੀਜਾ ਲੈ ਕੇ ਆਪਣੀ ਵੋਟ ਜਿੱਥੇ
0: ਨਹੀਂ, ਤੁਹਾਡੀ ਪਹੁੰਚ ਕੇ ਵੋਟ ਕਿਸੇ ਨੇ ਪਾ ਜਾਣੀ ਹੈ, ਤੁਸੀਂ ਜਦੋਂ ਪਹੁੰਚ ਜਾਣਾ ਕਹਿਣਾ ਹੈ ਇਹ ਕੀ ਹੋ ਗਿਆ ਜੀ।
1: ਨਹੀਂ ਨਹੀਂ ਉਹੀ ਗੱਲ ਹੈ, ਪਵੇ ਨਾ ਵੀ ਪਵੇ ਤਾਂ ਵੀ ਕੀ ਵੈਲਿਊ ਹੈ ਉਹਦੀ ਬਾਈ,
0: ਜੀ
1: ਸਾਡੀ ਸਾਡੀ ਵੋਟ ਦੀ ਕੋਈ ਵੈਲਿਊ ਨਹੀਂ ਹੈਗੀ।
0: ਜੀ
1: ਇੱਥੇ ਬਹੁਤ ਬਥੇਰੀ ਬਥੇਰੀ ਜਨਤਾ ਹੈਗੀ ਹੈ, ਪਾਉਣ ਵਾਲੀ ਜਿਹੜੀ ਤਗੜ
0: ਜੀ
1: ਤਗੜ ਕਰਦੀ ਫਿਰਦੀ ਹੈ ਉਹੀ ਗੱਲ ਹੈ,
0: ਬਿਲਕੁਲ ਹੈ ਜੀ, ਬਿਲਕੁਲ
1: ਫੋਟੋਆਂ ਖਿਚਾਉਣ ਵਾਲਾ
0: ਜੀ। ਥੈਂਕ ਯੂ
1: ਚਲੋ
0: ਭਾਈ ਜੀ,
1: ਠੀਕ ਹੈ ਭਾਰਜ ਬਾਈ ਜੀ,
0: ਸ਼ੁਕਰੀਆ ਜੀ,
1: ਉਮੀਦ ਤਾਂ ਕਰਦੇ ਹਾਂ ਪਰ ਅਸੀਂ
0: ਜੀ
1: ਘੱਟੋ ਘੱਟ ਇੰਨਾ ਜ਼ਰੂਰ ਸੋਚਦੇ ਹਾਂ ਵੀ ਸਾਡੀਆਂ ਕਈ ਪੀੜ੍ਹੀਆਂ, ਮੈਂ ਤਾਂ ਕਈ ਵਾਰੀ ਟਵਾਣਾ ਸਾਹਿਬ ਕੋਲ ਵੀ ਗੱਲ ਕਰਦਾ ਵੀ ਹਜੇ
0: ਜੀ
1: ਇਸੇ ਚੱਕਰ ਚ ਰੁਲਦੀਆਂ ਨੇ ਬਾਈ ਜੀ, ਇੱਥੇ
0: ਬਿਲਕੁਲ
1: ਕੋਈ ਸੁਣਵਾਈ ਨਹੀਂ ਹੋਣੀ ਜੋ
0: ਬਿਲਕੁਲ
1: ਸਾਡੇ ਇੱਥੇ ਹਾਲਾਤ ਨੇ।
0: ਜੀ
1: ਸਾਡੇ ਤਾਂ ਲੀਡਰ ਆਪ ਕਹਿੰਦੇ ਨੇ ਉਹੀ ਗੱਲ ਹੈ, ਓਜਲਾ ਬਾਈ ਜੀ ਕਹਿਣ ਦੇ ਸਾਡੇ ਤਾਂ ਬਾਦਲ ਸਾਹਿਬ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਉਦੋਂ ਕੁੰਡੀ ਲਾ ਲੈਂਦੇ ਸੋ ਨਾ, ਕੋਈ ਆਰ ਸੀ ਦੀ ਤੁਹਾਨੂੰ ਮੋਟਰਸਾਈਕਲ ਦੀ ਕਾਪੀ ਦੀ ਲੋੜ ਪੈਂਦੀ ਸੀ, ਨਹੀਂ ਸੀ ਪੈਂਦੀ
0: ਵੀ ਚੱਲਦੀਆਂ ਸੀ, ਉਹ ਤਾਂ ਜਨਰੇਟਰ ਨੂੰ ਲਾ ਕੇ ਕੁੰਡੀਆਂ ਪਾ ਲੈਂਦੇ, ਸਾਰਾ ਕੁਝ ਚੱਲਦਾ ਸੀ, ਕਾਫੀ ਰੋਲੇ ਪਏ।
1: ਨਹੀਂ ਜਿਹੜੇ ਨਹੀਂ ਜਿਹੜੇ ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਕਰਨੀ ਹੈ, ਉਹੀ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਹੈ ਤਾਂ ਉਦੋਂ ਤੁਸੀਂ ਕੁੰਡੀਆਂ ਲਾ ਲੈਣਾ, ਤੁਹਾਨੂੰ ਕੌਣ ਪੁੱਛਦਾ ਸੀ।
0: ਬਿਲਕੁਲ
1: ਹੁਣ ਤੁਸੀਂ ਆਪ ਹੀ ਦੇਖ ਲਓ ਵੀ ਫਿਰ ਕੀ ਹਾਲਾਤ ਹੋਣਗੇ ਬਾਈ ਜੀ।
0: ਬਿਲਕੁਲ ਉਹ ਫੀਲਿੰਗ ਲੈਂਦੇ ਆ ਨਾ, ਹਰ ਕੋਈ ਫੀਲਿੰਗ ਲੈਂਦਾ ਨਾ ਉਹਨਾਂ ਦੀ ਵੱਡਾ ਲੀਡਰ ਬਣਨ ਦੀ।
1: ਅਸਲ ਚ ਫੀਲਿੰਗ ਵੀ ਲੈਂਦੇ ਨੇ, ਬਾਕੀ ਐ ਬਾਈ ਜੀ ਬਾਹਲੀ ਜਨਤਾ ਇਹਨਾਂ ਨੂੰ ਪਤਾ ਹੈਗਾ। ਅਸਲ ਚ ਜਿਹੜੇ ਸਾਡੇ ਵਰਗੇ ਇੱਥੇ ਆ, ਮੈਂ ਤਾਂ ਅੱਗੇ ਕਿਹਾ ਸੋਲਰ ਲਵਾ ਕੇ ਵੀ ਜਿਹੜੇ ਬਿੱਲ ਭਰਨ ਵਾਲੇ ਨੇ, ਇਹਨਾਂ ਨੂੰ ਪਤਾ ਵੀ ਇਹਨਾਂ ਦੇ ਸਿਰ ਤੇ ਭਾਰ ਪਾਉਣਾ, ਜਿਹੜੇ ਕੁੰਡੀਆਂ ਵਾਲੇ ਨੇ ਉਹਨਾਂ ਨੂੰ ਕੋਈ ਨੀ ਪੁੱਛਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਸ ਕਰਕੇ ਇੱਥੇ ਬਾਈ ਜੀ
0: ਥੈਂਕ ਯੂ
1: ਸਾਡੇ ਦੇਸ਼ ਚ ਘੱਟੋ ਘੱਟ ਜਿਹੜਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਭਾਰਜ ਬਾਈ ਜੀ, ਉਹਦਾ ਕੋਈ ਵਾਲੀ ਵਾਰਸ ਨੀ ਹੈਗਾ,
0: ਵਾਲੀ ਵਾਰਸ ਨੀ ਹੈ,
1: ਸਭ ਸਭ ਲੋਟੂ ਟੋਲਾ ਜਿਹੜਾ ਉਹ ਪ੍ਰਧਾਨ ਹੈ ਬਾਈ ਜੀ, ਬੜਾ ਅਫਸੋਸ ਹੈ। ਠੀਕ ਹੈ ਬਾਈ ਜੀ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ। ਲਓ ਦੋਸਤੋ, ਇਸ ਜੀ ਮੁਕੱਦਰ ਬਾਈ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਤੇ ਆਪਾਂ। ਓਜਲਾ ਸਾਹਿਬ ਲਿਖਦੇ ਨੇ ਕਿ ਸੁਖਬੀਰ ਵੀ ਕਹਿੰਦਾ ਹੈ ਕਿ ਸਾਡੀ ਸਰਕਾਰ ਵੇਲੇ ਕੁੰਡੀਆਂ ਬਿਨਾਂ ਕਾਗਜ਼ਾਂ ਤੇ ਵਹੀਕਲ ਭਜਾਈ ਫਿਰਦੇ ਸੀ, ਲੈਂਦੇ ਸੀ ਨਜ਼ਾਰੇ ਪੰਥਕ ਸਰਕਾਰ ਵੇਲੇ ਜੀ। ਤੇ ਦੋਸਤੋ ਗੱਲ ਕਰਦੇ ਹਾਂ ਆਪਾਂ ਨਿਊਜ਼ੀਲੈਂਡ ਦੀ ਥੋੜ੍ਹੀ ਜਿਹੀ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ, ਜ਼ਿੰਦਗੀ ਦੇ ਤਜਰਬਿਆਂ ਵੱਲ ਨੂੰ ਚੱਲਦੇ ਹਾਂ। ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਸ਼ਰਨ ਮੰਗਣ ਵਾਲੀਆਂ ਜਿਹੜੀਆਂ ਨੇ 40 ਅਰਜ਼ੀਆਂ ਰੱਦ ਕੀਤੀਆਂ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਜਿਹੜਾ ਹੈ ਟ੍ਰਿਬਿਊਨਲ ਨੇ ਸਾਲ 2025 ਤੇ 26 ਦੇ ਦੌਰਾਨ ਖਾਲਿਸਤਾਨ ਦੇ ਨਾਲ ਸੰਬੰਧਿਤ ਪੇਸ਼ ਕੀਤੇ ਗਏ ਸਾਰੇ 40 ਸ਼ਰਨਾਰਥੀ ਦਾਅਵੇ ਨੂੰ ਰੱਦ ਕਰ ਦਿੱਤਾ ਤੇ ਟ੍ਰਿਬਿਊਨਲ ਦੇ ਦੁਆਰਾ ਜਾਰੀ ਕੀਤੇ ਗਏ ਫੈਸਲਿਆਂ ਦੀ ਸਮੀਖਿਆ ਤੋਂ ਪਤਾ ਲੱਗਿਆ ਕਿ 2025 ਤੇ 15 ਅਤੇ 2026 ਵਿੱਚ ਹੁਣ ਤੱਕ ਅਜਿਹੇ 25 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਭਾਰਤੀ ਨਾਗਰਿਕ ਨੂੰ ਸ਼ਰਨਾਰਥੀ ਦੇ ਵਜੋਂ ਮਾਨਤਾ ਨਹੀਂ ਮਿਲੀ। ਰਿਪੋਰਟ ਦੇ ਅਨੁਸਾਰ ਜਿਹੜਾ ਹੈ ਇਹ ਸਖ਼ਤ ਰੁੱਖ ਜਿਹੜਾ 2024 ਦੇ ਉਹਨਾਂ ਦੋ ਮਾਮਲਿਆਂ ਤੋਂ ਬਾਅਦ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵਿੱਚ ਟ੍ਰਿਬਿਊਨਲ ਨੇ ਇਸ ਆਧਾਰ ਦੇ ਉੱਤੇ ਸ਼ਰਨਾਰਥੀ ਮੰਨਿਆ ਸੀ ਕਿ ਖਾਲਿਸਤਾਨ ਦੀ ਜਨਤਕ ਹਮਾਇਤ ਕਾਰਨ ਭਾਰਤ ਜਿਹੜਾ ਵਾਪਸ ਪਰਤਣ ਦੇ ਉੱਤੇ ਉਹਨਾਂ ਨੂੰ ਖਤਰਾ ਹੋ ਸਕਦਾ ਹੈ। ਉਹਨਾਂ ਸਫਲ ਆਰਜੀ ਜਿਹੜਾ ਕਾਰਾਂ ਦੇ ਕੋਲ ਬਹੁਤ ਉੱਚ ਪੱਧਰੀ ਸਿਆਸੀ ਪ੍ਰੋਫਾਈਲ ਸੀ ਜਿਸ ਦੇ ਵਿੱਚ ਸੋਸ਼ਲ ਮੀਡੀਆ ਤੇ ਸਰਗਰਮ ਪ੍ਰਚਾਰ, ਵੱਖਵਾਦੀ ਜਥੇਬੰਦੀਆਂ ਨਾਲ ਸੰਬੰਧਿਤ ਤੇ ਇੱਕ ਮਾਮਲੇ ਦੇ ਵਿੱਚ ਸਰੀਰ ਤੇ ਬਣਿਆ ਖਾਲਿਸਤਾਨੀ ਟੈਟੂ ਵੀ ਸ਼ਾਮਲ ਸੀ। ਵਕੀਲਾਂ ਨੇ ਬਾਅਦ ਦੇ ਵਿੱਚ ਰੱਦ ਹੋਏ ਘੱਟੋ ਘੱਟ 9 ਮਾਮਲਿਆਂ ਦੇ ਵਿੱਚ 2024 ਦੇ ਫੈਸਲਿਆਂ ਦਾ ਹਵਾਲਾ ਦੇ ਕੇ ਰਾਹਤ ਮੰਗੀ ਸੀ ਤੇ ਟ੍ਰਿਬਿਊਨਲ ਨੇ ਸਪਸ਼ਟ ਕੀਤਾ ਕਿ ਬਾਅਦ ਵਾਲੇ ਅਰਜ਼ੀਕਾਰਾਂ ਦੀਆਂ ਗਤੀਵਿਧੀਆਂ ਬਹੁਤ ਹੇਠਲੇ ਪੱਧਰ ਦੀਆਂ ਸਨ। ਟ੍ਰਿਬਿਊਨਲ ਦੇ ਅਨੁਸਾਰ ਹੀ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਭਾਰਤੀ ਏਜੰਸੀਆਂ ਜਾਂ ਅਧਿਕਾਰੀਆਂ ਦੀ ਨਜ਼ਰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਹੈ। ਇੱਕ ਮਾਮਲੇ ਦੇ ਵਿੱਚ ਅਰਜ਼ੀਕਾਰ ਨੇ ਆਕਲੈਂਡ ਦੇ ਵਿੱਚ ਖਾਲਿਸਤਾਨੀ ਰੈਫਰੈਂਡ

ਵੱਖਰੇ ਤੌਰ ਦੇ ਉੱਤੇ ਪ੍ਰਕਾਸ਼ਿਤ ਨਹੀਂ ਕਰਦਾ ਕਿਉਂਕਿ ਉਹ ਰਿਕਾਰਡ ਵੱਖਰੇ ਰੂਪ ਦੇ ਵਿੱਚ ਮੁਹੱਈਆ ਨਹੀਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕਾਰਨੀ ਜਿਹੜੇ ਨੇ ਉਹਨਾਂ ਦੀ ਬਹੁਮਤ ਜਿਹੜੀ ਹੋਈ ਹੈ ਉਪ ਚੋਣਾਂ ਦੇ ਵਿੱਚ ਤਿੰਨੇ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਮਾਰਕ ਕਾਰਨੀ ਨੇ ਮਾਰਕਾ ਮਾਰ ਲਿਆ, ਸਰਕਾਰ ਨੇ ਹਾਸਲ ਕੀਤਾ ਹੈ ਬਹੁਮਤ। ਲਿਬਰਲ ਪਾਰਟੀ ਦੇ ਕੋਲ ਹੁਣ 173 ਸੰਸਦ ਮੈਂਬਰ, ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਹੋਰਨਾਂ ਧਿਰਾਂ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ, ਖਤਮ ਹੋ ਗਿਆ। ਕੈਨੇਡਾ ਪਾਰਲੀਮੈਂਟ ਦੀਆਂ ਖਾਲੀ ਹੋਈਆਂ ਤਿੰਨ ਸੀਟਾਂ ਦੇ ਲਈ ਅੱਜ ਹੋਈ ਉਪ ਚੋਣ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ਦੇ ਉੱਤੇ ਜਿੱਤ ਹਾਸਲ ਕਰਕੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਖਾਲੀ ਹੋਈਆਂ ਤਿੰਨ ਸੀਟਾਂ ਦੇ ਵਿੱਚੋਂ ਦੋ ਪਹਿਲਾਂ ਲਿਬਰਲ ਪਾਰਟੀ ਦੇ ਕੋਲ ਸਨ, ਜਦੋਂ ਕਿ ਇਕ ਸੀਟ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਕਾਬਜ਼ ਸੀ। ਇੰਜ ਲਿਬਰਲ ਪਾਰਟੀ ਦੇ ਕੋਲ ਹੁਣ ਸੰਸਦ ਦੇ 173 ਮੈਂਬਰ ਹੋ ਗਏ ਨੇ ਤੇ ਜੋ ਕਿ ਬਹੁਮਤ ਤੋਂ ਜਿਹੜਾ ਇਕ ਵੱਧ ਹੈ। 343 ਮੈਂਬਰਾਂ ਦੇ ਹਾਊਸ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਜਾਣੀ ਕੰਜ਼ਰਵੇਟਿਵ ਪਾਰਟੀ ਦੇ 141 ਬਲਾਕ ਕਿਊਬਕ ਕਵਾ ਦੇ 22, ਐਨਡੀਪੀ ਜਿਹੜੀ ਹੈ ਉਹਦੇ 6 ਅਤੇ ਗ੍ਰੀਨ ਪਾਰਟੀ ਦਾ ਇਕ ਮੈਂਬਰ ਹੈ। ਲੰਘੇ ਤਿੰਨ ਮਹੀਨਿਆਂ ਦੇ ਵਿੱਚ ਖਾਲੀ ਹੋਈਆਂ ਤਿੰਨ ਸੀਟਾਂ ਦੇ ਵਿੱਚੋਂ ਦੋ ਲਿਬਰਲ ਦੀਆਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਕਿਸੇ ਹੋਰ ਪਾਰਟੀ ਦੇ ਵੱਲ ਝਾਕ ਰੱਖਣ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ, ਪੈ ਰਹੀ ਸੀਗੀ ਪਹਿਲਾਂ ਤੇ ਜਿਸ ਦੀ ਹੁਣ ਲੋੜ ਨਹੀਂ ਰਹਿ ਗਈ ਹੈ। ਵੈਂਕੂਵਰ, ਟੋਰਾਂਟੋ ਅਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਜਿਹੜਾ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ, ਜੋ ਸ਼ਾਮ ਤੱਕ ਜਿਹੜਾ ਬੀਤੇ ਕੱਲ੍ਹ ਤੱਕ ਹਲਕੀ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਤੇ ਸਮਾਂ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋਈ ਤੇ ਮੁੱਢਲੇ ਰੁਝਾਨਾਂ ਤੋਂ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਲਿਬਰਲ ਪਾਰਟੀ ਤਿੰਨੇ ਸੀਟਾਂ ਦੇ ਉੱਤੇ ਜਿਹੜਾ ਬਾਜ਼ੀ ਮਾਰ ਜਾਵੇਗੀ। ਦੂਸਰੇ ਪਾਸੇ ਕੈਨੇਡਾ ਦੇ ਵਿੱਚ ਪੰਜਾਬੀ ਵਕੀਲ ਜਿਹੜਾ ਗ੍ਰਿਫ਼ਤਾਰ ਕੀਤਾ ਹੈ, 30 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲੱਗਿਆ। ਜਾਇਦਾਦ ਖਰੀਦ ਵੇਚ ਮਾਮਲਿਆਂ 'ਚ 43 ਲੱਖ ਡਾਲਰ ਠੱਗੇ ਹੈ, ਲਾਇਸੈਂਸ ਰੱਦ ਕਰ ਦਿੱਤਾ ਹੈ। ਓਨਟਾਰੀਓ ਦੀ ਅਪੀਲ ਪੁਲਿਸ ਨੇ ਬ੍ਰੈਂਪਟਨ ਦੇ ਇੱਕ ਵਕੀਲ ਨੂੰ ਆਪਣੇ ਮੁਵਿਕਲਾਂ ਦੇ ਨਾਲ ਜਾਇਦਾਦ ਦੀ ਖਰੀਦ ਵੇਚ ਮੌਕੇ ਧੋਖੇ ਦੇ ਨਾਲ 43 ਲੱਖ ਡਾਲਰ ਭਾਰਤ ਦੇ 30 ਕਰੋੜ ਰੁਪਏ ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਤੇ ਲਾ ਸੋਸਾਇਟੀ ਵੱਲੋਂ ਉਸਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਜਿਹੜਾ ਰੱਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਵਕੀਲ ਦੀ ਪਛਾਣ ਬ੍ਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ 52 ਸਾਲਾਂ ਵਜੋਂ ਜਾਰੀ ਕੀਤੀ ਹੈ, ਜਿਸਦੇ ਵੱਲੋਂ ਪੀਜੇ ਲਾ ਪ੍ਰੋਫੈਸ਼ਨਲ ਕਾਰਪੋਰੇਸ਼ਨ ਨਾਂ ਹੇਠ ਜਾਇਦਾਦ ਖਰੀਦ ਵੇਚ ਮਾਮਲਿਆਂ ਟਰੱਸਟ ਅਕਾਊਂਟ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਖਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਜਿਹੜਾ ਪੀੜਤ ਹੋ ਸਕਦੇ ਹੈ, ਜਿਨ੍ਹਾਂ ਨੂੰ ਸਾਹਮਣੇ ਆਉਣ ਦੇ ਲਈ ਵੀ ਜਿਹੜਾ ਕਿਹਾ ਗਿਆ ਹੈ। ਟਰੰਪ ਦਾ ਕੈਨੇਡਾ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ, ਉਹਨੇ ਕੈਨੇਡਾ ਕਹਿੰਦਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ ਤੇ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ। ਟਰੰਪ ਨੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਦੇ ਉੱਤੇ ਤਿੱਖਾ ਹਮਲਾ ਫਿਰ ਤੋਂ ਬੋਲਿਆ। ਉਹਨਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ, ਨਾਲ ਹੀ ਕੈਨੇਡੀਅਨ ਕੰਪਨੀਆਂ ਨੂੰ ਕਿਹਾ ਕਿ ਉਹ ਟੈਰਿਫ ਤੋਂ ਬਚਣ ਦੇ ਲਈ ਆਪਣਾ ਕੰਮਕਾਜ ਅਮਰੀਕਾ ਲੈ ਆਉਣ ਤੇ ਟਰੰਪ ਨੇ ਕਿਹਾ ਕਿ ਮੈਨੂੰ ਕੈਨੇਡੀਅਨ ਕਾਰਾਂ ਨਹੀਂ ਚਾਹੀਦੀਆਂ, ਪੁਰਜੇ ਨਹੀਂ ਚਾਹੀਦੇ ਤੇ ਕੈਨੇਡਾ ਦੀ ਕੋਈ ਵੀ ਚੀਜ਼ ਕਹਿੰਦਾ ਨਹੀਂ ਚਾਹੀਦੀ, ਤੈਨੂੰ ਨਹੀਂ ਚਾਹੀਦੀ ਪਰ ਲੋਕਾਂ ਨੂੰ ਤਾਂ ਚਾਹੀਦੀ ਹੈ। ਉਹ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ ਤੇ ਹੁਣ ਇਹ ਬੰਦ ਹੋਣ ਵਾਲਾ ਹੈ। ਟਰੰਪ ਨੇ ਪਿਛਲੀਆਂ ਅਮਰੀਕੀ ਸਰਕਾਰਾਂ ਦੇ ਉੱਤੇ ਅਟਾਵਾ ਖਿਲਾਫ਼ ਸਖ਼ਤ ਰੁੱਖ ਨਾ ਅਪਣਾਉਣ ਦਾ ਦੋਸ਼ ਲਾਇਆ ਤੇ ਆਪਣੀ ਸਰਕਾਰ ਦੀ ਵਿਦੇਸ਼ ਨੀਤੀ ਦੇ ਨਾਲ ਇਸ ਦਾ ਮੁਕਾਬਲਾ ਕਰਦਿਆਂ ਕਿਹਾ ਕਿ ਇਹ ਕੰਮ ਦੂਜੇ ਰਾਸ਼ਟਰਪਤੀ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ, ਠੀਕ ਉਸੇ ਤਰ੍ਹਾਂ ਜਿਵੇਂ ਇਰਾਨ ਨੂੰ ਰੋਕਣ ਦਾ ਕੰਮ ਕਹਿੰਦੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਕੈਨੇਡਾ ਨੂੰ ਹੁਣ ਕੋਈ ਵਿਸ਼ੇਸ਼ ਜਿਹੜਾ ਅਧਿਕਾਰ ਨਹੀਂ ਮਿਲੇਗਾ ਤੇ ਕੈਨੇਡਾ ਦੇ ਉਦਯੋਗਾਂ ਦੇ ਉੱਤੇ ਦਬਾਅ ਜਿਹੜਾ ਵਧਾਉਂਦਿਆਂ ਕਿਹਾ ਕਿ ਵਪਾਰ ਦੇ ਨਾਲ ਜੁੜੇ ਜੁਰਮਾਨੇ ਤੋਂ ਬਚਣ ਲਈ ਸਰਹੱਦ ਪਾਰ ਕਰਕੇ ਅਮਰੀਕਾ ਆ ਜਾਣ। ਆਖਰੀ ਖਬਰ ਵੱਲ ਨੂੰ ਵਧੀਏ ਤੇ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਨੂੰ ਖੋਰਾ ਲਾ ਰਿਹਾ ਚੀਨ। ਚੀਨ ਦੀਆਂ ਖੇਤਰੀ ਅਤੇ ਗਲੋਬਲ ਆਰਥਿਕ ਨੀਤੀਆਂ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਬੈਗਰ ਥਾਈ ਨੇਬਰ ਸ਼ਕਤੀ ਦੇ ਵਜੋਂ ਕੰਮ ਕਰ ਰਿਹਾ ਹੈ, ਜਾਣੀ ਕਿ ਉਹ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਦੇ ਆਰਥਿਕ ਅਤੇ ਰਣਨੀਤਿਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ ਦੇ ਵਿੱਚ ਘਰੇਲੂ ਖਪਤ ਘਟਣ ਦੇ ਕਾਰਨ ਉਹ ਇਲੈਕਟ੍ਰਾਨਿਕ ਵਾਹਨ, ਸੋਲਰ ਪੈਨਲ ਅਤੇ ਉਦਯੋਗਿਕ ਮਾਲ ਬਹੁਤ ਘੱਟ ਕੀਮਤਾਂ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਵਿੱਚ ਵੇਚ ਰਿਹਾ ਹੈ। ਇਸ ਦੇ ਨਾਲ ਸਥਾਨਕ ਉਦਯੋਗ ਖਤਮ ਹੋ ਰਿਹਾ ਹੈ। ਏਸ਼ੀਆਈ ਦੇਸ਼ਾਂ ਨੂੰ ਦਿੱਤੇ ਭਾਰੀ ਕਰਜ਼ੇ ਮੋੜਨ ਦੇ ਵਿੱਚ ਅਸਮਰਥ ਹੋਣ ਦੇ ਉੱਤੇ ਚੀਨ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਬੰਦਰਗਾਹਾਂ ਦੇ ਉੱਤੇ ਆਪਣਾ ਕਬਜ਼ਾ ਕਰ ਰਿਹਾ ਹੈ। ਮੇਕਾਂਗ ਨਦੀ ਅਤੇ ਦੱਖਣੀ ਚੀਨ ਸਾਗਰ ਦੇ ਵਿੱਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਕਾਰਨ ਵੀਅਤਨਾਮ, ਫਿਲੀਪੀਨਜ਼ ਅਤੇ ਮਲੇਸ਼ੀਆ ਵਰਗੇ ਗੁਆਂਢੀਆਂ ਦੇ ਜਲ ਸਾਧਨ ਦੇ ਉੱਤੇ ਆਰਥਿਕ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਚੀਨ ਦਾ ਦਾਅਵਾ ਹੈ ਕਿ ਉਸਦਾ ਆਰਥਿਕ ਵਿਕਾਸ ਗਲੋਬਲ ਸਾਊਥ ਦੇ ਲਈ ਨਵੇਂ ਮੌਕੇ ਪੈਦਾ ਕਰਦਾ ਹੈ ਤੇ ਉਹ ਸਾਂਝੇ ਭਵਿੱਖ ਦੇ ਉੱਤੇ ਸਿਧਾਂਤ ਦੇ ਉੱਤੇ ਕੰਮ ਕਰ ਰਿਹਾ ਹੈ।
ਚੀਨ ਨੂੰ ਪੂਰੀ

0: ਚੋਰੀਆਂ ਦਾ ਪ੍ਰੋਡਕਸ਼ਨ ਹੱਬ ਜਿਹੜਾ ਕਿਹਾ ਜਾਂਦਾ ਹੈ ਤੇ ਪਰ ਉਸਦੀਆਂ ਹਮਲਾਵਰ ਨੀਤੀਆਂ ਉਸਦੇ ਗੁਆਂਢੀ ਦੇਸ਼ਾਂ ਨੂੰ ਅੱਗੇ ਵਧਣ ਦੇ ਵਿੱਚ ਅਸਮਰਥ ਜਿਹੜਾ ਬਣਾ ਰਹੀਆਂ ਨੇ। ਆਖਰੀ ਗੱਲਬਾਤ ਕਰਦੇ ਹਾਂ, ਜਿਵੇਂ ਖਾਣ ਪੀਣ ਦੀ ਗੱਲ ਸ਼ੁਰੂ ਹੋਈ ਸੀ ਤੇ ਬੱਚਿਆਂ ਦੇ ਜੋ ਹਾਲਾਤ ਨੇ ਖਾਣ ਪੀਣ ਦੇ ਸੰਬੰਧ ਦੇ ਵਿੱਚ, ਇੱਕ ਸੰਖੇਪ ਦੇ ਵਿੱਚ ਰਿਪੋਰਟ ਸਾਂਝੀ ਕਰਦੇ ਹਾਂ। ਬੱਚਿਆਂ ਦੇ ਨਖਰਿਆਂ ਨੇ ਵਧਾਈ ਹੈ ਪਰੇਸ਼ਾਨੀ ਤੇ ਮਾਤਾ ਪਿਤਾ ਸਲਾਨਾ 432 ਘੰਟੇ ਕਰ ਰਹੇ ਹੈ ਖਾਣੇ ਦੀ ਪਲੈਨਿੰਗ ਉਹਨਾਂ ਦੇ ਲਈ ਵੀ ਕੀ ਖਿਲਾਇਆ ਜਾਵੇ। ਬੱਚਿਆਂ ਦੀ ਪਸੰਦ ਨਾ ਪਸੰਦ ਤੇ ਖਾਣ ਦੇ ਨਖਰਿਆਂ ਦੇ ਮਾਤਾ ਪਿਤਾ ਦੀ ਰਸੋਈ ਦੀ ਮੁਸ਼ਕਤ ਵਧਾਤੀ ਹੈ। ਕੋਈ ਸਬਜ਼ੀ ਨਹੀਂ ਖਾਂਦਾ ਤੇ ਕਿਸੇ ਨੂੰ ਮਸਾਲੇ ਪਸੰਦ ਨਹੀਂ, ਜਦਕਿ ਕਈ ਬੱਚੇ ਰੋਜ਼ ਨਵਾਂ ਸਵਾਦ ਚਾਹੁੰਦੇ ਹੈ। ਅਜਿਹੇ ਦੇ ਵਿੱਚ ਬੱਚਿਆਂ ਨੂੰ ਪੌਸ਼ਟਿਕ ਖਾਣਾ ਖਵਾਉਣ ਅਤੇ ਉਹਨਾਂ ਦੀ ਪਸੰਦ ਦਾ ਟਿਫਨ ਤਿਆਰ ਕਰਨ ਦੀ ਕਵਾਇਦ ਜਿਹੜੀ ਆ ਮਾਤਾ ਪਿਤਾ ਦੇ ਲਈ ਕਿਸੇ ਫੁੱਲ ਟਾਈਮ ਨੌਕਰੀ ਤੋਂ ਘੱਟ ਨਹੀਂ ਰਹਿ ਗਈ ਹੈ। ਇੱਕ ਨਵੇਂ ਸਰਵੇਖਣ ਸਰਵੇ ਦੇ ਮੁਤਾਬਕ ਸਕੂਲ ਦੇ ਪੂਰੇ ਸੈਸ਼ਨ ਦੇ ਦੌਰਾਨ ਮਾਤਾ ਪਿਤਾ ਸਲਾਨਾ ਔਸਤਨ 432 ਘੰਟੇ ਇਹ ਤੈਅ ਕਰਨ ਦੇ ਵਿੱਚ ਲਾ ਦਿੰਦੇ ਹੈ ਕਿ ਬੱਚਿਆਂ ਨੂੰ ਆਖਰ ਕੀ ਖਵਾਇਆ ਜਾਵੇ। 71% ਮਾਤਾ ਪਿਤਾ ਨੇ ਬੱਚਿਆਂ ਦੇ ਖਾਣੇ ਦੇ ਵਿੱਚ ਨਖਰੇ ਦੀ ਗੱਲ ਮੰਨੀ ਹੈ, ਜਦਕਿ 56% ਨੂੰ ਉਹਨਾਂ ਦੀ ਪਸੰਦ ਦੇ ਮੁਤਾਬਕ ਭੋਜਨ ਦੇ ਵਿੱਚ ਬਦਲਾਅ ਕਰਨਾ ਪੈਂਦਾ ਹੈ। 20,000 ਪਰਿਵਾਰਾਂ ਦੇ ਉੱਤੇ ਸਰਵੇ ਕੀਤਾ ਗਿਆ ਤੇ ਅਮਰੀਕੀ ਕੰਪਨੀ ਟੋਕਰ ਰਿਸਰਚ ਦੇ ਵੱਲੋਂ ਕੀਤੇ ਗਏ ਇਸ ਸਰਵੇ ਦੇ ਵਿੱਚ 5 ਤੋਂ 17 ਸਾਲ ਦੀ ਉਮਰ ਵਾਲੇ ਲਗਭਗ 20,000 ਸਕੂਲੀ ਬੱਚਿਆਂ ਦੇ ਮਾਤਾ ਪਿਤਾ ਤੋਂ ਸਵਾਲ ਪੁੱਛੇ ਗਏ ਹੈ। ਮਾਤਾ ਪਿਤਾ ਹਰ ਹਫ਼ਤੇ ਔਸਤਨ 12 ਘੰਟੇ ਬੱਚਿਆਂ ਅਤੇ ਪਰਿਵਾਰ ਦੇ ਭੋਜਨ ਦੀ ਤਿਆਰੀ ਦੇ ਵਿੱਚ ਖਰਚ ਕਰਦੇ ਹੈ। ਇਹਨਾਂ ਦੇ ਵਿੱਚ ਲਗਭਗ 3 ਘੰਟੇ ਭੋਜਨ ਦੀ ਯੋਜਨਾ ਬਣਾਉਣ, 3 ਘੰਟੇ ਰਾਸ਼ਨ ਖਰੀਦਣ, 4 ਘੰਟੇ ਸਕੂਲ ਦੇ ਦਿਨਾਂ ਦੇ ਵਿੱਚ ਖਾਣਾ ਪਕਾਉਣ ਤੇ 2 ਘੰਟੇ ਬੱਚਿਆਂ ਦੇ ਲਈ ਲੰਚ ਪੈਕ ਕਰਨ ਦੇ ਵਿੱਚ ਚਲੇ ਜਾਂਦੇ ਹੈ। ਪਸੰਦ ਦਾ ਖਾਣਾ ਲੱਭਣਾ ਔਖਾ ਹੋ ਗਿਆ। ਰਿਪੋਰਟ ਦੇ ਮੁਤਾਬਕ 58% ਮਾਤਾ ਪਿਤਾ ਦੇ ਲਈ ਅਜਿਹਾ ਭੋਜਨ ਲੱਭਣਾ ਸਭ ਤੋਂ ਔਖਾ ਕੰਮ ਹੈ ਜਿਸ ਨੂੰ ਪੂਰਾ ਪਰਿਵਾਰ ਜਿਹੜਾ ਇੱਕੋ ਹੀ ਡਿਸ਼ ਨੂੰ ਜਿਹੜਾ ਖਾ ਸਕੇ, ਪਸੰਦ ਕਰਦਾ ਹੋਵੇ। ਇਸ ਤੋਂ ਇਲਾਵਾ 34% ਨੇ ਬੱਚਿਆਂ ਦੀ ਪਸੰਦ ਦਾ ਜਿਹੜਾ ਖਾਣਾ ਲੱਭਣਾ ਚੁਣੌਤੀਪੂਰਨ ਦੱਸਿਆ, ਜਦਕਿ 31% ਲਈ ਰੋਜ਼ਾਨਾ ਲੰਚ ਨੂੰ ਨਵਾਂ ਅਤੇ ਦਿਲਚਸਪ ਬਣਾਏ ਰੱਖਣਾ ਜਿਹੜਾ ਮੁਸ਼ਕਲ ਹੋ ਗਿਆ। ਪੌਸ਼ਟਿਕ ਭੋਜਨ ਤੇ ਵੀ ਜ਼ੋਰ ਜਿਹੜਾ ਵਧਿਆ। ਬੱਚਿਆਂ ਦੇ ਭੋਜਨ ਨੂੰ ਲੈ ਕੇ ਮਾਤਾ ਪਿਤਾ ਦੀ ਚਿੰਤਾ ਸਿਰਫ ਸਵਾਦ ਤੱਕ ਸੀਮਤ ਨਹੀਂ, ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਖਾਣਾ ਤਿਆਰ ਕਰਦੇ ਸਮੇਂ ਉਸਦੇ ਪੌਸ਼ਟਿਕ ਤੱਤਾਂ ਦੇ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇ ਰਹੇ ਨੇ। ਬੱਚਿਆਂ ਦੀ ਪਸੰਦ ਤੇ ਸਿਹਤ ਵਿਚਕਾਰ ਸੰਤੁਲਨ ਬਣਾਉਣ ਦੇ ਵਿੱਚ ਉਹਨਾਂ ਦਾ ਕਾਫ਼ੀ ਸਮਾਂ ਖਰਚ ਹੋ ਰਿਹਾ। ਸੈਂਡਵਿਚ ਨੇ ਸੰਭਾਲੀ ਹੈ ਪੈਰਟਸ ਦੀ ਜਿਹੜੀ ਮੁਸ਼ਕਲ ਹੈ। ਸਰਵੇ ਦੇ ਵਿੱਚ ਸੈਂਡਵਿਚ ਨੂੰ ਮਾਤਾ ਪਿਤਾ ਦਾ ਸਭ ਤੋਂ ਆਸਾਨ ਬਦਲ ਦੱਸਿਆ ਹੈ ਤੇ ਲਗਭਗ 80% ਨੇ ਮੰਨਿਆ ਕਿ ਬੱਚੇ ਜਿਹੜੇ ਨੇ ਸੈਂਡਵਿਚ ਨੂੰ ਬਿਨਾਂ ਜ਼ਿਆਦਾ ਨਖਰੇ ਦੇ ਖਾ ਲੈਂਦੇ ਆ। ਲਗਭਗ 60% ਨੇ ਜਿਹੜਾ ਚੀਜ਼ ਪਨੀਰ ਅਤੇ 45% ਨੇ ਸਲਾਦ ਦੇ ਪੱਤਿਆਂ ਨੂੰ ਲੋਕ ਪ੍ਰਿਯ ਜਿਹੜਾ ਟੋਪਿੰਗ ਦੱਸਿਆ। ਭਾਰਤ ਦੇ ਵਿੱਚ ਪਰੌਂਠਾ, ਪੂੜੀ ਸਬਜ਼ੀ, ਪਾਸਤਾ, ਪੋਹਾ ਤੇ ਇਡਲੀ ਵਰਗੇ ਘਰੇਲੂ ਬਦਲ ਹੁਣ ਵੀ ਜਿਹੜਾ ਟਿਫਨ ਦੇ ਵਿੱਚ ਮਾਤਾ ਪਿਤਾ ਦੀ ਪਹਿਲੀ ਪਸੰਦ ਬਣੇ ਹੋਏ ਨੇ। ਭਾਰਤ ਦੇ ਵਿੱਚ ਰਸੋਈ ਦੇ ਵਿੱਚ ਜੋ ਵੀ ਜਾਂਦਾ ਹੈ ਸਭ ਤੋਂ ਜ਼ਿਆਦਾ ਸਮਾਂ ਟਾਈਮ ਯੂਜ਼ ਸਰਵੇ ਮੁਤਾਬਕ ਭਾਰਤੀ ਲੋਕ ਭੋਜਨ ਤਿਆਰ ਕਰਨ ਦੇ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਤੋਂ ਅੱਗੇ ਨੇ। ਭਾਰਤ ਦੇ ਵਿੱਚ ਲੋਕ ਔਸਤਨ 13.2 ਘੰਟੇ ਪ੍ਰਤੀ ਹਫ਼ਤਾ ਭੋਜਨ ਪਕਾਉਣ ਦੇ ਵਿੱਚ ਖਰਚ ਕਰਦੇ ਹੈ ਤੇ 22 ਵੱਡੇ ਦੇਸ਼ਾਂ ਦੇ ਵਿੱਚ ਇਹ ਸਭ ਤੋਂ ਵੱਧ ਹੈ ਤੇ ਗਲੋਬਲ ਔਸਤ 6.5 ਘੰਟੇ ਤੋਂ ਲਗਭਗ ਦੁੱਗਣਾ ਹੈ। ਪੇਂਡੂ ਅਤੇ ਅਰਧ ਸ਼ਹਿਰੀ ਇਲਾਕਿਆਂ ਦੇ ਵਿੱਚ ਔਰਤਾਂ ਰੋਜ਼ਾਨਾ ਔਸਤਨ 3-5 ਘੰਟੇ ਰਸੋਈ ਅਤੇ ਉਸਦੇ ਨਾਲ ਜੁੜੇ ਕੰਮਾਂ ਦੇ ਵਿੱਚ ਲਗਾ ਦਿੰਦੀਆਂ ਨੇ। ਜੀ ਦੋਸਤੋ, ਇਹ ਹੈ ਜੀ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ। ਚਲੋ, ਬੱਚਿਆਂ ਨੂੰ ਖਾਣਾ ਫਰੀ ਹੈ ਸਕੂਲਾਂ ਦੇ ਵਿੱਚ, ਪਰ ਕੁਝ ਐਸੇ ਲੋਕ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਕਿ ਅਹਿਸਾਸ ਨਹੀਂ ਹੁੰਦਾ ਕਿ ਕਿੱਡਾ ਵੱਡਾ ਜਿਹੜਾ ਕੰਮ ਹੈ ਇਹ, ਜਿਹੜਾ ਕਿ ਬੱਚਿਆਂ ਦੇ ਲਈ ਸਵੇਰ ਤੋਂ ਲੈ ਕੇ ਆਪਣਾ ਖਾਣਾ ਵੀ ਤਿਆਰ ਕਰਨਾ, ਬੱਚਿਆਂ ਨੂੰ ਸਕੂਲੇ ਭੇਜਣ ਲਈ ਕਰਨਾ, ਸਾਰੇ ਦਿਨ ਦਾ ਦੇਖਣਾ, ਫਿਰ ਆ ਕੇ ਉਹਨਾਂ ਦਾ ਦੇਖਣਾ। ਪਰ ਕੁਝ ਲੋਕ ਉਹਨਾਂ ਦੇ ਵਿੱਚ ਵੀ ਨੁਕਤਾਚੀਨੀਆਂ ਜਿਹੜੀਆਂ ਕੱਢੀ ਜਾ ਰਹੇ ਨੇ। ਕੱਲੋ ਆਪਣੇ ਨਾਲ ਜੁੜੇ ਨੇ ਗੱਲਬਾਤ ਕਰਨ ਦੇ ਲਈ ਬਖਸ਼ੀ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ 1-2 ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਜਿਸ ਦੇ ਵਿੱਚ ਗੱਲ ਕਰਾਂਗੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਦੀ, ਤੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਇੱਕ ਜ਼ਿਕਰ ਹੋਰ ਕਰਾਂਗੇ ਤੁਹਾਡੇ ਨਾਲ ਇਸੇ ਲੜੀ ਦੇ ਵਿੱਚ, ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ।
1: थोड़ी
0: जी दिक्कत आ रही है कल परसों दी तुहाडे माड़ा जिहा चेक करियो विच टुट जांदी आवाज कई बारी।
1: अच्छा ए, नहीं मेरा मतलब हुन देखो हुन ठीक
0: है। हाँ ठीक है जी, हाँ जी ठीक है हुन ठीक है।
1: अच्छा चलो तो मैं उठे को मर के कहते सेटिंग कर लेना जिथे कोई सही है
0: जी।
1: ये इथे सही है तो फिर मैं इंस्टॉल कर
0: कट होने लग गए जी, बिच कट होने लग गए हुन।
1: हुन हुन देखो हुन ठीक है।
0: हाँ जी हुन ठीक है, हुन ठीक है जी। हाँ जी
1: हुन ठीक, यानी थोड़ी जी दूरी बनाई है तो हम फिर एदम।
0: हाँ जी बिल्कुल
1: जी जी जी मैं गल करता पे सी वीर भुपिंदर की गलां बातें चल रही सी लैके खुद लैके भी चल रही चीजा यूज कर प्योरिटी जेडी है
0: जी
1: प्योर है जी प्योर है इस वास्ते जेडिया चीजा जेडिया असि खाने लाजम जो जी चीज बहुत जरूरी है। लेकिन फिर भी जिन्ना मर्जी भुपिंदर जी मिक्स होना शुरू हो गया मिलावट जी बंदा जुरान
0: बिलकुल है जी।
1: वजह बिजनेस है लालच कह लो बिजनेस लोगों ने लालच ने इना मत मत पी आई देख यार असि जो है इंसानियत कर रहे इंसान की एल अस खेलते पे है ना
0: जी
1: नहीं करना चाहिए
0: जी।
1: मतलब कि बहुत जरूरी है जो है तुम कहा वापस मोल लगो बंदा भी कने कुछ है माड़िया चीजा है जी वंड के लोग की सेहत खराब
0: जी बिलकुल जी।
1: मैं अज सूफी जो है दो सूफी कलाम है छोटे छोटे
0: जरूर
1: नवे साल व्यवस्था है लेकिन कहना मतलब मोटी बेटी पॉइंट है
0: जी
1: करके मैं गुणगुना
0: जरूर जी।
1: चलो जी वीर भुपिंदर जी शुरू कर रहे हैं अपना सूफी कलाम तो सूफी कलाम नंबर वन
0: जी।
1: रब्बा तू मेरे हाथ दा मेहरन दिल में दा मेहरन रब्बा तू हाथ मेरे दा मेहरन दिलदारा हस दे चेहरे सजना ने दर्द पाए लोग अगी पर अंदर छोर आए रात दे लगी दिल बस तैनू जी। ऐसे सूफी कलाम नंबर वन सूफी कलाम नंबर सेकंड
0: जी।
1: नफरत दे शहर अंदर भी एक प्यार छुपिया रंगा नफरत दे शहर अंदर भी एक प्यार छुपिया दाए टूटे हुए दिलांदर भी एक नूर जगदा रहा
0: है
1: टूटे हुए दिलांदर एक नूर जगदा रहा लोगों पत्थर मारे मैं फिर भी दुआ दी जिथे दर्द ने अग पाई उठे इश्क ने नफरत बिच लप लुराना नफरत बिच इक लब है पुराना ਜਿਹੜਾ ਰੂਹ ਤੋਂ ਪਿਆਰ ਕਰੇ ਉਹਦਾ ਦੀਵਾਨਾ ਦੀਵਾਨਾ।
0: ਵਾਹ ਜੀ
1: ਲਓ ਜੀ ਵੀਰ ਭੁਪਿੰਦਰ ਜੀ ਸੌਂਗ ਹੈਗਾ
0: ਜੀ,
1: ਤੇ ਨਵੇਂ ਸਾਲ ਨਾਲ ਵਾਪਸ ਇਹਦੇ ਵਿੱਚ ਮੋਟੀਵੇਸ਼ਨਲ ਪੁਆਇੰਟ ਹੈਗਾ। ਨਵਾਂ ਸਾਲ ਮੁਬਾਰਕ ਸਾਰਿਆਂ ਨੂੰ, ਰੱਬ ਦੇ ਬੰਦੇ ਸਾਰਿਆਂ ਨੂੰ, ਨਵਾਂ ਸਾਲ ਮੁਬਾਰਕ ਸਾਰਿਆਂ ਨੂੰ, ਰੱਬ ਦੇ ਬੰਦੇ ਸਿੱਖਣ ਦਾ ਮੌਕਾ ਮਿਲਿਆ, ਸਿੱਖਣ ਦਾ ਮੌਕਾ ਮਿਲਿਆ ਆਏ, ਇੱਕ ਗੱਲਾਂ ਬਾਤਾਂ ਨਵੀਆਂ ਇੱਕ ਸਾਥ ਸੁਦਾਨੀ ਹੋਰ ਬੇਟਾ
0: ਜੀ,
1: ਇੱਕ ਸਾਥ ਸਾਨੂੰ
0: ਜੀ
1: ਇੱਕ ਸਾਲ ਖੁਦਾ ਨੇ ਹੋਰ ਪਿਤਾ ਸਾਨੂੰ ਹੁਣ ਸਰ ਭੁੱਲ ਗਿਆ ਜੋ
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
1: ਇੱਕ ਸਾਲ ਖੁਦਾ ਨੇ ਹੋਰ ਆਪਣੇ ਆਪ ਨੂੰ ਸਦਾ ਮੈਨੂੰ ਇੱਕ ਹੋਰ ਸਾਲ ਸਾਨੂੰ ਹੋਰ ਦਿੱਤਾ, ਸਾਨੂੰ ਆਪਣੇ ਆਪ ਨੂੰ ਮੈਨੂੰ ਸਿੱਖਣ ਦਾ ਮੌਕਾ ਮਿਲਿਆ, ਕੁਝ ਨਵੀਆਂ ਨੂੰ ਇੱਕ ਸਾਲ ਸਾਨੂੰ ਆਪਣੇ ਆਪਣੇ ਨੂੰ ਇੱਕ ਸਾਲ ਖੁਦਾਨੀ ਸਾਨੂੰ ਦੂਰ ਕਰਨ ਲਈ
0: ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਹੰਮਦ ਜੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਮੁਹੰਮਦ ਜੀ ਆਪਣਾ ਗੀਤ ਤੇ ਗੱਲਬਾਤ ਕਰਕੇ ਗਏ ਨੇ, ਤੇ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਪ੍ਰੇਮ ਸਿੰਘ ਬਾਈ ਜੀ ਜੁੜੇ ਹੋਏ ਨੇ ਔਜਲਾ ਸਾਹਿਬ ਨੂੰ, ਉਹਨਾਂ ਦੀ ਗੱਲਬਾਤ ਨੂੰ ਜਿਹੜਾ ਸਹੀ ਗੱਲਬਾਤ ਕਹਿੰਦੇ ਨੇ ਜੀ, ਤੇ ਐਪਰੀਸ਼ੀਏਟ ਕਰਦੇ ਨੇ। ਤੇ ਲੋ ਦੋਸਤੋ ਆਖਰ ਦੇ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ, ਤੇ ਉਹਦਾ ਜ਼ਿਕਰ ਕਰਨ ਲੱਗਿਆ ਮੈਂ, ਕੀ ਲਿਖਦੇ ਹੈ ਆਪਣੇ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਤੇ ਇਹ ਗੱਲਬਾਤ ਹੈ ਜੀ ਆਪਣੀ ਸ਼ਹੀਦੀ ਦਿਨ ਦੇ ਉੱਤੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਹੁਣਾਂ ਦੀ, ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਭਾਈ ਕਰਮ ਸਿੰਘ ਦੌਲਤਪੁਰ ਕੈਨੇਡਾ ਦੇ ਉੱਘੇ ਗਦਰੀ ਦੇਸ਼ ਭਗਤ ਸਨ, ਜਿਹੜੇ ਦੂਸਰੇ ਗਦਰੀ ਬਾਬਿਆਂ ਵਾਂਗ ਵਿਕਸਿਤ ਦੇਸ਼ ਦੇ ਖੁਸ਼ਹਾਲ ਜੀਵਨ, ਜਿਸ ਦੇ ਵਿੱਚ ਘਰ ਬਾਰ ਜ਼ਮੀਨ ਜਾਇਦਾਦ ਸ਼ਾਮਲ ਸਨ, ਦਾ ਮੋਹ ਤਿਆਗ ਕੇ 1914 ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਵਤਨ ਵਾਪਸ ਆ ਕੇ ਹਥਿਆਰਬੰਦ ਇਨਕਲਾਬ ਦੇ ਸੰਘਰਸ਼ ਦੇ ਵਿੱਚ ਕੁੱਦ ਪੈਂਦੇ ਹੈ। ਕਰਮ ਸਿੰਘ ਦੌਲਤਪੁਰ ਦਾ ਜਨਮ 1880 ਨੂੰ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਨੱਥਾ ਸਿੰਘ ਥਾਂਦੀ ਦੇ ਘਰ ਮਾਤਾ ਦੁੱਲੀ ਦੀ ਕੁੱਖੋਂ ਹੁੰਦਾ ਹੈ। ਉਹਨਾਂ ਨੇ 8 ਸਾਲ ਦੇ ਕਰੀਬ ਫੌਜ ਦੇ ਵਿੱਚ ਨੌਕਰੀ ਜਿਹੜੀ ਕੀਤੀ, ਨੌਕਰੀ ਕਰਨ ਦੇ ਉਪਰੰਤ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਪ੍ਰਭਾਵ ਦੇ ਸਦਕਾ ਹੀ ਉਹ ਪਿੰਡ ਦੇ ਵਿੱਚ ਹੀ ਭੋਰਾ ਪੁੱਟ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿਣ ਲੱਗ ਪਏ ਸੀ। ਤੇ ਉਹਨਾਂ ਦੀ ਇਸ ਰੁਚੀ ਦੇ ਬਾਰੇ ਜਾਣ ਕੇ ਉਹਨਾਂ ਦੇ ਕੈਨੇਡਾ ਰਹਿੰਦੇ ਚਾਚਾ ਵਰਿਆਮ ਸਿੰਘ ਤੇ ਭਰਾ ਹਰੀ ਸਿੰਘ ਨੇ ਆਪਣੇ ਕੋਲ ਵੈਂਕੂਵਰ ਦੇ ਨਜ਼ਦੀਕ ਐਪਸਟਫੋਰਡ ਉਹਨਾਂ ਨੂੰ ਬੁਲਾ ਲਿਆ, ਤੇ ਇੱਥੇ ਉਹ ਸੰਤ ਤੇਜਾ ਸਿੰਘ ਦੀ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਵਿੱਚ ਹਿੱਸੇਦਾਰ ਸਨ। ਕੈਨੇਡਾ ਦੇ ਵਿੱਚ ਭਾਈ ਕਰਮ ਸਿੰਘ ਨਸਲੀ ਵਿਤਕਰਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਰਤੀਆਂ ਦੇ ਨਾਲ ਜੁੜ ਗਏ। 1913 ਦੇ ਵਿੱਚ ਗਦਰ ਪਾਰਟੀ ਦਾ ਗਠਨ ਹੋਇਆ ਤਾਂ ਦੌਲਤਪੁਰ ਨੇ ਵੀ ਵੈਂਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨਾਲ ਇਸਦਾ ਹਿੱਸਾ ਜਿਹੜਾ ਬਣ ਕੇ ਸਰਗਰਮੀ ਦੇ ਨਾਲ ਕੰਮ ਆਰੰਭ ਦਿੱਤਾ। 1914 ਦੇ ਵਿੱਚ ਦੂਸਰੇ ਗਦਰੀ ਆਗੂਆਂ ਸਣੇ ਜਿਹੜਾ ਸੀ ਭਾਰਤ ਪਰਤ ਆਉਂਦੇ ਹੈ ਤੇ ਖੁਫੀਆ ਰਿਪੋਰਟ ਦੇ ਆਧਾਰ ਦੇ ਉੱਤੇ ਸਰਕਾਰ ਨੇ ਉਨ੍ਹਾਂ ਨੂੰ ਪਿੰਡ ਦੌਲਤਪੁਰ ਦੇ ਵਿੱਚ 1918 ਤੱਕ ਜੂਹ ਬੰਦ ਕਰੀ ਰੱਖਿਆ, ਜਾਣੀ ਕਿ ਪਿੰਡ ਦੀ ਜੂਹ ਜਿਹੜੀ ਹੈ ਜਾਂ ਬਾਉਂਡਰਿੰਗ ਜਿਹੜੀ ਹੈ ਲਾਈਨ ਹੈ ਆਪਣੀ ਹੱਦ ਹੈ ਜਿਹੜੀ ਉਹ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਪਿੰਡ ਚੋਂ। ਜੂਹਬੰਦੀ ਖਤਮ ਹੋਣ ਦੇ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਨਨਕਾਣਾ ਸਾਹਿਬ ਗਏ ਜਿੱਥੇ ਸਰਕਾਰ ਦੀ ਸ਼ਹਿ ਦੇ ਉੱਤੇ ਮਹੰਤ ਨਰਾਇਣ ਦਾਸ ਨੇ ਸ਼ਰਧਾਲੂ ਸੰਗਤਾਂ ਦੇ ਉੱਤੇ ਸਿੱਖ ਆਗੂ ਭਾਈ ਲਛਮਣ ਸਿੰਘ ਨੂੰ ਘੇਰ ਕੇ ਕਤਲ ਕਰਤਾ ਸੀ, ਜਿਸ ਭਿਅੰਕਰ ਘਟਨਾ ਨੂੰ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੇ ਵਜੋਂ ਵੀ ਯਾਦ ਕੀਤਾ ਜਾਂਦਾ। ਇੱਥੇ ਭਾਈ ਸਾਹਿਬ ਨੇ ਜਿਹੜਾ ਅੰਮ੍ਰਿਤ ਛੱਕ ਕੇ ਆਪਣਾ ਨਾਂ ਨਰਾਇਣ ਸਿੰਘ ਤੋਂ ਕਰਮ ਸਿੰਘ ਰੱਖ ਲਿਆ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਗਿਆ। ਗੁਰੂ ਕੇ ਬਾਗ ਦੇ ਵਿੱਚ ਸ਼ਾਂਤਮਈ ਅਕਾਲੀ ਅੰਦੋਲਨ ਦੇ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਨ੍ਹਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਜਿਹੜਾ ਅਖਤਿਆਰ ਕਰ ਲਿਆ। ਉਸ ਸਮੇਂ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਇਨਕਲਾਬੀ ਦੇਸ਼ ਭਗਤਾਂ ਨੇ ਚੱਕਰਵਰਤੀ ਜੱਥਾ ਬਣਾ ਕੇ ਜਲੰਧਰ ਇਲਾਕੇ ਦੇ ਵਿੱਚ ਬਰਤਾਨਵੀ ਸਰਕਾਰ ਤੇ ਉਸਦੇ ਹੱਥ ਠੋਕ ਕੇ ਸਰਕਾਰ ਪ੍ਰਸਤਾਂ ਦੇ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਭਾਈ ਕਰਮ ਸਿੰਘ ਉਹਨਾਂ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁੱਕੜੂਦੀ, ਹਰੀ ਸਿੰਘ ਸੁੰਡ ਤੇ ਕਰਮ ਸਿੰਘ ਝਿੰਗੜ ਤੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਸੰਘਰਸ਼ ਜਿਹੜਾ ਸੀ ਬੰਗਾ, ਨਵਾਂ ਸ਼ਹਿਰ ਤੇ ਮਾਹਲਪੁਰ ਦੇ ਇਲਾਕਿਆਂ ਦੇ ਵਿੱਚ ਵਿਢਿਆ ਹੋਇਆ ਸੀ। ਕਰਮ ਸਿੰਘ ਨੇ ਆਪਣੇ ਸੰਘਰਸ਼ ਦੇ ਪ੍ਰਚਾਰ ਦੇ ਲਈ ਗਦਰ ਪਾਰਟੀ ਦੇ ਪਰਚੇ ਗਦਰ ਦੀ ਤਰਜ਼ ਦੇ ਉੱਤੇ ਇੱਕ ਅਖਬਾਰ ਜਿਹੜਾ ਸੀ ਬੱਬਰ ਅਕਾਲੀ ਦੁਆਬਾ ਪ੍ਰਕਾਸ਼ਿਤ ਕਰਨਾ ਆਰੰਭ ਕਰਤਾ, ਜਿਸ ਨੂੰ ਪਹਿਲਾਂ ਸਫਰੀ ਤੇ ਬਾਅਦ ਦੇ ਵਿੱਚ ਅਡਾਰੂ ਪ੍ਰੈਸ ਨਾਮ ਦੇ ਤਹਿਤ ਛਾਪਦੇ ਰਹੇ। ਕਰਮ ਸਿੰਘ ਨੇ ਪਰਚੇ ਦੇ ਪ੍ਰਕਾਸ਼ਨ ਦੇ ਲਈ ਪਿੰਡ ਜਿਹੜਾ ਸੀ ਬਛੋੜੀ ਦੇ ਨੰਬਰਦਾਰ ਰਾਮ ਦਿੱਤਾ ਤੋਂ ਜਿਹੜਾ ਸਰਕਾਰੀ ਮਾਲੀਏ ਦੇ ਪੈਸੇ ਖੋਹ ਕੇ ਸਾਈਕਲੋ ਸਟਾਈਲ ਮਸ਼ੀਨ ਜਿਹੜੀ ਖਰੀਦੀ, ਟਾਈਪਿੰਗ ਮਸ਼ੀਨ, ਤੇ 22 ਅਗਸਤ 1922 ਨੂੰ ਪਹਿਲਾ ਅੰਕ ਜਿਹੜਾ ਪ੍ਰਕਾਸ਼ਿਤ ਕਰਕੇ ਦੇਸ਼ ਭਗਤਾਂ ਦੀ ਮੁਖਬਰੀ ਕਰਨ ਵਾਲੇ ਝੋਲੀ ਚੁੱਕਾਂ ਨੂੰ ਵਰਜਦਿਆਂ ਹੋਇਆਂ ਲਿਖ ਕੇ ਅੱਗੇ ਤੋਂ ਇਸ ਕੁਕਰਮ ਦੀ ਸਜ਼ਾ ਮੌਤ ਹੋਵੇਗੀ ਦੱਸਿਆ। ਪਰਚੇ ਦੇ 1923 ਤੱਕ 15 ਅੰਕ ਪ੍ਰਕਾਸ਼ਿਤ ਹੋਏ। ਭਾਈ ਸਾਹਿਬ ਦੇ ਇਸ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮਿਲ ਕੇ ਸਾਂਝੇ ਸੰਘਰਸ਼ ਦੀ ਵਿਉਤਬੰਦੀ ਜਿਹੜੀ ਸੀ ਕਰਨ ਦਾ ਮਨ ਬਣ ਗਿਆ। ਭਾਈ ਸਾਹਿਬ ਦੇ ਸਾਥੀ ਆਸਾ ਸਿੰਘ ਜਿਹੜੇ ਸਨ ਭੁੱਕੜੂਦੀ ਨੇ ਗੜਗੱਜ ਦੀ ਇਸ ਇੱਛਾ ਦੇ ਉੱਤੇ ਉਨ੍ਹਾਂ ਨੂੰ ਕਰਮ ਸਿੰਘ ਦੇ ਨਾਲ ਮਿਲਾਇਆ ਤੇ ਚੱਕਰਵਰਤੀ ਜੱਥਾ ਭਾਈ ਦੌਲਤਪੁਰ ਦੀ ਲਹਿਰ ਦੇ ਵਿੱਚ ਮਿਲਾ ਕੇ ਇਸਦਾ ਨਾਂ ਬੱਬਰ ਅਕਾਲੀ ਜੱਥਾ ਰੱਖ ਦਿੱਤਾ ਗਿਆ। ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਿਆਂ ਨੂੰ ਵੱਡੇ ਵੱਡੇ ਲਾਲਚਾਂ ਤੋਂ ਪੇਸ਼ਕਸ਼ ਦੇ ਵਿੱਚ ਅਨੂਪ ਸਿੰਘ ਫਸ ਗਿਆ ਤੇ ਉਸਨੇ 31 ਅਗਸਤ ਤੇ 1 ਸਤੰਬਰ ਅੱਜ ਦੇ ਦਿਹਾੜੇ ਤੇ 1923 ਵਿਚਲੀ ਰਾਤ ਨੂੰ ਭਾਈ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਖ਼ਬਰ ਪੁਲਿਸ ਨੂੰ ਪਹੁੰਚਾ ਕੇ ਉਨ੍ਹਾਂ ਨੂੰ ਘੇਰਾ ਪਵਾ ਦਿੱਤਾ ਤੇ 1 ਸਤੰਬਰ ਨੂੰ ਅੱਜ ਦੇ ਦਿਹਾੜੇ ਤੇ ਸਵੇਰੇ ਤੜਕੇ ਇਹ ਚਾਰੇ ਦੇਸ਼ ਭਗਤ ਮੁਕਾਬਲਾ ਕਰਦੇ ਹੋਏ ਫਗਵਾੜੇ ਦੇ ਕੋਲ ਬਬੇਲੀ ਪਿੰਡ ਹੈ, ਬਹੁਤ ਮਸ਼ਹੂਰ ਹੈ, ਆਪਣੇ ਆਰਟੀਕਲ ਵੀ ਲਿਖਦੇ ਆ ਬਬੇਲੀ ਜੀ, ਬਹੁਤ ਵਧੀਆ ਸ਼ਖਸੀਅਤ ਨੇ, ਉਹਨਾਂ ਦਾ ਪਿੰਡ ਹੈ ਬਬੇਲੀ। ਪਿੰਡ ਦੇ ਵਿੱਚ ਸ਼ਹਾਦਤ ਜਿਹੜਾ ਸੀ ਜਾਮ ਪੀ ਲਿਆ ਤੇ ਸ਼ਹਾਦਤਾਂ ਪਾ ਗਏ ਜੀ। ਦੋਸਤੋ ਇਹ ਹੈ ਜੀ ਗੱਲਬਾਤ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਹੁਣਾਂ ਦੀ, ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਖਰ ਦੇ ਵਿੱਚ ਫਿਰ ਗੱਲਬਾਤ ਜਿਹੜੇ ਸੁਨੇਹੇ ਮੈਂ ਸਾਂਝੇ ਨਹੀਂ ਕਰ ਪਾਇਆ ਉਹਨਾਂ ਨੂੰ ਨਾਲ ਜੋੜ ਕੇ ਤੇ ਆਖਰ ਦੇ ਵਿੱਚ ਸਮਾਪਤੀ ਕਰਦੇ ਹਾਂ। ਵੈਸੇ ਮਾਨਤਾ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਵੀ ਜ਼ਿਕਰ ਕਰੀਏ, ਚਲੋ ਕਿਸੇ ਹੋਰ ਦਿਨ ਸਹੀ ਜਾਂ ਕਰ ਲਈਏ, ਛੋਟਾ ਜਿਹਾ ਹੀ ਹੈ, ਚਲੋ ਜਾਂਦੇ ਜਾਂਦੇ ਕਰ ਹੀ ਜਾਂਦੇ ਹਾਂ, ਫਿਰ ਰਹਿੰਦਾ ਰਹਿ ਜਾਂਦਾ ਹੈ ਜੀ। ਤੇ ਗੱਲ ਤੁਹਾਡੇ ਨਾਲ ਸੁਣਾਉਂਦੇ ਹਾਂ, ਕਰਦੇ ਹਾਂ ਅੱਜ ਦੇ ਦੁਨੀਆਂ ਦੇ ਵਿੱਚ ਜੋ ਹਾਲਾਤ ਨੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ। ਸੰਜੀਵ ਪ੍ਰਾਸ਼ਰ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅੱਜ ਦੇ ਯੁੱਗ ਦੇ ਵਿੱਚ ਸੂਚਨਾਵਾਂ ਦਾ ਹੜ੍ਹ ਆ ਚੁੱਕਿਆ ਪਰ ਪਲ ਸਾਡੇ ਸਾਹਮਣੇ ਖਬਰਾਂ, ਵੀਡੀਓਜ਼, ਸੋਸ਼ਲ ਮੀਡੀਆ ਪੋਸਟਾਂ ਤੇ ਵਿਚਾਰ ਆਉਂਦੇ ਰਹਿੰਦੇ ਨੇ। ਪਰ ਤਰਾਸਦੀ ਇਹ ਵੀ ਹੈ ਕਿ ਜਿੰਨੀ ਜਾਣਕਾਰੀ ਵੱਧ ਰਹੀ ਹੈ, ਸੱਚ ਦੀ ਪਛਾਣ ਓਨੀ ਹੀ ਔਖੀ ਹੁੰਦੀ ਜਾ ਰਹੀ ਹੈ। ਸਵਾਲ ਇਹ ਹੈ ਕਿ ਜੋ ਕੁਝ ਅਸੀਂ ਰੋਜ਼ਾਨਾ ਦੇਖਦੇ ਹਾਂ, ਸੁਣਦੇ ਹਾਂ ਜਾਂ ਮੰਨਦੇ ਹਾਂ, ਕੀ ਉਹੀ ਅਸਲੀਅਤ ਹੈ? ਇਹੋ ਹੀ ਸਵਾਲ ਲਗਭਗ 2400 ਸਾਲ ਪਹਿਲਾਂ, ਯਾਨੀ ਕਿ 2400 ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਗੁਫਾ ਦੀ ਉਪਮਾ ਸਿਧਾਂਤ ਦੇ ਰਾਹੀਂ ਉਠਾਇਆ ਸੀ। ਅੱਜ ਤੋਂ 2400 ਸਾਲ ਪਹਿਲਾਂ ਵੀ ਇਹੀ ਸਵਾਲ ਸੀ ਤੇ ਅੱਜ ਵੀ ਅਸੀਂ ਉੱਥੇ ਦੇ ਉੱਥੇ ਖੜੇ ਹਾਂ, ਕੁਝ ਤਬਦੀਲੀ ਨਹੀਂ ਆਈ। ਉਸਨੇ ਇੱਕ ਹਨੇਰੀ ਗੁਫਾ ਦੀ ਕਲਪਨਾ ਕੀਤੀ ਜਿੱਥੇ ਕੁਝ ਮਨੁੱਖ ਜਨਮ ਤੋਂ ਹੀ ਜੰਜੀਰਾਂ ਦੇ ਨਾਲ ਬੱਝੇ ਹੋਏ ਨੇ, ਸਿਰਫ ਸਾਹਮਣੇ ਵਾਲੀ ਕੰਧ ਦੇ ਉੱਤੇ ਪੈਂਦੇ ਪਰਛਾਵੇਂ ਨੂੰ ਹੀ ਦੇਖ ਸਕਦੇ ਨੇ। ਉਹਨਾਂ ਦੇ ਲਈ ਇਹੀ ਪਰਛਾਵੇਂ ਸੰਸਾਰ ਦੀ ਸੰਪੂਰਨ ਸੱਚਾਈ ਬਣ ਜਾਂਦੇ ਨੇ। ਜਦੋਂ ਕੋਈ ਇੱਕ ਵਿਅਕਤੀ ਜੰਜੀਰਾਂ ਤੋੜ ਕੇ ਗੁਫਾ ਤੋਂ ਬਾਹਰ ਨਿਕਲਦਾ ਹੈ ਤਾਂ ਪਹਿਲਾਂ ਤੇਜ਼ ਰੋਸ਼ਨੀ ਉਸਦੀਆਂ ਅੱਖਾਂ ਨੂੰ ਚੁੱਭਦੀ ਹੈ, ਪਰ ਹੌਲੀ ਹੌਲੀ ਉਸਨੂੰ ਅਹਿਸਾਸ ਹੁੰਦਾ ਜਾਂਦਾ ਹੈ ਕਿ ਅਸਲੀ ਦੁਨੀਆਂ ਤਾਂ ਗੁਫਾ ਤੋਂ ਬਾਹਰ ਹੀ ਹੈ, ਗੁਫਾ ਦੇ ਅੰਦਰ ਨਹੀਂ। ਜਦੋਂ ਵਾਪਸ ਜਾ ਕੇ ਬਾਕੀਆਂ ਦੇ ਨਾਲ ਇਹ ਸੱਚ ਜਿਹੜਾ ਸਾਂਝਾ ਕਰਦਾ ਹੈ ਤਾਂ ਉਹ ਉਸਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਨੇ, ਨਹੀਂ ਭਾਈ ਤੂੰ ਤਾਂ ਐਵੇਂ ਰੋਲਾ ਪਾਈ ਜਾਂਦਾ, ਕਹਿੰਦੇ ਕੁਛ ਨਹੀਂ ਹੈ ਬਾਹਰ। ਇਹ ਹੀ ਉਪਮਾ ਸਿਰਫ ਪ੍ਰਾਚੀਨ ਦਰਸ਼ਨ ਦਾ ਹਿੱਸਾ ਨਹੀਂ, ਸਗੋਂ ਹਰ ਯੁੱਗ ਦੀ ਸਮਾਜਿਕ ਹਕੀਕਤ ਦਾ ਸ਼ੀਸ਼ਾ ਵੀ ਹੈ ਤੇ ਸ਼ਾਇਦ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇਹ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਸੰਗਕ ਹੈ। ਅੱਜ ਸਾਡੀ ਗੁਫਾ ਸਾਡੇ ਹੱਥਾਂ ਦੇ ਵਿੱਚ ਹੀ ਹੈ, ਯਾਨੀ ਮੋਬਾਈਲ ਫੋਨ, ਮੋਬਾਈਲ ਦੀ ਸਕਰੀਨ ਦੇ ਰੂਪ ਦੇ ਵਿੱਚ, ਜਿਸਦੀ ਕੰਧ ਦੇ ਉੱਤੇ ਸੋਸ਼ਲ ਮੀਡੀਆ ਦੇ ਐਲਗੋਰਿਦਮ ਦਿਨ ਰਾਤ ਪਰਛਾਵੇਂ ਦਿਖਾਉਂਦੇ ਰਹਿੰਦੇ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਵਟਸਐਪ ਵਰਗੇ ਪਲੇਟਫਾਰਮਾਂ ਦੇ ਐਲਗੋਰਿਦਮ ਸਾਨੂੰ ਉਹੀ ਕੁਝ ਦਿਖਾਉਂਦੇ ਨੇ ਜਿਸਦੇ ਉੱਤੇ ਅਸੀਂ ਪਹਿਲਾਂ ਲਾਈਕ ਜਾਂ ਕਲਿੱਕ ਕੀਤਾ ਹੁੰਦਾ ਹੈ। ਹੌਲੀ ਹੌਲੀ ਸਾਡੇ ਆਲੇ ਦੁਆਲੇ ਇੱਕ ਅਜਿਹਾ ਇਕੋ ਚੈਂਬਰ ਬਣ ਜਾਂਦਾ ਹੈ ਜਿੱਥੇ ਸਿਰਫ ਸਾਡੀ ਆਪਣੀ ਸੋਚ ਹੀ ਵਾਰ ਵਾਰ ਗੂੰਜਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਵੀ ਇਹੋ ਹੀ ਸੋਚਦੀ ਹੈ ਜੋ ਅਸੀਂ ਸੋਚਦੇ ਹਾਂ। ਬਿਨਾਂ ਤਸਦੀਕ ਕੀਤੀਆਂ ਖ਼ਬਰਾਂ, ਅੱਧੇ ਅਧੂਰੇ ਵੀਡੀਓ ਕਲਿੱਪ, ਭੜਕਾਊ ਸਿਰਲੇਖ ਅਕਸਰ ਸਾਡਾ ਸੱਚ ਬਣ ਜਾਂਦੇ ਹੈ, ਭਾਵੇਂ ਉਹਨਾਂ ਪਿੱਛੇ ਕੋਈ ਠੋਸ ਆਧਾਰ ਨਾ ਵੀ ਹੋਵੇ। ਇਹੀ ਗੱਲ ਆਨਲਾਈਨ ਖਰੀਦਦਾਰੀ ਦੇ ਉੱਤੇ ਵੀ ਜਿਹੜੀ ਹੈ ਢੁਕਦੀ ਹੈ। ਜਦੋਂ ਅਸੀਂ ਕਿਸੇ ਵਸਤੂ ਬਾਰੇ ਇੱਕ ਵਾਰ ਖੋਜ ਕਰਦੇ ਹਾਂ ਤਾਂ ਉਸੇ ਵਸਤੂ ਦੇ ਇਸ਼ਤਿਹਾਰ ਹਰ ਐਪ ਦੇ ਉੱਤੇ ਸਾਡਾ ਪਿੱਛਾ ਕਰਨ ਲੱਗ ਪੈਂਦੇ ਆ। ਸੀਮਤ ਸਟਾਕ ਅਤੇ ਅੱਜ ਹੀ 70% ਛੋਟ ਵਰਗੇ ਸੁਨੇਹੇ ਸਾਡੇ ਅੰਦਰ ਇੱਕ ਨਕਲੀ ਕਾਹਲ ਪੈਦਾ ਕਰਦੇ ਆ। ਅਸੀਂ ਬਿਨਾਂ ਸੋਚੇ ਸਮਝੇ ਖਰੀਦ ਕਰ ਬੈਠਦੇ ਹਾਂ। ਨਕਲੀ ਰੇਟਿੰਗਾਂ, ਜਿਹੜਾ ਪ੍ਰਯੋਜਿਤ, ਜਿਹੜਾ ਸਪੋਂਸਰਡ ਸਮੀਖਿਆਵਾਂ ਤੇ ਇਨਫਲੂਐਂਸਰਾਂ ਦੀਆਂ ਸਿਫਾਰਸ਼ਾਂ, ਇਹ ਸਭ ਵੀ ਉਹੀ ਪਰਛਾਵੇਂ ਨੇ ਜਿਨ੍ਹਾਂ ਨੂੰ ਅਸਲੀਅਤ ਸਮਝ ਕੇ ਭਰੋਸਾ ਕਰ ਲੈਂਦੇ ਹਾਂ। ਇਸ ਤਰ੍ਹਾਂ ਗੂਗਲ ਦੇ ਉੱਤੇ ਖੋਜ ਕਰਦੇ ਸਮੇਂ ਵੀ ਸਾਹਮਣੇ ਆਉਣ ਵਾਲੇ ਪਹਿਲੇ ਕੁਝ ਨਤੀਜੇ ਹੀ ਸਾਡੇ ਲਈ ਪੂਰੀ ਸੱਚਾਈ ਬਣ ਜਾਂਦੇ ਹੈ, ਭਾਵੇਂ ਉਹ ਭਰੋਸੇਯੋਗ ਸਰੋਤ ਹੋਣ ਜਾਂ ਨਾ। ਮਸਨੂਈ ਬੁੱਧੀ ਆਰਟੀਫਿਸ਼ਲ ਇੰਟੈਲੀਜੈਂਸੀ AI ਨਾਲ ਬਣੀਆਂ ਤਸਵੀਰਾਂ, ਡੀਪ ਫੇਕ ਵੀਡੀਓਜ਼ ਤੇ ਫਰਜ਼ੀ ਖ਼ਬਰਾਂ ਦੇ ਇਸ ਦੌਰ ਦੇ ਵਿੱਚ ਗੁਫਾ ਦੀਆਂ ਕੰਧਾਂ ਹੋਰ ਵੀ ਮਜ਼ਬੂਤ ਹੋ ਗਈਆਂ। ਪਰਛਾਵਿਆਂ ਤੇ ਹਕੀਕਤ ਵਿਚਲਾ ਫਰਕ ਪਛਾਣਨਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਮੁਸ਼ਕਲ ਹੋ ਨਿਬੜਿਆ। ਸੱਚ ਦੀ ਖੋਜ ਕਦੇ ਵੀ ਸੌਖਾ ਰਾਹ ਨਹੀਂ ਰਿਹਾ। ਇਹ ਸਾਨੂੰ ਆਪਣੇ ਵਿਸ਼ਵਾਸ ਦੀ ਪਰਖ ਕਰਨ, ਗਲਤੀਆਂ ਮੰਨਣ ਤੇ ਨਵੀਆਂ ਗੱਲਾਂ ਸਿੱਖਣ ਦੇ ਲਈ ਪ੍ਰੇਰਿਤ ਕਰਦੀ ਹੈ। ਸ਼ਾਇਦ ਇਸੇ ਕਰਕੇ ਹਰ ਯੁੱਗ ਦੇ ਵਿੱਚ ਨਵੇਂ ਵਿਚਾਰਾਂ ਦਾ ਵਿਰੋਧ ਹੁੰਦਾ ਰਿਹਾ। ਇਤਿਹਾਸ ਗਵਾਹ ਹੈ ਕਿ ਕਈ ਮਹਾਨ ਵਿਗਿਆਨੀਆਂ, ਦਾਰਸ਼ਨਿਕਾਂ ਤੇ ਸਮਾਜ ਸੁਧਾਰਕਾਂ ਨੂੰ ਪਹਿਲਾਂ ਨਕਾਰਿਆ ਗਿਆ, ਪਰ ਸਮੇਂ ਨੇ ਹੀ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਸੱਚ ਸਾਬਤ ਕਰ ਦਿਖਾਇਆ। ਸਿੱਖਿਆ ਦਾ ਅਸਲ ਮਕਸਦ ਸਿਰਫ ਜਾਣਕਾਰੀ ਇਕੱਠੀ ਕਰਨਾ ਨਹੀਂ, ਸਗੋਂ ਸੋਚਣ ਦੀ ਸਮਰੱਥਾ ਦਾ ਆਪਣਾ ਵਿਕਾਸ ਕਰਨਾ ਹੈ। ਇੱਕ ਪੜ੍ਹਿਆ ਲਿਖਿਆ ਵਿਅਕਤੀ ਉਹ ਨਹੀਂ ਜੋ ਹਰ ਜਵਾਬ ਜਾਣਦਾ ਹੋਵੇ, ਸਗੋਂ ਉਹ ਹੈ ਜੋ ਸਹੀ ਸਵਾਲ ਪੁੱਛਣਾ ਜਾਣਦਾ ਹੋਵੇ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹੀ ਹੈ ਕਿ ਅਸੀਂ ਕਿਸੇ ਵੀ ਆਨਲਾਈਨ ਜਾਣਕਾਰੀ, ਪੋਸਟ ਜਾਂ ਇਸ਼ਤਿਹਾਰ ਨੂੰ ਬਿਨਾਂ ਪਰਖੇ ਸਵੀਕਾਰ ਨਾ ਕਰੀਏ। ਕੋਈ ਖ਼ਬਰ ਅੱਗੇ ਭੇਜਣ ਜਾਂ ਸਾਂਝੀ ਕਰਨ ਤੋਂ ਪਹਿਲਾਂ ਉਸਦੇ ਸਰੋਤ ਦੀ ਜਾਂਚ ਕਰ ਲਈਏ। ਕਿਸੇ ਵਸਤੂ ਦੀ ਖਰੀਦ ਤੋਂ ਪਹਿਲਾਂ ਅਸਲ ਸਮੀਖਿਆਵਾਂ ਤੇ ਭਰੋਸੇਯੋਗ ਵੈਬਸਾਈਟਾਂ ਦੇ ਉੱਤੇ ਨਜ਼ਰ ਮਾਰ ਲਈਏ। ਵੱਖ ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝੀਏ ਤੇ ਆਪਣੀ ਰਾਏ ਜਿਹੜੀ ਹੈ ਖੁਦ ਤਰਕ ਦੇ ਆਧਾਰ ਦੇ ਉੱਤੇ ਬਣਾਈਏ, ਨਾ ਕਿ ਸਿਰਫ ਸਕਰੀਨ ਤੇ ਸਭ ਤੋਂ ਵੱਧ ਵਾਰ ਦਿਖਾਈ ਦੇਣ ਵਾਲੀ ਗੱਲ ਦੇ ਉੱਤੇ ਆਧਾਰ ਤੇ। ਇਹੀ ਇੱਕ ਜਾਗਰੂਕ ਡਿਜੀਟਲ ਨਾਗਰਿਕ ਦੀ ਜਿਹੜੀ ਪਛਾਣ ਹੋ ਸਕਦੀ ਹੈ। ਪਲੈਟੋ ਦੀ ਗੁਫਾ ਦੀ ਉਪਮਾ ਸਾਨੂੰ ਇਹ ਯਾਦ ਜ਼ਰੂਰ ਦਿਵਾਉਂਦੀ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਕੈਦ ਲੋਹੇ ਦੀਆਂ ਜ਼ੰਜੀਰਾਂ ਨਹੀਂ ਸਗੋਂ ਮਨ ਦੀਆਂ ਜ਼ੰਜੀਰਾਂ ਨੇ। ਡਰ, ਪੱਖਪਾਤ ਤੇ ਅਗਿਆਨਤਾ ਤੋਂ ਮੁਕਤ ਹੋ ਕੇ ਹੀ ਅਸੀਂ ਸੱਚ ਦੀ ਖੋਜ ਦੇ ਵੱਲ ਵੱਧ ਸਕਦੇ ਹਾਂ ਤੇ ਤਦੋਂ ਹੀ ਜਿਹੜਾ ਅਸਲ ਆਜ਼ਾਦੀ ਪ੍ਰਾਪਤ ਹੁੰਦੀ ਹੈ। ਅਗਲੀ ਵਾਰ ਜਦੋਂ ਅਸੀਂ ਆਪਣੇ ਫੋਨ ਦੀ ਸਕਰੀਨ ਦੇ ਉੱਤੇ ਕੋਈ ਖ਼ਬਰ, ਵੀਡੀਓ ਜਾਂ ਇਸ਼ਤਿਹਾਰ ਦੇਖੀਏ ਤਾਂ ਇੱਕ ਪਲ ਰੁਕ ਕੇ ਆਪਣੇ ਆਪ ਦੇ ਉੱਤੋਂ ਪੁੱਛੀਏ ਕਿ ਮੈਂ ਹਕੀਕਤ ਦੇਖ ਰਿਹਾ ਜਾਂ ਸਿਰਫ ਕੰਪਿਊਟਰ ਐਲਗੋਰਿਦਮ ਦੇ ਵੱਲੋਂ ਦਿਖਾਏ ਜਾ ਰਹੇ ਉਸਦੇ ਪਰਛਾਵਿਆਂ ਨੂੰ। ਜੇ ਇਹ ਸਵਾਲ ਸਾਡੇ ਅੰਦਰ ਜਾਗ ਪਵੇ ਨਾ ਤਾਂ ਸਮਝ ਲਵੋ ਕਿ ਅਸੀਂ ਵੀ ਡਿਜੀਟਲ ਗੁਫਾ ਤੋਂ ਬਾਹਰ ਨਿਕਲਣ ਦਾ ਜਿਹੜਾ ਪਹਿਲਾ ਕਦਮ ਜਿਹੜਾ ਪੁੱਟ ਲਿਆ ਤੇ ਝੁੱਕ ਲਿਆ ਹੈ। ਜੀ ਦੋਸਤੋ, ਬਾਕਮਾਲ ਤਰੀਕੇ ਦੇ ਨਾਲ ਸਮਝਾਉਣ ਦੀ ਗੱਲ ਕੀਤੀ ਹੈ ਡਿਪਟੀ ਡਾਇਰੈਕਟਰ ਪ੍ਰੋਟੈਕਸ਼ਨ ਐਂਡ ਟੈਸਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੰਡੀਗੜ੍ਹ ਤੋਂ ਜਿਹੜੀ ਹੈ ਗੱਲਬਾਤ ਲਿਖੀ ਹੈ। ਸਲਾਹਣਯੋਗ ਹੈ ਇਹ ਗੱਲਬਾਤ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ, ਸੰਜੀਵ ਪਰਾਸ਼ਰ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਉਹਨਾਂ ਦਾ ਸੰਪਰਕ ਨੰਬਰ ਹੈ 90411-17282। ਚੰਗੀ ਗੱਲਬਾਤ ਜ਼ਰੂਰ ਅੱਗੇ ਤੋਂ ਅੱਗੇ ਦੋਸਤੋ ਸਾਂਝੀ ਕਰਿਆ ਕਰੋ। ਲੋ ਫਿਰ ਇਸ ਦੇ ਨਾਲ ਹੀ ਆਪਾਂ ਅੱਜ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਕੁਝ ਸੁਨੇਹੇ ਜਿਹੜੇ ਰਹਿ ਗਏ ਤੇ ਸਭ ਦੋਸਤਾਂ ਦਾ ਸ਼ੁਕਰੀਆ, ਤਕਰੀਬਨ ਸਾਂਝੇ ਕਰ ਹੀ ਦਿੱਤੇ, ਨਾਲ ਦੀ ਨਾਲ ਕੁਝ ਸੁਨੇਹੇ ਵੀ ਰਹਿ ਨਹੀਂ ਗਏ ਲੱਗਦੇ, ਪਰ ਜੇ ਵੀ ਕਿਸੇ ਵੀ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਤੇ ਦੋਸਤੋ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਉਮੀਦ ਹੈ ਕਿ ਸਮਰਜੀਤ ਸਿੰਘ ਸ਼ਮੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਨਾ ਕੁਝ ਮੁੱਦਾ ਲੈ ਕੇ ਤੇ ਥੋੜਾ ਜਿਹਾ ਸਿਆਸਤ ਨੂੰ ਪਿੱਛੇ ਕਰਾਂਗੇ ਤੇ ਕੱਲ ਨੂੰ ਆਪਾਂ ਵਿਚਾਰ ਚਰਚਾ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚੱਲੇਗੀ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਭਾਰਤੀ ਸਮਾਂ 9:30 ਵਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਤੇ ਦੋਸਤੋ ਮਿਲਦੇ ਹਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ

ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਦੇਸ਼ ਤੇ ਦੀਆਂ ਖਬਰਾਂ ਦੇ ਨਾਲ ਨਾਲ ਅੱਜ ਦਾ ਵਿਚਾਰ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗੇ। ਸਮਾਂ ਤੇ ਸਥਿਤੀ ਦੋਸਤੋ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ 7:09 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 9 ਮਿੰਟ ਹੋਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:09 ਦਾ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 9:00 ਦੇ ਉੱਤੇ 9 ਮਿੰਟ ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਇਸ ਵਕਤ ਸ਼ਾਮ ਦੇ 9:06 ਤੇ ਭਾਰਤ ਦੇ ਵਿੱਚ 9:39 ਦਾ ਸਮਾਂ ਹੋ ਚੁੱਕਿਆ ਹੈ। ਚਲੋ ਦੋਸਤੋ, ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ ਤੇ ਕਰਦੇ ਹਾਂ ਸੋਮਵਾਰ ਦਾ ਆਗਾਜ਼। ਤੁਹਾਡੇ ਨਾਲ 31 ਅਗਸਤ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਖਾਂ ਨੂੰ ਵੇਖਣ ਲਈ ਸਾਡੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਜਿਹੜਾ ਸਮਝਣ ਦੇ ਲਈ ਵੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੇ ਵਿਚਾਰ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ 1919 ਦੇ ਵਿੱਚ ਸ਼ਿਕਾਗੋ ਦੇ ਵਿੱਚ ਕਮਿਊਨਿਸਟ ਪਾਰਟੀ ਬਣੀ ਸੀ ਤੇ 1919 ਦੇ ਵਿੱਚ ਹੀ ਪ੍ਰਸਿੱਧ ਕਵਿਤਰੀ ਅਮ੍ਰਿਤਾ ਪ੍ਰੀਤਮ ਉਹਨਾਂ ਦਾ ਜਨਮ ਹੁੰਦਾ ਹੈ। 1995 ਦੇ ਵਿੱਚ ਦਿਲਾਵਰ ਸਿੰਘ ਉਹਨਾਂ ਨੇ ਮਨੁੱਖੀ ਬੰਬ ਦੇ ਨਾਲ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੀ ਹੱਤਿਆ ਕੀਤੀ ਤੇ ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ। 1997 ਦੇ ਵਿੱਚ ਇੰਗਲੈਂਡ ਦੀ ਸ਼ਹਿਜ਼ਾਦੀ ਡਿਆਇਨਾ ਦੀ ਜਿਹੜੀ ਹਾਦਸੇ ਦੇ ਵਿੱਚ ਮੌਤ ਹੋਈ, ਜਿਸ ਦੇ ਵਿੱਚ ਗੁੱਝੇ ਭੇਦ ਅਜੇ ਵੀ ਜਿਹੜੇ ਬਰਕਰਾਰ ਨੇ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ ਤੇਜ਼ ਦਿਮਾਗ ਵਾਲੀ ਔਰਤ ਦੀ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਬਹੁਤ ਹੀ ਜਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸਮੇਂ ਸਮੇਂ ਤੇ, ਚਾਹੇ ਉਹ ਘਰੇਲੂ ਸਮੱਸਿਆਵਾਂ ਹੋਣ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਹੋਵੇ। ਕਿਸੇ ਵਿਅਕਤੀ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਦੂਸਰਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਦੇ ਵਿੱਚ ਉਲਝਣਾ ਨਹੀਂ, ਉਹਨਾਂ ਨੂੰ ਉਲਝਣਾਂ ਨੂੰ ਜਿਹੜਾ ਸੁਲਝਾ ਸਕੇ। ਪਰ ਇੱਕ ਸ਼ਖਸੀਅਤ ਇਹੋ ਜਿਹੀ ਵੀ ਸੀ ਜੋ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦੂਸਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਅਜਿਹੀ ਸ਼ਖਸੀਅਤ ਸੀ ਮਾਰਲਿਨ ਵੋਸ ਸੇਵੰਟ, ਜਿਹਦਾ ਜਨਮ 11 ਅਗਸਤ 1946 ਨੂੰ ਹੁੰਦਾ ਹੈ ਅਮਰੀਕਾ ਦੇ ਵਿੱਚ, ਤੇ ਉਸਦਾ ਨਾਂ ਜਿਹੜਾ ਸੀ ਗਿਨੀਜ਼ ਬੁੱਕ ਦੇ ਵਿੱਚ ਵਿਸ਼ਵ ਦੀ ਸਭ ਤੋਂ ਤੇਜ਼ ਦਿਮਾਗ ਜਿਹੜੀ ਸੀ ਔਰਤ ਦੇ ਵਜੋਂ ਦਰਜ ਹੋਇਆ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਫਿਲਾਸਫੀ ਕਰਨ ਦੇ ਬਾਅਦ ਆਪਣੇ ਪਿਤਾ ਦੇ ਜਨਰਲ ਸਟੋਰ ਦੇ ਉੱਤੇ ਕੰਮ ਕਰਦੀ ਰਹੀ ਤੇ ਅਖ਼ਬਾਰਾਂ ਦੇ ਲਈ ਲੇਖ ਲਿਖਦੀ ਸੀ। ਉਹਦਾ ਪਹਿਲਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਜੋ 4 ਸਾਲ ਚੱਲਿਆ ਤੇ ਦੂਜਾ ਵਿਆਹ 15 ਸਾਲ ਚੱਲਿਆ। 1980 ਦੇ ਦਹਾਕੇ ਦੇ ਵਿੱਚ ਆਪਣੇ ਤੀਜੇ ਪਤੀ ਰੋਬਰਟ ਜਾਰਵਿਕ ਦੇ ਨਾਲ ਨਿਊਯਾਰਕ ਜਿਹੜੀ ਚਲੇ ਜਾਂਦੀ ਹੈ। ਉੱਥੇ ਉਹਨੇ ਪਤੀ ਦੇ ਨਾਲ ਕਾਰਡੀਓ ਵਸਕੂਲਰ ਨਾਮੀ ਬਿਮਾਰੀ ਦੀ ਖੋਜ ਜਿਹੜੀ ਸੀ ਉਹਦੇ ਵਿੱਚ ਸ਼ਾਮਲ ਹੋਈ ਤੇ 1986 ਦੇ ਵਿੱਚ ਪਰੇਡੇ ਮੈਗਜ਼ੀਨ ਦੇ ਜਿਹੜਾ ਸੀ ਹਫ਼ਤਾਵਾਰੀ ਕਾਲਮ ਆਸਕ ਮਾਰਲਿਨ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਮਦਦ ਕਰਦੀ ਸੀ, ਜਿਵੇਂ ਕਿ ਅੱਜ ਕੱਲ੍ਹ ਚੈਟ ਚੱਲਦੀ ਹੈ। ਬਹੁਤ ਸਾਰੇ ਸਵਾਲ ਤੁਸੀਂ ਬਲੌਗਾਂ ਦੇ ਵਿੱਚ ਥੱਲੇ ਕਰ ਦਿੰਦੇ ਹੋ ਤੇ ਅਗਲੇ ਸਮੇਂ ਦੇ ਵਿੱਚ ਆ ਕੇ ਜਦੋਂ ਨਵੀਂ ਵੀਡੀਓ ਬਣਦੀ ਹੈ ਉਹ ਕੁਐਸਚਨਾਂ ਦੇ ਆਂਸਰ ਦਿੰਦੇ ਆ। ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਨੈਟ ਦਾ ਸਾਰਾ ਸਿਲਸਿਲਾ ਨਹੀਂ ਸੀ ਤੇ ਪ੍ਰੈਡੇ ਮੈਗਜ਼ੀਨ ਚੱਲਦੀ ਸੀ ਤੇ ਉਹਦੇ ਵਿੱਚ ਉਹ ਸਵਾਲ ਲੋਕ ਕਰਦੇ ਸਨ ਤੇ ਉਹਦੇ ਵਿੱਚ ਇੱਕ ਅੰਕ ਚੱਲਦਾ ਸੀ ਆਸਕ ਮਾਰਲਿਨ, ਉਸਦੇ ਵਿੱਚ ਉਹ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੁੰਦੀ ਸੀ। ਹਰ ਵਿਸ਼ੇ ਦੀ ਮਾਹਰ ਮਾਰਲਿਨ ਨਵੇਂ ਸ਼ਬਦਾਂ ਦੇ ਨਾਲ ਜਾਣਕਾਰੀ ਦਿੰਦੀ ਤੇ 1986 ਤੋਂ 1999 ਤੱਕ ਗਿਨੀਜ਼ ਬੁੱਕ ਦੇ ਐਡੀਸ਼ਨ ਦੇ ਵਿੱਚ ਹਰ ਸਾਲ ਉਹਦਾ ਨਾਂ ਆਉਂਦਾ ਰਿਹਾ। ਉਹਨੇ ਨਾਮ ਦਰਜ ਕਰਵਾਉਣ ਦੇ ਲਈ 2 ਟੈਸਟ ਪਾਸ ਕੀਤੇ, ਸਟੈਨਫੋਰਡ ਬਿਨੇਟ ਤੇ ਮੈਗਾ ਟੈਸਟ ਜੋ ਕਿ 22 ਸਾਲ 10 ਮਹੀਨੇ ਦੀ ਉਮਰ ਦੇ ਵਿੱਚ ਪਹਿਲੇ ਟੈਸਟ ਦੇ ਵਿੱਚ ਉਹਨੇ 228 ਨੰਬਰ ਹਾਸਲ ਕੀਤੇ ਸੀ। ਉਸਦੇ ਪ੍ਰਕਾਸ਼ਨਾਂ ਦੇ ਵਿੱਚ ਉਮਨੀ ਆਈ ਕਿਊ ਕੰਟੈਸਟ, ਮੋਰ ਮਾਰਲਿਨ ਸਮ ਲਾਈਕ ਇਟ ਬ੍ਰਾਈਟ, ਬ੍ਰੇਨ ਬਿਲਡਿੰਗ ਐਕਸਰਸਾਈਜ਼ਿੰਗ ਯੂਅਰ ਸੈਲਫ, ਗਰੋਇੰਗ ਅਪ ਏ ਕਲਾਸੀਕਲ ਅਮੈਰੀਕਨ ਚਾਈਲਡਹੁੱਡ ਮੁੱਖ ਨੇ। ਉਹਨੇ ਨਾਟਕ, ਨਾਵਲ ਤੇ ਛੋਟੀਆਂ ਕਹਾਣੀਆਂ ਵੀ ਲਿਖੀਆਂ ਤੇ ਪੋਪਾਸਵਿਲ ਉਸਦੇ ਪ੍ਰਸਿੱਧ ਨਾਟਕਾਂ ਦੇ ਵਿੱਚੋਂ ਇੱਕ ਸੀ। ਮਾਰਲੀ ਵੋਸ ਸੇਵੰਟ ਇੱਕ ਅਜਿਹੀ ਔਰਤ ਰਹੀ ਹੈ ਜਿਹਨੇ ਕਦੇ ਵੀ ਹਾਰ ਨਹੀਂ ਸੀ ਮੰਨੀ ਤੇ ਸਗੋਂ ਹਮੇਸ਼ਾ ਅੱਗੇ ਵਧਦੀ ਗਈ ਹੈ। ਦੂਸਰੇ ਪਾਸੇ ਦੂਰ ਅੰਦੇਸ਼ ਦੀ ਗੱਲ ਆਉਂਦੀ ਹੈ ਜਾਂ ਦੂਰ ਤੱਕ ਦੇਖਣ ਦੀ ਸਕੋਪੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਦੂਰਬੀਨ ਦੀ ਅੱਜ ਗੱਲ ਕਰਦੇ ਹਾਂ ਥੋੜੀ ਜਿਹੀ। ਕਹਿੰਦੇ ਅੱਜ ਧਰਤੀ ਤੋਂ ਲੱਖਾਂ ਕਿਲੋਮੀਟਰ ਦੀ ਦੂਰੀ ਦੇ ਉੱਤੇ ਵੀ ਸਥਿਤ ਜਿਹੜੇ ਗ੍ਰਹਿ ਨੇ, ਤਾਰਿਆਂ ਤੇ ਹੋਰ ਆਕਾਸ਼ੀ ਉਲਕਾ ਪਿੰਡ ਜਿਹੜੇ ਨੇ, ਉਹਨਾਂ ਦੀ ਖੋਜ ਦੇ ਵਿੱਚ ਦੂਰਬੀਨਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਇੰਟ ਦੂਰਬੀਨ ਜਿਹੜੀ ਹੈ ਸਥਾਪਿਤ ਕੀਤੀ ਹੈ ਤੇ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਦੂਰ ਤੱਕ ਵੇਖਣ ਦੇ ਲਈ ਦੂਰਬੀਨ ਲਾਈ ਗਈ ਹੈ, ਜਿਵੇਂ ਕਿ ਹਬਲ ਸਪੇਸ ਟੈਲੀਸਕੋਪ, ਸਪਿਟਜ਼ਰ ਸਪੇਸ ਟੈਲੀਸਕੋਪ, ਫਰਮੀ ਗਾਮਾ ਰੇ ਦੂਰਬੀਨ ਆਦਿ ਜਿਹੜੇ ਸ਼ਾਮਲ ਨੇ। ਹਾਲਾਂਕਿ ਅੱਜ ਦੇ ਵਿਸ਼ਾਲ ਤੇ ਟੈਕਨੋਲੋਜੀਕਲ ਤੌਰ ਦੇ ਉੱਤੇ ਐਡਵਾਂਸਡ ਦੂਰਬੀਨ ਦੀ ਤੁਲਨਾ ਦੁਨੀਆਂ ਦੇ ਸਭ ਤੋਂ ਪਹਿਲੇ ਟੈਲੀਸਕੋਪਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਦੁਨੀਆਂ ਦਾ ਸਭ ਤੋਂ ਪਹਿਲਾ ਜਿਹੜਾ ਦੂਰਬੀਨ ਸੀ 1608 ਦੇ ਵਿੱਚ ਨੀਦਰਲੈਂਡ ਦੇ ਰਹਿਣ ਵਾਲੇ ਹੰਸ ਲਿਪਰਸੀ ਨੇ ਜਿਹੜਾ ਬਣਾਈ ਸੀ। ਲਿਪਰਸੀ ਨੇ ਜਿਹੜਾ ਸੀ ਉਸਦਾ ਨਾਮ ਕਿਜ਼ਕਰ ਰੱਖਿਆ ਤੇ ਕਿਜ਼ਕਰ ਇੱਕ ਡੱਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵੇਖਣ ਵਾਲਾ। ਉਸਦੀ ਦੂਰਬੀਨ ਤੋਂ ਕੋਈ ਵੀ ਵਸਤੂ ਨੂੰ 2 ਤੋਂ 3 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਲਿਪਾਰਸ਼ੀ ਦੇ ਦੁਆਰਾ ਬਣਾਈ ਗਈ ਦੂਰਬੀਨ 2 ਲੈਂਸ ਜਿਹੜੇ ਸਨ ਉਹਨਾਂ ਦੀ ਬਣੀ ਹੋਈ ਸੀ। ਲੇਸ ਨੂੰ ਲੰਬੀ ਪਾਈਪ ਦੇ ਦੋਵੇਂ ਹੀ ਪਾਸੇ ਲਾਇਆ ਗਿਆ ਤੇ ਇਹਨੇ ਕੰਪੀਟ ਲੈਸ ਨੂੰ, ਆਈਪੀਸ ਅਤੇ ਕੋਵੈਕਸ ਲੈਸ ਨੂੰ ਉਦੇਸ਼ ਮਹੱਤਵ ਦੇ ਵਜੋਂ ਵਰਤਿਆ ਗਿਆ ਸੀ। ਉਸੇ ਸਾਲ ਹੀ ਹੈਂਜ ਲਿਪਰਸ਼ੀ ਨੇ ਇਸ ਦੇ ਵਿੱਚ ਖੋਜ ਦਾ ਪੂਰਾ ਅਧਿਕਾਰ ਲਈ ਜਿਹੜਾ ਸੀ ਨੀਦਰਲੈਂਡ ਸਰਕਾਰ ਨੂੰ ਬਿਨੈ ਪੱਤਰ ਭੇਜ ਦਿੱਤਾ, ਜਿਸ ਨੂੰ ਸਰਕਾਰ ਨੇ ਜਲਦੀ ਸਵੀਕਾਰ ਕਰ ਲਿਆ ਤੇ ਇਸ ਦੀ ਉਪਯੋਗਤਾ ਨੂੰ ਵੇਖਦਿਆਂ ਉਸਨੇ 900 ਫਲੋਰੀਨ ਨੀਦਰਲੈਂਡ ਤੋਂ ਮਿਲਿਆ ਕਰੰਸੀ ਜਿਹੜੀ ਸੀ ਉਸ ਸਮੇਂ ਦੇ ਵਿੱਚ ਉਹ ਵੀ ਜਿਹੜਾ ਦਿੱਤੀ ਗਈ ਉਹਨੂੰ ਤੇ 1608 ਦੇ ਅੰਤ ਤੱਕ ਜਿਵੇਂ ਕਿ ਦੂਰਬੀਨ ਦੀ ਪ੍ਰਸਿੱਧੀ ਵਧਦੀ ਗਈ ਇਹ ਫਰਾਂਸ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਈ। ਉਨੀ ਦਿਨੀ ਹੀ ਜਿਹੜਾ ਸੀ ਬੋਵੇਡੇਰ, ਮਸ਼ਹੂਰ ਖਗੋਲ ਵਿਗਿਆਨੀ ਹੈ, ਗਲੈਲੀਓ ਗਲੀਲੀ ਦਾ ਸਾਥੀ, ਫਰਾਂਸ ਦੇ ਵਿੱਚ ਰਹਿੰਦਾ ਸੀ। ਇਸ ਦੇ ਲਈ ਉਹ ਜਦੋਂ ਵੀ ਉਸਨੂੰ ਜਿਹੜਾ ਹੈਂਜ ਲਿਪਰਸ਼ੀ ਦੀ ਇਸ ਨਵੀਂ ਖੋਜ ਦੇ ਬਾਰੇ ਪਤਾ ਚੱਲਿਆ ਤਾਂ ਉਹਨੇ ਤੁਰੰਤ ਜਿਹੜਾ ਸੀ ਗਲੀਲੀਓ ਨੂੰ ਚਿੱਠੀ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 1609 ਦੇ ਵਿੱਚ ਜਦੋਂ ਗਲੀਲੀਓ ਲਿਪਰਸ਼ੀ ਦੀ ਦੂਰਬੀਨ ਦੇ ਬਾਰੇ ਜਾਣੂ ਹੋ ਗਿਆ, ਫਿਰ ਉਹਨਾਂ ਨੇ ਜਲਦੀ ਹੀ ਦੂਰਬੀਨ ਦੇ ਮਾਡਲ ਨੂੰ ਵੇਖੇ ਬਗੈਰ ਆਪਣੀ ਦੂਰਬੀਨ ਬਣਾਉਣੀ ਸ਼ੁਰੂ ਕਰਤੀ। ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਗਲੀਲੀਓ ਅਰਥਪੂਰਨ ਤਬਦੀਲੀਆਂ ਦੇ ਨਾਲ ਦੂਰਦਰਸ਼ਨ ਬਣਾਉਣ ਦੇ ਵਿੱਚ ਜਿਹੜਾ ਸੀ ਸਫਲ ਹੋ ਗਿਆ ਤੇ ਹੁਣ ਕੁਝ ਵੀ ਉਸਦੇ ਦੂਰਬੀਨ ਦੇ ਨਾਲੋਂ 20 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਇਸ ਪ੍ਰਾਪਤੀ ਤੋਂ ਉਤਸ਼ਾਹਿਤ ਗਲੀਲੀਓ ਨੇ ਉਸਨੂੰ 24 ਅਗਸਤ 1609 ਨੂੰ ਵੇਨਿਸ ਦੀ ਸੈਨੇਟ ਦੇ ਵਿੱਚ ਪੇਸ਼ ਕਰ ਦਿੱਤਾ। ਸੈਨੇਟ ਉਸਦੀ ਦੂਰਬੀਨ ਤੇ ਸੈਨਾ ਦੇ ਲਾਭਾਂ ਦੇ ਬਾਰੇ ਜਾਣ ਕੇ ਬਹੁਤ ਖੁਸ਼ ਸੀ ਤੇ ਉਹਨੂੰ ਉਮਰ ਭਰ ਇਟਲੀ ਦੀ ਪਦੂਆ ਯੂਨੀਵਰਸਿਟੀ ਦਾ ਲੈਕਚਰਾਰ ਬਣਾਇਆ ਗਿਆ। ਗੈਲੀਲੀਓ ਬਾਅਦ ਦੇ ਵਿੱਚ ਦੁਨੀਆਂ ਦਾ ਪਹਿਲਾ ਵਿਅਕਤੀ ਬਣ ਗਿਆ ਜਿਹਨੇ ਦੂਰਬੀਨ ਦੀ ਵਰਤੋਂ ਦੇ ਨਾਲ ਖਗੋਲ ਵਿਗਿਆਨ ਦੀ ਖੋਜ ਕੀਤੀ ਤੇ ਆਪਣੇ ਦੂਰਬੀਨ ਨੂੰ ਵੇਖਦਿਆਂ ਹੋਇਆ ਉਸਨੇ ਚੰਦਰਮਾ ਦੀ ਸਤ੍ਹਾ ਅਤੇ ਚੰਦ ਦੇ ਵੱਖ ਵੱਖ ਪੜਾਵਾਂ ਦੇ ਉੱਤੇ ਖੁਰਦ ਦੀ ਵਿਸਥਾਰ ਪੂਰਵਕ ਜਿਹੜੀ ਸੀ ਤਸਵੀਰ ਬਣਾਈ ਤੇ 1610 ਦੇ ਵਿੱਚ ਜੁਪੀਟਰ ਦੇ 4 ਚੰਦਰਮਾ ਤੇ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਵੀ ਖੋਜ ਕਰ ਸੁੱਟੀ। ਜੀ ਦੋਸਤੋ, ਇਹ ਸਨ ਲੋਕ ਜਿਹਨਾਂ ਨੇ ਕੁਝ ਨਾ ਕੁਝ ਕਰ ਦਿਖਾਇਆ। ਅਗਲੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦਿਆਂ ਕਰਦਿਆਂ ਤੇ ਲਾਈਨਾਂ ਤੁਹਾਡੇ ਲਈ ਦੋਸਤੋ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਲਵਾਂਗੇ ਤੇ ਕਾਲਾਂ ਲਵਾਂਗੇ ਤੇ ਨਾਲ ਨਾਲ ਗੱਲਾਂ ਕਰਾਂਗੇ। ਸਟੂਡੀਓ ਦਾ ਨੰਬਰ +352 44 976 19 ਬਾਰ ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਭਾਈ ਆ ਜਾ ਤੈਨੂੰ ਫਿਲਮ ਵਿਖਾਈਏ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲਾਈਏ ਤੇ ਅਕਾਲੀ ਭਾਜਪਾ ਮੇਲ ਕਰਾਈਏ। ਫਸ ਗਿਆ ਬੜਿੰਗ, ਦੇਖਦੇ ਹਾਂ ਕਿਹਦੇ ਨਿਕਲਦੇ ਨੇ ਤੜਿੰਗ। ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ, ਦੁਨੀਆਂ ਤਾਂ ਬਦਲ ਰਹੀ ਹੈ ਪਰ ਕੀ ਅਸੀਂ ਵੀ ਬਦਲ ਰਹੇ ਹਾਂ ਨਾਲ? ਨੇਪਾਲ ਦੇ ਭਿਆਨਕ ਹੜ੍ਹਾਂ ਦੇ ਵਿੱਚ ਸੈਂਕੜੇ ਜਾਨਾਂ ਨੁਕਸਾਨੀਆਂ ਗਈਆਂ ਨੇ, ਪਰ ਇੱਕ ਅਧਿਆਪਕ ਦੇ ਵੱਲੋਂ ਸਮੇਂ ਸਿਰ ਜਿਹੜਾ ਆਪਣਾ ਐਕਸ਼ਨ ਕਰਨ ਦੇ ਉੱਤੇ 900 ਤੋਂ ਵੱਧ ਬੱਚਿਆਂ ਦੀ ਜਾਨ ਬਚਾ ਲਈ ਗਈ ਹੈ, ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਜੀਵਨ ਦੇ ਉੱਤੇ ਬਣੀ ਡਾਕੂਮੈਂਟਰੀ ਦੇ ਨਾਲ ਨਾਲ ਭਾਜਪਾ ਦੀ ਵਿਰੋਧੀ ਫਿਲਮ ਵੀ ਜਿਹੜੀ ਹੈ ਚੱਲ ਪਈ ਹੈ। VIP ਕਲਚਰ ਖਤਮ ਕਰਨ ਦੇ ਦਾਅਵੇ ਨੇ ਰਾਜਾ ਵੜਿੰਗ ਦੇ ਖਿਲਾਫ਼ SC ਕਮਿਸ਼ਨ ਦੀ ਕਾਰਵਾਈ, ਬੇਅੰਤ ਸਿੰਘ ਕਤਲ ਕਾਂਡ ਦੇ ਨਾਲ ਜੁੜਿਆ ਪੰਥਕ ਮੁੱਦਾ ਮੁੜ ਸਿਆਸੀ ਕੇਂਦਰ ਦੇ ਵਿੱਚ ਬਣ ਗਿਆ ਤੇ ਮੁਲਾਜ਼ਮਾਂ ਦੇ DA ਦੇ ਬਕਾਏ ਤੇ ਸਰਕਾਰ ਦੇ ਸਤਾਏ ਕਿਸਾਨ ਸੜਕਾਂ ਦੇ ਉੱਤੇ ਨੇ। ਪੰਜਾਬ ਦੀ 2027 ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਹਲਚਲ, ਇਹ ਸਭ ਆਖਰ ਪੰਜਾਬ ਦੇ ਭਵਿੱਖ ਦੇ ਬਾਰੇ ਕੀ ਸੰਕੇਤ ਦੇ ਰਿਹਾ ਹੈ? ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਅਮਰੀਕਾ ਕੈਨੇਡਾ ਵਪਾਰਕ ਤਣਾਅ, ਕੈਨੇਡਾ ਦੇ ਵੱਲੋਂ ਅਮਰੀਕੀ ਉਤਪਾਦਾਂ ਦਾ ਬਾਈਕਾਟ, ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਪੁੱਤਰ ਦੀ ਸੁਰੱਖਿਆ ਦੇ ਕਾਰਨ ਵਾਪਸੀ, ਟਰੰਪ ਦਾ ਤੀਜੇ ਕਾਰਜਕਾਲ ਦੇ ਵੱਲ ਇਸ਼ਾਰਾ, ਕਹਿੰਦਾ ਕਿ ਭਾਈ ਤੀਸਰੀ ਟਰਮ ਵੀ ਮੈਨੂੰ ਦੇ ਦਿਓ। ਵੈਸੇ ਅਮਰੀਕਨ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਹੋਇਆ ਨਹੀਂ, ਕਿਉਂਕਿ ਦੋ ਹੀ ਟਰਮਾਂ ਨੇ ਉੱਥੇ। ਤੀਸਰੀ ਵਾਰੀ ਪ੍ਰੈਜ਼ੀਡੈਂਟ ਜਿਹੜਾ ਨਹੀਂ ਬਣ ਸਕਦਾ ਕੋਈ ਵੀ ਵਿਅਕਤੀ ਲੜੀ ਵਾਰਤਾ ਦੇ ਵਿੱਚ, ਇਹ ਕਿਹੜਾ ਇੰਡੀਆ ਹੈ? ਦੂਸਰੇ ਪਾਸੇ ਆਈਸਲੈਂਡ ਦਾ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਤੇ ਭਾਰਤ ਉਜ਼ਬੇਕਿਸਤਾਨ ਦੀ ਰਣਨੀਤਿਕ ਭਾਈਵਾਲੀ ਵਧੀ ਹੈ। ਨਾਲੇ ਇੱਕ ਬੁਨਿਆਦੀ ਸਵਾਲ ਵੀ ਹੈ ਕਿ ਆਜ਼ਾਦੀ ਸਿਰਫ ਸੰਵਿਧਾਨ ਦੇ ਵਿੱਚ ਦਰਜ ਹੱਕ ਹੈ ਜਾਂ ਹਰ ਨਾਗਰਿਕ ਦੀ ਇੱਕ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਣ ਵਾਲਾ ਨਿਆਂ ਵੀ ਹੈ? ਤੇ ਪਲੈਟੋ ਦੀ ਗੁਫਾ ਤੋਂ ਅੱਜ ਦੇ ਡਿਜੀਟਲ ਯੁੱਗ ਤੱਕ ਅਸੀਂ ਜੋ ਦੇਖ ਰਹੇ ਹਾਂ ਕਿ ਉਹ ਸੱਚ ਹੈ ਜਾਂ ਸਿਰਫ ਦਿਖਾਇਆ ਜਾ ਰਿਹਾ ਕੁਝ ਹੋਰ ਨਜ਼ਰ ਆਉਂਦਾ ਹੈ। ਤੇ ਲਓ ਫਿਰ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਦੁਰਘਟਨਾ ਵਾਪਰੀ ਹੈ ਉਹਦੇ ਬਾਰੇ ਅੱਧੇ ਕੁ ਮਿੰਟ ਦੇ ਲਈ ਉਹਨਾਂ ਨੂੰ ਯਾਦ ਕਰਦੇ ਹਾਂ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 903 ਤੋਂ ਉੱਪਰ ਹੋ ਗਈ ਹੈ ਤੇ ਹੁਣ ਵੀ ਕਰੀਬ 4,250 ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇੱਕ ਪਾਸੇ ਤਾਂ ਲੋਕ ਉੱਥੇ ਮੌਤ ਤੇ ਜ਼ਿੰਦਗੀ ਦੇ ਮੂੰਹ ਦੇ ਵਿੱਚ ਨੇ ਲੜ ਰਹੇ ਨੇ, ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਉਹ ਚਾਹੇ ਫੇਕ ਜਿਹੜੀਆਂ ਨੇ ਵੀਡੀਓ ਬਣਾ ਕੇ ਜਾਂ AI ਦਾ ਸਹਾਰਾ ਲੈ ਕੇ ਉਹਦਾ ਮਿਸਯੂਜ਼ ਕਰਨਾ ਉਹ ਕਰੀ ਜਾ ਰਹੇ ਨੇ। ਕਾਫੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਆਈਆਂ ਨੇ, ਪਰ ਕਹਿ ਸਕਦੇ ਹਾਂ ਦੁੱਖ ਹੁੰਦਾ ਹੈ ਕਿਸੇ ਦੇ, ਕੁਝ ਲੋਕ ਜਿਹੜੇ ਦੁੱਖ ਦੇ ਵਿੱਚ ਹੁੰਦੇ ਆ ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਲੋਕ ਨੇ। ਤੇ ਦੂਸਰੇ ਪਾਸੇ ਇੱਕ ਸਕੂਲ ਦੇ ਹੈੱਡ ਟੀਚਰ ਨੇ ਸਮੇਂ ਸਿਰ ਕਰੀਬ 900 ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾ ਦਿੱਤਾ ਹੈ। ਹੈੱਡ ਟੀਚਰ ਯਾਨੀ ਕਿ ਪ੍ਰਿੰਸੀਪਲ ਰਜਿੰਦਰ ਦਵਾਡੀ ਦੇ ਮੁਤਾਬਕ ਉਹਨਾਂ ਨੂੰ ਹੜ੍ਹ ਦੇ ਖਤਰੇ ਬਾਰੇ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ 3 ਤੋਂ 4 ਕਾਲਾਂ ਆਈਆਂ ਤੇ ਲੋਕਾਂ ਦੇ ਵੱਲੋਂ 4 ਫੋਨ ਕਾਲਾਂ ਆਈਆਂ ਦੱਸੀਆਂ ਜਾਂਦੀਆਂ ਨੇ ਤੇ ਇਹਨਾਂ ਚੇਤਾਵਨੀਆਂ ਤੋਂ ਬਾਅਦ ਉਹਨਾਂ ਨੇ ਬਿਨਾਂ ਦੇਰੀ ਕੀਤੇ ਹੋਏ ਸਕੂਲ ਸਾਰਾ ਹੀ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ ਤੇ ਰਜਿੰਦਰ ਦਵਾਡੀ ਨੋਵਾਕੋਟ ਦੇ ਸਥਿਤ ਤ੍ਰਿਭੁਵਨ ਤ੍ਰਿਸ਼ਲੀ ਸੈਕੰਡਰੀ ਸਕੂਲ ਦੇ ਹੈੱਡ ਟੀਚਰ ਨੇ ਤੇ ਸਕੂਲ ਦੇ ਵਿੱਚ ਕੁੱਲ 1600 ਜਿਹੜੇ ਵਿਦਿਆਰਥੀ ਪੜ੍ਹਦੇ ਨੇ ਤਾਂ ਉਹਨਾਂ ਨੇ 900 ਤੋਂ ਉੱਤੇ ਜਿਹੜੇ ਨੇ ਉਸ ਸਮੇਂ ਦੇ ਵਿੱਚ ਜੋ ਵਿਦਿਆਰਥੀ ਸਕੂਲ ਦੇ ਵਿੱਚ ਸਨ ਉਹਨਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਲੂਟ ਹੈ ਜੀ ਇਸ ਤਰ੍ਹਾਂ ਦੀ ਸੋਚ ਨੂੰ ਵੀ। ਦੂਸਰੇ ਪਾਸੇ ਭਗਵੰਤ ਮਾਨ ਪੰਜਾਬ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਦੇ ਜੀਵਨ ਦੇ ਉੱਤੇ ਆਧਾਰਿਤ ਦਸਤਾਵੇਜ਼ ਸਤੋਜ ਤੋਂ ਸੰਸਦ ਤੱਕ ਰਿਲੀਜ਼ ਹੋ ਗਈ ਹੈ ਤੇ ਦੇਖਦੇ ਹੁਣ ਕਿਸਾਨ ਤੇ ਮੁਲਾਜ਼ਮ ਸਤੋਜ ਤੋਂ ਹੁਣ ਕਿੱਥੇ ਜਾ ਕੇ ਛੱਡ ਕੇ ਆਉਂਦੇ ਨੇ ਇਹਨਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ਤੇ ਆਧਾਰਿਤ ਫਿਲਮ ਸਤੋਜ ਤੋਂ ਸੰਸਦ ਤੱਕ ਅੱਜ ਸ਼ਾਮ ਰਿਲੀਜ਼ ਕੀਤੀ ਗਈ ਹੈ ਤੇ ਡਿਸਕਵਰੀ ਚੈਨਲ ਇੰਡੀਆ ਨੇ ਇਹ 45 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ 7 ਵੱਖ ਵੱਖ ਭਾਸ਼ਾਵਾਂ ਚ ਤਿਆਰ ਕੀਤੀ ਹੈ। ਇਸ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਸਤੋਜ ਦੇ ਆਮ ਘਰ ਤੋਂ ਉੱਠ ਕੇ ਕਲਾਕਾਰ ਵਜੋਂ ਪਛਾਣ ਬਣਾਉਣ, ਸੰਸਦ ਮੈਂਬਰ ਬਣਨ ਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਣ ਦਾ ਸਫ਼ਰ ਦਰਸਾਇਆ ਗਿਆ। ਇਸ ਫਿਲਮ ਦੇ ਰਾਹੀਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਉਹਨਾਂ ਦੇ ਬਚਪਨ ਦੀਆਂ ਅਹਿਮ ਯਾਦਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੁਦ ਖੇਤਾਂ ਦੇ ਵਿੱਚ ਕੰਮ ਕਰਨ, ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਤੇ ਪੰਜਾਬ ਦੇ ਹਾਲਾਤ ਨੇੜਿਓਂ ਦੇਖਣ ਦੇ ਆਪਣੇ ਤਜਰਬੇ ਬਿਆਨ ਕੀਤੇ ਹੈ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਫਿਲਮ ਦੇ ਵਿੱਚ ਪੰਜਾਬ ਦੀ ਭਲਾਈ ਪ੍ਰਤੀ ਉਹਨਾਂ ਦੀ ਸੋਚ ਦਾ ਜ਼ਿਕਰ ਕਰ ਮਾਰਿਆ। ਇਸੇ ਤਰ੍ਹਾਂ ਅਦਾਕਾਰ ਬਿਨੂ ਢਿੱਲੋਂ, ਕਰਮਜੀਤ ਅਨਮੋਲ ਤੇ ਗਾਇਕ ਮੁਹੰਮਦ ਸਦੀਕ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਮਾਨ ਨੇ ਵਿਅੰਗਕਾਰ ਦੇ ਵਜੋਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਉਭਾਰ ਕੇ ਕੌਮਾਂਤਰੀ ਪੱਧਰ ਦੇ ਉੱਤੇ ਨਾਮਨਾ ਜਿਹੜਾ ਖੱਟਿਆ ਦੱਸਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਹ ਸਾਰੀਆਂ ਜ਼ਮੀਨੀ ਜੋ ਸਮੱਸਿਆਵਾਂ ਸਨ ਉਹਨਾਂ ਦੇ 5 ਸਾਲਾਂ ਦੇ ਵਿੱਚ ਆਉਣ ਦੇ ਨਾਲ ਹੱਲ ਹੋਈਆਂ ਕਿ ਨਹੀਂ ਹੋਈਆਂ, ਬਹੁਤ ਵੱਡਾ ਸਵਾਲ ਹੈ। ਇਹੀ ਤਾਂ ਅਸੀਂ ਹਰ ਵੇਲੇ ਜਤਾਉਂਦੇ ਹਾਂ, ਗੱਲ ਕਰਦੇ ਹਾਂ ਕਿ ਭਾਈ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਦੀ ਸਥਿਤੀ, ਪਿੰਡਾਂ ਦੀ ਸਥਿਤੀ ਜਾਂ ਸਮੱਸਿਆ ਦੇ ਬਾਰੇ ਕੌਣ ਜਾਣਕਾਰੀ ਰੱਖ ਸਕਦਾ ਹੈ। ਪਰ ਅਫਸੋਸ, ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫਿਰ ਕਹਿੰਦੇ ਨੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ ਫਿਲਮ ਜਾਰੀ ਕੀਤੀ ਹੈ। ਪੰਜਾਬ ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ 1 ਘੰਟੇ ਦੀ ਫਿਲਮ ਜਾਰੀ ਕਰ ਦਿੱਤੀ ਤੇ ਇਸ ਫਿਲਮ ਦੇ ਰਾਹੀਂ ਭਗਵੰਤ ਮਾਨ ਦੇ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਅਤੇ ਸੱਤਾ ਦੇ ਵਿੱਚ ਆਉਣ ਮਗਰੋਂ ਬਦਲੇ ਰਵੱਈਏ ਨੂੰ ਪੇਸ਼ ਕੀਤਾ। ਫਿਲਮ ਦੇ ਵਿੱਚ ਦਰਸਾਇਆ ਗਿਆ ਕਿ ਕਿਵੇਂ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੁਣ ਆਪਣੇ ਹੱਕ ਮੰਗਦੇ ਲੋਕਾਂ ਤੇ ਲਾਠੀਚਾਰਜ ਕਰਵਾ ਰਹੀ ਹੈ ਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਨਸ਼ਿਆਂ ਦੇ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ਦੇ ਉੱਤੇ ਵੀ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮੋਂ ਫਿਲਮੀ ਕੰਮ ਹੋ ਗਿਆ ਜੀ ਕਿੱਕਲੀ ਤੋਂ। ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਵੀ VIP ਕਲਚਰ ਜਿਹੜਾ ਖਤਮ ਕਰੇਗੀ ਭਾਜਪਾ ਦਾਅਵਾ ਕਰ ਰਹੀ ਹੈ। ਪੰਜਾਬ ਭਾਜਪਾ ਨੇ ਹੁਣ ਸੂਬੇ ਦੇ ਵਿੱਚੋਂ ਵੀ ਜਿਹੜਾ VIP ਕਲਚਰ ਖਤਮ ਕਰਨ ਵੱਲ ਨੂੰ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅੱਜ ਇਸ ਦੀ ਨੀਂਹ ਰੱਖ ਦਿੱਤੀ। ਦੇਖਣਾ ਹੋਏਗਾ ਕਿ ਪੰਜਾਬ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ VIP ਕਲਚਰ ਦੇ ਖਾਤਮੇ ਨੂੰ ਇੱਕ ਏਜੰਡੇ ਦੇ ਵਜੋਂ ਹਿੱਸਾ ਬਣਾਉਂਦੀ ਹੈ ਜਾਂ ਨਹੀਂ। ਡਾਕਟਰ ਸਤੀਸ਼ ਪੁਨੀਆ ਨੇ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਾਰੀ ਕੀਤੀ ਜੋ VIP ਕਲਚਰ ਤੋਂ ਕਿਨਾਰਾ ਕਰਨ ਦੇ ਨਾਲ ਸੰਬੰਧਿਤ ਹੈ। ਪੰਜਾਬ ਭਾਜਪਾ ਦੇ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਵਾਗਤ ਦੇ ਵਿੱਚ ਕੋਈ ਵੀ ਗੁਲਦਸਤੇ ਭੇਟ ਨਾ ਕੀਤੇ ਜਾਣ ਤੇ ਨਾ ਹੀ ਕਿਸੇ ਕਿਸਮ ਦਾ ਤੋਹਫਾ ਦਿੱਤਾ ਜਾਵੇ। ਸਮਾਗਮ ਵੀ ਜਿਹੜਾ ਸਧਾਰਨ ਰੱਖੇ ਜਾਣ ਤੇ ਉਹ ਮਹਿੰਗੇ ਤੋਹਫਿਆਂ ਤੋਂ ਪਰਹੇਜ਼ ਕਰਨਗੇ। ਵੈਸੇ ਤੁਸੀਂ ਭਾਈ ਓਫੀਸ਼ੀਅਲ ਤੌਰ ਦੇ ਉੱਤੇ ਲੈ ਵੀ ਨਹੀਂ ਸਕਦੇ ਤੋਹਫੇ ਤਾਂ। ਪੁਨੀਆ ਨੇ ਕਿਹਾ ਕਿ ਚੰਗਾ ਹੋਵੇ ਕਿ ਇਸ ਕਲਚਰ ਤੋਂ ਲਾਂਭੇ ਹੋ ਕੇ ਕਿਸੇ ਗਰੀਬ ਬੱਚੇ ਦੀ ਮਦਦ ਕੀਤੀ ਜਾਵੇ ਤੇ ਅੰਗਹੀਣ ਜਾਂ ਅਨਾਥ ਆਸ਼ਰਮ ਦੇ ਵਿੱਚ ਭਲਾਈ ਦਾ ਕੰਮ ਕੀਤਾ ਜਾਵੇ। ਗੁਲਦਸਤੇ ਦੀ ਥਾਂ ਉਨ੍ਹਾਂ ਨੂੰ ਸਿਰਫ ਇੱਕ ਫੁੱਲ ਹੀ ਦਿੱਤਾ ਜਾਵੇ। ਅੱਜ ਜਦੋਂ ਡਾਕਟਰ ਪੁਨੀਆ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਪਹੁੰਚੇ ਹੈ ਤਾਂ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਗੁਲਦਸਤੇ ਨਹੀਂ ਬਲਕਿ ਇੱਕ ਇੱਕ ਫੁੱਲ ਸਨ, ਜਿਸ ਕਰਕੇ ਡਾਕਟਰ ਪੁਨੀਆ ਦੀ ਅਪੀਲ ਦਾ ਅਸਰ ਵੀ ਸਵਾਗਤੀ ਪ੍ਰੋਗਰਾਮ ਦੇ ਵਿੱਚ ਦਿਖ ਰਿਹਾ ਸੀ। ਭਾਜਪਾ ਦਫ਼ਤਰ ਦੇ ਵਿੱਚ ਡਾਕਟਰ ਪੁਨੀਆ ਦੇ ਕੇਸਰੀ ਦਸਤਾਰ ਵੀ ਜਿਹੜੀ ਸਜਾਈ ਗਈ ਤੇ ਆਮ ਆਦਮੀ ਪਾਰਟੀ ਦਾ ਤਾਂ ਆਪਣਾ ਏਜੰਡਾ ਹੀ ਕਹਿੰਦੇ VIP ਕਲਚਰ ਖਤਮ ਕਰਨ ਦਾ ਸੀ ਤੇ ਲਾਲ ਬੱਤੀ ਕਲਚਰ, ਤੋਹਫਾ ਕਲਚਰ, ਗਨਮੈਨ ਕਲਚਰ ਆਦਿ ਸਭ ਨੂੰ ਆਪ ਨੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਕਿੱਥੇ ਹੈ। ਆਪ ਸਰਕਾਰ ਨੇ ਦਸੰਬਰ 2022 ਦੇ ਵਿੱਚ ਪੱਤਰ ਜਾਰੀ ਕਰਕੇ ਸਰਕਟ ਹਾਊਸਾਂ ਦੇ ਵਿੱਚ ਵੀ VIPs ਦੇ ਜਿਹੜੇ ਠਹਿਰਨ ਦੀ ਗੱਲ ਕੀਤੀ ਸੀ, ਪਰ ਮਗਰੋਂ ਸਾਰੇ VIPs ਦੇ ਨੇ ਸਰਕਟ ਹਾਊਸਾਂ ਦੇ ਵੱਲ ਮੂੰਹ ਹੀ ਨਹੀਂ ਕੀਤਾ। ਕਹਿੰਦੇ ਆਪ ਦੀਆਂ ਅਹਿਮ ਹਸਤੀਆਂ ਨੇ ਪੰਜਾਬ ਦੇ 5 ਤਾਰਾ ਹੋਟਲਾਂ ਦੇ ਵਿੱਚ ਠਹਿਰ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਕਾਰਜਕਾਲ ਦੇ ਦੌਰਾਨ ਸਰਕਟ ਹਾਊਸ ਦੇ ਵਿੱਚ ਠਹਿਰਦੇ ਹੁੰਦੇ ਸਨ ਤੇ ਅਮਰਿੰਦਰ ਸਿੰਘ ਨੇ ਵੀ ਪਹਿਲੀ ਕੈਬਨਿਟ ਦੇ ਵਿੱਚ 18 ਮਾਰਚ 2017 ਨੂੰ ਲਾਲ ਬੱਤੀ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਵਿਗਾਰ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਤੇ ਅਮਰਿੰਦਰ ਸਰਕਾਰ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਹਰ ਸਾਲ ਜਨਤਕ ਕਰਨ ਦਾ ਐਲਾਨ ਕੀਤਾ ਸੀ। ਇਹੋ ਹੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਹਰਾਈ। ਕੋਈ ਵੀ ਸਰਕਾਰ ਵੀ ਜਿਹੜੀ ਸੀ VIP ਕਲਚਰ ਨੂੰ ਖਤਮ ਨਹੀਂ ਕਰ ਰਹੀ ਹੈ ਤੇ VIPs ਦੇ ਦੌਰਿਆਂ ਮੌਕੇ ਅੱਜ ਵੀ ਪੰਜਾਬ ਦੇ ਵਿੱਚ ਪੁਲਿਸ ਰੂਟ ਜਿਹੜੇ ਲੱਗਦੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਦੇਖਦੇ ਆ ਕੀ ਕੁਝ ਕਰਦੇ ਆ। ਕੌਮੀ ਕਮਿਸ਼ਨ ਦੇ ਵੱਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ ਹੋ ਗਏ ਆ। ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਟਿੱਪਣੀਆਂ ਵੜਿੰਗ ਦੇ ਉੱਤੇ ਪੈ ਸਕਦੀਆਂ ਨੇ ਭਾਰੂ ਤੇ ਦੇਖਦੇ ਆ ਕਿਹੜੇ ਪੱਤਣ ਦਾ ਤਾਰੂ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 5 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਜਾਣ ਦੇ ਹੁਕਮ ਸੁਣਾਏ ਨੇ, ਜਿਸ ਦੇ ਨਾਲ ਹੁਣ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਮਾਮਲਾ ਤਰਨ ਤਾਰਨ ਦੇ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਰੁੱਧ ਕਥਿਤ ਤੌਰ ਦੇ ਉਤੇ ਮੰਦੀ ਸ਼ਬਦਾਵਲੀ ਵਰਤਣ ਦਾ ਹੈ। ਰਾਜਾ ਵੜਿੰਗ ਨੇ ਤਰਨ ਤਾਰਨ ਦੀ ਜ਼ਮੀਨੀ ਚੋਣ ਦੇ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਕਥਿਤ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਤੇ ਵੜਿੰਗ ਜੋ ਪਹਿਲਾਂ ਹੀ ਕਾਂਗਰਸ ਦੀ ਅੰਦਰੂਨੀ ਜੰਗ ਦੇ ਵਿਚ ਉਲਝੇ ਹੋਏ ਨੇ, ਉਨ੍ਹਾਂ ਦੇ ਲਈ ਕੌਮੀ ਕਮਿਸ਼ਨ ਦਾ ਫੈਸਲਾ ਨਵੀਂ ਚੁਣੌਤੀ ਬਣੇਗਾ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇਸ ਉਪਰੋਕਤ ਮਾਮਲੇ ਦੀ ਸੁਣਵਾਈ ਕੀਤੀ ਹੈ ਤੇ ਇਸ ਮੌਕੇ ਪੰਜਾਬ ਪੁਲਿਸ ਦੇ ਤਰਫੋਂ ਡੀ ਐਸ ਪੀ ਹਰਪ੍ਰੀਤ ਸਿੰਘ ਤੇ ਡੀ ਐਸ ਪੀ ਜਿਹੜੇ ਨੇ ਈਓ ਅਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਪੇਸ਼ ਹੋਏ ਹੈ। ਇਸ ਮੌਕੇ ਪਟੀਸ਼ਨਰ ਸਰਬਜੋਤ ਸਿੰਘ ਜੋ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਨੇ ਉਹ ਵੀ ਹਾਜ਼ਰ ਸਨ ਤੇ ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਦੀ ਜਿਹੜੀ ਹੈ ਢਿੱਲੀ ਕਾਰਜਗੁਜ਼ਾਰੀ ਦੇ ਉੱਤੇ ਉਂਗਲ ਉਠਾਈ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਐਕਸ਼ਨ ਟੇਕਨ ਰਿਪੋਰਟ ਸੌਂਪਣ ਦੇ ਵਿਚ ਹੋ ਰਹੀ ਦੇਰੀ ਦੇ ਉੱਤੇ ਗੰਭੀਰ ਚਿੰਤਾ ਜਿਹੜੀ ਪ੍ਰਗਟ ਕੀਤੀ ਹੈ। ਕੌਮੀ ਕਮਿਸ਼ਨ ਨੇ 5 ਮਈ 2026 ਨੂੰ ਹੋਈ ਸੁਣਵਾਈ ਦੇ ਦੌਰਾਨ ਨਿਯਮਾਂ ਦੇ ਅਨੁਸਾਰ ਤੈਅ ਸਮੇਂ ਦੇ ਅੰਦਰ ਜਾਂਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੌਮੀ ਕਮਿਸ਼ਨ ਨੇ ਪਟੀਸ਼ਨ ਨਰ ਜਿਹੜਾ ਸੀਗਾ ਸਰਬਜੋਤ ਸਿੰਘ ਦੀ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਕਥਿਤ ਮੁਲਜ਼ਮਾਂ ਦੇ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਨੇ। ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਅੰਦਰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਕੌਮੀ ਕਮਿਸ਼ਨ ਨੇ ਅੱਜ ਸੰਬੰਧਿਤ ਅਧਿਕਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣ ਤੇ 5 ਦਿਨਾਂ ਦੇ ਅੰਦਰ ਅੰਦਰ ਇਸ ਕਾਰਵਾਈ ਦੀ ਸਥਿਤੀ ਕਮਿਸ਼ਨ ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਤੋਂ ਇਲਾਵਾ ਬਿਨਾਂ ਕਿਸੇ ਦੇਰੀ ਦੇ ਸਮਰਥਨ ਅਦਾਲਤ ਦੇ ਵਿਚ ਚਾਰਜਸ਼ੀਟ ਦਾਖਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਅੱਜ ਬੇਅੰਤ ਸਿੰਘ ਕਤਲਕਾਂਡ ਨੂੰ ਜਿਹੜੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਨੇ। 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿਚ ਫਿਰ ਗਰਮਾਇਆ ਹੈ ਪੰਥਕ ਮੁੱਦਾ। ਰਾਜੋਆਣਾ ਦੇ ਵੱਲੋਂ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਭੈਣ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਰਾਜੋਆਣਾ ਨੇ ਸਪਸ਼ਟ ਕੀਤਾ ਆਪਣਾ ਸਟੈਂਡ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਣਾਂ ਦੇ ਕਤਲ ਦੇ ਕਰੀਬ 31 ਸਾਲਾਂ ਦੇ ਬਾਅਦ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਭੈਣ ਦੇ ਰਾਹੀਂ ਅਖਬਾਰੀ ਇਸ਼ਤਿਹਾਰ ਦੇ ਕੇ ਆਪਣੇ ਸਾਥੀ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਦੇਣ ਦੇ ਮਾਮਲੇ ਨੇ ਪੰਜਾਬ ਦੇ ਇਤਿਹਾਸਕ ਤੇ ਗੰਭੀਰ ਪੰਥਕ ਮੁੱਦਿਆਂ ਨੂੰ ਇਕ ਵਾਰ ਫਿਰ ਸਿਆਸੀ ਕੇਂਦਰ ਵਿਚ ਜਿਹੜਾ ਲਿਆ ਕੇ ਖੜਾ ਕਰ ਦਿੱਤਾ ਹੈ। ਪਟਿਆਲਾ ਸੈਂਟਰਲ ਜੇਲ੍ਹ ਦੇ ਵਿਚ ਬੰਦ ਰਾਜੋਆਣਾ ਨੂੰ 1995 ਦੇ ਬੇਅੰਤ ਸਿੰਘ ਕਤਲ ਕੇਸ ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਦੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੇ ਵਜੋਂ ਭੂਮਿਕਾ ਨਿਭਾਈ ਸੀ। ਰਾਜੋਆਣਾ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ LGPC ਵੱਲੋਂ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹਦੇ ਲਈ ਯਤਨ ਤੇਜ਼ ਕੀਤੇ ਨੇ ਤੇ 2 ਦਿਨ ਪਹਿਲਾਂ ਹੀ ਪੰਜਾਬ ਭਰ ਦੇ ਗੁਰਦੁਆਰਿਆਂ ਦੇ ਵਿਚ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੀ ਸਜ਼ਾ ਦੇ ਵਿਚ ਦੇਰੀ ਦੇ ਆਧਾਰ ਦੇ ਉੱਤੇ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਲਈ ਸਹਿਮਤ ਹੋਈ ਹੈ। ਇਹ ਸ਼ਰਧਾਂਜਲੀ ਸਿਰਫ਼ ਇਕ ਸਲਾਨਾ ਬਿਆਨ ਨਹੀਂ ਸਗੋਂ ਰਾਜੋਆਣਾ ਦੇ ਉਸ ਪੁਰਾਣੇ ਸਟੈਂਡ ਦੀ ਪੁਸ਼ਟੀ ਹੈ ਜਿਸ ਦੇ ਉੱਤੇ ਉਹ ਅੱਜ ਵੀ ਕਾਇਮ ਨੇ। ਇਹ ਬਿਆਨ ਉਸ ਸਮੇਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸੇ ਕੇਸ ਦੇ ਇਕ ਹੋਰ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਦੀ ਹਾਲਤ ਦਾ ਹਵਾਲਾ ਦਿੰਦਿਆਂ 10 ਦਿਨਾਂ ਦੀ ਪੈਰੋਲ ਦੇ ਲਈ ਪਹਿਲਕਦਮੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਇਸ ਕਦਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਯਤਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹੀ ਪੈਰੋਲ ਦੇ ਮੁਕਾਬਲੇ ਬੰਦੀ ਸਿੰਘਾਂ ਦੀ ਲੰਮੀ ਹਿਰਾਸਤ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਸਮਾਨ ਵਿਹਾਰ ਜਿਹੜਾ ਹੈ ਇੱਕ ਮਤਲਬ ਕਿ ਬਰਾਬਰ ਦਾ ਵਿਹਾਰ ਦੇ ਲਾਏ ਜਾ ਰਹੇ ਦੋਸ਼ਾਂ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਤੇ ਇੱਕ ਪਾਸੇ ਚਲੋ ਇਹ ਜਿਤਾਇਆ ਵੀ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਸਾਡੇ ਉਹ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਇਹੀ ਤਾਂ ਫਰਕ ਹੈ ਜੀ ਚਲੋ ਜੋ ਸਮਿਆਂ ਦੇ ਹਾਲਾਤਾਂ ਦੇ ਵਿੱਚ ਹੋਇਆ ਹੋਇਆ ਪਰ ਉਹਨੂੰ ਦੁਬਾਰਾ ਦੁਹਰਾਉਣਾ ਇਹ ਵੀ ਚੰਗੇ ਕੰਮ ਨਹੀਂ ਹੈ। ਦੂਸਰੇ ਪਾਸੇ ਜੇ ਕਹਿੰਦੇ ਪੰਜਾਬ ਦੇ ਮੁਲਾਜ਼ਮ ਸੰਪਰਕ ਕਰਨਗੇ ਤਾਂ ਸਰਕਾਰ ਦੇ ਨਾਲ ਗੱਲਬਾਤ ਕਰਾਂਗਾ। ਗੁਲਾਬ ਸਿੰਘ ਜਿਹੜੇ ਨੇ ਕਟਾਰੀਆ ਉਹਨਾਂ ਨੇ ਸੰਕੇਤ ਦੇ ਦਿੱਤਾ ਹੈ ਅੱਜ ਮੁਲਾਜ਼ਮਾਂ ਨੂੰ। ਪੰਜਾਬ ਦੇ ਵਿੱਚ ਮੁਲਾਜ਼ਮ ਡੀਏ ਦੇ ਉੱਤੇ ਹੋਰ ਮਸਲੇ ਹੱਲ ਨਾ ਹੋਣ ਦੇ ਉੱਤੇ ਸੰਘਰਸ਼ ਕਰ ਰਿਹਾ ਹੈ। ਇਸ ਦੇ ਦੌਰਾਨ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਇਹ ਮਾਮਲਾ ਸੂਬਾ ਸਰਕਾਰ ਤੇ ਮੁਲਾਜ਼ਮਾਂ ਦਾ ਹੈ, ਪਰ ਜੇਕਰ ਪ੍ਰਦਰਸ਼ਨ ਕਰ ਰਹੇ ਜਿਹੜੇ ਮੁਲਾਜ਼ਮ ਹੈ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਮੇਰੇ ਕੋਲ ਜਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਦੇ ਰਹੇ ਤਾਂ ਉਹ ਇਸ ਦੇ ਬਾਰੇ ਜ਼ਰੂਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਇਹ ਵੀ ਮੰਨਿਆ ਕਿ ਚੋਣਾਂ ਦੇ ਨੇੜੇ ਆਉਂਦਿਆਂ ਅਜਿਹੇ ਹਾਲਾਤ ਅਤੇ ਵਿਰੋਧ ਪ੍ਰਦਰਸ਼ਨ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਹੈ। ਲੁਧਿਆਣਾ ਦੇ PAU ਵਿਖੇ ਇੱਕ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਰਾਜਪਾਲ ਨੇ ਇਹ ਸ਼ਬਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹੈ, ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਲੰਬਤ ਮਹਿੰਗਾਈ ਭੱਤੇ DA ਦੀਆਂ ਕਿਸ਼ਤਾਂ ਜਾਰੀ ਕਰਨਾ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਇਆ DA DR ਦੀਆਂ ਜਿਹੜੀਆਂ ਕਿਸ਼ਤਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਭੁਗਤਾਨ ਨਾ ਹੋਣ ਕਾਰਨ ਜਿਹੜਾ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਤੇ ਜਿਹੜਾ ਕਰ ਦਿੱਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਮੈਦਾਨ ਦੇ ਵਿੱਚ ਘੁੱਦ ਪਿਆ। ਭਾਰਤੀ ਜਨਤਾ ਪਾਰਟੀ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸਿਆਸੀ ਸਮੀਕਰਨਾਂ ਦੇ ਵਿੱਚ ਆਪਣਾ ਹਿੱਸਾ ਬਣਾਉਣ ਦੇ ਲਈ ਸਰਗਰਮ ਹੋ ਗਿਆ। ਪ੍ਰਧਾਨ ਮੰਤਰੀ ਦਫ਼ਤਰ ਜਿਹੜਾ PMO ਨਾਲ ਆਪਣੀ ਨੇੜਤਾ ਦਿਖਾਉਣ ਦੇ ਇੱਕ ਵੱਡੇ ਕਦਮ ਦੇ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜੋ ਬਾਅਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜ ਦਿੱਤਾ ਗਿਆ ਤੇ ਇਸ ਪੱਤਰ ਦੇ ਵਿੱਚ ਬੱਬਰ ਖਾਲਸਾ ਦੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਪੈਰੋਲ ਦੀ ਮੰਗ ਵੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਗੇ 2 ਵਾਰ ਬੇਨਤੀ ਪੱਤਰ ਭੇਜ ਕੇ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਸੀ। ਸ਼ਨੀਵਾਰ ਨੂੰ ਹਵਾਰਾ ਦੀ ਭੈਣ ਨੇ ਵੀ ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਚੰਦੂ ਮਾਜਰਾ ਦੇ ਇਸ ਕਦਮ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਚਾਨਕ ਸੂਬੇ ਦੀ ਰਾਜਨੀਤੀ ਦੇ ਕੇਂਦਰ ਦੇ ਵਿੱਚ ਲਿਆ ਕੇ ਖੜਾ ਕੀਤਾ। ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕਾ ਇੰਚਾਰਜ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਹੈ ਤੇ ਇਸ ਤੋਂ ਪਹਿਲਾਂ ਪਾਰਟੀ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਜਪਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਜੇਕਰ ਗੱਠਜੋੜ ਹੁੰਦਾ ਹੈ ਤਾਂ ਇਹ ਸਪਸ਼ਟ ਏਜੰਡੇ ਦੇ ਆਧਾਰ ਦੇ ਉੱਤੇ ਹੀ ਹੋਵੇਗਾ। ਇਹ ਸਿਆਸੀ ਘਟਨਾਕ੍ਰਮ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਰਣਨੀਤੀਕਾਰ CR ਪਟੇਲ ਵਿਚਾਲੇ ਹੋਏ ਮੁਲਾਕਾਤ ਤੋਂ ਤੁਰੰਤ ਬਾਅਦ ਸਾਹਮਣੇ ਆਏ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਜਪਾ ਵੱਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਸੇ ਤਰ੍ਹਾਂ ਇੰਡੀਆ ਦੇ DNA ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ, ਮੋਹਨ ਭਾਗਵਤ ਇਹ ਕਹਿੰਦੇ ਆ ਭਾਈ ਨਿਊਯਾਰਕ ਦੇ ਵਿੱਚ ਕਹਿੰਦੇ ਨੇ ਕਿ ਭਾਈ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ DNA ਦੇ ਵਿੱਚ ਜਿਹੜੀ ਹੈ ਅਨੇਕਤਾ ਦੇ ਵਿੱਚ ਏਕਤਾ ਹੈ। ਉਨ੍ਹਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਤੇ ਇਸ ਨੂੰ ਸਤਿਕਾਰਿਆ ਅਤੇ ਸਵੀਕਾਰ ਕੀਤਾ ਜਾਣਾ ਚਾਹੀਦਾ। ਮੈਡੀਸਨ ਸਕੁਆਇਰ ਗਾਰਡਨ ਦੇ ਪ੍ਰਸਿੱਧ ਇਨਫੋਰਸਿਸ ਥੀਏਟਰ ਦੇ ਵਿੱਚ ਰੈਲੀ ਦੇ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਦੇ 6,000 ਤੋਂ ਵੱਧ ਮੈਂਬਰਾਂ ਤੇ ਅੰਤਰ ਧਰਮ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਵੰਨ ਸੁਵੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦੀ ਹਮਾਇਤ ਕਰਨ ਦਾ ਜਿਹੜਾ ਹੈ ਉਹਨੂੰ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਅਮੈਰੀਕਨ ਹਿੰਦੂਜ਼ ਫਾਰ ਅਗੇਜਮੈਂਟ ਐਂਡ ਡਾਇਲੋਗ AHEAD ਫੋਰਮ ਦੇ ਵੱਲੋਂ ਕਰਵਾਏ ਗਏ ਯੂਨੀਵਰਸਲ ਵਨੈਂਸ ਸੈਲੀਬ੍ਰੇਸ਼ਨ ਦੇ ਵਿੱਚ ਹਾਜ਼ਰੀਨ ਦੀਆਂ ਤਾੜੀਆਂ ਦਰਮਿਆਨ ਕਿਹਾ, ਜਦੋਂ ਅਸੀਂ ਅਮਰੀਕਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਹਾਂ ਤਾਂ ਕਹਿੰਦੇ ਇੱਕ ਸ਼ਬਦ ਦੇ ਉੱਤੇ ਅਕਸਰ ਚਰਚਾ ਕੀਤੀ ਜਾਂਦੀ ਹੈ, ਉਹ ਹੈ ਬਹੁਲਤਾਵਾਦ, ਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਮੁਹਾਵਰੇ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ, ਅਨੇਕਤਾ ਦੇ ਵਿੱਚ ਏਕਤਾ। ਸਵਾਮੀ ਵਿਵੇਕਾਨੰਦ ਦੇ ਉਸ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਉਹਨਾਂ ਕਿ ਰਾਸ਼ਟਰ ਦੇ ਲਈ ਪੂਰੀ ਕਰਨ ਵਾਸਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਹੁੰਦੀ ਹੈ, ਤੇ ਉਹਨਾਂ ਕਿਹਾ ਕਿ ਭਾਰਤ ਦੇ ਲਈ ਇਹ ਏਕਤਾ ਤੇ ਵੰਨ ਸੁਵੰਨਤਾ ਦੋਵੇਂ DNA ਦੇ ਵਿੱਚ ਨੇ। ਵਿਰੋਧੀ ਧਿਰ ਨੇ ਅੱਜ RSS ਮੁਖੀ ਮੋਹਨ ਭਾਗਵਤ ਦੇ ਉੱਤੇ ਅਮਰੀਕਾ ਦੇ ਵਿੱਚ ਵੰਨ ਸੁਵੰਨਤਾ ਬਾਰੇ ਉਹਨਾਂ ਦੇ ਬਿਆਨਾਂ ਦੇ ਉੱਤੇ ਦੋਹਰੀ ਬੋਲੀ ਬੋਲਾਂ ਦਾ ਦੋਸ਼ ਲਾ ਦਿੱਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਗਵਤ ਨੂੰ ਇਹ ਗੱਲ ਭਾਜਪਾ ਆਗੂਆਂ ਤੇ ਉਹਨਾਂ ਸੰਸਥਾਵਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੋ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਨਫ਼ਰਤ ਜੜੀਆਂ ਫੈਲਾਉਂਦੀਆਂ ਨੇ। ਲੋ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਅੱਗੇ ਚੱਲਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਆਪਣੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਅੱਗੇ ਆਪਾਂ ਵੱਧਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਜੀ ਕੀ ਕਰਾਈ ਜਾਂਦੇ ਹੋ?
2: ਭਾਰਤ ਸਾਹਿਬ ਗੱਲ ਇੱਦਾਂ ਹੈਗੀ, ਜਿਹੜਾ ਸਿਆਸਤਦਾਨ ਹੁੰਦਾ ਨਾ
1: ਜੀ,
2: ਉਹ ਸੋਚਦਾ ਆ ਕਿ ਮੇਰੀ ਪੂਜਾ ਹੋਵੇ।
1: ਬਿਲਕੁਲ ਜੀ,
2: ਤੁਸੀਂ ਦੇਖੋ ਇਤਿਹਾਸ ਗਵਾਹ ਆ ਕਿ ਅਕਬਰ ਨਾ ਆਪਣੇ ਰਾਜ ਤੋਂ ਸੈਟਿਸਫਾਈ ਨਹੀਂ ਸੀ ਵੀ ਮੈਨੂੰ ਜਿੰਨੀ ਕ ਮਤਲਬ ਜਿਹੜਾ ਹੈਗਾ ਆ ਰਿਸਪੈਕਟ ਮਿਲਦੀ ਆ
1: ਜੀ,
2: ਉਹਦੇ ਨਾਲ ਉਹ ਰਿਸਪੈਕਟ ਜਿਆਦਾ ਤਾਂ ਲੋਕੀ ਜਿਹੜਾ ਹੈਗਾ ਰਿਲੀਜੀਅਸ ਜਿਹੜੇ ਹੈਗੇ ਆ ਪੌਂਟਿਫ ਆ ਜਾਂ ਗੁਰੂ ਆ ਉਹਨਾਂ ਦੀ ਕਰਦੇ ਆ।
1: ਬਿਲਕੁਲ ਹੈ ਜੀ।
2: ਉਹਨੇ ਕਿ ਮੇਰੀ ਪੂਜਾ ਕਿਉਂ ਨੀ ਹੁੰਦੀ, ਇਸ ਕਰਕੇ ਉਹਨੇ ਜਿਹੜਾ ਆ ਧਰਮ ਹੀ ਨਵਾਂ ਚਲਾ ਤਾ ਸੀ ਦੀਨੇ ਲਾਹੀ
1: ਜੀ।
2: ਵੱਖਰੀ ਗੱਲ ਆ ਕਿ ਉਹਦੇ ਬਹੁਤ ਨੇੜੇ ਜਿਹੜਾ ਹੈਗਾ ਸੀ ਰਹਿਮਨ, ਜਿਹਦੇ ਦੋਹੇ ਵੀ ਆਉਂਦੇ ਹੈਗੇ ਆ, ਹਾਂਜੀ ਰਹਿਮਨ ਦਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਫਿਰ ਨਾ ਮਿਲੇ ਮਿਲੇ ਗਾਂਠ ਪੜ ਜਾਏ।
1: ਹਾਂਜੀ,
2: ਔਰ ਹੀ ਉਹਨੇ ਨਾ ਉਹ ਫਿਰ ਮਤਲਬ ਜਿਹੜਾ ਆ ਉਹਨੂੰ ਇਨਕਾਰ ਕਰ ਦਿੱਤਾ ਮੰਨਣ ਤੋਂ
1: ਜੀ।
2: ਉਹਨੂੰ ਇਸ ਚੀਜ਼ ਦੀ ਬੜੀ ਸੱਟ ਲੱਗੀ, ਪਰ ਉਹ ਆ ਵੀ ਉਹਨੇ ਉਹਨੂੰ ਦੇਸ਼ ਨਿਕਾਲਾ ਦੇ ਤਾ, ਪਰ ਉਹਦਾ ਧਰਮ ਜਿਹੜਾ ਦੀਨੇ ਇਲਾਹੀ ਆ ਉਹ ਨਹੀਂ ਚੱਲ ਸਕਿਆ ਸੀ ਇਸੇ ਕਰਕੇ
1: ਜੀ,
2: ਕਿਉਂਕਿ ਉਹਨੂੰ ਉਹਦੇ ਸਾਹਮਣੇ ਹੀ ਕਿਸੇ ਨੇ ਕਹਿ ਤਾ ਸੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਭਾਈ ਤੂੰ ਹੋ ਸਕਦਾ ਆ ਵੀ ਤੂੰ ਇੱਕ ਰਾਜਾ ਤਾਂ ਹੋ ਸਕਦਾ ਆ, ਪਰ ਤੂੰ ਜੇ ਕਹੀ ਕਿ ਮੈਂ ਰੱਬ ਹੋ ਗਿਆ ਉਹ ਨਹੀਂ ਆ
1: ਜੀ।
2: ਸਿਆਸਤਦਾਨ ਨੂੰ ਏਦਾਂ ਹੁੰਦਾ ਹੈਗਾ ਆ ਕਿ ਮੈਨੂੰ ਨਾ ਲੋਕੀ ਰੱਬ ਵਾਂਗੂ ਪੂਜਣ
1: ਜੀ।
2: ਅਸੀਂ ਦੇਖਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਨਰਸਿਮਹਾ ਰਾਓ ਦੀ ਜਦੋਂ ਸਰਕਾਰ ਸੀ
1: ਜੀ,
2: ਪੜ੍ਹਦੇ ਹੁੰਦਿਆਂ ਦੀ ਗੱਲ ਆ, ਤੇ ਉਹ ਜਦੋਂ ਸਰਕਾਰ ਜਿਹੜੀ ਹੈਗੀ ਇਲੈਕਸ਼ਨ ਆਉਣ ਲੱਗੇ ਤੇ ਟੀਵੀ ਤੇ ਮਸ਼ਹੂਰੀ ਆਇਆ ਕਰਨੀ, ਤੇ ਮਸ਼ਹੂਰੀ ਦੇ ਵਿੱਚ ਦੇਖਣਾ ਕਿ ਇੱਕ ਜਨਾਨੀ ਨਰਸਿਮਹਾ ਰਾਓ ਦੀ ਫੋਟੋ ਦੇ ਅੱਗੇ ਅਗਰਬੱਤੀ ਕਰਦੀ ਪਈ ਧੂਫ ਲਗਾ ਰਹੀ ਆ
1: ਜੀ।
2: ਹਾਂਜੀ
1: ਜੀ,
2: ਤੋ ਇਸ ਕਰਕੇ ਸਿਆਸਤਦਾਨ ਦੀ ਟੈਂਡੈਂਸੀ ਆ।
1: ਮੂਰਤੀ ਤਾਂ ਆਪਣੇ ਮੋਦੀ ਸਾਹਿਬ ਦੀ ਵੀ ਬਣ ਚੁੱਕੀ ਹੈ, ਬਣ ਰਹੀ ਹੈ ਜੀ,
2: ਉਹ ਸਾਰਿਆਂ ਦੀ ਆ, ਸਾਰਿਆਂ ਦੀ ਆ ਜੀ, ਸਾਰਿਆਂ ਦੀ ਆ
1: ਜੀ।
2: ਤਦੇ ਤਾਂ ਉਹਨਾਂ ਦੇ ਮੂੰਹੋਂ ਨਾ ਚਾਹੁੰਦੇ ਹੋਏ ਵੀ ਇਹਨਾਂ ਦੇ ਮੂੰਹੋਂ ਇਹ ਨਿਕਲਦਾ, ਕਿਉਂਕਿ ਜਿਹੜਾ ਆਲਾ ਦੁਆਲਾ ਹੈਗਾ ਆ ਵੀ ਉਹ ਮਾਹੌਲ ਏਦਾਂ ਦਾ ਹੁੰਦਾ ਆ ਵੀ ਹਰ ਇੱਕ ਬੰਦੇ ਨੇ ਆ ਕੇ ਤੇ ਸੇਫਟੀ ਕਰਨੀ ਆ। ਜਿਹੜੇ ਆਲੇ ਹੁੰਦੇ ਇਹਨਾਂ ਦੇ ਅੱਖਾਂ ਕੰਨ ਹੁੰਦੇ ਉਹਨਾਂ ਨੇ ਤਾਂ ਜਿਹੜੇ ਆ ਇਹਨਾਂ ਨੂੰ ਆਪ ਤਾਂ ਇਹਨਾਂ ਨੇ ਪਬਲਿਕ ਦੇ ਵਿੱਚ ਵਿਚਰਨਾ ਘੱਟ ਹੁੰਦਾ ਆ
1: ਜੀ। ਬਿਲਕੁਲ,
2: ਲੋਕਾਂ ਦੀ ਗੱਲ ਤਾਂ ਇਹਨਾਂ ਕੋਲ ਜਿਹੜੀ ਆ ਕਿਤੇ ਪਹੁੰਚਣੀ ਹੁੰਦੀ ਜੀ
1: ਜੀ। ਬਿਲਕੁਲ ਹੈ ਜੀ,
2: ਬਾਕੀ ਤਾਂ ਇਹਨਾਂ ਨੇ ਲੋਕਾਂ ਤੇ ਜਿਹੜਾ ਹੈਗਾ ਆ ਇਹ ਹੁੰਦਾ ਇਹਨਾਂ ਨੂੰ ਕਿ ਬਈ ਤੁਸੀਂ ਬਹੁਤ ਕਰ ਰਹੇ ਜੀ ਦੇਸ਼ ਵਾਸਤੇ, ਤੁਸੀਂ ਬਹੁਤ ਕੁਛ ਕਰ ਰਹੇ ਹੈਗੇ ਆ ਜੀ, ਤੁਹਾਡਾ ਤਿਆਗ ਹੈ ਜੀ। ਤੁਸੀਂ ਦੇਖੋ ਨਾ ਕਈ ਜਗ੍ਹਾ ਦੇ ਉੱਤੇ ਜਿਹੜੇ ਪੋਡਕਾਸਟ ਹੁੰਦੇ ਹੈਗੇ ਆ ਤੇ ਮੋਦੀ ਬਾਰੇ ਜਦੋਂ ਕੋਈ ਚਰਚਾ ਬੀਜੇਪੀ ਦੇ ਲੀਡਰਾਂ ਨਾਲ ਕੀਤੀ ਜਾਂਦੀ ਹੈਗੀ ਆ, ਉਹਨੂੰ ਨਾ ਬਈ ਅਬਵ ਦੈਨ ਮੈਨਹੁੱਡ ਦੱਸਣ ਦੀ ਕੋਸ਼ਿਸ਼ ਕਰਦੇ ਕਰਦੇ ਕਈ ਵਾਰੀ ਹਾਸੇ ਦਾ ਮਜ਼ਾਕ ਦਾ ਪਾਤਰ ਬਣ ਜਾਂਦੇ ਆ ਜੀ।
1: ਬਿਲਕੁਲ ਬਣਦੇ ਆ ਜੀ।
2: ਹਾਂਜੀ, ਇੱਕ ਅਮਿਤ ਸ਼ਾਹ ਦੀ ਚੱਲਦੀ ਹੈਗੀ ਸੀ ਵੀ ਉਹ ਕਹਿੰਦੇ ਤੁਸੀਂ ਮਤਲਬ ਮੋਦੀ ਸਾਹਿਬ ਦਾ ਮਤਲਬ ਜਿਹੜਾ ਆ ਵੀ ਉਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਵੀ ਉਹ ਜਦੋਂ ਸਾਡੀ 3 ਦਿਨ ਕਾਰਨੀ ਕਾਰਨੀ ਦੀ ਬੈਠਕ ਹੁੰਦੀ ਹੈਗੀ ਆ ਉਹਦੇ ਵਿੱਚ ਉਹ 3 ਦਿਨ ਜਿਹੜਾ ਹੈਗਾ ਆ ਜਿੱਥੇ ਬੈਠੇ ਉੱਥੇ ਹੀ ਬੈਠੇ ਸੁਣਦੇ ਰਹਿੰਦੇ ਹੈਗੇ, ਇੱਥੇ ਤੱਕ ਕਿ ਵਾਸ਼ਰੂਮ ਵੀ ਨੀ ਜਾਂਦੇ ਜੀ
1: ਜੀ।
2: ਉਹਦੇ ਨਾਲ ਫਿਰ ਮਜ਼ਾਕ ਦੇ ਪਾਤਰ ਬਣੇ ਹੈਂਜੀ। ਸੋ ਇਸੇ ਤਰੀਕੇ ਨਾਲ ਮਾਨ ਸਾਹਿਬ ਦੀ ਟੈਂਡੈਂਸੀ ਇਹ ਹੈਗੀ ਆ ਵੀ ਹੁਣ ਇਹਨਾਂ ਨੇ ਆਪਣੀ ਜਿਹੜੀ ਆ ਵੀ ਆਪ ਹੀ ਫਿਲਮ ਬਣਵਾ ਲਈ
1: ਜੀ,
2: ਵੀ ਜਿਹਦੇ ਵਿੱਚ ਆਪਣੀਆਂ ਨੋ ਡਾਊਟ ਉਹਦੇ ਵਿੱਚ ਉਹਦਾ ਕੋਈ ਵੀਕ ਪੁਆਇੰਟ ਥੋੜਾ ਦੱਸਿਆ ਹੋਊਗਾ
1: ਹੈਂਜੀ।
2: ਉਹਦੇ ਵਿੱਚ ਤਾਂ ਸਾਰੀਆਂ ਵੀ ਕੰਮ ਕਰਦੇ ਸੀ ਜੀ ਸਾਰਾ ਇੱਦਾਂ ਹੈਂਜੀ, ਤੇ ਉੱਥੋਂ ਸਤੋਜ ਤੋਂ ਲੈ ਕੇ ਤੇ ਹੈਂਜੀ ਤੇ ਪਾਰਲੀਮੈਂਟ ਤੱਕ ਉਹ ਜਿਹੜਾ ਸੰਸਦ ਤੱਕ ਸਤੋਜ ਤੋਂ ਸੰਸਦ ਤੱਕ ਹਾਂਜੀ ਉੱਥੇ ਦਾ ਸਫ਼ਰ ਜਿਹੜਾ ਆ ਦਿਖਾਇਆ।
1: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਸਵਾਲ ਇਹ ਆ ਕਿ ਕਿਹੜਾ ਵਿਅਕਤੀ ਹੈ ਚਾਹੇ ਆਮ ਕੋਈ ਵੀ ਕਿਸੇ ਵੀ ਦੇਸ਼ ਦਾ ਬਸ਼ਿੰਦਾ ਹੈ ਰੋਜ਼ੀ ਰੋਟੀ ਕਮਾਉਣ ਦੇ ਲਈ ਪਰਿਵਾਰ ਪਾਲਣ ਦੇ ਲਈ ਕਿਹੜਾ ਵਿਅਕਤੀ ਹੈ ਜਿਹੜਾ ਐਡਾ ਇਸ਼ੂ ਮਤਲਬ ਕਿ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿਰਤ ਦੀ ਸਾਡੇ ਪ੍ਰਥਾ ਰਹੀ ਹੈ ਜਾਂ ਕਿਰਤ ਦੀ ਸਾਨੂੰ ਜ਼ਰੂਰਤ ਰਹੀ ਹੈ, ਹਰ ਕਿਸੇ ਨੇ ਕੀਤੀ ਹੈ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ, ਸਫਲ ਬਣਾਉਣ ਦੇ ਲਈ, ਸਾਰੀਆਂ ਉਮੀਦਾਂ, ਸਾਰੇ ਖਾਬ ਜਿਹੜੇ ਨੇ, ਸੁਪਨੇ ਜਿਹੜੇ ਨੇ ਉਹ ਪੂਰੇ ਕਰਨ ਦੇ ਲਈ, ਤਰੱਕੀ ਕਰਨ ਦੇ ਲਈ, ਆਪਣਾ ਨਾਮ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਉਣ ਦੇ ਲਈ, ਜਾਂ ਆਪਣਾ ਨਾਮ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਕਿ ਦੁਨੀਆਂ ਸਾਡੀ ਜਿਹੜੀ ਹੈ, ਚਾਹੇ ਪਰਿਵਾਰ ਹੈ, ਦਾਦੇ ਪੜਦਾਦੇ ਨੇ, ਉਹਨਾਂ ਦਾ ਨਾਮ ਰਵੇ, ਸਾਡਾ ਅੱਗੇ ਨਾਮ ਰਵੇ, ਇਹੀ ਜੱਦੋਜਹਿਦ ਦੇ ਵਿੱਚ ਸਾਰੇ ਨੇ। ਪਰ ਇਹਦੇ ਵਿੱਚ ਵੱਖਰਾ ਕੀ ਦੇਖਦੇ ਹੋ ਵੀ ਇਹ ਕੀ ਜ਼ਰੂਰਤ ਪੈ ਗਈ ਕਿ ਫਿਲਮ ਬਣਾਉਣੀ ਪੈ ਗਈ? ਇਹ ਤਾਂ ਵੱਖਰੀ ਗੱਲ ਹੈ ਜੇ ਕਿ ਅਮੈਰੀਕਨ ਕਨੇਡੀ ਜਿਹੜਾ ਸੀ ਉਹ ਲੋਕਾਂ ਦੀ ਗੱਲ ਕਰਦਾ ਸੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਾਂ ਹੋਰ ਜਿਹੜੇ ਸੀ ਵੱਡੇ ਵੱਡੇ ਲੋਕ ਜਿਨ੍ਹਾਂ ਨੇ ਜਦੋਂ ਪੂਰਾ ਜੰਗਲ ਰਾਜ ਹੀ ਕਹਿ ਲਓ ਇੱਕ ਤਰ੍ਹਾਂ ਦਾ ਹੁੰਦਾ ਸੀ, ਤਾਂ ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਜਿਹੜਾ ਸੀ ਉਹਨਾਂ ਨੂੰ ਜੰਜੀਰਾਂ ਪਾ ਕੇ ਪੈਰਾਂ ਦੇ ਵਿੱਚ, ਤਾਂ ਉਹਨਾਂ ਤੋਂ ਕਪਾਹ ਜਿਹੜੀ ਸੀ ਅਮਰੀਕਾ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਸਾਰੇ ਕੰਮ ਕਰਾਏ ਜਾਂਦੇ ਸੀ, ਗੁਲਾਮ ਬਣਾਇਆ ਜਾਂਦਾ ਸੀ, ਜਾਂ ਤਾਂ ਉਹਨਾਂ ਦੇ ਲਈ ਜਾਂ ਫਰੀਡਮ ਫਾਈਟਰ ਨੇ, ਉਹਨਾਂ ਦੇ ਉੱਤੇ ਤਾਂ ਫਿਲਮ ਨਹੀਂ ਬਣ ਸਕੀ। ਪਰ ਕੀ ਜ਼ਰੂਰਤ ਪੈ ਗਈ ਸਤੋਸ ਸਾਹਿਬ ਨੂੰ ਕਿ ਭਾਈ ਸਾਡੀ ਫਿਲਮ ਬਣਨੀ ਚਾਹੀਦੀ ਹੈ, ਡਾਕੂਮੈਂਟਰੀ ਬਣਨੀ ਚਾਹੀਦੀ, ਉਹ ਵੀ ਡਿਸਕਵਰੀ ਦੇ ਵਿੱਚ ਬਣੀ ਹੈ?
2: ਗੱਲ ਏਦਾਂ ਹੁੰਦੀ ਹੈ ਨਾ ਜੀ ਕਿ ਜਦੋਂ ਇਹਦਾ ਅੰਦਰ ਦੀ ਮਾਨਸਿਕ ਕਮਜ਼ੋਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਕਿ ਇਹ ਜਦੋਂ ਪਤਾ ਹੋਵੇ ਕਿ ਮੇਰੇ ਨਾਂ ਦੇ ਨਾਲ ਜਿਹੜੇ ਚਰਚੇ ਆ ਨਾ ਉਹ ਹੋਰ ਤਰ੍ਹਾਂ ਦੇ ਵੀ ਹੈਗੇ ਆ, ਹਾਂਜੀ, ਫਿਰ ਬੰਦਾ ਕਾਂਟ ਛਾਂਟ ਕਰਦਾ ਆ ਵੀ ਇਹਦੇ ਵਿੱਚੋਂ ਚੰਗੀਆਂ ਚੰਗੀਆਂ ਰੱਖ ਲਵਾਂ ਤੇ ਮਾੜੀਆਂ ਮਾੜੀਆਂ ਛੱਡ ਦਿਆਂ, ਫਿਰ ਜ਼ਿੰਦਗੀ ਜ਼ਿੰਦਗੀ ਹੁੰਦੀ ਆ, ਇਹ ਰੀਲ ਤਾਂ ਹੈ ਨੀ ਜੀ, ਉਹਨੂੰ ਫਿਰ ਲਾਈਫ ਨੂੰ ਨਾ ਰਿਐਲਿਟੀ ਨੂੰ ਵੀ ਰੀਲ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਜੀ। ਕੀ ਇਹਨਾਂ ਦੀ ਡਾਕੂਮੈਂਟਰੀ ਦੇ ਵਿੱਚ ਦਿਖਾਇਆ ਹੋਊਗਾ ਕਿ ਮਤਲਬ ਇਹਨਾਂ ਦੀ ਜਿਹੜੀਆਂ ਬੈਡ ਹੈਬਿਟਸ ਸੀਗੀਆਂ ਉਹਦੇ ਕਰਕੇ ਇਹਨਾਂ ਦੇ ਘਰ ਕਲੇਸ਼ ਹੁੰਦਾ ਸੀ, ਜਾਂ ਉਹਦੇ ਕਰਕੇ ਜਿਹੜਾ ਆ ਵਾਈਫ ਨੂੰ ਮਤਲਬ ਸ਼ੀ ਵਾਸ ਕੰਪੈਲਡ ਟੂ ਟੇਕ ਏ ਡਾਈਵੋਰਸ, ਹਾਂਜੀ, ਕੀ ਉਹਦੇ ਵਿੱਚ ਦਿਖਾਇਆ ਹੋਊਗਾ ਕਿ ਇਹਨਾਂ ਨੇ ਫਿਰ ਜਿਹੜਾ ਹੈਗਾ ਆ ਇੱਕ ਦਿਨ ਇੰਨਾ ਤੰਗ ਆ ਗਿਆ ਕਿ ਇਹਨਾਂ ਨੇ ਆਪਣੇ ਮਾਂ ਦੇ ਸਿਰ ਦੀ ਸਹੁੰ ਖਾ ਲਈ, ਫਿਰ ਉਸੇ ਆਪਣੇ ਆਪ ਗੁਣ ਤੋਂ ਇੰਨੇ ਮਜਬੂਰ ਹੋਏ ਕਿ ਮੁੜ ਕੇ ਜਿਹੜਾ ਆ ਫਿਰ ਇਹੀ ਕੰਮ ਕੀਤਾ, ਕਈ ਜਗ੍ਹਾ ਦੇ ਉੱਤੇ ਜਿਹੜਾ ਤਿਰਸਕਾਰ ਹੋਇਆ ਇਸੇ ਕਰਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮਤਲਬ ਖਾ ਪੀ ਕੇ ਚੱਲ ਗਏ ਸੀ। ਸੋ ਇਸ ਕਰਕੇ ਇਹ ਇਹ ਚੀਜ਼ਾਂ ਤਾਂ ਨੀ ਦੱਸੀਆਂ ਹੋਣਗੀਆਂ ਉਸ ਡਾਕੂਮੈਂਟਰੀ ਚ,
1: ਬਿਲਕੁਲ,
2: ਹਾਂਜੀ। ਹੁੰਦਾ ਕੀ ਆ ਸਰ, ਮੈਨ ਜਿਹੜਾ ਹੈਗਾ ਨਾ, ਬੰਦਾ ਜਿਹੜਾ ਹੈਗਾ ਆ, ਇਹ ਗੁਣਾ ਤੇ ਅਵਗੁਣਾ ਦਾ ਕੰਬੀਨੇਸ਼ਨ ਹੁੰਦਾ ਜੀ,
1: ਪੁਤਲਾ ਹੈ ਜੀ, ਬਿਲਕੁਲ ਬਿਲਕੁਲ,
2: ਹਾਂਜੀ, ਠੀਕ ਆ। ਕੁਦਰਤ ਨੇ ਉਹਨਾਂ ਨੂੰ ਇੱਕ ਫਨ ਨਾਲ ਨਵਾਜਿਆ ਸੀਗਾ, ਉਸ ਫਨ ਦੀ ਮਤਲਬ ਜਿਹੜਾ ਹੈਗਾ ਆ ਉਹਨੂੰ ਕੈਸ਼ ਕਰਦੇ ਹੋਏ ਇਹਨਾਂ ਨੇ ਮਤਲਬ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਆ ਇਹਨਾਂ ਨੂੰ ਇਹਨਾਂ ਦਾ ਨਾਮ ਬਣ ਗਿਆ ਸੀ, ਇਹਨਾਂ ਦੀ ਪ੍ਰਸਿੱਧੀ ਹੋ ਗਈ ਸੀ, ਠੀਕ ਆ ਜੀ। ਉਹ ਤੋਂ ਬਾਅਦ ਹੁੰਦਾ ਆ, ਉਹ ਤੋਂ ਬਾਅਦ ਹੁੰਦਾ ਬੰਦੇ ਨੂੰ ਰਸਤੇ ਜਿਹੜੇ ਆ ਕੁਦਰਤ ਨੇ ਜਿਸ ਕਿਸੇ ਨੂੰ ਪਹੁੰਚਾਉਣਾ ਹੁੰਦਾ ਨਾ, ਅੰਬੀਸ਼ਨ ਵੀ ਬੰਦਾ ਤਾਂ ਹੀ ਧਾਰਨ ਕਰਦਾ ਹੈਗਾ ਆ, ਇਹਨੂੰ ਮਤਲਬ ਕੌਣ ਕਹਿੰਦਾ ਮੈਂ ਮਾੜਾ ਰਵਾਂ ਜੀ, ਹਰ ਕੋਈ ਕਹਿੰਦਾ ਮੈਂ ਚੰਗਾ ਬਣਾ, ਪਰ ਇਹ ਕੁਦਰਤ ਤੇ ਆ, ਉਹਨੇ ਕਿਸੇ ਨੇ ਬਲੈਸਿੰਗ ਦੇਤੀ ਆ ਜੀ, ਤੇ ਉਹਦੇ ਨਾਲ ਬੰਦਾ ਉਸੇ ਜੀ। ਸਵਾਲ ਤਾਂ ਇਹ ਹੈ ਕਿ ਜਿਸ ਅਹੁਦੇ ਤੇ ਮੈਂ ਬੈਠਾ ਆ ਕੀ ਮੈਂ ਉਹਦੇ ਨਾਲ ਜਸਟਿਸ ਕਰ ਰਿਹਾ, ਕੀ ਮੈਂ ਉਹਦੇ ਨਾਲ ਇਨਸਾਫ ਕਰ ਰਿਹਾ
1: ਜੀ।
2: ਹੁਣ ਸਵਾਲ ਇੰਨੀਆਂ ਸਮੱਸਿਆਵਾਂ ਦਾ ਜੇ ਉਹਨਾਂ ਨੂੰ ਪਤਾ ਸੀ, ਸਾਰਾ ਕੁਛ ਪਤਾ ਸੀ, ਤੇ ਫੇਰ ਜਿਹੜਾ ਹੈਗਾ ਆ ਅੱਜ ਪੰਜਾਬ ਦੇ ਹਾਲਾਤ ਇਹ ਕਿਉਂ ਆ ਜੀ,
1: ਇਸ
2: ਜਿਸ ਕਰ
1: ਹਾਲਤ ਦੇ ਵਿੱਚ ਕਿਉਂ ਖੜੇ ਆ ਜੀ, ਬਿਲਕੁਲ ਬਹੁਤ ਵੱਡਾ ਸਵਾਲ ਹੈ,
2: ਹਾਂਜੀ, ਜਿਸ ਕਰਜ਼ੇ ਦੇ ਉੱਤੇ ਵਿਅੰਗ ਕਰਦੇ ਉਹ ਇੱਥੇ ਤੱਕ ਪਹੁੰਚੇ, ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਵਿਅੰਗ ਕਰਦੇ ਉਹ ਜੀ ਕਰਜ਼ੇ ਨਾਲ ਸਾਨੂੰ ਅਸੀਂ ਕਰਜ਼ਾਈ ਕਰ ਦਿੱਤਾ, ਕਿਹੜੀ ਰੈਲੀ ਹੈ ਜਿੱਥੇ ਇਹਨਾਂ ਨੇ ਜਦੋਂ ਉਹ ਨਹੀਂ ਸੀ ਬੋਲਦੇ ਹੁੰਦੇ ਜੀ, ਉਸ ਉਹ ਕਰਜ਼ੇ ਦਾ ਰਿਕਾਰਡ ਤੋੜ ਕਰਜ਼ਾ ਲੈ ਲਿਆ ਜੀ, ਜਿੱਥੇ 2,70,000 ਕਰੋੜ ਦਾ ਕਰਜ਼ਾਈ ਸੀ ਪੰਜਾਬ ਜਦੋਂ ਇਹਨਾਂ ਦੇ ਹੱਥ ਚ ਸੌਂਪਿਆ ਗਿਆ, ਅਸੀਂ ਤਾਂ ਸੋਚਦੇ ਸੀਗੇ ਵੀ ਲਾ ਦੇਣਗੇ ਜੀ 1,00,000 ਕਰੋੜ ਹੀ ਜਿਹੜਾ ਲਾ ਕੇ ਤੇ ਮਤਲਬ ਕੋਈ ਰਕਮ ਪਿੱਛੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਉਹ ਇਸ ਵੇਲੇ ਜਦੋਂ ਇਹਨਾਂ ਨੇ ਛੱਡ ਕੇ ਜਾਣਾ ਆ 5,00,000 ਤੋਂ ਉੱਤੇ ਪਹੁੰਚ ਜਾਣਾ ਹੈਗਾ ਜੀ, ਫੇਰ ਕੀ ਕਰਾਂਗੇ?
1: ਬਿਲਕੁਲ,
2: ਸਟੇਟ ਤਾਂ ਡੁੱਬ ਗਈ ਨਾ ਜੀ, ਅਲਟੀਮੇਟਲੀ ਕੀ ਜਦੋਂ ਰਿਸੋਰਸ ਹੀ ਨਾ ਰਹੇ ਜੀ, ਹੁਣ ਇਮੀਡੀਏਟਲੀ ਪਤਾ ਆ ਵੀ ਅਗਲੀ ਸਰਕਾਰ ਦੇ ਆਉਂਦਿਆਂ ਨਾਲ ਹੀ PSPCL ਵਿਕ ਜਾਣੀ ਆ, ਪ੍ਰਾਈਵੇਟ ਹੱਥਾਂ ਚ ਚੱਲ ਜਾਣੀ ਆ, ਸਾਰੀਆਂ ਸਬਸਿਡੀਆਂ ਖਤਮ ਹੋ ਜਾਣੀਆਂ, ਮਜਬੂਰ ਪ੍ਰਾਈਵੇਟ ਵਾਲਾ ਕਿਉਂ ਦਏਗਾ ਜੀ, ਅਗਲੇ ਨੇ ਤਾਂ ਪੈਸੇ ਲੈਣੇ ਹੈਗੇ, ਉਹ ਉੱਥੇ ਮੀਟਰ ਵੀ ਉਹ ਲੱਗਣਗੇ ਜੀ ਵੀ ਠੀਕ ਹੈ ਜੀ ਪਹਿਲਾਂ ਪੈਸੇ ਦਿਓ, ਬਾਅਦ ਚ ਤੁਹਾਨੂੰ ਜਿੱਦਾਂ ਜਿਹੜਾ ਫੋਨ ਦੇ ਵਿੱਚ ਆਪਾਂ ਟੈਰਿਫ ਪਵਾਉਣੇ ਹੈਗੇ ਓਦਾਂ ਜਿਹੜਾ ਹੈ ਵੀ ਹਾਂ ਠੀਕ ਹੈ ਉਹਦੇ ਵਿੱਚ ਹਾਂਜੀ ਇਲੈਕਟ੍ਰਿਸਿਟੀ ਯੂਜ਼ ਕਰੋ।
1: ਇਸ ਚੀਜ਼ ਤੋਂ ਸੈਣੀ ਸਾਹਿਬ ਇੱਕ ਚੀਜ਼ ਬਹੁਤ ਵੱਡੇ ਪੱਧਰ ਦੇ ਉੱਤੇ ਸਾਬਤ ਹੋ ਜਾਂਦੀ ਹੈ ਕਿ ਸਮੇਂ ਦੇ ਵਿੱਚ ਕਿਸੇ ਵੀ ਸਮੇਂ ਦੇ ਵਿੱਚ ਉਹ ਚਾਹੇ ਅੰਗਰੇਜ਼ ਸੀਗੇ ਚਾਹੇ ਉਹ ਮੁਗਲ ਸੀਗੇ ਚਾਹੇ ਸਿੱਖ ਰਾਜ ਵੀ ਸੀਗਾ ਜਾਂ ਹੋਰ ਸਾਰੀਆਂ ਚੀਜ਼ਾਂ ਸੀ ਜਿਹਨੂੰ ਜਿੱਦਾਂ ਸਬੂਤ ਆਉਂਦਾ ਹੈ ਉਹ ਆਪਣੇ ਪੱਖ ਦੇ ਵਿੱਚ ਜੋ ਲਿਖਵਾਉਣਾ ਚਾਹੁੰਦਾ ਉਹ ਲਿਖਣਾ ਪੈਂਦਾ ਜਾਂ ਅੱਜ ਦੇਖਣ ਤੇ ਦਿਖਾਉਣ ਦੀ ਗੱਲ ਹੈ ਉਹ ਅੱਜ ਉਹ ਦਿਖਾਉਣਾ ਪੈ ਰਿਹਾ ਜੀ।
2: ਪਰ ਸਾਹਿਬ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਇਹਨਾਂ ਦੇ ਰਾਜ ਦੇ ਵਿੱਚ ਹੀ ਦੇਖੋ ਤੁਸੀਂ ਤੇ ਕਿੰਨਾ ਪੈਸਾ ਜਿਹੜਾ ਆ ਸਟੇਟ ਤੋਂ ਬਾਹਰ ਗਿਆ
1: ਜੀ।
2: ਜਦੋਂ ਅੰਗਰੇਜ਼ ਇੱਥੋਂ ਕਹਿੰਦੇ ਗਏ ਨਾ ਜੀ, ਤੇ ਉਹਨਾਂ ਨੇ ਮਤਲਬ ਜਿੰਨੇ ਇੱਥੇ ਮੁਲਾਜ਼ਮ ਸੀ ਨਾ ਉਹਨਾਂ ਨੂੰ ਮੁੜ ਕੇ ਉੱਥੇ ਜੋਬ ਨਹੀਂ ਸੀ ਦਿੱਤੀ ਹੈਗੀ
1: ਜੀ।
2: ਉਹਨਾਂ ਨੇ ਇੱਥੇ ਹੀ ਜਿਹੜਾ ਹੈਗਾ ਉਹਨਾਂ ਦੀ ਬਣਦੀ ਲਾਈਫ ਦੀ ਜਿਹੜੀ ਹੈਗੀ ਨਾ ਜੀ, ਉਹ ਰਿਟਾਇਰਮੈਂਟ ਬੈਨੀਫਿਟ ਸਾਰਾ ਉਹਨਾਂ ਦੀ ਸੈਲਰੀ ਬਕਾਇਆ ਦੀ ਉਹ ਸਾਰਾ ਜਿਹੜਾ ਆ ਇੰਡੀਆ ਤੋਂ ਰਿਕਵਰ ਕਰਕੇ ਤੇ ਉਹਨਾਂ ਬੰਦਿਆਂ ਨੂੰ ਰਿਟਾਇਰਮੈਂਟ ਹੀ ਦੇ ਦਿੱਤੀ ਸੀ
1: ਜੀ।
2: ਕਿਉਂਕਿ ਇੱਥੇ ਦਾ ਕਲਚਰ ਜਿਸ ਤਰੀਕੇ ਦਾ ਹੈਗਾ ਸੀਗਾ ਉਹਨਾਂ ਨੇ ਸੋਚਿਆ ਜੇ ਸਾਡੇ ਦੇਸ਼ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਆ ਉੱਥੇ ਮਤਲਬ ਜਿਹੜਾ ਆ ਉਸੇ ਤਰੀਕੇ ਨਾਲ ਜਿਹੜਾ ਆ ਅਫਸਰ ਜਿਹੜਾ ਆ ਐਡਮਿਨਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇੱਥੇ ਤਾਂ ਜਿਹੜਾ ਹੈਗਾ ਜੀ ਇਹ ਵਿਗਾੜ ਕਰ ਦੇਣਗੇ ਤੇ ਇੱਥੇ ਦਾ ਸਿਸਟਮ ਖਰਾਬ ਕਰ ਦੇਣਗੇ
1: ਜਿੱਦਾਂ ਕੈਨੇਡਾ ਚ ਬਣਿਆ ਜੀ।
2: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਉਸੇ ਇੱਥੋਂ ਰਿਟਾਇਰ ਕਰਕੇ ਹੀ ਭੇਜੇ ਤੇ ਰਿਟਾਇਰਮੈਂਟ ਬੈਨੀਫਿਟ ਦੇ ਕੇ ਹੀ ਭੇਜੇ ਸਾਰੇ
1: ਜੀ। ਬਿਲਕੁਲ ਹੈ ਜੀ।
2: ਹਾਂਜੀ, ਉਦੋਂ ਵੀ ਭਾਰਤ ਲੁੱਟਿਆ ਗਿਆ ਸੀ, ਹੁਣ ਪੰਜਾਬ ਲੁੱਟਿਆ ਗਿਆ ਹੈਗਾ ਆ ਜੀ। ਆ ਜਿਹੜੇ ਆਏ ਆ ਢਾਈ ਢਾਈ ਤਿੰਨ ਤਿੰਨ ਲੱਖ ਰੁਪਏ ਦੀਆਂ ਸੈਲਰੀਆਂ ਦੇ ਉੱਤੇ ਪ੍ਰਾਈਵੇਟਲੀ ਹਾਇਰ ਕੀਤੇ ਹੈਗੇ ਸੈਕਟਰੀਏਟ ਦੇ ਵਿੱਚ ਜਾਓ ਤੁਸੀਂ, ਮੰਤਰੀਆਂ ਦੇ ਜਗ੍ਹਾ ਤੇ ਉੱਤੇ ਬੈਠੇ ਹੈਗੇ, ਨਾਲ ਸਾਰਾ ਕੰਮ ਸੁਪਰਵਿਜ਼ਨ ਚ ਹੋ ਰਿਹਾ ਜੀ। ਪੋਲਿਸੀ ਕੀ ਬਣਦੀ ਆ ਹੁਣ ਪਤਾ ਨੀ ਇਹਨਾਂ ਦੇ ਕੀ ਦਿਮਾਗ ਦੇ ਵਿੱਚ ਆ ਵੀ ਪੰਜਾਬੀਆਂ ਨੂੰ ਤਾਂ ਦੇਣਾ ਹੀ ਕੁਛ ਨਹੀਂ ਗਾ ਜੀ।
1: ਜੀ,
2: ਮੁਲਾਜ਼ਮ ਵੀ ਇਸੇ ਕਰਕੇ ਦੁਖੀ ਆ ਜੀ।
1: ਬਿਲਕੁਲ,
2: ਇਹਨਾਂ ਨੇ ਤਾਂ ਬਣਾਈ ਜੀ ਇੱਕ ਫਿਲਮ, ਹੁਣ ਇਹਦੇ ਤੇ ਭਾਜਪਾ ਨੇ ਫਿਰ ਕਾਊਂਟਰ ਫਿਲਮ ਬਣਾ ਦਿੱਤੀ, ਉਹਨਾਂ ਨੇ ਉਹਦੇ ਵਿੱਚ ਉਹ ਇਨਕਲੂਡ ਕਰ ਲਿਆ ਜੋ ਇਹ ਪਿਛਲੀਆਂ ਰੈਲੀਆਂ ਚ ਕਹਿੰਦੇ ਸੀ, ਤੇ ਅੱਜ ਜੋ ਇਹਨਾਂ ਦਾ ਪ੍ਰੈਕਟੀਕਲੀ ਜਿਹੜਾ ਆ ਕਰ ਰਹੇ ਹੈਗੇ ਆ ਜੀ, ਉਹੀ ਵੀ ਆਈ ਪੀ ਕਲਚਰ ਦੀ ਗੱਲ ਕਰਦੇ ਹੈਗੇ ਜੀ। ਐਕਚੁਲੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਸੀ ਨਾ ਜੀ, ਇੱਕ ਹੁੰਦਾ ਸਿਗਨੇਚਰ ਸਟੈਪ ਕਿਸੇ ਦਾ
1: ਜੀ,
2: ਉਹ ਸਿਗਨੇਚਰ ਸਟੈਪ ਜੇ ਅਗਲਾ ਭੁੱਲ ਜਾਏ ਤੇ ਦੂਜਾ ਉਹਨੂੰ ਫੋਲੋ ਕਰ ਲੈਂਦਾ ਹੈਗਾ ਵੀ ਹਾਂ ਠੀਕ ਹੈ ਇਸ ਸਿਗਨੇਚਰ ਸਟੈਪ ਨਾਲ ਜਿਹੜਾ ਆ ਵੀ ਸੱਤਾ ਮਿਲ ਸਕਦੀ ਆ ਤੇ ਲੋਕ ਇਹਨੂੰ ਪਸੰਦ ਕਰਦੇ ਆ ਜੀ।
1: ਜੀ
2: ਦੇਖੋ ਇਹਨਾਂ ਨੇ ਤਾਂ ਮਤਲਬ ਜਿਹੜਾ ਆ ਬਾਕੀ ਪਾਰਟੀਆਂ ਨਾਲੋਂ ਐਜ ਇਹਨਾਂ ਨੂੰ ਇਸ ਕਰਕੇ ਮਿਲਿਆ ਸੀ ਕਿ ਇਹਨਾਂ ਨੇ ਸਿਰਫ ਫ੍ਰੀ ਵੀਜ ਦੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਨਾਲ ਸਿਸਟਮ ਨੂੰ ਸੁਧਾਰਨ ਦੀ ਵੀ ਗੱਲ ਕੀਤੀ ਸੀ ਤੇ ਇੱਕ ਰੋਡ ਮੈਪ ਵੀ ਹਲਕਾ ਹਲਕਾ ਦਿੱਤਾ ਸੀਗਾ ਵੀ ਅਸੀਂ ਇੰਨੇ ਪੈਸੇ ਜਿਹੜੇ ਹੈਗੇ ਆ ਮਾਈਨਿੰਗ ਚੋਂ ਕੱਢਾਂਗੇ, ਇੰਨੇ ਪੈਸੇ ਜਿਹੜੇ ਆ ਇੱਥੇ ਚੋਰੀ ਹੁੰਦੀ ਆ ਉਹ ਟੈਕਸ ਦੀ ਉਹਦੇ ਵਿੱਚੋਂ ਕੱਢਾਂਗੇ ਜੀ। ਉਹ ਲੋਕਾਂ ਨੇ ਜਿਹੜੇ ਸੰਜੀਦਾ ਲੋਕ ਸੀ ਉਹ ਵੀ ਜਿਹੜੇ ਹੈਗੇ ਆ ਇਸ ਵੱਲੋਂ ਪ੍ਰਭਾਵਿਤ ਹੋਏ ਕਿ ਹਾਂ ਬਿਲਕੁਲ ਠੀਕ ਆ, ਇਹ ਇਕੱਲਾ ਜਿਹੜਾ ਹੈਗਾ ਗੱਲਾਂ ਹੀ ਨਹੀਂ ਕਰਦੇ, ਇਹ ਰੋਡ ਮੈਪ ਵੀ ਦੇ ਰਹੇ ਆ।
1: ਬਿਲਕੁਲ ਜੀ,
2: ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਪਤਾ ਨੀ ਉਹ ਆਪਣੇ ਭਾਸ਼ਣ ਜਿਹੜੇ ਹੈਗੇ ਖਰੇ ਇਹਨਾਂ ਨੂੰ ਭੁੱਲ ਗਏ ਤੇ ਜਾਂ ਇਹਨਾਂ ਨੇ ਕਿਤੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹ ਤੋਂ ਬਾਅਦ ਤਾਂ ਫਿਰ ਈਜ਼ੀ ਮਨੀ ਜਿੱਦਾਂ ਆ ਜਾਂਦੀ ਹੈਗੀ ਆ ਬੰਦੇ ਕੋਲ ਤੇ ਫਿਰ ਉਹ ਈਜ਼ੀ ਲਾਈਫ ਹੋ ਜਾਂਦੀ ਹੈ ਨਾ ਜੀ, ਉਦਾਂ ਹੀ ਜਿਹੜਾ ਆ ਇਹਨਾਂ ਦਾ ਸੀਗਾ ਜੀ, ਇਹਨਾਂ ਨੂੰ ਅਹੁਦੇ ਮਿਲ ਗਏ ਤੇ ਕੁਆਲੀਫਿਕੇਸ਼ਨਾਂ ਇੰਨੀਆਂ ਹੈ ਨਹੀਂ ਸੀ ਜੀ, ਅਹੁਦਿਆਂ ਦੇ ਹਾਣ ਦੇ ਹੈ ਨਹੀਂ ਸੀਗੇ, ਉਹਦਾ ਸਾਰੀ ਪਾਵਰ ਦਾ ਜਿਹੜਾ ਆ ਮਿਸਯੂਜ਼ ਮਤਲਬ ਹੋਇਆ ਜੀ।
1: ਬਿਲਕੁਲ ਹੈ ਜੀ,
2: ਪਹਿਲਾਂ ਵੀ ਕਦੀ ਇੱਕ ਦਿਨ ਮੈਂ ਕਿਸੇ ਸਿਆਣੇ ਨੂੰ ਮਤਲਬ ਜਿਹੜਾ ਆ ਦੇਖਿਆ, ਉਹ ਕਹਿੰਦੇ ਜੀ ਵੀ ਬੰਦਾ ਬੜਾ ਪੋਲਾਈਟ ਆ, ਕਹਿੰਦਾ ਪੋਲਾਈਟ ਇਸ ਕਰਕੇ ਆ ਕਿ ਅਜੇ ਤੱਕ ਉਹਦੇ ਕੋਲ ਪਾਵਰ ਹੈ ਨਹੀਂ ਗੀ। ਹਾਂਜੀ, ਜਦੋਂ ਪਾਵਰ ਆ ਗਈ ਉਦੋਂ ਦੇਖਾਂਗੇ ਕਿ ਹਾਂ ਜੀ ਉਹ ਪੋਲਾਈਟ ਰਹਿੰਦਾ ਕਿ ਨਹੀਂ ਰਹਿੰਦਾ,
1: ਸਾਰਿਆਂ ਨੂੰ ਪੋਲਾਈਟ ਕਰਦਾ।
2: ਅਸੀਂ ਹਾਂਜੀ ਅਸਲੀ ਬੰਦੇ ਦੀ ਕਰੈਕਟਰਿਸਟਿਕਸ ਦੀ ਪਹਿਚਾਨ ਹੀ ਉਦੋਂ ਹੁੰਦੀ ਆ ਕਿ ਜਦੋਂ ਉਹਨੂੰ ਕੋਲ ਸੱਤਾ ਜਾਂ ਪਾਵਰ ਆ ਜਾਂਦੀ ਆ ਕਿ ਫਿਰ ਦੇਖੋ ਕਿ ਉਹ ਬੰਦੇ ਦਾ ਅਸਲੀ ਰੰਗ ਬਾਹਰ ਆਉਂਦਾ ਕਿ ਨਹੀਂ ਆਉਂਦਾ।
1: ਪਰ ਸਾਹਿਬ ਕਈ ਵਾਰੀ ਇਹ ਵੀ ਮਨ ਚ ਆਉਂਦਾ ਕਿ ਅਸੀਂ ਕੁਝ ਵਿਅਕਤੀਆਂ ਤੋਂ ਜਾਂ ਜਿਹੜਾ ਆਵਾਮ ਹੈ ਉਹ ਉਮੀਦਾਂ ਹੀ ਜ਼ਿਆਦੀਆਂ ਲਾ ਲੈਂਦਾ ਜੀ, ਉਨਾ ਉਹਦੇ ਤੋਂ ਹੋ ਵੀ ਨਹੀਂ ਸਕਦਾ। ਚਾਹੇ ਉਹ ਮਨਮੋਹਨ ਸਿੰਘ ਸੀਗੇ ਕੇਂਦਰ ਦੇ ਵਿੱਚ, ਉਹਦੇ ਤੋਂ ਵੀ ਉਮੀਦਾਂ ਵੱਧ ਸੀ ਕਿ ਹੁਣ ਪੰਜਾਬ ਦਾ ਭਲਾ ਕਰਨਗੇ, ਪਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੱਕ ਏਜੰਡੇ ਦੇ ਵਿੱਚ ਰਹਿ ਕੇ ਜਾਂ ਇੱਕ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਤੋਂ ਬਾਹਰ ਨਹੀਂ ਉਹ ਕਦਮ ਚੱਕ ਸਕਦੇ ਹੈ। ਪਰ ਕਿੱਦਾਂ ਕਿਸੇ ਵੀ ਚਾਹੇ ਉਹ ਕਿਸੇ ਵੀ ਆਪਣੇ ਪਾਰਟੀ ਦੀ ਸਰਕਾਰ ਹੋਵੇ, ਇੱਦਾਂ ਬੋਲਡ ਕਦਮ ਕਿੰਨੇ ਕੁ ਚੱਕ ਸਕਦੇ ਆ ਜੀ, ਕਿ ਲੋਕ ਹੀ ਇੱਥੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਜੇ ਸਮਝਣ ਕਿ ਅਸੀਂ ਉਮੀਦਾਂ ਜ਼ਿਆਦੀਆਂ ਵੱਧ ਲਾ ਲੈਂਦੇ ਹਾਂ ਹਰ ਕਿਸੇ ਤੋਂ ਆਪਣਾ ਸਮਝ ਕੇ।
2: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਫ੍ਰੀ ਇਲੈਕਟ੍ਰਿਸਿਟੀ ਦੀ ਮੰਗ ਕਿਸੇ ਨੇ ਕੀਤੀ ਸੀ?
1: ਨਾ,
2: ਕਿਸੇ ਨੇ ਨਹੀਂ ਸੀ ਕੀਤੀ। ਹਾਂਜੀ ਲੋਕ ਤਾਂ ਸਸਤੀ ਬਿਜਲੀ ਕਹਿੰਦੇ ਸੀ ਤੇ 24 ਘੰਟੇ ਬਿਜਲੀ ਕਹਿੰਦੇ ਸੀ
1: ਜੀ।
2: ਇਹਨਾਂ ਨੇ ਆਪਣੀ ਮਤਲਬ ਜਿਹੜਾ ਵੋਟ ਬੈਂਕ ਨੂੰ ਅਟ੍ਰੈਕਟ ਕਰਨ ਵਾਸਤੇ ਜਿਹੜਾ ਆ ਉਹ ਚੀਜ਼ਾਂ ਐਲਾਨ ਕੀਤੀਆਂ ਨਾ ਜੀ। ਆ ਵਿਛੇ ਜੇ ਜਖੋ ਇਹਨਾਂ ਨੇ ਕਰ ਦਿੱਤਾ ਸੀਗਾ ਜੀ ਵੀ ਤੁਹਾਨੂੰ ਜਿਹੜਾ ਇਹ ਕਣਕ

0: ਬਣਾਏ ਜਾਂ ਕਾਂਗਰਸ ਸਰਕਾਰ ਨੇ ਬਣਾਏ, ਉਹ ਇਹਨਾਂ ਦੇ ਟੈਨਿਊਰ ਦੇ ਵਿੱਚ ਇਹਨਾਂ ਨੇ ਉਹਨੂੰ ਡਿਵੈਲਪ ਹੀ ਨਹੀਂ ਕੀਤਾ ਅੱਗੇ ਫਰਦਰ। ਉੱਥੇ ਉਹ ਸਾਰੇ ਜਿਹੜੇ ਹੈਗੇ ਆ ਪਸ਼ੂਆਂ ਦੇ ਜਿਹੜੇ ਆ ਅੱਡੇ ਬਣ ਗਏ ਜੇ, ਜਾਂ ਮਤਲਬ ਜਿਹੜੇ ਆ ਨਸ਼ੇੜੀਆਂ ਦੀਆਂ ਅੱਡੇ ਬਣ ਗਏ ਜੀ,
1: ਜਿਹੜੇ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਦੇ ਉੱਤੇ ਵੀ ਦੇਖੋ
0: ਸੁਵਿਧਾ ਕੇਂਦਰ ਬਣਾਏ। ਉਹ ਦੇਖੋ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਲੋੜ ਤਾਂ ਸੀਗੀ ਕਿ ਉੱਥੇ ਜਿਹੜਾ ਆ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਦਿੱਤਾ ਜਾਂਦਾ, ਵਾਈ ਫਾਈ ਦੀ ਸਹੂਲਤ, ਲੋਕੀ ਉਹਨਾਂ ਦੇ ਵਿੱਚ ਜਾਂਦੇ ਸੀ, ਆਪਣੇ ਉਹਨਾਂ ਦੇ ਕੰਮ ਹੁੰਦੇ ਸੀ। ਉਹ ਹੁਣ ਲਿਆ ਕਿ ਥੋੜਾ ਜਿਹਾ ਵਿੱਚ ਮਤਲਬ ਨਾ ਵਾਈ ਫਾਈ ਦੀ ਨੈਟਵਰਕ ਦੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੇ ਫਿਰ ਸ਼ਹਿਰ ਨੂੰ ਪ੍ਰੈਫਰ ਕਰਨਾ ਸ਼ੁਰੂ ਕੀਤਾ ਜੀ। ਹੋਣਾ ਤਾਂ ਚਾਹੀਦਾ ਸੀ ਕਿ ਉੱਥੇ ਜਿਹੜਾ ਆ ਕਿ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਂਦਾ, ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ, ਉਹ ਸਾਰੇ ਜਿਹੜੇ ਹੈਗੇ ਬੰਦੇ ਕੱਢ ਦਿੱਤੇ ਜੀ। ਉਹ ਕੈਪਟਨ ਨੇ ਕੱਢ ਦਿੱਤੇ ਸੀ, ਮੁੜ ਕੇ ਜਿਹੜਾ ਹੈਗਾ ਉਹ ਬਿਲਡਿੰਗਾਂ ਜਿਹੜੀਆਂ ਓਦਾਂ ਹੀ ਗਈਆਂ ਜੀ, ਖੰਡਰ ਬਣ ਗਏ ਜਦੋਂ ਦੇਖਿਆ ਨੀ ਕਿਸੇ ਨੇ ਜਿੱਦਾਂ ਮਰਜ਼ੀ। ਸੋ ਇਸ ਕਰਕੇ ਜਿਹੜਾ ਆ ਪਬਲਿਕ ਦੇ ਪੈਸੇ ਨੂੰ ਜਿਹੜਾ ਆ ਉਹਨੂੰ ਆਪਣਾ ਪੈਸਾ ਸਮਝਦਾ ਹੀ ਕੋਈ ਨੀ ਜੀ। ਉਹ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਡਿਵੈਲਪਮੈਂਟ ਦੇ ਨਾਂ ਤੇ ਵੀ ਬਰਬਾਦ ਹੀ ਹੁੰਦਾ ਆ ਜੀ ਇੱਥੇ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਹਾਂਜੀ,
1: ਸਮਾਂ ਕੇ ਉਹ ਚੀਜ਼ ਨੂੰ ਜਿਹੜਾ ਜਿੱਥੇ ਤੱਕ ਸਰਕਾਰ ਕੋਈ ਵੀ ਪਿਛਲੀ ਕਰ ਗਈ ਆ, ਉਹ ਤੋਂ ਸਮਾਂ ਕੇ ਜਿਹੜੀ ਅਗਲੀ ਨਵੀਂ ਸਰਕਾਰ ਜੇ ਤਾਂ ਉਹ ਕੰਟੀਨਿਊ ਕਰਦੀ ਆ ਠੀਕ ਹੈ, ਜੇ ਉਹ ਕੰਟੀਨਿਊ ਨਹੀਂ ਕਰਦੀ ਤਾਂ ਜਿੱਥੇ ਤੱਕ ਉਹ ਕੰਮ ਹੋਇਆ ਸਮਾਂ ਕੇ ਤੁਸੀਂ ਅੱਗੇ ਉਸ ਚੀਜ਼ ਨੂੰ ਵਧਾਓ, ਕੰਟੀਨਿਊ ਕਰੋ, ਨਾ ਕਿ ਉਹਨੂੰ ਤੋੜੋ ਮਰੋੜੋ ਜਾਂ ਲੇਪਾ ਪੂਚੀ ਕਰਕੇ ਤਾਂ ਉਹਨੂੰ ਮਤਲਬ ਕਿ ਆਪਣੇ ਨਾਂ ਜਾਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋ। ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿਹੜੇ ਸਰਕਾਰ ਦੇ ਵਿੱਚ ਕੀ ਹੋਇਆ ਜੀ, ਕਿਹਨੇ ਕੀ ਕੀਤਾ ਹੈ ਜੀ।
0: ਬਿਲਕੁਲ ਜੀ ਬਿਲਕੁਲ। ਸੋ ਇਸ ਕਰਕੇ ਅੱਜ ਦਾ ਜਿਹੜਾ ਟਾਈਟਲ ਦਿੱਤਾ ਸੀ ਆਜਾ ਤੈਨੂੰ ਫਿਲਮ ਦਿਖਾਈਏ, ਉਹ ਫਿਲਮ ਅਸੀਂ ਤੁਹਾਨੂੰ ਦੋਨੇ ਪੱਖ ਦਿਖਾਤੇ ਆ ਜੀ। ਇੱਕ ਪੱਖ ਜਿਹੜਾ ਮਾਨ ਸਾਹਿਬ ਲੋਕਾਂ ਨੂੰ ਕੋਈ ਆਵਾਜ਼ਾਂ ਮਾਰਦੇ ਹੈਗੇ ਆ ਵੀ ਆਓ ਜੀ ਮੇਰੀ ਫਿਲਮ ਦੇਖੋ, ਆਓ ਜੀ ਮੇਰੀ ਫਿਲਮ ਦੇਖੋ, ਜਿਹਦੇ ਵਿੱਚ ਮੈਂ ਚੰਗਾ ਹੀ ਚੰਗਾ, ਮੈਂ ਚੰਗਾ ਹੀ ਚੰਗਾ ਹੈ ਜੀ। ਤੇ ਇੱਕ ਪਾਸਾ ਉਹ ਹੈਗਾ ਆ ਕਿ ਜਿਹੜਾ ਸਾਨੂੰ ਵੀ ਪਤਾ ਆ ਤੇ ਤੁਹਾਨੂੰ ਵੀ ਪਤਾ ਆ, ਤੇ ਜਿਹੜਾ ਜਿਹੜਾ ਆ ਪੰਜਾਬ ਦੇ ਹਰ ਬੱਚੇ ਨੂੰ ਪਤਾ ਆ, ਤੇ ਨਹੀਂ ਪਤਾ ਤੇ ਹੋ ਸਕਦਾ ਮਾਨ ਸਾਹਿਬ ਭੁੱਲ ਗਏ ਹੋਣਗੇ ਜੀ। ਤੇ ਉਹ ਰਹਿੰਦਾ ਖੁਦ ਦਾ ਬੀਜੇਪੀ ਯਾਦ ਕਰਾ ਰਹੀ ਹੈਗੀ ਆ, ਉਹ ਕਹਿੰਦੇ ਕੋਈ ਗੱਲ ਨੀ ਤੁਸੀਂ ਜਿਹੜਾ ਸਦੋਂ ਤੁਹਾਡੇ ਕੋਲ ਸੱਤਾ ਹੈ ਨੀ ਸੀ ਉਦੋਂ ਤੁਸੀਂ ਕੀ ਭਾਸ਼ਣ ਕਰਦੇ ਸੀ, ਤੇ ਬਾਅਦ ਦੇ ਵਿੱਚ ਜਿਹੜਾ ਆ ਅੱਜ ਜਦੋਂ ਤੁਹਾਡੇ ਕੋਲ ਸੱਤਾ ਆ ਤੇ ਕੀ ਤੁਸੀਂ ਉਹ ਤੇ ਅਮਲ ਕੀਤਾ ਹੈ ਜੀ। ਉਹ ਬੀਜੇਪੀ ਦਿਖਾਲੂਗੀ ਇਹਨਾਂ ਦੀ 45 ਮਿੰਟ ਦੀ ਆ, ਤੇ ਦੱਸਦੇ ਆ ਕਿ 3 ਕਰੋੜ ਰੁਪਇਆ ਖਰਚ ਹੋਇਆ ਜੀ। ਹੁਣ ਇਹ ਨੀ ਪਤਾ ਉਹ ਪੈਸੇ ਕਿੱਥੋਂ ਆਏ ਤੇ ਕਿਹਨੇ ਦਿੱਤੇ ਤੇ ਕਿਹੜੇ ਖਾਤੇ ਚੋਂ ਕੱਢੇ ਜੀ। ਤੇ ਜਿਹੜੇ ਹੁਣ ਬੀਜੇਪੀ ਨੇ ਵੀ ਜਿਹੜੀ ਦਿੱਤੀ ਹੈਗੀ ਆ ਜੀ, ਆ ਜਾਊਗੀ ਜੀ ਉਹ 1 ਘੰਟੇ ਦੀ ਆ ਕਹਿੰਦੇ
1: ਜੀ।
0: ਤੇ ਤੀਜਾ ਹੈਗਾ ਮੁਲਾਜ਼ਮਾਂ ਨੂੰ, ਇਹਨਾਂ ਨੇ ਤਾਂ ਮਨ ਬਣਾ ਲਿਆ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜੀ, ਅਪੀਲ ਕਰਾਂਗੇ, ਦੇਣਾ ਇਹਨਾਂ ਨੇ ਹੈ ਨੀ ਕੁਛ ਵੀ ਉਹਨਾਂ ਨੂੰ।
1: ਬਿਲਕੁਲ ਹੈ ਜੀ,
0: ਰਹਿੰਦਾ ਖੁੰਦਾ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਉਹਨਾਂ ਦੀਆਂ ਟ੍ਰਾਂਸਫਰ ਵਗੈਰਾ ਕੀਤੀਆਂ ਜਾ ਰਹੀਆਂ ਇੱਧਰ ਉੱਧਰ, ਤਾਂ ਕਿ ਉਹ ਜਦੋਂ ਡਿਊਟੀ ਰਿਜ਼ਿਊਮ ਕਰਨਗੇ ਤੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਉੱਥੇ ਕਰਨਾ ਹੀ ਪਊਗਾ ਜੀ। ਤੇ ਆਪਾਂ ਦੱਸ ਦਿਆਂਗੇ ਕਿ ਹੜਤਾਲ ਜਿਹੜੀ ਹੈਗੀ ਉਹਨਾਂ ਦੀ ਬ੍ਰੇਕ ਹੋ ਗਈ ਜੀ।
1: ਹਾਂਜੀ, ਆ ਖਹਿਰਾ ਨੂੰ ਸੁਖਚੈਨ ਸਿੰਘ ਖਹਿਰਾ ਜਿਹੜਾ ਪ੍ਰਮੁੱਖ ਮੁਲਾਜ਼ਮ ਆਗੂ ਨੇ ਉਹਨਾਂ ਦੀ ਤਬਾਦਲਾ ਕਰ ਦਿੱਤਾ ਹੈ ਜੀ। ਬਿਲਕੁਲ ਹੈ ਜੀ,
0: ਹਾਂਜੀ ਹਾਂਜੀ, ਏਦਾਂ ਦੀਆਂ ਖਬਰਾਂ ਆਉਣੀਆਂ ਜੀ, ਅਜੇ ਹੋਰ ਹੋਣੀਆਂ ਜੀ ਇਹ
1: ਜੀ। ਪਰ ਸੈਂਟ ਸਾਹਿਬ ਇੱਕ ਪਾਸੇ ਇਸ ਚੀਜ਼ ਨੂੰ ਵੀ ਨਾਲ ਜੋੜ ਕੇ ਦੇਖੀਏ ਤਾਂ ਜਿਵੇਂ ਕਿ ਗੁਲਾਬ ਚੰਦ ਕਟਾਰੀਆ ਹੁਣੇ ਅੱਜ ਬੇਅੰਤ ਸਿੰਘ ਉਹਨਾਂ ਦੇ ਉੱਥੇ ਸ਼ਰਧਾਂਜਲੀ ਸਮਾਗਮ ਤੇ ਪਹੁੰਚੇ ਹੈ, ਤਾਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਕਿ ਜੇ ਮੁਲਾਜ਼ਮ ਮੇਰੇ ਨਾਲ ਸੰਪਰਕ ਕਰਦੇ ਆ ਤਾਂ ਮੈਂ ਗੱਲ ਤੋਰ ਸਕਦਾ।
0: ਸੰਪਰਕ ਕਰਨ ਦੀ ਕੀ ਲੋੜ ਹੈਗੀ ਆ ਜੇ ਉਹਨਾਂ ਨੂੰ ਦਿਸਦਾ ਪਿਆ ਹੈਗਾ ਆ ਜੀ? ਉਹ ਤਾਂ ਟੋਟਲ ਰਾਜਨੀਤੀ ਕਰ ਰਹੇ,
1: ਗਵਰਨਰ ਸਾਹਿਬ ਵੀ ਤਾਂ
0: ਰਾਜਨੀਤੀ ਕਰ ਰਹੇ ਜੀ। ਹਾਂਜੀ, ਤੇ ਤੁਸੀਂ ਜਿਹੜਾ ਆ ਜੇ ਤੁਹਾਨੂੰ ਪਤਾ ਆ ਕਿ ਤੁਹਾਡੇ ਰਾਜ ਦੇ ਵਿੱਚ ਜਿਹੜਾ ਆ ਕਿ ਮੁਲਾਜ਼ਮ ਦੁਖੀ ਹੈਗੇ ਆ, ਉਹਨਾਂ ਦੀਆਂ ਜੈਨੂਅਨ ਡਿਮਾਂਡਸ ਪੂਰੀਆਂ ਨਹੀਂ ਹੋ ਰਹੀਆਂ, ਜਿਹਦੇ ਬਾਰੇ ਕਿ ਹਾਈ ਕੋਰਟ ਦਾ ਫੈਸਲਾ ਵੀ ਆ ਚੁੱਕਾ ਆ, ਉਹ ਵੀ ਡਬਲ ਬੈਂਚ ਦਾ ਹੈ ਜੀ। ਤੇ ਤੁਸੀਂ ਮਤਲਬ ਉਹਨੂੰ ਜੇ ਲਾਗੂ ਕਰਾਉਣਾ ਆ ਤੇ ਸਰਕਾਰ ਨੂੰ ਵੈਸੇ ਹੀ ਆਪਣੇ ਲੈਵਲ ਤੇ ਲਿਖਣੀ ਤਾਂ ਤੁਸੀਂ ਚਿੱਠੀ ਆ, ਹੋਰ ਤੁਸੀਂ ਸਰਕਾਰ ਨੂੰ ਕੀ ਕਰ ਲੈਣਾ ਜੀ?
1: ਬਿਲਕੁਲ,
0: ਤੇ ਸਿਰਫ ਏਦਾਂ ਆ ਕਿ ਟੂ ਵਿਨ ਓਵਰ ਦਾ ਸੈਂਥੀ ਆਫ ਦਾ ਇੰਪਲਾਈਜ਼, ਉਹਨਾਂ ਨੇ ਆਹ ਗੱਲ ਕਹੀ ਆ ਜੀ, ਅਦਰਵਾਈਜ਼ ਜਿਹੜਾ ਆ ਹੋਰ ਮੈਂ ਤਾਂ ਇਹਨੂੰ ਟੋਟਲ ਰਾਜਨੀਤੀ ਹੀ ਕਹੂੰਗਾ ਜੀ ਮੈਂ, ਮਤਲਬ ਹੋਰ।
1: ਬਿਲਕੁਲ ਹੈ ਜੀ,
0: ਹਾਂਜੀ, ਕਿਉਂਕਿ ਨਹੀਂ ਤਾਂ ਸਭ ਕੁਛ ਤਾਂ ਤੁਹਾਡੇ ਸਾਹਮਣੇ ਹੈਗਾ ਆ ਜੀ, ਮੁਲਾਜ਼ਮਾਂ ਨੂੰ ਉਹ ਹਰਾਸ ਕਰ ਰਹੇ ਹੈਗੇ ਆ, ਉਹਨਾਂ ਦੇ ਲੀਡਰਸ ਨੂੰ ਹਰਾਸ ਕਰ ਰਹੇ ਹੈਗੇ, ਇਸੇ ਕਰਕੇ ਸਰ ਗੱਲ ਨਿਬੜਨੀ ਨੀ ਕਿਸੇ ਗੱਲ ਦੇ ਉੱਤੇ। ਜਦੋਂ ਸਟੇਟ ਕੋਲ ਜਿਹੜਾ ਹੈਗਾ ਆ ਪੈਸਾ ਹੀ ਹੈ ਨੀ, 21,000 ਕਰੋੜ ਰੁਪਇਆ ਜਿਹੜਾ ਆ ਉਹ ਕੀ ਕਰੋਗੇ, ਕਿੱਥੋਂ ਲਿਆਉਣਾ ਜੀ?
1: ਬਿਲਕੁਲ,
0: ਇਹਨਾਂ ਨੇ ਜਾਂ ਨਾ ਕੰਟੀਨਿਊਟੀ ਦੇ ਵਿੱਚ ਦਿੱਤਾ ਹੀ ਨੀ 4.5 ਸਾਲ ਹੁੰਦਾ ਆ ਜੀ, ਕੋਈ ਨਾ ਕੋਈ ਜੇ ਲੇਟ ਹੋ ਜਾਂਦੇ ਹੈਗੇ ਆ, ਉਹ ਤਾਂ ਬੈਂਕ ਦੀ ਕਿਸ਼ਤ ਟੁੱਟ ਜਾਏ ਤੇ 2-4 ਕਿਸ਼ਤਾਂ ਟੁੱਟ ਜਾਣ ਤੇ ਮੁੜ ਕੇ ਬੰਦਾ
1: ਫੱਟੀ ਪੋਚ ਦਿੱਤੀ ਆ।

0: ਬਿਲਕੁਲ ਜੀ,
1: ਜੀ
0: ਫੇਰ ਬੰਦਾ ਬੈਂਕ ਦੀ ਕਿਸ਼ਤ ਤੇ ਟੁੱਟ ਗਿਆ ਤਾਂ ਨੀ ਤਾਬੇ ਆਉਂਦਾ ਮੁੜ ਕੇ, ਇਹ
1: ਜੀ
0: ਤਾਂ ਫੇਰ ਜਿਹੜਾ ਹੈਗਾ ਤੁਸੀਂ ਸਾਰੇ ਮੁਲਾਜ਼ਮਾਂ ਦਾ ਡੀਏ ਖਾਂਦੇ ਰਹੇ ਜੀ।
1: ਹਰ ਬਾਰ ਪਈ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ, ਪਰ ਅੱਛਾ ਕੀ ਕਰਨਾ ਹੈਗਾ, ਇਹਨਾਂ ਨੇ ਲੈਵਿਸ਼ਲੀ ਖਰਚ ਕੀਤਾ ਆਪਣੀ ਮਸ਼ਹੂਰੀ ਪ੍ਰਚਾਰ ਤੇ।
1: ਜੀ
0: ਮਸ਼ਹੂਰੀ ਪ੍ਰਚਾਰ ਅੱਜ ਵੀ ਗੁਜਰਾਤ ਦੇ ਵਿੱਚ, ਗੋਆ ਦੇ ਵਿੱਚ ਹੁੰਦਾ ਪਿਆ ਜੀ,
1: ਜੀ ਬਿਲਕੁਲ ਹੈ ਜੀ।
0: ਪੰਜਾਬ ਦੇ ਪੈਸੇ ਤੇ ਹੁੰਦਾ ਪਿਆ ਜੀ,
1: ਜੀ
0: ਤੇ ਉਹ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੁਛ ਨੀ ਜੀ।
1: ਬਿਲਕੁਲ
0: ਅਜੇ
1: ਜੀ
0: ਆਸ ਲਾਉਂਦੇ ਹੈਗੇ ਆ ਕਿ ਹਾਂ ਜੀ ਅਸੀਂ ਸੈਕੰਡ ਟਰਮ ਵੀ ਆਵਾਂਗੇ।
1: ਜੀ
0: ਉਹ ਕੁਲਤਾਰ ਸਿੰਘ ਸੰਧਵਾਂ ਕਹਿੰਦੇ ਸਾਰੀਆਂ ਗਰੰਟੀਆਂ ਪੂਰੀ ਕਰ ਦਿੱਤੀ, ਇੱਕ ਚਿੱਟੀ ਵਾਲੀ ਗਰੰਟੀ ਵੀ ਪੂਰੀ ਹੋਈ ਸਾਡੇ ਕੋਲੋਂ।
1: ਬਿਲਕੁਲ ਹੈ ਜੀ, ਮੰਨ
0: ਹਾਂਜੀ,
1: ਗਏ ਵੈਸੇ ਹੈ।
0: ਮੰਨ ਗਏ, ਚਲੋ ਮੰਨੇ ਹੈ ਕਿ ਜਿੱਦਾਂ ਮਰਜ਼ੀ, ਨਾਲ ਉਹਨਾਂ ਨੇ ਜਸਟੀਫਾਈ ਕਰ ਦਿੱਤਾ, ਪਹਿਲਾਂ ਰੋਂਦੀ ਮਾਂ ਆ ਜਾਂਦੀ ਹੈਗੀ ਆ, ਫਿਰ ਪਿੱਛੇ ਜਮਾਨਤਾਂ ਕਰਾਉਣ ਵਾਲੇ, ਮੈਂ ਹੋਰ ਤਾਂ ਕੁਛ ਨੀ ਕਰ ਸਕਦਾ, ਮੈਂ
1: ਜੀ
0: ਜਮਾਨਤਾਂ ਵਾਲਿਆਂ ਦੇ ਨਾਂ ਚੌਂਕ ਚ ਬੋਲੂਗਾ।
1: ਜੀ
0: ਹਾਂਜੀ, ਕਿਆ ਬਚਕਾਨਾ ਗੱਲਾਂ ਕਰਦੇ ਹੋ ਤੁਸੀਂ,
1: ਬਿਲਕੁਲ ਹੈ ਜੀ,
0: ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਣੀ ਹੈਗੀ ਆ, ਇਟ ਮੀਨਸ ਮਾਰ ਆਉਂਦੀ ਜਾਂਦੀ ਤੇ ਫਿਰ ਤੁਸੀਂ ਛੱਡ ਦਿੰਦੇ ਹੈਗੇ ਆ,
1: ਛੱਡ ਦਿੰਦੇ
0: ਤੁਸੀਂ ਸਿਫਾਰਿਸ਼ ਕਰਦੇ ਆ ਪੁਲਿਸ ਨੂੰ, ਪੁਲਿਸ ਦੇ ਕੰਮ ਚ ਇੰਟਰਫੇਰੈਂਸ ਕਰਦੇ ਆ ਜੀ।
1: ਬਿਲਕੁਲ।
0: ਸੋ
1: ਜੀ
0: ਇਸ ਕਰਕੇ ਇਹ ਤਾਂ ਗੱਲਾਂ ਕਹਿਣ ਦੀਆਂ ਸਰ।
1: ਜੀ ਤੇ ਸੈਣੀ
0: ਸੋ ਇਸ
1: ਸਾਹਿਬ,
0: ਕਰਕੇ
1: ਜੀ
0: ਦੋਨੇ ਫਿਲਮਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਜੀ,
1: ਜੀ
0: ਭੈਣ ਜੀ, ਤੇ ਨਾਲ
1: ਹਾਂਜੀ
0: ਡੀਸ਼ ਮੁਲਾਜ਼ਮਾਂ ਦਾ ਵੀ ਜਿਹੜਾ ਹੈਗਾ ਆ ਉਹ ਵੀ ਦੱਸ ਦਿੱਤਾ ਜੀ।
1: ਜੀ
0: ਅੱਗੇ ਹੁਣ ਆਪਾਂ ਰਾਜਾ ਬੜਿੰਗ ਤੇ ਨਾ ਚੱਲ ਚੱਲੀਏ
1: ਨਹੀਂ,
0: ਜੀ।
1: ਪਹਿਲਾਂ ਆਪਾਂ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਾਂ ਚੰਦੂ ਮਾਜਰਾ ਹੁਣਾਂ ਦਾ ਖੱਤ। ਪਰ ਇੱਕ ਚੀਜ਼ ਇਹਦੇ ਨਾਲ ਹੋਰ ਸੈਣੀ ਸਾਹਿਬ, ਜਗਤਾਰ ਸਿੰਘ ਹਵਾਰਾ ਦਾ ਮਾਮਲਾ ਹੈ। ਮੈਂ ਤਿੰਨ ਚਾਰ ਐਂਗਲਾਂ ਤੋਂ ਇੱਕੋ ਹੀ ਖਬਰ ਨੂੰ ਦੇਖਣਾ ਚਾਹੁੰਦਾ, ਦੇਖ ਰਿਹਾ ਹਾਂ ਕਿ ਇਹ ਹੋ ਕੀ ਰਿਹਾ ਜੀ। ਇੱਕ ਪਾਸੇ ਸਿੱਖ ਸਿਆਸਤ ਹੋ ਰਹੀ ਹੈ, ਦੂਸਰੇ ਪਾਸੇ ਗੱਠਜੋੜ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਤੇ ਰਾਜੋਆਣਾ ਸਾਹਿਬ ਇਸ਼ਤਿਹਾਰ ਦਿੰਦੇ ਨੇ, ਤੇ ਇੱਕ ਪਾਸੇ ਤਾਂ ਉਹ ਕਹਿੰਦੇ ਸਾਨੂੰ ਰਿਹਾਈ ਜਾਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ, ਪੈਰੋਲ ਦਿੱਤੀ ਜਾਵੇ। ਪਰ ਦੂਸਰੇ ਪਾਸਾ ਦੇਖਿਆ ਜਾਵੇ ਤਾਂ ਉਹ ਇਸ ਚੀਜ਼ ਨੂੰ ਪ੍ਰਾਊਡ ਵੀ ਕਰ ਰਹੇ ਨੇ ਤੇ ਇਸ਼ਤਿਹਾਰ ਵੀ ਦੇ ਰਹੇ ਨੇ ਚੀਜ਼ਾਂ ਦਾ।
0: ਭਾਰੇ ਸਾਹਿਬ, ਇੱਕ ਚਿੱਠੀ ਤੁਸੀਂ ਜਿਹੜਾ ਹੈਗਾ ਆ ਜੇ ਮੋਦੀ ਨੂੰ ਲਿਖ ਦਿਓਗੇ ਨਾ, ਤੇ ਮੋਦੀ ਕੰਸਰਨਡ ਡਿਪਾਰਟਮੈਂਟ ਨੂੰ, ਜਿਸ ਡਿਪਾਰਟਮੈਂਟ ਦਾ ਮੁੱਦਾ ਆ ਉਹਨੂੰ ਭੇਜ ਦਊਗਾ।
1: ਬਿਲਕੁਲ ਹੈ ਜੀ, ਅਮਿਤ
0: ਉਹ
1: ਸ਼ਾਹ ਨੂੰ
0: ਚਾਹੇ ਚਿੱਠੀ
1: ਭੇਜ ਦਿਓ
0: ਤੁਸੀਂ ਲਿਖ ਦਿਓ, ਚਾਹੇ ਮੈਂ ਲਿਖ ਦਿਆਂ ਜੀ,
1: ਜੀ
0: ਇਹਨਾਂ ਦਾ ਤਾਂ ਇੰਨਾ ਕੁ ਹੈਗਾ ਆ, ਔਰ ਉਹਦੇ ਤੇ ਮੈਂ ਪਿੱਠ ਥਪਥ ਪਾਉਣ ਲੱਗ ਪਵਾਂ ਹੈਗੀ, ਜਾਂ ਤਾਂ ਉਹਦੇ ਵਿੱਚ ਕੋਈ ਆਊਟਪੁੱਟ ਨਿਕਲੀ ਹੋਵੇ।
1: ਜੀ
0: ਚੰਦੂ ਮਾਜਰੇ ਹੁਣਾਂ ਨੇ ਚਿੱਠੀ ਲਿਖੀ ਹੈ ਜੀ ਪ੍ਰਧਾਨ ਮੰਤਰੀ ਨੂੰ, ਹਵਾਰੇ ਹੁਣਾਂ ਬਾਰੇ ਜੀ,
1: ਜੀ
0: ਉਹਨਾਂ ਨੇ ਹੋਮ ਮਿਨਿਸਟਰੀ ਨੂੰ ਲਿਖ ਦਿੱਤੀ ਜੀ, ਉੱਥੇ ਤਾਂ ਗੱਲ ਪਹਿਲਾਂ ਹੀ ਚੱਲਦੀ ਪਈ ਹੈਗੀ ਜੀ। ਜਿੱਦਾਂ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਮੈਂ ਕ੍ਰੈਡਿਟ ਤੋਂ ਵਾਂਝਾ ਨਾ ਰਹਿ ਜਾਵਾਂ, ਪੈਰੋਲ ਮਿਲਣ ਲੱਗੀ ਆ, ਹੈ ਜੀ ਸਾਰੇ ਜਾਣੇ ਕ੍ਰੈਡਿਟ ਲੈਣ ਨੂੰ ਤੁਰ ਪਏ, ਇਹ ਦੇਖਿਆ ਨੀ ਵੀ ਭਾਈ ਜਿਹਦਾ ਇਸ਼ੂ ਹੈਗਾ ਆ ਉਹ ਇਸ਼ੂ ਦੱਬ ਗਿਆ, ਉਲਟਾ ਜਿਹੜਾ ਹੈਗਾ ਲਾਲਾ ਲਾਲਾ ਜਿਆਦਾ ਹੋ ਗਈ ਜੀ, ਹਰ ਕੋਈ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ।
1: ਜੀ
0: ਹਾਂਜੀ, ਵਾਰਸ ਪੰਜਾਬ ਵਾਲੇ ਹੈਗੇ ਆ ਉਹ ਚੰਡੀਗੜ੍ਹ ਹੀ ਜਾ ਪਹੁੰਚੇ ਜੀ ਰਿਹਾਇਸ਼ ਘੇਰਨ ਵਾਸਤੇ, ਤੋ ਅਗਲਾ ਉਹ ਤਾਂ ਚਿੱਠੀ ਲਿਖਦਾ ਪਿਆ ਆ ਉਹਦੀ ਰਿਹਾਇਸ਼ ਕਾਹਦੇ ਲਈ ਘੇਰਨੀ ਸੀ ਜੀ।
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਇਹ ਸੰਜੀਦਾ ਮੁੱਦੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਆ। ਹੁਣ ਜਿੱਥੇ ਤੱਕ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਆ ਜੀ, ਉਹਨੂੰ ਵੀ ਮਤਲਬ ਜਿਹੜਾ ਆ ਵੀ ਪੰਜਾਬ ਦੇ ਸੰਜੀਦਾ ਲੋਕ ਦੋ ਐਂਗਲ ਨਾਲ ਦੇਖ ਰਹੇ ਆ ਜੀ।
1: ਜੀ
0: ਇੱਕ ਤਾਂ ਕਹਿ ਰਹੇ ਹੈਗੇ ਆ ਕਿ ਭਾਜਪਾ ਦੇ ਐਟੀਚਿਊਡ ਤੋਂ, ਉਹਨਾਂ ਦੇ ਲੀਡਰ ਦੇ ਐਟੀਚਿਊਡ ਤੋਂ, ਤੇ ਉਧਰੋਂ ਅਕਾਲੀਆਂ ਦੇ ਐਟੀਚਿਊਡ ਤੋਂ
1: ਜੀ
0: ਲੋਕੀ ਕਹਿੰਦੇ ਹੈਗੇ ਆ ਵੀ ਤੁਹਾਨੂੰ ਹੋ ਕੀ ਗਿਆ ਹੈਗਾ, ਤੁਸੀਂ ਤਾਂ ਛਾਲਾ ਮਾਰਨ ਲੱਗ ਪਏ, ਇੱਕ ਮੁਲਾਕਾਤ ਉਹਨੇ ਕਾਹਦੀ ਦੇਤੀ ਤੁਹਾਨੂੰ।
1: ਜੀ
0: ਹਾਂਜੀ, ਜਾਂ ਤਾਂ ਬਰਾਬਰ ਤੇ ਉਹਨਾਂ ਵੱਲੋਂ ਵੀ ਕੋਈ ਸਟੇਟਮੈਂਟ ਆਉਂਦੀ ਜੀ ਕਿ ਹਾਂ ਠੀਕ ਹੈ ਜੀ ਵੀ ਅਸੀਂ ਇਹਦੇ ਬਾਰੇ ਗੱਲਬਾਤ ਕਰ ਰਹੇ ਹੈਗੇ ਆ, ਫਾਈਨਲ ਫੈਸਲਾ ਬਾਅਦ ਦੇ ਵਿੱਚ ਹੋ ਜਾਊਗਾ।
1: ਜੀ
0: ਤੁਹਾਨੂੰ ਕੋਈ ਅਕਨੋਲਜ, ਆਪਾਂ ਕਿਸੇ ਨੂੰ ਮਤਲਬ ਰਜਿਸਟਰੀ ਭੇਜਦੇ ਹੈਗੇ ਤੇ ਨਾਲ ਅਕਨੋਲਜਮੈਂਟ ਨੀ ਲਾਉਂਦੇ ਸੀ
1: ਬਿਲਕੁਲ,
0: ਹਾਂਜੀ ਠੀਕ ਹੈ ਜੀ ਪਤਾ ਲੱਗ ਜਾਏ ਵੀ ਮਿਲ ਗਈ, ਵੀ ਕੋਈ ਅਕਨੋਲਜ ਤਾਂ ਕਰੋ। ਹਾਂਜੀ ਕਿਤੇ ਜਿਹੜਾ ਹੈਗਾ ਅਕਨੋਲਜਮੈਂਟ ਆਉਂਦੀ ਨੀ ਹੈਗੀ, ਪਤਾ ਕਿੱਦਾਂ ਲੱਗੂਗਾ ਵੀ ਹਾਂ ਜੀ ਗੱਲਬਾਤ ਚੱਲਦੀ। ਉਹਨਾਂ ਦਾ ਤਾਂ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਅਗਲੇ ਕਹਿੰਦੇ 117 ਦੀਆਂ 117 ਲੜਾਂਗੇ ਜੀ।
1: ਜੀ
0: ਤੇ ਇਹਨਾਂ ਨੇ ਜਿਹੜਾ ਹੈਗਾ ਆ, ਦੂਜੇ ਪਾਸੇ ਅੰਦਰ ਦੀ ਗੱਲ ਇਹ ਕਹਿੰਦੇ ਹੈਗੇ ਆ ਵੀ 60-57 ਤੇ ਸਮਝੌਤਾ ਹੋਇਆ ਆ, ਭਾਜਪਾ 60 ਲੜ ਰਹੀ ਆ ਤੇ 57 ਜਿਹੜਾ ਆ ਤੇ ਇਹ ਅਕਾਲੀ ਦਲ ਲੜ ਰਿਹਾ ਆ ਜੀ।
1: ਜੀ
0: ਹੁਣ ਪਤਾ ਨੀ ਆ ਕਿ ਭਾਜਪਾ ਵਾਲੀ ਗੱਲ ਜਿਹੜੀ ਹੈਗੀ, ਜੇ ਭਾਜਪਾ 60 ਤੇ ਗਈ ਹੈਗੀ ਆ ਤੇ ਹੋ ਸਕਦਾ ਹੈਗਾ ਜਿਹੜੇ ਦੂਜੇ ਉਹਨਾਂ ਦੀ ਸ਼ਰਨ ਚ ਜਾਣ ਨੂੰ ਤਿਆਰ ਬੈਠੇ ਆ। ਹਾਂਜੀ
1: ਉਹਨਾਂ ਨੇ ਤਾਂ 30 ਵਿਧਾਨ ਸਭਾ ਹਲਕਿਆਂ ਦੇ ਲਈ ਸੈਣੀ ਸਾਹਿਬ
0: ਉਹਨਾਂ ਨੂੰ ਵੀ ਕੋਈ
1: ਪਹਿਲੀ ਸੂਚੀ ਜਾਰੀ ਕਰ ਦਿੱਤੀ ਆ ਜੀ, ਇਹ ਕਿੱਧਰ ਨੂੰ ਇਸ਼ਾਰਾ ਜਾਂਦਾ ਫਿਰ?
0: ਸਰ ਉਹਨਾਂ ਦੀ ਕੱਲ ਦੀ ਸਟੇਟਮੈਂਟ ਤੋਂ ਬਾਅਦ ਕਿਰਕਿਰੀ ਬੜੀ ਹੋਈ ਸੀ ਜੀ, ਪਰਸੋਂ ਦੀ ਸਟੇਟਮੈਂਟ ਤੋਂ ਬਾਅਦ
1: ਬਿਲਕੁਲ ਜਿੱਤੀਏ ਨਾ
0: ਸਾਰੇ ਜਿਹੜੇ ਹੈਗੇ ਆ ਲੋਕੀ ਕਹਿੰਦੇ ਹੈਗੇ ਉਹ ਤੁਹਾਨੂੰ ਕੋਈ ਬੀਜੇਪੀ ਤੁਹਾਨੂੰ ਕਿਸੇ ਨੂੰ ਗੱਲ ਨਾ ਲਾਉਂਦੀ ਨੀ, ਤੁਸੀਂ ਉਸ ਤੋਂ ਪਹਿਲਾਂ ਜਿਹੜਾ ਕੁਛੜ ਚੜ੍ਹਨ ਨੂੰ ਤਿਆਰ ਹੈਗੇ ਉਹ ਤੁਹਾਡੇ ਤੋਂ ਪਹਿਲਾਂ ਕੁਛੜ ਚੜ੍ਹਨ ਨੂੰ ਤਿਆਰ ਹੈਗੇ ਆ ਜੀ
1: ਜੀ,
0: ਤੇ ਤੁਸੀਂ ਜਿਹੜਾ ਉਹ ਇਸ ਕਰਕੇ ਜਿਹੜਾ ਇਹ ਆ ਵੀ ਹਾਂ ਜੀ ਉਹ ਜ਼ਿਲ੍ਹਾ ਉਹਦੇ ਵਿੱਚ ਕਿਹੜੀ ਹੈ ਅਹੁਦੇ ਦੇ ਦਿੱਤੇ ਹੈਗੇ ਜੀ, ਤੇ ਕੀ ਉਹਨਾਂ ਨੇ ਕੋਈ MLA ਦੇ ਕੈਂਡੀਡੇਟ ਥੋੜਾ ਡਿਕਲੇਅਰ ਕਰ ਦਿੱਤੇ ਜ਼ਿਲ੍ਹਾ? ਦੇਖੋ ਹਲਕਾ ਇੰਚਾਰਜ ਲਾ ਦੇਣਾ ਜਿਹੜਾ ਹੈਗਾ ਦੈਟ ਡਜ਼ ਨਾਟ ਮੀਨ ਕਿ ਤੁਹਾਡੇ ਜਿਹੜਾ ਹੈਗਾ ਆ ਕੰਪਰੋਮਾਈਜ਼ ਦੇ ਉੱਤੇ ਜਾਂ ਗੱਠਜੋੜ ਦੇ ਉੱਤੇ ਕੋਈ ਬਾਰ ਆ
1: ਜੀ,
0: ਉਹ ਤੇ ਕਾਨੂੰਨੀ ਪਾਬੰਦੀ ਹੈਗੀ ਆ ਜਾਂ ਤੁਸੀਂ ਨਹੀਂ ਕਰ ਸਕਦੇ। ਅਲਾਇੰਸ ਤਾਂ ਕਿਸੇ ਚੀਜ਼ ਤੇ ਵੀ ਤੁਸੀਂ ਕਰ ਲਓਗੇ, ਤੁਸੀਂ ਤਾਂ ਆਪਣੀ ਵਿਲਿੰਗਨੈਸ ਦੱਸੀ ਜਾਂਦੇ ਵੀ ਜੇ ਭਾਜਪਾ ਨਾਲ ਅਲਾਇੰਸ ਹੋਇਆ ਤੇ ਇੱਦਾਂ ਹੋਊ, ਭਾਜਪਾ ਨਾਲ ਅਲਾਇੰਸ ਹੋਇਆ, ਭਾਜਪਾ ਨੇ ਅੱਜ ਤੱਕ ਤੁਹਾਨੂੰ ਇੱਕ ਵਾਰੀ ਵੀ ਨੀ ਕਿਹਾ ਵੀ ਹਾਂ ਜੀ ਆਸਮਾਨ ਤੇ ਸਾਰੇ ਹੀ ਹੈਗੇ ਆ ਜੀ, ਲੋੜਾਂ ਵੀ ਸਾਰਿਆਂ ਦੀਆਂ ਹੈਗੀਆਂ ਜੀ।
1: ਸੈਂਸਰ ਚਲੋ ਅਕਾਲੀ ਦਲ ਦਾ ਤਾਂ ਸ਼ੁਰੂ ਤੋਂ ਹੀ ਚੱਲਦਾ ਕਿ ਅਲਾਇੰਸ ਹੋਣਾ ਜਾਂ ਨਹੀਂ ਹੋਣਾ ਵੱਖਰੀ ਗੱਲ ਆ, ਪਰ ਦੂਸਰੇ ਪਾਸੇ ਹੈਰਾਨਗੀ ਇਹ ਵੀ ਹੈ ਕਿ ਜਦੋਂ ਚੁੱਲ੍ਹੇ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਧੜਾ ਹੈ ਉਹ ਵੀ ਪੱਬਾਂ ਭਾਰ ਹੋਇਆ ਪਿਆ ਹੈ, ਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਉਹਨਾਂ ਦਾ ਧੜਾ ਉਹ ਵੀ ਪੱਬਾਂ ਭਾਰ ਹੈ, ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹੜਾ ਉਹਨੇ 30 ਵਿਧਾਨ ਸਭਾ ਹਲਕਿਆਂ ਦੇ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਚੰਦੂ ਮਾਜਰਾ ਸਾਹਿਬ ਉਹਨਾਂ ਦਾ ਨਾਂ, ਹੋਰ ਸਾਰੀਆਂ। ਕਿਤੇ ਨਾ ਕਿਤੇ ਇਹਨਾਂ ਨੂੰ ਡਰ ਹੈ ਕਿ ਜੇ ਕਿਤੇ ਗੱਠਜੋੜ ਹੋ ਜਾਂਦਾ ਹੈ ਤਾਂ ਹੋ ਸਕਦਾ ਕਿ ਘਰ ਵਾਪਸੀ ਅਕਾਲੀ ਦਲ ਦੇ ਵਿੱਚ ਕਰ ਸਕਦੇ ਨੇ ਸਾਰੇ ਨੁਮਾਇੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਿਹੜੀਆਂ ਸੂਚੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ।
0: ਸਰ ਹਰ ਨਦੀ ਦੀ ਜਿਹੜੀ ਹੈਗੀ ਆ ਨਾ ਪ੍ਰਵਾਹ ਸਾਗਰ ਚ ਮਿਲਣ ਵਾਸਤੇ ਹੀ ਹੁੰਦਾ, ਸਮੁੰਦਰ ਚ ਮਿਲਣ ਵਾਸਤੇ ਹੀ ਹੁੰਦਾ ਹਨਾ ਜੀ, ਪਰ ਹੁੰਦਾ ਕੀ ਆ ਜਦੋਂ ਨਦੀ ਉੱਥੇ ਪਹੁੰਚ ਕੇ ਸਮੁੰਦਰ ਚ ਰਲਦੀ ਹੈਗੀ ਆ ਤੇ ਉਹਦੀ ਆਪਣੀ ਆਈਡੈਂਟੀ ਖਤਮ ਹੋ ਜਾਂਦੀ ਆ
1: ਜੀ।
0: ਹੁਣ ਉਹ ਸੈਂਟਰ ਦੀ ਪਾਰਟੀ ਆ, ਉਹਦਾ ਭਾਰਤ ਦੇ ਉੱਤੇ ਜਿਹੜਾ ਹੈਗਾ ਆ ਰੂਲ ਹੈਗਾ ਜੀ, ਇਹ ਲੱਗੇ ਹੈਗੇ ਆ ਇਹਨਾਂ ਦੀ ਆਪਣੀ ਆਈਡੈਂਟੀ ਖਤਮ ਹੋਣ ਦਾ ਟਾਈਮ ਆ ਗਿਆ ਆ ਜੀ, ਹੋਰ ਤਾਂ ਕੋਈ ਨੀ, ਜਾਂ ਤਾਂ ਚਲਾ ਲੈਂਦੇ ਜਿਹੜਾ ਹੈਗਾ। ਸਰ ਜੇ ਮੰਨ ਲੈਂਦੇ ਹੈਗੇ ਆ ਵੀ ਅਲਾਇੰਸ ਦੇ ਨਾਲ ਜਿਹੜਾ ਆ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕੁਛ ਮਿਲਦਾ ਆ, ਉਹ ਤਾਂ ਹੀ ਮਿਲੂਗਾ ਨਾ ਜੀ ਜੇ ਕੋਈ ਰੋਡ ਮੈਪ ਦੇਣਗੇ
1: ਜੀ।
0: ਰੋਡ ਮੈਪ ਤਾਂ ਬੀਜੇਪੀ ਵੀ ਨੀ ਦੇ ਰਹੀ, ਕੋਈ ਅਕਾਲੀ ਦਲ ਵੀ ਕੋਈ ਨੀ ਦੇ ਰਿਹਾ ਹੈਗਾ, ਪੁਨਰ ਸੁਰਜੀਤ ਵੀ ਕੋਈ ਨੀ ਦੇ ਰਿਹਾ, ਕਾਂਗਰਸ ਦਾ ਤਾਂ ਕਿਆ ਕਹਿਣੇ ਆ ਜੀ,
1: ਵਾਰਸ ਪੰਜਾਬ ਵਾਲੇ
0: ਕਾਂਗਰਸ ਤਾਂ ਇਸ ਚੀਜ਼ ਨੂੰ ਪਸੰਦ ਹੀ ਨੀ ਕਰਦੀ। ਜੇ ਕੋਈ ਰੋਡ ਮੈਪ ਦੇਵੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਖੁੰਜੇ ਲਾਇਆ ਹੁੰਦਾ
1: ਜੀ,
0: ਹਾਂਜੀ। ਉਹ ਇਸ ਕਰਕੇ ਜਿਹੜਾ ਆ ਉਹ ਰੋਡ ਮੈਪ ਕੋਈ ਨੀ ਹੈਗਾ ਯਾਰ, ਸਾਰੇ ਜਣੇ ਕਹਿੰਦੇ ਵੋਟ ਪਾਓ ਸਾਨੂੰ ਇੱਕ ਵਾਰੀ ਸੱਤਾ ਦੇ ਦਿਓ, ਬਾਕੀ ਪੈਸੇ ਅਸੀਂ ਬਦਲੀਆਂ ਬੁਦਲੀਆਂ ਕਰ ਕੁਰ ਕੇ ਇੱਦਾਂ ਹੀ ਕਮਾ ਲੈਣੇ ਆ ਜੀ, ਤੇ ਬਾਕੀ ਜਿਹੜਾ ਰਹਿੰਦਾ ਖੂੰਹਦਾ ਹੈਗਾ ਅਸੀਂ ਵੇਚ ਜਾਵਾਂਗੇ। ਉਹ ਦਿਨ ਦੂਰ ਨੀ ਹੈਗਾ ਯਾ ਕਿ ਜਿੱਦਣ ਪੰਜਾਬੀ ਆਪਣੀ ਕਿਡਨੀ ਵੀ ਬਚਾਇਆ ਕਰਨਗੇ, ਪਤਾ ਨੀ ਕਿਹੜੇ ਵੇਲੇ ਸਰਕਾਰ ਵੇਚਣਾ ਦੇਵੇ ਜੀ। ਅੱਗੇ ਤਾਂ ਐਕੋਜੀਸ਼ਨ ਦੇਖੋ ਨਾ, ਕਈ ਵਾਰੀ ਤਾਂ ਜਿਹੜਾ ਲਿਆਂਦੇ ਆ ਜੀ ਵੀ ਹਾਂ ਜੀ ਜੀ ਐਕੋਜੀਸ਼ਨ ਕਰਨੀ ਹੈਗੀ ਆ ਜੀ। ਸੋ ਇਸ ਕਰਕੇ ਸਰਕਾਰਾਂ ਤੋਂ ਉਮੀਦ ਜਿਹੜੀ ਕਰਨੀ ਆ ਨਾ ਜੀ ਉਹ ਗਲਤ ਹੈਗੀ ਆ ਜੀ। ਤੇ ਦੂਜਾ ਸਾਡੇ ਪੋਲੀਟੀਕਲ ਪਾਰਟੀਆਂ ਤੁਸੀਂ ਕਹਿੰਦੇ ਹੈਗੇ ਬੀਜੇਪੀ ਅਕਾਲੀ ਦਲ ਦਾ ਅਲਾਇੰਸ, ਇਹਨਾਂ ਦਾ ਸਰ ਜਿਹੜੀ ਹੈਗੀ ਕੋਈ ਪ੍ਰੈਡਿਕਸ਼ਨ ਕਰਨੀ ਜਿਹੜੀ ਹੈਗੀ ਆ ਉਹ ਔਖੀ ਆ ਇਸ ਵੇਲੇ, ਕਿਉਂਕਿ ਪਿਆਰ ਤਾਂ ਦੋਨੇ ਪਾਸੇ ਹੋਵੇ ਤਾਂ ਨਿਭਦਾ ਜੀ, ਵਨ ਸਾਈਡਡ ਲਵ ਥੋੜਾ ਨਿਭ ਜਾਊਗਾ ਹੌਲੀ ਹੌਲੀ। ਹੁਣ ਅਕਾਲੀ ਵੀ ਚੁੱਪ ਹੋਣਾ ਸ਼ੁਰੂ ਹੋ ਗਏ ਵੈਸੇ ਜੀ, ਵੀ ਭਾਈ ਅਸੀਂ ਬੋਲੀ ਜਾਂਦੇ ਆ, ਅਸੀਂ ਬੋਲੀ ਜਾਂਦੇ, ਅਸੀਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ, ਤੇ ਉਹ ਜਿਹੜਾ ਕੱਲੀ ਸਾਡੇ ਤੇ ਥੋੜਾ ਹੋਣੀ, ਉਹਨਾਂ ਤੇ ਵੀ ਤਾਂ ਨਾਲ ਹੀ ਹੋਣੀ ਆ। ਪਰ ਜਿਹੜਾ ਜਿਹੜੇ ਹਾਲਾਤਾਂ ਦੇ ਵਿੱਚ ਜਿਸ ਸਟੇਜ ਤੇ ਜਾ ਕੇ ਇਹ ਕਰਨਾ ਚਾਹੁੰਦੇ ਹੈਗੇ ਨਾ ਜੀ, ਵੀ ਬਿਲਕੁਲ ਲਿਲੜੀਆਂ ਕਢਾ ਕੇ ਉਹਦੇ ਨਾਲ ਨੁਕਸਾਨ ਇਹਨਾਂ ਦਾ ਵੀ ਹੋ ਜਾਊਗਾ, ਫਿਰ ਉਹਦਾ ਅਲਾਇੰਸ ਦਾ ਇੰਨਾ ਬੈਨੀਫਿਟ ਨਹੀਂ ਹੋਊਗਾ ਜਿਸ ਅਲਾਇੰਸ ਨੂੰ। ਸਰ ਉਹ ਤੋਂ ਬਾਅਦ ਤਾਂ ਹੁੰਦਾ ਆ ਕਿ ਇੱਕ ਹਾਰਮੋਨਸਲੀ ਜਿਹੜਾ ਆ ਤੁਸੀਂ ਵੋਟ ਟ੍ਰਾਂਸਫਰ ਕਰਾਉਣਾ ਆ ਇੱਕ ਦੂਜੇ ਦਾ, ਹਾਂਜੀ
1: ਉਹਦੇ ਵਾਸਤੇ ਲੋਕਾਂ ਦੇ ਵਿੱਚ
0: ਇੱਕ ਹਵਾ ਵੀ ਤਾਂ ਬਣਾਉਣੀ ਪੈਂਦੀ ਨਾ ਜੀ। ਉਹ ਪਤਾ ਨੀ ਹੁਣ ਇਹਨਾਂ ਦੇ ਲੀਡਰਾਂ ਦੀ ਕੀ ਸੋਚ ਹੈਗੀ ਆ ਜੀ, ਤੇ ਇਹਦੇ ਤੇ ਪ੍ਰੋਡਿਕਟ ਕਰਨਾ ਬੜਾ ਔਖਾ ਹੈਗਾ ਆ ਜੀ। ਬਟ ਮੀਡੀਆ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਆ ਜੀ, ਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਆ ਜਾਂ ਇੰਚਾਰਜ ਆ ਉਹ ਕਹਿ ਰਹੇ ਅਸੀਂ 117 ਦੀਆਂ 117 ਲੜਨੀਆਂ ਆ ਤੇ ਇਕੱਲੇ ਲੜਨੀਆਂ, ਤੇ ਨਾਲ ਐਟ ਦਾ ਸੇਮ ਟਾਈਮ ਜਿਹੜਾ ਆ ਤੇ ਜਿਹੜੇ ਦਿੱਲੀ ਤੋਂ ਖਬਰਾਂ ਆ ਰਹੀਆਂ ਹੈਗੀਆਂ ਹੋਰ ਉਹ ਆ ਰਹੀਆਂ ਹੈਗੀਆਂ ਪੇ 657 ਦਾ ਜਿਹੜਾ ਫਾਰਮੂਲਾ ਆ ਓਹਦੇ ਤੇ ਤੈਅ ਹੋ ਰਿਹਾ ਜੀ ਕੰਮ।
1: ਬਿਲਕੁਲ ਹੈ ਜੀ,
0: ਜੀ ਭਰਾ ਸਾਹਿਬ।
1: ਤੇ ਸੈਣੀ ਸਾਹਿਬ, ਯੂਨੀਵਰਸਿਟੀ ਦੇ ਵਿਚ ਕਮਲ ਖਿਲ ਗਿਆ ਤੇ ਇਹ ਵੀ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਸੰਕੇਤ ਹੈ। ਵੈਸੇ ਦੇਖਿਆ ਜਾਵੇ ਤਾਂ ਜਦੋਂ ਵੱਡੇ ਸਿਆਸਤਦਾਨ ਬਣਦੇ ਨੇ, ਹੌਲੀ ਹੌਲੀ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿਚ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਉਹਦੇ ਵਿਚੋਂ ਹੀ ਵੱਡੇ ਵੱਡੇ ਲੀਡਰ ਜਿਹੜੇ ਉੱਠੇ ਨੇ ਜਾਂ ਅੱਜ ਦੇ ਸਮੇਂ ਦੇ ਵਿਚ ਵੀ ਦੇਖੇ ਜਾ ਸਕਦੇ ਆ। ਕਿਵੇਂ ਦੇਖਦੇ ਹੋ ਜਿਹੜੀਆਂ ਪੀਜੂ ਦੀਆਂ ਅੱਜ ਹੋਈਆਂ ਨੇ ਚੋਣਾਂ, ਉਹਦੇ ਵਿਚ ਕਿਤੇ ਨਾ ਕਿਤੇ ਕਮਲ ਜਿਹੜਾ ਦਿਖਦਾ ਹੈ ਜੀ ਜ਼ਿਆਦਾ ਵੱਡੇ ਪੱਧਰ ਤੇ?
0: ਪਰ ਸਭ ਇੱਕ ਰਾਤ ਪਹਿਲਾਂ ਅਕਾਲੀ ਦਲ ਦਾ ਜਿਹੜਾ ਸੰਗਠਨ ਹੈਗਾ ਸੀਗਾ ਜੀ ਉਹ ਸਮਝੌਤਾ ਕਰ ਗਿਆ ਸੀਗਾ ਜੀ ਇਹਦਾ ਨਾਲ ਭਾਜਪਾ ਨਾਲ
1: ਜੀ।
0: ਹਾਂਜੀ, ਉਹ ਤੇ ਉਹ ਜਿਹੜਾ ਆ ਭੀ ਸੋਈ ਜਿਹੜਾ ਇਹਨਾਂ ਦਾ ਬਣਾਇਆ ਆ ਸੀਗਾ। ਅਦਰਵਾਈਜ਼ ਮੈਂ ਨਾ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਜੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ, ਮੈਂ ਉਹਨੂੰ ਸੁਣਿਆ, ਉਹਨਾਂ ਦਾ ਪ੍ਰੋਗਰਾਮ ਸੁਣਿਆ। ਉਹ ਵੀ ਬਹੁਤ ਮਤਲਬ ਜਿਹੜਾ ਹੈਗਾ ਆ ਭੀ ਡੂੰਗੀ ਗੱਲ ਕਰਦੇ ਆ ਕੁੱਕੀ ਗਿੱਲ ਹੋਣੀ ਵੀ
1: ਜੀ।
0: ਉਹ ਕਹਿੰਦੇ ਵੀ ਪਹਿਲਾਂ ਟਾਈਮ ਦੇ ਉੱਤੇ ਤਾਂ ਹੁੰਦਾ ਸੀਗਾ ਵੀ ਇਹ ਰਾਜਨੀਤੀ ਜਿਹੜੀ ਆ ਵੀ ਉਹ ਵਧੀਆ ਸੀਗੀ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਲੀਡਰ ਨਿਕਲਦੇ ਸੀ ਸਾਰਾ ਕੁਝ ਹੈਗਾ
1: ਸੀ ਜੀ ਬਿਲਕੁਲ।
0: ਹਾਂਜੀ, ਵੀ ਹੁਣ ਤਾਂ ਜਿਹੜਾ ਹੈਗਾ ਪੋਲੀਟੀਕਲ ਪਾਰਟੀਜ਼ ਨੇ ਜਿਹੜਾ ਹੈਗਾ ਆ ਕਿ ਆਪਣੇ ਜਿਹੜੇ ਆ ਵੀ ਮਸਲਮੈਨ ਹੀ ਜਿਹੜੇ ਆ ਉਹ ਬਣਾਏ ਹੈਗੇ ਆ ਕਾਲਜਾਂ ਦੇ ਵਿੱਚ, ਹੋਰ ਤਾਂ ਕੋਈ ਚੱਕਰ ਨਹੀਂ
1: ਜੀ।
0: ਉਹ ਤਾਂ ਹੋਇਆ ਕਿ ਮਤਲਬ ਚਾਹੇ ਕਿਤੇ ਰੈਲੀ ਕਰਨੀ ਕਿਤੇ ਜਿਹੜਾ ਹੈਗਾ ਜੋ ਮਰਜ਼ੀ ਕਰਨਾ ਇਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਆ ਬੰਦ ਨੂੰ ਐਗਜੀਕਿਊਟ ਕਰਵਾਇਆ ਜਾ ਸਕਦਾ ਆ
1: ਜੀ।
0: ਹਾਂਜੀ, ਤੇ ਅਦਰਵਾਈਜ਼ ਜਿਹੜਾ ਆ ਕੋਈ ਕੰਸਟਰਕਟਿਵ ਰਾਜਨੀਤੀ ਜਿਹੜੀ ਵੀ ਆ ਉਹ ਇੱਥੇ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਇਹਨਾਂ ਮਤਲਬ ਚੋਣਾਂ ਰਾਹੀਂ ਤਾਂ ਹੁੰਦੀ ਨੀ ਜੀ
1: ਜੀ।
0: ਬਟ ਕਿਉਂਕਿ ਦੇਸ਼ ਦੇ ਵਿੱਚ ਭਾਜਪਾ ਰਾਜ ਕਰ ਰਹੀ ਹੈ, ਜਿਹੜੀ ਰਾਜ ਕਰਦੀ ਹੁੰਦੀ ਨਾ ਧਿਰ ਜੀ ਉਹਦਾ ਇਨਫਲੈਂਸ ਹੁੰਦਾ ਹੀ ਆ।
1: ਬਿਲਕੁਲ ਹੈ ਜੀ,
0: ਕਿਉਂਕਿ ਦੇਖੋ ਨਾ ਨਹੀਂ ਤਾਂ ਅਦਰਵਾਈਜ਼ ਆਮ ਆਦਮੀ ਪਾਰਟੀ ਦਾ ਕਿਹੜਾ ਵਿੰਗ ਉੱਥੇ ਦੇਖੋ ਜਿਹੜਾ ਆ ਗਿਆ ਜਿਹੜਾ ਦੂਜੇ ਨੰਬਰ ਤੇ ਚੱਲ ਰਿਹਾ ਜੀ
1: ਜੀ।
0: ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਜੀ ਉੱਥੇ ਭਾਜਪਾ ਦਾ ਜਿਹੜਾ ਆ ਡਿਫਰੈਂਸਿਸ ਕਾਫੀ ਹੈਗੇ ਆ ਵੀ ਇਹਦਾ ਮਤਲਬ ਡਿਫਰੈਂਸ ਇੰਨਾ ਕੁ ਹੈਗਾ ਆ, ਮਾਰਜਨ ਇੰਨਾ ਕੁ ਹੈਗਾ ਆ
1: ਜੀ
0: ਕਿ ਉੱਥੇ ਕਮਲ ਖਿਲਣ ਦੀ ਪੂਰੀ ਪੂਰੀ ਸੰਭਾਵਨਾ ਆ ਜੀ ਫਾਈਨਲ ਰਿਜ਼ਲਟ ਆਉਣ ਤੱਕ।
1: ਬਿਲਕੁਲ ਹੈ ਜੀ
0: ਜੀ ਭਾਜਪਾ ਸਾਹਿਬ।
1: ਤੇ ਸੈਣੀ ਸਾਹਿਬ, ਰਾਜਾ ਵੜਿੰਗ ਸਾਹਿਬ ਦਾ ਕੀ ਹੋ ਰਿਹਾ ਜੀ? ਕਿਤੇ ਨਾ ਕਿਤੇ ਇਹਦੇ ਵਿਚ ਜਿਵੇਂ ਕਿ ਉਹਨਾਂ ਨੂੰ 5 ਦਿਨਾਂ ਦੇ ਵਿਚ ਗ੍ਰਿਫ਼ਤਾਰ ਕਰਨ ਜਾਂ ਸਾਰੀ ਚਾਰਜਸ਼ੀਟ ਦਾਖਲ ਕਰਨ ਦੇ ਲਈ ਹੁਕਮ ਹੋ ਗਿਆ SC ਜਿਹੜਾ ਆਪਣਾ ਕਮਿਸ਼ਨ ਹੈ ਕੌਮੀ ਕਮਿਸ਼ਨ ਦੇ ਵੱਲੋਂ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਆਪਣਾ ਚੰਨੀ ਸਾਹਿਬ ਦੇ ਨਾਲ ਪੇਚ ਫਸਿਆ ਹੋਇਆ ਸੀ, ਕੀ ਉਹ ਵੀ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਾਂਗਰਸ ਕਿਤੇ ਕਰ ਜਾਵੇ ਕਿ ਭਾਈ ਤੁਹਾਡੇ ਉਹਦੇ ਏਡੇ ਵੱਡੇ ਇਲਜ਼ਾਮ ਲੱਗ ਗਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੁਸੀਂ ਥੋੜਾ ਚਿਰ ਹੁਣ ਠੰਡੇ ਬੈਠੋ, ਚੰਨੀ ਸਾਹਿਬ ਅੱਗੇ ਆ ਸਕਦੇ ਨੇ, ਕਮਾਨ ਸੰਭਾਲ ਸਕਦੇ ਨੇ ਸੂਬੇ ਦੀ?
0: ਹੋ ਸਕਦਾ ਆ ਜੀ, ਕਾਂਗਰਸ ਇਸ ਵੇਲੇ ਦੁਚਿੱਤੀ ਚ ਤਾਂ ਪੈ ਹੀ ਜਾਊਗੀ ਨਾ ਜੀ
1: ਜੀ,
0: ਵੀ ਸਾਡੇ ਇਸ ਪੰਜਾਬ ਪ੍ਰਧਾਨ ਦੇ ਉੱਤੇ SC ਕਮਿਸ਼ਨ ਵੱਲੋਂ ਉਹਨੂੰ ਅਰੈਸਟ ਕਰਕੇ ਲਿਆਉਣ ਦੀ ਜਿਹੜੀ ਆ ਉਹ ਉਹਨਾਂ ਆਰਡਰ ਹੋਇਆ ਆ ਜੀ। ਹਾਂਜੀ, 5 ਦਿਨਾਂ ਦੇ ਵਿੱਚ
1: ਜੀ,
0: ਨੋ ਡਾਊਟ ਕੰਸਟੀਟਿਊਸ਼ਨਲ ਅਥਾਰਟੀ ਹੈਗੀ ਆ, ਉਹਦੇ ਕੋਈ ਪਾਵਰ ਵੀ ਹੈਗੀ ਆ ਜੀ
1: ਜੀ,
0: ਬਟ ਐਟ ਦਾ ਸੇਮ ਟਾਈਮ ਜਿਹੜਾ ਆ ਟ੍ਰਾਇਲ ਤਾਂ ਸਰ ਉਸ ਤਰੀਕੇ ਨਾਲ ਹੋਣਾ ਕਿਉਂਕਿ ਇਹ ਸਰ ਤਰਨ ਤਾਰਨ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀਗੀ ਉਦੋਂ ਇਹਨਾਂ ਨੇ ਸ਼ਬਦ ਬੋਲੇ ਸੀ
1: ਜੀ,
0: ਹੋਮ ਮਿਨਿਸਟਰ ਜਿਹੜੇ ਰਹੇ ਆ ਐਕਸ ਹੋਮ ਮਿਨਿਸਟਰ ਬੂਟਾ ਸਿੰਘ ਉਹਨਾਂ ਬਾਰੇ
1: ਜੀ,
0: ਉਹ ਉਦੋਂ ਵੀ ਬਹੁਤ ਜਿਆਦਾ ਜਿਹੜਾ ਹੈਗਾ ਆ ਕੰਡੈਮ ਹੋਇਆ ਸੀ ਇਸ ਚੀਜ਼ ਦਾ, ਸਾਰਿਆਂ ਨੇ ਕੀਤਾ ਸੀ, ਕਾਂਗਰਸ ਪਾਰਟੀ ਨੇ ਵੀ ਜਿਹੜਾ ਆ ਐਕਚੁਅਲੀ ਤਾਂ ਉਹ ਕਾਂਗਰਸ ਨੂੰ ਵਡਿਆਉਣਾ ਚਾਹੁੰਦੇ ਸੀ ਵੀ ਕਾਂਗਰਸ ਪਾਰਟੀ ਏਦਾਂ ਦੀ ਹੈਗੀ ਆ ਜਿਹੜੇ ਡਾਊਨ ਟਰੋਡਨ ਪਰਸਨ ਹੈਗੇ ਆ ਉਹਨਾਂ ਨੂੰ ਵੀ ਕਿੱਥੇ ਤੱਕ ਪਹੁੰਚਾ ਦਿੰਦੀ ਆ ਜੀ
1: ਜੀ,
0: ਬਟ ਉਹ ਮਤਲਬ ਜਦੋਂ ਬੂਟਾ ਸਿੰਘ ਦੀ ਐਗਜ਼ਾਮਪਲ ਦੇ ਕੇ ਦੱਸਣ ਲੱਗੇ ਉਹਨਾਂ ਨੂੰ ਇੰਨਾ ਡੈਰੋਗੇਟਰੀ ਪੇਸ਼ ਕਰ ਗਏ ਜਦਕਿ ਉਹ ਬੜੇ ਪੜ੍ਹੇ ਲਿਖੇ ਸੀ, ਹਾਂਜੀ, ਤੇ ਉਹ ਇਹ ਦੱਸ ਗਏ ਜੀ ਕੁਛ ਹੋਰ ਹੀ ਉਹਨਾਂ ਬਾਰੇ, ਕਿਉਂਕਿ ਰਾਜਾ ਵੜਿੰਗ ਨੂੰ ਇਤਿਹਾਸ ਦੀ ਨਾ ਤਾਂ ਕੋਈ ਬਹੁਤੀ ਜਾਣਕਾਰੀ ਹੈਗੀ ਨਾ ਕੁਛ ਜਿਹੜਾ ਹੈਗਾ ਆ ਉਹਨਾਂ ਦਾ ਓਵਰਆਲ ਜਿਹੜੀ ਨੌਲੇਜ ਹੈਗੀ
1: ਲੁਤਰੋ ਫਿਸਰ ਗਏ
0: ਫਿਸਰ ਗਏ ਉਹਨਾਂ ਬਾਰੇ ਇਦਾਂ ਦੀ ਡੈਰੋਗੇਟਰੀ ਭਾਸ਼ਾ ਵਰਤੀ ਜੀ ਕਿ ਉਹਨਾਂ ਦੇ ਵਾਰਸਾਂ ਨੇ ਜਿਹੜਾ ਹੈਗਾ ਆ ਫੇਰ ਨੈਸ਼ਨਲ ਜਿਹੜਾ ਆ ਸ਼ਡਿਊਲ ਕਾਸਟ ਕਮਿਸ਼ਨ ਉੱਥੇ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਸੀਗੀ, ਉਸ ਕੰਪਲੇਂਟ ਦੇ ਉੱਤੇ ਕੌਗਨੀਜੈਂਸ ਲੈਂਦੇ ਹੋਏ ਉਹਨਾਂ ਨੇ 5 ਦਿਨ ਦੇ ਅੰਦਰ ਅਰੈਸਟ ਕਰਾ ਕੇ ਲੈ ਕੇ ਆਉਣ ਵਾਸਤੇ ਕਿਹਾ ਜੀ। ਇਹਦੀ ਸਰ ਮੇਰੇ ਖਿਆਲ ਰੈਮਡੀ ਜਿਹੜੀ ਹੈਗੀ ਆ ਹਾਈ ਕੋਰਟ ਸਿੱਧੀ ਲਾਈ ਕਰਦੀ ਹੈਗੀ ਆ, ਹਾਈ ਕੋਰਟ ਤੋਂ ਜਾਂ ਮਤਲਬ ਸੁਪਰੀਮ ਕੋਰਟ ਤੋਂ ਬੇਲ ਲੈਣਗੇ ਜੀ
1: ਜੀ,
0: ਤੇ
1: ਪਾਰਟਿਸਪੇਟਰੀ
0: ਲੈ ਲੈਣਗੇ ਜੀ
1: ਕਿਵੇਂ ਪੇਸ਼ ਹੋਈ ਕਿਤੇ ਨਾ ਕਿਤੇ ਕੋਕਾ ਲੋਨ ਦੇ ਵਿਚ ਚੰਨੀ ਸਾਹਿਬ ਕਾਮਯਾਬ ਹੋਏ ਨੇ ਜਾਂ ਕਿਵੇਂ ਦੇਖਦੇ ਹੋ ਬੈਨੀਫਿਟ ਕਿਤੇ ਨਾ ਕਿਤੇ ਲੈ ਸਕਦੇ?
0: ਕਾਂਗਰਸ ਦੀ ਮਜਬੂਰੀ ਬਣ ਜਾਣੀ ਹੈ ਜੀ, ਸਾਡਾ ਇੱਕ ਜਿਹੜਾ ਹੈਗਾ ਆ ਵੀ ਇਹ ਇੰਪ੍ਰੈਸ਼ਨ ਚੱਲ ਗਿਆ ਵੀ ਸਾਡਾ ਜੇ ਪ੍ਰਧਾਨ ਜਿਹੜਾ ਆ ਵੀ ਉਹ ਦਲਿਤਾਂ ਵਿਰੁੱਧ ਆ, ਕਿਤੇ ਇਹ ਇੰਪ੍ਰੈਸ਼ਨ ਨਾ ਚੱਲ ਜਾਏ ਵੀ ਅਸੀਂ ਵੀ ਦਲਿਤਾਂ ਵਿਰੁੱਧ ਹੈਗੇ ਆ,
1: ਕਿਉਂਕਿ ਪੰਜਾਬ ਦੇ ਵਿੱਚ
0: ਜਿਹੜਾ ਹੈਗੇ ਆ ਵੀ ਚੰਨੀ ਸਾਹਿਬ ਉਹਨਾਂ ਦੀ ਮਜਬੂਰੀ ਬਣ ਜਾਣ,
1: ਕਿਉਂਕਿ ਦੁਆਬੇ ਦੇ ਵਿੱਚ ਜਾਂ ਹੋਰ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ ਜਿੱਥੇ ਐਸੀ ਭਾਈਚਾਰੇ ਦੀ ਬਹੁਮਤ ਹੈਗੀ ਆ ਜਾਂ ਵੱਧ ਚੜ ਕੇ ਸੀਟਾਂ, ਖਾਸ ਕਰ ਜਲੰਧਰ ਹੁਸ਼ਿਆਰਪੁਰ ਏਰੀਆ ਦੇਖ ਲਓ ਤੇ ਕਾਂਗਰਸ ਦੀ ਬੜਤ ਰਹੀ ਹੁੰਦੀ ਆ ਉਸ ਵੇਲੇ ਵੀ ਕਾਫੀ ਜ਼ੋਰ ਦੇ ਵਿੱਚ ਵੀ, ਤਾਂ ਉਹ ਕਿਤੇ ਨਾ ਕਿਤੇ ਸੱਟ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੱਗਦੇ ਆ, ਮੈਨੂੰ ਤਾਂ ਲੱਗਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਜੀ,
0: ਇਹਦੇ ਵਿੱਚ ਸਰ ਭਰ ਸਭ ਹੁੰਦਾ ਹੈਗਾ ਆ ਜੀ, ਜਦੋਂ ਮੁੱਦਾ ਏਦਾਂ ਦਾ ਹੁੰਦਾ ਹੈਗਾ ਆ ਤੇ ਐਸੀ ਕਮਿਸ਼ਨ, ਮੈਂ ਸੋਰੀ ਟੂ ਸੇ ਕਿ ਉਹ ਕਿਤੇ ਨਾ ਕਿਤੇ ਐਸੀ ਦੇ ਫੇਵਰ ਦੇ ਵਿੱਚ ਕੁਛ ਨਾ ਕੁਛ ਖੜਦਾ ਹੀ ਆ ਜੀ,
1: ਖੜ ਜਾਂਦਾ
0: ਜਦ ਹੈ ਹੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਬਣੇ ਆਏ ਆ ਤੇ ਉਹ ਉੱਥੇ ਜਿਹੜਾ ਆ ਉਹਨਾਂ ਦੇ ਇੰਟਰਸਟ ਜਰੂਰ ਵਾਚ ਕਰਦਾ ਹੀ ਆ ਜੀ।
1: ਜੀ
0: ਤੇ ਹਾਂਜੀ, ਬੜੇ ਟਾਈਮ ਤੇ ਫੈਸਲਾ ਆਇਆ ਹੈਗਾ ਜੀ, ਵੈਸੇ ਬੈਠਾ ਹੈਗਾ ਆ ਸਾਡੇ ਮਤਲਬ ਆਪਣੇ ਪਰਿਵਾਰ ਦੇ ਮੈਂਬਰ ਮੁਕੱਦਰ ਵੀਰ ਜੀ ਹੁਣੀ, ਇਹ ਰਾਹੁਲ ਗਾਂਧੀ ਨੂੰ ਸਿਆਣਾ ਕਹਿੰਦੇ, ਮੈਂ ਅੱਜ ਤੱਕ ਨੀ ਉਹਨੂੰ ਸਿਆਣਾ ਸਮਝਿਆ ਜੀ,
1: ਉਹਨਾਂ ਦੇ ਉੱਤੇ ਵੀ ਐਫ ਆਈ ਆਰ ਦਾ ਮੁੱਦਾ ਚੱਲ ਰਿਹਾ ਜੀ, ਕੀ ਮਸਲਾ ਹੋ ਗਿਆ ਸਾਇੰਸ ਸਾਹਿਬ, ਉਹ ਹੈ ਜਾਣਕਾਰੀ
0: ਕਹਦਾ ਜੀ
1: ਆਪਣੇ ਉਹਨਾਂ ਦੇ ਰਾਹੁਲ ਗਾਂਧੀ ਉਹਨਾਂ ਦਾ ਵੀ ਵੀਕਐਂਡ ਦੇ ਵਿੱਚ ਕਾਫੀ ਰੋਲਾ ਰੱਪਾ ਰਿਹਾ, ਐਫ ਆਈ ਆਰ ਦਾ ਮੁੱਦਾ ਚੱਲ ਰਿਹਾ, ਖੜ ਗਏ ਉਹਨਾਂ ਦਾ ਤੇ ਇਹਨਾਂ ਦਾ,
0: ਉਹ ਸਰ ਗੱਲ ਏਦਾਂ ਹੈਗੀ ਆ ਉਹ ਜਿਹੜੀ ਇਹ ਨਾ ਚੀਜ਼ ਫਾਲਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨੂੰ ਸਪਰੈਡ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਹੁੰਦਾ ਹੈਗਾ ਆ ਜੀ,
1: ਲੀਕ ਕਰ
0: ਦੋ, ਇਸ ਕਰਕੇ ਉਹ ਕਹਿੰਦੇ ਹੈਗੇ ਆ ਵੀ ਜਾਂ ਤਾਂ ਤੁਸੀਂ ਸਾਬਤ ਕਰੋ ਜਿਹੜੀਆਂ ਤੁਸੀਂ ਐਲੀਗੇਸ਼ਨ ਲਗਾਉਂਦੇ ਹੈਗੇ ਆ ਜੀ,
1: ਜੀ
0: ਤੇ ਉਹਦੇ ਕਰਕੇ ਹੈਗਾ ਜੀ, ਅਦਰਵਾਈਜ਼ ਐਫ ਆਈ ਆਰ ਸਰ ਏਦਾਂ ਦੀਆਂ ਹੁੰਦੀਆਂ ਹੀ ਰਹਿੰਦੀਆਂ ਪੋਲੀਟੀਕਲ ਲੀਡਰਾਂ ਤੇ ਨਾ, ਜਦੋਂ ਵੈਨ ਦੇ ਆਰ ਨਾਟ ਇਨ ਪਾਵਰ ਉਹਨਾਂ ਨੇ ਜਿੱਥੇ ਵੀ ਸੰਘਰਸ਼ ਕਰਨਾ ਉੱਥੇ ਐਫ ਆਈ ਆਰ ਹੋਣੀ ਹੋ ਜਾਣੀ ਹੁੰਦੀ ਆ, ਉਹ ਸਾਰੀਆਂ ਜਦੋਂ ਕਿ ਸੱਤਾ ਆ ਜਾਂਦੀ ਹੈਗੀ ਆਪਣੇ ਆਪ ਹੀ ਵਿਡਰਾ ਹੋ ਜਾਂਦੀਆਂ ਹੁੰਦੀਆਂ, ਖਤਮ ਹੋ ਜਾਂਦੀਆਂ ਹੁੰਦੀਆਂ ਜੀ,
1: ਬਿਲਕੁਲ ਹੈ ਜੀ ਜੀ,
0: ਉਹਦਾ ਕੋਈ ਚੱਕਰ ਨੀ ਹੈਗਾ ਜੀ। ਬਾਕੀ ਤਾਂ ਇਹ ਆ, ਮੈਂ ਤਾਂ ਇਸ ਗੱਲੋਂ ਕਹਿ ਰਿਹਾ ਸੀਗਾ ਕਿ ਪੰਜਾਬ ਦਾ ਬਹੁਤ ਦੇਰ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀਗਾ ਜੀ, ਵੀ ਤੁਹਾਨੂੰ ਪਤਾ ਆ ਵੀ ਤੁਹਾਡੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਇੱਕ ਬੰਦਾ ਇੱਕ ਤੁਹਾਡਾ ਪ੍ਰਧਾਨ ਆ ਉਹ ਕੰਪਰੋਮਾਈਜ਼ ਦੇ ਹੈਗਾ ਆ, ਤੁਸੀਂ ਫੇਰ ਉਹ ਤੇ ਰਿਲਾਈ ਅਪੋਨ ਕਰ ਰਹੇ ਆ, ਤੁਸੀਂ ਜਿਹੜਾ ਬੰਦਾ ਤੁਹਾਨੂੰ ਸਟੇਟ ਦੇ ਵਿੱਚ ਦਿਸਦਾ ਪਿਆ ਸੀਗਾ ਖਹਿਰਾ ਸੀਗਾ ਟੱਕਰ ਲੈ ਰਿਹਾ ਸੀ ਪੂਰਾ, ਸਰਕਾਰ ਨੂੰ ਵੀ ਅੱਗ ਲੱਗੀ ਰਹਿੰਦੀ ਸੀ ਉਹ ਤੋਂ ਹਮੇਸ਼ਾ ਹੀ ਤਕਲੀਫ਼ ਹੁੰਦੀ ਸੀ, ਹੈਂਜੀ ਇਟ ਮੀਨਸ ਹੀ ਵਾਜ਼ ਦਾ ਰਾਈਟ ਮੈਨ ਹੂ ਵਾਜ਼ ਮਤਲਬ ਪਲੇਇੰਗ ਦੀ ਰੋਲ ਆਫ ਆਪੋਜੀਸ਼ਨ ਲੀਡਰ, ਹੈਂਜੀ ਉਹਨੂੰ ਦੇਖਦੇ ਪ੍ਰਧਾਨ ਵਾਸਤੇ, ਪ੍ਰਧਾਨ ਵਾਸਤੇ ਤੁਹਾਨੂੰ ਪਤਾ ਖਹਿਰਾ ਵਾਜ਼ ਨਾਟ ਫਿੱਟ ਕਿਉਂਕਿ ਉਹਦੀ ਗੁਰਜੀਤ ਰਾਣੇ ਨਾਲ ਨਹੀਂ ਨਿਭਣੀ ਸੀ ਉਹਦੇ ਵਾਸਤੇ, ਪ੍ਰਗਟ ਸਿੰਘ ਤੁਹਾਡੇ ਕੋਲ ਰਾਈਟ ਚੋਇਸ ਹੈਗੀ ਸੀ, ਅਸੀਂ ਇੱਥੇ ਬੈਠੇ ਜਿਹੜੇ ਹੈਗੇ ਇਹਨਾਂ ਨੂੰ ਦੱਸ ਸਕਦੇ ਹਾਂ ਜਿਹੜੇ ਕਿ ਰਾਜਨੀਤੀ ਵੀ ਨਹੀਂ ਕਰਦੇ ਇਹਨਾਂ ਦੀ ਪਾਰਟੀ ਬਾਰੇ, ਤੇ ਇਹਨਾਂ ਨੂੰ ਆਪ ਨੂੰ ਨੀ ਉੱਥੇ ਪਤਾ ਲੱਗਦਾ
1: ਜੀ,
0: ਦਰਅਸਲ ਇਹਨਾਂ ਦੀ ਇੱਕ ਕਮਜ਼ੋਰੀ ਹੈ ਖੁਸ਼ਾਮਦ ਪਸੰਦ ਲੋਕ ਹੈਗੇ ਆ ਜੀ,
1: ਬਿਲਕੁਲ
0: ਇਹਨਾਂ ਨੂੰ ਹਾਂਜੀ ਤੇ ਉਹ ਜਿਹੜਾ ਬੰਦਾ ਖੁਸ਼ਾਮਦ ਵੱਧ ਕਰਦਾ ਹੈਗਾ ਜੀ ਉਹਦੇ ਤੇ ਜਿਹੜੇ ਆ ਜਿਆਦਾ ਖੁਸ਼ ਹੁੰਦੇ ਹੈਗੇ ਆ ਤੇ ਉਹਨੂੰ ਅਹੁਦਿਆਂ ਨਾਲ ਨਵਾਜਦੇ ਆ ਜੀ, ਉਹੀ ਰਾਜਾ ਵੜਿੰਗ ਨਾਲ ਹੈਗਾ ਸੀਗਾ ਜੀ, ਜੰਨੀ ਹੁਣੀ ਸਟਰਗਲ ਕਰ ਰਹੇ ਸੀ ਵੀ ਭਾਈ ਆ ਜਿਸ ਹਾਲਾਤ ਦੇ ਵਿੱਚ ਇਹਨੇ ਕਾਂਗਰਸ ਨੂੰ ਲੈ ਆ 12-5-48 ਕਹਿ ਕੇ ਤੇ ਉਹਦੇ ਤਾਂ ਮੀਮਸ ਬਣੇ ਹੈਗੇ ਆ ਸਾਰੇ ਲੋਕਾਂ ਨੇ, ਤੇ ਇਸ ਕਰਕੇ ਉਸ ਚੀਜ਼ ਨੂੰ ਚੰਨੀ ਸਾਹਿਬ ਹਾਈਲਾਈਟ ਕਰਦੇ ਸੀ
1: ਜੀ,
0: ਤੇ ਐਨੀਵੇ ਹੁਣ ਦੇਖਦੇ ਹੈਗੇ ਆ ਜੀ ਵੀ ਅੱਗੇ ਕਾਂਗਰਸ ਅੱਗੇ ਕੀ ਮਤਲਬ ਕਰਦੀ ਹੈਗੀ ਤੇ ਕਿਹੜਾ ਰੋਡ ਮੈਪ ਜਿਹੜਾ ਆ ਉਹ ਲੈਂਦੀ ਹੈਗੀ ਆ ਜੀ। ਭਰਤ ਸਾਹਿਬ
1: ਜੀ, ਸੈਣੀ ਸਾਹਿਬ ਬਹੁਤ ਸ਼ੁਕਰੀਆ ਜੀ, ਧੰਨਵਾਦ ਜੁੜਨ
0: ਲਈ, ਗੱਲਬਾਤ ਜੀ ਸ਼ੁਕਰੀਆ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਲਾਈਕ ਨੰਬਰ 9 ਕਹਿੰਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਠੀਕ ਕਹਿ ਰਹੇ ਨੇ ਤੇ ਮੁਲਾਜ਼ਮਤ ਆ ਕਹਿੰਦੇ ਹੁਣ ਭੁੱਲ ਜਾਣ ਜੀ, ਤੇ ਇਸੇ ਤਰ੍ਹਾਂ ਹੀ ਨਾਲ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੋਹਣਾ ਪ੍ਰੋਗਰਾਮ ਚੱਲ ਰਿਹਾ ਕਹਿੰਦੇ, ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਜੀ ਅਨੂ ਜੀ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ। ਇਸੇ ਤਰ੍ਹਾਂ ਹੀ ਪਰਮਿੰਦਰ ਜੀ ਬਰਨ ਤੋਂ ਜੁੜੇ ਹੋਏ ਨੇ ਆਪਣੇ ਨਾਲ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਇਸ ਤਰ੍ਹਾਂ ਮੁਹੰਮਦ ਜੀ ਤੇ ਆਪਣੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜ ਰਹੇ ਆ। ਲੋ ਦੋਸਤੋ, ਦੁਬਈ ਚੱਲਦੇ ਹਾਂ ਤੇ ਦੁਬਈ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਮੈਸੀ ਦੀ ਗੱਲ ਕਰ ਲਈਏ ਖੇਡ ਦੀ ਦੁਨੀਆ ਦੇ ਵਿੱਚ, ਤੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ ਬਖਸ਼ੀ ਜੀ ਦੀ। ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। ਅੱਜ ਜਿਹੜਾ ਅਰਜਨਟਾਈਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਜਿਹੜੇ ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਤੇ ਇਹ ਫੈਸਲੇ ਦੇ ਨਾਲ ਫੁੱਟਬਾਲ ਜਗਤ ਦੇ ਇੱਕ ਸੁਨਹਿਰੀ ਜਿਹੜਾ ਦੌਰ ਦਾ ਅੰਤ ਹੋ ਗਿਆ। ਮੈਸੀ ਨੇ ਦੋ ਦਹਾਕਿਆਂ ਤੋਂ ਜਿਹੜਾ ਸੀ ਵੱਧ ਸਮੇਂ ਤੱਕ ਅਰਜਨਟਾਈਨਾ ਦੀ ਰਾਸ਼ਟਰੀ ਟੀਮ ਦੀ ਜਰਸੀ ਦੇ ਵਿੱਚ ਮੈਦਾਨ ਦੇ ਉੱਤੇ ਆਪਣਾ ਜਾਦੂ ਬਖੇਰਿਆ ਤੇ ਹੁਣ ਉਹ ਅੱਗੇ ਤੋਂ ਨੈਸ਼ਨਲ ਟੀਮ ਦੇ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਮੈਸੀ ਨੇ ਆਪਣੇ ਵਿਦਾਈ ਸੰਦੇਸ਼ ਦੇ ਵਿੱਚ ਦੱਸਿਆ ਕਿ ਫੈਸਲਾ ਲੈਣਾ ਉਹਨਾਂ ਦੇ ਲਈ ਬਹੁਤ ਮੁਸ਼ਕਲ ਸੀਗਾ ਤੇ ਉਹਨਾਂ ਲਿਖਿਆ ਕਿ ਉਹਨਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ ਤੇ ਹੁਣ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗੇ ਦੇਣ ਦੇ ਲਈ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ ਤੇ ਇਹ ਫੈਸਲਾ ਉਹਨਾਂ ਦੇ ਦਿਲ ਨੂੰ ਡੂੰਘੀ ਸੱਟ ਪਹੁੰਚਾਉਣ ਵਾਲਾ ਸੀਗਾ, ਪਰ ਉਹਨਾਂ ਨੂੰ ਲੱਗਿਆ ਕਿ ਹੁਣ ਇਹੀ ਸਹੀ ਸਮਾਂ ਹੈ। ਉਹਨਾਂ ਨੇ ਆਪਣੇ ਮਨ ਦੇ ਇਹ ਭਾਵ ਸਭ ਤੋਂ ਪਹਿਲਾਂ 21 ਜੁਲਾਈ ਨੂੰ ਲਿਖੇ ਸਨ ਤੇ ਪਰ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਹੋਈਆਂ ਕੁਝ ਘਟਨਾਵਾਂ ਨੇ ਉਹਨਾਂ ਨੂੰ ਇਸ ਫੈਸਲੇ ਤੇ ਪੂਰੀ ਤਰ੍ਹਾਂ ਨਿਸ਼ਚਿਤ ਜਿਹੜਾ ਕਰ ਦਿੱਤਾ ਤੇ ਮੈਸੀ ਦਾ ਅੰਤਰਰਾਸ਼ਟਰੀ ਸਫ਼ਰ ਕਈ ਉਤਾਰ ਚੜਾਅ ਦੇ ਵਾਲਾ ਰਿਹਾ ਹੈ ਤੇ ਪਰ ਉਹਨਾਂ ਨੇ ਹਮੇਸ਼ਾ ਦੇਸ਼ ਨੂੰ ਇਤਿਹਾਸਕ ਜਿੱਤਾਂ ਦਵਾਈਆਂ ਤੇ ਅਰਜਨਟਾਈਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਪਛਾਣ ਨੂੰ ਵਿਸ਼ਵ ਪੱਧਰ ਦੇ ਉੱਤੇ ਨਵੀਆਂ ਉਚਾਈਆਂ ਦੇ ਉੱਤੇ ਪਹੁੰਚਾਇਆ। ਲਓ ਜੀ ਦੋਸਤੋ, ਕਰ ਗਿਆ ਅਲਵਿਦਾ ਲਿਓਨ ਮੈਸੀ ਫੁੱਟਬਾਲ ਦੀ ਦੁਨੀਆ ਨੂੰ ਤੇ ਲੋ ਅਗਲੀ ਗੱਲਬਾਤ ਸੁਣਦੇ ਆ ਬਖਸ਼ੀ ਜੀ ਦੀ। ਸਵਾਗਤ ਹੈ ਬਖਸ਼ੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਮਾਨ ਮਤੇ ਸੋਟੇ ਵੀ ਜਿਹੜੇ ਹੈਗੇ ਆ ਸੋਟੀ ਪਰਮਾਨ ਜਿੰਦੇ ਵਸਦੇ ਰਹਿਣ
1: ਜੀ
2: ਆਨੂ ਜੀ। ਰੇਡੀਓ ਦੁਆਬਾ ਜੀ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਮੇਰੀਆਂ।
1: ਸ਼ੁਕਰੀਆ।
2: ਆਵਾਜ਼ ਬਰਾਬਰ ਆ ਰਹੀ ਆ ਨਾ?
1: ਹਾਂਜੀ, ਥੋੜੀ ਜੀ
2: ਭੁਪਿੰਦਰ ਜੀ ਆਵਾਜ਼
1: ਥੋੜੀ ਜੀ ਗੂੰਜ ਰਹੀ ਹੈ, ਬਾਕੀ ਠੀਕ ਆ ਜੀ, ਥੋੜੀ ਗੂੰਜ ਰਹੀ ਆ ਜੀ।
2: ਅੱਛਾ ਹੁਣ ਦੇਖਿਓ, ਹੁਣ ਠੀਕ ਹੈ?
1: ਹਾਂਜੀ ਹੁਣ ਠੀਕ ਹੈ ਜੀ। ਜੀ ਕੰਟੀਨਿਊ ਪਲੀਜ਼।
2: ਹਾਂਜੀ ਤੇ ਮੈਂ ਗੱਲ ਕਰ ਰਿਹਾ ਸੀ, ਦੇਖੋ ਆਪਣਾ ਰਾਜਨ ਸੈਣੀ ਸਾਹਿਬ ਬੜੇ ਰੋਸ਼ਨ ਖਿਆਲ ਹੁੰਦੇ ਆ ਇਹਨਾਂ ਦੇ ਔਰ ਬੜੀ ਗੱਲ ਸੁਣਨ ਵਾਲੀ ਹੁੰਦੀ ਆ, ਵਜਨਦਾਰ ਹੁੰਦੀ ਆ। ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਤਬਾਦਲਾ ਖਿਆਲ ਹੁੰਦਾ ਬੋਲਾ ਬੜਾ ਸਾਹਮਣੇ ਹੁੰਦਾ ਹੈਗਾ ਤੇ ਗੱਲਾਂ ਦੇ ਵਿੱਚੋਂ ਫਿਰ ਗੱਲਾਂ ਵੀ ਨਿਕਲਦੀਆਂ
1: ਜੀ।
2: ਮੌਜੂਦਾ ਸੂਟ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਚਾਨਣਾ ਪਾ ਗਿਆ।
1: ਬਿਲਕੁਲ
2: ਤੇ ਇਸੇ ਤਰ੍ਹਾਂ ਬਿਲਕੁਲ, ਪਰ ਮਤੀ ਵਕਤ ਦੀ ਆਵਾਜ਼ ਹੈ ਆਪਣਾ ਵੀਰ ਭੁਪਿੰਦਰ ਜੀ, ਵਕਤ ਦੀ
1: ਆਵਾਜ਼
2: ਯਾਨੀ ਇੱਕ ਜਿਹੜਾ ਹੈਗਾ ਰਹਿਬਰ ਕਹਿ ਲਵੋ ਜਾਂ ਜਿਹੜਾ ਹੈਗਾ ਸਰਕਾਰ ਜਿਹੜਾ ਅੱਗੇ ਇਲਾਕੇ ਜਿਹੜਾ ਲੀਡਰ ਨੂੰ
1: ਕਹਿ
2: ਮਤਲਬ ਸੇਧ ਦੇਣ ਵਾਲਾ, ਜਿਹੜਾ ਸਮਾਜ ਨੂੰ ਸਹੀ ਸੇਧ ਦੇਣ ਵਾਲਾ ਔਰ ਸਮਾਜ ਦੇ ਹੱਕਾਂ ਦੀ ਕਰਨ ਹੋਣਾ ਚਾਹੀਦਾ
1: ਹਨਾ।
2: ਆਵਾਮ ਜਿਹੜਾ ਹੈਗਾ ਕਿਵੇਂ ਰੋਂਦਾ ਕਰਲਾਉਂਦਾ ਹੈਗਾ, ਜਿਹੜਾ ਹੈਗਾ ਕਿੰਨੀਆਂ ਜਿਹੜੇ ਮਸਲੇ ਮਸਾਇਲ ਜਿਹੜੇ ਹਟਕੇ ਪਏ
1: ਜੀ।
2: ਹੈਗਾ ਕੋਈ ਵੀ ਕੰਮ ਜਿਹੜਾ ਹੈ ਤਰਤੀਬ ਨਾਲ ਕਰੀਏ ਤੇ ਸਾਰੇ ਕੰਮ ਹੋ ਜਾਂਦੇ ਹਨਾ।
1: ਬਿਲਕੁਲ,
2: ਜਦੋਂ ਆਪਾਂ ਤਰਤੀਬ ਜਦੋਂ ਆਪਾਂ ਤਰਤੀਬ ਦੇ ਨਾਲ ਕੋਈ ਕੰਮ ਨਹੀਂ ਕਰਦੇ
1: ਜੀ
2: ਤੇ ਉਹ ਫਿਰ ਨੁਕਸਾਨ ਹੁੰਦਾ ਜਿਹੜਾ ਹੈਗਾ। ਕਈ ਵਾਰੀ ਬਿਨਾ ਤਰਤੀਬ ਤੋਂ ਕੰਮ ਹੋ ਜਾਂਦੇ ਆ ਪਰ ਰਿਜ਼ਲਟ ਨਹੀਂ ਮਿਲ
1: ਜੀ,
2: ਕੀ ਹੁੰਦਾ ਰਿਜ਼ਲਟ ਨਹੀਂ ਮਿਲ
1: ਜੀ।
2: ਤੇ ਇਸ ਕਰਕੇ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਕੁਝ ਵੀ ਆਪਾਂ ਕੰਮ ਕਰਦੇ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ। ਕਹਿੰਦੇ ਤਾਂ ਕਰਕੇ ਕਹਿੰਦਾ ਪਲੈਨ ਬਣਾਓ
1: ਜੀ,
2: ਤੇ ਪਲੈਨ ਬਣਾ ਕੇ ਚੱਲਣ ਦੇ ਨਾਲ ਜਿਹੜਾ ਹੈਗਾ ਫਿਰ ਰਿਜ਼ਲਟ ਵਧੀਆ ਮਿਲਦਾ। ਪਰ ਅਨਫੋਰਚੂਨੇਟਲੀ ਕਈ ਵਾਰੀ ਪਲੈਨ ਜਿਹੜਾ ਹੈਗਾ ਪਲੇਨ ਹੋ ਜਾਂਦਾ, ਉਹ ਗੱਲ ਅਲੱਗ ਹੋ
1: ਜਾਂਦਾ ਜੀ।
2: ਤੇ ਇੱਕ ਕੱਲ ਨਾ ਹਮਦੋਸਣਾ ਕੀਤੀ ਸੀ ਮੈਂ ਸੁਣ ਕੀਤਾ, ਲੇਕਿਨ ਉਹ ਨਾ ਮੇਰੇ ਕੋਲ ਨੈਟਵਰਕ ਦੀ ਪ੍ਰੋਬਲਮ ਕਰਕੇ ਰਹਿ ਗਿਆ ਸੀ ਤੇ ਮੈਂ ਕਿਹਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ
1: ਜ਼ਰੂਰ ਜੀ ਜ਼ਰੂਰ
2: ਜੀ। ਹਮਦੋਸਣਾ ਵਾਹਿਗੁਰੂ ਜੀ
1: ਜੀ,
2: ਲਓ ਜੀ ਮੈਂ ਸ਼ੁਰੂ ਕਰ। ਵਾਹਿਗੁਰੂ ਜਿਹਨੂੰ ਸੂਰਜ ਸਜਦਾ ਕਰ ਦੇ ਤੂੰ ਸਾਗਿਰੀ ਮੰਗੀ ਦੇ ਪਾਣੀ ਮੈਂ ਉਸ ਦਾ ਸਿਮਰਨ ਕਰਦੀ ਉਸ ਦੀ ਪੜਦੀ ਬਾਣੀ ਜਿਹਨੂੰ ਸੂਰਜ ਸਜਦਾ ਕਰਦੀ ਤੂੰ ਸਾਗਿਰੀ ਮੰਗੀ ਦੇ ਪਾਣੀ ਮੈਂ ਉਸ ਦਾ ਸਿਮਰਨ ਕਰਦੀ ਉਸ ਦੀ ਪੜਦੀ ਬਾਣੀ ਉਹ ਮਾਲਿਕ ਉਹ ਖਾਲਿਕ ਉਹ ਸ਼ਾਫੀ ਉਹ ਕਾਫੀ ਜਿਹਦਾ ਯਾਦ ਅੰਤ ਨਾ ਕੋਈ ਜਿਹਦੇ ਹੁਕਮ ਚ ਚਲੇ ਕੋਈ ਜਿਹਦਾ ਭੇਦ ਕਿਸੇ ਨਾ ਪਾਇਆ ਉਹ ਆਪੀ ਜਾਣੇ ਸੋਈ ਜਿਹਦਾ ਯਾਦ ਅੰਤ ਨਾ ਕੋਈ ਜਿਹਦੇ ਹੁਕਮ ਚ ਚਲੇ ਕੋਈ ਕਿਸੇ ਨਾ ਪਾਇਆ।

ਪੁਰਾਣੀ ਮੈਂ ਉਸਦਾ ਸਿਮਰਨ ਕਰਦੀ ਮੈਂ ਉਸਦੀ ਪੜ੍ਹਦੀ ਬਾਣੀ।

0: ਮੈਂ ਜਿਹਾ ਜਿਸ ਨੂੰ ਰੱਬ ਕਹਿੰਦੇ ਬਸ ਕਾਦਰ ਨਾਮ ਉਹੀ ਹੈ ਮੈਨੂੰ ਪੁੱਛਦੇ ਦੁਨੀਆ ਕਾਦਰੀ ਕਾਦਰੀ ਕੀ ਮੈਂ ਕਿਹਾ ਜਿਸ ਨੂੰ ਰੱਬ ਕਹਿੰਦੇ ਬਸ ਕਾਦਰ ਨਾਮ ਉਹੀ ਹੈ ਜੋ ਰਾਹਤ ਹੱਕ ਹੈ ਜ਼ਿੰਦਗੀ ਹੈ ਉਸਦੀ ਕਹਾਣੀ ਸਿਮਰਨ ਕਰਦੀ ਮੈਂ ਉਸਦੀ ਪੜਦੀ ਬਾਣੀ ਸੂਰਜ ਸਜਦੇ ਕਰਦੇ ਤੂੰ ਸਾਗਰ ਮੰਗਦੇ ਪਾਣੀ ਦਾ ਸਿਮਰਨ ਕਰਦੀ ਮੈਂ ਉਸਦੀ ਪੜਦੀ
1: ਸ਼ੁਕਰੀਆ ਮੁਹੰਮਦ ਜੀ ਇੰਨੇ ਸੋਹਣੇ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਇਹ ਰਚਨਾ ਸਾਂਝੀ ਕਰਨ ਦੇ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਬਖਸ਼ੀ ਜੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ ਤੇ ਰੱਬ ਦੀ ਸਿਮਰਨ ਦੀ ਗੱਲ ਕਰਕੇ ਗਏ ਹੈ ਤੇ ਪਾਣੀਆਂ ਦੀ ਗੱਲ ਕਰਕੇ ਗਏ ਹੈ ਤੇ ਕੈਨੇਡਾ ਦੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਹੀ ਜੋ ਹਾਲਾਤ ਨੇ ਤੇ ਭਾਰਤ ਦੇ ਵਿੱਚ ਜਿਹੜੇ ਨੇ ਇੰਦੂਸ ਜਿਹੜਾ ਵਾਟਰ ਟੈਰਿਟਰੀ ਹੈ ਕੌਮਾਂਤਰੀ ਅਦਾਲਤ ਦੇ ਵੱਲੋਂ ਭਾਰਤ ਦਾ ਫੈਸਲਾ ਰੱਦ ਕਰਤਾ ਹੈ ਤੇ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਬਰਕਰਾਰ ਰੱਖੀ ਹੈ ਹੇਗ ਦੇ ਵਿੱਚ ਸਥਿਤ ਸਥਾਈ ਸਾਲਸੀ ਅਦਾਲਤ ਜਿਹੜੀ ਹੈ ਉਹਨੇ ਸੋਮਵਾਰ ਨੂੰ ਫੈਸਲਾ ਸੁਣਾਉਂਦਿਆਂ ਕਹਿ ਦਿੱਤਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਹੋਈ ਉਸ ਪਾਣੀ ਦੀ ਵੰਡ ਸੰਧੀ ਨੂੰ ਲਾਗੂ ਰੱਖਣਾ ਚਾਹੀਦਾ ਹੈ ਜਿਸ ਨੂੰ ਦੋਵਾਂ ਦੇਸ਼ਾਂ ਦੇ ਦਰਮਿਆਨ ਤਣਾਅ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਅਦਾਲਤ ਨੇ ਕਸ਼ਮੀਰ ਖੇਤਰ ਦੇ ਵਿੱਚ ਬਣ ਰਹੇ ਇੱਕ ਪਣ ਬਿਜਲੀ ਪ੍ਰੋਜੈਕਟ ਦੇ ਉੱਤੇ ਕੰਮ ਨੂੰ ਸੀਮਤ ਕਰਨ ਦੇ ਆਦੇਸ਼ ਵੀ ਜਿਹੜੇ ਦੇ ਦਿੱਤੇ ਹੈ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ ਤੇ ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਲਈ ਵਾਲੀ ਜਿਹੜੀ ਸੀ ਇਸ ਸੰਧੀ ਨੂੰ ਮੁਅੱਤਲ ਕਰਤਾ ਸੀ ਇਹ ਸੰਧੀ ਪਾਕਿਸਤਾਨ ਦੇ 80% ਖੇਤਾਂ ਨੂੰ ਪਾਣੀ ਦੀ ਸਪਲਾਈ ਜਿਹੜੀ ਦਿੰਦੀ ਹੈ ਉਧਰ ਇਸਲਾਮਾਬਾਦ ਜਿਹੜਾ ਹੈ ਉਹਨੇ ਹਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਤੇ ਜਦੋਂ ਪਿਛਲੇ ਸਾਲ ਭਾਰਤ ਨੇ ਕਸ਼ਮੀਰ ਖੇਤਰ ਦੇ ਵਿੱਚ 2 ਪਣ ਬਿਜਲੀ ਪ੍ਰੋਜੈਕਟਾਂ ਦੇ ਉੱਤੇ ਜਲ ਭੰਡਾਰਨ ਸਮਰੱਥਾ ਵਧਾਉਣ ਦਾ ਕੰਮ ਸ਼ੁਰੂ ਕੀਤਾ ਤੇ ਪਾਕਿਸਤਾਨ ਨੇ ਕਾਨੂੰਨੀ ਕਾਰਵਾਈ ਕੀਤੀ 1960 ਤੋਂ ਬਾਅਦ 3 ਜੰਗਾਂ ਅਤੇ ਕਈ ਹੋਰ ਟਕਰਾਵਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਇਸ ਸਿੰਧ ਜਲ ਸੰਧੀ ਦਾ ਸਨਮਾਨ ਕੀਤਾ ਸੀ ਪਰ ਭਾਰਤ ਦੇ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨੂੰ ਸੰਧੀ ਤੋਂ ਬਾਹਰ ਕੰਮ ਕਰਨ ਵੱਲ ਜਿਹੜਾ ਪਹਿਲਾਂ ਠੋਸ ਕਦਮ ਮੰਨਿਆ ਗਿਆ ਸੀ ਅਦਾਲਤ ਦੇ ਫੈਸਲੇ ਦੇ ਉੱਤੇ ਭਾਰਤ ਦਾ ਸਖ਼ਤ ਜਿਹੜਾ ਪ੍ਰਤੀਕਰਮ ਆਇਆ ਹੈ ਸਥਾਈ ਸਾਲਸੀ ਅਦਾਲਤ ਨੇ ਕਿਹਾ ਕਿ ਸਿੰਧ ਜਲ ਸੰਧੀ ਪੂਰੀ ਤਰ੍ਹਾਂ ਲਾਗੂ ਹੈ ਕਿਉਂਕਿ ਭਾਰਤ ਦੇ ਕੋਲ ਇਸ ਸਮਝੌਤੇ ਨੂੰ ਖਤਮ ਕਰਨ ਜਾਂ ਮੁਅੱਤਲ ਕਰਨ ਦਾ ਕੋਈ ਵੀ ਜਾਇਜ਼ ਆਧਾਰ ਨਹੀਂ ਹੈ ਅਦਾਲਤ ਨੇ ਕਿਹਾ ਕਿ ਭਾਰਤ ਨੂੰ ਸੰਧੀ ਜਿਹੜੀ ਹੈ ਤਹਿਤ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਪੱਛਮੀ ਦਰਿਆਵਾਂ ਦੇ ਉੱਤੇ ਆਪਣੇ ਪਣ ਬਿਜਲੀ ਪ੍ਰੋਜੈਕਟਾਂ ਦੇ ਡਿਜ਼ਾਈਨ ਅਤੇ ਸੰਚਾਲਨ ਦੇ ਨਾਲ ਜੁੜੇ ਨਿਯਮ ਵੀ ਜਿਹੜੇ ਸ਼ਾਮਲ ਨੇ ਦੂਜੇ ਪਾਸੇ ਅਦਾਲਤ ਦੇ ਅਧਿਕਾਰਤ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੇ ਇਸ ਅਦਾਲਤ ਦੇ ਫੈਸਲੇ ਨੂੰ ਨਾ ਮੰਨਣ ਦਾ ਐਲਾਨ ਕੀਤਾ ਤੇ ਇਸ ਫੈਸਲੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰਤਾ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਅਖੌਤੀ ਸਾਲਸੀ ਅਦਾਲਤ ਦੇ ਕੋਲ ਭਾਰਤ ਦੇ ਪ੍ਰਭੂ ਸੱਤਾ ਵਾਲੇ ਫੈਸਲਿਆਂ ਉੱਤੇ ਫੈਸਲਾ ਸੁਣਾਉਣ ਦਾ ਕੋਈ ਅਧਿਕਾਰ ਨਹੀਂ ਇਸ ਦੀਆਂ ਟਿੱਪਣੀਆਂ ਦਾ ਹੁਣ ਜਾਂ ਭਵਿੱਖ ਦੇ ਵਿੱਚ ਭਾਰਤ ਦੇ ਵੱਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ ਦੇ ਨਾਲ ਜੁੜੇ ਕੰਮਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ ਅਦਾਲਤ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਵੱਲੋਂ ਨਿਯੁਕਤ ਕੀਤਾ ਗਿਆ ਇੱਕ ਨਿਰਪੱਖ ਮਾਹਰ ਜੁਲਾਈ 2027 ਤੱਕ ਇਹ ਫੈਸਲਾ ਕਰੇਗਾ ਕਿ ਹਿਮਾਲਿਆ ਖੇਤਰ ਦੇ ਵਿੱਚ ਪਣ ਬਿਜਲੀ ਪਲਾਟਾਂ ਦੀ ਉਸਾਰੀ ਸੰਧੀ ਦੇ ਮੁਤਾਬਕ ਹੈ ਜਾਂ ਨਹੀਂ ਹੈ ਪਾਕਿਸਤਾਨ ਦੀ ਮੰਗ ਦੇ ਨਾਲ ਸਹਿਮਤੀ ਜਤਾਉਂਦਿਆਂ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਭਾਰਤ ਨੂੰ ਨਿਰਪੱਖ ਮਾਹਰ ਦੇ ਫੈਸਲੇ ਤੋਂ 90 ਦਿਨਾਂ ਦੇ ਬਾਅਦ ਤੱਕ ਹਾਈਡਰੋ ਇਲੈਕਟ੍ਰਿਕ ਪਲਾਟ ਦੇ ਉੱਤੇ ਕੰਧ ਅਤੇ ਪਾਵਰ ਇਨਟੇਕ ਸਟਰਕਚਰ ਜਿਹੜਾ ਉਹਨੂੰ ਕੁਝ ਖਾਸ ਹੱਦਾਂ ਤੋਂ ਉੱਤੇ ਜਿਹੜਾ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਦੇਖਦੇ ਹਾਂ ਹੁਣ ਪੇਚ ਕਿੱਥੇ ਜਾ ਕੇ ਫਸਦਾ ਹੈ ਕਿਉਂਕਿ ਕੌਮਾਂਤਰੀ ਅਦਾਲਤ ਦੇ ਵੱਲੋਂ ਭਾਰਤ ਦਾ ਫੈਸਲਾ ਰੱਦ ਕੀਤਾ ਹੈ ਤੇ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਬਰਕਰਾਰ ਰੱਖਣ ਦੀ ਗੱਲ ਜਿਹੜੀ ਕਹੀ ਗਈ ਹੈ ਤੇ ਦੂਸਰੇ ਪਾਸੇ ਭਾਰਤ ਨੇ ਇਸ ਚੀਜ਼ ਨੂੰ ਰੱਦ ਕਰ ਦਿੱਤਾ ਹੈ ਕਹਿੰਦੇ ਸਾਨੂੰ ਲਈ ਮਨਜ਼ੂਰ ਹੈ ਇਸੇ ਤਰ੍ਹਾਂ ਗੱਲ ਕਰਦੇ ਹਾਂ ਅਗਲੀਆਂ ਖ਼ਬਰਾਂ ਵੱਲ ਨੂੰ ਕੈਨੇਡਾ ਦੀ ਗੱਲ ਕਰੀਏ ਤੇ ਮਿਸਿੰਗ ਇਨ ਨੇਪਾਲ ਜਿਹੜੇ ਨੇ ਹੜਾਂ ਦੇ ਕਾਰਨ ਲਾਪਤਾ 32 ਕੈਨੇਡੀਅਨ ਦੇ ਵਿੱਚੋਂ ਇੱਕ ਘਰ ਪਰਤਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਨੇਪਾਲ 'ਚ ਲਾਪਤਾ ਹੋਏ ਕੈਨੇਡਾ ਦੇ 32 ਨਾਗਰਿਕਾਂ ਦੇ ਵਿੱਚੋਂ ਇੱਕ ਵਿਅਕਤੀ ਤਾਂ ਸੁਰੱਖਿਅਤ ਜਿਹੜਾ ਆਪਣੇ ਘਰ ਪਹੁੰਚ ਗਿਆ, ਪਰ ਉਸਦੇ ਪਰਿਵਾਰ ਦੇ ਜਿਹੜੇ ਬਾਕੀ ਮੈਂਬਰਾਂ ਦਾ ਅਜੇ ਤੱਕ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਘਰ ਪਰਤੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਬੇਸਬਰੀ ਅਤੇ ਬੇਚੈਨੀ ਦੇ ਨਾਲ ਆਪਣੇ ਲਾਪਤਾ ਜੀਆਂ ਦੀ ਉਡੀਕ ਕਰ ਰਿਹਾ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸ਼ਹਿਰ ਜਿਹੜਾ ਹੈ ਪੋਰਟ ਮੁੰਡੀ ਦੇ ਜਿਹੜਾ ਰਹਿਣ ਵਾਲੇ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਦੇ ਅਨੁਸਾਰ ਉਹ ਆਪਣੇ ਵੱਡੇ ਭਰਾ ਧਵਲ ਸ਼ਾਹ ਤੇ ਭਾਬੀ ਮੇਘਾ ਸ਼ਾਹ ਦੀ ਸਲਾਮਤੀ ਨੂੰ ਲੈ ਕੇ ਜਿਹੜਾ ਡਾਢੇ ਹੀ ਚਿੰਤਤ ਨੇ। ਇਹ ਪਰਿਵਾਰ ਧਾਰਮਿਕ ਯਾਤਰਾ ਦੇ ਲਈ ਨੇਪਾਲ ਰਸਤੇ ਮਾਊਂਟ ਕਲੈ ਜਿਹੜਾ ਕੈਲਾਸ਼ ਮਾਨਸਰੋਵਰ ਗਿਆ ਸੀਗਾ, ਜਿੱਥੇ ਆਏ ਭਿਆਨਕ ਹੜ੍ਹਾਂ ਦੀ ਲਪੇੜ ਦੇ ਵਿੱਚ ਆ ਕੇ ਲਾਪਤਾ ਹੋ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਜਿਹੜੀ ਹੈ ਉਹਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕ ਅਤੇ ਪੱਕੇ ਰਹਾਇਸ਼ੀਆਂ ਦੇ ਵਿੱਚੋਂ ਹਾਲ ਦੀ ਘੜੀ ਇੱਕੋ ਹੀ ਵਿਅਕਤੀ ਜਿਹੜਾ ਸੁਰੱਖਿਅਤ ਪਰਤਣ ਦੇ ਵਿੱਚ ਸਫਲ ਹੋਇਆ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਦੇ ਨਾਲ ਲਗਾਤਾਰ ਸੰਪਰਕ 'ਚ ਹੈ ਤੇ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਬੀਤੇ ਦਿਨ ਨੇਪਾਲ ਪ੍ਰਸ਼ਾਸਨ ਵੱਲੋਂ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜੋ ਸੂਚੀ ਜਾਰੀ ਕੀਤੀ ਸੀ ਉਸਦੇ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਦਾ ਨਾਂ ਸ਼ਾਮਲ ਨਹੀਂ। ਕੈਨੇਡਾ ਸਰਕਾਰ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਮਾਨਵਤਾਵਾਦੀ ਮਦਦ ਲਈ ਰੈੱਡ ਕਰਾਸ ਰਾਹੀਂ 50 ਲੱਖ ਡਾਲਰ ਦੀ ਰਾਹਤ ਰਾਸ਼ੀ ਨੇਪਾਲ ਭੇਜਣ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਤੇ US ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ, ਅਮਰੀਕੀ ਟੈਰਫਾਂ ਦੇ ਉੱਤੇ ਬਿਆਨਬਾਜ਼ੀ ਤੋਂ ਖਫਾ ਕੈਨੇਡੀਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗ ਪਏ ਨੇ ਮੂੰਹ। ਕੈਨੇਡਾ ਦੇ ਪ੍ਰਮੁੱਖ ਅਦਾਰੇ ਦੇ ਵੱਲੋਂ ਆਪਣੇ ਪਾਠਕਾਂ ਦੇ ਨਾਲ ਫੋਨ ਅਤੇ ਸਵਾਲਾਂ ਦੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ 'ਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗ ਪਏ ਹੈ। ਗੱਲ ਸਿਰਫ ਉਤਪਾਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕ ਅਮਰੀਕਾ ਦੇ ਸੈਰ ਸਪਾਟੇ, ਮਨੋਰੰਜਨ ਤੇ ਉਥੋਂ ਦੀਆਂ ਬਹੁ ਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰਨ ਲੱਗੇ ਨੇ ਤੇ ਹੋਰ ਤਾਂ ਹੋਰ ਕੁਝ ਲੋਕਾਂ ਨੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਬਾਈਕਾਟ ਵੀ ਸ਼ੁਰੂ ਕਰ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ ਅਦਾਰੇ ਨੇ ਕੁਝ ਲੋਕਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਕਾਰਵਾਈ ਜਿਹੜੀ ਹੈ ਅਗਾਉਂ ਕਰਵਾਈ ਹੋਈ ਬੁਕਿੰਗ ਜਿਹੜੀ ਆ ਅਗਾਉਂ ਤੋਂ ਹੀ ਇਸ ਕਰਕੇ ਰੱਦ ਕਰਵਾਈ ਹੈ ਤਾਂ ਜੋ ਉਹ ਉਥੋਂ ਦੀ ਅਰਥ ਵਿਵਸਥਾ ਨੂੰ ਢਾਲ ਲਾਉਣ ਦੇ ਵਿੱਚ ਆਪਣਾ ਮਾਮੂਲੀ ਜਿਹਾ ਯੋਗਦਾਨ ਪਾ ਸਕਣ। ਪਰ ਥੋੜੇ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕੀ ਵਸਤਾਂ ਦਰਕਿਨਾਰ ਜਿਹੜੀਆਂ ਕਰਕੇ ਉਥੋਂ ਦੀ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣੀ ਚਾਹੀਦੀ ਹੈ। ਕੁਝ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਜਿਹੜੇ ਨੇ ਉਤਪਾਦ ਹੈ ਕੈਨੇਡਾ ਦੇ ਵਿੱਚ ਸਸਤੇ ਵਿਕਦੇ ਹੈ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਕੁਝ ਵੱਧ ਖਰਚਣਾ ਉਨ੍ਹਾਂ ਨੂੰ ਚੁੱਭਦਾ ਨਹੀਂ। ਕੁਝ ਹੋਰਾਂ ਦਾ ਕਹਿਣਾ ਸੀਗਾ ਕਿ ਦੇਸ਼ ਭਗਤੀ ਦੇ ਲਈ ਬਾਈਕਾਟ ਸਮੇਂ ਦੀ ਜ਼ਰੂਰਤ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗੈਰ ਜ਼ਿੰਮੇਵਾਰਨਾ ਰਵੱਈਏ ਤੋਂ ਦੁਖੀ ਨੇ ਤੇ ਅਮਰੀਕੀ ਵਸਤਾਂ ਦਾ ਬਾਈਕਾਟ ਜਿਹੜਾ ਕਰਕੇ ਅਮਰੀਕੀ ਉਤਪਾਦਕਾਂ ਦੇ ਕਾਰੋਬਾਰੀਆਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਨੇ ਕਿ ਉਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਜਿਹੜਾ ਕਰ ਰਹੇ ਨੇ ਤੇ ਜਿਸ ਨੂੰ ਸਹਿਣ ਦੀ ਨਹੀਂ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਦੇ ਧੁਰ ਉੱਤਰ ਦੇ ਵਿੱਚ ਸਥਿਤ ਪਿੰਡ ਹੈ ਇੱਕ ਸਿਮੀ ਕਮੀਨ ਵੈਲੀ ਦੀ ਰਹਿਣ ਵਾਲੀ ਔਰਤ ਸਾਰਾ ਕਰੋਕੈਟ ਦਾ ਜਿਹੜਾ ਕਹਿਣਾ ਸੀਗਾ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ ਪਰ ਕੋਈ ਅਮਰੀਕੀ ਉਤਪਾਦ ਨਹੀਂ ਖਰੀਦਦੀ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਾਰ ਉਹ ਸਟੋਰ ਤੋਂ ਗਲਤੀ ਦੇ ਨਾਲ ਅਮਰੀਕੀ ਉਤਪਾਦ ਖਰੀਦ ਲਿਆਈ ਸੀ ਪਰ ਘਰ ਜਾ ਕੇ ਪਤਾ ਲੱਗਣ ਦੇ ਉੱਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਜਿਹੇ ਪਾਠਕ ਦਾ ਕਹਿਣਾ ਸੀਗਾ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸਦੇ ਪਰਿਵਾਰ ਨੇ ਆਪਣੇ ਖਾਣ ਪੀਣ ਦੀਆਂ ਆਦਤਾਂ ਹੀ ਬਦਲ ਕੇ ਰੱਖ ਲਈਆਂ ਨੇ। ਪਰ ਦੂਸਰੇ ਪਾਸੇ ਟਰੰਪ ਕਹਿੰਦਾ ਕਿ ਮੈਂ ਹਲੇ ਤਾਂ ਤੀਜੀ ਵਾਰੀ ਵੀ ਆਉਣਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਰਾਤੋ ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ ਜਿਹੜਾ ਇਵਾਕੁਏਟ, ਜਾਣੀ ਕਿ ਉਹਨੂੰ ਬਚਾਇਆ ਗਿਆ, ਐਵੋਕੇਟ ਕੀਤਾ ਗਿਆ। ਸਮਾਨ ਚੁੱਕਣ ਦਾ ਵੀ ਨਹੀਂ ਸੀ ਮਿਲਿਆ ਟਾਈਮ ਉਹਨੂੰ। ਇਹਦੇ ਵਿੱਚ ਕੁਝ ਦਿਨ ਪਹਿਲਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਕਤਲ ਦੀ ਸਾਜ਼ਿਸ਼ ਦੇ ਡਰੋਂ ਘਰ ਤੋਂ ਜਿਹੜਾ ਸੀ ਨਿਕਲਣਾ ਬੰਦ ਕਰ ਦਿੱਤਾ ਸੀਗਾ, ਉੱਥੇ ਹੀ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਦੇ ਪੁੱਤਰ ਯਾਇਰ ਨੇਤਾਨਯਾਹੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਯਾਇਰ ਨੂੰ ਤੁਰੰਤ ਅਮਰੀਕਾ ਤੋਂ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਤੇ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਦੇ ਵੱਡੇ ਪੁੱਤਰ ਯਾਇਰ ਜਿਹੜਾ ਨੇਤਾਨਯਾਹੂ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਬਹੁਤ ਹੀ ਐਮਰਜੈਂਸੀ ਹਾਲਾਤਾਂ ਦੇ ਵਿਚ ਤੁਰੰਤ ਇਜ਼ਰਾਈਲ ਵਾਪਸ ਲਿਆਂਦਾ ਗਿਆ। ਇਹ ਕਦਮ ਉਨ੍ਹਾਂ ਦੀ ਜਾਨ ਨੂੰ ਵੱਡੇ ਖਤਰੇ ਦੀ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਦੱਸਿਆ ਗਿਆ। ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ ਖਤਰੇ ਦਾ ਅੰਦਾਜ਼ਾ ਲਗਾਏ ਜਾਣ ਤੋਂ ਬਾਅਦ ਸ਼ਿਨ ਬੇਟ ਨੇ ਅਮਰੀਕਾ ਦੇ ਵਿਚ ਮੌਜੂਦ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀ ਜਿਹੜੀ ਸੁਰੱਖਿਆ ਟੀਮ ਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਮਿਆਮੀ ਭੇਜਿਆ ਤੇ ਯਾਇਰ ਨੇਤਾਨਯਾਹੂ ਨੂੰ ਆਪਣਾ ਸਮਾਨ ਚੁੱਕਣ ਦਾ ਵੀ ਸਮਾਂ ਨਾ ਦਿੱਤਾ ਗਿਆ ਤੇ ਸੁਰੱਖਿਆ ਘੇਰੇ ਦੇ ਹੇਠ ਰਾਤੋ ਰਾਤ ਫਲੋਰੀਡਾ ਤੋਂ ਏਅਰਪੋਰਟ ਲਿਜਾ ਕੇ ਇਜ਼ਰਾਈਲ ਰਵਾਨਾ ਕਰ ਦਿੱਤਾ ਗਿਆ। ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ਚ ਦਾਅਵਾ ਕੀਤਾ ਗਿਆ ਕਿ ਇਰਾਨੀ ਏਜੰਟ ਫਲੋਰੀਡਾ ਦੇ ਵਿਚ ਯਾਇਰ ਤੇ ਨਜ਼ਰ ਰੱਖ ਰਹੇ ਸਨ ਤੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਰਚ ਰਹੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਾਨਯਾਹੂ ਨੇ ਵੀ ਇਕ ਟੀਵੀ ਇੰਟਰਵਿਊ ਦੇ ਵਿਚ ਕਿਹਾ ਸੀ ਕਿ ਇਰਾਨ ਨੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਟਰੰਪ ਕਹਿੰਦਾ ਕਿ ਭਾਈ ਤੀਜੇ ਕਾਰਜਕਾਲ ਦੇ ਲਈ ਚੋਣ ਲੜਨ ਦੀ ਜਿਤਾਈ ਹੈ ਇੱਛਾ, ਕਹਿੰਦਾ ਭਾਈ ਮੇਰਾ ਮਨ ਹੈ ਅਜੇ ਤੀਜੀ ਵਾਰ ਆਉਣ ਦਾ ਵੀ। ਡੋਨਲਡ ਟਰੰਪ ਜਿਸਨੇ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ, ਉਹਨੇ ਹਾਲ ਹੀ ਦੇ ਵਿਚ ਦਿੱਤੇ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਖੁਦ ਇਸ ਸੰਭਾਵਨਾ ਦੇ ਬਾਰੇ ਅਨਿਸ਼ਚਿਤ ਨੇ। ਹਾਲ ਹੀ ਦੇ ਭਾਸ਼ਣਾਂ ਦੇ ਵਿਚ ਰਿਪਬਲਿਕਨ ਨੇਤਾ ਨੇ ਜਨਵਰੀ 2029 ਦੇ ਵਿਚ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਜੀਵਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਘਰ ਬੈਠ ਕੇ ਆਪਣੇ ਉੱਤਰਾਧਿਕਾਰੀ ਨੂੰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਜਿਹੜਾ ਲੈਂਦੇ ਦੇਖਣਾ ਮੁਸ਼ਕਲ ਹੋਏਗਾ। ਟਰੰਪ ਨੇ ਇਸ ਮਹੀਨੇ ਨਿਊਯਾਰਕ ਦੇ ਲੌਗ ਆਈਲੈਂਡ ਦੇ ਵਿਚ ਇਕ ਸਮਾਗਮ ਦੇ ਵਿਚ ਕਿਹਾ ਕਿ ਤੁਹਾਡਾ ਅਗਲਾ ਰਾਸ਼ਟਰਪਤੀ ਕਹੇਗਾ ਮੈਂ ਕਿੰਨਾ ਸ਼ਾਨਦਾਰ ਕੰਮ ਕੀਤਾ ਹੈ। ਇੱਕ ਮੌਜੂਦਾ ਰਾਸ਼ਟਰਪਤੀ ਦੇ ਲਈ ਆਪਣੇ ਸਾਬਕਾ ਰਾਸ਼ਟਰਪਤੀ ਬਣਨ ਦੇ ਬਾਰੇ ਗੱਲ ਕਰਨਾ ਹਮੇਸ਼ਾ ਰਾਜਨੀਤਿਕ ਤੌਰ ਦੇ ਉੱਤੇ ਸੰਵੇਦਨਸ਼ੀਲ ਹੁੰਦਾ ਹੈ, ਪਰ ਮੱਧਕਾਲੀ ਚੋਣਾਂ ਦੇ ਵਿਚ ਸਿਰਫ 9 ਹਫ਼ਤੇ ਬਾਕੀ ਰਹਿੰਦੇ ਹੋਏ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਇਕ ਪੜਾਅ ਦੇ ਵਿਚ ਦਾਖਲ ਹੋ ਰਹੇ ਹੈ। ਜਦੋਂ ਇਹ ਅਟਕਲਾਂ ਵੱਧ ਰਹੀਆਂ ਨੇ ਕਿ ਉਨ੍ਹਾਂ ਦਾ ਪ੍ਰਭਾਵ ਜਲਦੀ ਹੀ ਘਟਦਾ ਜਾਵੇਗਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੀ ਕਲਪਨਾ ਕਰਨ ਦੇ ਟਰੰਪ ਦਾ ਜਿਹੜਾ ਰੁੱਖ ਇਕ ਮਹੱਤਵਪੂਰਨ ਤਬਦੀਲੀ ਹੈ। ਉਹਨੇ ਆਪਣੇ ਪਹਿਲੇ ਕਾਰਜਕਾਲ ਤੋਂ ਲੈ ਕੇ ਅਜੇ ਦੂਜੇ ਕਾਰਜਕਾਲ ਜਿੱਤਣ ਤੋਂ ਤੁਰੰਤ ਜਿਹੜਾ ਬਾਅਦ 8 ਸਾਲਾਂ ਤੋਂ ਵੱਧ ਸਮੇਂ ਤੱਕ ਸੱਤਾ ਦੇ ਵਿਚ ਰਹਿਣ ਦੀ ਸੰਭਾਵਨਾ ਨੂੰ ਖੁੱਲ੍ਹਾ ਜਿਹੜਾ ਰੱਖਿਆ। ਮਿਸ਼ੀਗਨ ਸਟੇਟ ਜਿਹੜੀ ਹੈ ਯੂਨੀਵਰਸਿਟੀ ਦੇ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬ੍ਰਾਇਨ ਕਾਲਟ ਨੇ ਕਿਹਾ ਕਿ ਉਹ ਵੱਖੋ ਵੱਖਰੀਆਂ ਗੱਲਾਂ ਕਹਿੰਦੇ ਨੇ ਤੇ ਇਹ ਉਨ੍ਹਾਂ ਨੂੰ ਬਾਅਦ ਦੇ ਵਿਚ ਆਪਣੇ ਬਿਆਨਾਂ ਦਾ ਹਵਾਲਾ ਦੇ ਕੇ ਵਿਰੋਧੀ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਦਿੰਦਾ ਹੈ। ਕਲਟ ਨੇ ਕਿਹਾ ਕਿ ਟਰੰਪ ਬਾਅਦ ਦੇ ਵਿਚ ਕਹਿ ਸਕਦੇ ਸਨ ਮੈਂ ਸਪਸ਼ਟ ਕਰ ਦਿੱਤਾ ਸੀਗਾ ਕਿ ਮੈਂ ਚੋਣ ਨਹੀਂ ਲੜਾਂਗਾ। ਜੇਕਰ ਉਹ ਹੁਣ ਚੋਣ ਲੜਨ ਦਾ ਫੈਸਲਾ ਕਰਦਾ ਹੈ ਤਾਂ ਉਹ ਇਹ ਵੀ ਕਹਿ ਸਕਦੇ ਸਨ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਨਹੀਂ ਲੜਾਂਗਾ। ਟਰੰਪ ਨੇ ਹਾਲ ਹੀ ਦੇ ਵਿਚ ਪੈਨਸਲਵੇਨੀਆ ਦੇ ਵਿਚ ਵੀ ਇਕ ਰੈਲੀ ਦੇ ਵਿਚ ਕਿਹਾ ਸੀ ਕਿ ਅਗਲਾ ਰਾਸ਼ਟਰਪਤੀ ਜੋ ਵੀ ਹੋਵੇ ਉਹ ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਨ ਕਿ ਉਨ੍ਹਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਮੈਂ ਘਰ ਬੈਠ ਕੇ ਕਹਿਣ ਜਾ ਰਿਹਾ ਇਸ ਬੰਦੇ ਨੂੰ ਦੇਖੋ ਕਿਉਂਕਿ ਅਸੀਂ ਅਸਲ ਕੰਮ ਕੀਤਾ ਹੈ। ਇਹ ਜਿਹੜਾ ਇਕ ਹਫ਼ਤੇ ਬਾਅਦ ਜਾਰਜੀਆ ਦੇ ਵਿਚ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਮੈਂ ਘਰ ਬੈਠਣ ਜਾ ਰਿਹਾ। ਉਹਨੇ ਕਿਹਾ ਕਿ ਮੈਂ ਸ਼ਾਇਦ ਰੋ ਰਿਹਾ ਹੋਵਾਂਗਾ। ਟਰੰਪ ਨੇ ਫਿਰ ਮਿਸ਼ੀਗਨ ਦੇ ਵਿਚ ਇਹ ਸੰਕੇਤ ਦੇ ਕੇ ਦੁਬਾਰਾ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਕਿ ਉਹ ਓਵਲ ਦਫ਼ਤਰ ਛੱਡਣ ਅਤੇ ਫਲੋਰੀਡਾ ਵਾਪਸ ਜਾਣ ਦੇ ਲਈ ਤਿਆਰ ਨਹੀਂ ਹੋ ਸਕਦਾ ਜਦੋਂ ਧੱਕੇ ਮਾਰ ਕੇ ਕੱਢਿਆ ਗਿਆ ਸੀ। ਸ਼ਾਇਦ ਸ਼ਬਦ ਦੇ ਉੱਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ 2.5 ਸਾਲਾਂ ਦੇ ਵਿਚ ਤੁਹਾਡੇ ਕੋਲ ਸ਼ਾਇਦ ਇਕ ਹੋਰ ਰਾਸ਼ਟਰਪਤੀ ਹੋਵੇਗਾ ਸ਼ਾਇਦ। ਪਿਛਲੇ ਮਹੀਨੇ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਦੇ ਡਿਨਰ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਮਜ਼ਾਕ ਕੀਤਾ ਰਾਸ਼ਟਰਪਤੀ ਦੇ ਵਜੋਂ ਮੇਰੇ ਕਾਰਜਕਾਲ ਵਾਂਗ ਦੂਜਾ ਕਾਰਜਕਾਲ ਹਮੇਸ਼ਾ ਬਿਹਤਰ ਹੁੰਦਾ ਹੈ ਤੇ ਤੀਜਾ ਕਾਰਜਕਾਲ ਹੋਰ ਵੀ ਕਹਿੰਦਾ ਬਿਹਤਰ ਹੋਵੇਗਾ। ਮੈਂ ਸਿਰਫ ਮਜ਼ਾਕ ਕਰ ਰਿਹਾ। ਫਿਰ ਉਸਨੇ ਆਪਣੇ ਭਾਸ਼ਣ ਦੇ ਅੰਤ ਦੇ ਵਿਚ 2028 ਲਿਖਿਆ ਹੋਇਆ ਇਕ ਜਿਹੜਾ ਮੁਹਿੰਮ ਟੋਪੀ ਜਿਹੜੀ ਸੀ ਪਹਿਨੀ ਤੇ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਤਹਿਤ ਕੋਈ ਵੀ ਵਿਅਕਤੀ 2 ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਇਸ ਸੋਧ ਨੂੰ 1951 ਵਿਚ ਪ੍ਰਵਾਨਗੀ ਦਿੱਤੀ ਗਈ ਸੀ ਤੇ ਰਾਸ਼ਟਰਪਤੀ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਦੇ ਚੌਥੇ ਕਾਰਜਕਾਲ ਦੇ ਵਿਚ ਮਰਨ ਤੋਂ 6 ਸਾਲ ਦੇ ਬਾਅਦ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਆਈਸਲੈਂਡ ਨੇ ਖਾਰਜ ਕਰ ਦਿੱਤਾ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ। ਆਈਸਲੈਂਡ ਦੇ ਵਿਚ ਇਕ ਦਹਾਕੇ ਤੋਂ ਸ਼ਾਂਤ ਪਿਆ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ। ਦੇਸ਼ ਦੀ ਜਨਤਾ ਤੋਂ ਜਦੋਂ ਇੱਕ ਸਿੱਧੇ ਸਵਾਲ ਰਾਹੀਂ ਪੁੱਛਿਆ ਗਿਆ ਕਿ ਆਈਸਲੈਂਡ ਨੂੰ ਫਿਰ ਤੋਂ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਬਹੁਮਤ ਨੇ ਇਸ ਨੂੰ ਸਾਫ਼ ਤੌਰ ਦੇ ਉੱਤੇ ਖਾਰਜ ਕਰ ਦਿੱਤਾ। ਰਿਪੋਰਟ ਅਨੁਸਾਰ 52.8% ਲੋਕਾਂ ਨੇ ਇਸ ਪ੍ਰਸਤਾਵ ਦੇ ਖਿਲਾਫ਼ ਵੋਟ ਪਾ ਦਿੱਤੀ ਹੈ ਤੇ ਜਦਕਿ 47.2% ਲੋਕਾਂ ਨੇ ਹੀ ਇਸ ਦਾ ਸਮਰਥਨ ਕੀਤਾ। ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗੁਆਂਢੀ ਗ੍ਰੀਨਲੈਂਡ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ, ਜਿਸ ਤੋਂ ਬਾਅਦ ਇਹ ਰਾਇਸ਼ੁਮਾਰੀ ਕਰਵਾਈ ਗਈ। ਗੱਲਬਾਤ ਦੇ ਦੌਰਾਨ ਟਰੰਪ ਨੇ ਗਲਤੀ ਦੇ ਨਾਲ 4 ਵਾਰ ਗ੍ਰੀਨਲੈਂਡ ਦੀ ਜਗ੍ਹਾ ਆਈਸਲੈਂਡ ਦਾ ਨਾਂ ਲੈ ਲਿਆ ਸੀ। ਇਸੇ ਬਿਆਨ ਅਤੇ ਸੁਰੱਖਿਆ ਦੀ ਚਿੰਤਾ ਨੂੰ ਦੇਖਦਿਆਂ 2024 ਦੇ ਵਿੱਚ ਚੁਣੀ ਗਈ ਆਈਸਲੈਂਡ ਦੀ ਖੱਬੇ ਪੱਖੀ ਗੱਠਜੋੜ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਰਾਇਸ਼ੁਮਾਰੀ ਨੂੰ ਇਸੇ ਸ਼ਨੀਵਾਰ ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਤੇ ਯੂਰਪੀਅਨ ਯੂਨੀਅਨ ਸਮਰਥਕਾਂ ਦਾ ਮੰਨਣਾ ਸੀ ਕਿ ਨਾਟੋ ਮੈਂਬਰ ਹੋਣ ਦੇ ਬਾਵਜੂਦ ਯੂਰਪੀਅਨ ਯੂਨੀਅਨ ਦੇ ਨਾਲ ਜੁੜਨ ਦੇ ਨਾਲ ਦੇਸ਼ ਨੂੰ ਅਮਰੀਕੀ ਧਮਕੀਆਂ ਤੇ ਸਿਆਸੀ ਦਬਾਅ ਦੇ ਖਿਲਾਫ਼ ਜ਼ਿਆਦਾ ਜਿਹੜਾ ਸੁਰੱਖਿਆ ਮਿਲੇਗੀ। ਵੋਟਾਂ ਦੀ ਗਿਣਤੀ ਦੇ ਵਿੱਚ ਬਣਿਆ ਸਸਪੈਂਸ ਰਿਹਾ। ਇਹਦੇ ਵਿੱਚ ਸ਼ਨੀਵਾਰ ਨੂੰ ਜਿਹੜਾ ਬੀਤੇ ਚ ਲਗਭਗ 2,65,000 ਯੋਗ ਵੋਟਰਾਂ ਸਾਹਮਣੇ ਕੇਵਲ ਹਾਂ ਜਾਂ ਨਾਂ ਦਾ ਬਦਲ ਸੀਗਾ, ਹੋਰ ਕੁਝ ਨਹੀਂ। ਸ਼ਨੀਵਾਰ ਰਾਤ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤ ਦੇ ਵਿੱਚ ਹਾਂ ਪੱਖ ਅੱਗੇ ਚੱਲ ਰਿਹਾ ਸੀ ਤੇ ਪੂਰੇ ਦੇਸ਼ ਦੇ ਵਿੱਚ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਬਣੇਗਾ ਤੇ ਤੜਕੇ ਸਵੇਰ ਤੱਕ ਨਾ ਕਹਿਣ ਵਾਲੀਆਂ ਵੋਟਾਂ ਦੀ ਗਿਣਤੀ ਵਧਣ ਲੱਗ ਪਈ ਤੇ ਸ਼ੁਰੂਆਤ ਦੇ ਵਿੱਚ ਦੋਵਾਂ ਪੱਖਾਂ ਦੇ ਵਿਚਕਾਰ ਸਿਰਫ ਕੁਝ 100 ਵੋਟਾਂ ਦਾ ਫਰਕ ਸੀਗਾ, ਪਰ ਜਿਉਂ ਹੀ ਰਾਜਧਾਨੀ ਰਿਕਿਆਵਿਕ ਤੋਂ ਜਿਹੜਾ ਬਾਹਰਲੇ ਇਲਾਕਿਆਂ ਦੀਆਂ ਵੋਟਾਂ ਗਿਣਨੀਆਂ ਸ਼ੁਰੂ ਕੀਤੀਆਂ ਗਈਆਂ, ਵਿਰੋਧੀਆਂ ਦੀ ਲੀਡ ਮਜ਼ਬੂਤ ਹੁੰਦੀ ਚਲੀ ਗਈ। ਆਖਰੀ ਖ਼ਬਰ ਹੈ ਰਣਨੀਤਿਕ ਭਾਈਵਾਲੀ ਦੇ ਲਈ ਜਿਹੜਾ ਰਾਜ਼ੀ ਹੋਇਆ ਉਜ਼ਬੇਕਿਸਤਾਨ ਇੰਡੀਆ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓ ਯੇਵ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ। ਦੋਵਾਂ ਪੱਖਾਂ ਨੇ ਗੈਰ ਫੌਜੀ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਕਰਨ ਦੇ ਮਹੱਤਵ ਦੇ ਨਾਲ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਮੇ ਸਮੇਂ ਤੱਕ ਸਪਲਾਈ ਕਰਨ ਦੇ ਲਈ ਢਾਂਚਾ ਕਾਇਮ ਕਰਨ ਦੇ ਉੱਤੇ ਵੀ ਸਹਿਮਤੀ ਜਿਹੜੀ ਹੈ ਜਤਾ ਦਿੱਤੀ ਹੈ ਤੇ ਦੋਵਾਂ ਧਿਰਾਂ ਨੇ ਖਣਨ ਤੇ ਸੈਰ ਸਪਾਟੇ ਸਣੇ ਕਈ ਪ੍ਰਮੁੱਖ ਖੇਤਰਾਂ ਚ ਤਾਲਮੇਲ ਮਜ਼ਬੂਤ ਕਰਨ ਲਈ 11 ਸਮਝੌਤਿਆਂ ਦੇ ਉੱਤੇ ਜਿਹੜਾ ਸਹੀ ਪਾ ਦਿੱਤੀ ਹੈ, ਜਾਣੀ ਕਿ ਹਸਤਾਖਰ ਕਰ ਦਿੱਤੇ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਗੁਰੀਮਾਨ ਜੀ ਕਹਿੰਦੇ ਆ, ਬਾਈ ਜੀ ਨੇਪਾਲ ਦੇ ਵਿਚ ਆਇਆ ਹੜ੍ਹ ਵੇਖ ਮਨ ਡਰ ਗਿਆ ਤੇ ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਦਿੱਤਾ ਪਾਣੀ ਨੇ। ਬਿਲਕੁਲ ਹੈ ਜੀ, ਅਸੀਂ ਸਾਨੂੰ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ, ਪਰ ਅਸੀਂ ਜਦੋਂ ਘਰਾਂ ਦੇ ਵਿਚ ਪਰਿਵਾਰਾਂ ਦੇ ਵਿਚ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ ਭਈ ਕਹਿ ਦਈਏ, ਸਿਰਫ ਇੰਨਾ ਹੀ ਕਹਿ ਦਈਏ ਭਾਈ ਬੈਲਟ ਲਾ ਲਓ, ਜੇ ਕੱਲ ਨੂੰ ਹਬੀ ਨਬੀ ਹੋ ਗਈ ਤਾਂ ਉਹਦੇ ਉੱਤੇ ਕਲੇਸ਼ ਪਾ ਕੇ ਬਹਿ ਜੂਗੇ, ਲੈ ਹਾ ਕਾਤੋਂ ਮੂੰਹ ਚ ਮਾੜੀਆਂ ਗੱਲਾਂ ਕੱਢੀ ਜਾਂਦਾ ਹੈ। ਪਰ ਅਸੀਂ ਪਲੈਨਿੰਗ ਦੇ ਨਾਲ ਨਹੀਂ ਚੱਲਦੇ, ਫਿਊਚਰ ਨੂੰ ਨਹੀਂ ਦੇਖਦੇ ਭਈ ਆਉਣ ਵਾਲੇ ਸਮੇਂ ਦੇ ਵਿਚ ਕੁਝ ਵੀ ਵਾਪਰ ਸਕਦਾ ਤੇ ਸੇਫਟੀ ਜ਼ਰੂਰੀ ਹੈ, ਤਿਆਰ ਰਹਿਣਾ ਜ਼ਰੂਰੀ ਹੈ। ਫਿਨਲੈਂਡ ਵਰਗਾ ਮੁਲਕ ਦੇਖ ਲਓ, ਚਾਹੇ ਕੋਰੋਨਾ ਆਇਆ ਚਾਹੇ ਹੋਰ ਸਾਰੀਆਂ ਚੀਜ਼ਾਂ ਸੀਗੀਆਂ, ਪਹਿਲਾਂ ਹੀ ਉਹਨਾਂ ਕੋਲ ਇੰਨਾ ਕੁ ਚੀਜ਼ਾਂ ਦਾ ਭੰਡਾਰ ਪਿਆ ਸੀਗਾ ਕਿ ਕਿਤੋਂ ਬਾਹਰੋਂ ਮੰਗਾਉਣ ਦੀ ਜ਼ਰੂਰਤ ਨਹੀਂ। ਤੇ ਆਪਣੇ ਆਪ ਨੂੰ ਹਰ ਮੁਸੀਬਤ ਜਿੱਦਾਂ ਕਿ ਸੁਨਾਮੀ ਆਈਆਂ ਸੀ ਆਪਣੇ ਪਹਿਲੇ ਸਮਿਆਂ ਦੇ ਵਿੱਚ ਥਾਈਲੈਂਡ ਦੇ ਵਿੱਚ ਜਾਂ ਹੋਰ ਸਾਰੇ ਇਲਾਕਿਆਂ ਦੇ ਵਿੱਚ ਤਾਂ ਇਹ ਪਹਿਲਾਂ ਹੀ ਸੁਚੇਤ ਸੀਗਾ, ਇਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਗਿਆ ਕੱਲ੍ਹ ਨੂੰ ਕਿਤੇ ਜੰਗ ਲੱਗਦੀ ਹੈ ਤੇ ਇਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਚੀਜ਼ਾਂ ਦੇ ਲਈ ਕਿ ਅਸੀਂ ਕਿੱਥੇ ਜਾ ਕੇ ਲੁਕਣਾ ਹੈ। ਇਹ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਨਾਲ ਚੱਲਦੀਆਂ ਨੇ, ਪਰ ਅਸੀਂ ਪਲੈਨਿੰਗ ਦੇ ਵਿੱਚ ਬਹੁਤ ਪਿੱਛੇ ਹਾਂ ਜੀ। ਅਸੀਂ ਕਹਿੰਦੇ ਹਾਂ ਭਾਈ ਇੱਦਾਂ ਨਹੀਂ ਹੋ ਸਕਦਾ ਤੇ ਪਰਮਾਤਮਾ ਭਲੀ ਕਰੇਗਾ, ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਕੇ ਤੇ ਪਰਮਾਤਮਾ ਦਾ ਭਾਣੇ ਦੇ ਵਿੱਚ ਰਹਿਣ ਨੂੰ ਕਹਿੰਦੇ ਹਾਂ, ਪਰ ਜੇ ਉਹ ਪਲੈਨਿੰਗ ਦੇ ਨਾਲ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਤਾਂ ਇਹਨਾਂ ਚੀਜ਼ਾਂ ਤੋਂ ਬਚਾਅ ਵੀ ਕੀਤਾ ਜਾ ਸਕਦਾ। ਤੇ ਦੋਸਤੋ, ਗੱਲ ਕਰਦਾ ਤੁਹਾਡੇ ਨਾਲ ਥੋੜੀ ਜਿਹੀ ਅੱਜ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ। ਅੱਜ ਵੀ ਜਿਹੜਾ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹ ਕੀ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਇਹਦੇ ਵਿੱਚ ਕੀ ਗੱਲਬਾਤ ਹੈ ਤੇ ਕਿੱਥੇ ਸਾਨੂੰ ਲੈ ਜਾਂਦੀ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚਣ ਨੂੰ ਤਿਆਰ ਹੈ, ਪਰ ਸਾਡੇ ਦੇ ਵਿੱਚ ਰੰਗ ਭੇਦ, ਜਾਤ ਪਾਤ, ਕਬੀਲਾਵਾਦ, ਉਸੇ ਤਰ੍ਹਾਂ ਜਿਹੜਾ ਰਾਜਨੀਤਿਕ ਸਿਲਸਿਲੇ ਵੈਰ ਵਿਰੋਧ ਉਸੇ ਤਰ੍ਹਾਂ ਬਰਕਰਾਰ ਨੇ। ਇਹ ਗੱਲਬਾਤ ਦੋਸਤੋ ਆਪਣੇ ਬੂਟਾ ਰਾਮ ਧਨੌਲਾ ਜੀ ਲਿਖਦੇ ਹੈ। ਕਿ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ। ਕੌਣ ਨੇ ਇਹਨਾਂ ਦੇ ਬਾਰੇ ਜਾਣਦੇ ਆ? ਸਾਡੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਤਾ ਜਿਹੜੀ ਹੈ ਉਹਦੇ ਵਿੱਚ ਹਰ ਨਾਗਰਿਕ ਦੇ ਲਈ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦਾ ਜਿਹੜਾ ਪਵਿੱਤਰ ਵਾਅਦਾ ਕੀਤਾ ਜਾਂਦਾ ਹੈ ਜਾਂ ਗਿਆ ਹੈ। ਸੰਵਿਧਾਨ ਦੀ 42ਵੀਂ ਸੋਧ ਜਿਹੜੀ ਹੈ 1976 ਦੇ ਵਿੱਚ ਉਹਦੇ ਰਾਹੀਂ ਇਸਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦੀ ਸ਼ਬਦ ਜੋੜਿਆ ਗਿਆ ਸੀ। ਭਾਰਤੀ ਨਿਆਂ ਪਾਲਿਕਾ ਦੀ ਵਿਆਖਿਆ ਦੇ ਅਨੁਸਾਰ ਸਾਡੇ ਜਿਹੜੇ ਜਮਹੂਰੀ ਸਮਾਜਵਾਦ ਦਾ ਮਤਲਬ ਹਰ ਕਿਸਮ ਦੇ ਸ਼ੋਸ਼ਣ ਤੋਂ ਮੁਕਤੀ, ਗਰੀਬੀ, ਅਗਿਆਨਤਾ, ਬਿਮਾਰੀਆਂ ਤੇ ਮੌਕਿਆਂ ਦੀ ਅਸਮਾਨਤਾ ਦਾ ਖਤਮ ਹੋਣਾ ਹੈ। ਸੰਵਿਧਾਨਕ, ਆਰਥਿਕ ਤੇ ਸਮਾਜਿਕ ਨਿਆਂ ਦਾ ਮੁੱਖ ਮਕਸਦ ਇਹੀ ਹੈ ਕਿ ਅਮੀਰੀ ਤੇ ਗਰੀਬੀ ਦੇ ਪਾੜੇ ਨੂੰ ਮਿਟਾ ਕੇ ਆਰਥਿਕ ਤੇ ਸਮਾਜਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਇਮਾਨਦਾਰ ਯਤਨ ਕੀਤੇ ਜਾਣ ਤਾਂ ਜੋ ਹਰ ਨਾਗਰਿਕ ਨੂੰ ਤਰੱਕੀ ਦੇ ਉੱਤੇ ਵਿਕਾਸ ਦੇ ਬਰਾਬਰ ਮੌਕੇ ਮਿਲ ਸਕਣ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ, ਜੇ ਲੀਡਰ ਸਾਰੇ ਹੀ ਹਰ ਤਰ੍ਹਾਂ ਦੇ ਕੰਮ ਕਰਦੇ ਹੈ, ਉਹ ਜੇ ਕਹਿ ਤਾਂ ਦਿੰਦੇ ਆਪਾਂ ਕਿ ਉਹ ਕਰਪਟ ਨੇ, ਉਹ ਇਹ ਆ ਉਹ ਆ, ਪਰ ਇਹਦੇ ਵਿੱਚ ਬਰਾਬਰੀ ਦੇ ਉੱਤੇ ਚੱਲਿਆ ਜਾਵੇ ਤਾਂ ਆਵਾਮ ਦੇ ਉੱਤੇ ਵੀ ਇਹ ਦੇਖਣਾ ਪਵੇਗਾ ਕਿ ਸਾਡਾ ਆਵਾਮ ਕਿੰਨਾ ਕੁ ਕਰਪਟ ਹੈ, ਕਿ ਉਹ ਗਲਤ ਕੰਮ ਨਹੀਂ ਕਰਦੇ, ਕਿ ਉਹ ਰਿਸ਼ਵਤ ਨਹੀਂ ਦਿੰਦੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਵਾਉਣ ਦੇ ਲਈ ਕਰਦੇ ਨਹੀਂ ਹੈ। ਜੇ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ, ਜਿੰਨਾ ਚਿਰ ਸਮਾਜ ਨਹੀਂ ਸੁਧਰਦਾ ਉਨਾ ਚਿਰ ਇੱਕ ਲੀਡਰ ਨਹੀਂ ਸੁਧਰਨਗੇ। ਤੇ ਮੇਰਾ ਇਹ ਮੰਨਣਾ ਹੈ ਜਿੰਨਾ ਚਿਰ ਸਮਾਜ, ਪਰਿਵਾਰ, ਪਿੰਡ, ਸ਼ਹਿਰ ਇਮਾਨਦਾਰ ਨਹੀਂ ਹੋ ਜਾਂਦੇ ਤੇ ਉਨਾ ਚਿਰ ਲੀਡਰ ਜਿਹੜੇ ਨੇ, ਮੁਲਾਜ਼ਮ ਜਾਂ ਉਹ ਚੀਜ਼ਾਂ ਨਹੀਂ ਸੁਧਰ ਸਕਦੀਆਂ ਉਹਨਾਂ ਨੂੰ ਸੁਧਾਰਨ ਦੇ ਲਈ। ਲੋਕ ਜਿਹੜੇ ਨੇ ਬਹੁ ਗਿਣਤੀ ਦੇ ਵਿੱਚ ਨੇ ਤੇ ਮੁਲਾਜ਼ਮ ਵਰਗ ਜਿਹੜਾ ਉਹ ਘੱਟ ਗਿਣਤੀ ਦੇ ਵਿੱਚ ਆ, ਪਰ ਉਹ ਦੇਖਣਾ ਚ ਪੈਣਾ ਹੈ ਤੇ ਦੇਖਣਾ, ਸੋਚਣਾ ਪੈਣਾ, ਵਿਚਾਰਨਾ ਪੈਣਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ 8 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੇ ਵਿਮੁਕਤ ਅਤੇ ਘੁਮੰਤੂ ਕਬੀਲੇ ਇਸ ਸੰਵਿਧਾਨਕ ਨਿਆਂ, ਸਮਾਜਵਾਦੀ ਭਾਵਨਾ ਤੇ ਮੌਲਿਕ ਹੱਕਾਂ ਤੋਂ ਵਾਂਝੇ ਨੇ। ਜੇਕਰ ਇਦਾਤੇ ਜਾਣੀ ਕਿ ਕਮਿਸ਼ਨ 2018 ਦੀ ਰਿਪੋਰਟ ਦੇ ਉੱਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਵਿੱਚ ਇਨ੍ਹਾਂ ਕਬੀਲਿਆਂ ਦੀਆਂ ਸਿਰਫ 33-34 ਫੀਸਦੀ ਹੀ ਜਿਹੜੀਆਂ ਔਰਤਾਂ ਸਿੱਖਿਅਤ ਨੇ, ਮਤਲਬ ਕਿ ਪੜ੍ਹਾਈ ਤੋਂ ਵਾਂਝੀਆਂ ਨੇ। ਇਨ੍ਹਾਂ ਦੇ ਹੱਕਾਂ ਦੇ ਪ੍ਰਾਪਤੀ ਦੇ ਵਿੱਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉੱਚੇ ਸੰਵਿਧਾਨਕ ਜਾਂ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਇਨ੍ਹਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਆਪਣਾ ਨੁਮਾਇੰਦਾ ਨਾ ਹੋਣ ਦੇ ਕਾਰਨ ਇਸ ਸਮਾਜ ਨੂੰ ਅਫਸਰਸ਼ਾਹੀ ਦੀ ਅਣਦੇਖੀ, ਉਦਾਸੀਨਤਾ ਤੇ ਰਾਜਨੀਤਿਕ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ। ਇਨ੍ਹਾਂ ਦੀਆਂ ਮੰਗਾਂ ਤੇ ਹੱਕਾਂ ਦੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਹੇਠ ਦਬਾ ਕੇ ਰੱਖ ਦਿੱਤਾ ਜਾਂਦਾ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਦੇਸ਼ ਦੇ ਇਹ ਕਬੀਲੇ ਇਤਿਹਾਸਕ ਤੌਰ ਦੇ ਉੱਤੇ ਰਾਜਪੂਤ ਵੰਸ਼ ਦੇ ਨਾਲ ਸੰਬੰਧਿਤ ਸਨ। 16ਵੀਂ ਸਦੀ ਦੇ ਵਿੱਚ ਮੁਗਲ ਹਮਲਿਆਂ ਦੇ ਦੌਰਾਨ ਮੇਵਾੜ ਆਦਿ ਖੇਤਰਾਂ ਤੋਂ ਹਿਜਰਤ ਕਰਕੇ ਇਹ ਪੰਜਾਬ ਦੇ ਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਆ ਵਸਦੇ ਹੈ। ਜਦੋਂ ਅੰਗਰੇਜ਼ ਹਕੂਮਤ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤਾਂ ਇਨ੍ਹਾਂ ਕਬੀਲਿਆਂ ਦੇ ਪੁਰਖਿਆਂ ਨੇ ਗੁਲਾਮੀ ਸਵੀਕਾਰ ਕਰਨ ਦੀ ਬਜਾਏ ਅੰਗਰੇਜ਼ਾਂ ਦੇ ਵਿਰੁੱਧ ਮੋਹਰੀ ਹੋ ਕੇ ਬਗਾਵਤਾਂ ਕੀਤੀਆਂ। ਇਸੇ ਰੰਜਿਸ਼ ਦੇ ਤਹਿਤ ਅੰਗਰੇਜ਼ੀ ਹਕੂਮਤ ਨੇ 1872 ਇੱਕ ਕਾਲਾ ਕਾਨੂੰਨ, ਕ੍ਰਿਮੀਨਲ ਜਿਹੜਾ ਸੀਗਾ ਟ੍ਰਾਈਬਸ ਐਕਟ ਲਾਗੂ ਕਰਕੇ ਇਨ੍ਹਾਂ ਕਬੀਲਿਆਂ ਦੇ ਪੂਰੇ ਸਮਾਜ ਨੂੰ ਜਨਮਜਾਤ ਅਪਰਾਧੀ ਘੋਸ਼ਿਤ ਕਰ ਦਿੱਤਾ ਸੀਗਾ। ਆਜ਼ਾਦੀ ਤੋਂ ਬਾਅਦ 31 ਅਗਸਤ 1952 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਇਨ੍ਹਾਂ ਨੂੰ ਵਿਮੁਕਤ ਜਾਤੀਆਂ ਦਾ ਦਰਜਾ ਤਾਂ ਦੇ ਦਿੱਤਾ ਸੀ, ਪਰ ਜੋ ਅਨੁਸੂਚਿਤ ਕਬੀਲੇ ਦੇ ਸੰਵਿਧਾਨਕ ਹੱਕ ਇਨ੍ਹਾਂ ਨੂੰ ਮਿਲਣੇ ਚਾਹੀਦੇ ਸਨ ਉਹ ਅੱਜ ਤੱਕ ਨਹੀਂ ਮਿਲ ਸਕੇ। ਅਨੇਕਾਂ ਕਮਿਸ਼ਨਾਂ ਨੇ ਆਪਣੀਆਂ ਸਿਫਾਰਸ਼ਾਂ ਇਨ੍ਹਾਂ ਕਬੀਲਿਆਂ ਦੇ ਹੱਕ ਦੇ ਵਿੱਚ ਦਿੱਤੀਆਂ। ਇਨ੍ਹਾਂ ਦੀ ਇਹ ਮੰਗ ਕੋਈ ਗੈਰ ਸੰਵਿਧਾਨਕ ਵੀ ਨਹੀਂ ਹੈ। ਦੇਸ਼ ਦੀਆਂ ਅਦਾਲਤਾਂ ਨੇ ਵੀ ਇਨ੍ਹਾਂ ਦੀ ਮੰਗ ਦੀ ਤਾਇਦ ਜਿਹੜੀ ਕੀਤੀ ਹੈ, ਹਮਾਇਤ ਕੀਤੀ। ਸਾਲ 1982 ਦੇ ਵਿੱਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਸਿਵਲ ਰਿਟ ਪਟੀਸ਼ਨ ਨੰਬਰ 132/1975 ਬਟਾ ਜਿਹੜੀ ਸੀ ਬੂਟਾ ਸਿੰਘ ਤੇ ਹੋਰ ਬਨਾਮ ਪੰਜਾਬ ਰਾਜ ਦੇ ਵਿੱਚ ਸਪਸ਼ਟ ਤੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਆਖਿਆ ਸੀ ਕਿ ਇਨ੍ਹਾਂ ਵਿਮੁਕਤ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਦੇ ਵਿੱਚ ਗਲਤ ਸ਼ਾਮਲ ਕੀਤਾ ਗਿਆ, ਕਿਉਂਕਿ ਇਹ ਮੂਲ ਰੂਪ ਦੇ ਵਿੱਚ ਕਬੀਲੇ ਨੇ ਤੇ ਅਦਾਲਤ ਨੇ ਕਿਹਾ ਸੀ ਕਿ ਭਾਰਤ ਸਰਕਾਰ ਇਹਨਾਂ ਨੂੰ SC ਸੂਚੀ ਦੇ ਵਿੱਚੋਂ ਕੱਢ ਕੇ ਅਨੁਸੂਚਿਤ ਕਬੀਲੇ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਤੇ ਤੁਰੰਤ ਵਿਚਾਰ ਕਰੇ। ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਗਿਆ। ਸਾਲ 1979, 1996, 2005 ਤੇ 2010 ਦੇ ਸਰਕਾਰੀ ਪੱਤਰਾਂ ਦੇ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਜਨਜਾਤੀ ਜਿਹੜਾ ਮਾਮਲਿਆਂ ਦੇ ਮੰਤਰਾਲੇ ਨੂੰ ਲਿਖਤੀ ਸਿਫਾਰਿਸ਼ਾਂ ਭੇਜੀਆਂ ਗਈਆਂ ਕਿ ਇਨ੍ਹਾਂ ਕਬੀਲਿਆਂ ਨੂੰ ਪੰਜਾਬ ਦੇ ਵਿੱਚ ST ਘੋਸ਼ਿਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਥਨੋਗ੍ਰਾਫਿਕ ਸਟੱਡੀ ਕੀ ਕਹਿੰਦੀ ਹੈ ਦੇ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਵੱਲੋਂ ਇੱਕ ਵਿਗਿਆਨਕ ਐਥਨੋਗ੍ਰਾਫਿਕ ਸਟੱਡੀ ਕਰਵਾਈ ਗਈ ਸੀ। ਇਸ ਰਿਪੋਰਟ ਦੇ ਵਿੱਚ ਠੋਸ ਸਬੂਤਾਂ ਦੇ ਸਮੇਤ ਇਹ ਸਿੱਧ ਹੋਇਆ ਕਿ ਇਹ ਕਬੀਲੇ ਆਪਣੇ ਰਹਿਣ ਸਹਿਣ, ਖਾਣ ਪੀਣ, ਸੱਭਿਆਚਾਰਕ ਤੇ ਨਸਲੀ ਲੱਛਣਾਂ ਦੇ ਕਰਕੇ ST ਸ਼੍ਰੇਣੀ ਦੀਆਂ ਸਾਰੀਆਂ ਕਸੌਟੀਆਂ ਦੇ ਉੱਤੇ ਪੂਰੇ ਉਤਰਦੇ ਨੇ। ਕੇਂਦਰ ਸਰਕਾਰ ਦੇ ਵੱਲੋਂ ਗਠਿਤ ਕੀਤੇ ਗਏ ਉੱਚ ਪੱਧਰੀ ਰਾਸ਼ਟਰੀ ਕਮਿਸ਼ਨਾਂ ਨੇ ਵੀ ਇਨ੍ਹਾਂ ਦੀ ਇਸ ਜਿਹੜੀ ਸੀ ਜਾਇਜ਼ ਮੰਗ ਦੇ ਉੱਤੇ ਮੋਹਰ ਲਗਾਈ। ਬਾਲ ਕ੍ਰਿਸ਼ਨ ਬੀ ਰੇਨਕੇ ਬੀ ਦੀ ਅਗਵਾਈ ਹੇਠ ਬਣੇ ਰਾਸ਼ਟਰੀ ਕਮਿਸ਼ਨ 2005 ਨੇ ਸਿਫਾਰਿਸ਼ ਕੀਤੀ ਸੀ ਕਿ ਦੇਸ਼ ਦੇ ਕਰੋੜਾਂ ਘੁਮੰਤੂ ਅਤੇ ਵਿਮੁਕਤ ਕਬੀਲਿਆਂ ਨੂੰ ਅਨੁਸੂਚਿਤ ਕਬੀਲਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਕੇ 10% ਵਿਸ਼ੇਸ਼ ਰਾਖਵਾਂਕਰਨ, ਆਵਾਸ, ਵਿਦਿਅਕ ਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਦਾਤੇ ਕਮਿਸ਼ਨ ਜਿਹੜਾ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਭੀਖੂ ਰਾਮਜੀ ਇਦਾਤੇ ਦੀ ਪ੍ਰਧਾਨਗੀ ਦੇ ਹੇਠ ਬਣੇ ਰਾਸ਼ਟਰੀ ਕਮਿਸ਼ਨ ਨੇ ਸਾਲ 2018 ਚ ਆਪਣੀ ਰਿਪੋਰਟ ਸੌਂਪਦਿਆਂ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਵਿਮੁਕਤ ਅਤੇ ਘੁਮੰਤੂ ਕਬੀਲੇ ਅਜੇ ਤੱਕ ਸਹੀ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਨੇ ਉਨ੍ਹਾਂ ਨੂੰ ਫੌਰੀ ਅਨੁਸੂਚਿਤ ਕਬੀਲੇ ਜਾਂ ਹੋਰ ਬਣਦੇ ਸੰਵਿਧਾਨਕ ਦਾਇਰੇ ਦੇ ਵਿੱਚ ਸ਼ਾਮਲ ਕਰਕੇ ਇਨਸਾਫ਼ ਦਿੱਤਾ ਜਾਵੇ। ਪਰ ਅਫਸੋਸ ਕਿ ਇਨ੍ਹਾਂ ਕਬੀਲਿਆਂ ਨੂੰ ਅਜੇ ਤੱਕ ਸੰਵਿਧਾਨਕ ਹੱਕ ਨਸੀਬ ਨਹੀਂ ਹੋਏ। ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਲਈ ਪ੍ਰਧਾਨ ਮੰਤਰੀ ਨੇ ਬਿਨਾਂ ਮੰਗੇ 2018 ਦੇ ਵਿੱਚ EWS ਕੋਟਾ ਜਿਹੜਾ ਸੀ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਦੇ ਲਈ ਕੋਟਾ ਕਿਹਾ ਜਾਂਦਾ ਹੈ, ਦੇਣ ਵਰਗੇ ਕਈ ਇਤਿਹਾਸਕ ਫੈਸਲੇ ਲੈ ਕੇ ਸਮਾਜ ਦੇ ਵੱਖ ਵੱਖ ਹਿੱਸਿਆਂ ਨੂੰ ਬਣਦਾ ਹੱਕ ਦਿੱਤਾ। ਪਰ ਇਹ ਵਿਮੁਕਤ ਕਬੀਲੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਨਜ਼ਰ ਦੇ ਵਿੱਚ ਨਹੀਂ ਆਏ। ਹੁਣ ਸਮਾਂ ਆ ਗਿਆ ਕਿ ਹੋਰ ਵਕਤ ਗੁਆਏ ਬਗੈਰ ਦੇਸ਼ ਦੇ ਕਰੋੜਾਂ ਵਿਮੁਕਤ ਕਬੀਲਿਆਂ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ ਦੇ ਲਈ ਜ਼ੋਰਦਾਰ ਜਿਹੜੇ ਨੇ ਸੰਘਰਸ਼ ਵਾਸਤੇ ਲਾਮਬੰਦ ਹੋਣ। ਇਹ ਦੋਸਤੋ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕਨਵੀਨਰ ਪੰਜ ਆਵ ਵਿਮੁਕਤ ਕਬੀਲੇ ਐਸੋਸੀਏਸ਼ਨ ਰਜਿਸਟਰਡ ਹੈ, ਉਹਨਾਂ ਦੇ ਵੱਲੋਂ ਲਿਖਿਆ ਗਿਆ ਆਰਟੀਕਲ ਹੈ ਆਪਣੇ ਬੂਟਾ ਰਾਮ ਧਨੌਲਾ ਜੀ ਦਾ। ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤ ਜਿਹੜੇ ਕਬੀਲੇ।

ਤਰਨ ਤਾਰਨ ਰਤਨਗੜ੍ਹ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਇਹੋ ਸਹੀ ਕਿਹੜਾ ਕੰਮ ਕਰ ਦਿੱਤਾ, ਕਹਿੰਦੇ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ, ਜਿਸ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ। ਹਾਂਜੀ, ਉਹਦੀ ਗੱਲਬਾਤ ਕੀਤੀ ਹੈ ਲੰਬੀ ਜੀ, ਰਾਜਨ ਸੈਣੀ ਸਾਹਿਬ ਦੇ ਨਾਲ ਪੂਰਾ ਗੱਲਬਾਤ ਉਹਨਾਂ ਨਾਲ ਹੋਈ ਹੈ। ਕਹਿੰਦੇ ਮਾੜੀ ਕਿਸਮਤ ਲੋਕਾਂ ਦੀ ਹੁਣ ਮਜਬੂਰੀ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਸਾਹਿਬ ਨਾਲ ਸਾਂਝੀ ਕੀਤੀ ਹੈ ਗੁਰੀਮਾਨ ਜੀ ਨੇ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ, ਤੇ ਐਪਰੀਸ਼ੀਏਟ ਕੀਤਾ ਆਪਣੇ ਰਾਜਨ ਸੈਣੀ ਜੀ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਇੱਕ ਗੱਲ ਹੋਰ ਸਾਂਝੀ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਇਹ ਸੀ ਗੱਲਬਾਤ ਆਜ਼ਾਦੀ ਦੇ ਬਾਰੇ, ਤੇ ਸੰਵਿਧਾਨਕ ਨਿਆਂ ਤੋਂ ਸੱਖਣੇ ਨੇ ਕੁਝ ਕਬੀਲਿਆਂ ਦੀ ਗੱਲਬਾਤ, ਤੇ ਇੱਕ ਜਿਹੜਾ ਵਿਰਾਸਤ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਤੁਹਾਡੇ ਨਾਲ ਆਖਰ ਦੇ ਵਿੱਚ। ਕਹਿੰਦੇ ਆਖ ਦਮੋਦਰ ਅੱਖੀ ਡਿੱਠਾ, ਅੱਜ ਦੇ ਸਮੇਂ ਦੇ ਉੱਤੇ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜੀ ਹੈ ਢੁੱਕ ਦੀ ਗੱਲ ਹੋ ਸਕਦੀ ਹੈ। ਆਖ ਦਮੋਦਰ ਅੱਖੀ ਡਿੱਠਾ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਤੇ ਉਹਦਾ ਬਾਤ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ। ਇਹ ਲਿਖਤ ਜਿਹੜੀ ਹੈ ਭੋਲਨ ਸਿੰਘ ਸ਼ਮੀਰੀਆ ਉਹਨਾਂ ਦੀ ਕਲਮ ਦੇ ਵਿੱਚੋਂ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇਡੀਓ ਦਾ ਮੰਚ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੀਤੇ ਦਾ ਵਰਣਨ, ਕਥਾ ਕਹਾਣੀ ਆਦਿ ਨੂੰ ਜਿਹੜਾ ਬਿਆਨਣਾ। ਇਸੇ ਤਹਿਤ ਅਰਬੀ ਦੇ ਵਿੱਚ ਲੰਬੀਆਂ ਪ੍ਰੀਤ ਕਹਾਣੀਆਂ ਕਿੱਸਿਆਂ ਦੇ ਰੂਪ ਦੇ ਵਿੱਚ ਆਇਆ। ਇਹਨਾਂ ਰਚਨਾਵਾਂ ਤੋਂ ਫਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਜਿਹੜਾ ਸੀ ਪੰਜਾਬੀ ਵੀ ਜਾਣੂ ਹੋਏ। ਫਾਰਸੀ ਦੇ ਵਿੱਚ ਕਾਵਿ ਰੂਪ ਦੀ ਕਿਸੇ ਲੰਬੀ ਵਨਗੀ ਨੂੰ ਮਸਨਫੀ ਕਹਿੰਦੇ ਨੇ, ਤੇ ਫਾਰਸੀ ਮਸਨਵੀਆਂ ਦੇ ਅਧਿਐਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਿੱਸਾ ਕਾਵਿ ਹੋਂਦ ਦੇ ਵਿੱਚ ਆਉਂਦਾ ਹੈ। ਭਾਵੇਂ ਵਾਰ ਤੇ ਮਹਾਂਕਾਵਿ ਦੀ ਰਚਨਾ ਕਿੱਸਾ ਕਾਵਿ ਤੋਂ ਪਹਿਲਾਂ ਹੋ ਚੁੱਕੀ ਸੀ, ਪਰ ਕਿੱਸੇ ਦਾ ਰੂਪ ਇਹਨਾਂ ਦੋਹਾਂ ਵਿਧਾਵਾਂ ਤੋਂ ਵੱਖਰੀ ਕਿਸਮ ਦਾ ਹੈ। ਵਾਰ ਦੇ ਵਿੱਚ ਕਿੱਸੇ ਯੋਧੇ ਦੀ ਉਸਤਤ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ। ਵਾਰ ਦੀ ਚਾਲ ਤਿੱਖੀ ਤੇ ਜ਼ੋਰਦਾਰ ਹੁੰਦੀ ਹੈ, ਲੂਹ ਕੰਡੇ ਖੜੇ ਕਰਨ ਵਾਲੀ, ਜੋਸ਼ੀਲਾ ਬਣਾਉਣ ਵਾਲੀ, ਜਦੋਂ ਕਿ ਕਿੱਸੇ ਦੀ ਚਾਲ ਜਿਹੜੀ ਹੈ ਧੀਮੀ ਤੇ ਸਹਿਜਤਾ ਵਾਲੀ ਹੁੰਦੀ ਹੈ। ਵਾਰ ਦੇ ਵਿੱਚ ਕਿੱਸਾ ਨਹੀਂ ਬਿਆਨਿਆ ਜਾ ਸਕਦਾ, ਪਰ ਕਿੱਸੇ ਦੇ ਵਿੱਚ ਵਾਰ ਦੇ ਕਿਸੇ ਨਾ ਕਿਸੇ ਰੂਪ ਨੂੰ ਬਿਆਨਿਆ ਜਾ ਸਕਦਾ। ਵਾਰ ਦੇ ਵਿੱਚ ਬੀਰ ਰਸ ਪ੍ਰਦਾਨ ਹੁੰਦਾ, ਜਦੋਂ ਕਿ ਕਿੱਸੇ ਦੇ ਵਿੱਚ ਸ਼ਿੰਗਾਰ ਰਸ। ਇਸੇ ਤਰ੍ਹਾਂ ਮਹਾਂਕਾਵਿ ਦਾ ਘੇਰਾ ਕਿੱਸੇ ਨਾਲੋਂ ਵਿਸ਼ਾਲ ਹੁੰਦਾ। ਕਿੱਸੇ ਦਾ ਸੰਬੰਧ ਸਿਰਫ ਮਨ ਪਰਚਾਵੇ ਦੇ ਨਾਲ ਹੁੰਦਾ, ਜਦੋਂ ਕਿ ਮਹਾਂਕਾਵਿ ਦਾ ਮਨੋਰਥ ਇਤਿਹਾਸਕ ਗਿਆਨ ਦੇਣ ਦੇ ਤੇ ਮਨੁੱਖਤਾ ਨੂੰ ਗਿਆਨਵਾਨ ਬਣਾਉਣ ਦਾ ਹੁੰਦਾ। ਪੰਜਾਬ ਦੀ ਧਰਤੀ ਦੇ ਉੱਤੇ ਪ੍ਰੇਮ ਕਹਾਣੀਆਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਕੇ ਕਿੱਸਾ ਕਾਵਿ ਦੀ ਵਿਧਾ ਵਿਕਸਿਤ ਹੁੰਦੀ ਹੈ, ਜਿਸ ਦੇ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਦੇ ਇਸ਼ਕ ਨੂੰ ਹਕੀਕੀ ਰੰਗਤ ਦੇਣ ਦੀ ਪਿਰਤ ਜਿਹੜੀ ਸੀ ਰੂਪਮਾਨ ਹੋਈ, ਤੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ, ਯੁਲੇਖਾ, ਸੋਹਣੀ ਮਹਿਵਾਲ, ਸ਼ੀਰੀ ਫਰਿਆਦ ਆਦਿ ਕਿੱਸੇ ਲਿਖੇ ਗਏ। ਪਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਗੁਲਾਟੀ ਨੇ ਲਿਖਿਆ। ਦਮੋਦਰ ਅਕਬਰ ਦਾ ਸਮਕਾਲੀ ਸੀ ਤੇ ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਇਸ਼ਕ ਦੇ ਵਜੋਂ ਪ੍ਰਚਾਰਿਆ। ਇਹ ਹਕੀਕੀ ਧਾਰਾ ਇੰਨੀ ਜ਼ੋਰ ਫੜ ਗਈ ਕਿ ਸੰਤਾਂ ਮਹਾਂਪੁਰਸ਼ਾਂ ਨੇ ਵੀ ਇਸ ਗਾਥਾ ਦੇ ਹਕੀਕੀ ਰੰਗ ਦਾ ਆਪਣੀਆਂ ਰਚਨਾਵਾਂ ਦੇ ਵਿੱਚ ਜ਼ਿਕਰ ਕਰ ਦਿੱਤਾ। 16ਵੀਂ ਸਦੀ ਦੇ ਮਹਾਨ ਸੂਫੀ ਕਵੀ ਸ਼ਾਹ ਹੁਸੈਨ 1560 ਤੋਂ 1600 ਈਸਵੀ ਦਾ ਸਮਾਂ ਉਹਨਾਂ ਦਾ, ਉਹਨਾਂ ਨੇ ਹੀਰ ਰਾਂਝੇ ਦੇ ਹਕੀਕੀ ਇਸ਼ਕ ਨੂੰ ਸਵੀਕਾਰ ਕਰਦਿਆਂ ਇਸ ਗਾਥਾ ਦਾ ਆਪਣੀਆਂ ਕਾਫੀਆਂ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ। ਜਿਵੇਂ ਉਹ ਲਿਖਦੇ ਆ ਕਿ ਕਹਿੰਦੇ ਆ ਕਿ ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਮੈਂਡੇ ਨਾਲ ਨੀ ਮੈਂ ਕਿਹਨੂੰ ਆਖਾਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਦੇ ਵਿੱਚ ਹੀਰ ਰਾਂਝੇ ਦੇ ਪਿਆਰ ਨੂੰ ਵਡਿਆਉਂਦੇ ਹੋਏ ਲਿਖਦੇ ਆ, ਰਾਂਝਾ ਹੀਰ ਵਖਾਣੀਏ ਉਹ ਪਿਰਮ ਪਰਾਤੀ। ਮਾਛੀਵਾੜੇ ਦੇ ਜੰਗਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਨੂੰ ਇੱਕ ਸੁਨੇਹਾ ਦਿੰਦੇ ਹੋਏ ਹੀਰ ਰਾਂਝੇ ਦੇ ਪਿਆਰ ਨੂੰ ਇੱਕ ਸੰਕੇਤਕ ਚਿੰਨ੍ਹ ਦੇ ਵਜੋਂ ਵਰਤਦੇ ਹੈ। ਉਹ ਲਿਖਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਲਿਖਤਾਂ ਇਸ ਇਸ਼ਕ ਨੂੰ ਹਕੀਕੀ ਹੋਣ ਦਾ ਮਾਣ ਬਖਸ਼ਦੀਆਂ ਨੇ।

ਠੀਕ ਹੈ ਕਿ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਪਹਿਲ ਕਦਮੀ ਜ਼ਰੂਰ ਕਰ ਦਿੱਤੀ, ਪਰ ਇਸ ਕਿੱਸੇ ਨੂੰ ਅੱਖੀ ਡਿੱਠਾ ਲਿਖ ਕੇ ਸਾਹਿਤਕ ਹਲਕਿਆਂ ਦੇ ਵਿੱਚ ਇੱਕ ਨਵੀਂ ਜਿਹੜੀ ਚੁੰਝ ਚਰਚਾ ਛੇੜ ਦਿੱਤੀ। ਹੋ ਸਕਦਾ ਕਿ ਉਨ੍ਹਾਂ ਨੇ ਵਿਸ਼ੇਸ਼ ਨਾਮਨਾ ਖੱਟਣ ਦੀ ਕੋਸ਼ਿਸ਼ ਦੇ ਵਜੋਂ ਅਜਿਹਾ ਕੀਤਾ ਹੋਵੇ। ਦਮੋਦਰ ਆਪਣੇ ਬਾਰੇ ਕਿੱਸੇ ਦੇ ਵਿੱਚ ਦੱਸਦਾ ਹੈ ਕਿ ਉਹ ਜਾਤੀ ਤੌਰ ਦੇ ਉੱਤੇ ਅਰੋੜਾ ਗੁਲਾਟੀ ਹੈ ਤੇ ਝੰਗ ਦਾ ਰਹਿਣ ਵਾਲਾ ਹੈ। ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉਹ ਕਿਵੇਂ ਨਾ ਕਿਵੇਂ ਸਿਆਲਾਂ ਦੀ ਬਸਤੀ ਦੇ ਵਿੱਚ ਪੁੱਜ ਜਾਂਦਾ ਹੈ ਤੇ ਹੀਰ ਦੇ ਬਾਪ ਦਾ ਵਿਸ਼ਵਾਸ ਜਿੱਤ ਲੈਂਦਾ ਹੈ ਤੇ ਉਸਦੀ ਮਦਦ ਦੇ ਨਾਲ ਉਹ ਉੱਥੇ ਹੱਟੀ ਪਾ ਲੈਂਦਾ ਹੈ। ਬਸ ਇੰਨਾ ਕੁ ਹੀ ਉਸਨੇ ਟਿਕਾਣੇ ਦੇ ਬਾਰੇ ਪਤਾ ਲੱਗਦਾ ਹੈ। ਜਿੱਥੇ ਤੀਕ ਇਸ ਕਿੱਸੇ ਦੇ ਬਾਰੇ ਗੱਲ ਹੈ ਉਹ ਇਹ ਹੈ ਕਿ ਦਮੋਦਰ ਇਸ ਕਿੱਸੇ ਨੂੰ ਅੱਖੀ ਡਿੱਠਾ ਕਹਿ ਕੇ ਇੱਕ ਨਵਾਂ ਭੰਬਲ ਭੂਸਾ ਖੜਾ ਕਰ ਦਿੰਦਾ ਹੈ। ਉਹ ਕਿੱਸੇ ਦੇ ਬਾਰੇ ਲਿਖਦਾ ਹੈ ਕੀ ਕਹਿੰਦਾ ਹੈ, ਕਹਿੰਦਾ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ, ਅਸਾਂ ਮੂੰਹੋਂ ਅਲਾਇਆ ਉਹੀ ਜੋ ਕੁਝ ਨਜ਼ਰ ਪਿਓਈ। ਉਪਰੋਕਤ ਬੰਦ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਹ ਕੋਈ ਵਿਦਵਾਨ ਨਹੀਂ, ਉਸਨੇ ਤਾਂ ਸਿਰਫ ਜੋ ਦੇਖਿਆ ਉਹੀ ਲਿਖਿਆ। ਇਹ ਤਾਂ ਦਮੋਦਰ ਦਾ ਵੜੱਪਾ ਸੀਗਾ ਕਿ ਉਹ ਗੁਣੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਗੁਣੀ ਨਹੀਂ ਸੀ ਮੰਨਦਾ। ਉਸਨੂੰ ਛੰਦਾਬੰਦੀ ਦਾ ਜਿਹੜਾ ਪੂਰਨ ਇਲਮ ਸੀਗਾ, ਉਸਨੇ ਫਾਰਸੀ ਮਨਸਵੀ ਦੇ ਅਨੁਸਾਰ ਹੀ ਜਿਹੜਾ ਸੀ ਦਵਿਆ ਛੰਦ ਦੀ ਜਿਹੜੀ ਵਰਤੋਂ ਕੀਤੀ ਹੈ। ਦਮੋਦਰ ਦੇ ਅਨੁਸਾਰ ਹੀਰ ਦਾ ਜਨਮ ਉਦੋਂ ਹੋਇਆ ਜਦੋਂ ਚੂਚਕ ਦੇ ਪਿੰਡ ਹੱਟੀ ਕਰਦਾ ਸੀਗਾ ਤੇ ਦਮੋਦਰ ਆਪਣੇ ਕਿੱਸੇ ਦੇ ਵਿੱਚ ਲਿਖਦਾ ਹੈ ਕਿ ਹੀਰ ਦੇ ਪੈਦਾ ਹੋਣ ਤੋਂ ਲੈ ਕੇ ਬੇਲੇ ਦੇ ਵਿੱਚ ਘੁੰਮਣ ਫਿਰਨ ਤੇ ਮੁਟਿਆਰ ਹੋਣ ਤੱਕ ਦੀਆਂ ਸਾਰੀਆਂ ਰਸਮਾਂ ਦਮੋਦਰ ਨੇ ਆਪਣੇ ਅੱਖੀ ਦੇਖਿਆ। ਹੀਰ ਦੇ ਚਾਰ ਭਰਾ ਸਨ, ਖਾਨ, ਪਠਾਨ, ਸੁਲਤਾਨ ਤੇ ਬਹਾਦਰ। ਹੀਰ ਇਨ੍ਹਾਂ ਚਾਰਾਂ ਤੋਂ ਛੋਟੀ ਸੀ ਤੇ ਹੀਰ ਦੇ ਜੰਮਣ ਤੋਂ ਲੈ ਕੇ ਇਸ਼ਕ ਦੇ ਪੂਰ ਚੜ੍ਹਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਪੜਾਵਾਂ ਦਾ ਜ਼ਿਕਰ ਉਸਨੇ ਆਪਣੀ ਰਚਨਾ ਦੇ ਵਿੱਚ ਇਉਂ ਕੀਤਾ ਹੈ। ਕਹਿੰਦਾ ਕਿ ਇੱਤ ਭੱਤ ਜੰਮੀ, ਇੱਤ ਭੱਤ ਮੰਗੀ, ਇੱਤ ਭੱਤ ਖੇਡੀ ਤਾਈ, ਇੱਤ ਭੱਤ ਬੇੜੀ, ਇੱਤ ਭੱਤ ਖੇਲਾ, ਜੰਮੀ ਪਲੀ ਇਥਾਈ। ਸ਼ੁਰੂ ਦੇ ਵਿੱਚ ਦਮੋਦਰ ਦੱਸਦਾ ਹੈ ਕਿ ਉਹ ਹੀਰ ਦੇ ਪਿੰਡ ਹੱਟੀ ਕਰਦਾ ਸੀ ਤੇ ਉਸਨੇ ਹੀਰ ਨੂੰ ਜੰਮਣ ਤੋਂ ਲੈ ਕੇ ਮੁਟਿਆਰ ਹੋਣ ਤੱਕ ਦੇ ਸਾਰੇ ਪੜਾਵਾਂ ਨੂੰ ਤੱਕਿਆ। ਜਦੋਂ ਕਿ ਇੱਕ ਥਾਂ ਉਹ ਦੱਸਦਾ ਹੈ ਕਿ ਰਾਂਝਾ ਉਸਦਾ ਦੋਸਤ ਸੀ। ਉਹ ਇਕੱਠੇ ਹੀ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਦੇ ਰਹੇ। ਧੀਦੋ ਨੂੰ ਘਰੋਂ ਨੱਸ ਜਾਣ ਦੀ ਸਲਾਹ ਵੀ ਉਸਨੇ ਹੀ ਦਿੱਤੀ ਸੀ। ਜਦੋਂ ਕਿ ਹੀਰ ਦੇ ਪਿੰਡ ਤੇ ਤਖ਼ਤ ਹਜ਼ਾਰੇ ਦਾ ਫਾਸਲਾ ਕੋਈ ਲਗਭਗ 100 ਮੀਲ ਦਾ ਹੈ। ਹੀਰ ਦੇ ਪਿੰਡ ਹੱਟੀ ਕਰਨ ਦੇ ਉੱਤੇ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਣ ਵਾਲੀ ਗੱਲ ਆਪਸ ਦੇ ਵਿੱਚ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ। ਇਸ ਕਥਨ ਦੀ ਗਵਾਹੀ ਉਹਨਾਂ ਦੀਆਂ ਇਹ ਤੁੱਕਾਂ ਭਰਦੀਆਂ ਨੇ। ਕਹਿੰਦਾ ਕਿ ਅੰਗੁਲ ਜੋੜੀ ਨਾਲ ਧੀਦੋ ਦੇ ਅਸੀਂ ਲੱਗੇ ਫਿਰਹਾਏ, ਗੱਲਾਂ ਸੁਣ ਸੁਣ ਲੋਕਾਂ ਕੋਲੋਂ ਅਸੀਂ ਤਾਮ ਨਾ ਮੂਲ ਗਵਾਹੇ। ਇਸ ਕਿੱਸੇ ਦੇ ਅੱਖੀ ਡਿੱਠੇ ਹੋਣ ਦੀ ਪੋਲ ਇੱਕ ਥਾਂ ਹੋਰ ਖੁੱਲ ਜਾਂਦੀ ਹੈ ਜਦੋਂ ਰਾਂਝਾ ਜੋਗੀ ਦੇ ਭੇਸ ਦੇ ਵਿੱਚ ਹੀਰ ਨੂੰ ਜਾ ਮਿਲਦਾ ਹੈ ਤੇ ਫਿਰ ਸੋਚੀ ਸਮਝੀ ਚਾਲ ਦੇ ਮੁਤਾਬਕ ਉਹ ਦੋਵੇਂ ਰੰਗਪੁਰ ਤੋਂ ਜਿਹੜਾ ਸੀ ਨੱਸ ਜਾਂਦੇ ਨੇ ਤੇ ਖੇੜੇ ਉਹਨਾਂ ਦਾ ਪਿੱਛਾ ਕਰਦੇ ਨੇ। ਹੀਰ ਤੇ ਰਾਂਝਾ ਨਾੜਾਂ ਕੋਲ ਸ਼ਰਨਜਾ ਲੈਂਦੇ ਨੇ ਤੇ ਨਾੜਾਂ ਦੇ ਖੇੜਿਆਂ ਦੇ ਵਿਚਕਾਰ ਘਮਸਾਨ ਦਾ ਯੁੱਧ ਹੁੰਦਾ ਹੈ। ਦਮੋਦਰ ਲਿਖਦਾ ਹੈ ਕਿ ਉਹ ਦੋ ਬੂਟੇ ਤੇ ਇੱਕ ਕਾਹੀ ਦੇ ਪਿੱਛੇ ਲੁੱਕ ਕੇ ਇਹ ਸਾਰਾ ਯੁੱਧ ਦੇਖਦੇ ਰਹੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਮੋਦਰ ਉਹਨਾਂ ਦੇ ਪਿੱਛੇ ਪਿੱਛੇ ਹੀ ਫਿਰਦਾ ਰਿਹਾ ਸੀ, ਹੱਟੀ ਤੇ ਕਿਹੜੇ ਬਹਿਣਾ ਸੀ। ਉਹਨਾਂ ਦੇ ਘਰੋਂ ਭੱਜ ਜਾਣ ਦਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਦਮੋਦਰ ਨੂੰ ਕੀ ਸੁਪਨਾ ਆ ਗਿਆ ਸੀ ਕਿ ਹੁਣ ਲੜਾਈ ਹੋਏਗੀ, ਯੁੱਧ ਲੱਗੇਗਾ, ਛਿੜੇਗਾ, ਮਾਰ ਧਾੜ ਹੋਏਗੀ। ਜੇਕਰ ਉਹ ਰਾਂਝੇ ਦਾ ਯਾਰ ਸੀਗਾ ਤਾਂ ਉਹ ਲੁੱਕ ਕੇ ਕਿਉਂ ਖੜਾ ਰਿਹਾ, ਫਿਰ ਉਹਦਾ ਸਾਥ ਕਿਉਂ ਨਾ ਦਿੱਤਾ। ਨਾੜਾਂ ਤੇ ਖੇੜਿਆਂ ਦੇ ਯੁੱਧ ਤੋਂ ਬਾਅਦ ਮਾਮਲਾ ਕੋਟ ਕਬੂਲੇ ਦੇ ਅਦਲੀ ਰਾਜੇ ਦੇ ਕੋਲ ਪਹੁੰਚ ਗਿਆ। ਕੋਟ ਕਬੂਲਾ ਲੜਾਈ ਵਾਲੇ ਸਥਾਨ ਤੋਂ ਕੋਈ 22-23 ਕੋਹ ਦੂਰ ਸੀਗਾ। ਹੀਰ ਤੇ ਕਾਜੀ ਦੇ ਵਿੱਚ ਕਾਫ਼ੀ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਖੇੜਿਆਂ ਦੇ ਸਪੁਰਦ ਕੀਤੀ ਗਈ। ਖੇੜਿਆਂ ਨੇ ਹੀਰ ਦੀ ਕਾਫ਼ੀ ਮਾਰ ਕੁਟਾਈ ਕੀਤੀ ਤੇ ਉਸਨੂੰ ਅੱਗੇ ਲਾ ਕੇ ਲੈ ਗਏ।
ਕੁਦਰਤ ਦਾ ਭਾਣਾ ਕਿ ਕੋਟ ਕਬੂਲੇ ਨੂੰ ਅੱਗ ਲਗਾ ਲੱਗ ਜਾਂਦੀ ਹੈ। ਲੋਕਾਂ ਨੂੰ ਸ਼ੱਕ ਪਿਆ ਕਿ ਅਦਲੀ ਰਾਜੇ ਨੇ ਜਿਹੜਾ ਮਤਲਬ ਕਿ ਰਿਸ਼ਵਤ ਲੈ ਕੇ ਵੱਡੀ ਲੈ ਕੇ ਹੀਰ ਨੂੰ ਖੇੜਿਆਂ ਦੇ ਸਪੁਰਦ ਕੀਤਾ। ਅਦਲੀ ਰਾਜਾ ਲੋਕਾਂ ਦੀ ਭਾਖਿਆ ਤੋਂ ਡਰ ਗਿਆ ਤੇ ਉਸਨੇ ਖੇੜਿਆਂ ਨੂੰ ਵਾਪਸ ਬੁਲਾ ਕੇ ਕਿਹਾ ਕਿ ਜੋ ਵੀ ਇਸ ਭਿਆਨਕ ਅੱਗ ਨੂੰ ਬੁਝਾ ਦੇਵੇਗਾ ਹੀਰ ਉਸ ਨੂੰ ਦਿੱਤੀ ਜਾਏਗੀ। ਰਾਂਝੇ ਨੇ ਉੱਚੀ ਉੱਚੀ ਬੋਲ ਕੇ ਦੁਆ ਮੰਗੀ ਤੇ ਅੱਗ ਬੁਝ ਗਈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਨੂੰ ਰਾਂਝੇ ਦੇ ਹਵਾਲੇ ਕੀਤਾ ਜਾਂਦਾ ਹੈ। ਤਾਂ ਦਮੋਦਰ ਕਿੱਸੇ ਦੇ ਅਖੀਰ ਦੇ ਵਿੱਚ ਇੰਜ ਲਿਖਦਾ ਹੈ, ਕਹਿੰਦਾ ਕਿ 1529 ਸੱਬਤ ਬਿਕਰਮ ਰਾਏ ਹੀਰ ਤੇ ਰਾਂਝੇ ਹੋਏ ਇਕੱਠੇ ਝੇੜੇ ਰੱਬ ਮੁਕਾਏ। ਪਾਤਸ਼ਾਹੀ ਜੋ ਅਕਬਰ ਸੱਦੀ ਦਿਨ ਦਿਨ ਚੜੇ ਸਵਾਏ ਆਖ ਦਮੋਦਰ ਮੈਂ ਅੱਖੀ ਡਿੱਠਾ ਜੋ ਲੰਮੀ ਤਰਫ ਸਿਧਾਏ ਆਖ ਦਮੋਦਰ ਜੋ ਛਪੇ ਕਥਾਈ ਗਏ ਸੋ ਫਿਰ ਨਾ ਆਏ। ਕਿੱਸੇ ਦੇ ਅਖੀਰ ਦੇ ਵਿੱਚ ਸਮੁੱਚੀ ਸਥਿਤੀ ਨੂੰ ਸੁਖਾਤ ਦੇ ਵਿੱਚ ਬਦਲਦਾ ਹੋਇਆ ਦਮੋਦਰ ਅਕਬਰ ਦੇ ਰਾਜ ਭਾਗ ਦੀ ਚੜ੍ਹਦੀ ਕਲਾ ਦਾ ਜ਼ਿਕਰ ਵੀ ਕਰ ਜਾਂਦਾ ਹੈ। ਤੇ ਆਓ ਆਪਾਂ ਉਪਰੋਕਤ ਬੰਦ ਦੀ ਵੀ ਥੋੜੀ ਜਿਹੀ ਬਹੁਤੀ ਚੀਰਫਾੜ ਜਿਹੀ ਕਰਦੇ ਹਾਂ ਤੇ ਦਮੋਦਰ 1529 ਬਿਕਰਮੀ ਭਾਵ 1472 ਈਸਵੀ ਨੂੰ ਹੀਰ ਤੇ ਰਾਂਝੇ ਦਾ ਪੁਨਰ ਮੇਲ ਕਰਾਉਂਦਾ ਹੈ। ਇਸ ਦੇ ਨਾਲ ਉਹ ਬਾਦਸ਼ਾਹ ਅਕਬਰ ਦੇ ਰਾਜ ਦੀ ਚੜ੍ਹਦੀ ਕਲਾ ਦਾ ਵੀ ਹਵਾਲਾ ਦਿੰਦਾ ਹੈ ਤੇ 1472 ਦਾ ਸਮਾਂ ਜਿਹੜਾ ਸੀ ਅਕਬਰ ਦਾ ਸਮਾਂ ਨਹੀਂ ਸੀਗਾ। ਅਕਬਰ ਦਾ ਰਾਜਕਾਲ 1556 ਤੋਂ ਜਿਹੜਾ ਬਾਅਦ ਸ਼ੁਰੂ ਹੁੰਦਾ ਹੈ ਤੇ ਅਕਬਰ ਦਾ ਸ਼ਾਸਨ ਕਾਲ ਅਦਲੀ ਰਾਜੇ ਦੇ ਫੈਸਲੇ ਤੋਂ 84 ਸਾਲ ਬਾਅਦ ਸ਼ੁਰੂ ਹੋਇਆ। ਇਹ ਸਮਾਂ ਲੋਧੀ ਵੰਸ਼ ਦਾ ਸੀ। ਹੀਰ ਰਾਂਝੇ ਦੇ ਇਸ਼ਕ ਦਾ ਵਰਣਨ ਇਸ ਤੋਂ ਪਹਿਲਾਂ ਹੀ ਜਿਹੜਾ ਸੂਫੀ ਸੰਤ ਸ਼ਾਹ ਹੁਸੈਨ 1539 ਤੋਂ 1600 ਈਸਵੀ ਦੇ ਵਿੱਚ ਜਿਹੜਾ ਕਰ ਚੁੱਕੇ ਨੇ। ਸ਼ਾਹ ਹੁਸੈਨ ਦਾ ਸਮਕਾਲੀ ਭਾਈ ਗੁਰਦਾਸ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਹੀਰ ਰਾਂਝੇ ਦੇ ਹਕੀਕੀ ਇਸ਼ਕ ਦਾ ਜ਼ਿਕਰ ਕਰ ਚੁੱਕੇ ਨੇ। ਇਸ ਤੋਂ ਜਿਹੜਾ ਸਪਸ਼ਟ ਹੁੰਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਰੰਗ ਦੇ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ ਤੇ ਇਸ ਕਿੱਸੇ ਦੇ ਵਿੱਚ ਅਵਲ ਫਤਾਹ ਦਾ ਜਿਹੜਾ ਜ਼ਿਕਰ ਵੀ ਆਉਂਦਾ ਹੈ। ਅਵਲ ਫਤਾਹ ਲੋਧੀ ਰਾਜ ਦੇ ਸਮੇਂ ਇੱਕ ਹਾਕਮ ਸੀ। ਲੋਧੀ ਰਾਜ ਦਾ ਸਮਾਂ 1451 ਤੋਂ ਜਿਹੜਾ 1556 ਦਾ ਜਿਹੜਾ ਰਹਿੰਦਾ ਹੈ ਤੇ ਹੁਣ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਮੋਦਰ ਨੇ ਇਹ ਕਿੱਸਾ ਅਕਬਰ ਦੇ ਰਾਜ ਸਮੇਂ ਲਿਖਿਆ ਹੈ ਤੇ ਜਦੋਂ ਕਿ ਹੀਰ ਰਾਂਝੇ ਦੇ ਇਸ਼ਕ ਦੀ ਘਟਨਾ ਲੋਧੀ ਵੰਸ਼ ਦੇ ਸਮੇਂ ਦੀ ਹੁੰਦੀ ਹੈ। ਦਮੋਦਰ ਨੇ ਅੱਖੀ ਡਿੱਠਾ ਲਿਖ ਕੇ ਇਸ ਪ੍ਰੀਤ ਕਹਾਣੀ ਨੂੰ ਗੂੜਾ ਹਕੀਕੀ ਤੇ ਸਥਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ ਤੇ ਅੱਖੀ ਡਿੱਠੇ ਨੂੰ ਆਪਣੀ ਵਡਿਆਈ ਦਾ ਜਾਂ ਤਕੀਏ ਕਲਾਮ ਦੇ ਵਜੋਂ ਵਰਤਿਆ। ਸੋ ਇਸ ਪ੍ਰੀਤ ਕਹਾਣੀ ਨੂੰ ਦਮੋਦਰ ਨੇ ਅੱਖੀ ਨਹੀਂ ਡਿੱਠਾ ਜੋ ਇਸ ਕਿੱਸੇ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ। ਇਹ ਹੋ ਸਕਦਾ ਹੈ ਕਿ ਜੋ ਸਥਾਨ ਇਸ ਕਿੱਸੇ ਦੇ ਨਾਲ ਸੰਬੰਧਿਤ ਨੇ ਉਹਨਾਂ ਥਾਵਾਂ ਨੂੰ ਦਮੋਦਰ ਨੇ ਬਾਅਦ ਦੇ ਵਿੱਚ ਆਪਣੇ ਅੱਖੀ ਜਾਂ ਦੇਖਿਆ ਹੋਵੇ ਉਹ ਅੱਖੀ ਦੇਖਣ ਨੂੰ ਉਸਨੇ ਅੱਖੀ ਡਿੱਠਾ ਜੜਾ ਲਿਖ ਦਿੱਤਾ ਹੋਵੇਗਾ। ਜੀ ਦੋਸਤੋ, ਇਹ ਜੀ ਪੁਰਾਣੇ ਕਿੱਸਿਆਂ ਦੀ ਗੱਲਬਾਤ ਹੋਈ ਹੈ, ਆਖ ਦਮੋਦਰ ਅੱਖੀ ਡਿੱਠਾ ਤੇ ਉਹਦੇ ਬਾਰੇ ਜਾਣਕਾਰੀ ਵਿਰਸੇ ਵਿਰਾਸਤ ਦੇ ਵਿੱਚ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ 1-2 ਮਿੰਟ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਆਪਣੇ ਸੁਨੇਹੇ ਜਿਹੜੇ ਪਹੁੰਚੇ ਨੇ ਮੇਰੇ ਤੱਕ ਉਹਨਾਂ ਦਾ ਜ਼ਿਕਰ ਕਰ ਲਈਏ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਵੀਰ ਭੁਪਿੰਦਰ ਜੀ ਐਂਡ ਆਲ ਜੀ, ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪਰਮਿੰਦਰ ਬਾਨੇ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਕੱਦਰ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਪਿਆਰਿਓ ਸਭ ਨੂੰ ਜੀ, ਜੀਆਂ ਨੂੰ ਜੀ ਮੁਕੱਦਰ ਜੀ ਤੇ ਜੀਆਂ ਨੂੰ ਜੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਿਖਦੇ ਆ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ ਨਾਲ, ਸਤਿ ਸ਼੍ਰੀ ਅਕਾਲ ਭੇਜੀ ਆ ਸਤਨਾਮ ਜੀ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਆਪਣੇ
ਕੈਲਗਰੀ ਤੋਂ ਭੁਪਿੰਦਰ ਭਾਰ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਪਤਝੜ ਦਾ ਮੌਸਮ ਜਿਹੜਾ ਇੰਜੋਏ ਕਰ ਰਹੇ ਨੇ ਚੰਡੀਗੜ੍ਹ ਤੋਂ ਆਪਣੇ ਕੈਲਗਰੀ ਦੇ ਵਿੱਚ ਬਲਵੀਰ ਸਿੰਘ ਸੈਣੀ ਸਾਹਿਬ। ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ ਸਾਰਿਆਂ ਰੰਗ ਕਹਿੰਦੇ ਦੁਆਬਾ ਰੇਡੀਓ ਲਾਈਵ ਕੇ ਸੰਗ ਤੇ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਸੋਹਣੀ ਪੇਸ਼ਕਾਰੀ ਜੀ ਸ਼ੁਕਰੀਆ ਜੀ। ਤੇ ਸੁਰਿੰਦਰ ਮਾਲ ਜੀ 100% ਟਰੂ ਰਾਜਨ ਸੈਣੀ ਜੀ ਦੇ ਨਾਲ ਐਪਰੀਸ਼ੀਏਟ ਕਰਦੇ ਆ ਤੇ ਸਤਨਾਮ ਸਿੰਘ ਜਾਣੀਆਂ ਚਾਲ ਵੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਬਿਲਕੁਲ ਸਹੀ ਸੈਣੀ ਸਾਹਿਬ ਨੇ ਕਿਹਾ ਜਾਣੀਆਂ ਚਾਲ ਜੀ ਕਹਿੰਦੇ ਮੁਲਾਜ਼ਮ ਤਾਂ ਕਹਿੰਦੇ ਹੁਣ ਭੁੱਲ ਜਾਣ ਜੀ ਅੱਗੇ ਮੈਂ ਦੋਸਤੋ ਮਾਫ਼ੀ ਚਾਹੁੰਦਾ ਪੜ੍ਹ ਨਹੀਂ ਸਕਦਾ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਹੰਮਦ ਜੀ ਕਹਿੰਦੇ ਆ ਰਾਜਨ ਸੈਣੀ ਜੀ ਡਾਇਮੰਡ ਟਾਲਕ ਜੀ ਸ਼ੁਕਰੀਆ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 9 ਰਾਜਨ ਸੈਣੀ ਸਾਹਿਬ ਲਿਖਦੇ ਮੁਹੰਮਦ ਬਖਸ਼ੀ ਸਾਹਿਬ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਆਪਣੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਗੁਰੀਮਾਨ ਜੀ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਨੂੰ ਸ਼ੁਕਰੀਆ ਵੀਰ ਜੀ ਕਹਿੰਦੇ ਆ ਮੁਹੰਮਦ ਜੀ ਆਪਣੇ ਰਾਜਨ ਸੈਣੀ ਜੀ ਦਾ ਕਰਦੇ ਨੇ ਤੇ ਸੁਰਜੀਤ ਭਾਰਤ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਗੁਰੀਮਾਨ ਜੀ ਕਹਿੰਦੇ ਆ ਜਗਤਾਰ ਭਾਰਤ ਜੀ ਨੂੰ ਮੁਹੰਮਦ ਵੀਰ ਜੀ ਨੂੰ ਤੇ ਬਲਵੀਰ ਸਿੰਘ ਸੈਣੀ ਸਾਹਿਬ ਨੂੰ ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਜੀ ਨੂੰ ਸਤਨਾਮ ਸਿੰਘ ਜੀ ਨੂੰ ਦਵਿੰਦਰ ਭਾਰਤ ਜੀ ਨੂੰ ਭੁਪਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਸੁਰਿੰਦਰ ਮਾਲ ਜੀ ਨੂੰ ਹਰਵਿੰਦਰ ਜੋਲ ਭੈਣ ਜੀ ਨੂੰ ਤੇ ਪਰਮਿੰਦਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀਬਾਨ ਜੀ ਤੇ ਅੱਗੇ ਲਿਖਦੇ ਨੇ ਮਾੜੀ ਕਿਸਮਤ ਲੋਕਾਂ ਦੀ ਹੁਣ ਮਜਬੂਰੀ ਦੇ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਕਹਿੰਦੇ ਜਿਸ ਦੇ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ ਹੈ ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਹਾਂਜੀ ਤੇ ਬਾਈ ਜੀ ਨੇਪਾਲ ਦੇ ਵਿੱਚ ਆਇਆ ਹੜ੍ਹ ਵੇਖ ਮਨ ਡਰ ਗਿਆ ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਲੱਭਿਆ ਜੀ ਪਾਣੀ ਦੇ ਮੂਹਰੇ ਤੇ ਬਿਲਕੁਲ ਗੁਰੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਪਿੰਡ ਰਤਨਗੜ੍ਹ ਤੋਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਜੀ ਬਾਈ ਜੀ ਜੀਆਂ ਨੂੰ ਜੀ ਸਵਾਗਤ ਹੈ ਔਜਲਾ ਸਾਹਿਬ ਲਿਖਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਭੇਜਦੇ ਆ ਤੇ ਲੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਤੇ ਲੋ ਦੋਸਤੋ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਵੱਧ ਘੱਟ ਬੋਲਗੇ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਫਿਰ ਮਿਲਾਂਗੇ ਕੁਝ ਨਵਾਂ ਨਵੇਲਾ ਲੈ ਕੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪರ ರೇಡಿಯೋ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ, ਬਣ ਚੁੱਕਿਆ ਜੀ। ਦੋਸਤੋ, ਅੱਜ 28 ਅਗਸਤ 2026 ਦਾ ਦਿਹਾੜਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਰਲ ਮਿਲ ਕੇ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੋਂ ਗੱਲ ਸ਼ੁਰੂਆਤ ਕਰਾਂਗੇ, ਦੇਸ਼ਪ੍ਰੇਮ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਬਾਤ ਪਾਵਾਂਗੇ ਕਿਤਾਬ ਪੰਜਾਬ ਦੀ। ਕਿਤਾਬ ਪੰਜਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਇਹਨੂੰ ਮੈਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਨਾਲ ਪੇਸ਼ ਕਰ ਰਿਹਾ, ਸਾਂਝਾ ਕਰ ਰਿਹਾ ਤੇ ਇਸੇ ਦੇ ਵਿੱਚ ਅਗਲਾ ਚੈਪਟਰ ਖੋਲਾਂਗੇ, ਗੱਲਾਂ ਬਾਤਾਂ ਅੱਗੇ ਵਧਾਵਾਂਗੇ ਉਹਦੇ ਵਿੱਚੋਂ ਵੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਨਾਲ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਜਿਹੜਾ ਠੀਕ ਠਾਕ ਚੱਲ ਰਿਹਾ। ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੁਰੂਆਤ ਕਰਦੇ ਆ ਫਿਰ, ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਜਿਹੜਾ 7:08 ਦਾ ਸਮਾਂ ਹੋ ਚੁੱਕਿਆ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਜਿਹੜੇ ਹੋ ਚੁੱਕੇ ਹੈ। UK ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:08 ਦਾ। ਇਸ ਦਿਨ ਦੀ ਵੀਕਐਂਡ ਦੀ ਜਿਹੜੀ ਆ ਬੇਸਬਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਵੇਟ ਕਰਦੇ ਆ ਤੇ 2 ਦਿਨ ਜਿਹੜਾ ਆਰਾਮ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਤੀਤ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਜਿਸ ਦੇ ਵਿੱਚ ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਘਰ ਬਾਰ ਦੇ ਜਿਹੜੇ ਕੰਮ ਕਾਰ ਤੇ ਨਾਲ ਕਿਤੇ ਆਉਣਾ ਜਾਣਾ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਤੇ 5 ਦਿਨ ਚੱਲ ਸੋ ਚੱਲ ਕੰਮ ਜਿਹੜੇ 6 ਦਿਨ ਕਰਦੇ ਆ, 7 ਦਿਨ ਕਰਦੇ ਆ, ਉਹ ਵੀ ਕਰੀ ਜਾਂਦੇ ਆ। ਤੇ ਅੱਜ ਦੇ ਵਿਚਾਰ ਨੂੰ ਚੱਲੀਏ ਤੇ ਦੋਸਤੋ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:09 ਦਾ, ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦਾ ਵਿਚਾਰ ਕੀ ਕਹਿੰਦਾ ਉਹਦੇ ਵੱਲ ਨੂੰ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਜਿੱਥੇ ਵਹਿਮਾਂ ਭਰਮਾਂ ਨੂੰ ਜਿਉਂਦੇ ਰੱਖਣ ਲਈ ਸਮਾਜਿਕ ਆਰਥਿਕ ਕਾਰਨ ਆਧਾਰ ਬਣਦੇ ਨੇ, ਉੱਥੇ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਧਰਮਾਂ, ਲੋਕ ਵਿਰੋਧੀ ਸਿਆਸਤਦਾਨਾਂ ਤੇ ਪੁਜਾਰੀ ਵਰਗਾਂ ਦਾ ਵੀ ਵੱਡਾ ਰੋਲ ਜਿਹੜਾ ਹੁੰਦਾ ਹੈ। ਯਾਤਰਾਵਾਂ ਦੇਖੋ ਕਿੰਨੀਆਂ ਚੱਲ ਰਹੀਆਂ ਨੇ, ਹਰ ਕਿਤੇ ਨਾ ਕਿਤੇ ਯਾਤਰਾ ਦੇ ਉੱਤੇ ਲੋਕ ਤੋਰੇ ਜਾ ਰਹੇ ਨੇ। ਇਹ ਯੋਗਦਾਨ ਹੈਗਾ ਸਿਆਸਤਦਾਨਾਂ ਦਾ ਵੀ, ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਜਾਗਰੂਕਤਾ ਨਹੀਂ ਮਿਲ ਰਹੀ ਹੈ। ਕਿਤਾਬਾਂ ਦੇ ਨਾਲ ਸਿਹਤ ਦੀ ਗੱਲ ਕਰਦੇ ਹਾਂ, ਆਪਣੀ ਲਈ ਜਿਹੜਾ ਆਪਣੇ ਆਪ ਦੇ ਲਈ ਜਾਗਰੂਕ ਹੋਣਾ, ਆਪਣੇ ਹੱਕਾਂ ਦੀ ਗੱਲ ਕਰਨਾ, ਕਿਤੇ ਨਾ ਕਿਤੇ ਉਹਨਾਂ ਨੂੰ ਉਲਝਣ ਦੇ ਵਿੱਚ, ਚਾਹੇ ਉਹ ਪੁਜਾਰੀਵਾਦ ਢਾਂਚਾ ਹੈ ਤੇ ਚਾਹੇ ਉਹ ਸਿਆਸਤਦਾਨ ਨੇ, ਇਹਨਾਂ ਦੋਵਾਂ ਦਾ ਹਿੱਸਾ। ਕਿਉਂਕਿ ਸਿਆਸਤਦਾਨਾਂ ਨੂੰ ਰਾਜਾ ਮਹਾਰਾਜਿਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਸਮਿਆਂ ਦੇ ਪੁਜਾਰੀਵਾਦ ਜਿਹੜਾ ਰਿਹਾ ਉਹਨਾਂ ਸਮਿਆਂ 'ਚੋਂ, ਕਿਸੇ ਵੀ ਧਰਮ ਦੀ ਗੱਲ ਕਰ ਲਓ, ਉਹ ਹਰ ਵੇਲੇ ਇਹੀ ਕਹਿੰਦੇ ਰਹੇ ਨੇ ਪ੍ਰਜਾ ਨੂੰ ਕਿ ਭਾਈ ਇਹ ਤਾਂ ਰੱਬ ਦਾ ਰੂਪ ਹੈ ਰਾਜਾ ਜਿਹੜਾ ਹੈ, ਤੇ ਉਹਨੇ ਤੁਹਾਨੂੰ ਉਹ ਤੁਹਾਡੀ ਸਹਾਇਤਾ ਦੇ ਲਈ, ਤੁਹਾਨੂੰ ਦੇਖਭਾਲ ਕਰਨ ਦੇ ਲਈ ਜਿਹੜਾ ਰਾਜੇ ਨੂੰ ਭੇਜਿਆ ਹੋਇਆ ਤੇ ਉਹਦੀ ਜ਼ਿੰਮੇਵਾਰੀ ਲੱਗੀ ਹੈ। ਇਸ ਦੇ ਲਈ ਉਹ ਜੋ ਵੀ ਕਹਿੰਦਾ ਉਹ ਕਰੋ, ਉਹ ਚਾਹੇ ਤੁਸੀਂ ਕਰ ਦੇ ਰੂਪ ਦੇ ਵਿੱਚ, ਚਾਹੇ ਟੈਕਸ ਦੇ ਰੂਪ ਦੇ ਵਿੱਚ ਉਹ ਜੋ ਮੰਗਦਾ ਦਿਓ, ਚਾਹੇ ਉਹ ਦਾਣੇ ਤੁਹਾਡੇ ਖੇਤਾਂ 'ਚੋਂ ਕੱਢ ਕੇ ਲੈ ਜਾਂਦਾ, ਉਹ ਦੇਣੇ ਪੈਣੇ ਹੈ। ਉਹ ਸਮੇਂ ਦੇ ਉੱਤੇ ਰੂਪ ਬਦਲ ਗਏ ਨੇ ਤੇ ਅੱਜ ਵੀ ਹਾਲਾਤ ਉੱਥੇ ਦੇ ਉੱਥੇ ਖੜੇ ਨਜ਼ਰ ਆਉਂਦੇ ਹੈ। ਅੱਜ ਦੀ ਗੱਲ ਕਰੀਏ ਤੇ 28 ਅਗਸਤ 1898 ਦੇ ਵਿੱਚ ਜਿਹੜਾ ਸੀਗਾ ਕਲੈਬ ਬ੍ਰੈਡਮ ਨੇ ਸੌਫਟ ਡਰਿੰਕ ਦੀ ਜਿਹੜੀ ਖੋਜ ਕੀਤੀ ਸੀ, ਜਿਹਨੇ ਇਸ ਦੁਨੀਆਂ ਦੇ ਵਿੱਚ ਹੁਣ ਜਿਹੜੀ ਧੜਥੱਲੀ ਮਚਾਈ ਹੋਈ ਹੈ, ਤੇ 1963 ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਹਾਜ਼ੀਪੀਰ ਪੋਸਟ ਦੇ ਉੱਤੇ ਕਬਜ਼ਾ ਕੀਤਾ ਤੇ 1973 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਜਿਹੜੇ ਕੀਤੇ ਗਏ। 1973 ਦੇ ਵਿੱਚ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਤੇ 1990 ਦੇ ਵਿੱਚ ਇਰਾਕ ਨੇ ਕੁਵੈਤ ਨੂੰ 19ਵਾਂ ਸੂਬਾ ਐਲਾਨ ਦਿੱਤਾ ਗਿਆ। 1998 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਸ਼ਰੀਅਤ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਗਿਆ। ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਦਿਆਂ ਫਿਰ ਗੱਲ ਅੱਗੇ ਤੋਰਦਿਆਂ, ਵੈਸੇ ਅੱਜ ਰੱਖੜੀ ਦਾ ਤਿਉਹਾਰ ਵੀ ਜਿਹੜਾ ਖਾਸ ਕਰ ਇੰਡੀਆ ਦੇ ਵਿੱਚ ਚਲੋ ਸਮਾਪਤ ਹੋ ਗਿਆ, ਪਰ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਸਵੇਰ ਦਾ ਦਿਨ ਚੜਿਆ ਤੇ ਉੱਥੇ ਇਸ ਤਿਉਹਾਰ ਦਾ ਜਿਹੜਾ ਮਨਾਇਆ ਜਾਵੇਗਾ। ਤੇ ਵੈਸੇ ਤਾਂ ਵੀਕਐਂਡ ਦੇ ਵਿੱਚ ਜ਼ਿਆਦਾ ਲੋਕ ਹੋਣਗੇ ਉਹਨਾਂ ਮੁਲਕਾਂ ਦੇ ਵਿੱਚ ਜੋ ਕਰਦੇ ਆ। ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਦਹੀਂ ਖਾ ਕੇ ਕਹਿੰਦੇ ਘਰੋਂ ਤੁਰਨਾ, ਇਮਤਿਹਾਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਘਰੋਂ ਦਹੀਂ ਖਾ ਕੇ ਜਾਂਦੇ ਆ ਤਾਂ ਕਿ ਉਹਨਾਂ ਦੇ ਪੇਪਰ ਵਧੀਆ ਹੋਣ, ਜਦਕਿ ਇਹ ਉਹਨਾਂ ਦੇ ਵਡੇਰਿਆਂ ਦਾ ਵਹਿਮ ਹੈ। ਵਿਦਿਆਰਥੀ ਜਿੰਨਾ ਮਰਜ਼ੀ ਦਹੀਂ ਖਾ ਕੇ ਪੇਪਰ ਦੇਣ ਜਾਵੇ, ਜੇ ਪੜ੍ਹਿਆ ਹੀ ਨਾ ਹੋਵੇਗਾ ਤਾਂ ਪਾਸ ਕਿੱਥੋਂ ਹੋਊ। ਅਸਲ ਦੇ ਵਿੱਚ ਦਹੀਂ ਜਾਂ ਮਿੱਠਾ ਖਾ ਕੇ ਘਰੋਂ ਜਾਣਾ ਇੱਕ ਸ਼ਗਨ ਵਜੋਂ ਜਿਹੜਾ ਲਿਆ ਜਾਂਦਾ ਸੀ। ਇਸ ਦੇ ਨਾਲ ਸਫਲਤਾ ਮਿਲਣ ਅਤੇ ਸਫ਼ਰ ਦੇ ਸਾਰਥਿਕ ਹੋਣ ਦਾ ਭਰਮ ਜੁੜਿਆ ਹੈ। ਦਹੀਂ ਖਾਣਾ ਚੰਗਾ ਹੁੰਦਾ ਹੈ ਸਿਹਤ ਦੇ ਲਈ ਕਹਿ ਕੇ ਇਸ ਨੂੰ ਵਹਿਮ ਬਣਾ ਦਿੱਤਾ ਜਾਂਦਾ ਹੈ। ਵੇਖਿਆ ਜਾਵੇ ਤਾਂ ਮੂੰਹ ਮਿੱਠਾ ਕਰਨ ਦੇ ਨਾਲ ਮਨ ਜਿਹੜਾ ਖਿੜਦਾ ਹੈ, ਐਨਰਜੀ ਆਉਂਦੀ ਹੈ, ਅੱਖਾਂ ਖੁੱਲ੍ਹਦੀਆਂ ਨੇ, ਮਾਨਸਿਕਤਾ ਆਸ਼ਾਵਾਦੀ ਬਣਦੀ ਹੈ ਤੇ ਖਾਧੇ ਦਹੀਂ ਜਾਂ ਮਿੱਠੇ ਨੂੰ ਕਿਸੇ ਕੰਮ ਦੇ ਬਣਨ ਜਾਂ ਵਿਗੜਨ ਦੇ ਨਾਲ ਜੋੜਨਾ ਅੰਧ ਵਿਸ਼ਵਾਸ ਹੈ। ਜੇ ਕੋਈ ਬਾਹਰ ਜਾਣ ਲੱਗਿਆ ਲੜਕੇ ਜਾਂ ਕੌੜੀ ਚੀਜ਼ ਖਾ ਕੇ ਤੁਰੇ ਤਾਂ ਬੇਸਵਾਦੀ ਹੀ ਨਹੀਂ ਹੁੰਦੀ, ਸਗੋਂ ਸ਼ਕਲ ਵੀ ਜਿਹੜੀ ਭੈੜੀ ਬਣ ਜਾਂਦੀ ਹੈ। ਇਹਦੇ ਲਈ ਹੀ ਕਿਹਾ ਜਾਂਦਾ ਹੈ ਕਿ ਰੋਂਦੂ ਚਿਹਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਬਣਦੇ ਕੰਮ ਵੀ ਵਿਗੜ ਜਾਂਦੇ ਹੈ। ਦਹੀਂ ਦੇ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਤੇ ਇਸ ਦੇ ਨਾਲ ਬੈਕਟੀਰੀਆ ਜਿਹੜਾ ਉਹਦਾ ਮਰ ਜਾਂਦਾ ਹੈ, ਖੰਡ ਪਾ ਕੇ ਇਸ ਕਰਕੇ ਖਾਂਦੇ ਹੈ। ਦੂਸਰੇ ਪਾਸੇ ਝਾੜੂ ਖੜਾ ਕਰਨਾ ਨੁਕਸਾਨ ਹੈ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ। ਝਾੜੂ ਖੜਾ ਕਰਨ ਦੇ ਨਾਲ ਝਾੜੂ ਨੇ ਤਾਂ ਤੜ ਥੱਲੀ ਮਚਾਈ ਹੋਈ ਹੈ ਜੀ, ਤੇ ਕਹਿੰਦੇ ਉਲਟਾ ਕਰਕੇ ਰੱਖਣਾ ਜਾਣੀ ਕਿ ਝਾੜੂ ਦੇ ਸਫਾਈ ਵਾਲੇ ਪਾਸੇ ਲੱਗੇ ਕੀਟਾਣੂ ਜਿਹੜੇ ਨੇ ਨੀਵੇਂ ਪਾਸੇ ਨੂੰ ਚਲੇ ਜਾਣਗੇ, ਜਾਣੀ ਕਿ ਤੁਹਾਡੇ ਹੱਥ ਨੂੰ ਟੱਚ ਕਰਨਗੇ ਉਹ, ਫਿਰ ਇਸ ਕਰਕੇ ਉਹਨੂੰ ਪੁੱਠਾ ਨਹੀਂ ਰੱਖਿਆ ਜਾਂਦਾ। ਇਹ ਅਸਲ ਦੇ ਵਿੱਚ ਹਾਈਜੈਨਿਕ ਤੌਰ ਦੇ ਉੱਤੇ ਮੰਨਿਆ ਜਾਂਦਾ, ਜਿਵੇਂ ਚਾਹੇ ਇੱਥੇ ਵੱਡੇ ਪੋਚੇ ਵੀ ਆ, ਹੋਰ ਸਾਰੀਆਂ ਚੀਜ਼ਾਂ ਹੈਂਗਰ ਦੇ ਉੱਤੇ ਟੰਗੇ ਜਾਂਦੇ ਆ ਤੇ ਹਮੇਸ਼ਾ ਹੀ ਉਹ ਜਿਹੜਾ ਸਟਿੱਕ ਹੁੰਦੀ ਹੈ ਉਹ ਹੋਲਡ ਹੁੰਦੀ ਹੈ ਤੇ ਬਾਕੀ ਸਾਰਾ ਥੱਲੇ ਲਟਕਿਆ ਹੁੰਦਾ ਹੈ। ਜਿਹੜੇ ਸਫਾਈ ਵੇਲੇ ਸਾਡੇ ਹੱਥਾਂ ਨੂੰ ਲੱਗ ਕੇ ਇਨਫੈਕਸ਼ਨ ਕਰ ਸਕਦੇ ਨੇ ਤੇ ਇਸ ਦੇ ਲਈ ਝਾੜੂ ਉਲਟਾ ਖੜਾ ਕਰਨਾ ਨੁਕਸਾਨਦਾਇਕ ਹੈ ਤੇ ਦੂਜਾ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਡਿੱਗ ਜਾਣ ਜਾਂ ਸੱਟ ਫੇਟ ਲੱਗ ਸਕਦੀ ਹੈ, ਵੱਜ ਸਕਦਾ ਹੈ, ਕਿਉਂਕਿ ਝਾੜੂ ਦਾ ਸਾਈਜ਼ ਛੋਟੇ ਬੱਚਿਆਂ ਜਿੰਨਾ ਕੋਈ ਹੁੰਦਾ ਹੈ। ਫਿਰ ਗੱਲ ਆਉਂਦੀ ਹੈ ਮੰਜਾ ਟੇਢਾ ਖੜਾ ਕਰਨਾ ਬਦਸ਼ਗਨ ਕਹਿੰਦੇ ਹਾਂ, ਬਿਲਕੁਲ ਇਹ ਵੀ ਸੁਣਿਆ ਜੀ। ਜਿਹੜਾ ਹੁੰਦਾ ਸੀ ਆਪਣੇ ਬਾਣ ਵਾਲੇ ਮੰਜੇ ਹੁੰਦੇ ਸੀ ਨਾ ਤੇ ਜਿਸਦੇ ਪਾਸਿਓਂ ਆਪਣੇ ਖਿੱਚ ਪਾਈ ਹੁੰਦੀ ਸੀ ਤਾਂ ਉਹ ਪਾਸਾ ਜਿਹੜਾ ਸੀ ਹਮੇਸ਼ਾ ਥੱਲੇ ਰੱਖਿਆ ਜਾਂਦਾ ਸੀ ਤੇ ਦੂਸਰਾ ਪਾਸਾ ਜਿਹੜਾ ਸੀਗਾ ਜਿਹੜਾ ਬਣਾਈ ਹੁੰਦੀ ਸੀ ਜਿਹਦੇ ਉੱਤੇ ਬੈਠਿਆ ਜਾਂਦਾ ਸੀ ਉਹ ਉੱਪਰਲੇ ਪਾਸੇ ਹੁੰਦਾ ਸੀ। ਪਰ ਕਈ ਜਿਹੜੇ ਨੇ ਸੀ ਥੱਲਲਾ ਪਾਸਾ ਜਿੱਥੇ ਖਿੱਚ ਪਾਈ ਹੁੰਦੀ ਸੀ ਮੰਜੇ ਨੂੰ ਉਹ ਉੱਪਰ ਨੂੰ ਕਰ ਦਿੰਦੇ ਸੀ ਤੇ ਨਾਲ ਦੀ ਨਾਲ ਕਹਿ ਦਿੰਦੇ ਸੀ ਸਿਆਣੇ ਭਾਈ ਮੰਜਾ ਪੁੱਠਾ ਨਹੀਂ ਕਰੀਦਾ ਹੁੰਦਾ। ਮੰਜਾ ਜਿਹੜਾ ਵੱਖੀ ਭਾਰ ਕਰਨ ਦੇ ਨਾਲ ਹੋਰ ਨੁਕਸਾਨ ਕੋਈ ਨਹੀਂ ਹੈ ਪਰ ਵਹਿਮ ਜ਼ਰੂਰ ਹੈ। ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜਿਹੜਾ ਸੰਸਕਾਰ ਕਰਨ ਜਾਣ ਸਮੇਂ ਜਿਸ ਮੰਜੇ ਦੇ ਉੱਤੇ ਮੁਰਦਾ ਜਿਹੜਾ ਪਾਇਆ ਹੁੰਦਾ ਹੈ ਉਸ ਮੰਜੇ ਨੂੰ ਟੇਢਾ ਜਾਣੀ ਕਿ ਵੱਖੀ ਭਾਰ ਰੱਖ ਦਿੰਦੇ ਨੇ ਤਾਂ ਕੋਈ ਉਸ ਮੰਜੇ ਦੇ ਉੱਤੇ ਬੈਠੇ ਨਾ, ਮਤਲਬ ਕਿ ਉਹਨੂੰ ਸੁੱਚਾ ਮੰਨਿਆ ਜਾਂਦਾ ਵੀ ਉਹਦੇ ਲਈ ਉਹ ਜਿਹੜਾ ਰਿਜ਼ਰਵ ਕਰ ਦਿੱਤਾ ਗਿਆ ਤੇ ਉਹਨੂੰ ਯੂਜ਼ ਨਾ ਕਰੋ। ਹੋ ਸਕਦਾ ਹੈ ਮਰਨ ਵਾਲਾ ਇਨਸਾਨ ਕਿਸੇ ਘਾਤਕ ਬਿਮਾਰੀ ਦੇ ਨਾਲ ਮਰਿਆ ਹੋਵੇ, ਇਸ ਕਰਕੇ ਮੰਜਾ ਟੇਢਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਨਾ ਜਿਹੜੀ ਲੱਗੇ। ਫਿਰ ਗੱਲ ਆ ਜਾਂਦੀ ਹੈ ਨਜ਼ਰ ਵੱਟੂ ਦੀ। ਨਵੇਂ ਬਣੇ ਘਰਾਂ ਅੱਗੇ ਨਜ਼ਰ ਵੱਟੂ ਲਗਾਇਆ ਜਾਂਦੇ ਨੇ ਤਾਂ ਕਿ ਘਰ ਨੂੰ ਮਾੜੀ ਨਜ਼ਰ ਨਾ ਲੱਗੇ, ਪਰ ਇਸ ਨੂੰ ਮਜ਼ਾਕ ਦੇ ਨਾਲ ਵੀ ਦੇਖਿਆ ਜਾਂਦਾ। ਜਦੋਂ ਘਰ ਬਣਾਉਣ ਸਮੇਂ ਬਹੁਤ ਖਰਚ ਹੋ ਜਾਂਦਾ, ਪੰਜਾਬੀ ਦੇ ਵਿੱਚ ਘਰਦਿਆਂ ਦੀ ਜੀਭ ਨਿਕਲ ਜਾਂਦੀ ਹੈ ਕਹਿ ਲਓ, ਤਾਂ ਫਿਰ ਲੋਕਾਂ ਨੂੰ ਦੱਸਣ ਦੇ ਲਈ ਕਹਿੰਦੇ ਨੇ ਨਜ਼ਰ ਵੱਟੂ ਲਗਾਇਆ ਜਾਂਦਾ ਹੈ, ਭਾਈ ਬਸ ਹੋ ਗਈ ਹੱਥ ਖੜੇ ਹੋ ਗਏ ਘਰ ਬਣਾਉਂਦਿਆਂ ਤੇ ਜੀਭ ਨਿਕਲ ਗਈ ਕਹਿੰਦੇ ਨਜ਼ਰ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ। ਜਦ ਅਸੀਂ ਚੰਗੇ ਨਕਸ਼ਾ ਨਵੀਸ ਤੇ ਚੰਗੇ ਮਟੀਰੀਅਲ ਦੇ ਨਾਲ ਮਕਾਨ ਬਣਾਉਂਦੇ ਹਾਂ ਤਾਂ ਅਜਿਹੇ ਨਜ਼ਰ ਵੱਟੂ ਦੀ ਲੋੜ ਨਹੀਂ ਹੁੰਦੀ ਹੈ। ਆਪਣੀ ਸੋਚ ਦਾ ਆਪ ਹੀ ਦਿਵਾਲਾ ਜਿਹੜਾ ਕੱਢਦੇ ਨੇ। ਜਿਨ੍ਹਾਂ ਘਰਾਂ ਦੇ ਅੱਗੇ ਨਜ਼ਰ ਵੱਟੂ ਲੱਗੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਦੇ ਮੈਂਬਰ ਵਹਿਮੀ ਹੋ ਸਕਦੇ ਹੈ। ਆਖਰ ਤੇ ਗੱਲ ਆਉਂਦੀ ਹੈ ਡੇਰੇ ਦੀ। ਡੇਰੇ ਦੀ ਰਾਖ ਖਾਣਾ, ਨਾਰੀਅਲ ਪਾਣੀ ਨੂੰ ਪਾਣੀ ਦੇ ਵਿੱਚ ਸੁੱਟਣਾ, ਤਵੀਤ ਬੰਨਣੇ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਬਿਮਾਰੀ ਸਮੇਂ ਡੇਰਿਆਂ ਦੀ ਰਾਖ ਜਿਹੜੀ ਹੈ ਸਵਾਹ ਖਾਣਾ। ਦੁਆਬੇ ਦੇ ਵਿੱਚ ਹੈਗਾ ਇੱਕ ਡੇਰਾ, ਕਾਫੀ ਮਸ਼ਹੂਰ ਆ। ਨਾਰੀਅਲ ਖਾਣੇ, ਨਾਰੀਅਲ ਜਿਹੜਾ ਪਾਣੀ ਦੇ ਵਿੱਚ ਸੁੱਟਣਾ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਸਰੀਰ ਦੇ ਨਾਲ ਤਵੀਤ ਬੰਨਣੇ, ਬਿਮਾਰ ਇਨਸਾਨ ਨੂੰ ਦਿਲਾਸਾ ਦੇਣਾ ਹੀ ਹੁੰਦਾ ਹੈ। ਬਿਮਾਰ ਇਨਸਾਨ ਨੂੰ ਦਿਲਾਸਾ ਦੇਣ ਦੇ ਨਾਲ ਉਸਦੀ ਬਿਮਾਰੀ ਅੱਧੀ ਰਹਿ ਜਾਂਦੀ ਹੈ। ਜਿਵੇਂ ਕਿ ਉਹਨੂੰ ਮੈਸੇਜ ਦੇਣਾ ਹੁੰਦਾ ਮਾਇੰਡ ਨੂੰ, ਜਿਵੇਂ ਵੀ ਆਪਾਂ ਆਪਣੇ ਆਪ ਦੇ ਵਿੱਚ ਸਿਹਤਮੰਦ ਹੋਣ ਦੇ ਲਈ ਜ਼ੋਰ ਆਪ ਲਾਉਂਦੇ ਹਾਂ, ਮੈਡੀਸਨ ਸਾਨੂੰ ਇੱਕ ਜਿਹੜੀ ਹੈ ਸਾਈਕੋਲੋਜੀ ਪੱਖ ਤੋਂ ਜਿਹੜਾ ਸਾਡੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੀ ਹੈ ਵੀ ਮੇਰਾ ਸਿਰ ਬਹੁਤ ਦੁਖਦਾ, ਤੁਸੀਂ ਗੋਲੀ ਖਾ ਲਓ, ਅਤੇ ਨਾਲ ਦੀ ਨਾਲ ਬ੍ਰੇਨ ਨੂੰ ਚੱਲ ਜਾਂਦਾ ਸਿਗਨਲ ਕਿ ਮੈਂ ਹੁਣ ਠੀਕ ਹੋ ਜਾਣਾ, ਗੋਲੀ ਖਾ ਲਈ ਹੈ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਡੀਸਨ ਇੰਨੀ ਨਹੀਂ ਹੁੰਦੀ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਇੱਕ ਬਸ ਸਿਗਨਲ ਦਿੱਤਾ ਹੁੰਦਾ ਸੀ, ਦੇਣਾ ਹੁੰਦਾ ਸੀ ਦਿਮਾਗ ਨੂੰ। ਗੰਭੀਰ ਬਿਮਾਰੀ ਇਹਨਾਂ ਵਹਿਮਾਂ ਦੇ ਨਾਲ ਹੋਰ ਵੱਧਦੀ ਹੈ। ਹਰ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਦਲੀਆ ਜ਼ਿਆਦਾ ਵੱਡਿਆ ਹੁੰਦਾ ਹੈ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ। ਸੰਗਰਾਂਦ ਵਾਲੇ ਦਿਨ ਬੂਹੇ ਤੇਲ ਚੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਘਰ ਕੱਚੇ, ਦਰਵਾਜ਼ਿਆਂ ਨੂੰ ਕਬਜ਼ੇ ਘੱਟ, ਸਰਦਲ ਜਿਸ ਨੂੰ ਚੁਗਾਠ ਆਖਦੇ ਨੇ ਉਹਦੇ ਆਲੇ ਦੁਆਲੇ ਮੋਟਾ ਛੇਕ ਮਾਰ ਕੇ ਉੱਤੇ ਥੱਲੇ ਦਰਵਾਜ਼ੇ ਨੂੰ ਫਿੱਟ ਕੀਤਾ ਜਾਂਦਾ ਸੀ, ਤੇ ਲੱਕੜ ਦੇ ਵਿੱਚ ਲੱਕੜ ਚੱਲਣ ਦੇ ਨਾਲ ਉਸ ਦੇ ਵਿੱਚੋਂ ਜਿਹੜਾ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਡਰਾਈ ਹੋ ਜਾਂਦੀ ਸੀ ਜਾਂ ਸਿਆਲ ਨੂੰ ਫੁੱਲ ਜਾਂਦੀ ਸੀ। ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਸ ਦੇ ਵਿੱਚ ਮਹੀਨੇ ਬਾਅਦ ਤੇਲ ਪਾਇਆ ਜਾਂਦਾ ਸੀ, ਤੇ ਉਹੀ ਦਿਨ ਸੰਗਰਾਂਦ ਦੇ ਦਿਨ ਦੀ ਨਿਸ਼ਾਨੀ ਵਜੋਂ ਜੀ ਜਿਹੜਾ ਸੀ ਯਾਦ ਰੱਖਿਆ ਜਾਂਦਾ ਸੀ। ਫਿਰ ਕਾਫੀ ਉਸ ਬਾਅਦ ਦੇ ਵਿੱਚ ਦਰਵਾਜ਼ੇ ਜਿਹੜਾ ਸੀ ਆਵਾਜ਼ ਆਉਣੀ ਬੰਦ ਰਹਿੰਦੀ ਸੀ, ਤੇ ਸੰਗਰਾਂਦ ਵਾਲੇ ਦਿਨ ਅੰਧ ਵਿਸ਼ਵਾਸੀ ਬਾਹਰ ਜਿਹੜੇ ਸੀ ਵਾਂਢੇ ਨਹੀਂ ਸੀ ਜਾਂਦੇ, ਕਿਤੇ ਆਉਣਾ ਜਾਣਾ ਨਹੀਂ ਰਿਸ਼ਤੇਦਾਰੀ ਚ, ਨਾ ਹੀ ਕੋਈ ਚੀਜ਼ ਖਰੀਦਦੇ ਕਿ ਸਾਰਾ ਮਹੀਨਾ ਕਿਤੇ ਨਾ ਕਿਤੇ ਕਹਿੰਦੇ ਜਾਣਾ ਪਵੇਗਾ ਤੇ ਖਰਚ ਹੋਵੇਗਾ। ਇਹ ਸੀ ਦੋਸਤੋ ਅੱਜ ਦਾ ਵਿਚਾਰ, ਤੇ ਜਿਸ ਦੇ ਵਿੱਚ ਵਹਿਮਾਂ ਭਰਮਾਂ ਦੀ ਗੱਲ ਹੋਈ ਹੈ, ਤੇ ਬਹੁਤ ਸਾਰੇ ਮਨੌਤਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੇ ਲਓ ਫਿਰ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਅੱਜ ਦੀਆਂ ਖ਼ਬਰਾਂ। ਜਿਸ ਦੇ ਵਿੱਚ ਰੱਖੜ ਪੁੰਨਿਆ ਜੋੜਾ, ਸੋਰੀ ਉੱਪਰ ਥੱਲੇ ਹੋਈ ਜਾਂਦਾ ਅੱਜ, ਥੋੜੀ ਜਿਹੀ ਥਕਾਵਟ ਹੈ। ਰੱਖੜ ਪੁੰਨਿਆ ਜੋੜ ਮੇਲਾ 2027 ਦਾ ਖੇਲਾ, ਤੇ ਹੱਥਾਂ ਦੇ ਵਿੱਚ ਗੁਲਾਬ, ਦਿਲਾਂ ਦੇ ਵਿੱਚ ਮਲਾਲ ਕਿਉਂ ਹੈ, ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ ਦੇ ਵੱਲ ਵੱਧ ਰਹੀ ਹੈ। ਜਸਵੀਰ ਸਿੰਘ ਗੜੀ ਦਾ SSC ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ, ਚੰਨੀ ਦੀ ਤਾਰੀਫ਼ ਨੂੰ ਲੈ ਕੇ ਕਾਂਗਰਸ ਅੰਦਰ ਚਰਚਾ, ਬਾਬਾ ਬਕਾਲਾ ਦੀ ਰੱਖੜ ਪੁੰਨਿਆ ਤੇ ਸਿਆਸੀ ਸ਼ਕਤੀ ਪ੍ਰਦਰਸ਼ਨ ਹਰ ਪਾਰਟੀ ਦਾ, ਪੰਜਾਬ ਦੇ ਨਸ਼ਿਆਂ ਦਾ ਸੰਕਟ ਤੇ ਵੱਖ ਵੱਖ ਪਾਰਟੀਆਂ ਦੇ ਦਾਅਵੇ, ਇਨ੍ਹਾਂ ਸਭ ਦੇ ਪਿੱਛੇ ਅਸਲ ਸਿਆਸੀ ਖੇਡ ਕੀ ਹੈ, ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ ਜਾਂ ਫਿਰ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਇੱਕ ਸਿਆਸੀ ਬਿਆਨਬਾਜ਼ੀ ਹੈ। ਇਸੇ ਤਰ੍ਹਾਂ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਬਾਤ ਪਾਉਂਦੇ ਹਾਂ ਜਸਵੀਰ ਸਿੰਘ ਗੜੀ ਹੋਣਾ ਦੀ ਪਹਿਲਾਂ, ਜਿਨ੍ਹਾਂ ਨੇ ਸਭ ਨੂੰ ਹੀ ਬੁਲਾਇਆ ਤੇ ਵੀਡੀਓ ਵੀ ਵਾਇਰਲ ਹੋਈਆਂ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਤੇ ਉਸ ਤੋਂ ਬਾਅਦ ਸਿਲਾ ਕੀ ਮਿਲਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਤਰਫੋਂ ਉਨ੍ਹਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ ਦੇ ਉੱਤੇ ਨੇ ਤੇ ਦੂਜੇ ਪਾਸੇ ਸਿਆਸੀ ਅਹੁਦੇ ਦੇ ਉੱਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਬੀਰ ਸਿੰਘ ਗੜੀ ਨੇ ਅੱਜ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਚੇਅਰਮੈਨੀ ਤੋਂ ਅਸਤੀਫ਼ਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਤੇ ਉਸ ਮਗਰੋਂ ਹੀ ਪਾਰਟੀ ਤਰਫੋਂ ਉਨ੍ਹਾਂ ਨੂੰ ਨਵੀਂ ਜਿਹੜੀ ਹੈ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ। ਹੁਣ ਉਹ ਹਲਕਾ ਚਮਕੌਰ ਸਾਹਿਬ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜੀ ਨੂੰ 7 ਮਾਰਚ 2025 ਨੂੰ SSC ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ ਤੇ ਗੜੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗ ਗਿਆ। ਜਸਬੀਰ ਸਿੰਘ ਗੜੀ ਕਰੀਬ 6 ਸਾਲ ਬਸਪਾ ਦੇ ਜਿਹੜਾ ਪ੍ਰਧਾਨ ਰਹਿ ਚੁੱਕੇ ਨੇ ਤੇ ਉਸ ਜਿਹੜਾ ਉਹ ਨਵੰਬਰ 2024 ਦੇ ਵਿੱਚ ਪਾਰਟੀ ਤੋਂ ਅਲੱਗ ਹੋ ਗਏ ਸੀ ਤੇ ਉਹਨਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੇ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਜਸਵੀਰ ਸਿੰਘ ਗੜ੍ਹੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵਿਰੁੱਧ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ 'ਚ ਵੀ ਉਹ ਵਿਵਾਦ ਵਿੱਚ ਰਹੇ ਨੇ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੇ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ ਤੇ ਜ਼ਮੀਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦੇ ਖਿਲਾਫ਼ ਵਰਤੇ ਜਾਤੀ ਸੂਚਕ ਸ਼ਬਦਾਂ ਦੇ ਕਾਰਨ SSC ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਆਏ ਨੇ। ਬਤੌਰ ਚੇਅਰਮੈਨ ਗੜ੍ਹੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸਮਨ ਕੀਤਾ। ਜਦੋਂ ਬਰਨਾਲਾ ਦੇ ਵਿਚ ਸਫਾਈ ਸੇਵਕਾਂ ਦੇ ਉੱਤੇ ਪੁਲਿਸ ਨੇ ਜ਼ਬਰ ਕੀਤਾ ਤਾਂ ਉਸ ਮੌਕੇ ਚੇਅਰਮੈਨ ਗੜ੍ਹੀ ਦੀ ਚੁੱਪ ਦੇ ਉੱਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ, ਜਿਸ ਮਗਰੋਂ ਗੜ੍ਹੀ ਨੂੰ ਬਰਨਾਲਾ ਦੌਰੇ ਦੇ ਉੱਤੇ ਜਾਣਾ ਪਿਆ ਸੀ। ਉਨ੍ਹਾਂ ਨੇ ਜ਼ਬਰ ਦਾ ਸ਼ਿਕਾਰ ਸਫਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਦੇ ਵਿਚ ਹਾਲ ਚਾਲ ਵੀ ਪੁੱਛਿਆ। ਜਸਵੀਰ ਸਿੰਘ ਗੜ੍ਹੀ ਵੱਲੋਂ ਲਏ ਇੱਕਾ ਦੁੱਕਾ ਫੈਸਲਿਆਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਦਾਖਲ ਜਿਹੜਾ ਹੋਣਾ ਪਿਆ ਸੀ ਤੇ ਦਖਲ ਦੇਣਾ ਪਿਆ। ਜਸਵੀਰ ਸਿੰਘ ਗੜ੍ਹੀ ਆਪਣੀ ਤੈਨਾਤੀ ਦੇ ਦੌਰਾਨ ਕਿਸੇ ਨਾ ਕਿਸੇ ਵਿਵਾਦ ਦੇ ਵਿਚ ਉਲਝੇ ਰਹੇ ਦਿਖੇ ਨੇ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਚੰਨੀ ਦੀ ਤਾਰੀਫ ਦੇ ਨਾਲ ਕਾਂਗਰਸ ਦੇ ਵਿਚ ਨਵੀਂ ਬਹਿਸ ਛੇੜ ਦਿੱਤੀ। ਵੀਡੀਓ ਜਿਹੜੀ ਹੈ ਸ਼ੇਅਰ ਕਰਨ ਦੇ ਉੱਤੇ ਸਵਾਲ ਉੱਠੇ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ਼ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿਚ ਵੱਡੀ ਚਰਚਾ ਛੇੜਤੀ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖੁਦ ਤਰਸੇਮ ਸਿੰਘ ਦੇ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤਾ। ਤਰਸੇਮ ਸਿੰਘ ਦੇ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲੇਆਮ ਦੀ ਗੱਲ ਕਰਦੇ ਹਾਂ ਤਾਂ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗਦਾਰ ਜਿਹੜਾ ਸੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਦੇ ਵਿਚ ਬੋਲਦਿਆਂ ਜੇਲ੍ਹ ਦੇ ਵਿਚ ਬੰਦ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਤੇ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਚੰਨੀ ਹੁਣ ਪੰਥਕ ਰਾਜਨੀਤੀ ਦੇ ਵਿਚ ਪੈਰ ਧਾਰ ਰਹੇ ਨੇ ਤੇ ਇਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ। ਦੂਸਰੇ ਪਾਸੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ CM ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਹੈ ਤੇ ਆਪਣੀ ਬੱਲੇ ਬੱਲੇ ਹੀ ਦੁਹਰਾਈ ਹੈ। ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿਚ ਵਾਪਸੀ ਕਰਨ ਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਦੇ ਵਿਚ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਪੱਬਾਂ ਭਾਰ ਹੋਇਆ ਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿਚ ਧੱਕਣ ਤੇ ਬਰਬਾਦ ਕਰਨ ਦੇ ਲਈ ਭਾਜਪਾ ਅਕਾਲੀ ਗੱਠਜੋੜ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਉਹ ਰੱਖੜ ਪੁੰਨਿਆ ਮੇਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਤੇ ਅਨਾਜ ਮੰਡੀ ਰਈਆ ਦੇ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸਾਚਾ ਗੁਰੂ ਲਾਦੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਸਾਲ 2015 ਦੇ ਵਿਚ ਬੇਅਦਬੀ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਸੱਤਾ ਦੇ ਵਿਚ ਆਉਣ ਦੇ ਮਕਸਦ ਅਤੇ ਸੂਬੇ ਨੂੰ ਲੁੱਟਣ ਵਾਸਤੇ ਅਕਾਲੀ ਭਾਜਪਾ ਲੀਡਰਸ਼ਿਪ ਦੇ ਨਾਲ ਹੱਥ ਮਿਲਾਉਣ ਦੇ ਲਈ ਧਰਲੇ ਮਾਰ ਰਹੇ ਨੇ, ਪਰ ਪੰਜਾਬ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਕਹਿੰਦੇ ਬਾਹਰ ਦਾ ਰਸਤਾ ਦਿਖਾਉਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਆਖਰੀ ਸਾਹਾਂ ਦੇ ਉੱਤੇ ਹੈ, ਜਲਦੀ ਹੀ ਸਿਆਸੀ ਅਖਾੜੇ ਦੇ ਵਿਚ ਆਪਣਾ ਸਭ ਕੁਝ ਗੁਆ ਚੁੱਕੀ ਹੋਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਜਿਹੜਾ ਵਿਜ਼ਨ ਨਹੀਂ ਤੇ ਉਹ ਅੰਦਰੂਨੀ ਤੌਰ ਦੇ ਉੱਤੇ ਫੁੱਟ ਦੀ ਸ਼ਿਕਾਰ ਹੈ ਤੇ ਆਪਸੀ ਲੜਾਈ ਦੇ ਨਾਲ ਹੀ ਪਾਰਟੀ ਢਹਿ ਢੇਰੀ ਹੋ ਜਾਏਗੀ। ਇਸ ਦੇ ਦੌਰਾਨ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਹਿੰਦੇ ਨੇ ਜੀ 69,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਦੇ ਉੱਤੇ ਕੇਵਲ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਨੇ। ਤੇ ਕਿਹਾ ਕਿ ਸੂਬੇ ਦੇ ਵਿੱਚ ਸੜਕੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਯਕੀਨੀ ਬਣਾਈ ਗਈ ਹੈ। ਸਰਕਾਰ ਨੇ ਸਿੱਖਿਆ ਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤੇ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਡਾਕਟਰੀ ਇਲਾਜ, ਮਾਮਾ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ, ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ 3,3100 ਜਾਣੀ ਕਿ ਖੇਡ ਸਟੇਡੀਅਮ ਤੇ ਪੰਜਾਬ ਭਰ ਦੇ ਵਿੱਚ ਲਗਭਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਸੁਧਾਰ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਤੁਹਾਡੇ ਸਭ ਦੇ ਸਾਹਮਣੇ ਆ ਭਾਈ, ਇਹ ਖ਼ਬਰ ਦੇ ਆਧਾਰ ਦੇ ਉੱਤੇ ਮੈਂ ਪੜ੍ਹ ਰਿਹਾ ਜੋ ਤਰੱਕੀਆਂ ਗਿਣਾ ਰਹੇ ਨੇ। ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਹਿੰਦੇ ਕਿਸੇ ਵੀ ਦੇਸ਼ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਜਾਣੀ ਕਿ ਜਿਹੜੀ ਹੈ ਅਮਰੀਕਾ ਇੰਡੀਆ ਡੀਲ ਦੀ ਗੱਲ ਹੁੰਦੀ ਹੈ। ਚੌਹਾਨ ਉਹਨਾਂ ਨੇ ਇਹ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਉਨ੍ਹਾਂ ਨੇ ਦੇਸ਼ ਦੀ ਚੜ੍ਹਦੀ ਕਲਾ ਅਤੇ ਤਰੱਕੀ ਵਾਸਤੇ ਅਰਦਾਸ ਕੀਤੀ ਹੈ। ਉਹ ਅੱਜ ਇੱਥੇ ਇੱਕ ਦਿਨਾਂ ਦਾ ਜਿਹੜਾ ਸੀ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਇਸ ਦੇ ਦੌਰਾਨ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਿਸੇ ਵੀ ਦੇਸ਼ ਦੇ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੀਐਮ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜਿੰਨੇ ਵੀ ਸਮਝੌਤੇ ਕੀਤੇ ਨੇ ਉਹ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਨੇ ਤੇ ਲੋਕਾਂ ਨੂੰ ਇਸਦਾ ਲਾਭ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਅਜੇ ਹੋਇਆ ਵੀ ਨਹੀਂ ਹੈਗਾ ਪਰ ਇਸ ਬਾਰੇ ਕੁਝ ਲੋਕਾਂ ਦੇ ਵੱਲੋਂ ਬੇਲੋੜਾ ਰੋਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਰੱਖੜੀ ਦੇ ਮੌਕੇ ਦੇ ਉੱਤੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਦਾ ਰਾਖਵਾਂਕਰਨ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੇਲੋੜੀ ਅੜਚਾਂ ਜਿਹੜੀ ਖੜੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਕੰਮ ਸਿਰਫ ਅਤੇ ਸਿਰਫ ਅੜਿੱਕੇ ਖੜੇ ਕਰਨਾ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਸਭ ਬਰਾਬਰ ਨੇ ਤੇ ਇੱਥੇ ਕੀਤੀ ਹੋਈ ਸੇਵਾ ਮਨੁੱਖ ਦੇ ਮਨ ਦਾ ਹੰਕਾਰ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਉਨ੍ਹਾਂ ਨੂੰ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ ਮੰਨਦੇ ਨੇ। ਇਸੇ ਤਰ੍ਹਾਂ ਹੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ ਅੱਜ ਦੀ ਜਿਹੜਾ ਕਾਨਫਰੰਸ ਦੇ ਵਿੱਚ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਾਰਵਾਈ ਜਿਹੜੀ ਕਰਵਾਈ ਗਈ ਪੰਥਕ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਜਿਸ ਦੇ ਵਿੱਚ ਪੰਥ ਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਤਰਸੇਮ ਸਿੰਘ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ ਤੇ ਜਿਸ ਦੇ ਵਿੱਚ ਪੰਜਾਬੀਆਂ ਦੇ ਹੱਥ ਫੈਸਲੇ ਦੀ ਤਾਕਤ ਆਉਣ ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੇ ਦੌਰਾਨ ਨਸ਼ਿਆਂ ਦੇ ਪਸਾਰ, ਮੌਤਾਂ, ਸਪਲਾਈ ਚੇਨ, ਸਿਆਸੀ ਸ਼ਮੂਲੀਅਤ ਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀ ਭੁਗਤ ਸਬੰਧੀ ਵਾਈਟ ਪੇਪਰ ਜਾਰੀ ਕਰਨ, ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਵਿੱਚ ਤਰਸੇਮ ਸਿੰਘ ਉਨ੍ਹਾਂ, ਮਨਪ੍ਰੀਤ ਸਿੰਘ ਐਲੀ, ਪਾਰਲੀਮਾਨੀ ਬੋਰਡ ਦੇ ਮੈਂਬਰਾਂ, ਮੁੱਖ 5 ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰ ਰੱਖੇ ਹੈ ਤੇ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ, ਰੋਜ਼ਗਾਰ, ਸੂਬੇ ਤੇ ਹੱਕਾਂ ਤੇ ਪੰਥਕ ਮਸਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਚ ਅਸਫਲ ਰਹਿਣ ਦੇ ਲਈ ਤਿੱਖੇ ਢੰਗ ਦੇ ਨਾਲ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੁਣ ਸਿਰਫ਼ ਤੇ ਸਿਰਫ਼ ਬਿਆਨਬਾਜ਼ੀ ਨਹੀਂ ਸਗੋਂ ਠੋਸ ਨੀਤੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਵੱਲ ਇੱਕ ਅਹਿਮ ਜੜਾ ਕਦਮ ਹੈ। ਯਾਨੀ ਕਿ ਇਹ ਵੀ ਪਾਰਟੀ ਹੁਣ ਇਮੋਸ਼ਨਲ ਬਲੈਕਮੇਲ ਕਰੇਗੀ ਲੋਕਾਂ ਨੂੰ। ਦੂਸਰੇ ਪਾਸੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਰਹੀਆਂ ਅੱਜ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡੀ ਪ੍ਰੀਖਿਆ ਵੀ ਨਜ਼ਰ ਆ ਰਹੀ ਹੈ। ਬਾਬਾ ਬਕਾਲਾ ਵਿਖੇ ਕਾਂਗਰਸ ਦੀ ਕਾਨਫਰੰਸ ਦੇ ਵਿੱਚੋਂ ਬੜਿੰਗ ਤੇ ਬਾਜਵਾ ਹੁਣੀ ਗੈਰ ਹਾਜ਼ਰ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਗਿਆ ਜਿਹੜਾ ਇਸ ਵਾਰ ਦਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਬਹੁਤ ਹੀ ਮਹੱਤਵਪੂਰਨ ਜਿਹੜਾ ਹੋ ਨਿਬੜਿਆ, ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੱਡਾ ਮੰਚ ਬਣ ਗਿਆ ਤੇ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਨੇਤਰਾਂ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਵੱਲੋਂ ਵੀ ਜੋੜ ਮੇਲੇ ਦੇ ਵਿੱਚ ਆਪਣੀ ਸਿਆਸੀ ਸਟੇਜ ਲਗਾਏ ਜਾਣ ਦੇ ਕਾਰਨ ਮੁਕਾਬਲਾ ਕਾਫ਼ੀ ਦਿਲਚਸਪੀ ਭਰਿਆ ਬਣ ਗਿਆ। ਭਾਜਪਾ ਦੇ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਹਾਰੇ ਬਾਬਾ ਬਕਾਲਾ ਵਿਖੇ ਜਿਹੜੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮੈਚ ਇੱਕ ਰਾਜਨੀਤਿਕ ਦੌਰੇ ਤੋਂ ਪਰੇ ਹਟ ਕੇ ਕੇਂਦਰੀ ਮੰਤਰੀ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ਵੀ ਕਿਸਾਨ ਚੌਪਾਲ ਰਾਹੀਂ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਲਈ ਇਹ ਮੇਲਾ ਆਪਣੀ ਵਜੂਦ ਦੀ ਲੜਾਈ ਅਤੇ ਪੰਥਕ ਰਾਜਨੀਤੀ ਦੇ ਵਿੱਚ ਆਪਣੀ ਪ੍ਰਸੰਗਿਕਤਾ ਸਾਬਤ ਕਰਨ ਦੀ ਪ੍ਰੀਖਿਆ ਹੈ, ਜਿਸਦੇ ਲਈ ਬਿਕਰਮ ਸਿੰਘ ਮਜੀਠੀਆ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਜਿਹੜਾ ਲਾਮਬੰਦ ਕਰਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਲਈ ਇਹ ਮੇਲਾ ਅੰਦਰੂਨੀ ਖਿੱਚੋਤਾਣ ਦਾ ਕੇਂਦਰ ਬਣ ਸਕਦਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਦੇ ਵਜੋਂ ਦੇਖਿਆ ਗਿਆ। ਇੱਥੇ ਮੁਕਾਬਲਾ ਜਿਹੜਾ ਇਸ ਗੱਲ ਦੇ ਉੱਤੇ ਵੀ ਹੋਵੇਗਾ ਕਿ ਦੋਵਾਂ ਆਗੂਆਂ ਦੇ ਵਿੱਚੋਂ ਕੌਣ ਵੱਧ ਭੀੜ ਜੁਟਾਉਣ ਦੇ ਵਿੱਚ ਸਫਲ ਹੁੰਦਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ, ਜਿਸ ਦੀਆਂ ਤਿਆਰੀਆਂ ਦੇ ਬਾਵਜੂਦ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜਿਹੜਾ ਸੀ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਜਿਹੜਾ ਚਲਾਇਆ ਗਿਆ। ਦੂਸਰੇ ਪਾਸੇ ਦੇਸ਼ ਦੀ ਗੱਲ ਕਰੀਏ ਤੇ ਕੇਂਦਰ ਦੀ, ਸੁਭਾਸ਼ ਚੰਦਰਾ ਉਹਨਾਂ ਨੇ 22,000 ਕਰੋੜ ਦੀ ਰਾਹਤ ਦੇ ਉੱਤੇ ਕਾਂਗਰਸ ਦੀ ਚੁਟਕੀ ਜਿਹੜੀ ਹੈ ਚੁਟਕੀ ਮਾਰੀ ਹੈ। ਕਾਂਗਰਸ ਨੇ NCLT ਦੀ ਜਿਹੜੀ ਕਾਰਵਾਈ ਹੇਅਰ ਕੱਟ ਦੀ ਬਜਾਏ ਕਹਿੰਦੇ ਮੁੰਡਨ ਕਰਾਰ ਦੇ ਦਿੱਤੀ ਗਈ। ਕਾਂਗਰਸ ਨੇ ਦਿਵਾਲੀਆ ਕਾਰਵਾਈ ਸੰਬੰਧੀ ਟ੍ਰਿਬਿਊਨਲ NCLT ਵੱਲੋਂ ਕਾਰੋਬਾਰੀ ਸੁਭਾਸ਼ ਚੰਦਰਾ ਦੇ 22,000 ਕਰੋੜ ਜਿਹੜਾ ਰੁਪਏ ਦੇ ਕਰਜ਼ੇ ਨੂੰ ਨਿਬੇੜਨ ਦੇ ਲਈ 6.5 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇਣ ਤੇ ਤੰਜ ਕੱਸਦਿਆਂ ਕਹਿ ਦਿੱਤਾ ਕਿ ਇਹ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ, ਜੋ 2016 ਦੇ ਦਿਵਾਲੀਆ ਜਿਹੜਾ ਕਾਰਵਾਈ ਸੰਬੰਧੀ ਜ਼ਾਬਤੇ ਦਾ ਮਜ਼ਾਕ ਉਡਾਉਂਦਾ ਹੈ ਤੇ ਇਸ ਬਾਰੇ ਚੰਦਰਾ ਜਾਂ ਉਨ੍ਹਾਂ ਦੇ ਗਰੁੱਪ ਦੇ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। NCLT ਨੇ ਜਿਹੜਾ ਅਦਾਇਗੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸੁਭਾਸ਼ ਚੰਦਰਾ ਜਿਹੜਾ ਪ੍ਰਕਿਰਿਆ ਦੇ ਵਿੱਚ ਹੱਲ ਜਿਹੜਾ ਲਗਭਗ 22,657 ਕਰੋੜ ਰੁਪਏ ਦੇ ਪ੍ਰਵਾਨਿਤ ਲੈਣਦਾਰਾਂ ਦੇ ਦਾਅਵਿਆਂ ਨੂੰ ਨਿਬੇੜਨ ਦੇ ਲਈ ਸਿਰਫ 6.5 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਕਰਨਗੇ, ਜਿਸਦਾ ਮਤਲਬ ਹੈ ਕਿ ਲੈਣਦਾਰਾਂ ਦਾ ਜਿਹੜਾ ਕਿ ਉਹਨਾਂ ਨੇ ਲੋਨ ਵਗੈਰਾ ਲਿਆ ਸੀ ਜਾਂ ਕਿਸੇ ਤੋਂ ਪੈਸੇ ਲਏ ਸੀ, ਲੈਣਦਾਰਾਂ ਨੂੰ ਜਿਹੜਾ ਲਗਭਗ 99.97% ਦਾ ਨੁਕਸਾਨ ਹੋਵੇਗਾ, ਮਤਲਬ ਕਿ ਕੋਈ ਪੈਸਾ ਨਹੀਂ ਉਹਨਾਂ ਨੂੰ ਵਾਪਸ ਮਿਲਣਾ। NCLT ਦੇ ਮੈਂਬਰ ਜਿਹੜੇ ਨੇ ਨਲੇਸ਼ ਸ਼ਰਮਾ, ਜੋ ਤੀਜੇ ਮੈਂਬਰ ਦੇ ਵਜੋਂ ਫੈਸਲਾ ਸੁਣਾ ਰਹੇ ਸਨ, ਮੰਗਲਵਾਰ ਨੂੰ ਇਨਸੋਲ ਵੈਸੀ ਐਂਡ ਬੈਕਰਪਸੀ ਕੋਡ ਦੀ ਜਿਹੜੀ ਧਾਰਾ 114 ਦੇ ਤਹਿਤ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਲੈਣਦਾਰਾਂ ਦੇ ਇਨ੍ਹਾਂ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਵਸੂਲੀ ਦੀ ਇਸ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਬਹੁਤ ਘੱਟ ਸੀਗੀ ਤੇ ਇਸ ਘਟਨਾਕ੍ਰਮ ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤੀ ਸ਼ਬਦਾਵਲੀ ਦੇ ਵਿੱਚ ਜਦੋਂ ਲੈਣਦਾਰਾਂ ਨੇ ਪੈਸੇ ਦੇਣੇ ਹੁੰਦੇ ਨੇ ਤਾਂ ਕਰਜ਼ਦਾਰ ਸਿਰਫ ਕੁਝ ਹਿੱਸੇ ਦੀ ਅਦਾਇਗੀ ਕਰਦਾ ਹੈ ਤਾਂ ਪ੍ਰਤੀਸ਼ਤ ਦੇ ਵਜੋਂ ਦਰਸਾਏ ਗਏ ਫਰਕ ਨੂੰ ਹੇਅਰ ਕੱਟ ਕਿਹਾ ਜਾਂਦਾ ਹੈ। ਪਰ ਇਹ ਸਿਰਫ ਹੇਅਰ ਕੱਟ ਹੀ ਨਹੀਂ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਸਰਕਾਰ ਨੇ 2 ਸਿਸਟਮ ਪੈਦਾ ਕਰ ਦਿੱਤੇ ਨੇ, ਇੱਕ ਮੁੱਠੀ ਪਰ ਅਰਬਪਤੀਆਂ ਦੇ ਲਈ ਤੇ ਦੂਜਾ ਬਾਕੀਆਂ ਸਾਰਿਆਂ ਦੇ ਲਈ। ਤੇ ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਕੁਝ ਖਬਰਾਂ ਤੇ ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ। ਦੂਸਰੇ ਪਾਸੇ ਸਿੱਖ ਸਿਆਸਤ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 3000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਹੈ। ਕਿਤੇ ਨਾ ਕਿਤੇ ਸਿੱਖਾਂ ਨੂੰ ਗਲ ਦੇ ਨਾਲ ਵੀ ਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 3000 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਰਵਾਨਾ ਹੋਏਗਾ ਤੇ 1 ਦਸੰਬਰ ਨੂੰ ਵਾਪਸ ਜਿਹੜਾ ਹੈ ਪਰਤੇਗਾ। ਤਿੱਲੋ ਦੋਸਤੋ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਆਪਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ?
1: ਭਾਰਤ ਸਾਹਿਬ ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ ਰੀਅਲ ਲਾਈਫ ਦੇ ਵਿੱਚ ਕਦੀ ਬਹੁਤਾ ਝੂਠ ਬੋਲਿਆ ਨਹੀਂ ਹੋਣਾ ਤੇ ਜਦੋਂ ਤੁਸੀਂ ਖਬਰਾਂ ਪੜ੍ਹਦੇ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਭਾਈ ਇਹਦਾ ਝੂਠ ਹੀ ਗੁੰਨੀ ਜਾਂਦੇ ਪਏ ਆ। ਹਾਂਜੀ
0: ਦੇਖੋ ਜੀ ਵੀ ਥਥਲਾਉਣ ਲੱਗ ਜਾਂਦੀ ਹੈ ਸੈਣੀ ਸਾਹਿਬ ਕਈ ਵਾਰੀ ਹਨਾ, ਖਬਰਾਂ ਪੜ੍ਹਦੇ ਪੜ੍ਹਦੇ ਵੀ ਯਾਰ ਸੱਚੀ ਗੱਲ ਆ ਕਿ ਝੂਠੀ ਗੱਲ ਆ।
1: ਥੱਲੇ ਔਜਲਾ ਸਾਹਿਬ ਵੀ ਝੂਠ ਲਿਖਣ ਵਾਸਤੇ ਮਜਬੂਰ ਹੋਈ ਜਾਂਦੇ ਸੀ ਜੀ, ਉਹ ਵੀ ਲੂਣ ਗੁੰਨੀ ਜਾਂਦੇ ਸੀ।
0: ਉਹਨਾਂ ਨੇ ਲਿਖਿਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਸਲਾਹੁਣ ਯੋਗ ਹੈ ਕਹਿੰਦੇ ਜੀ, ਤੇ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਹਿੰਦੇ ਜੀ, ਕੱਲੇ ਇਹੀ ਨਾ ਕਰ ਜਾਣ ਜੀ ਸਾਰਾ ਕੁਝ, ਮਤਲਬ ਕਿ ਰਲ ਮਿਲ ਕੇ ਕਰਨਾ ਚਾਹੀਦਾ, ਭਾਰ ਚੱਕਣਾ ਚਾਹੀਦਾ ਪੰਜਾਬ ਦਾ।
1: ਮੈਂ ਭਾਰਤ ਸਾਹਿਬ ਇਸੇ ਚੀਜ਼ ਤੇ ਆਉਣ ਲੱਗਾ ਸੀਗਾ, ਜਿਹੜੀ ਤੁਹਾਡੀ ਰੱਖੜੀ ਪੁੰਨਿਆਂ ਦਾ ਜਿਹੜਾ ਤੁਸੀਂ ਹੈਡਿੰਗ ਦਿੱਤਾ ਸੀ ਨਾ ਜੀ,
0: ਜੀ
1: ਉਹਦਾ ਨਿਚੋੜ ਇਹ ਆ ਜੀ ਕਿ ਪੰਜਾਬੀਆਂ ਦੀ ਬਦਕਿਸਮਤੀ ਇਹ ਆ ਕਿ ਸਾਨੂੰ ਜਿਹੜਾ ਹੈਗਾ ਆ ਸੱਤਾਧਾਰੀ ਪਾਰਟੀ ਤਾਂ ਜਿਹੜੇ ਹੈਗੀ ਆ ਉਹ ਗੁਮਰਾਹ ਕਰਦੀ ਕਰਦੀ ਸਾਡਾ ਜਿਹੜਾ ਆ ਵਿਰੋਧੀ ਧਿਰ ਆ ਉਹ ਵੀ ਸਾਨੂੰ ਗੁਮਰਾਹ ਕਰਦੀ ਆ।
0: ਬਿਲਕੁਲ ਹੈ ਜੀ,
1: ਜੇ ਭਾਰਤ ਸਾਹਿਬ ਦੇਖੋ ਕਰਜ਼ਾ ਜਿਹੜਾ ਹੈਗਾ ਆ ਜੇ 5 ਲੱਖ ਕਰੋੜ ਤੱਕ ਸਟੇਟ ਦਾ ਹੋ ਗਿਆ
0: ਜੀ,
1: ਹਾਂਜੀ ਤੁਹਾਡੇ ਕੋਲ ਜਿਹੜਾ ਆ DA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ
0: ਜੀ,
1: ਤੇ ਤੁਸੀਂ ਜਿਹੜਾ ਆ ਅੱਗੇ ਵੱਡੇ ਵੱਡੇ ਵਾਅਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਅੱਗੇ ਆਸਮੰਦ ਹੈਗੇ ਆ ਵੀ ਹਾਂ ਜੀ ਅਸੀਂ ਆਉਣਾ ਚਾਹੁੰਦੇ ਆ, ਹਾਂਜੀ ਉਹ ਲੋਕਾਂ ਨੂੰ ਏਦਾਂ ਦੇ ਸੁਪਨੇ ਕਿਉਂ ਦਿਖਾ ਰਹੇ ਹੈਗੇ ਆ ਜਿਹੜੇ ਕਿ ਪੂਰੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਜੀ।
0: ਜੀ
1: ਇਟ ਮੀਨਸ ਬਈ ਇਹ ਤਾਂ ਜਿਹੜਾ ਹੈਗਾ ਆ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਪਾਵਰ ਦੇ ਵਿੱਚ ਰਹਿ ਕੇ ਗੁਮਰਾਹ ਕਰ ਰਹੀ ਹੈਗੀ ਆ ਜੀ ਤੇ ਜਾਂ ਧੋਖਾ ਦੇ ਰਹੀ ਆ, ਉਹ ਜਿਹੜਾ ਹੈਗਾ ਆ ਉਹਨਾਂ ਨੇ ਅਜੇ ਆਉਣਾ ਹੈਗਾ ਆ ਉਹ ਧੋਖਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਦੇ ਰਹੇ ਹੈਗੇ ਆ, ਜਦੋਂ ਉਹ ਆ ਗਏ ਤੇ ਫਿਰ ਕੀ ਕਰਨਗੇ।
0: ਆ ਦੇਖੋ ਆ ਪਾਵਰ ਕੱਟ ਦਾ ਆਪਾਂ ਰੋਜ਼ ਰੋਲਾ ਪਾਉਂਦੇ ਆ ਵੀ ਪਾਵਰ ਕੱਟ ਆ ਜੀ, ਕਦੇ ਕੋਈ ਲਾਈਨ ਬੰਦ ਹੋ ਜਾਂਦੀ ਕਦੇ ਕੋਈ ਲਾਈਨ। ਸੈਣੀ ਸਾਹਿਬ ਅੱਜ ਖਬਰ ਲੱਗੀ ਆ ਲਹਿਰਾ ਪਾਵਰ ਪਲਾਂਟ ਦੀਆਂ 4 ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ ਪਈਆਂ ਨੇ।
1: ਪਰ ਹੈਗਾ ਰਾਤ ਮਤਲਬ ਜਿਹੜਾ ਆ ਪਰੇਸ਼ਾਨੀ ਦੇ ਵਿੱਚ ਨਿਕਲ ਜਾਂਦੀ ਸਾਡੀ, ਇਸੇ ਕਰਕੇ ਕਈ ਵਾਰੀ ਜਿਹੜੀ ਆ ਰਾਤ ਨੂੰ 3-3, 4-4 ਵਾਰੀ ਲਾਈਟ ਜਾਂਦੀ ਆ ਜੀ, ਤੇ ਵੋਲਟੇਜ ਪੂਰੀ ਨਹੀਂ ਆਉਂਦੀ ਸਰ।
0: ਬਿਲਕੁਲ
1: ਜੇ AC ਵਰਕਿੰਗ ਦੇ ਵਿੱਚ ਆਉਂਦਾ ਹੈਗਾ ਆ ਤੇ ਉਹ ਜੇ ਸਟੈਪਲਾਈਜ਼ਰ ਜਿੱਥੇ ਲੱਗੇ ਹੈਗੇ ਉਹ ਵਾਲੇ AC ਵਰਕਿੰਗ ਦੇ ਵਿੱਚ ਲਈਦੇ ਆ, ਦੂਜੇ AC ਚਲਾਈਦੇ ਨੀ ਵੀ ਨੁਕਸਾਨ ਹੋ ਸਕਦਾ ਜੀ।
0: ਬਿਲਕੁਲ ਆ ਜੀ, ਹਾਲਾਤ ਬਣ ਰਹੇ ਨੇ, ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਦੀ ਬਹੁਤਾਤ ਦੇਖਿਓ, ਆ ਡੈਮ ਡੁਮ ਸਾਰੇ ਰੁੜ ਜਾਣੇ ਆ। ਇੰਡੀਆ ਨੂੰ ਉਹ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ, ਪਰ ਹਰ ਕੋਈ ਆਪਣੀ ਆਪਣੀ ਸਿਆਸਤ ਦੇ ਵਿੱਚ ਲੱਗਿਆ ਹੋਇਆ। ਪੰਜਾਬ ਤਾਂ ਮੋਹਰੀ ਆ ਉਹਦੇ ਵਿੱਚ, ਉਹ ਦੇਖੋ ਹੁਣ ਜੋ ਜਿੰਨੇ ਵੀ ਆਪਣੇ ਡੈਮ ਨੇ 3-4 ਉਹਨਾਂ ਦੇ ਉੱਤੇ ਖਤਰੇ ਦੀ ਮੰਡਰਾਉਣ ਲੱਗ ਜਾਣਾ, ਆਉਣ ਲੱਗ ਜਾਣੀਆਂ ਖਬਰਾਂ ਜਦੋਂ ਪਤਾ ਲੱਗਣਾ ਇਹਨਾਂ ਨੂੰ। ਪਰ ਇੰਟਰਨੈਸ਼ਨਲ ਜੋ ਹਾਲਾਤ ਨੇ ਜੋ ਕਵਰ ਕਰ ਰਹੇ ਨੇ ਉਹਨਾਂ ਦੇ ਬਾਰੇ ਤਾਂ ਸਾਡਾ ਮੀਡੀਆ ਉਹਦੇ ਉੱਤੇ ਗੱਲ ਹੀ ਨਹੀਂ ਕਰ ਰਿਹਾ।
1: ਪਰ ਸਾਡੇ ਨਾ ਸਫਾਈ ਐਤਕੀ ਵੀ ਨਹੀਂ ਹੋਈ, ਤੇਲਣ ਜਿਹੜੀ ਹੈਗੀ ਆ ਕੱਢੀ ਨੀ ਦਰਿਆਵਾਂ ਦੇ ਵਿੱਚੋਂ
0: ਜੀ,
1: ਤੇ ਇਸ ਕਰਕੇ ਜਿਹੜਾ ਹੈਗਾ ਜੇ ਥੋੜਾ ਪਾਣੀ ਵੀ ਆਇਆ ਨਾ ਪਿੱਛੋਂ ਸਤਲੁਜ ਦੇ ਵਿੱਚ
0: ਜੀ
1: ਤੇ ਨੁਕਸਾਨ ਹੋਏਗਾ ਹੀ ਹੋਏਗਾ ਜੀ।
0: ਬਿਲਕੁਲ ਹੋਏਗਾ ਜੀ, ਬਿਲਕੁਲ। ਫਿਰ ਇਹਨਾਂ ਨੇ ਕਹਿਣਾ ਜੀ ਚਾਈਨਾ ਨੇ ਪਾਣੀ ਛੱਡ ਦਿੱਤਾ ਜੀ ਤਾਂ ਕਰਕੇ ਹੋਇਆ, ਅਸੀਂ ਕੀ ਕਰ ਸਕਦੇ?
1: ਉਹ ਦੇਖੋ ਇਸ ਚੀਜ਼ ਨੂੰ ਬਲੇਮ ਗੇਮ ਖੇਡਣ ਲਈ ਤਾਂ ਅਸੀਂ ਮਾਰ ਰਹੇ ਹਾਂ।
0: ਬਿਲਕੁਲ,
1: ਪਰ ਸਵਾਲ ਇਹ ਹੈਗਾ ਇੱਕ ਚੀਜ਼ ਸਾਨੂੰ ਐਪਰੀਹੈਂਸ਼ਨ ਦਿਸਦੀ ਪਈ ਆ, ਹੁਣ ਵੀ ਵਾਰ ਨੇ ਗਿਆ ਕਿ ਚਾਈਨਾ ਨੇ ਕਿਹਾ ਭਾਈ ਸਾਡੀਆਂ 60 ਝੀਲਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਪਾਣੀ ਬੇਕਾਬੂ ਹੋ ਰਿਹਾ,
0: ਓਵਰਫਲੋ ਹੋ ਰਿਹਾ, ਬਿਲਕੁਲ ਹੈ ਜੀ।
1: ਅਤੇ ਫਿਰ ਤੁਸੀਂ ਆਪਣਾ ਜਿਹੜਾ ਹੈਗਾ ਆ ਤੇ ਤਿੱਬਤ, ਨੇਪਾਲ ਤੇ ਇੰਡੀਆ ਤਿੰਨਾਂ ਦੇ ਵਿੱਚ ਹੀ ਨੁਕਸਾਨ ਦੀ ਸੰਭਾਵਨਾ ਹੈਗੀ ਆ, ਤੇ ਭਾਈ ਆਪਣੇ ਆਪਣੇ ਪ੍ਰਕੋਸ਼ਨ ਲੈ ਲਓ।
0: ਹਾਂਜੀ,
1: ਇੱਥੇ ਕੀ ਹੈਗਾ ਆ, ਇੱਥੇ ਜਿਹੜੇ ਉਹ ਮੇਲੇ ਲੱਗੇ ਹੈਗੇ ਆ ਤੇ ਆਪਣਾ ਆਪਣੀ ਗੱਲ ਕਹੀ ਜਾਂਦੇ, ਆਪਣੀ ਆਪਣੀ ਡਫਲੀ ਵਜਾਈ ਜਾਂਦੇ ਹੈਗੇ ਜੀ। ਮੈਨੂੰ ਲੱਗਦਾ ਜਿਹੜਾ ਮਹਾਪਾਪ ਅਸੀਂ ਕਰਦੇ ਹੈਗੇ ਆ ਨਾ ਜੀ, ਉਹ ਮੁਕੱਦਰ ਸਹੀ ਬੋਲਦਾ ਹੈਗਾ ਜਾ ਕਿ ਵੋਟ ਪਾਉਣ ਵਾਲਾ ਜਿਹੜਾ ਆ ਉਹ ਮਹਾਪਾਪ ਆ। ਹਾਂਜੀ
0: ਜੀ,
1: ਸਰ ਕੀ ਕਰਨਾ ਹੈਗਾ ਆ ਤੁਸੀਂ ਦੇਖੋ ਨਾ
0: ਜੀ,
1: ਵੀ ਹੁਣ ਕਾਂਗਰਸ ਇੱਕ ਇੰਨੀ ਕੁ ਸੰਜੀਤਾ ਹੈਗੀ ਆ ਜਿਹਦਾ ਪ੍ਰਧਾਨ ਤੇ ਜਿਹੜਾ ਆ ਸਟੇਟ ਦਾ ਆਪਣਾ ਆਪੋਜੀਸ਼ਨ ਲੀਡਰ ਜਿਹੜਾ ਹੈਗਾ ਆ LOP, ਉਹ ਦੋਨੇ ਜਾਣੇ ਹੈਗੇ ਆ, ਉਹ ਮਿਸਿੰਗ ਆ ਉਹਦੇ ਵਿੱਚੋਂ ਜੀ। ਹਾਂਜੀ, ਚੰਨੀ ਸਾਹਿਬ ਦਾ ਜਿਹੜਾ ਆ ਜੇ ਗ੍ਰਾਫ ਉੱਪਰ ਨੂੰ ਜਾ ਰਿਹਾ ਆ ਤੇ ਉਹ ਇਸ ਕਰਕੇ ਜਾ ਰਿਹਾ ਆ ਕਿ ਉਹਨਾਂ ਦਾ ਅਜੇ ਤੱਕ ਜਿਹੜਾ ਆ ਇਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਰਿਹਾ, ਤੇ ਉਹ ਨਾਲ ਨਾਲ ਸਿੱਖ ਸਿਆਸਤ ਜਿਹੜੀ ਹੈਗੀ ਆ ਉਹ ਕਰ ਰਹੇ ਆ, ਉਹ ਪਾਰਟੀ ਲਾਈਨ ਤੋਂ ਥੋੜਾ ਹਟ ਕੇ ਜਿਹੜਾ ਚੱਲ ਰਹੇ ਆ ਉਹਦੇ ਨਾਲ ਜਿਹੜਾ ਆ ਉਹਨਾਂ ਦਾ ਗ੍ਰਾਫ ਇਸ ਕਰਕੇ ਵੱਧ ਰਿਹਾ ਹੈਗਾ ਆ ਕਿਉਂਕਿ ਉਹ ਪੰਜਾਬ ਦਾ ਸੈਂਟੀਮੈਂਟ ਕੈਰੀ ਕਰਦੇ ਆ ਨਾਲ
0: ਜੀ। ਪਰ ਸਿੰਘ ਸਾਹਿਬ ਇਹਦੇ ਵਿੱਚ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ, ਸੋਰੀ ਮੈਂ ਤੁਹਾਨੂੰ ਰੋਕ ਰਿਹਾ ਵਿੱਚ, ਮਤਲਬ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਦੇਖਦੀ ਆ ਜੇ ਇੱਧਰ ਵਾਰਸ ਪੰਜਾਬ ਕੁਝ ਨਾ ਕੁਝ ਕੱਢ ਜਾਂਦਾ ਕੁਝ ਸੀਟਾਂ, ਪਤਾ ਉਹ ਤਾਂ ਵਕਤ ਦੱਸੇਗਾ ਕੱਢਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿਵੇਂ ਕਿ ਅਕਾਲੀ ਦਲ ਤੇ BJP ਦਾ ਗੱਠਜੋੜ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਤੇ ਇਹਨਾਂ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ। ਵੈਸੇ ਤਾਂ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਹਰ ਹੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਹੈਗੀ ਆ ਕਿ ਭਾਈ ਇਹਨਾਂ ਨੇ ਹਰਿਮੰਦਰ ਸਾਹਿਬ ਢਾਇਆ, 84 ਵਾਪਰਿਆ, ਸੱਜਣ ਕੁਮਾਰ ਨੇ ਜੋ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਦੁਹਰਾਉਣ ਲੱਗ ਜਾਂਦੇ ਆ, ਪਰ ਸਿਆਸਤ ਤਾਂ ਸਿਆਸਤ ਹੀ ਆ, ਉਹ ਵੀ ਕੁਝ ਨਾ ਕੁਝ ਆਪਣਾ ਗੱਠਜੋੜ ਦੇਖਦੇ ਹੀ ਹੋਣਗੇ ਭਾਈ ਅਸੀਂ ਜੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤਾਂ ਕਿੱਦਾਂ ਇੱਦਾਂ ਕਿੱਦਾਂ ਕਿਸੇ ਨਾਲ ਗੱਠਜੋੜ ਕਰ ਸਕਦੇ ਆ ਅੱਗੇ ਜਾ ਕੇ।
1: ਪਰ ਇਹ ਸਭ ਗੱਲ ਤਾਂ ਹੈਗੀ ਆ, ਸਿਆਸੀ ਦਲਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਉਹ ਸਾਰੇ ਜਾਣੇ ਨਾ ਜਿਹੜਾ ਆ ਪਾਸਟ ਆ ਉਹਨੂੰ ਬੜਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰੀ ਜਾਂਦੇ ਆ, ਉਹਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ। ਸਾਨੂੰ ਤਾਂ ਅਗਲਾ ਰੋਡ ਮੈਪ ਚਾਹੀਦਾ, ਉਹ ਰੋਡ ਮੈਪ ਦਿੰਦਾ ਕੋਈ ਨੀ।
0: ਬਿਲਕੁਲ
1: ਹਾਂਜੀ, ਵੀ 5 ਲੱਖ ਕਰੋੜ ਦੀ ਕਰਜ਼ਾਈ ਸਟੇਟ ਆ, ਦੱਸੋ ਇੱਥੇ ਮੁਲਾਜ਼ਮਾਂ ਨੂੰ ਤੁਸੀਂ ਕੀ ਦਿਓਗੇ, ਦੱਸੋ ਤੁਸੀਂ ਕਿੱਦਾਂ ਮੈਨੇਜ ਕਰੋਗੇ, ਦੱਸੋ ਸਟੇਟ ਦੀ ਇਨਕਮ ਕਿੱਦਾਂ ਜਨਰੇਟ ਕਰੋਗੇ, ਹੈਂਜੀ
0: ਦੱਸੋ
1: ਜਿਹੜਾ ਹੈਗਾ ਆ ਪਰ ਤੁਸੀਂ ਦੇਖੋ ਨਾ, ਕੱਲ ਜਲੰਧਰ ਇੱਕ ਸ਼ੋਰੂਮ ਤੇ ਕੁਛ ਥਰੈਟ ਆਈ ਸੀ ਜੀ, ਉਹ ਜਿਹਦੇ ਥਰੈਟ ਆਈ ਸੀ ਬਾਅਦ ਦੇ ਵਿੱਚ ਅਗਲੇ ਬੰਦੇ ਨੇ ਉਹਨੂੰ ਸੀਰੀਅਸਲੀ ਲਿਆ ਨੇ, ਉਹ ਹੈਗਾ ਸੀ ਜੀ ਮੋਬਾਈਲ ਦਾ ਸ਼ੋਰੂਮ ਸੀਗਾ ਜੀ ਉਹਨਾਂ ਦਾ, ਤੇ ਉਥੇ ਮੁੜ ਕੇ ਗੋਲੀ ਚਲਾਉਣ ਚਲਾ ਗਿਆ ਬੰਦਾ ਜੀ, ਉਹਨਾਂ ਨੇ ਕਿਤੇ ਦਲੇਰੀ ਦਿਖਾਈ ਤੇ ਉਹਨਾਂ ਨੇ ਬੰਦਾ ਫੜ ਲਿਆ ਜੀ।
0: ਜੀ,
1: ਉਹ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਬੰਦਾ ਫੜ ਲਿਆ, ਤੇ ਬਾਅਦ ਚ ਪਤਾ ਲੱਗਾ ਉਹ 500 ਰੁਪਇਆ ਉਹਨੂੰ ਦਿੱਤਾ ਸੀ ਜੀ, 500 ਰੁਪਏ ਚ ਗੋਲੀ ਚਲਾਉਣ ਚਲ ਗਿਆ।
0: ਅੱਛਾ ਜੀ, ਕਿਆ ਬਾਤ ਹੈ, ਉਹਨੇ ਤਾਂ ਕਾਰਤੂਸ ਮਸੀ ਆਉਂਦਾ ਹੋਣਾ ਜੀ ਪੱਲੇ,
1: ਉਹ ਤਾਂ ਉਹਨਾਂ ਨੇ ਦਿੱਤਾ ਨਾ, ਉਹ ਉਹਨਾਂ ਨੇ ਦਿੱਤਾ ਵੈਪਨ ਤੇ ਉਹ ਉਹਨਾਂ ਨੇ ਦਿੱਤਾ ਹੈਗਾ ਸੀਗਾ, ਤੇ ਉਹ ਜਿਹੜਾ ਆ 500 ਰੁਪਇਆ ਦਿੱਤਾ ਨਾਲ ਉਹਨੂੰ, 500 ਰੁਪਏ ਦੇ ਵਿੱਚ ਜਿਸ ਸਟੇਟ ਦਾ ਜਿਹੜਾ ਆ ਬੱਚਾ ਆਪਣਾ ਭਵਿੱਖ ਦਾ ਤੇ ਲਾਉਣ ਲਈ ਤਿਆਰ ਹੋ ਗਿਆ ਆ ਜੀ, ਉਹਦੀ ਕੀ ਕੰਡੀਸ਼ਨ ਹੋਊਗੀ, ਕੀ ਹਾਲਾਤ ਹੋਣਗੇ ਸਟੇਟ ਦੇ ਜੀ।
0: 500 ਤਾਂ ਜੀ ਦਿਹਾੜੀ ਨਹੀਂ ਆਣੀ, ਦੇਣ ਦੀ ਦਿਹਾੜੀ ਨਹੀਂ ਹੋਣੀ ਸੈਣੀ ਸਾਹਿਬ ਅੱਜ ਦੀ ਜੀ,
1: ਨਾਲੇ ਜਿਹੜਾ ਉਹਨੂੰ ਕੁੱਟ ਪਈ ਉਹ ਵੱਖਰੀ ਪਈ, ਸਾਰਾ ਕੁਛ ਹੈਗਾ ਸੀ, ਉਹ ਬਾਅਦ ਚ ਕਵੇ ਮੈਂ 500 ਰੁਪਇਆ ਦਿੱਤਾ, ਬਾਈ ਮੈਨੂੰ 500 ਰੁਪਇਆ ਦਿੱਤਾ, ਹਾਂਜੀ ਤੈਨੂੰ 500 ਰੁਪਇਆ ਲੈ ਕੇ ਤੂੰ ਚਲਾ ਗਿਆ ਉੱਥੇ
0: ਜੀ।
1: ਤੇ ਸੋ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਤਾਂ ਇਹ ਆ ਜੀ, ਇਸ ਵੇਲੇ ਯੂਥ ਦਾ ਕੀ ਹਾਲ ਆ ਜੀ, ਤੁਸੀਂ ਇਹਨਾਂ ਨੂੰ ਕਿਸੇ ਮੂਵਮੈਂਟ ਦੇ ਉੱਤੇ ਜਿਹੜਾ ਹੈਗਾ ਖੁਸ਼ੀ ਬੜੇ ਹੁੰਦੇ ਹੈਗੇ ਆ ਜੀ, ਕਿਤੇ ਵੀ ਜਿਹੜਾ ਹੈਗਾ ਜਾ ਪਾਏ ਕਿਤੇ ਹੜ ਹੁੜ ਆ ਜਾਣ ਤੇ ਜਿਹੜਾ ਨੇ ਸੇਵਾ ਤੇ ਚਲ ਜਾਣਾ ਜੀ, ਕਿਤੇ ਵੀ ਹੀਰ ਨਿਕਲ ਜਾਏ ਤਾਂ ਦੌੜ ਪੈਣਾ ਜੀ, ਤੇ ਰੋਟੀ ਮਿਲ ਜੀ ਨੇ ਬਸ ਠੀਕ ਠਾਕ ਹੈ, ਲੰਗਰ ਚੱਲ ਪੈਣੇ ਹੈਗੇ ਆ ਜੀ, ਟਰਾਲੀਆਂ ਤੇ ਝੂਟਣ ਨੂੰ ਮਿਲ ਜਾਣੀ ਆ ਬਸ ਠੀਕ ਠਾਕ।
0: ਬਿਲਕੁਲ ਹੈ ਜੀ,
1: ਕੋਈ ਕੰਸਟ੍ਰਕਟਿਵ ਜਿਹੜਾ ਹੈਗਾ ਆ ਨਾ ਤਾਂ ਕੰਮ ਨਾ ਸੋਚ ਨਾ ਅੱਗੇ ਫਿਊਚਰ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਪਲਾਨ, ਹਾਂਜੀ ਇਹ ਸਾਰੀਆਂ ਚੀਜ਼ਾਂ ਤਾਂ ਯੂਥ ਵਿੱਚੋਂ ਵੈਸੇ ਹੀ ਮਿਸਿੰਗ ਹੈ ਜੀ।
0: ਬਿਲਕੁਲ ਹੈ।
1: ਤੁਸੀਂ ਇਹੋ ਜਿਹੀ ਸਟੇਟ ਨੂੰ ਕਿੱਦਾਂ ਰਨ ਕਰੋਗੇ? ਇਹਦਾ
0: ਜੀ
1: ਮਤਲਬ ਇਹ ਆ ਕਿ ਅੰਮ੍ਰਿਤਪਾਲ ਹੋਣੀ ਵੀ ਜਿਹੜਾ ਆ ਜੇ ਪਾਵਰ ਦੇ ਵਿੱਚ ਵਾਰਸ ਪੰਜਾਬ ਵੀ ਆਉਂਦੀ ਹੈਗੀ ਆ, ਉਹ ਵੀ ਪਿਛਲਿਆਂ ਦੇ ਉੱਤੇ ਸਿੱਟੀ ਜਾਣਗੇ ਜੀ, ਫਲਾਨਾ ਨਸ਼ਾ ਲਿਆ ਕੀ ਫਲਾਨੇ ਨੇ। ਹਾਂਜੀ, ਕਿਹੜੇ ਰੋਡ ਮੈਪ ਦੇ ਨਾਲ ਤੁਸੀਂ ਜਿਹੜਾ ਆ ਉਹਨੂੰ ਨਸ਼ੇ ਨੂੰ ਪ੍ਰੋਬਲਮ ਨੂੰ ਕਰਬ ਕਰਨਾ ਆ ਉਹਨੂੰ ਦੱਸੋ ਤਾਂ ਸਹੀ, ਕਿਸ ਤਰੀਕੇ ਉਹਨੂੰ ਰੈਡੀਕੇਟ ਕਿੱਦਾਂ ਕਰੋਗੇ
0: ਜੀ?
1: ਹਾਂਜੀ, ਉਹ ਜੇ ਜੜ ਤੋਂ ਖਤਮ ਕਰਨਾ ਆ ਤੁਹਾਡੇ ਕੋਈ ਪਲਾਨ ਤਾਂ ਚਾਹੀਦਾ ਆ।
0: ਬਿਲਕੁਲ ਹੈ ਜੀ।
1: ਇੱਥੇ ਡਾਕਟਰ ਗਾਂਧੀ ਸੀ, ਉਹਨਾਂ ਨੇ ਕਿਹਾ ਰਵਾਇਤੀ ਨਸ਼ਿਆਂ ਨੂੰ ਜਿਹੜਾ ਹੈਗਾ ਆ ਭਾਈ ਤਰਜੀਹ ਦਿਓ, ਉਹਨਾਂ ਦੇ ਉੱਤੇ ਲਿਆਓ, ਮੁੜ ਕੇ ਬੱਚਿਆਂ ਨੂੰ ਉੱਥੋਂ ਜਿਹੜਾ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਆ, ਕਿਉਂਕਿ ਉਹ ਮਾਰੂ ਨਹੀਂ ਗੇ ਤੇ ਇਹ ਬਚ ਜਾਣਗੇ, ਨਹੀਂ ਤਾਂ ਅਲਟੀਮੇਟਲੀ ਜਿਹੜਾ ਆ ਕਿਉਂਕਿ ਇਹ ਜਿਹੜਾ ਆ ਇਹਨਾਂ ਨਸ਼ਿਆਂ ਦੇ ਉੱਤੇ ਚੱਲ ਗਏ ਆ ਜਿਹੜੇ

0: जी
1: अज दी दूजी खबर सुन लो तुसी।
0: जी
1: दूजी खबर ए हैगी आ, मान साहब ने कल मीटिंग तां अगलिया नूं दित्ती नहीं है जी।
0: जी
1: जे उस रिसेंटमेंट दे विच ओह पुतले साड़न गए सी ते जेड़े कल जलंधर बंदे सदे सी उन्हां दे मगर CID लाती है
0: जी हाँ
1: हां
0: जी,
1: जी।
0: अज काफी
1: हुण
0: एजेंसियां जेहड़ियां एक्टिव रहियां, खबर आई है जी। बिल्कुल
1: हां जी, उन्हां नूं एजेंसी नूं एक्टिवेट कर दिता हैगा भी इन्हां नूं जां तां डिवाइड करो है
0: जी
1: जी। वैसे भी 150 जथेबंदी हैगी है जी,
0: जी
1: जिहदे थले जिहड़ा हैगा इह मुलाजम जिहड़े आ
0: जी
1: ओह हैगे आ जी 8 लाख मुलाजम।
0: हाँ जी
1: ते ओह जथेबंदियां दे विचों कुछ एक जथेबंदियां नूं तोड़न दी कोशिश कीती जाऊगी, उन्हां नूं डराया जाऊगा जी किसे ना
0: जी
1: किसे तरीके नाल है जी। ਇਸੇ ਤਰੀਕੇ ਨਾਲ ਜਿਹੜੇ ਆਗੂ ਹੈਗੇ ਸੀ ਜਿਹੜੇ ਜਲੰਧਰ ਆਏ ਸੀ ਉਹਨਾਂ ਨੂੰ ਜਿਹੜਾ ਆ ਇਹ ਉਹਨਾਂ ਦੇ ਮਗਰ CID ਲਾ ਕੇ ਤੇ
0: जी
1: ਕੋਰੈਸਿਵ ਮੈਥਡ ਜਿਹੜੇ ਆ ਉਹ ਅਡਾਪਟ ਕੀਤੇ ਜਾਣਗੇ ਜੀ।
0: जी
1: ਉਹਨਾਂ ਦੇ ਉੱਤੇ ਸ਼ਾਇਦ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਦੋ ਚਾਰ ਦੇ ਉੱਤੇ ਕੋਈ ਨਾ ਕੋਈ ਪਰਚੇ ਪੁਰਚੇ ਵੀ ਦਰਜ ਕੀਤੇ ਜਾਣ ਜੀ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ।
0: जी बिल्कुल है जी।
1: ਹਾਂਜੀ ਉਹ ਹੁਣ ਤੁਸੀਂ ਜਿਹੜਾ ਹੈਗਾ ਜੀ ਇਸ ਟਾਈਮ ਦੀ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ
0: जी
1: ਸਟੇਟ ਦੇ ਉੱਤੇ। ਤੁਸੀਂ ਹੁਣ ਗਮਾਡਾ ਦੇ ਉੱਤੋਂ 15,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ,
0: जी
1: PSPCL ਤੇ 10,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ। PSPCL ਤਾਂ ਪਹਿਲਾਂ ਹੀ ਮਰੀ ਪਈ ਹੈਗੀ ਆ ਜੀ,
0: जी
1: ਜਿਸ ਚੀਜ਼ ਨੂੰ ਤੁਸੀਂ ਦਾਅਵਾ ਕਰਦੇ ਕਿ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈਗਾ ਆ ਜੀ। ਇਹ
0: जी
1: ਕੋਈ ਸ਼ੇਖੀ ਵਾਲੀ ਗੱਲ ਨਹੀਂ ਹੈ ਜੀ। ਮਤਲਬ ਤਾਂ ਇਹ
0: ਬਿਲਕੁਲ
1: ਹੈਗਾ ਆ ਕਿ ਉਹ ਬੰਦੇ ਜਿਹੜੇ ਆ ਪੇ ਕਰਦੇ ਨਹੀਂ। ਬਹੁਤ ਵਧੀਆ ਗੱਲ ਕਹੀ ਸੀ ਡਾਕਟਰ ਗਾਂਧੀ ਨੇ ਕਿ
0: जी
1: ਭਾਈ ਮੇਰਾ ਜਿਹੜਾ ਹੈਗਾ ਆ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਹੀ ਖਰਚਿਆ ਜਾਵੇ, ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਨਾ ਖਰਚਣ ਕੇ ਜਿੱਥੇ ਆਰਮੀ
0: जी
1: ਟ੍ਰੇਨਿੰਗ ਜਿਹੜਾ ਹੈਗਾ ਆ ਵੀ ਰਜਵਾੜਾ ਸ਼ਾਹੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿੱਤਾ
0: जी
1: ਹੈ ਜੀ।
0: ਬਿਲਕੁਲ है जी।
1: ਤੋ ਇਸ ਕਰਕੇ ਸਟੇਟ ਦੇ ਮੁੱਦੇ ਕੁਛ ਹੋਰ ਹੈਗੇ, ਐਡਰੈਸ ਕੁਛ ਹੋਰ ਕੀਤੇ ਜਾ ਰਹੇ ਹੈਗੇ ਆ ਜੀ।
0: जी
1: ਜੀ ਸਰ
0: ਜਿਵੇਂ ਸੈਣੀ ਸਾਹਿਬ, ਖੇਤੀ ਮੰਤਰੀ ਚੌਹਾਨ ਹੁਣੀ ਅੱਜ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ ਆ ਤੇ ਆਪਣੀ ਜਿਹੜੀ ਹੈ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਗਏ ਨੇ, ਕਿਵੇਂ ਦੇਖਦੇ ਹੋ? ਇੱਕ ਪਾਸੇ ਕਿਤੇ ਨਾ ਕਿਤੇ ਸੰਕੇਤ ਤਾਂ ਜ਼ਰੂਰ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਵਾਪਰ ਸਕਦਾ ਹੈ।
1: ਪਰ ਸਾਹਿਬ ਇਹ ਮੈਂ ਕੱਲ ਹੀ ਗੱਲ ਕਰ ਦਿੱਤੀ ਸੀ ਜੀ
0: ਹਾਂਜੀ
1: ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਆ ਵਿਰੋਧ ਹੋਇਆ ਨਾ ਜੀ RSS ਮੁਖੀ ਦਾ,
0: ਜੀ
1: ਉਹਦਾ ਅਸਰ ਇੱਥੇ ਪੈਣਾ ਹੀ ਪੈਣਾ
0: ਪੈਣਾ ਹੀ
1: ਜੀ।
0: ਪੈਣਾ
1: ਇਹਨਾਂ
0: ਹੈ
1: ਨੇ ਹੁਣ ਇਮੀਡੀਏਟਲੀ ਜਿਹੜਾ ਹੈਗਾ ਆ ਘੱਟ ਗਿਣਤੀਆਂ ਗੱਲ ਨੂੰ ਝੁਕਾ ਇਹਨਾਂ ਨੇ ਕਰਨਾ ਆ।
0: ਜੀ
1: ਉਹ ਤੇ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਜਿਹੜੇ ਹੈਗੇ ਵੈਸੇ ਵੀ ਪਹਿਲਾਂ ਤੋਂ ਇਹ ਚੱਲ ਰਹੇ ਵੀ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਆ
0: ਜੀ,
1: ਜੀ।
0: ਨਾਲੇ ਦੇਖੋ ਬੀਜੇਪੀ ਵਾਲੇ ਜਿੰਨੇ ਵੀ ਹੈ ਮੰਤਰੀ, ਵੱਡੇ ਵੱਡੇ ਮੰਤਰੀ ਆ ਰਹੇ ਨੇ ਪੰਜਾਬ ਦੇ ਵਿੱਚ। ਮੁੱਖ ਮੰਤਰੀ ਤਾਂ ਚਲੋ ਹਰਿਆਣੇ ਵਾਲਾ ਪਹਿਲਾਂ ਦਾ ਤੁਰਿਆ ਫਿਰਦਾ ਹੈ, ਪਰ ਇਦਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੇ ਕੱਲ ਆਪਣੇ ਲਾਗੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਲੱਗਣ ਤੱਕ ਨਹੀਂ ਦਿੰਦੇ ਸੀ, ਅੱਜ ਉਹ ਪਬਲਿਕ ਦੇ ਵਿੱਚ ਘੁੰਮਣ ਲੱਗ ਗਏ ਨੇ ਜੀ।
1: ਜਦੋਂ ਨਾ ਭਾਰਤ ਸਾਹਿਬ ਤੁਸੀਂ ਇਹ ਖਬਰ ਕਰ ਰਹੇ ਸੀ
0: ਹਾਂਜੀ
1: ਤੇ ਮੇਰਾ ਮਨ ਇਹ ਸੋਚਦਾ ਸੀ ਵੀ ਉਹਨਾਂ ਨੇ ਆ ਕੇ ਜੀ ਵੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ, ਦੇਸ਼
0: ਜੀ
1: ਦੀ ਤਰੱਕੀ
0: ਹਾਂਜੀ
1: ਦੀ ਅਰਦਾਸ ਕੀਤੀ ਹੈ ਜੀ।
0: ਜੀ
1: ਵੀ ਇਹਦੇ ਇਹ ਜਿੰਨੇ ਨੇਤਾ ਆਉਂਦੇ ਹੈਗੇ ਕਦੀ ਆਪਣੇ ਵਾਸਤੇ ਤਾਂ ਇਹਨਾਂ ਨੇ ਆ ਕੇ ਅਰਦਾਸ ਕੀਤੀ ਨਹੀਂ,
0: ਕੀਤੀ
1: ਜੋ
0: ਨਹੀਂ ਜੀ,
1: ਕਰਦੇ
0: ਬਿਲਕੁਲ
1: ਹੈਗੇ
0: ਹੈ ਜੀ
1: ਦੇਸ਼ ਵਾਸਤੇ ਕਰਦੇ ਆ ਜੀ। ਵੀ
0: ਜੀ
1: ਦੇਸ਼ ਦਾ ਫੇ ਇਹੀ ਹਾਲ
0: ਹਾਲਤ
1: ਜੀ।
0: ਨੇ ਜੀ
1: ਹਾਂ ਜੀ, ਮਾਨ ਸਾਹਿਬ ਵੀ ਲੈ ਕੇ ਨਿਆਣਿਆਂ ਨੂੰ ਚਲ ਗਏ ਸੀ ਉੱਥੇ ਜਾ ਕੇ ਤੇ ਨਸ਼ਿਆਂ ਵਿਰੁੱਧ ਅਰਦਾਸ ਕਰਵਾ ਕੇ ਆਏ ਸੀ ਜੀ,
0: ਜੀ
1: ਵੀ ਸਾਰੇ ਬੱਚੇ ਵੀ ਅਰਦਾਸ ਕਰਨ ਜੀ ਵੀ ਹਾਂ
0: ਜੀ
1: ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ
0: ਜੀ
1: ਹੈ ਜੀ। ਉਹ ਪਤਾ ਨਹੀਂ ਅਜੇ ਤੱਕ ਰੋਜ਼ ਵੀਡੀਓ ਆਉਂਦੀਆਂ ਹੈਗੀਆਂ ਜੀ ਵੀ ਨਸ਼ੇ ਨਾਲ
0: ਨਸ਼ਾ ਤਾਂ
1: ਮਰਨ
0: ਸੈਣੀ
1: ਵਾਲਿਆਂ ਦੀ
0: ਸਾਹਿਬ
1: ਤੇ ਨਸ਼ੇ ਦਾ
0: ਬੱਚਿਆਂ ਦੇ
1: ਹੈ
0: ਸਕੂਲਾਂ ਦੇ ਵਿੱਚ ਚਾਹੇ ਉਹ ਨਾਟਿਕਸ ਹੈਗੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਫੜਦੇ ਆ, ਜਾਂ ਪੁਲਿਸ ਦੇ ਸਪੈਸ਼ਲ ਸੈੱਲ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਇੱਕ ਇੱਕ ਪੁਲਿਸ ਵਾਲੇ ਨੂੰ ਜਿਹੜਾ ਦੋ ਘੱਟੋ ਘੱਟ ਦੋ ਦੋ ਤਿੰਨ ਤਿੰਨ ਜਣਿਆਂ ਨੂੰ ਭੇਜਿਆ ਜਾਵੇ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਵੇ ਇਹਦਾ ਹਸ਼ਰ ਕੀ ਹੈ। ਜਿਵੇਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਬੀੜੀ ਸਿਗਰਟ ਦੇ ਬਾਰੇ ਵੀ ਸੁਚੇਤ ਕਰਦੇ ਹੁੰਦੇ ਸੀਗੇ, ਤਾਂ ਉਹ ਚੀਜ਼ਾਂ ਕਰਨੀਆਂ ਪੈਣੀਆਂ ਸਕੂਲਾਂ ਦੇ ਵਿੱਚ, ਨਰਸਾਂ ਲਾਉਣੀਆਂ ਪੈਣੀਆਂ ਨੇ, ਉਹਨਾਂ ਦੀ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਪੜ੍ਹਨੀ ਪੈਣੀ ਹੈ ਕਿ ਆ ਕਾਰਨ ਕੀ ਨੇ ਇਹ। ਚਲੋ ਆਹ ਤਾਂ ਜਿਹੜੀਆਂ ਪੀੜ੍ਹੀਆਂ ਚਲ ਗਈਆਂ ਚਲ ਗਈਆਂ, ਇਹਨਾਂ ਨੂੰ ਤਾਂ ਵਾਪਸ ਲਿਆਉਣਾ ਬਹੁਤ ਮੁਸ਼ਕਲ ਕਹਿ ਸਕਦੇ ਹਾਂ, ਪਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਨਸਲਾਂ ਨੇ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਨਾ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੁਣੇ।
1: ਭਾਰੀ ਸਾਹਿਬ ਇੱਕ ਸੱਟ ਟਿਕਾਣੇ ਤੇ ਲੱਗ ਜਾਏ ਨਾ ਜੀ
0: ਜੀ
1: ਤੇ ਤੁਹਾਨੂੰ ਅਸਰ ਦਾ ਪਤਾ ਲੱਗ ਜਾਂਦਾ।
0: ਲੱਗ ਜਾਂਦਾ ਜੀ
1: ਤੁਸੀਂ ਦੇਖੋ ਕਈ ਦਿਨ ਹੋ ਗਏ ਆ ਤੁਸੀਂ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ ਹੋਊਗੀ ਵੀ ਜਿਹੜਾ ਇਹ ਮਾਫੀਆ ਹੈਗਾ ਆ ਜਾਂ ਇਸ ਤਰੀਕੇ ਨਾਲ ਥ੍ਰੈਟ ਕੀਤੀਆਂ ਜਾਂਦੀਆਂ ਸੀ ਐਕਸਟੋਰਸ਼ਨ ਵਾਸਤੇ।

0: ਜਿੱਦਣ ਦਾ SHO ਟਾਂਡਾ ਫੜਿਆ ਜੀ,
1: ਬਿਲਕੁਲ ਹੈ ਜੀ,
0: FBI ਨੇ ਫੜਿਆ ਜੀ, ਉਹਨਾਂ ਨੇ ਨੈਕਸਸ ਤਾਂ ਡਿਸਕਲੋਜ਼ ਕਰ ਦਿੱਤਾ ਨਾ, ਵੀ ਇਹ ਜਿਹੜੇ ਹੈਗੇ ਆ ਗੈਂਗਸਟਰ ਆ, ਉਹਨਾਂ ਦਾ ਪੁਲਿਸ ਨਾਲ ਨੈਕਸਸ ਆ, ਉਹ ਉਹਨਾਂ ਨੇ ਡਿਸਕਲੋਜ਼ ਕਰ ਦਿੱਤਾ
1: ਜੀ.
0: ਉਹਦੇ ਯਾਰ ਹੋਣ ਤੋਂ ਬਾਅਦ ਮੈਂ ਆਪ ਓਬਜ਼ਰਵ ਕਰ ਰਿਹਾ ਹਾਂ ਵੀ ਉਦਣ ਦੀਆਂ ਘਟਨਾਵਾਂ ਜਿਹੜੀਆਂ ਥੋੜੀਆਂ ਘਟ ਗਈਆਂ ਜੀ. ਹਾਂਜੀ ਹਾਂਜੀ, ਇਟ ਮੀਨਸ ਇਹ ਦੇਖੋ ਸਹੀ ਵੀ ਪ੍ਰੋਬਲਮ ਹੈ ਕਿਥੋਂ ਚੱਲਦੀ ਕਿਥੋਂ ਹੈਗੀ ਹੈ ਜੀ. ਇਟ ਮੀਨਸ ਇਹ ਨੈਕਸਸ ਜਿਹੜਾ ਹੈਗਾ ਆ, ਹੁਣ ਅੱਗੇ ਦੀ ਅੱਗੇ ਹੋਰ ਨਾ ਰਿਵੀਲ ਹੋ ਜਾਏ, ਹੋਰ ਨਾ ਡਿਸਕਲੋਜ਼ ਹੋ ਜਾਏ, ਉਸ ਚੀਜ਼ ਤੋਂ ਡਰਦੇ ਹੋਣਗੇ ਜੀ.
1: ਬਿਲਕੁਲ,
0: ਬਾਕੀ ਤਾਂ ਜਿਹੜਾ ਆ ਸਟੇਟ ਦਾ ਤਾਂ ਧਿਆਨ ਜਿਹੜਾ ਹੈਗਾ ਆ, ਉਹਨਾਂ ਨੂੰ ਪਤਾ ਹੀ ਨੀ ਵਾਟ ਟੂ ਡੂ.
1: ਹਾਂਜੀ,
0: ਉਹ ਤਾਂ ਨੱਚ ਲੈਣਗੇ ਸਟੇਜ ਦੇ ਉੱਤੇ, ਡਾਇਲੋਗ ਬੋਲ ਲੈਣਗੇ ਜੀ, ਤੇ ਜਾਂ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰ ਲੈਣਗੇ ਜੀ. ਅੱਜ ਤੱਕ 4.5 ਸਾਲ ਹੋ ਗਏ ਜੀ, ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਕੇ ਚੱਲੀ ਜਾਂਦੇ, ਟਾਈਮ ਪਾਸ ਕਰੀ ਜਾਂਦੇ ਜੀ. ਜਾਂ ਆਪਣੇ ਪਾਰਟੀ ਵਰਕਰ ਜਿਹੜੇ ਹੈਗੇ ਆ, ਉਹਨਾਂ ਨੂੰ ਇਸ ਤਰੀਕੇ ਦੀਆਂ ਫੈਸਿਲਿਟੀਆਂ ਦੇ ਦਿੱਤੀਆਂ ਆ ਜੀ ਕਿ ਉਹ ਜਿੱਤਣਾ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੋ
1: ਜਾਊਗਾ. ਕਿਉਂ ਹੋ ਜਾਊਗਾ ਤਾਂ ਹੁਣ ਸਾਹਮਣੇ ਆਉਣ ਲੱਗਣਾ ਨਾ ਜੀ, ਹੋਰ ਮਹੀਨਾ ਠਹਿਰ ਜੋ ਜਾਣਾ. ਬਿਲਕੁਲ
0: ਬਿਲਕੁਲ ਜੀ, ਬਿਲਕੁਲ ਬਿਲਕੁਲ. ਪਰ ਨੋ ਡਾਊਟ ਅੱਜ ਜਿੱਦਾਂ ਜਿਹੜੀ ਵੀਡੀਓ ਆਈ ਸੀ ਡਾਕਟਰ ਬਲਬੀਰ ਉਹਨਾਂ ਦੇ ਸਾਹਮਣੇ ਜਿਹੜਾ ਸਰਪੰਚ ਬੋਲ ਰਿਹਾ, ਹਾਂਜੀ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਸਰਪੰਚ ਬੋਲ ਰਿਹਾ ਹੈਗਾ ਆ, ਏਦਾਂ ਹੀ ਪਿੰਡਾਂ ਦੇ ਵਿੱਚੋਂ ਜਿਹੜਾ ਦੇਵ ਮਾਨ ਆ ਉਹਨੂੰ ਪਿੰਡ ਦੇ ਵਿੱਚੋਂ ਕਿਸੇ ਦੇ ਵਿੱਚੋਂ ਦੜਾਇਆ ਗਿਆ, ਹਾਂਜੀ. ਸੋ ਇਸ ਕਰਕੇ ਇਹਨਾਂ ਦੇ ਰੁਝਾਨ ਤਾਂ ਆਉਣ ਲੱਗ ਪਏ ਹੈਗੇ ਆ, ਹੌਲੀ ਹੌਲੀ ਦੇਖੋ ਵੀ ਇਹਨਾਂ ਦਾ ਜਿਹੜਾ ਆ ਜਦੋਂ ਕੋਡ ਆਫ ਕੰਡਕਟ ਲੱਗਦਾ ਹੈਗਾ ਆ ਉਸ ਵੇਲੇ ਇਹਨਾਂ ਨੂੰ ਕਿਸ ਤਰੀਕੇ ਨਾਲ ਲੋਕੀ ਟ੍ਰੀਟ ਕਰਦੇ ਆ ਜੀ.
1: ਬਿਲਕੁਲ ਹੈ ਜੀ.
0: ਬਾਕੀ ਉਹ ਸਾਡੇ ਸ਼ੈਲੀ ਵੀਰ ਜੀ ਹੁਣੇ ਹੈਗੇ ਸੀਗੇ, ਉਹਨਾਂ ਨੇ ਤਾਂ ਪਿੰਡਾਂ ਦੇ ਵਿੱਚ ਬੋਰਡ ਵੀ ਲਾ ਤੇ ਹੈਗੇ ਆ, ਟਾਲੀ ਝੋਰੋ ਤੇ ਸਾਡਾ ਸਮਾਨ ਮੋੜੋ.
1: ਬਿਲਕੁਲ,
0: ਤੇ ਏਦਾਂ ਦੀਆਂ ਮਤਲਬ ਮੂਵਮੈਂਟ ਚੱਲ ਪਈਆਂ ਜਾਂ ਏਦਾਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ, ਤੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਦੋਂ ਲੋਕੀ ਬਹੁਤ ਜ਼ਿਆਦਾ ਓਪਨ ਹੋ ਜਾਣਗੇ. ਫਿਰ ਉਸ ਵੇਲੇ ਜਿਹੜਾ ਬਾਕੀ ਆ ਜਿਹੜਾ ਹੈਗਾ ਆ ਨਾ ਜੀ, ਕੋਈ ਸਭ ਜਿਹੜੇ ਹੈਗੇ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨਾ ਜੀ, ਉਹ ਇੰਨੀਆਂ ਜ਼ਿਆਦਾ ਸੈਲਫਿਸ਼ ਹੋ ਚੁੱਕੀਆਂ ਹੈਗੀਆਂ ਆ, ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਈ ਕਸਰ ਛੱਡਦੀਆਂ ਨਹੀਂ ਪਈਆਂ ਜੀ.
1: ਬਿਲਕੁਲ,
0: ਮੈਂ ਮਤਲਬ ਅਕਾਲੀ ਦਲ ਦਾ ਵੀ ਮੈਂ ਦੇਖ ਕੇ ਹੈਰਾਨ ਸੀਗਾ ਵੀ ਤੁਸੀਂ ਜਿਹੜਾ ਹੈਗਾ ਆ ਜਿਸ ਮਤਲਬ ਸਟੇਟ ਜਿੱਥੇ ਪਹਿਲਾਂ ਗਰਕ ਹੋਈ ਹੈ, ਤੁਸੀਂ ਮੁੜ ਕੇ ਹੋਰ ਗਰਕ ਕਰਨ ਵਾਸਤੇ ਹੀ ਆਉਣਾ ਹੈਗਾ ਜੀ. ਤੁਸੀਂ ਜਿਹੜੀ ਹੈਗੀਆਂ ਸਹੂਲਤਾਂ ਨੂੰ ਵਧਾ ਕੇ ਦੱਸਦੇ ਪਏ ਹੈਗੇ ਆ, ਤੁਸੀਂ ਤਾਂ ਰਿਐਲਿਟੀ ਜਿਹੜੀ ਹੈਗੀ ਉਹ ਦੱਸੋ ਲੋਕਾਂ ਨੂੰ ਕਿ ਭਾਈ ਏਡੀ ਸਟੇਟ ਕਰਜਾਈ ਹੈਗੀ ਆ, ਆਪਾਂ ਹੋਰ ਕੁਛ ਨੀ, ਜੇ ਬਚਦਾ ਹੋਊਗਾ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ, ਅਸੀਂ ਏਦਾਂ ਦਾ ਕੋਈ ਨੀ, ਅਸੀਂ ਕੰਸਟਰਕਟਿਵ ਰਾਜਨੀਤੀ ਕਰਨੀ ਆ ਅੱਗੇ, ਕਿਉਂਕਿ 10 ਸਾਲ ਤਾਂ ਹੋ ਗਏ ਬਾਹਰ ਬੈਠਿਆਂ ਨੂੰ ਜੀ.
1: ਬਿਲਕੁਲ ਹੈ ਜੀ.
0: ਸੋ ਇਸ ਜੀ ਸਰ
1: ਜੀ, ਤੇ ਸੈਂਟ ਸਾਹਿਬ ਜਸਵੀਰ ਸਿੰਘ ਗੜੀ ਬੜੇ ਚਰਚਿਤ ਆਫਿਸਰ ਰਹੇ ਨੇ SC ਕਮਿਸ਼ਨ, ਤੇ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੂੰ ਹੁਣ ਅਹੁਦਾ ਮਿਲ ਗਿਆ, ਹੋਰ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਹੋ? ਜਿੰਨਾ ਚਿਰ ਚਲੋ ਸੀਗੇ, ਹੁਣ ਕੀ ਹੋਏਗਾ ਜੇ ਏਦਾਂ ਦੇ ਕੇਸ ਹੋਰ ਆਉਣਗੇ ਜੀ? ਫਿਰ
0: ਸਰ ਉੱਥੇ ਕੋਈ ਕਿਸੇ ਹੋਰ ਚਿਹਰੇ ਨੂੰ ਜਿਹੜਾ ਆ ਮੌਕਾ ਮਿਲ ਜਾਊਗਾ
1: ਜੀ.
0: ਐਕਚੁਅਲੀ ਪਿਛਲੇ ਹਫਤੇ ਉਹਨਾਂ ਨੇ ਕੇਜਰੀਵਾਲ ਨਾਲ ਮਤਲਬ ਮੁਲਾਕਾਤ ਕਰਕੇ ਤੇ ਕਿਹਾ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਤੇ ਮੈਨੂੰ ਟਿਕਟ ਦਿੱਤੀ ਜਾਵੇ.
1: ਅੱਛਾ ਜੀ.
0: ਅਗਲਿਆਂ ਉਧਰੋਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਚੰਨੀ ਸਾਹਿਬ ਦੇ ਮੁਕਾਬਲੇ ਤੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ
1: ਜੀ,
0: ਬਈ ਜਿਹਦਾ ਚਿਹਰਾ ਤਾਂ ਪਹਿਚਾਣਿਆ ਹੋਵੇ ਨਾ ਸਾਰੇ ਪਾਸੇ
1: ਜੀ.
0: ਉਹ ਇਸ ਕਰਕੇ ਉਹਨਾਂ ਨੇ ਕੀਤਾ, ਫੇਰ ਇਹਨਾਂ ਕੋਲੋਂ ਲਿਆ ਰਿਜ਼ਾਈਨ, ਇਹਨਾਂ ਨੂੰ ਉੱਥੇ ਹਲਕਾ ਇੰਚਾਰਜ ਲਾ ਤਾ. ਉਹਨਾਂ ਨੇ ਆਪਣਾ ਸਿਟਿੰਗ MLA ਜਿਹੜਾ ਆ ਉਹਨੂੰ ਵੀ ਇੱਕ ਸਿਗਨਲ ਚਲਾ ਗਿਆ ਵੀ ਭਾਈ ਤੇਰੀ ਤਾਂ ਟਿਕਟ ਕੱਟੀ ਗਈ ਸਮਝ ਹੈ ਜੀ. ਤੇ ਉਹ ਡਾਕਟਰ ਚਰਨਜੀਤ ਸਿੰਘ ਜਿਹੜਾ ਹੈਗਾ ਆ ਉਹਦਾ ਤਾਂ ਉਹਨੂੰ ਤਾਂ ਇੰਡੀਕੇਸ਼ਨ ਹੋ ਗਈ ਵੀ ਭਾਈ ਇਹ ਹਲਕਾ ਤਾਂ ਗਿਆ ਹੈ ਜੀ. ਬਿਲਕੁਲ ਜੀ ਬਿਲਕੁਲ, ਉਹ ਹੁਣ ਜਾ ਕੇ ਆਪਣਾ ਹਲਕੇ ਦੇ ਵਿੱਚ ਕੰਮ ਦੇਖਣਗੇ, ਉੱਥੇ ਉਹਨਾਂ ਦੇ 4 ਨੰਬਰ ਬਣਾਉਣਗੇ ਜੀ, ਉਹਨਾਂ ਦੇ ਕਹਿਣ ਤੇ ਥਾਣੇਦਾਰ ਲੱਗੂਗਾ ਤੇ ਉਹਨਾਂ ਦੇ ਕਹਿਣ ਤੇ ਕੰਮ ਹੋਊਗਾ ਕਿਸੇ ਦਾ, ਤੇ ਉਹਨਾਂ ਦੇ ਕਹਿਣ ਤੇ FIR ਹੋਊਗੀ ਤੇ ਫਿਰ ਜਿਹੜਾ ਆ ਲੋਕੀ ਉਹਨਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਭਈ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜਾ ਹੈਗਾ ਮੁੱਖ ਮੰਤਰੀ ਤੇ ਅੱਗੇ ਸਿੱਟਿਆ ਜਾਵੇ ਹਾਂਜੀ, ਤਾਂ ਉੱਥੇ ਜਿਹੜਾ ਆ ਇਹ ਵਧੀਆ ਜਿਹੜੀ ਹੈਗੀ ਫਾਈਟ ਦੇਖਣ ਨੂੰ ਮਿਲੇ ਜੀ.
1: ਬਿਲਕੁਲ
0: ਜੀ ਪਰ ਸਾਹਿਬ
1: ਜੀ ਸੈਣੀ ਸਰ
0: ਹਾਂਜੀ ਸਰ,
1: ਥੈਂਕ ਯੂ ਜੀ. ਜੇ ਕੁਝ
0: ਠੀਕ ਹੈ ਪਰ ਸਾਹਿਬ ਮੇਰਾ ਖਾਲਸਾ, ਗ੍ਰੇਟਫੁਲ ਸਰ.
1: ਹਾਂਜੀ ਥੈਂਕ ਯੂ
0: ਨਹੀਂ ਸਰ, ਮੇਰੀ ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ.
1: ਸਤਿ ਸ੍ਰੀ ਅਕਾਲ ਜੀ. ਲੋ ਦੋਸਤੋ, ਇਸ ਸੰਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ. ਦੋਸਤੋ, ਹੋਰ 15 ਮਿੰਟ ਆਪਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਾਵਲ ਕਿਤਾਬ ਦੇ ਵੱਲ ਨੂੰ ਚੱਲਾਂਗੇ ਅੱਜ. ਤੇ ਅੱਜ ਮਨ ਹੈਗਾ ਜ਼ਰੂਰ ਕਿਤਾਬ ਦੇ ਕੁਝ ਚੈਪਟਰ ਤੁਹਾਡੇ ਨਾਲ ਸਾਂਝੇ ਕਰਨ ਦੇ, ਆਸ ਦੇ ਨਾਲ ਮੈਂ ਆਇਆ ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ। ਤੇ ਭਾਜਪਾ ਨੇ ਪਾਰਟੀ ਲਾਈਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਸੰਗਰੂਰ ਦੇ 3 ਆਗੂਆਂ ਨੂੰ ਕਾਰਨ ਦੱਸੋ ਨੋਟੇ ਜਾਰੀ ਕਰ ਦਿੱਤਾ। 7 ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਹੈ। ਤੇ ਇਹ ਸਾਰੀ ਸਿਆਸਤਬਾਜ਼ੀ ਅੱਗੇ ਚੱਲ ਰਹੀ ਹੈ। ਤੇ ਨਾਲ ਦੀ ਨਾਲ ਅਗਲੀਆਂ ਖ਼ਬਰਾਂ ਵੱਲ ਨੂੰ ਚੱਲਦੇ, ਇੰਟਰਨੈਸ਼ਨਲ ਖ਼ਬਰਾਂ ਕੀ ਕਹਿੰਦੀਆਂ ਨੇ। ਦੋਸਤ ਸਾਰੇ ਜੁੜੇ ਹੋਏ ਨੇ ਜੀ, ਨਾਲ ਗੱਲਬਾਤ ਸੁਣ ਰਹੇ ਨੇ। ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕਹਿੰਦੇ, ਹੈਪੀ ਰੱਖੜੀ ਟੂ ਯੂ ਆਲ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਦੁਬਈ ਤੋਂ। ਤੇ ਜਿਹੜੀ ਮੇਰੇ ਕੋਲ ਲਾਈਵ ਚੈਟ ਜਿਹੜੀ ਆ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਤੇ ਦੋਸਤੋ ਅਗਲੀ ਖ਼ਬਰ ਵੱਲ ਨੂੰ ਚੱਲਦੇ ਹਾਂ। ਤੇ ਪਾਕਿਸਤਾਨ ਜਿਹੜੇ ਨੇ ਜਾ ਰਹੇ ਨੇ, ਆਖਿਰਕਾਰ ਜਿਹੜਾ ਪਾਕਿਸਤਾਨ ਪਹਿਲਾਂ ਕਾਫ਼ੀ ਸੀਗਾ, ਉਹਨਾਂ ਨੇ ਆਪਣੇ ਬਿਆਨਬਾਜ਼ੀ ਕੇਂਦਰ ਦੇ ਵੱਲੋਂ ਆਈ ਸੀ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ ਅਸੀਂ ਆਗਿਆ ਨਹੀਂ ਦੇ ਸਕਦੇ, ਉਸਨੂੰ ਉੱਦਾਂ ਹੀ ਰੱਖਾਂਗੇ ਬਰਕਰਾਰ। ਪਰ ਚੋਣਾਂ ਦਾ ਮਾਹੌਲ ਲੱਗ ਗਿਆ, ਭਾਈ ਸਿੱਖਾਂ ਨੂੰ ਨਾਰਾਜ਼ ਵੀ ਨਹੀਂ ਕਰਨਾ। ਤੇ ਇਸ ਕਰਕੇ ਫਿਰ ਅਗਲੇ ਕਹਿੰਦੇ ਚਲੋ 3,000 ਦਾ ਜਿਹੜਾ ਜੱਥਾ ਹੈਗਾ ਆ ਉਹ ਜਾ ਸਕਦਾ ਹੈ ਪਾਕਿਸਤਾਨ, ਤੇ ਉਹ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈ ਹੁਣ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਕੁਆਇਟਾ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਹੜਾ ਢਾਇਆ ਗਿਆ ਉਹ ਢਾ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ, ਐਡਵੋਕੇਟ ਧਾਮੀ ਹੁਣਾਂ ਨੇ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਆਇਟਾ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਢਾ ਕੇ ਉੱਥੇ ਵਪਾਰਕ ਜਿਹੜਾ ਹੈ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਦੱਸਿਆ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੇ ਲਈ ਵੀ ਆਖਿਆ। ਧਾਮੀ ਹੁਣਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਨਾਲ ਸੰਬੰਧਿਤ ਅਨੇਕਾਂ ਗੁਰਦੁਆਰੇ ਮੌਜੂਦ ਨੇ ਤੇ ਧਾਰਮਿਕ ਅਤੇ ਵਿਰਾਸਤੀ ਅਸਥਾਨ ਜਿਹੜੇ ਨੇ ਸਿਰਫ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਹੀ ਨਹੀਂ, ਸਗੋਂ ਸਿੱਖ ਕੌਮ ਦੀ ਜਿਹੜੀ ਹੈ ਇਤਿਹਾਸਕ ਪਛਾਣ ਅਤੇ ਵਿਰਾਸਤ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਢਾ ਕੇ ਵਪਾਰਕ ਉਸਾਰੀਆਂ ਕਰਨਾ ਸਿੱਖ ਭਾਵਨਾਵਾਂ ਦਾ ਕਹਿੰਦੇ ਨਰਾਦਰ ਮੰਨਿਆ ਗਿਆ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਖਿਆ ਕਿ ਤੁਰੰਤ ਦਖਲ ਦੇ ਕੇ ਚੱਲ ਰਹੀ ਉਸਾਰੀ ਨੂੰ ਰੋਕਣ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ। ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਤੇ ਇਤਿਹਾਸਕ ਨਿਸ਼ਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਟਰੰਪ ਸਾਹਿਬ ਨਵਾਂ ਸ਼ੋਸ਼ਾ ਛੱਡ ਦਿੱਤਾ ਹੈ, ਝੀਲ ਨੂੰ ਆਪਣੇ ਨਾਂ ਦੇ ਉੱਤੇ ਕਰ ਲਿਆ। ਟੋਰਾਂਟੋ ਨੇ ਕੈਨੇਡਾ ਦੀ ਇਸ ਝੀਲ ਦਾ ਨਾਂ ਬਦਲ ਸੁੱਟਿਆ, ਨਾਂ ਜਿਹੜਾ ਪਾਸ ਕਰ ਦਿੱਤਾ ਹੈ ਆਰਡਰ ਜਿਹੜਾ ਉਹਦੇ ਉੱਤੇ। ਟਰੰਪ ਨੇ ਕੈਨੇਡਾ ਦੇ ਨਾਲ ਇੱਕ ਹੋਰ ਜਿਹੜਾ ਵਿਵਾਦ ਛੇੜ ਲਿਆ। ਵੀਰਵਾਰ ਨੂੰ ਕੱਲ ਬੀਤੇ ਚ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਜਿਹੜਾ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤੱਕ ਸੀਮਤ ਹੈ ਤੇ ਇਸਦਾ ਮਤਲਬ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਦੇ ਅਨੁਸਾਰ ਝੀਲ ਨੂੰ ਲੇਕ ਓਨਟਾਰੀਓ ਕਹਿ ਸਕਦੇ ਨੇ। ਟਰੰਪ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮੈਰੀਕਾ ਰੱਖਿਆ ਜਾਵੇਗਾ ਜੋ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਤੋਂ ਨਾਮ ਬਦਲਣ ਦੇ ਵਿਚਾਰ ਕਰ ਰਹੇ ਸਨ ਤੇ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਜਿਹੜਾ ਪਹਿਲਾਂ ਹੀ ਵੱਧ ਰਿਹਾ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ। ਤੇ ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਨੇ ਤੇ ਝੀਲ ਨੂੰ ਲੇਕ ਓਨਟਾਰੀਓ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੁਚੁਲ ਨੇ ਵੀ ਜਿਹੜਾ ਟਰੰਪ ਦੇ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ਜਿਹੜਾ ਲੇਕ ਅਮਰੀਕਾ ਨਹੀਂ ਕਹੇਗਾ। ਓਨਟਾਰੀਓ ਝੀਲ ਉੱਤਰੀ ਅਮਰੀਕਾ ਦੀਆਂ 5 ਮਹਾਨ ਝੀਲਾਂ ਦੇ ਵਿੱਚੋਂ ਇੱਕ ਹੈ। ਇਸ ਦੀ ਸਤਾ ਦਾ ਜਿਹੜਾ ਲਗਭਗ 52% ਕੈਨੇਡਾ ਦੇ ਵਿਚ ਹੈ ਤੇ ਜਦੋਂ ਕਿ ਬਾਕੀ ਦਾ 48% ਅਮਰੀਕੀ ਰਾਜ ਜਿਹੜਾ ਹੈ ਨਿਊਯਾਰਕ ਦੇ ਵਿਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫੈਸਲੇ ਨੂੰ ਕੈਨੇਡਾ ਦੇ ਵਿਚ ਸਿਰਫ਼ ਨਾਮ ਬਦਲਣ ਤੋਂ ਵੱਧ ਸਗੋਂ ਇਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਤੇ ਕਿਊਬਿਕ ਦੇ ਵੈਡੇਟ ਨੇਸ਼ਨ ਦੇ ਜਿਹੜਾ ਮੁਖੀ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਵੈਂਡਟ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਤੇ ਝੀਲ ਦੀ ਸੁੰਦਰਤਾ ਜਾਂ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਜਿਹੜਾ ਲਾਇਆ ਕਿ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਨਾਰਵੇ ਦੀ ਗੱਲ ਕਰੀਏ। ਔਜਲਾ ਸਾਹਿਬ ਕਹਿੰਦੇ ਨੇ ਗੜੀ ਦੇ ਵੀ ਲਕੀਰ ਹੋ ਨਹੀਂ ਭਾਵੇਂ ਕਿਤੋਂ ਲੜ ਲਵੇ ਚੋਣ। ਕਹਿੰਦੇ ਜੀ ਉਹ ਮਤਲਬ ਕਿ ਹੱਥ ਤੇ ਲਕੀਰ ਨਹੀਂ ਜਿੱਤਣ ਵਾਲੀ, ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਕਹਿੰਦੇ ਨਾ ਮੈਨੇ। ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ, ਹਾਲਾਤ ਤਾਂ ਇਹੀ ਹੈ ਸਾਰਾ ਕੁਝ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅੱਜ ਤੇ ਪੁੱਤਰ ਨੇ ਜਿਹੜਾ ਗੱਦੀ ਸੰਭਾਲ ਲਈ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਤੇ ਉਹ ਜਿਹੜੇ ਸਨ 99 ਸਾਲ ਦੇ ਸਨ। ਮਹਿਲ ਨੇ ਜਿਹੜਾ ਸ਼ੁੱਕਰਵਾਰ ਸਵੇਰੇ ਇਸ ਸੰਬੰਧੀ ਐਲਾਨ ਕਰ ਦਿੱਤਾ ਕਿ ਨਾਜ਼ੀ ਕਬਜ਼ੇ ਦੇ ਦੌਰਾਨ ਆਪਣੇ ਬਚਪਨ ਦਾ ਕੁਝ ਹਿੱਸਾ ਸੰਯੁਕਤ ਰਾਜ ਅਮਰੀਕਾ ਚ ਜਲਾਵਤਨੀ ਦੇ ਵਿਚ ਬਿਤਾਉਣ ਵਾਲੇ ਹਰਾਲਡ ਨੇ ਕਈ ਯੂਰਪੀਅਨ ਕੁਲੀਨ ਵਰਗ ਦੇ ਵਿਆਹ ਦੇ ਪ੍ਰਸਤਾਵਾਂ ਨੂੰ ਉਸ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਠੁਕਰਾ ਦਿੱਤਾ ਜਿਸ ਨੂੰ ਉਹ ਸਕੂਲ ਤੋਂ ਪਿਆਰ ਕਰਦਾ ਸੀ। ਹਰਾਲਡ ਯੂਰਪ ਦਾ ਸਭ ਤੋਂ ਪੁਰਾਣਾ ਰਾਜ ਕਰਨ ਵਾਲਾ ਰਾਜਾ ਸੀ। ਇੱਕ ਪ੍ਰਸਿੱਧ ਰਾਜਾ ਹੋਣ ਦੇ ਨਾਤੇ ਉਹਨੇ ਜਿਹੜਾ ਸੀ ਰਾਜਸ਼ਾਹੀ ਨੂੰ ਆਧੁਨਿਕ ਬਣਾਇਆ, ਪਰ ਹਾਲ ਹੀ ਦੇ ਦਿਨਾਂ ਜਾਂ ਸਾਲਾਂ ਦੇ ਵਿਚ ਤਿਆਗ ਕਰਨ ਵਾਲੇ ਹੋਰ ਬੁੱਢੇ ਰਾਜਿਆਂ ਵਾਂਗ ਉਹਨੇ ਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਹਰਾਲਡ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਹਾਕੋਨ 8ਵਾਂ ਆਪਣੇ ਆਪ ਹੀ ਜਿਹੜਾ ਗੱਦੀ ਦੇ ਉੱਤੇ ਬੈਠ ਗਿਆ। ਹੋਰ ਯੂਰਪੀਅਨ ਰਾਜਸ਼ਾਹੀਆਂ ਵਾਂਗ ਹੀ ਜਿਹੜੀਆਂ ਰਾਜਾਸ਼ਾਹੀਆਂ ਨੇ ਮੁਲਕਾਂ ਦੇ ਵਿਚ ਵਾਂਗ ਨਾਰਵੇ ਰਾਜੇ ਦੀ ਜਿਹੜੀ ਹੈ ਨਾਰਵੇਈ ਰਾਜੇ ਦੀ ਭੂਮਿਕਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਉਸਨੂੰ ਦੇਸ਼ ਦੇ ਅੰਦਰ ਕਾਫ਼ੀ ਪ੍ਰਸਿੱਧੀ ਪ੍ਰਾਪਤ ਹੈ। ਲਗਭਗ 5.5 ਮਿਲੀਅਨ ਲੋਕਾਂ ਦੇ 5.5 ਮਿਲੀਅਨ ਪਾਪੂਲੇਸ਼ਨ ਹੈ। ਇਸ ਲੋਕਤੰਤਰੀ ਦੇਸ਼ ਦੇ ਵਿਚ ਅਸਲ ਸ਼ਕਤੀ ਚੁਣੀ ਹੋਈ ਸੰਸਦ ਦੇ ਕੋਲ ਹੈ ਤੇ ਹੈਰਾਲਡ ਜਨਵਰੀ 1991 ਦੇ ਵਿਚ ਆਪਣੇ ਪਿਤਾ ਰਾਜਾ ਓਲਾਵ 5ਵੇਂ ਦੀ ਮੌਤ ਤੋਂ ਬਾਅਦ ਗੱਦੀ ਦੇ ਉੱਤੇ ਬੈਠਿਆ ਤੇ ਆਪਣੇ ਰਾਜ ਦੇ ਦੌਰਾਨ ਨਾਰਵੇ ਨੇ ਜਿਹੜਾ ਤੇਲ ਅਤੇ ਗੈਸ ਦੇ ਦੁਆਰਾ ਚਲਾਈ ਗਈ ਆਰਥਿਕ ਖੁਸ਼ਹਾਲੀ ਦਾ ਦੌਰ ਵੀ ਦੇਖਿਆ। ਹਰਾਲਡ ਦਾ ਜਨਮ 1937 ਦੇ ਵਿਚ ਓਸਲੋ ਦੇ ਨੇੜੇ ਆਸਕਰ ਦੇ ਵਿਚ ਹੋਇਆ ਤੇ ਹੈਰਾਲਡ 1370 ਦੇ ਵਿਚ ਰਾਜਾ ਓਲਾਵ ਚੌਥੇ ਦੇ ਜਨਮ ਤੋਂ ਬਾਅਦ ਨਾਰਵੇ ਦੇ ਵਿਚ ਪੈਦਾ ਹੋਇਆ ਪਹਿਲਾ ਨਾਰਵੇਈ ਰਾਜਕੁਮਾਰ ਸੀਗਾ। ਇਸ ਤੋਂ ਬਾਅਦ ਨਾਰਵੇ ਦਾ ਜਿਹੜਾ ਕਈ ਸਦੀਆਂ ਤੱਕ ਆਪਣਾ ਰਾਜਾ ਨਹੀਂ ਸੀ ਤੇ 1905 ਦੇ ਵਿਚ ਸਵੀਡਨ ਦੇ ਨਾਲ ਨਾਰਵੇ ਦੇ ਸਾਂਝੇ ਸ਼ਾਸਨ ਦੇ ਅੰਤ ਤੋਂ ਬਾਅਦ ਹੈਰਾਲਡ ਦੇ ਦਾਦਾ ਹਾਕੋਨ ਜਿਹੜਾ ਸੀਗਾ ਉਹਨੂੰ ਨਾਰਵੇ ਦਾ ਰਾਜਾ ਚੁਣਿਆ ਗਿਆ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ 5-7 ਮਿੰਟ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਭੈਣ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ, ਆਲ ਦੁਆਬਾ ਫੈਮਿਲੀ ਐਂਡ ਹੈਪੀ ਰੱਖੜੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਸ਼ੀਰਵਾਦ ਦੇ ਲਈ ਜੀ। ਤੇ ਲੋ ਦੋਸਤੋ, ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿਤਾਬ ਦੀਆਂ ਅੱਜ, ਤੇ ਨਾਲ ਹੋਰਮੁਜ਼ ਦੀ ਥੋੜੀ ਜਿਹੀ ਗੱਲ ਕਰ ਲਈਏ। ਹੋਰਮੁਜ਼ ਜਿਹੜਾ ਹੈ ਭਾਰਤ ਨੂੰ ਜੀਵਾਣੂ ਬਾਲਣ ਦੀ ਦਰਾਮਦ ਦੇ ਉੱਤੇ 18,300 ਕਰੋੜ ਰੁਪਏ ਵਾਧੂ ਖਰਚਾ ਪੈ ਗਿਆ ਇਹ ਲੜਾਈ ਦੇ ਵਿੱਚ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਜਿਹੜੀ ਇੱਕ ਰਿਪੋਰਟ ਦੇ ਮੁਤਾਬਕ ਹੋਰਮੁਜ਼ ਜਲਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਦੇ ਵਿਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ ਯਾਨੀ ਕਿ ਫਾਸਿਲ ਫਿਊਲ ਜਿਹੜਾ ਹੁੰਦਾ ਹੈ ਉਹਦੀ ਦਰਾਮਦ ਦੇ ਲਈ ਅਨੁਮਾਨਿਤ 18,300 ਕਰੋੜ ਰੁਪਏ ਯਾਨੀ ਕਿ $2,200 ਕਰੋੜ ਅਮੈਰੀਕਨ ਡਾਲਰ ਦਾ ਵਾਧੂ ਕੁੱਲ ਖਰਚਾ ਜਿਹੜਾ ਕਰਨਾ ਪਿਆ ਤੇ ਵਾਧੂ ਦਰਾਮਦ ਲਾਗਤ ਦੇ ਮਾਮਲੇ ਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ। ਜਦੋਂ ਕਿ ਆਰਥਿਕ ਪ੍ਰਭਾਵ ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਂ ਨੂੰ ਬਾਲਣਾ ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ ਦੱਸੀ ਗਈ ਹੈ ਜੋ ਕਿ ਦੇਸ਼ ਦੀ ਲਗਭਗ 1.4 ਦਿਨਾਂ ਦੀ ਜਿਹੜੀ ਹੈ ਕੌਮੀ ਆਮਦਨ ਦੇ ਵਿੱਚ ਜਾਂ ਦੇਸ਼ ਦੀ ਜੀ ਡੀ ਪੀ ਦਾ ਜਿਹੜਾ 0.38% ਬਣ ਜਾਂਦਾ ਹੈ। ਇਸੇ ਤਰ੍ਹਾਂ ਰਿਪੋਰਟ ਦੇ ਅਨੁਸਾਰ ਕੇਵਲ ਕੱਚੇ ਤੇਲ ਕਰੂਡ ਆਇਲ ਜਿਹੜਾ ਉਹਦੇ ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਜਿਹੜਾ ਹੈ ਰੁਪਏ ਰਹੀ ਹੈ ਤੇ ਚੀਨ 29,050 ਕਰੋੜ ਰੁਪਏ ਜਾਂ ਫਿਰ 3,500 ਕਰੋੜ ਡਾਲਰ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ 64,740 ਕਰੋੜ ਰੁਪਏ 7,800 ਕਰੋੜ ਡਾਲਰ ਜਿਹੜੀ ਵੱਧ ਪਈ ਹੈ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਜਿਸਦੇ ਵਿਚ ਤਰਲ ਕੁਦਰਤੀ ਗੈਸ ਤੇਲ ਉਤਪਾਦ ਤੇ ਸਮੁੰਦਰੀ ਰਸਤੇ ਦੇ ਰਾਹੀਂ ਆਉਣ ਵਾਲਾ ਕੱਚਾ ਤੇਲ ਜਿਹੜਾ ਸ਼ਾਮਲ ਦੱਸਿਆ ਗਿਆ। ਇਸੇ ਤਰ੍ਹਾਂ ਦਰਾਮਦਕਾਰਾਂ ਦੇ ਦੁਆਰਾ ਜਿਹੜਾ ਅਸਲ ਦੇ ਵਿਚ ਅਦਾ ਕੀਤੀਆਂ ਗਈਆਂ ਕੀਮਤਾਂ ਤੇ ਸੰਘਰਸ਼ ਦੇ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਜਿਹੜਾ ਹੈ ਫਿਊਚਰਜ ਮਾਰਕੀਟ ਦੇ ਵਿਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਧੇ ਹੋਏ ਖਰਚੇ ਦਾ ਪਤਾ ਲਾਇਆ ਤੇ ਅਮਰੀਕਾ ਇਰਾਨ ਯੁੱਧ ਤੋਂ ਬਾਅਦ ਦੇ 6 ਮਹੀਨਿਆਂ ਦੇ ਵਿਚ ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ ਮਾਰਕੀਟ ਜਿਹੜੀ ਹੈ ਅਨੁਮਾਨਾਂ ਦੇ ਮੁਕਾਬਲੇ ਸਮੁੰਦਰੀ ਕੱਚੇ ਤੇਲ ਤੇਲ ਉਤਪਾਦਾਂ ਤੇ LNG ਦੇ ਲਈ ਲਗਭਗ ਕਹਿੰਦੇ ਨੇ 2,73,900 ਕਰੋੜ ਰੁਪਏ 33,000 ਕਰੋੜ ਡਾਲਰ ਜਿਹੜਾ ਵੱਧ ਅਦਾ ਕੀਤੇ ਨੇ ਇਹਦੇ ਵਿਚ। ਲਓ ਜੀ ਦੋਸਤੋ ਅਗਲਿਆਂ ਦੀਆਂ ਤਾਂ ਤਰੱਕੀਆਂ ਨੇ ਤੇ ਘਾਟਾ ਆਵਾਮ ਨੂੰ ਪੈਣਾ ਹੀ ਪੈਣਾ। ਲਓ ਦੋਸਤੋ ਇਹ ਸਾਂਝੀ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਚੱਲਦੇ ਹਾਂ ਫਿਰ ਆਪਾਂ ਹੁਣ ਅੱਜ ਦੇ ਕਿਤਾਬ ਵਾਲੇ ਮਸਲਿਆਂ ਦੇ ਵੱਲ ਨੂੰ। ਤੇ ਦੋਸਤੋ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਗੇ ਕਿਤਾਬ ਪੰਜਾਬ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ ਇਹਦੀ ਬਾਤ ਪਹੁੰਚ ਜਾ ਰਹੇ ਹਾਂ ਤੇ ਨਾਲ ਦੀ ਨਾਲ ਅਗਲਾ ਸਮਾਂ ਉਹਦੇ ਉੱਤੇ ਲਾਵਾਂਗੇ 40-45 ਮਿੰਟ ਜਿੰਨੇ ਵੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਫੋਨ ਲਾਈਨਾਂ ਦਾ ਸਵਾਗਤ ਰਹੇਗਾ ਦੋਸਤੋ ਕਾਲ ਕਰਨੀ ਚਾਹੋਗੇ ਤਾਂ ਤੇ ਇਸ ਕਿਤਾਬ ਨੂੰ ਸਾਂਝਾ ਕਰਦੇ ਸਮੇਂ ਮੈਂ ਮਾਫ਼ੀ ਚਾਹਵਾਂਗਾ ਮੈਂ ਕਾਲ ਨਹੀਂ ਲੈ ਪਾਵਾਂਗਾ ਕਿਉਂਕਿ ਨਾਲ ਨਾਲ ਫਿਰ ਆਪਾਂ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ ਤੇ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਵਿੱਚੋਂ ਭਟਕ ਜਾਂਦਾ ਹੈ ਇਸ ਕਰਕੇ ਤੇ ਅੱਗੇ ਜਾ ਕੇ ਤੁਹਾਡੀ ਲਾਈਨ ਜਿਹੜੀ ਹੈ ਜ਼ਰੂਰ ਖੋਲ੍ਹ ਦਿੱਤੀ ਜਾਵੇਗੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਫਿਰ ਕਰਦੇ ਹਾਂ ਆਗਾਜ਼ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਜਿਹੜਾ ਸਮਾਪਤੀ ਤੇ ਅੱਜ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਕਰਦੇ ਹਾਂ ਤੁਹਾਡੇ ਨਾਲ ਸ਼ੁਰੂਆਤ। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਤੇ ਅੱਜ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਦਿਨ ਦੇ ਵਿੱਚ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਸੈਗਮੈਂਟ ਦੇ ਵਿੱਚੋਂ ਹਰ ਫਰਾਈਡੇ ਵਾਲੇ ਦਿਨ ਨੂੰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬਾਂ ਦੀ ਦੁਨੀਆਂ ਦੇ ਵਿੱਚੋਂ ਤੇ ਇਸ ਸਮੇਂ ਦੇ ਵਿੱਚ ਆਪਣੇ ਨਾਲ ਜਿਹੜੀ ਹੈ ਕਿਤਾਬ ਜੁੜੀ ਹੋਈ ਹੈ ਜਿਸ ਦੇ ਵਿੱਚੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਸ਼ਬਦ ਤੱਕ ਸਾਂਝ ਪਾਵਾਂਗੇ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਤੇ ਇਸ ਨੂੰ ਜਿਹੜਾ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ ਇਸ ਦੇ ਵਿੱਚੋਂ 11ਵਾਂ ਦੋਸਤੋ ਥੋੜਾ ਪਿੱਛੇ ਲੈ ਚੱਲਦਾ ਤੁਹਾਨੂੰ ਜਿਵੇਂ ਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਸਮਾਪਤੀ ਕੀਤੀ ਸੀ ਵਿੱਚ 2-3 ਵੀਕ ਦਾ ਗੈਪ ਪੈ ਗਿਆ ਉਹਦੇ ਲਈ ਮਾਫ਼ੀ ਮੈਟਕਾਫ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਮਲਵਈ ਰਾਜਿਆਂ ਨੇ ਦਿੱਲੀ ਜਾ ਕੇ ਸੇਟਨ ਦੇ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ ਫਰਿਆਦ ਕੀਤੀ ਤਾਂ ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ ਕਿਉਂ ਨਾ ਕੁਝ ਬੋਲੀ ਰਾਖੀ ਦੇ ਲਈ ਕਿਉਂ ਨਹੀਂ ਮੰਨੀ ਤੇ ਜਦੋਂ ਪਟਿਆਲੇ ਰਾਜੇ ਤੇ ਰਾਣੀ ਦਾ ਝਗੜਾ ਹੋ ਗਿਆ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ ਸੀ ਮਹਾਰਾਜੇ ਦੇ ਕੋਲ ਕਿਉਂ ਆਏ ਇਹ ਬਹੁਤ ਵੱਡਾ ਸਵਾਲ ਹੈ ਮੈਟਕਾਫ ਦੇ ਕੋਲ ਇਨ੍ਹਾਂ ਸਵਾਲਾਂ ਦਾ ਨਾ ਤਾਂ ਜਵਾਬ ਸੀਗਾ ਤੇ ਨਾ ਹੀ ਉਹਨੇ ਜਵਾਬ ਦੇਣਾ ਦੀ ਜਿਹੜੀ ਸੀ ਪਰਵਾਹ ਕੀਤੀ ਸੀ। ਫਿਰ ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਰਿਹਾ। ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਰਾਂ ਦੀਆਂ ਬਾਹਾਂ ਦੇ ਵਿੱਚ ਸੀਗਾ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗ ਸਕਿਆ ਸੀ। ਤੋ ਇਹ ਕਿ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਜਿਹੜੀ ਅੱਗੇ ਪੈਦਾ ਹੋਏਗੀ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਹਦੀ ਆਪਾਂ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਤੇ ਲਓ ਫਿਰ ਬਾਤ ਪਾਉਂਦੇ ਹਾਂ ਕਿਤਾਬ ਪੰਜਾਬ ਦੀ।

2 ਜਨਵਰੀ 1809 ਨੂੰ ਮੇਜਰ ਡੇਵਿਡ ਅਖਤਰ ਲੋਨੀ ਦਿੱਲੀ ਤੋਂ 3 ਬਟਾਲੀਅਨਾਂ ਪੈਦਲ 1 ਬਟਾਲੀਅਨ ਘੋੜਸਵਾਰ ਤੇ ਤੋਪਖਾਨਾ ਲੈ ਕੇ ਮਾਲਵੇ ਦੇ ਵੱਲ ਨੂੰ ਵਧਿਆ। ਅਖਤਰ ਲੋਨੀ ਅਮੈਰੀਕਨ ਸੀਗਾ। 1777 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਭਰਤੀ ਹੋਇਆ। ਉਹਨੇ ਸਿੱਖਾਂ, ਗੋਰਖਿਆਂ ਤੇ ਰਾਜਪੂਤਾਂ ਦੇ ਨਾਲ ਮੀਟਿੰਗਾਂ ਕੀਤੀਆਂ। ਕਈ ਮੁਸਲਮਾਨ ਔਰਤਾਂ ਉਸਦੇ ਹਰਮ ਦੇ ਵਿੱਚ ਸਨ। ਦਿੱਲੀ ਦਾ ਰੈਜ਼ੀਡੈਂਟ ਸੀਗਾ। ਮੇਰਠ ਦੇ ਵਿੱਚ 1825 ਨੂੰ ਉਹਦੀ ਮੌਤ ਹੋਈ। 9 ਫਰਵਰੀ ਨੂੰ ਉਹਨੇ ਆਪਣਾ ਐਲਾਨਨਾਮਾ ਜਾਰੀ ਕੀਤਾ, ਜਿਸਦੇ ਵਿੱਚ ਲਿਖਿਆ ਸੀ ਕਿ ਸਾਰੇ ਮਲਵਈ ਰਾਜੇ ਬ੍ਰਿਟਿਸ਼ ਰਾਖੀ ਅੰਦਰ ਨੇ। ਸਤਲੁਜ ਦੇ ਉੱਤਰ ਪੱਛਮ ਦੇ ਵੱਲ ਜਿਹੜੇ ਇਲਾਕੇ ਦੱਬ ਲਏ ਹਨ, ਲਾਹੌਰ ਸਰਕਾਰ ਖਾਲੀ ਕਰੇ। ਅਖਤਰ ਲੋਨੀ ਦੇ ਕਾਰਵਾਂ ਦਾ ਪਟਿਆਲੇ, ਨਾਭੇ, ਜੀਂਦ ਹਰ ਥਾਂ ਦੇ ਉੱਤੇ ਸਵਾਗਤ ਹੋਇਆ। ਸਦਾ ਕੌਰ ਨੇ ਅੰਗਰੇਜ਼ਾਂ ਦੇ ਆਉਣ ਦੀ ਪ੍ਰਸੰਸਾ ਕੀਤੀ। ਪਟਿਆਲੇ ਦਾ ਰਾਜਾ ਸਾਹਿਬ ਸਿੰਘ ਬਚਗਾਨਾ ਖੁਸ਼ੀ ਦੇ ਨਾਲ ਮਿਲਿਆ ਤੇ ਮਲੇਰਕੋਟਲਾ ਨਵਾਬ ਦੇ ਹਵਾਲੇ ਕਰ ਦਿੱਤਾ। ਮਸ਼ਹੂਰ ਸ਼ਹਿਰ ਲੁਧਿਆਣਾ ਅੰਗਰੇਜ਼ਾਂ ਦਾ ਹੋ ਗਿਆ। ਸਤਲੁਜ ਕਿਨਾਰੇ ਯੂਨੀਅਨ ਜੈਕ ਗੱਡ ਦਿੱਤਾ ਗਿਆ। ਇੱਕ ਵਾਰ ਤਾਂ ਇਉਂ ਲੱਗਿਆ ਜਿਵੇਂ ਸਤਲੁਜ ਪਾਰ ਕਰਕੇ ਅੰਗਰੇਜ਼ ਪੰਜਾਬ ਦੇ ਉੱਤੇ ਹੱਲਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੰਗਾਂ ਦੀ ਸ਼ੀਆ ਮੁਸਲਮਾਨਾਂ ਦੇ ਨਾਲ ਲੜਾਈ ਹੋ ਗਈ ਸੀ, ਉਦੋਂ ਮੈਟਕਾਫ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੀਆਂ ਹਰਕਤਾਂ ਤੇਜ਼ ਹੋ ਗਈਆਂ। ਦੀਵਾਨ ਮੋਹਕਮ ਚੰਦ ਦਾ ਸੁਝਾਅ ਸੀਗਾ ਕਿ ਹੋਲਕਰ ਦੇ ਨਾਲ ਸੰਧੀ ਕਰਕੇ ਯੁੱਧ ਛੇੜ ਦਈਏ, ਰੋਹੇਲੇ ਦੇ ਨਾਲ ਰਲ ਜਾਣਗੇ। ਮੈਟਕਾਫ ਅਤੇ ਮੋਹਕਮ ਚੰਦ ਦੀ ਜਿਹੜੀ ਗੱਲ ਥਾਵੇਂ ਹੀ ਰਹਿ ਗਈ ਸੀ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਲੜਨ ਦੇ ਲਈ ਤਿਆਰ ਨਹੀਂ ਸਨ। 3 ਅਪ੍ਰੈਲ ਨੂੰ ਫਰੀਦਕੋਟ ਦਾ ਕਿਲ੍ਹਾ ਖਾਲੀ ਕਰ ਦਿੱਤਾ ਤੇ 15 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿਖੇ ਕਲਕੱਤੇ ਤੇ ਲਾਹੌਰ ਦੀ ਜਿਹੜੀ ਸੀ ਸਰਕਾਰ ਨੇ ਜਿਹੜੇ ਹਸਤਾਖਰ ਕਰ ਦਿੱਤੇ। ਦੋਵਾਂ ਸਰਕਾਰਾਂ ਨੇ ਮਿੱਤਰਤਾ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ। ਅੰਗਰੇਜ਼ਾਂ ਨੇ ਮੰਨ ਲਿਆ ਕਿ ਸਤਲੁਜ ਤੋਂ ਪੱਛਮ ਦੇ ਵੱਲ ਦਾ ਇਲਾਕਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਹੈ। ਸੰਧੀ ਦੇ ਵਿੱਚ ਨਫ਼ਾ ਨੁਕਸਾਨ ਹੁੰਦਾ ਹੀ ਹੈ। ਅੰਗਰੇਜ਼ ਜਿਹੜਾ ਸੀ ਕਰਨਾਲ ਤੱਕ ਸਨ ਉਹਨਾਂ ਦਾ ਹਿੱਸਾ। ਸਤਲੁਜ ਤੱਕ ਵੱਧ ਆਏ। ਸਿੰਧ ਤੇ ਅਫਗਾਨਿਸਤਾਨ ਦੇ ਵੱਲ ਵੀ ਰਣਜੀਤ ਸਿੰਘ ਦੇ ਪਰ ਕੁਤਰਨਗੇ, ਮਤਲਬ ਕਿ ਉਹਦੇ ਪਰ ਕੁਤਰਨਗੇ ਰਣਜੀਤ ਸਿੰਘ ਦੇ ਸਿੰਧ ਦੇ ਇਲਾਕੇ ਵੱਲ ਨੂੰ ਵੀ। ਸਤਲੁਜ ਸੰਧੀ ਦੇ ਕਾਰਨ ਹੋਏ ਨੁਕਸਾਨ ਬਾਅਦ ਮਹਾਰਾਜਾ ਆਪਣੀ ਸਰਕਾਰ ਦੀ ਅੰਦਰੋਂ ਮਜ਼ਬੂਤੀ ਕਰਨ ਲੱਗ ਪਿਆ। ਦਸੰਬਰ 1809 ਦੇ ਵਿੱਚ ਕਾਂਗੜਾ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ। ਰਾਜਾ ਸੰਸਾਰ ਚੰਦ ਦਾ ਬੇਟਾ ਲਾਹੌਰ ਸ਼ਾਂਤੀ ਦੇ ਵਿੱਚ ਮਹਿਮਾਨ ਦੇ ਵਜੋਂ ਆਇਆ ਹੋਇਆ ਸੀ। ਉਹਨੂੰ ਕੈਦ ਕਰ ਲਿਆ ਗਿਆ ਤਾਂ ਸੰਸਾਰ ਚੰਦ ਨੇ ਤਾਬਿਆਦਾਰੀ ਮੰਨ ਲਈ। ਚੰਬਾ, ਕੁੱਲੂ, ਮੰਡੀ, ਸੰਕੇਤ ਨੇ ਮਾਮਲਾ ਧਾਰਨਾ ਮੰਨ ਲਿਆ। ਭੁੱਖੇ ਮਰਦੇ ਦੰਦ ਜਿਹੜਾ ਕਚੀਚਦੇ ਗੋਰਖੇ ਪੂਰਬੀ ਪੰਜਾਬ ਦੇ ਵੱਲ ਨੂੰ ਖਿਸਕ ਗਏ। ਜੰਮੂ ਦੇ ਜਿਹੜਾ ਸੀ ਜੰਮੂ ਅਧੀਨ ਹੋ ਗਿਆ। ਜਲੰਧਰ ਦੇ ਚੀਫ ਅੱਖਾਂ ਦਿਖਾਉਣ ਲੱਗ ਪਏ ਤੇ ਦਬਾ ਦਿੱਤੇ। ਰਾਵਲਪਿੰਡੀ ਲੂਣ ਦੀਆਂ ਖਾਣਾਂ ਪੰਜਾਬ ਦੇ ਨਾਲ ਮਿਲਾ ਲਈਆਂ ਗਈਆਂ। ਰਣਜੀਤ ਸਿੰਘ ਦੇ ਇਨ੍ਹਾਂ ਤੂਫਾਨੀ ਆਪਰੇਸ਼ਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਪਿੱਛੋਂ ਪੰਜਾਬ ਦੀ ਕੋਈ ਰਿਆਸਤ ਖੁਦ ਮੁਖਤਾਰ ਨਾ ਰਹੀ। ਬੇਸ਼ੱਕ ਰਣਜੀਤ ਸਿੰਘ ਨੂੰ ਇਨ੍ਹਾਂ ਨੇ ਰਾਣੀਆਂ ਦਿੱਤੀਆਂ ਸਨ, ਨਕਈਆਂ ਅਤੇ ਕਨੀਆਂ ਨੂੰ ਜਿਹੜਾ ਹੂੰਝ ਦਿੱਤਾ। ਸ਼ਾਨ ਅਤੇ ਮਾਲੀਏ ਵਾਸਤੇ ਉਸਨੂੰ ਮੁਲਤਾਨ ਤੇ ਕਸ਼ਮੀਰ ਚਾਹੀਦੇ ਸਨ। ਇਹੋ ਹੀ ਦੋ ਇਲਾਕੇ ਅਫਗਾਨ ਛਤਰੀ ਹੇਠ ਸੀ, ਪਰ ਖੁਦ ਮੁਖਤਾਰ ਪਖਤੂਨ ਜਿਹੜਾ ਸੀ ਖਵਾ ਅੱਜ ਵੀ ਉੱਥੇ ਰੋਲਾ ਇੱਥੇ ਰਾਜ ਕਰਦੇ। ਸਾਲ 1811 ਦੇ ਵਿੱਚ ਰਣਜੀਤ ਸਿੰਘ ਦਾ ਹਮਲਾ ਜਿਹੜਾ ਸੀ ਕਾਮਯਾਬ ਨਾ ਹੋਇਆ। ਮੁਲਤਾਨ ਦਾ ਕਿਲ੍ਹਾ ਸਰ ਨਾ ਹੋ ਸਕਿਆ। 1812 ਦੇ ਵਿੱਚ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਸ਼ਾਦੀ ਵਿਆਹ ਜਾਣੀ ਇੰਨੀ ਧੂਮਧਾਮ ਦੇ ਨਾਲ ਕੀਤਾ ਗਿਆ ਕਿ ਮੁਲਤਾਨ ਦੀ ਹਾਰ ਵਿਸਰ ਗਈ। ਗਵਰਨਰ ਜਨਰਲ ਵੱਲੋਂ ਅਖਤਰ ਲੋਨੀ ਆਇਆ। ਕਾਂਗੜਾ, ਪਟਿਆਲਾ, ਨਾਭਾ, ਜੀਂਦ ਦੇ ਰਾਜੇ ਆਏ। ਬਹਾਵਲਪੁਰ ਤੇ ਮੁਲਤਾਨ ਦੇ ਨਵਾਬਾਂ ਨੇ ਜਿਹੜਾ ਪਰਿਵਾਰ ਦੇ ਆਪਣੇ ਜੀ ਭੇਜੇ। ਮੈਟਕਾਫ ਮਹਾਰਾਜੇ ਦੀਆਂ ਸਿਫਤਾਂ ਕਰਨ ਲੱਗ ਪਿਆ। ਮੈਟਕਾਫ ਦਿੱਲੀ ਦਾ ਰੈਜੀਡੈਂਟ ਨਿਯੁਕਤ ਹੋਇਆ।
ਗਵਰਨਰ ਜਨਰਲ ਨੂੰ ਲਿਖਿਆ, ਯਕੀਨਨ ਮਹਾਰਾਜਾ ਰਣਜੀਤ ਸਿੰਘ ਸੁਪਰੀਮ ਹੈ, ਪੂਰੀ ਯੋਗਤਾ ਦੇ ਨਾਲ ਪੰਜਾਬ ਦੇਸ਼ ਦਾ ਪ੍ਰਬੰਧ ਜਿਹੜਾ ਚਲਾ ਰਿਹਾ ਹੈ। ਪਿੱਛੋਂ ਕਾਬਲ ਦੇ ਨਾਲ ਸੰਬੰਧ ਵਿਗੜ ਜਾਂਦੇ ਹੈ। ਕਾਬਲ ਦੀ ਸਹਾਇਤਾ ਦੇ ਨਾਲ ਰਣਜੀਤ ਸਿੰਘ ਮੁਲਤਾਨ ਤੇ ਕਸ਼ਮੀਰ ਤੇ ਕਬਜ਼ਾ ਕਰ ਸਕਦਾ ਸੀਗਾ। ਦੂਜੇ ਪਾਸੇ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਾਬਲ ਦਾ ਜਿਹੜਾ ਸੀ ਇੱਕ ਦਾਅਵੇਦਾਰ ਸਿੰਘਾਸਨ ਦੇ ਉੱਤੇ ਬੈਠ ਸਕਦਾ ਸੀ। ਹੁਣ ਤੱਕ ਅੰਗਰੇਜ਼ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਸਨ, ਕਿਸੇ ਪਾਸਿਓਂ ਬਗਾਵਤ ਦਾ ਫਿਕਰ ਨਹੀਂ। ਰਣਜੀਤ ਸਿੰਘ ਨੇ 1811 ਚ ਜਦੋਂ ਮੁਲਤਾਨ ਤੇ ਹਮਲਾ ਕੀਤਾ ਤੇ ਇਸਦੇ ਹਾਕਮ ਮੁਜ਼ੱਫਰ ਖਾਨ ਨੇ ਅੰਗਰੇਜ਼ਾਂ ਤੋਂ ਮਦਦ ਮੰਗ ਲਈ। ਖਾਨ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਕਿ ਮੁਲਤਾਨ ਸ਼ਹਿਰ ਬੇਸ਼ੱਕ ਅੰਗਰੇਜ਼ ਲੈ ਲੈਣ ਪਰ ਮੈਨੂੰ ਇਲਾਕਾ ਦੇ ਦੇਣ। ਅੰਗਰੇਜ਼ਾਂ ਨੇ ਗੱਲ ਨਹੀਂ ਗੋਲੀ, ਖਾਨ ਦੀ ਮਦਦ ਦਾ ਮਤਲਬ ਪੰਜਾਬ ਦੇ ਨਾਲ ਕੀਤੀ ਸੰਧੀ ਭੰਗ ਹੋ ਜਾਵੇਗੀ। ਦਿਲਚਸਪ ਗੱਲ ਇਹ ਸੀ ਕਿ ਰਣਜੀਤ ਸਿੰਘ ਨੇ ਵੀ ਮੁਲਤਾਨ ਸਰ ਕਰਨ ਦੇ ਲਈ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਕਰਨਲ ਅਖਤਰ ਲੋਨੀ ਲੁਧਿਆਣੇ ਸੀ, ਸਰਕਾਰ ਖਾਲਸਾ ਦੀ ਇੱਛਾ ਲਾਹੌਰ ਉਸਦੇ ਮੁਨਸ਼ੀ ਨੇ ਲੋਨੀ ਤੱਕ ਪਹੁੰਚਾਈ। ਲੋਨੀ ਨੇ ਕਲਕੱਤੇ ਗੱਲ ਕੀਤੀ, ਕਲਕੱਤਿਓਂ ਜਵਾਬ ਗਵਰਨਰ ਜਨਰਲ ਨੇ ਦਿੱਤਾ, ਮੁਲਤਾਨ ਉੱਪਰ ਹਮਲੇ ਦੇ ਲਈ ਸਹਾਇਤਾ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਅਫਗਾਨਾਂ ਦੇ ਵਿੱਚ ਖੂਨੀ ਟੱਕਰ ਚੱਲ ਰਹੀ ਹੈ ਤੇ ਪ੍ਰਭਾਵਸ਼ਾਲੀ ਵਜ਼ੀਰ ਫਤਿਹ ਖਾਨ ਦੀ ਸਹਾਇਤਾ ਨਾਲ ਗੱਦੀ ਬੈਠੇ ਜ਼ਮਾਨ ਸ਼ਾਹ ਦੀਆਂ ਅੱਖਾਂ ਮਹਿਮੂਦ ਨੇ ਘੱਟ ਦਿੱਤੀਆਂ। ਜਿਸ ਸ਼ਹਿਰ ਦੇ ਵਿੱਚ ਜ਼ਮਾਨ ਸ਼ਾਹ ਵਿਜੇਤਾ ਦੇ ਵਜੋਂ ਆਇਆ ਸੀ ਉੱਥੇ ਉਸੇ ਲਾਹੌਰ ਦੇ ਵਿੱਚ ਸ਼ਾਹ ਜਿਹੜਾ ਸੀਗਾ ਸੁਜਾ ਨੇ ਜਿਹੜਾ ਸਿਆਸੀ ਸ਼ਰਨ ਮੰਗ ਲਈ ਸੀ। ਕਿਸੇ ਤਰ੍ਹਾਂ ਸ਼ਾਹ ਸੁਜਾ ਕਸ਼ਮੀਰ ਸੂਬੇਦਾਰ ਦੇ ਬੰਦੀ ਵਜੋਂ ਕਸ਼ਮੀਰ ਪੁੱਜ ਗਿਆ। ਸੂਬੇਦਾਰ ਫਤਿਹ ਖਾਨ ਦਾ ਦੁਸ਼ਮਣ ਸੀਗਾ। ਅਜੀਬ ਨਜ਼ਾਰੇ, ਫਤਿਹ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਠੇ ਕਸ਼ਮੀਰ ਉੱਪਰ ਚੜ੍ਹਾਈ ਕਰੀਏ ਆਪਾਂ ਤੇ ਮਾਮਲਾ ਵੰਡ ਲਿਆ ਕਰਾਂਗੇ। ਫਿਰ ਮਹਾਰਾਜਾ ਮੰਨ ਗਿਆ। 1813 ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਨੇ ਕੂਚ ਕੀਤਾ। ਸਰਕਾਰ ਖਾਲਸਾ ਦੀ ਫੌਜੀ ਕਮਾਨ ਮੋਹਕਮ ਚੰਦ ਨੇ ਸੰਭਾਲੀ। ਮੋਹਕਮ ਚੰਦ ਸ੍ਰੀਨਗਰ ਪਹਿਲਾਂ ਪੁੱਜਿਆ, ਬੇਸ਼ੱਕ ਬਾਅਦ ਦੇ ਵਿੱਚ ਯੁੱਧ ਕਾਬਲੀ ਫੌਜ ਦੀ ਮਦਦ ਦੇ ਨਾਲ ਜਿੱਤਿਆ, ਪਰ ਪਹਿਲਾਂ ਆਉਣ ਦਾ ਫਾਇਦਾ ਇਹ ਹੋਇਆ ਕਿ ਸੁਜਾ ਜਿਹੜਾ ਸੀਗਾ ਮੋਹਕਮ ਚੰਦ ਨੇ ਹਿਰਾਸਤ ਦੇ ਵਿੱਚ ਲੈ ਲਿਆ, ਨਹੀਂ ਉਸਨੇ ਮਾਰੇ ਜਾਣਾ ਸੀਗਾ। ਬਚਾ ਕੇ ਮੋਹਕਮ ਚੰਦ ਉਹਨੂੰ ਲਾਹੌਰ ਲੈ ਆਇਆ। ਕਸ਼ਮੀਰ ਹੁਣ ਜਿਹੜਾ ਸੀ ਫਤਿਹ ਖਾਨ ਦੀ ਮਾਲਕੀ ਸੀ ਤੇ ਉਸਨੇ ਮਾਮਲੇ ਦੇ ਵਿੱਚੋਂ ਹਿੱਸਾ ਦੇਣੋਂ ਨਾ ਕਰ ਦਿੱਤੀ। ਅੱਗਿਓਂ ਇੱਧਰ ਘਾਟਾ ਪੈ ਗਿਆ, ਕਿਸੇ ਹੋਰ ਤਰ੍ਹਾਂ ਪੂਰਾ ਹੋ ਗਿਆ। ਸ਼ਾਹ ਸੁਜਾ ਕੋਲ ਕੋਹੇਨੂਰ ਹੀਰਾ ਸੀਗਾ। ਉਸਦੀ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਕਿਹਾ, ਜੇ ਮੇਰੇ ਕਸ਼ਮੀਰ ਦੇ ਵਿੱਚ ਬੰਦੀ ਖਵੰਦ ਦੀ ਜਾਨ ਬਚਾ ਲਓ ਤੁਸੀਂ, ਜਾਣੀ ਕਿ ਮੇਰੇ ਘਰ ਵਾਲੇ ਦੀ ਜੇ ਤੁਸੀਂ ਜਾਨ ਬਚਾ ਲੈਂਦੇ ਹੋ ਤਾਂ ਮੈਂ ਕੋਹੇਨੂਰ ਦੇ ਦਿਆਂਗੀ ਤੁਹਾਨੂੰ। ਬੇਗਮ ਦੇ ਨਾਲ ਕੋਹੇਨੂਰ ਦੀ ਗੱਲ ਕੀਤੀ ਤੇ ਉਹਨੇ ਕਿਹਾ ਕਿ ਉਹ ਤਾਂ ਕੰਧਾਰ ਦੇ ਵਿੱਚ ਰਹਿ ਗਿਆ। ਮਹਾਰਾਜੇ ਨੂੰ ਯਕੀਨ ਨਾ ਆਇਆ। ਜੂਨ 1813 ਦੇ ਵਿੱਚ ਸੈਨਿਕ ਟੁਕੜੀ ਲੈ ਕੇ ਮਹਾਰਾਜਾ ਮੁਤਾਬਕ ਜਿਹੜਾ ਸੀ ਮੁਬਾਰਕ ਹਵੇਲੀ ਪੁੱਜ ਗਿਆ। ਇਸ ਹਵੇਲੀ ਦੇ ਵਿੱਚ ਸੁਜ਼ਾ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੋਈ ਸੀ ਤੇ ਮਹਾਰਾਜੇ ਨੇ ਸੁਜ਼ਾ ਨੂੰ ਕਿਹਾ, ਕੋਹੇਨੂਰ ਪੇਸ਼ ਕਰੋ। ਸੁਜ਼ਾ ਨੇ ਨੌਕਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੇ ਕੱਪੜੇ ਦੇ ਵਿੱਚ ਪਿਆ, ਲੈ ਕੇ ਆ। ਕੱਪੜੇ ਦੇ ਵਿੱਚ ਲਪੇਟਿਆ ਗੇਂਦ ਜਿਹਾ ਲੱਗ ਰਿਹਾ ਸੀ। ਜਦੋਂ ਕੱਪੜੇ ਦੇ ਵਿੱਚੋਂ ਕੱਢਿਆ ਨਾ ਤਾਂ ਵੱਡੇ ਹੀਰੇ ਦੀ ਲਿਸ਼ਕਾਰ ਦੇਖੀ। ਭਵਾਨੀ ਦਾਸ ਜ਼ਮਾਨ ਸ਼ਾਹ ਦਾ ਸਲਾਹਕਾਰ ਹੁਣ ਮਹਾਰਾਜੇ ਦਾ ਦੀਵਾਨ ਮਹਾਰਾਜੇ ਦੇ ਨਾਲ ਮੁਬਾਰਕ ਹਵੇਲੀ ਆਇਆ। ਉਹਨੇ ਸ਼ਨਾਖਤ ਕਰਕੇ ਕਿਹਾ ਇਹਦੀ ਕਿ ਇਹੀ ਹੈ ਜੀ। ਦੁਬਾਰਾ ਕੱਪੜੇ ਦੇ ਵਿੱਚ ਲਪੇਟ ਕੇ ਬਿਨਾਂ ਧੰਨਵਾਦ ਦੁਆ ਸਲਾਮ ਇੱਕ ਲਫ਼ਜ਼ ਨਹੀਂ ਕਿਹਾ। ਮਹਾਰਾਜਾ ਵਾਹੋਦਾਹੀ ਹਵੇਲੀਓਂ ਬਾਹਰ ਨਿਕਲ ਆਇਆ। ਲਤੀਫ਼ ਦੇ ਅਨੁਸਾਰ ਮਹਾਰਾਜੇ ਨੇ ਸੁਜ਼ਾ ਪਰਿਵਾਰ ਨੂੰ ਕਈ ਦਿਨਾਂ ਤੋਂ ਭੁੱਖਣ ਭਾਣੇ ਰੱਖਿਆ ਹੋਇਆ ਸੀ ਤੇ ਕੋਹੇਨੂਰ ਮਿਲਿਆ ਤਾਂ ਫਿਰ ਜਾ ਕੇ ਮਿਲਿਆ। ਜਿੱਥੇ ਸਮੇਂ ਬਾਅਦ ਥੋੜੇ ਸਮੇਂ ਬਾਅਦ ਹਵੇਲੀ ਦੇ ਵਿੱਚੋਂ ਹੋਰ ਵੀ ਹੀਰੇ ਮਿਲੇ। ਕਿਸੇ ਦੀ ਇਨਕਾਰ ਕਰਨ ਦੀ ਕੀ ਹਿੰਮਤ ਸੀ ਉਹਨਾਂ ਅੱਗੇ। ਬੇਇੱਜ਼ਤ ਹੋਏ ਸੁਜ਼ਾ ਨੇ ਕਸ਼ਮੀਰ ਫਤਿਹ ਖਾਨ ਨੂੰ ਸੁਨੇਹਾ ਭੇਜਿਆ ਕਿ ਲਾਹੌਰ ਤੇ ਹੱਲਾ ਕਰ, ਫਤਿਹ ਖਾਨ ਸੁਜ਼ਾ ਦਾ ਦੁਸ਼ਮਣ ਸੀ, ਰਣਜੀਤ ਸਿੰਘ ਨੇ ਬਚਾ ਲਿਆ ਨਹੀਂ ਤਾਂ ਫਤਿਹ ਖਾਨ ਨੇ ਸੁਜ਼ਾ ਨੂੰ ਕਤਲ ਕਰ ਦੇਣਾ ਸੀ। ਸੁਜ਼ਾ ਨੇ ਅੰਗਰੇਜ਼ਾਂ ਦੇ ਕੋਲ ਵੀ ਸੁਨੇਹਾ ਭੇਜਿਆ, ਉਹਨਾਂ ਕੀ ਕਰਨਾ ਸੀ ਅੱਗਿਓਂ। ਸੁਜ਼ਾ ਦੇ ਉਹ ਸਾਜ਼ਿਸ਼ੀ
ਖਤ ਦਰਬਾਰ ਦੇ ਮੁਲਾਜ਼ਮਾਂ ਨੇ ਫੜ ਕੇ ਮਹਾਰਾਜੇ ਤੱਕ ਜਿਹੜਾ ਪਹੁੰਚਦੇ ਕਰ ਦਿੱਤੇ ਤੇ ਪੁੱਛ ਹੋਈ ਤਾਂ ਸੁਜਾ ਜਿਹੜਾ ਸੀ ਮੁਕਰ ਗਿਆ ਕਿ ਇਹ ਮੇਰੇ ਨਹੀਂ। ਸੁਰੱਖਿਆ ਵੱਲੋਂ ਇੰਨੀ ਲਾਪਰਵਾਹੀ ਕਿ ਵਫਾ ਬੇਗ ਨਵੰਬਰ 1814 ਦੇ ਵਿੱਚ ਹਵੇਲੀਓਂ ਭੱਜ ਕੇ ਲੁਧਿਆਣੇ ਆ ਗਈ। ਸੁਜਾ ਤੇ ਉਸਦੇ ਬੰਦਿਆਂ ਨੇ ਹਵੇਲੀ ਦੇ ਵਿੱਚ ਛੋਟੀ ਜਿਹੀ ਸੁਰੰਗ ਪੁੱਟ ਲਈ ਤੇ ਅਪ੍ਰੈਲ 1815 ਚ ਭੱਜ ਗਏ। ਸੁਰੱਖਿਅਤ ਰਸਤਾ ਚੁਣਿਆ, ਲਾਹੌਰ ਤੋਂ ਸਿਆਲਕੋਟ, ਫਿਰ ਕੁੱਲੂ, ਸ਼ਿਮਲਾ ਰਾਹੀਂ ਲੁਧਿਆਣੇ ਪੁੱਜ ਗਏ, ਜਿੱਥੇ ਬੇਗਮ ਪਹਿਲਾਂ ਹੀ ਮੌਜੂਦ ਸੀਗੀ। ਅਖਤਰ ਲੋਨੀ ਜਿਹੜਾ ਸੀ ਉਹਨੇ ਆਪਣੇ ਹੈੱਡਕੁਆਰਟਰ ਦੇ ਇੱਕ ਬੰਗਲੇ ਦੇ ਵਿੱਚ ਸ਼ਰਨ ਦੇ ਦਿੱਤੀ ਉਹਨਾਂ ਨੂੰ। ਕੋਹੇਨੂਰ ਜਿੰਨਾ ਮਰਜ਼ੀ ਸੋਹਣਾ ਤੇ ਕੀਮਤੀ ਹੋਵੇ, ਕਸ਼ਮੀਰ ਦੀ ਕੀ ਰੀਸ ਹੈ? ਰਣਜੀਤ ਸਿੰਘ ਦੀ ਪਿਆਸ ਕਸ਼ਮੀਰ ਵਾਦੀ ਜੜੀ ਬੁਝਾਏਗੀ। ਦੀਵਾਨ ਮੋਹਕਮ ਚੰਦ ਬੁੱਢਾ ਹੋ ਗਿਆ ਸੀ, ਬਿਮਾਰ ਵੀ ਸੀ। ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਨੇ ਕਮਾਨ ਸੰਭਾਲ ਲਈ। ਮੀਆਂ ਗੌਸ ਤੋਪਖਾਨੇ ਦੇ ਨਾਲ ਲੈਸ ਤੇ ਮਹਾਰਾਜਾ ਖੁਦ ਨਾਲ, ਰਾਜੌਰੀ ਦਾ ਰਾਜਪੂਤ ਰਾਜਾ ਅਗਰ ਖਾਨ ਨਾਲ ਸੀ। 2 ਸਾਲ ਪਹਿਲਾਂ ਮਹਾਰਾਜੇ ਨੇ ਰਾਜੌਰੀ ਰਿਆਸਤ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਵੱਡੀ ਤੇ ਮਹਿੰਗੀ ਮੁਹਿੰਮ ਫੇਲ ਹੋ ਗਈ। ਲੋਨੀ ਨੇ ਲੁਧਿਆਣੇ ਤੋਂ ਗਵਰਨਰ ਜਨਰਲ ਨੂੰ ਲਿਖਿਆ ਕਿ ਕਸ਼ਮੀਰ ਦੇ ਹਾਕਮ ਅਫਗਾਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਪੀਰ ਪੰਜਾਲ ਦੇ ਥਾਂ ਦੇ ਉੱਤੇ ਹਰਾ ਦਿੱਤਾ। ਮਹਾਰਾਜੇ ਦੀ ਫੌਜ ਦੇ ਵਿੱਚ ਉਹ ਭਾਜਣਾ ਪਈਆਂ ਕਿ ਹਾਰ ਦੇ ਨਾਲ ਉਹ ਬੇਇੱਜ਼ਤੀ ਵਧੀਕ ਸੀ। ਇਹ ਅਗਸਤ 1814 ਦੀ ਘਟਨਾ ਹੈ। ਦੀਵਾਨ ਮੋਹਕਮ ਚੰਦ ਅਕਤੂਬਰ ਦੇ ਵਿੱਚ ਚੱਲ ਵਸਿਆ। ਮਹਾਰਾਜੇ ਦੀ ਉਦਾਸੀ ਦੇ ਵਿੱਚ ਵਾਧਾ ਹੋ ਗਿਆ ਤੇ 1815-16 ਸਿੰਧ ਸਾਗਰ ਦੁਆਬ ਦੇ ਇਲਾਕੇ ਮਿਲਾ ਲਏ ਗਏ। 1816 ਦੇ ਵਿੱਚ ਬਹਾਵਲਪੁਰ ਨੇ ਮਾਮਲਾ ਦੇਣਾ ਮੰਨ ਲਿਆ। ਅੱਗਿਓ 1818 ਦੇ ਵਿੱਚ ਮੁਲਤਾਨ ਨੇ ਗੋਡੇ ਟੇਕ ਦਿੱਤੇ ਤੇ ਸਦੀਆਂ ਤੋਂ ਦੁਨੀਆਂ ਦੇ ਵਪਾਰ ਦਾ ਕੇਂਦਰ ਮੁਲਤਾਨ, ਸੋਹਣੀਆਂ ਮਸਜਿਦਾਂ, ਮਕਬਰਿਆਂ ਦਾ ਸ਼ਹਿਰ ਹੈ। ਕਦੀ ਸੂਰਜ ਮੰਦਰ ਦੀ ਸ਼ਾਨ ਦੇਖਣ ਦੁਨੀਆਂ ਆਇਆ ਕਰਦੀ ਸੀ ਤੇ ਮੰਦਰ ਦਰਸ਼ਕਾਂ ਤੇ ਸ਼ਰਧਾਲੂਆਂ ਨੂੰ ਖਿੱਚਦਾ, ਬੜੀ ਰਕਮ ਦਾਨ ਚੜ੍ਹਦਾ। ਮਹਿਮੂਦ ਗਜ਼ਨਵੀ ਨੇ ਢਾਇਆ ਸੀ ਇਹਨੂੰ। ਪਹਿਲੋਂ 4 ਵਾਰ ਮਹਾਰਾਜੇ ਦੀਆਂ ਫੌਜਾਂ ਅਸਫਲ ਮੁੜ ਗਈਆਂ। ਹੁਣ ਖਬਰ ਮਿਲਦੀ ਹੈ ਕਿ ਅਫਗਾਨ ਇਰਾਨ ਦੇ ਨਾਲ ਉਲਝ ਗਏ ਨੇ। ਫਤਿਹ ਖਾਨ ਜ਼ਖਮੀ ਹੋ ਗਿਆ ਹੈ। ਮਹਾਰਾਜਾ ਵੱਡੀ ਫੌਜ ਲੈ ਕੇ ਪੁੱਜਿਆ। 20,000 ਦਾ ਕਾਰਵਾ ਤੁਰਿਆ। ਨਵੇਂ ਕਮਾਂਡਰ ਦੀਵਾਨ ਚੰਦ ਨੇ ਕਮਾਨ ਸੰਭਾਲੀ। ਇਲਾਹੀ ਬਖਸ਼ ਤੋਪਖਾਨਾ ਕਮਾਂਡਰ ਸੀਗਾ। ਰਾਵੀ ਤੇ ਸਤਲੁਜ ਦੀਆਂ ਸਾਰੀਆਂ ਬੇੜੀਆਂ ਪੁੱਜ ਗਈਆਂ। ਰਸਤੇ ਦੇ ਵਿੱਚ ਥਾਂ ਥਾਂ ਰਾਸ਼ਨ ਤੇ ਜਿਹੜਾ ਸੀਗਾ ਅਮਨੀਸ਼ਨ ਦੀਆਂ ਪੋਸਟਾਂ ਜਿਹੜੀਆਂ ਸੀ ਕਾਇਮ ਕਰ ਦਿੱਤੀਆਂ ਗਈਆਂ। ਜਮਜਮਾ ਤੋਪ ਤੋਰ ਲਈ ਲਾਹੌਰ ਮੁਲਤਾਨ ਰੂਟ ਦੇ ਉੱਤੇ ਸੰਦੇਸ਼ ਵਾਹਕ ਡਟ ਗਏ। ਸ਼ਹਿਰ ਤੋਂ ਬਾਹਰ ਮੁਜ਼ੱਫਰ ਖਾਨ ਦੇ ਗਾਜ਼ੀਆਂ ਨੇ ਰੋਕ ਲਾਈ, ਟਿਕ ਨਾ ਸਕੇ ਅੱਗੇ। ਉਹਨਾਂ ਦੇ ਨੇਜ਼ਿਆਂ ਅਤੇ ਤੀਰਾਂ ਦਾ ਤੋਪਾਂ ਬੰਦੂਕਾਂ ਅੱਗੇ ਵਸ ਨਾ ਚੱਲਿਆ। ਅੰਦਰੋਂ ਮੁਲਤਾਨੀ ਬੰਦੂਕਾਂ ਨੇ ਦੇਰ ਤੱਕ ਹਮਲਾਵਾਰਾਂ ਨੂੰ ਰੋਕਿਆ। 2 ਹਫ਼ਤਿਆਂ ਬਾਅਦ ਤੋਪਾਂ ਦੇ ਗੋਲਿਆਂ ਨੇ ਸ਼ਹਿਰ ਦੀ ਸੁਰੱਖਿਆ ਦੀਵਾਰ ਭੰਨ ਸੁੱਟੀ ਤੇ ਸੈਨਾ ਅੰਦਰ ਲੰਘ ਆਈ। ਸ਼ਹਿਰ ਦੇ ਵਿਚਕਾਰ ਉਹੀ ਥਾਂ ਤੇ ਪਰਬਤ ਵਾਂਗ ਕਿਲ੍ਹਾ ਖਲੋਤਾ ਸੀ। ਆਲੇ ਦੁਆਲੇ ਪਾਣੀ ਦੀ ਖਾਈ, ਪਰ ਮਾਰਚ ਮਹੀਨੇ ਪਾਣੀ ਸੁੱਕਿਆ ਪਿਆ ਸੀ। ਜਮਜਮਾ ਤੋਪ ਨੇ ਇੱਕ ਤਾਂ ਜਲਵੇ ਦਿਖਾਏ, ਦੂਜੇ ਗੋਲਿਆਂ ਦੀਆਂ ਵਾਛੜਾਂ ਦੇ ਵਿੱਚੋਂ ਦੀ ਲੰਘ ਕੇ ਨਿਹੰਗਾਂ ਨੇ ਸੁਰੰਗ ਬਣਾ ਕੇ ਬਰੂਦ ਭਰ ਦਿੱਤਾ, ਰਾਹ ਬਣ ਗਿਆ। ਵਿਜੇ ਦੀ ਖਬਰ ਜਾਣੀ ਕਿ ਜਿੱਤ ਦੀ ਖਬਰ ਨਹੀਂ ਮਿਲ ਰਹੀ ਸੀ। ਮਹਾਰਾਜਾ ਬੇਚੈਨ ਹੋ ਗਿਆ ਸੀ। 39 ਸਾਲਾਂ ਤੋਂ ਰਾਜ ਕਰ ਰਹੇ ਮੁਜ਼ੱਫਰ ਖਾਨ ਨੇ ਕਿਲ੍ਹੇ ਦੇ ਅੰਦਰ ਸਖ਼ਤ ਮੁਕਾਬਲਾ ਕੀਤਾ। ਉਸਦੇ ਬੇਟੇ ਦਾੜੀਆਂ ਨੂੰ ਇਤਰ ਲਾਈ, ਹਰੇ ਲਿਬਾਸ ਪਹਿਨੀ, ਤਲਵਾਰਾਂ ਸੂਤੀ, ਮਰਨ ਦੇ ਲਈ ਤਿਆਰ ਖੜੇ ਸਨ। ਸ਼ਾਇਰਾਂ ਨੇ, ਇਤਿਹਾਸਕਾਰਾਂ ਨੇ ਤੇ 1818 ਦੇ ਫਕੀਰ ਮੁਹੰਮਦ ਈਸਾ ਦੀ ਲਿਖਤ ਦੇ ਗਜ਼ਟੀਅਰ ਨੇ ਇਨ੍ਹਾਂ ਸ਼ਹੀਦਾਂ ਨੂੰ ਅਮਰ ਕਰ ਦਿੱਤਾ। ਆਤਮ ਸਮਰਪਣ ਕਰਕੇ ਬਚ ਸਕਦੇ ਸਨ। ਪਿਓ, 3 ਪੁੱਤਰ ਤੇ ਭਤੀਜਾ ਲੜੇ ਤੇ ਮਰੇ। ਲਤੀਫ ਲਿਖਦਾ ਹੈ, ਜੋਸ਼ ਦੇ ਵਿੱਚ ਆਏ ਸਿਪਾਹੀਆਂ ਨੇ ਸ਼ਹਿਰੀਆਂ ਨੂੰ ਤੰਗ ਕੀਤਾ। ਖਬਰ ਸੁਣ ਕੇ ਲਾਹੌਰ ਦੇ ਵਿੱਚ ਮਹਾਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਐਡੀ ਵੱਡੀ ਇਹ ਪਹਿਲੀ ਜਿੱਤ ਸੀਗੀ। ਖਬਰ ਲਿਆਉਣ ਵਾਲੇ ਨੂੰ ਸੋਨੇ ਦੇ ਕੜਿਆਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਹਾਥੀ ਤੇ ਸਵਾਰ ਹੋ ਕੇ ਮਹਿਲ ਦੇ ਦਰਵਾਜ਼ੇ ਤੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਜਿਹੜੀ ਸੋਟ ਕੀਤੀ।
ਯਾਨੀ ਕਿ ਸੁੱਟੇ ਉਹਦੇ ਉੱਤੋਂ। ਮੁਜ਼ੱਫਰ ਖਾਨ ਦੇ ਛੋਟੇ ਦੋ ਬੇਟੇ ਜਿਉਂਦੇ ਫੜੇ ਗਏ, ਉਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਨੇ ਖਾਨਦਾਨੀ ਬਹਾਦਰੀ ਦੀ ਦਾਦ ਦਿੰਦਿਆਂ ਹੋਇਆਂ ਛਾਤੀ ਦੇ ਨਾਲ ਲਾ ਲਏ ਤੇ ਮੀਆਂ ਗੋਸਾ ਨੇ ਸਰਕਾਰ ਖਾਲਸਾ ਦੇ ਤੋਪਖਾਨੇ ਦਾ ਮੁੱਢ ਬੰਨਿਆ ਸੀਗਾ। ਉਸਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਸਜਿਦ ਦੇ ਵਿੱਚ ਜਾ ਕੇ ਮੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਮੁਸਲਮਾਨ ਇਹ ਨਾ ਸਮਝਣ ਕਿ ਮਹਾਰਾਜਾ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਖਿਲਾਫ ਹੈ। ਮੁਲਤਾਨ ਜਿੱਤਣ ਤੋਂ ਬਾਅਦ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ ਦੇ ਬਹੁਤ ਵੱਡੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਹੁੰਦੇ ਗਏ ਤੇ 7 ਲੱਖ ਰੁਪਏ ਮਾਮਲਾ ਸਾਲਾਨਾ ਹੋਰ ਵਾਧਾ ਹੋ ਗਿਆ। ਮੁਲਤਾਨ ਦਾ ਸੂਬੇਦਾਰ ਗੁਜਰਾਂ ਵਾਲੇ ਦੇ ਅਰੋੜੇ ਸਾਵਨ ਮੱਲ ਨੂੰ ਲਾਇਆ ਉੱਥੇ ਤੇ ਸਾਵਨ ਮੱਲ ਨੇ 20 ਸਾਲ ਤੋਂ ਵੱਧ ਹਕੂਮਤ ਚਲਾਈ। ਉਹ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਨੇ ਲਿਖਿਆ, ਵਿਗੜੇ ਤਿਗੜੇ ਪਖਤੂਨਾਂ ਨੂੰ ਸਿੱਧੇ ਕਰਕੇ ਸਾਵਨ ਮੱਲ ਨੇ ਕਾਨੂੰਨ ਲਾਗੂ ਕੀਤਾ। ਕਿਸੇ ਨਾਲ ਜਾਤੀ ਨਹੀਂ, ਕਿਸੇ ਦੇ ਨਾਲ ਲਿਹਾਜ਼ ਨਹੀਂ, ਕਾਨੂੰਨ ਤੋੜਨ ਵਾਲਿਆਂ ਨੂੰ ਠੀਕ ਕਰ ਲਿਆ ਉਹਨੇ। ਦੌਲਤ ਇਕੱਠੀ ਕਰਕੇ ਜਮ੍ਹਾਂ ਕਰਨੀ ਪਾਪ ਸਮਝਦਾ ਸੀ। ਕਿਸੇ ਜੱਟ ਦੇ ਕੋਲ ਪੈਸੇ ਨਹੀਂ ਹਲ ਖਰੀਦਣ ਦੇ ਲਈ, ਬਲਦ ਖਰੀਦਣ ਦੇ ਲਈ, ਖੂਹ ਪੁੱਟਣ ਦੇ ਲਈ, ਬਿਨਾਂ ਵਿਆਜ ਕਰਜ਼ਾ ਦੇ ਦਿੰਦਾ ਤੇ ਨਾਲੇ ਆਖਦਾ ਮੁਲਤਾਨੀ ਪਠਾਨ ਨੂੰ ਖੇਤ ਦੇ ਵਿੱਚ ਨਹੀਂ ਵੜਨ ਦੇਣਾ ਤੁਸਾਂ, ਤੇ ਰੱਬ ਦਾ ਨਾਮ ਲਈ ਨਾਲੇ। ਅੰਗਰੇਜ਼ ਨੇ ਲਿਖਿਆ, ਸਾਵਨ ਮੱਲ ਨੇ ਸ਼ਾਂਤੀ ਤਾਂ ਜ਼ਰੂਰ ਵਰਤਾਈ ਪਰ ਮਾਮਲਾ ਉਗਰਾਉਣ ਵੇਲੇ ਪਾਈ ਪਾਈ ਦਾ ਜਿਹੜਾ ਹਿਸਾਬ ਲਿਆ। ਇਸ ਸਾਲ ਜੰਮੂ ਦੇ ਡੋਗਰੇ ਭਰਾਵਾਂ ਜਿਹੜੇ ਸੀ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਦੇ ਵਿੱਚ ਚੜ੍ਹਤ ਹੁੰਦੀ ਦੇਖੀ। ਜੰਮੂ ਰਾਜੇ ਦੇ ਦੂਰੋਂ ਹੀ ਰਿਸ਼ਤੇਦਾਰ ਇਹ ਭਰਾ ਮਹਾਰਾਜੇ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਏ ਸਨ ਜਦੋਂ ਜੰਮੂ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਇਹਨਾਂ ਦੀਆਂ ਸੋਹਣੀਆਂ ਸੂਰਤਾਂ ਤੇ ਲਿਆਕਤ ਕਾਰਨ ਚੜ੍ਹਤ ਹੋ ਗਈ। 1818 ਦੇ ਵਿੱਚ ਖੁਸ਼ਹਾਲ ਸਿੰਘ ਨੂੰ ਹਟਾ ਕੇ ਧਿਆਨ ਸਿੰਘ ਨੂੰ ਮਹਿਲ ਦਾ ਡਿਊਟੀਦਾਰ ਲਾ ਦਿੱਤਾ ਗਿਆ। ਮੁਲਤਾਨ ਦੀ ਹਾਰ ਬਾਅਦ ਅਫਗਾਨਿਸਤਾਨ ਦੇ ਵਿੱਚ ਖਾਨਾ ਜੰਗੀ ਜਿਹੜੀ ਸੀ ਸਿਵਲ ਵਾਰ ਤੇਜ਼ ਹੋ ਗਈ, ਜਿਸ ਦੇ ਨਾਲ ਰਣਜੀਤ ਸਿੰਘ ਨੂੰ ਸਿੰਧ ਤੋਂ ਪਾਰਲੇ ਇਲਾਕੇ ਤੇ ਕਸ਼ਮੀਰ ਜਿੱਤਣ ਦਾ ਮੌਕਾ ਮਿਲ ਗਿਆ। 1818 ਦੀਆਂ ਗਰਮੀਆਂ 'ਚ ਸ਼ਹਿਜ਼ਾਦੇ ਜਿਹੜਾ ਸੀਗਾ ਕੁਮਾਰਨ ਨੇ ਫਤਿਹ ਖਾਨ ਨੂੰ ਕਤਲ ਕਰ ਦਿੱਤਾ, ਜਿਸ ਮਹਿਮੂਦ ਨੂੰ ਫਤਿਹ ਖਾਨ ਨੇ ਅਫਗਾਨਿਸਤਾਨ ਦੇ ਤਖ਼ਤ ਦੇ ਉੱਪਰ ਬਿਠਾਇਆ। ਸ਼ਹਿਜ਼ਾਦਾ ਇਸੇ ਦਾ ਬੇਟਾ ਸੀਗਾ। ਅਫਗਾਨਿਸਤਾਨ ਤੇ ਕਸ਼ਮੀਰ ਦੇ ਵਿੱਚ ਚੰਗੀਆਂ ਕੁਰਸੀਆਂ ਉੱਤੇ ਬੈਠੇ ਉਸਦੇ ਭਰਾਵਾਂ ਨੇ ਬਦਲਾ ਲੈਣ ਦੀ ਕਸਮ ਖਾ ਲਈ। ਇਹ ਟੱਕਰ ਕਬਾਇਲੀ ਵੀ ਸੀਗੀ। ਫਤਿਹ ਖਾਨ ਬਰਕਜ਼ਈ ਪਖਤੂਨ ਸੀ ਤੇ ਸ਼ਹਿਜ਼ਾਦਾ ਸਦੋਜ਼ਈ ਸੀ ਜਿਹੜਾ ਕਿ ਅਬਦਾਲੀ ਦਾ ਕਬੀਲਾ ਸੀਗਾ। ਸ਼ਰੀਕ ਗੱਦੀ ਹਾਸਲ ਕਰਨ ਦੇ ਲਈ ਪੰਜਾਬ ਦੇ ਵੱਲ ਦਾ ਇਲਾਕਾ ਸੁੰਨਾ ਛੱਡ ਕੇ ਕਾਬੁਲ ਦੇ ਵੱਲ ਨੂੰ ਪੁੱਜ ਗਏ। ਅਕਤੂਬਰ 1818 ਦੇ ਵਿੱਚ ਪੇਸ਼ਾਵਰ ਜਿੱਤਣ ਵਾਸਤੇ ਰਣਜੀਤ ਸਿੰਘ ਨੇ ਫੌਜ ਚਾੜ ਦਿੱਤੀ। ਪੇਸ਼ਾਵਰ ਸਿੰਧ ਪਾਰ ਪੱਛਮ ਦੇ ਵੱਲ 60 ਮੀਲ ਦੂਰ, ਦਰਾ ਖੈਬਰ ਤੋਂ 10 ਮੀਲ ਪੂਰਬ ਦੇ ਵੱਲ ਤੇ ਕਾਬਲ ਤੋਂ 150 ਮੀਲ ਪੂਰਬ ਦੇ ਵੱਲ ਹੈ। ਸਿੰਧ ਦੇ ਪੂਰਬ ਕੰਢੇ ਅਟਕ ਸ਼ਹਿਰ ਹੈ ਤੇ ਰਣਜੀਤ ਸਿੰਘ ਨੇ ਅਟਕ 1813 ਦੇ ਵਿੱਚ ਜਿੱਤ ਲਿਆ। ਪਹਿਲੇ ਹਾਕਮ ਜਿਹੜੇ ਸਨ ਜਹਾਦਾਦ ਖਾਨ ਨੂੰ ਮਾਮਲੇ ਅਧੀਨ ਕਰਕੇ ਉੱਥੇ ਹੀ ਟਿਕੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ। ਇੱਥੇ ਅਕਬਰ ਬੇਲੇ ਦਾ ਕਿਲਾ ਹੈ ਤੇ ਹਮਲਾਵਰ ਸੈਨਾ ਦੇ ਸੈਨਾਪਤੀ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਸਨ। ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਗਈ ਜਿਹੜੀ ਅਗੇਤੀ ਫੌਜੀ ਟੁਕੜੀ ਭੇਜੀ ਤਾਂ ਕਬਾਇਲੀਆਂ ਨੇ ਘਾਤ ਲਾ ਕੇ ਸਾਰੀ ਮਾਰ ਸੁੱਟੀ। ਬਾਅਦ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ। 19 ਨਵੰਬਰ ਨੂੰ ਮਹਾਰਾਜਾ ਤੇ ਸੈਨਾ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਲਾਇਆ। 700 ਸਾਲ ਦੇ ਵਕਫੇ ਦੇ ਬਾਅਦ ਕੋਈ ਹਿੰਦੁਸਤਾਨੀ ਵਿਜੇਤਾ ਦੇ ਰੂਪ ਦੇ ਵਿੱਚ ਇੱਥੇ ਆ ਸਕਿਆ ਸੀ। ਜਹਾਦਾਦ ਖਾਨ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ ਪਰ ਮਰਹੂਮ ਫਤਿਹ ਖਾਨ ਭਰਾ ਦੋਸਤ ਮੁਹੰਮਦ ਜਹਾਦਾਦ ਨੂੰ ਛੇਤੀ ਗੱਦੀਓਂ ਜਿਹੜਾ ਸੀ ਉਤਾਰ ਕੇ ਆਪ ਹਾਕਮ ਹੋ ਗਿਆ। ਮਹਾਰਾਜੇ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਜੇ ਮੈਨੂੰ ਮਾਨਤਾ ਦੇ ਦਿਓ ਤੁਸੀਂ ਤਾਂ ਮੈਂ ਮਾਮਲਾ ਤਾਰਨ ਦੇ ਲਈ ਤਿਆਰ ਹਾਂ। ਮਹਾਰਾਜੇ ਨੇ ਉਸਦੀ ਅਰਜ ਮੰਨ ਲਈ ਸੀ। ਕਸ਼ਮੀਰ ਵੀ ਸੁੰਨਾ ਪਿਆ ਸੀ ਤੇ ਕਸ਼ਮੀਰ ਦਾ ਅਫਗਾਨ ਗਵਰਨਰ ਅਜ਼ੀਮ ਖਾਨ ਸੀ ਮਰਹੂਮ ਫਤਿਹ ਖਾਨ ਦਾ ਭਰਾ।
ਭਰਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਇਹ ਵੀ ਕਾਬੁਲ ਜਿਹੜਾ ਸੀ ਪਹੁੰਚ ਗਿਆ ਸੀ। ਕਾਬਲ ਜਾਣ ਤੋਂ ਪਹਿਲਾਂ ਇਹ ਲੁਧਿਆਣੇ ਅਖਤਰ ਲੋਨੀ ਨੂੰ ਆਖ ਕੇ ਗਿਆ ਸੀਗਾ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਸ਼ਮੀਰ ਦਾ ਧਿਆਨ ਰੱਖਣਾ ਤੁਸਾਂ। ਸੰਧੀ ਨੇ ਲੋਨੀ ਦੇ ਹੱਥ ਬੰਨ ਰੱਖੇ ਸਨ ਤਾਂ ਅੱਗਿਓਂ ਕੀ ਕਰਦਾ। ਅਜੀਮ ਆਪਣੇ ਛੋਟੇ ਭਰਾ ਜਬਾਰ ਖਾਨ ਨੂੰ ਕਸ਼ਮੀਰ ਦਾ ਚਾਰਜ ਦੇ ਗਿਆ ਤੇ ਜਬਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਕਤਲ ਕਰਨ ਦੀ ਬੱਜਰ ਗਲਤੀ ਕਰ ਲਈ। ਬਹੁਤੇ ਉੱਜੜ ਕੇ ਚਲੇ ਗਏ। ਜਾਣ ਵਾਲਿਆਂ ਦੇ ਵਿੱਚ ਖਜ਼ਾਨਾ ਮੰਤਰੀ ਪੰਡਿਤ ਬੀਰਬਲ ਧਰ ਵੀ ਸੀਗਾ। ਧਰ ਲਾਹੌਰ ਪੁੱਜ ਗਿਆ ਤੇ ਰਣਜੀਤ ਸਿੰਘ ਨੂੰ ਕਿਹਾ ਉਹਨੇ ਸੱਟ ਮਾਰਨ ਦਾ ਸਹੀ ਵਕਤ ਆ ਗਿਆ ਹੈ, ਦੇਰ ਨਾ ਕਰੋ। ਸਜਾਦਾ ਨਸ਼ੀਨ ਕੁਵਰ ਖੜਕ ਸਿੰਘ ਤੇ ਦੀਵਾਨ ਚੰਦ ਨੇ ਕਮਾਨ ਸੰਭਾਲ ਲਈ। ਮਹਾਰਾਜਾ ਨਾਲ ਗਿਆ ਉੱਥੇ। ਕਸ਼ਮੀਰ ਦੇ ਇਲਾਕੇ ਦਾ ਵਾਕਫ ਰਾਜਾ ਸੁਲਤਾਨ ਖਾਨ ਤੋਰ ਰਿਹਾ। ਇਹ ਰਾਜਾ ਕਸ਼ਮੀਰ ਦੇ ਨਾਲ ਲੱਗਦੀਆਂ ਪਹਾੜੀਆਂ ਦੇ ਵਿੱਚ ਭਿੰਬਰ ਦਾ ਜਿਹੜਾ ਸੀ ਹਾਕਮ ਸੀ। ਮਹਾਰਾਜੇ ਨੇ ਇਸ ਤੋਂ ਪਹਿਲਾਂ ਇਹ ਇਲਾਕਾ ਖੋਹ ਕੇ 1812 ਦੇ ਵਿੱਚ ਕੈਦ ਕਰ ਰਿਹਾ ਸੀ ਤੇ 7 ਸਾਲ ਕੈਦ ਦੇ ਵਿੱਚ ਬੰਦ ਰਹਿਣ ਦੇ ਬਾਅਦ ਹੁਣ ਕੱਢਿਆ। ਨਿਹੰਗ ਵੀ ਤੋਰ ਲੈ ਨਾਲ। ਧਰ ਦੇ ਦੱਸਣ ਦੇ ਅਨੁਸਾਰ ਹੀ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀਗਾ। ਮਹਾਰਾਜੇ ਦੀ ਸੈਨਾ ਦੇਖ ਕੇ ਜਬਾਰ ਖਾਨ ਤੇ ਉਸਦੇ ਅਫਗਾਨ ਸਿਪਾਹੀ ਭੱਜ ਕੇ ਪਹਾੜਾਂ ਦੇ ਵਿੱਚ ਜਾ ਲੁਕੇ। 1819 ਜੁਲਾਈ ਨੂੰ ਖੜਕ ਸਿੰਘ ਤੇ ਦੀਵਾਨ ਚੰਦ ਸ੍ਰੀਨਗਰ ਦੇ ਵਿੱਚੋਂ ਵਿਜਈ ਜਾਣੀ ਕਿ ਜਿੱਤ ਕੇ ਕਾਰਵਾਂ ਦੇ ਰੂਪ ਦੇ ਵਿੱਚ ਲੰਘੇ ਤੇ ਮਹਾਰਾਜੇ ਨੇ ਲੁੱਟ ਮਾਰ ਦੀ ਜਿਹੜੀ ਮਨਾਹੀ ਦਾ ਹੁਕਮ ਦੇ ਰੱਖਿਆ ਸੀ। ਫੌਜ ਦੇ ਬਿਲਕੁਲ ਪਿੱਛੇ ਪਿੱਛੇ ਅਜੇ ਉਹ ਦੂਰ ਸੀਗੇ ਕਿ ਖਬਰ ਪੁੱਜ ਗਈ, ਧਰਤੀ ਦਾ ਸੁਰਗ ਕਸ਼ਮੀਰ ਸਾਡਾ ਹੋ ਗਿਆ, ਮਤਲਬ ਕਿ ਕਸ਼ਮੀਰ ਆਪਾਂ ਜਿੱਤ ਲਿਆ। ਵਾਪਸ ਲਾਹੌਰ ਪੁੱਜ ਕੇ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੇ ਬੇਟੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਲਾ ਦਿੱਤਾ। ਬਾਗੀ ਅਫਗਾਨ ਪੋਸਟਾਂ ਪੁੱਟਣ ਦੇ ਲਈ ਥਾਂ ਥਾਂ ਫੌਜੀ ਟੁਕੜੀਆਂ ਗਸ਼ਤ ਕਰਨ ਲੱਗ ਪਈਆਂ। ਫਕੀਰ ਅਜੀਜ਼ੂਦੀਨ ਨੂੰ ਕਿਹਾ ਗਿਆ ਕਿ ਕਸ਼ਮੀਰ ਰਿਪੋਰਟ ਤਿਆਰ ਕਰੋ, ਇਸਦਾ ਮੌਸਮ, ਉਪਜ, ਲੋਕ, ਆਮਦਨ ਆਦਿਕ ਦਾ ਜਿਹੜਾ ਵੇਰਵਾ ਹੋਵੇ। ਪੰਜਾਬ ਦੀ ਸਰਹੱਦ ਤਾਂ ਤਿੱਬਰ ਜਿਹੜੀ ਸੀ ਤਿੱਬਤ ਤੇ ਚੀਨ ਤੱਕ ਵਧੀ ਹੋਈ ਹੈ। 70 ਲੱਖ ਰੁਪਏ ਸਾਲਾਨਾ ਕਸ਼ਮੀਰ ਮਾਮਲਾ ਸੀਗਾ ਉਸ ਸਮੇਂ। ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਜਿੱਤਣ ਦੀ ਖੁਸ਼ੀ ਤਾਂ ਹੈ ਹੀ ਸੀਗੀ। ਰਾਣੀਆਂ ਨੇ 3 ਬੇਟਿਆਂ ਨੂੰ ਜਨਮ ਦੇ ਦਿੱਤਾ। ਇਹ ਬੇਟੇ ਰਤਨ ਕੌਰ ਤੇ ਦਇਆ ਕੌਰ ਦੇ ਸਨ। ਇਹ ਰਾਣੀਆਂ 1811 ਦੇ ਵਿੱਚ ਮੌਤ ਦੇ ਪਿੱਛੋਂ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਸਨ ਜਿਨ੍ਹਾਂ ਨੂੰ ਮਹਾਰਾਜਾ ਚਾਦਰ ਪਾ ਕੇ ਲੈ ਆਇਆ ਸੀ। ਇਨ੍ਹਾਂ ਜਿੱਤਾਂ ਦੇ ਕਰਕੇ ਹੀ ਰਾਜਕੁਮਾਰਾਂ ਦੇ ਨਾਮ ਮੁਲਤਾਨ ਸਿੰਘ, ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਰੱਖੇ ਗਏ ਸਨ। ਖੁਸ਼ੀਆਂ ਦੇ ਦਿਨ ਸਨ ਪਰ ਇੱਕ ਪਾਸੇ ਗੜਬੜ ਸੀ। ਪੇਸ਼ਾਵਰ ਦੇ ਵਿੱਚ ਤੇ ਕਸ਼ਮੀਰ ਵਿਚਕਾਰ ਹਜ਼ਾਰਾ ਇਲਾਕਾ ਹੈ ਜਿਸਦਾ ਨਾਂ ਹਜ਼ਾਰਾ ਹੈ। ਇੱਥੋਂ ਦੇ ਪਖਤੂਨ ਨਿੱਤ ਬਗਾਵਤਾਂ ਕਰਦੇ। ਲਾਹੌਰੋਂ ਫੌਜ ਦੇ ਨਾਲ ਫਤਿਹ ਸਿੰਘ ਆਲੂਵਾਲੀਆ, ਕੁਵਰ ਸ਼ੇਰ ਸਿੰਘ, ਰਾਣੀ ਸਦਾ ਕੌਰ, ਤੋਪਖਾਨਾ ਚੀਫ ਇਲਾਹੀ ਬਖਸ਼ ਤੇ ਰਾਮ ਦਿਆਲ ਸੂਬੇਦਾਰ ਕਸ਼ਮੀਰ ਮੋਤੀ ਰਾਮ ਦਾ ਬੇਟਾ ਫੌਜ ਦੇ ਨਾਲ ਭੇਜੇ ਗਏ। ਕਬਾਇਲੀਆਂ ਨੇ ਰਾਮ ਦਿਆਲ ਫੜ ਲਿਆ ਤੇ ਮਾਰ ਸੁੱਟਿਆ। ਮੋਤੀ ਰਾਮ ਇੰਨਾ ਟੁੱਟ ਗਿਆ ਕਿ ਪੁੱਤਰ ਦੀ ਮੌਤ ਦੇ ਕਾਰਨ ਸੂਬੇਦਾਰੀ ਤੋਂ ਅਸਤੀਫਾ ਦੇ ਕੇ ਬਨਾਰਸ ਚਲਿਆ ਗਿਆ। ਹਰੀ ਸਿੰਘ ਨਲਵਾ ਨੂੰ ਜਿਹੜਾ ਉਸਦੀ ਥਾਂ ਸੂਬੇਦਾਰ ਲਾਇਆ ਤੇ ਫਤਿਹ ਸਿੰਘ ਆਲੂਵਾਲੀਆ ਨੂੰ ਹਜ਼ਾਰੇ ਦਾ ਪ੍ਰਬੰਧਕ ਲਾ ਕੇ ਥਾਣੇ ਸਥਾਪਿਤ ਕਰਨ ਦੇ ਲਈ ਕਹਿ ਦਿੱਤਾ ਗਿਆ। ਪਹਿਲੀ ਰਾਣੀ ਮਹਿਤਾਬ ਕੌਰ ਦੀ ਮੌਤ ਹੋ ਗਈ। ਉਸਦੀ ਮਾਂ ਸਦਾ ਕੌਰ ਦੇ ਨਾਲ ਰਣਜੀਤ ਸਿੰਘ ਦੇ ਸੰਬੰਧ ਵਿਗੜ ਗਏ। ਉਹ ਖੜਕ ਸਿੰਘ ਦੇ ਵਿਆਹ ਦੇ ਵਿੱਚ ਸ਼ਾਮਲ ਨਾ ਹੋਈ ਤੇ ਉਸਦੀ ਮੰਗ ਸੀਗੀ ਕਿ ਮਹਿਤਾਬ ਕੌਰ ਦੇ ਬੇਟੇ ਰਣਜੀਤ ਸਿੰਘ ਦੀ ਸਰਕਾਰ ਵਾਸਤੇ ਉਸਦੇ ਵਾਰਸ ਹੋਣ। ਇਹੋ ਹੀ ਸ਼ੇਰ ਸਿੰਘ ਤੇ ਤਾਰਾ ਸਿੰਘ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਠੀਕ ਹੈ, ਅਖਤਰ ਲੋਨੀ ਨੂੰ ਮਾਲਵੇ ਦੇ ਵਿੱਚ ਆਉਣ ਵਾਸਤੇ ਸਦਾ ਕੌਰ ਨੇ ਵੀ ਕਿਹਾ ਸੀ, ਪਰ ਮਹਾਰਾਜ ਬਰਦਾਸ਼ਤ ਜਿਹੜਾ ਮਹਾਰਾਜਾ ਬਰਦਾਸ਼ਤ ਕਰ ਗਿਆ ਸੀ। ਹੁਣ ਉਹ ਜ਼ਿਆਦਾ ਮੰਦਾ ਬੋਲਣ ਲੱਗ ਗਏ ਸੀ। ਮਹਾਰਾਜੇ ਨੂੰ ਪਤਾ ਸੀ ਕਿ 70 ਸਾਲ ਦੀ ਸੱਸ ਅੰਗਰੇਜ਼ਾਂ ਨੂੰ ਹੁਣ ਵੀ ਆਉਣ ਦਾ ਸੱਦਾ ਦੇ ਸਕਦੀ ਹੈ, ਕਿਉਂਕਿ ਸਦਾ ਕੌਰ ਦਾ ਕੁਝ ਇਲਾਕਾ ਸਤਲੁਜ ਪਾਰ ਪੂਰਬ ਦੇ ਵੱਲ ਅੰਗਰੇਜ਼ਾਂ ਦੇ ਅਧੀਨ ਵੀ ਸੀਗਾ। ਹੁਣ ਦੇਖੋ, ਸਿਆਸਤ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਚੱਲਦੀ ਰਹੀ ਹੈ, ਇੱਕ ਦੂਸਰੇ ਦੇ ਪੈਰ ਖਿੱਚਦੇ ਰਹੇ ਨੇ ਜਾਇਦਾਦਾਂ ਦੇ ਲਈ, ਪੈਸੇ ਦੇ ਲਈ,
ਦੌਲਤ ਦੇ ਲਈ। ਫਰਵਰੀ 1822 ਦੇ ਵਿੱਚ ਜਦੋਂ ਖੜਕ ਸਿੰਘ ਦਾ ਬੇਟਾ ਨੌਂ ਨਿਹਾਲ ਸਿੰਘ ਪੈਦਾ ਹੁੰਦਾ ਹੈ ਤਾਂ ਮਹਾਰਾਜੇ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਲਾਹੌਰ ਦੇ ਪੂਰਬ ਦੇ ਵੱਲ ਦੌਰੇ ਤੇ ਜਾਂਦੀ ਸਦਾ ਕੌਰ ਨੂੰ ਰਣਜੀਤ ਸਿੰਘ ਦੇ ਘੋੜ ਸਵਾਰਾਂ ਨੇ ਘੇਰ ਲਿਆ ਤੇ ਲਾਹੌਰ ਲਿਆ ਕੇ ਨਜ਼ਰਬੰਦ ਕਰ ਸੁੱਟਿਆ। ਸਾਰੇ ਘਨੱਈਆ ਕਿਲੇ ਖਾਲੀ ਕਰਵਾ ਕੇ ਫੌਜੀ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਏ। ਘਨੱਈਆ ਜਿਹੜੀ ਮਿਸਲ ਵੀ ਸੀਗੀ ਉਹਨਾਂ ਸਮਿਆਂ ਚ। ਘਨੱਈਆ ਦਾ ਗੜ੍ਹ ਬਟਾਲਾ ਸਦਾ ਕੌਰ ਦੇ ਦੋਤੇ ਕਵਰ ਕੁਵਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਘਨੱਈਆ ਦੀ ਜਿਹੜੀ ਸਾਰੀ ਜ਼ਮੀਨ ਕਾਂਗੜੇ ਦੇ ਵਿੱਚ ਮਿਲਾ ਦਿੱਤੀ ਤੇ ਸ਼ੇਰ ਸਿੰਘ ਨੇ ਨਾਨੀ ਦੀ ਮਦਦ ਕੀਤੀ ਨਹੀਂ ਜਾਂ ਕਰ ਨਹੀਂ ਸਕਿਆ, ਕੀ ਜਾਣੀਏ ਇਹਦੇ ਬਾਰੇ, ਕੁਝ ਜਾਣਕਾਰੀ ਘੱਟ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਸੱਸ ਨੂੰ ਕਦੀ ਨਹੀਂ ਮਿਲਿਆ ਸੀ। 1832 ਦੇ ਵਿੱਚ ਰਣਜੀਤ ਸਿੰਘ ਨੂੰ ਗਾਲਾਂ ਸਰਾਪ ਦਿੰਦੀ ਹੋਈ ਸਦਾ ਕੌਰ 1832 ਦੇ ਵਿੱਚ ਨਜ਼ਰਬੰਦ ਮਰ ਗਈ, ਜਾਣੀ ਕਿ ਮਰ ਗਈ ਉੱਥੇ, ਤੇ ਉਸਦਾ ਸਭ ਬਚਿਆ ਕੁਚਿਆ ਮਾਲ ਸਬਾਬ ਜਾਇਦਾਦ ਸਰਕਾਰ ਖਾਲਸਾ ਦੇ ਨਾਲ ਮਿਲਾ ਲਈ ਦਿੱਤੀ ਗਈ। ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਹਾਜ਼ਰ ਹੋਈ ਇੱਕ ਸ਼ਾਨਦਾਰ ਔਰਤ ਦਾ ਜਿਹੜਾ ਸੀ ਅੰਤ ਉਦਾਸ ਕਰਦਾ ਹੈ। 1820 ਤੋਂ ਬਾਅਦ ਫਤਿਹ ਸਿੰਘ ਆਲੂਵਾਲੀਆ ਦੇ ਸੰਬੰਧਾਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਦਰਬਾਰ ਦੇ ਵਿੱਚ ਫਤਿਹ ਸਿੰਘ ਦੀ ਭੂਮਿਕਾ ਨਾ ਮਾਤਰ ਰਹਿ ਗਈ ਤੇ ਡਿਊੜੀਦਾਰ ਧਿਆਨ ਸਿੰਘ ਤਾਕਤਵਰ ਹੁੰਦਾ ਗਿਆ। ਉਸਨੂੰ ਜਿਹੜਾ ਸੀ ਰਾਜਾਂ ਦਾ ਖਿਤਾਬ ਦੇ ਕੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਸਮੇਂ ਦਾ। ਫਤਿਹ ਸਿੰਘ ਨੇ ਕਿਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਤੇ ਰਣਜੀਤ ਸਿੰਘ ਨੇ ਰੋਕ ਲਿਆ ਲਾ ਦਿੱਤੀ। ਨਾਰਾਜ਼ ਫਤਿਹ ਸਿੰਘ ਨੇ ਅੰਗਰੇਜ਼ਾਂ ਦੀ ਸੁਰੱਖਿਆ ਲੈ ਲਈ ਤੇ ਉਸਦੀਆਂ ਜ਼ਮੀਨਾਂ ਅੰਗਰੇਜ਼ੀ ਰਾਜ ਦੇ ਵਿੱਚ ਵੀ ਸਨ। ਮਹਾਰਾਜੇ ਨੇ ਕਪੂਰਥਲਾ ਤੇ ਬਾਕੀ ਬਚੀਆਂ ਆਲੂ ਵਾਲੀਆਂ ਦੀਆਂ ਥਾਵਾਂ ਜਿਹੜੀਆਂ ਸੀ ਖਾਲਸਾ ਰਾਜ ਦੇ ਵਿੱਚ ਮਿਲਾ ਲਈਆਂ। ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਮਹਾਰਾਜੇ ਦੇ ਵਿਰੁੱਧ ਜੰਗ ਛੇੜੋ ਤੇ ਮੇਰੇ ਇਲਾਕੇ ਮੈਨੂੰ ਵਾਪਸ ਦਵਾਓ। ਅੰਗਰੇਜ਼ਾਂ ਨੇ ਯੁੱਧ ਨਹੀਂ ਕਰਨਾ ਸੀ। ਮਹਾਰਾਜੇ ਦੇ ਨਾਲ ਗੱਲ ਹੋਈ ਤਾਂ ਮਹਾਰਾਜੇ ਨੇ ਕਿਹਾ ਉਹ ਵਾਪਸ ਆ ਜਾਏ, ਖਿਮਾ ਕਰ ਦਿਆਂਗਾ, ਉਹਨੂੰ ਬਖਸ਼ ਦਿਆਂਗਾ। ਪਰ ਉਸਦੀ ਜਾਇਦਾਦ ਵਾਪਸ ਕਰ ਦਿਆਂਗਾ। ਸਤਲੁਜ ਪਾਰ ਕਰਕੇ ਫਤਿਹ ਸਿੰਘ ਲਾਹੌਰ ਪੁੱਜਿਆ ਤੇ 1826 ਦੇ ਵਿੱਚ ਗੋਡਿਆਂ ਭਾਰ ਹੋ ਕੇ ਰਣਜੀਤ ਸਿੰਘ ਤੋਂ ਮਾਫ਼ੀ ਮੰਗੀ। ਹੰਝੂ ਜੱਫੀ ਜਬਤ ਇਲਾਕੇ ਵਾਪਸ, ਪਰ ਆਲੂਵਾਲੀਆ ਸਰਕਾਰ ਨੂੰ ਮਾਮਲਾ ਦਿਆਂਗੇ। 1837 ਦੇ ਵਿੱਚ ਉਹਦੀ ਮੌਤ ਹੋ ਗਈ। ਸਿੰਧ ਤੋਂ ਪਾਰ ਰਣਜੀਤ ਸਿੰਘ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ। ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਾਬਲ ਦਾ ਦਾਵਾ ਹੁੰਦਾ ਸੀ ਰਣਜੀਤ ਸਿੰਘ ਆਪਣੇ ਨਾਲ ਮਿਲਾਉਂਦਾ ਗਿਆ ਉਹਨਾਂ ਨੂੰ। ਉਧਰ ਮੁਹਿੰਮਾਂ ਦੇ ਦੌਰਾਨ ਮਹਾਰਾਜੇ ਨੂੰ ਇੱਕ ਸਮਰਥਕ ਮਿਲ ਗਿਆ ਤੇ ਰਾਜਪੂਤ ਅਹਿਮਦ ਸ਼ਾਹ ਟਿਵਾਣਾ। ਇਹ ਖੁਸ਼ਹਾਬ ਦਾ ਹਾਕਮ ਸੀਗਾ ਅਹਿਮਦ ਸ਼ਾਹ ਟਿਵਾਣਾ। ਖੁਸ਼ਹਾਬ 10 ਸਾਲ ਪਹਿਲਾਂ ਮਹਾਰਾਜਾ ਆਪਣੇ ਰਾਜ ਦੇ ਵਿੱਚ ਮਿਲਾ ਚੁੱਕਿਆ ਸੀ। ਭੱਖੜ, ਡੇਰਾ, ਇਸਮਾਇਲ ਖਾਂ, ਮਨਖੇੜਾ ਇੱਕ ਇੱਕ ਕਰਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਹੁੰਦੇ ਗਏ। ਕੂਚ ਦੇ ਦੌਰਾਨ ਰਣਜੀਤ ਸਿੰਘ ਦੀਆਂ ਫੌਜਾਂ ਖੂਹ ਵੀ ਜਿਹੜੀ ਸੀ ਖੋਦਦੀਆਂ ਗਈਆਂ, ਕਿਤੇ ਰੋਕ ਨਹੀਂ ਪਈ। ਮਨਖੇੜਾ ਦੇ ਹਾਕਮ ਨੇ ਮੁਕਾਬਲਾ ਕੀਤਾ, 2 ਹਫ਼ਤਿਆਂ ਦੀ ਠੂਹ ਠਾਹ ਬਾਅਦ ਸਮਰਪਣ ਕਰ ਦਿੱਤਾ ਤੇ ਡੇਰਾ ਇਸਮਾਇਲ ਖਾਂ ਦੀ ਜਗੀਰ ਲੈ ਲਈ ਗਈ। ਇੱਥੇ ਇਹੀ ਗੱਲ ਵੀ ਨੋਟ ਕਰਨ ਯੋਗ ਹੈ ਕਿ ਪੂਰਨ ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ ਚ ਕਾਬਲ ਤੱਕ ਮੁਸਲਮਾਨ ਹਾਕਮਾਂ ਨੇ ਹਿੰਦੂ ਵਜ਼ੀਰ ਤੇ ਹਿੰਦੂ ਮੁਨੀਮ ਰੱਖੇ ਹੋਏ ਸਨ। ਹਿਸਾਬ ਕਿਤਾਬ ਦੇ ਵਿੱਚ ਚੁਸਤ ਸੀ ਜੀ, ਚਲਾਕ ਸੀਗੇ, ਸਾਰਾ ਕੁਝ ਦੇਖਦੇ ਸੀ ਕਿਵੇਂ ਕਰਨਾ ਸਾਰਾ। ਸਿੰਧ ਸਾਗਰ ਦੀਆਂ ਜਿੱਤਾਂ ਨੇ ਮਹਾਰਾਜੇ ਦੀ ਅਜਿੱਤ ਹਮਲਾਵਾਰ ਦੇ ਵਜੋਂ ਧਾਕ ਬਿਠਾ ਦਿੱਤੀ। ਉਧਰ ਪੂਰਬੀ ਪੰਜਾਬ ਦੀਆਂ ਜਿੰਨੀਆਂ ਵੀ ਰਿਆਸਤਾਂ ਉੱਪਰ ਰਣਜੀਤ ਸਿੰਘ ਦਾ ਦਬਦਬਾ ਹੋਇਆ ਉਨ੍ਹਾਂ ਤਾਂ ਮੁਗਲ ਨਹੀਂ ਕਰ ਸਕੇ ਸੀ। ਮੰਡੀ, ਸੁਕੇਤ, ਬਿਲਾਸਪੁਰ, ਚੰਬਾ, ਕੁੱਲੂ, ਮਾਮਲਾ ਤਾਰਨ ਲੱਗ ਪਏ, ਮੰਗਣ ਦੇ ਉੱਤੇ ਫੌਜਾਂ ਭੇਜਣ ਲੱਗ ਪਏ ਤੇ ਪਹਾੜੀ ਰਿਆਸਤਾਂ ਮਾਮਲੇ
ਮਾਮਲਾ ਭਰ ਕੇ ਖੁਦ ਮੁਖਤਾਰ ਜਿਹੜਾ ਰਹੀਆਂ, ਪਰ ਰਾਜੇ ਦੀ ਮੌਤ ਪਿੱਛੋਂ ਵਾਰਸ ਦੇ ਬਾਰੇ ਤੇ ਇੱਕ ਰਿਆਸਤ ਦਾ ਦੂਜੀ ਰਿਆਸਤ ਦੇ ਨਾਲ ਵਰਤਾਰੇ ਦੇ ਬਾਬਤ ਫੈਸਲਾ ਰਣਜੀਤ ਸਿੰਘ ਕਰੇਗਾ। ਕਾਂਗੜੇ ਦਾ ਰਾਜਾ ਸੰਸਾਰ ਚੰਦ 1824 ਦੇ ਵਿੱਚ ਮਰ ਗਿਆ। ਉਸਦੇ ਬੇਟੇ ਅਨਿਰੋਧ ਚੰਦ ਨੂੰ ਉਦੋਂ ਪਤਾ ਲੱਗਿਆ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਗਿਆ ਬਾਅਦ ਦੇ ਵਿੱਚ, ਜਦੋਂ ਉਸਨੇ ਮਹਾਰਾਜੇ ਨੂੰ 1,00,000 ਨਜ਼ਰਾਨਾ ਦਿੱਤਾ ਸੀ। ਲਤੀਫ ਦੇ ਅਨੁਸਾਰ ਰਾਮਾਨੰਦ ਅੰਮ੍ਰਿਤਸਰ ਦਾ ਵੱਡਾ ਧਨਾੜ ਸੀ ਤੇ 1824 ਦੇ ਵਿੱਚ ਜਦੋਂ ਉਸਦੀ ਮੌਤ ਹੋਈ ਉਸਦਾ 8,00,000 ਰੁਪਇਆ ਜ਼ਬਤ ਕਰ ਲਿਆ ਗਿਆ, ਜਿਹਦੇ ਨਾਲ ਲਾਹੌਰ ਸ਼ਹਿਰ ਦੁਆਲੇ ਮੁੜ ਕੰਧ ਉਸਾਰੀ ਗਈ। ਜੰਮੂ ਖੇਤਰ ਦੇ ਵਿੱਚ ਮੁਸਲਮਾਨ ਸਰਦਾਰ ਬਗਾਵਤਾਂ ਕਰਨੋਂ ਨਾ ਹਟਦੇ। ਰਣਜੀਤ ਸਿੰਘ ਨੇ ਗੁਲਾਬ ਸਿੰਘ ਨੂੰ ਜੰਮੂ ਜਗੀਰ ਵਜੋਂ ਦੇ ਦਿੱਤਾ ਤੇ ਥੋੜੀ ਦੇਰ ਬਾਅਦ ਸਾਰੇ ਡੋਗਰੇ ਭਰਾਵਾਂ ਨੂੰ ਰਾਜਿਆਂ ਦੇ ਖਿਤਾਬ ਦੇ ਦਿੱਤੇ ਗਏ। ਦਰਬਾਰ ਦੇ ਵਿੱਚ ਮਹਾਰਾਜਾ ਬੈਠਦਾ ਤਾਂ ਬਾਕੀ ਸਾਰੇ ਹੀ ਹਾਜ਼ਰ ਲੋਕ ਬੈਠ ਜਾਂਦੇ ਤੇ ਡੋਗਰੇ ਭਰਾ ਖਲੋਤੇ ਰਹਿੰਦੇ ਸੀ ਉਸ ਸਮੇਂ ਉਹਦੇ ਮੋਹਰੇ। ਉਹ ਨਾ ਬੈਠਦੇ ਸੀ। ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਧਿਆਨ ਸਿੰਘ ਦਾ ਮਸਫੂਟ ਬੇਟਾ, ਜਿਹੜਾ ਮੁੱਛ ਫੁੱਟ ਜਿਹੜਾ ਗੱਭਰੂ ਹੈ ਉਹਦਾ ਬੇਟਾ ਹੀਰਾ ਸਿੰਘ ਜਿਹੜਾ ਬੈਠ ਜਾਇਆ ਕਰੇ, ਉਹ ਨਹੀਂ, ਉਹਨੂੰ ਨਹੀਂ ਜ਼ਰੂਰਤ ਖੜੇ ਹੋਣ ਦੀ। ਹੀਰਾ ਸਿੰਘ ਆਪਣੇ ਪਿਤਾ ਤੇ ਚਾਚਿਆਂ ਤੋਂ ਵੀ ਵੱਧ ਸੋਹਣਾ ਸੀਗਾ। ਯੂਰਪੀਅਨਾਂ ਸਮੇਤ ਕਈਆਂ ਨੇ ਲਿਖਿਆ ਕਿ ਉਸਦਾ ਰੰਗ ਰੂਪ ਮਨ ਮੋਹ ਲੈਂਦਾ ਹੁੰਦਾ ਸੀ। ਲਤੀਫ ਦੇ ਅਨੁਸਾਰ ਹੀਰਾ ਸਿੰਘ ਨੂੰ ਮਹਾਰਾਜਾ ਬਹੁਤ ਪਿਆਰ ਕਰਦਾ ਸੀ। ਮਹਾਰਾਜੇ ਨੇ ਕਾਂਗੜੇ ਦੇ ਹਾਕਮ ਅਨਿਰੋਧ ਚੰਦ ਨੂੰ ਕਿਹਾ ਕਿ ਆਪਣੀਆਂ ਦੋ ਸੋਹਣੀਆਂ ਭੈਣਾਂ ਦਾ ਵਿਆਹ ਹੀਰਾ ਸਿੰਘ ਦੇ ਨਾਲ ਕਰ ਦਿਓ। ਹੀਰਾ ਸਿੰਘ ਤੇ ਉਸਦੀ ਮਾਂ ਨੇ ਜਿਹੜੀ ਸੀ ਗੱਲ ਟਾਲ ਦਿੱਤੀ, ਕਿਉਂਕਿ ਉਹਨਾਂ ਦੇ ਅਨੁਸਾਰ ਜਿਹੜਾ ਸੀ ਖਾਨਦਾਨ ਪੱਖੋਂ ਡੋਗਰੇ ਨੀਵੇਂ ਸਨ। ਮਹਾਰਾਜੇ ਦੀ ਕਰੋਪੀ ਤੋਂ ਬਚਣ ਵਾਸਤੇ ਮਾਂ ਪੁੱਤ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਤੇ ਥੋੜੇ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਮਹਾਰਾਜੇ ਦੀ ਸਹਾਇਤਾ ਦੇ ਨਾਲ ਅਨਿਰੋਧ ਦੇ ਚਚੇਰੇ ਭਰਾਵਾਂ ਨੇ ਉਸਦੀ ਰਿਆਸਤ ਮੱਲ ਲਈ ਤੇ ਮਹਾਰਾਜਾ ਅਨਿਰੋਧ ਦੀਆਂ ਦੋ ਮਤਰਈਆਂ ਭੈਣਾਂ ਖੁਦ ਵਿਆਹ ਕੇ ਲੈ ਆਇਆ। ਧੂਮ ਧੜੱਕੇ ਦੇ ਨਾਲ ਹੀਰਾ ਸਿੰਘ ਦਾ ਵਿਆਹ ਵੀ ਉਸਦੀ ਜਿਹੜੀ ਸੀ ਹਮਰੁਤਬਾ ਕੁੜੀ ਦੇ ਨਾਲ ਕਰ ਦਿੱਤਾ ਗਿਆ। ਅਨਿਰੋਧ ਦੀਆਂ ਸਕੀਆਂ ਭੈਣਾਂ ਦਾ ਕੀ ਹੋਇਆ ਇਹਦੇ ਬਾਰੇ ਕੁਝ ਨਾ ਪਤਾ ਲੱਗਿਆ। ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਦੇ ਵਿੱਚ ਪੰਜਾਬ ਆਉਂਦਾ ਹੈ। ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੇਵਲ 1,00,000 ਸਿੱਖ ਹਨ। ਉਸਨੇ ਲਿਖਿਆ ਕਿ ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ ਤੇ ਰਾਜ ਕਰੇ। ਕਮਾਲ ਹੈ, ਜਿੱਥੇ ਉਹਨਾਂ ਦੀ ਸਭ ਤੋਂ ਸੰਘਣੀ ਵਸੋਂ ਹੈ ਉੱਥੇ ਵੀ ਉਹ ਆਬਾਦੀ ਦਾ ਤੀਜਾ ਹਿੱਸਾ ਨੇ। ਇਤਿਹਾਸਕਾਰ ਗ੍ਰੇ ਵਾਲ ਸਿੱਖਾਂ ਦੀ ਗਿਣਤੀ 1,500,000 ਦੱਸਦਾ ਹੈ, ਜੋ ਆਬਾਦੀ ਦਾ 12.5% ਬਣਦਾ ਹੈ। ਕੁੱਲ ਆਬਾਦੀ 1,25,000,000 ਸੀ। ਇੱਕ ਹੋਰ ਵਿਦਵਾਨ ਹੈ ਕੁੱਲ ਆਬਾਦੀ 1.5 ਕਰੋੜ ਲਿਖਦਾ ਹੈ। ਬਰਨਸ ਦਾ ਹਵਾਲਾ ਦੇ ਕੇ ਗ੍ਰੇਵਾਲ ਲਿਖਦਾ ਹੈ ਕਿ ਸਿੱਖ ਆਬਾਦੀ ਹਰ ਸਾਲ ਵੱਧ ਰਹੀ ਸੀ। ਕੁੱਲ ਸਿੱਖ ਆਬਾਦੀ ਦੇ ਵਿੱਚੋਂ 90% ਸਿੱਖ ਅਪਰ ਬਾਰੀ ਅਤੇ ਅਪਰ ਰਚਨਾ ਦੁਆਬ ਦੇ ਵਿੱਚ ਵੱਸਦੇ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਆਬਾਦੀ ਦੇ ਅੰਕੜਿਆਂ ਦੇ ਵਿੱਚ ਮਤਭੇਦ ਹੁੰਦਾ ਰਹਿਣਾ ਹੈ। ਇੰਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁੱਲ ਆਬਾਦੀ ਦੇ ਵਿੱਚੋਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਤੇ ਉਹਨਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਦੇ ਵਿੱਚ ਹਿੰਦੂ ਸਿੱਖ ਮਿਲਾ ਕੇ 50% ਤੋਂ ਵੱਧ ਸਨ ਤੇ ਇਹਨਾਂ ਦੇ ਵਿੱਚੋਂ ਜਾਤ ਦੀ ਸ਼੍ਰੇਣੀ ਵਜੋਂ ਜਿਹੜਾ ਸੀ ਦੇਖੀਏ ਜੱਟ ਸਭ ਤੋਂ ਵਧੀਕ ਸਨ। ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ਦੇ ਉੱਪਰ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸ ਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ੱਕ ਸ਼ਰਧਾਲੂ ਸਿੱਖ ਸੀ, ਪਰ ਉਸਨੇ ਧਰਮ ਆਧਾਰਿਤ ਰਾਜ ਜਿਹੜਾ ਸੀ ਥਿਓਕ੍ਰੇਸੀ ਕਾਇਮ ਨਹੀਂ ਕੀਤੀ। ਸਿਵਲ ਅਤੇ

0: ਲਾ ਦਿੱਤੀ ਗਈ ਸੀ ਕਿ ਗੁਬੰਦਾਂ ਜਿਹੜੇ ਗੁਬੰਦ ਹੈ ਉੱਪਰਲੇ ਪਾਸੇ ਉਹਦੀ ਪੁਰਾਣੀ ਸੁਨਹਿਰੀ ਦਿੱਖ ਜਿਹੜੀ ਕਾਇਮ ਕਰੋ। 1834 ਦੇ ਵਿੱਚ ਐਲਡ ਨੇ ਰਣਜੀਤ ਸਿੰਘ ਨੂੰ ਕਿਹਾ, ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦੇ ਦਿਓ, ਲਾਹੌਰ ਜਿਵੇਂ ਮੇਰੇ ਬੱਚੇ ਈਸਾਈ ਮਾਹੌਲ ਦੇ ਵਿੱਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦੇ ਦਿੱਤੀ ਸੀ। ਇਹ ਵੀ ਕਿਹਾ, ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਵੇ। ਜਾਓ, ਫਰਾਂਸੀਸੀ ਅਖਬਾਰਾਂ ਦੇ ਵਿੱਚ ਇਹ ਬਿਆਨ ਛਪਿਆ। ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿੱਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਸੀ। ਸ਼ਾਹ ਸ਼ਾਰਾਜ਼, ਜਿਸ ਦੀ ਮੌਤ 1692 ਚ ਹੁੰਦੀ ਹੈ, ਉਹਦਾ ਮਕਬਰਾ ਇਸ ਕਰਕੇ ਢਾਉਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁੱਟਣੀ ਜ਼ਰੂਰੀ ਸੀ। ਜਿਨ੍ਹਾਂ ਮੁਗਲ ਦੌਰ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਹਨਾਂ ਦੇ ਵਿੱਚ ਜਹਾਂਗੀਰ ਦਾ ਮਕਬਰਾ ਵੀ ਸੀ ਸ਼ਾਮਲ ਸੀ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਨਵ ਉਸਾਰੀ ਵਾਸਤੇ, ਕਾਂਗੜੇ ਦੇ ਵਿੱਚ ਪ੍ਰਾਚੀਨ ਹਿੰਦੂ ਮੰਦਿਰ ਜਵਾਲਾਮੁਖੀ ਵਾਸਤੇ ਧਨ, ਸੋਨਾ ਤੇ ਸੰਗਮਰਮਰ ਦਿੱਤੀ। ਮਹਾਰਾਜੇ ਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦੇ ਨਾਮ ਤੇ ਗੁਰਦੁਆਰਾ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰ ਬਣਵਾਈ। ਗੁਰਮੁਖੀ ਲਿਪੀ ਦੇ ਲਈ ਉਤਸ਼ਾਹ ਵਧਿਆ। ਪਾਠ ਪੋਥੀਆਂ ਇਸ ਲਿਪੀ ਦੇ ਵਿੱਚ ਲਿਖਵਾਈਆਂ ਤੇ ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ ਵੀ। ਹਿੰਦੂਆਂ ਦੀਆਂ ਧਾਰਮਿਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦੀਆਂ ਲਾਹੌਰ ਦੇ ਵਿੱਚ ਅਨੇਕ ਜਿਲਦਾਂ ਲਿਖਵਾਈਆਂ। ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ, ਪਰ ਦਰਬਾਰ ਦੇ ਵਿੱਚ ਉਸਦੇ ਜਿਹੜੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈ ਹਾਥੀ ਉੱਤੇ ਸੁਨਹਿਰੀ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸਦੇ ਪਿੱਛੇ ਤੋੜਦਾ ਹੋਇਆ ਉਸਦਾ ਕਾਫਲਾ ਕੂਚ ਕਰਦਾ। ਪਰ ਦੇਸ਼ ਦੇ ਵਿੱਚ ਧਾਰਮਿਕ ਤਣਾਅ ਵਾਲੀਆਂ ਘਟਨਾਵਾਂ ਵੀ ਘਟਦੀਆਂ। ਬਹੁਤ ਸਾਰੀਆਂ ਥਾਵਾਂ ਉੱਤੇ ਗਊ ਹੱਤਿਆ ਤੇ ਪਾਬੰਦੀ ਸੀ, ਪਰ ਇਹ ਉਹਨਾਂ ਥਾਵਾਂ ਦੇ ਉੱਤੇ ਸੀ ਜਿੱਥੇ ਹਿੰਦੂਆਂ ਦੀ ਗਿਣਤੀ ਵਧੀਕ, ਮੁਸਲਮਾਨਾਂ ਦੀ ਘੱਟ। ਕਿਹਾ ਜਾਂਦਾ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਤੇ ਪਠਾਣਾਂ ਉੱਪਰ ਸਿੱਖਾਂ ਦੇ ਵੱਲੋਂ ਧਾਰਮਿਕ ਸ਼ਖਸੀਅਤਾਂ ਹੋਈਆਂ ਧਾਰਮਿਕ ਸੋਰੀ ਸਖਤੀਆਂ ਕੀਤੀਆਂ ਗਈਆਂ ਸਖਤ ਕਾਨੂੰਨ ਕੀਤਾ ਗਿਆ ਧਾਰਮਿਕ ਸਖਤੀਆਂ ਹੋਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇੱਕ ਚਸ਼ਮਦੀਦ ਗਵਾਹ ਆਪਣੀ ਲਿਖਤ ਦੇ ਵਿੱਚ ਕਰ ਰਿਹਾ। ਅਲੈਗਜ਼ੈਂਡਰ ਬਰਨਸ ਦੱਸਦਾ ਹੈ ਕਿ ਜਿਹੜੇ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਖਵਾਲੀ ਕਰਦੇ ਸਨ, ਉਹਨਾਂ ਨੇ ਇੱਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਦੇ ਵਿੱਚ ਅੱਖਾਂ ਝੁੰਦਿਆ ਜਾਂਦੀਆਂ, ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ ਉਹ ਇਸ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ। ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ, ਧਰਮ ਦੇ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਤੇ ਜਬਰਨ ਧਰਮ ਪਰਿਵਰਤਨ ਦੀ ਜਿਹੜੀ ਹੈ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ, ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਜਿਹੜੇ ਨੇ ਵਡੇਰੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ ਤੇ ਫਜ਼ਲ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਨ੍ਹਾਂ ਦੇ ਵਿੱਚੋਂ ਹੀ ਇੱਕ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅੱਜ ਦਾ ਚੈਪਟਰ ਕਿਤਾਬ ਪੰਜਾਬ ਦੇ ਵਿੱਚੋਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 11। ਇੱਥੋਂ ਹੀ ਇਹਦੀ ਅਗਲੀ ਸ਼ੁਰੂਆਤ ਕਰਾਂਗੇ ਦੋਸਤੋ, ਤੇ ਲਾਈਨਾਂ ਹੁਣ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਇਸ ਨੂੰ ਚੈਪਟਰ ਨੂੰ ਅਲੱਗ ਤੋਂ ਵੀ ਪਾ ਦਿੱਤਾ ਜਾਂਦਾ ਤੁਹਾਡੇ ਲਈ। ਤੇ ਇਸ ਦੇ ਨਾਲ ਹੀ ਫਿਰ ਇਸ ਕਿਤਾਬ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ, ਤੇ ਇੱਥੋਂ ਹੀ ਅਗਲਾ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਜੀ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44976 19 ਸਟੂਡੀਓ ਦਾ ਨੰਬਰ ਹੈ, ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਜੀ। ਜਦ ਤੱਕ ਜੇ ਕੋਈ ਕਾਲ ਦੋਸਤ ਕਰਨੀ ਚਾਹੁੰਦਾ ਹੈ, ਕੋਈ ਗੱਲਬਾਤ ਕਿਤਾਬ ਦੇ ਬਾਬਤ ਵੀ ਕਰਨੀ ਚਾਹੁੰਦਾ, ਉਹਦਾ ਸਵਾਗਤ ਰਹੇਗਾ। ਤੇ ਆਪਣੇ ਨਾਲ ਜੁੜੇ ਨੇ ਹਰਵਿੰਦਰ ਜੋਲ ਭੈਣ ਜੀ US ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ।
1: ਮੈਂ ਬੁੱਕ, ਵੈਸੇ ਅੱਜ ਮੈਂ ਥੋੜਾ ਜਿਆਦਾ ਹੀ ਖਿਆਲ ਨਾ ਸੁਣੇ, ਬੁੱਕ ਲਿਖੀ ਕਿਹਦੀ ਹੋਈ ਹੈ ਜੀ?
0: ਇਹ ਜੀ ਆਪਣੇ ਮੋਹਨ ਲਾਲ, ਆਪਣੇ ਸੋਰੀ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਜੀ।
1: ਓ ਅੱਛਾ, ਠੀਕ ਹੈ ਠੀਕ ਹੈ।
0: ਪ੍ਰੋਫੈਸਰ ਪੰਨੂ ਜੀ ਨੇ ਆਪਣੇ ਪਟਿਆਲੇ ਵਾਲੇ, ਉਹਨਾਂ ਦਾ
1: ਹਾਂਜੀ, ਉਹਨਾਂ ਟ੍ਰਾਂਸਲੇਟ ਕੀਤੀ ਹੈ।
0: ਟ੍ਰਾਂਸਲੇਟ ਉਹਨਾਂ ਨੇ ਕੀਤੀ ਹੈ ਜੀ, ਹਰਪਾਲ ਸਿੰਘ ਪੰਨੂ ਜੀ।
1: ਅੱਛਾ ਠੀਕ ਹੈ
0: ਜੀ,
1: ਠੀਕ ਹੈ ਠੀਕ ਹੈ।
0: ਪੰਜਾਬ ਦੇ ਬਾਬਤ ਹੀ ਹੈ ਜੀ।
1: ਠੀਕ ਹੈ। ਇਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਆਪਣਾ ਬਲਦੇਵ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਤੇ ਕੀ ਸੀਗਾ ਉਹਨਾਂ ਦਾ ਬੁੱਕ ਦਾ ਨਾਮ?
0: ਸੂਰਜ ਜੀ ਆਪਣਾ ਉਹ
1: ਨਹੀਂ, ਸੂਰਜ ਦੀ ਅੱਖਾਂ,
0: ਸੂਰਜ ਦੀ ਅੱਖਾਂ ਜੀ।
1: ਹਾਂ, ਉਹਦੇ ਨਾਲੋਂ ਥੋੜਾ ਡਿਫਰੈਂਟ ਲਿਖਿਆ ਹੋਇਆ ਹੈ ਨਾ?
0: ਹਾਂ ਜੀ, ਥੋੜਾ ਡਿਫਰੈਂਟ ਹੈ ਜੀ ਉਹਦੇ ਵਿੱਚ, ਬਿਲਕੁਲ ਹੈ ਜੀ।
1: ਹਾਂ ਹਾਂ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਆਪਣਾ ਅਫਗਾਨਿਸਤਾਨ ਦਾ, ਜੀ ਤੋਂ ਮਹਾਰਾਜੇ ਨੇ ਹੀਰਾ ਲਿਆ ਸੀਗਾ। ਹੀਰਾ
0: ਲਿਆ ਸੀ ਸੂਜ਼ਾ ਜੀ, ਹਾਂ ਸੂਜ਼ਾ ਦਾ ਸੀ ਉਹਦਾ।
1: ਹਾਂਜੀ, ਫਿਰ ਉਹਨਾਂ ਨੇ ਜਦੋਂ ਉਹਨੇ ਉਹਨੂੰ ਆਪਣਾ ਛਡਾ ਲਿਆਂਦਾ ਸੀਗਾ ਉਹਦੇ ਚੋਂ, ਕੈਦ ਚੋਂ
0: ਜੀ,
1: ਤੇ ਉਹ ਫਿਰ ਕਿੰਨੀ ਦੇਰ ਉਹਨਾਂ ਨੇ ਨਾ, ਉਹਨਾਂ ਨੇ ਨੀਤ ਬਦਲ ਲਈ ਸੀ ਆਪਦੀ, ਉਹਦੇ ਸੂਰਜ ਦੀ ਅੱਖ ਚ ਇਹ ਲਿਖਿਆ ਹੋਇਆ।
0: ਹਾਂਜੀ,
1: ਤੇ ਇਹਦੇ ਵਿੱਚ ਨੀ ਮੈਂ ਪੜਿਆ ਹੈਗਾ ਜਿਹੜੀ ਇਹ ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਉਹਦੇ ਵਿਚ ਨੀ ਮੈਨੂੰ ਯਾਦ ਹੈਗਾ ਮੈਂ ਇਸ ਬਾਰੇ, ਪਰ ਉਹਦੇ ਚ ਸੂਰਜ ਦੀ ਅੱਖ ਚ ਇਹ ਸੀਗਾ ਕਿ ਉਹਨਾਂ ਨੇ ਉਹਨੇ ਆਪਣੀ ਨੀਯਤ ਬਦਲ ਲਈ ਸੀ ਇਹਨੂੰ ਹੀਰਾ ਦੇਣ ਦੇ ਲਈ, ਤਾਂ ਫਿਰ ਇਹਨਾਂ ਨੇ ਹਾਂ ਕਿੰਨੀ ਦੇਰ ਫਿਰ ਕੈਦ ਚ ਰੱਖਿਆ, ਫਿਰ ਉਹਦੀ ਵਾਈਫ ਨੇ ਜਦੋਂ ਉਹ ਹੀਰਾ ਦੇਤਾ ਸੀਗਾ ਉਹਨੂੰ,
0: ਪਰ ਇਹਨੇ ਸ਼ਰਤ ਰੱਖੀ ਸੀ ਕਸ਼ਮੀਰ ਦੇ ਨਾਲੋਂ ਵੱਡਾ ਹੀਰਾ ਕਿਹੜਾ, ਉਹ ਕਹਿੰਦਾ ਮੈਂ ਕਸ਼ਮੀਰ ਰੱਖਾਂਗਾ ਜੀ, ਇਹਦੇ ਵਿਚ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਜੀ।
1: ਹਾਂ, ਪਰ ਉਹ ਕਹਿੰਦੇ ਸੀਗੇ ਉਹਦੇ ਚ ਲਿਖਿਆ ਹੈ ਕਿ ਮਹਾਰਾਜੇ ਨੇ ਸ਼ਰਤ ਹੀ ਰੱਖੀ ਸੀਗੀ ਦੇਖ ਕੇ ਕਿ ਮੈਂ ਹੀਰਾ ਲਾਉਂਗਾ ਤਾਂ ਮੈਂ ਤੁਹਾਨੂੰ ਉਹ ਕਰਾਉਂਗਾ, ਉਹਨੂੰ ਕੈਦ ਚੋਂ ਛਡਾਉਂਗਾ ਰਾਜੇ
0: ਨੂੰ। ਹਾਂਜੀ, ਨੇ ਕਿਹਾ ਸੀ। ਹਾਂਜੀ ਬਿਲਕੁਲ, ਇਹਦਾ ਜ਼ਿਕਰ ਆਇਆ
1: ਹੈ ਵੀ ਤੈਨੂੰ। ਹਾਂਜੀ ਹਾਂਜੀ, ਤੇ ਪਰ ਫੇਰ ਉਹ ਨੀਤ ਬਦਲ ਗਈ ਤੇ ਉਹ ਫੇਰ ਉਹਨੇ ਛੱਡਿਆ ਨੀ ਮਹਾਰਾਜੇ ਰਣਜੀਤ ਸਿੰਘ ਨੇ, ਫੇਰ ਉਹਨਾਂ ਨੇ ਅਖੀਰ ਨੂੰ ਉਹਨਾਂ ਨੂੰ ਦੇਣਾ ਪਿਆ ਦੇਣਾ। ਹਾਂਜੀ, ਤੇ ਪਤਾ ਨੀ ਹੁਣ ਹਿਸਟਰੀ ਦੇ ਤੱਥ ਕਿੱਥੇ
0: ਕਿਵੇਂ ਆਪਣੇ ਢੰਗ ਦੇ ਨਾਲ ਭੈਣ ਜੀ ਲਿਖਿਆ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਚਲੋ ਵੱਖਰੇ ਵੱਖਰੇ ਐਂਗਲ ਤੋਂ ਪੜ੍ਹੀਏ ਪਤਾ ਲੱਗੇ। ਹੁਣ ਇਹਦੇ ਵਿਚ ਉਸ ਸਮੇਂ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਹੈ ਕਿ 1.5 ਕਰੋੜ ਜਾਂ ਇੰਨੀ ਕੁ ਆਬਾਦੀ ਹੁੰਦੀ ਸੀ, ਤੇ ਹੁਣ ਜੇ ਉਹ ਸਮੇਂ ਦੇ ਵਿੱਚ ਆਪਾਂ ਸਿੱਖ ਇਤਿਹਾਸਕਾਰ ਜਿਹੜੇ ਹੋਰ ਸਾਰਾ ਕੁਝ ਲਿਖਦੇ ਆ ਵਧਾ ਚੜਾ ਕੇ, ਉਹ ਕਹਿੰਦੇ ਵੀ ਇੰਨੇ ਮਤਲਬ ਕਿ ਫੌਜ ਸੀ ਜੀ, ਏਦਾਂ ਲਾਹੂ ਲਾ ਦਿੱਤੇ ਜੀ, ਜੇ ਕਰ ਦਿੱਤਾ, ਉਹ ਚੀਜ਼ਾਂ ਫਿਰ ਸ਼ਿਕਵਾ ਖੜਾ ਕਰਦੀਆਂ ਨੇ ਜੀ,
1: ਕਰਦੀਆਂ ਨੇ। ਹਾਂਜੀ ਹਾਂਜੀ ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਸੀਗਾ, ਮੈਂ ਸੁਣੀ ਜਾਂਦੀ ਸੀ, ਮੈਂ ਕਿਹਾ ਵੀ ਇਹ ਥੋੜਾ ਜਿਹਾ ਹਰੇਕ ਵੈਸੇ ਤਾਂ ਜਿਹੜਾ ਵੀ ਬੁੱਕ ਕੋਈ ਲਿਖਦਾ ਉਹ ਥੋੜਾ ਜਿਹਾ ਅਲੱਗ ਹੀ ਤੱਥ ਆਪਣੇ ਆਪਣੇ ਕਿਤੋਂ ਲੈ ਕੇ ਆਉਂਦੇ ਨੇ ਨਾ। ਹਾਂਜੀ ਹਾਂਜੀ, ਬਹੁਤ ਸੋਹਣੀ ਕਿਤਾਬ ਆ। ਹਾਂਜੀ ਬਹੁਤ ਸੋਹਣੀ ਆ। ਹਾਂਜੀ,
0: ਤੇ ਅੱਜ ਰੱਖੜੀ ਦਾ ਦਿਹਾੜਾ ਜੀ,
1: ਮੁਬਾਰਕਬਾਦ। ਹਾਂਜੀ, ਹੈਪੀ ਰੱਖੜੀ। ਹਾਂਜੀ ਹਾਂਜੀ, ਮੈਂ ਬਸ ਹੁਣੇ ਉਹ ਮੈਂ ਐਕਚੁਅਲੀ ਦਿਮਾਗ ਨਾ ਹੁਣ ਸੱਚੀ ਮੈਂ ਮੈਨੂੰ ਲੱਗੂਗਾ ਵੀ ਖਨੀ ਤਾਂ ਉਮਰ ਦਾ ਫਰਕ ਭੁੱਲ ਜਾਂਦੀ ਆ, ਮੈਂ ਲੈਣੀ ਸੀਗੀ ਤੇ ਮੈਂ ਲੈ ਕੇ ਬਾਹਰ ਚੱਲੀ ਸੀ ਘਰ ਨੂੰ। ਹੈਪੀ ਰੱਖੜੀ। ਹਾਂਜੀ ਬਹੁਤ ਵਧੀਆ। ਹਾਂਜੀ ਬਹੁਤ ਸੋਹਣਾ ਤਿਉਹਾਰ ਆ ਹਨਾ, ਤੇ
0: ਪਰਿਵਾਰ ਨੂੰ ਵੀ ਕਹਿ ਦੇਈਦਾ ਚਲੋ ਨਾ ਹੀ ਭੇਜੋ, ਰੱਖੜੀ ਮਨਾਉਣੀ ਆ ਰੱਖੜੀ ਮਨਾ ਲਈ ਬਸ ਜੀ।
1: ਸਵੇਰੇ ਮੈਂ ਛੋਟੇ ਬੱਚਿਆਂ ਦੇ ਦੋਨਾਂ ਦੇ ਨਾ ਮੈਂ ਸਕੂਲ ਤੋਂ ਜਾਣ ਤੋਂ ਪਹਿਲਾਂ ਮੈਂ ਕਿਹਾ ਮੈਂ ਰੱਖੜੀ ਬੰਨਦੀ ਆਂ, ਬੰਨ ਪਈ ਬੜੇ ਨੂੰ, ਮੈਂ ਕਿਹਾ ਹੁਣ ਮੈਨੂੰ ਦੇ ਵੀ ਦੇ ਕੁਛ, ਤੇ ਨਾ ਇਹ ਜਿਹੜੇ ਕਾਰਡ ਨੀ ਬੱਚੇ ਕੁਲੈਕਟ ਕਰਦੇ ਉਹ ਚੋਂ ਇੱਕ ਕਾਰਡ ਲਿਆਇਆ, ਕਹਿੰਦਾ ਦਾਦੀ ਇਹ $1,000 ਵਰਥ ਆ, ਕਹਿੰਦਾ ਇਹ ਰੱਖ ਲਾ, ਮੈਂ ਕਿਹਾ ਠੀਕ ਆ।
0: ਅੱਛਾ ਜੀ, ਕਿਆ ਬਾਤ ਹੈ ਜੀ।
1: ਉਹ ਆਪਦੀ ਕਲੈਕਸ਼ਨ ਚ ਇੱਕ ਕਾਰਡ ਦੇ ਗਿਆ ਮੈਨੂੰ, ਜਿਹੜੇ ਬੱਚੇ ਕਾਰਡ ਕਲੈਕਟ ਕਰਦੇ, ਕਹਿੰਦਾ ਇਹ
0: ਜੀ
1: ਕਹਿੰਦਾ $1,000 ਦੇ ਵਰਥ ਆ। ਮੈਂ ਕਿਹਾ ਨਹੀਂ, ਤੂੰ ਮੈਨੂੰ ਛੋਟੇ ਵਾਲਾ ਹੀ ਦੇ ਦੇ,
0: ਅੱਛਾ ਜੀ
1: ਇੰਨੇ ਪੈਸੇ ਮੈਂ ਕਿਹਾ ਮੈਂ ਸਾਂਭਣੇ ਕਿਵੇਂ ਨੇ।
0: ਜੀ ਬਿਲਕੁਲ ਹੈ ਜੀ। ਉਹ ਗੇਮ ਹੈ ਕੀ ਆ ਜੀ, ਉਹ ਬੱਚੇ ਉਹ ਖੇਡਦੇ ਰਹਿੰਦੇ ਆ, ਉਹ ਕਾਰਡ ਵਗੈਰਾ ਉਹਨਾਂ ਤੇ ਪ੍ਰਾਈਜ਼ ਵਗੈਰਾ ਲਿਖਿਆ, ਇੰਨੇ ਪੇ ਕਰੋ ਤੁਸੀਂ ਤਾਂ ਤੁਹਾਨੂੰ ਆਹ ਮਿਲੂਗਾ ਜੀ।
1: ਹਾਂਜੀ, ਨਹੀਂ ਬਹੁਤ ਸੋਹਣਾ। ਵੈਸੇ ਤਾਂ ਮੇਰੀ ਡੇਟ ਆਫ ਬਰਥ ਹੋਰ ਆ ਭਾਜੀ ਸਾਹਿਬ, ਜਦੋਂ ਮੈਂ ਵੈਸੇ ਜਦੋਂ ਮੈਂ ਅੱਜ ਸਵੇਰੇ ਵੀ ਗੱਲ ਕਰ ਰਹੀ ਦੱਸਦੀ ਸੀ, ਪਰ ਵੈਸੇ ਮੇਰਾ ਅੱਜ ਦਾ ਬਰਥ ਆ।
0: ਮੁਬਾਰਕਬਾਦ ਜੀ,
1: ਮਤਲਬ
0: ਫਿਰ ਤਾਂ ਕਿਆ ਬਾਤ ਹੈ ਜੀ, ਬਹੁਤ ਬਹੁਤ।
1: ਨਹੀਂ ਡੇਟ ਮੁਤਾਬਕ ਨਹੀਂ, ਡੇਟ
0: ਹਾਂਜੀ
1: ਮੁਤਾਬਕ ਨਹੀਂ ਵੈਸੇ। ਹਾਂਜੀ, ਰੱਖੜੀਆਂ ਵਾਲਾ ਦਿਨ ਦਾ ਸੀਗਾ। ਹਾਂਜੀ, ਰੱਖੜੀਆਂ ਵਾਲੇ ਪੁੰਨਿਆਂ ਨੂੰ ਜੇ ਆਪਾਂ ਕਹਿ ਦਿੰਦੇ ਆ
0: ਜੀ।
1: ਤੇ ਸਾਡੇ ਜਿਹੜੀ ਮੇਰੇ ਨਾਨਕਿਆਂ ਦੇ ਗੁਆਂਢ ਚ ਇੱਕ ਬੀਬੀ ਸੀਗੀ, ਉਹਨੇ ਮੈਨੂੰ ਕਿਹਾ, ਮੈਨੂੰ ਅੱਗੇ ਵੀ ਗੱਲ ਕੀਤੀ, ਮੈਂ ਕਿਹਾ, ਮੈਨੂੰ ਕਹਿੰਦੀ ਪੱਥਰ ਆ ਗਿਆ।
0: ਜਿਹੜੇ ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤਾਂ ਹੁਣ ਅੱਜ ਜਵਾਬ ਨਹੀਂ ਦੇ ਸਕਦੇ ਉਹ ਚੀਜ਼ਾਂ ਦਾ ਜੀ, ਜਿੰਨਾ ਤੁਸੀਂ ਗੁੜਦੇ ਹੋ।
1: ਫਿਰ ਹੁੰਦਾ ਹੀ ਸੀਗਾ ਬੜੀਆਂ ਨਾ ਉਸ ਟਾਈਮ, ਸੋਚ ਤਾਂ ਹੁਣ ਵੀ ਬਹੁਤ ਬਦਲ ਗਈ, ਪਰ ਫੇਰ ਵੀ ਉਹੀ ਜੀ ਨੀ ਹਜੇ ਆਪਾਂ ਜਿਵੇਂ ਕਹਿੰਦੇ ਆ, ਤੇ ਆਪਣੇ ਦਿਮਾਗ ਦੇ ਪਿਛਲੇ ਪਾਸੇ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਆਪਾਂ ਕਹਿ ਕੁਛ ਹੋਰ ਦਿੰਦੇ ਆ ਹਨਾ, ਪਰ ਉਸ ਟਾਈਮ ਦੀਆਂ ਗੱਲਾਂ ਹੋਰ ਨੇ, ਪੁਰਾਣੀਆਂ ਗੱਲਾਂ ਨੇ, ਉਸ ਇਸੇ ਤਰ੍ਹਾਂ ਹੀ ਕਰਦੇ ਸੀਗੇ, ਸੋਚਦੇ ਸੀਗੇ ਸਾਰੇ ਲੋਕ।
0: ਹਾਲਾਤ ਬਦਲ ਗਏ ਪੇ ਜੀ, ਅੱਗੇ ਪੈਸੇ ਤੇ ਲੇਵਲ ਇੰਨੀ ਤੰਗੀ ਹੁੰਦੀ ਸੀ, ਕੱਪੜਾ ਲੀੜਾ ਹੋਰ ਸਾਰੀਆਂ ਚੀਜ਼ਾਂ, ਤੇ ਹੁਣ ਚਲੋ ਹਾਲਾਤ ਹੋਰ ਨੇ ਜੀ।
1: ਵੈਸੇ ਤਾਂ ਵਧੀਆ ਸੀਗਾ ਕਈ ਗੱਲਾਂ ਤਾਂ, ਕਿਉਂਕਿ ਤੁਹਾਨੂੰ ਹਰ ਚੀਜ਼ ਦੀ ਕੀਮਤ ਦਾ ਪਤਾ ਹੁੰਦਾ ਸੀਗਾ ਹਨਾ। ਹੁਣ ਤਾਂ ਕਿਸੇ ਚੀਜ਼ ਦੀ ਨਾ ਕਿਸੇ ਰਿਸ਼ਤੇ ਦੀ ਕੀਮਤ ਦਾ ਪਤਾ, ਨਾ ਪੈਸੇ ਦੀ ਕੀਮਤ ਦਾ ਪਤਾ, ਤੇ ਕੋਈ ਕਿਸੇ ਚੀਜ਼ ਦੀ ਵੈਲਿਊ ਹੈ ਹੀ ਨੀ ਗੀ ਹਨਾ, ਦਿਮਾਗ ਦੇ ਉੱਤੋਂ ਚ ਨੰਗੀ ਜਾਂਦਾ ਸਾਰਾ ਕੁਛ ਸਭ ਕੁਛ। ਤੇ ਹਾਂਜੀ, ਚਲੋ ਬਹੁਤ ਵਧੀਆ। ਹਾਂਜੀ, ਰੱਖੜੀ ਹੈਪੀ ਰੱਖੀ ਸਾਰੇ ਮੇਰੇ ਭਰਾਵਾਂ ਨੂੰ, ਬਸ ਪਰਮਾਤਮਾ ਤੰਦਰੁਸਤੀ ਖੁਸ਼ੀਆਂ ਬਖਸ਼ੇ ਇਸੇ
0: ਤਰ੍ਹਾਂ।
1: ਹਾਂਜੀ, ਚੜ੍ਹਦੀ ਕਲਾ ਚ ਰਹੋ।
0: ਬਿਲਕੁਲ,
1: ਤੇ ਹਾਂਜੀ
0: ਤੁਹਾਨੂੰ ਵੀ।
1: ਚਲੋ ਠੀਕ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ
0: ਜੀ ਦੋਸਤੋ, ਇਸ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸੀ ਆਖਰ ਦੇ ਵਿੱਚ, ਤੇ ਨਾਲ ਦੀ ਨਾਲ ਕੁਝ ਸੁਨੇਹੇ ਲੈ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਜੀ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ, ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਲਾਈਕ ਨੰਬਰ 2। ਸਮੂਹਿਕ ਰੂਪ ਦੇ ਵਿੱਚ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਨੇ। ਔਜਲਾ ਸਾਹਿਬ ਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਕਹਿੰਦੇ ਸਲਾਹਣ ਯੋਗ ਹੈ ਜੀ। ਦੇਖਵਾਲ ਵਾਂਗੜ ਜੀ ਸਤਿ ਸ੍ਰੀ ਅਕਾਲ, ਤੇ ਫੁੱਲਾਂ ਦਾ ਗੁਲਾਬ ਭੇਜਿਆ, ਫੁੱਲਾਂ ਦਾ ਗੁਲਾਬ, ਗੁਲਾਬ ਦੇ ਫੁੱਲ ਭੇਜੇ ਆ ਅਸਲ ਦੇ ਵਿੱਚ, ਫੁੱਲਾਂ ਦਾ ਗੁਲਾਬ ਨਹੀਂ ਗੁੱਛਾ ਹੀ ਭੇਜ ਦਿੱਤਾ ਜੀ ਉਹਨਾਂ ਨੇ ਫੁੱਲਾਂ ਦਾ। ਤੇ ਇਕਬਾਲ ਮਾਂਗੜੀ ਜੀ ਨੇ ਹੈਪੀ ਰਾਖੀ ਟੂ ਆਲ ਕਿਹਾ ਜੀ ਸਭ ਨੂੰ, ਤੇ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ UI ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਵੀ ਲਕੀਰ ਹੈ ਨਹੀਂ, ਭਾਵੇਂ ਕਿਤੋਂ ਲੜ ਲਵੇ ਜੀ ਚੋਣ, ਹੱਥਾਂ ਦੀਆਂ ਲਕੀਰਾਂ ਦੇ ਵਿੱਚ ਕਹਿੰਦੇ ਨਹੀਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਇਹਨੇ ਨਾਂ ਜੀ ਕਹਿੰਦੇ। ਤੇ ਮਾਲ ਜੀ ਨੇ ਵੀ ਐਪਰੀਸ਼ੀਏਟ ਕੀਤਾ ਤੇ ਨਾਲ ਨਾਲ ਸਭ ਨੂੰ ਮੁਬਾਰਕਬਾਦ ਅੱਜ ਦੇ ਦਿਹਾੜੇ ਦੇ ਉੱਤੇ ਦਿੱਤੀ ਹੈ। ਹੈਪੀ ਰਾਖੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਨੇ। ਤੇ ਇਸੇ ਤਰ੍ਹਾਂ ਗੁਰੀ ਮਾਨ ਜੀ ਨੇ ਸਾਰੇ ਵੱਡੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ੍ਰੀ ਅਕਾਲ। ਸੁਰਿੰਦਰ ਮਾਲ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਰਾਜਨ ਸੈਣੀ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮੁਹੰਮਦ ਜੀ ਨੂੰ, ਤੇ ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਅੱਗੇ ਕਹਿੰਦੇ ਨੇ ਕਾਂਗੜਾ ਤਾਂ ਹੁਸ਼ਿਆਰਪੁਰ ਕੋਲੋਂ ਵੱਖ ਕੀਤਾ ਗਿਆ ਜਿੱਥੇ ਤੱਕ ਮੈਂ ਪੜ੍ਹਿਆ ਜੀ। ਹਾਂਜੀ, ਕਾਂਗੜਾ ਹੁੰਦਾ ਸੀ ਜੀ, ਸਾਰਾ ਦੁਆਬ ਦਾ ਏਰੀਆ ਸੀਗਾ ਉੱਥੇ, ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਅਗਲਾ ਹਿੱਸਾ, ਪਰ ਉਹ ਲੈ ਗਏ ਜੀ ਥੋੜਾ ਬਹੁਤਾ ਉਧਰਲੇ ਪਾਸੇ। ਤੇ ਮੁਹੰਮਦ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਗੁਰੀਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਅੱਜ ਦੇ ਟਾਈਮ ਵੀ ਉਪਰਾਲਾ ਸੋਰੀ ਹਾਂਜੀ ਲਿਖਦੇ ਆ ਕਿ ਉਪਰਾਲਾ ਹਿਮਾਚਲ, ਸ਼ਿਮਲਾ, ਕੁੱਲੂ, ਮਨਾਲੀ ਨੂੰ ਨੀਚਲੇ ਹਿਮਾਚਲ ਕਾਂਗੜਾ ਨਾਲੋਂ ਅੱਗੇ ਰੱਖਿਆ ਜਾਂਦਾ ਹੈ, ਤੇ ਮੁੱਖ ਮੰਤਰੀ ਵੀ ਹਮੇਸ਼ਾ ਉੱਪਰਲੇ ਹਿਮਾਚਲ ਦੇ ਵਿੱਚ ਬਣਾਇਆ ਜਾਂਦਾ ਹੈ। ਮਨਦੀਪ ਜੱਸੀ ਬਾਜੀ ਕਹੇ ਗੁਰੀ ਮਾਨ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀ ਜੀਆਂ ਨੂੰ ਜੀ ਮਨਦੀਪ ਜੱਸੀ ਬਾਈ ਜੀ ਗੁਰੀ ਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਗੁਰੂ ਜੀ ਲਿਖਦੇ ਆ ਕਿ ਇਸ ਮੁਹਿੰਮ ਦੀ ਅਸਲ ਅਗਵਾਈ ਸਿੱਖ ਫੌਜ ਦੇ ਮਹਾਨ ਜਰਨੈਲ ਮਿਸਰ ਦੀਵਾਨ ਚੰਦ ਕਰ ਰਹੇ ਸਨ ਤੇ ਜਿਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਮਹਾਰਾਜੇ ਨੇ ਜਫਰ ਜੰਗ ਦੀ ਜਿਹੜੀ ਸੀ ਉਪਾਧੀ ਦਿੱਤੀ ਸੀ। ਬਿਲਕੁਲ ਜੀ ਔਜਲਾ ਸਾਹਿਬ ਕਹਿੰਦੇ ਆ ਨਾ ਪਿਛੋਕੜ ਤੇ ਕੁਝ ਸਿੱਖਿਆ ਤੇ ਨਾ ਅੱਜ ਕਿਉਂਕਿ ਸਾਡੇ ਤੇ ਸਿਰਫ ਨਿੱਜ ਜਿਹੜਾ ਭਾਰੂ ਰਿਹਾ ਪੰਜਾਬ ਅੱਜ ਹਰ ਪਾਸਿਓ ਡੁੱਬ ਰਿਹਾ ਪਰ ਭੁੱਖੇ ਲੀਡਰ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੀ ਕੁਝ ਕਹਿ ਤੇ ਕਰ ਰਹੇ ਹੈ। ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ। ਗੁਰੂ ਜੀ ਕਹਿੰਦੇ ਔਜਲਾ ਵੀਰ ਜੀ ਇਹ ਕਮੀ ਵੀ ਸਾਡੇ ਲੋਕਾਂ ਕਰਕੇ ਹੀ ਹੈ ਤੇ ਨੰਗ ਭੁੱਖੇ ਲੀਡਰ ਜੀ ਇਹਨਾਂ ਨੂੰ ਚੰਗੇ ਲੱਗਦੇ ਨੇ ਤੇ ਇਸੇ ਕਰਕੇ ਲੋਕ ਇਹਨਾਂ ਦੇ ਝੰਡੇ ਚੁੱਕੀ ਫਿਰਦੇ ਆ ਤੇ ਅੱਗੇ ਲਿਖਦੇ ਆ ਕਿ ਲੋਕ ਆਪਣੇ ਘਰ ਦੇ ਬਾਰੇ ਸੋਚਦੇ ਆ ਪੰਜਾਬ ਦੇ ਬਾਰੇ ਨਹੀਂ। ਪੰਜਾਬ ਦੇ ਬਾਰੇ ਸੋਚਦੇ ਹੁੰਦੇ ਤਾਂ ਕੀ ਮਜ਼ਾਲ ਸੀ ਕਿ ਕਿਸੇ ਲੀਡਰ ਦੀ ਉਹ ਪੰਜਾਬ ਦੀ ਲੁੱਟ ਕਸੁੱਟ ਕਰ ਲੈਂਦਾ। ਮੁਹੰਮਦ ਜੀ ਲਿਖਦੇ ਆ ਕਿ ਆਪਣੇ ਨਾਲ ਵੀ ਜੁੜਿਆ ਮੋਟੀਵੇਸ਼ਨਲ ਨਾਵਲ ਹੈਗਾ ਜੀ ਸ਼ੁਕਰੀਆ ਜੀ ਕਹਿੰਦੇ ਆ ਤੇ ਲਓ ਦੋਸਤੋ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਸੋ ਮਚ ਵੀ ਭੁਪਿੰਦਰ ਜੀ ਜੀ ਦੇ ਵਾਸਤੇ ਰਹੋ ਤੇ ਭਾਈ ਮਾਨ ਮੱਤੀ ਸੋਕੇ ਜਿਹੜੇ ਆ ਇਸ ਵੇਲੇ ਭੈਣ ਭਰਾ ਇਕੱਠੇ ਹੋਏ ਰੇਡੀਓ ਦੁਆਬਾ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਜੀ
2: ਜੀ ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਚ ਰਹੋ
0: ਜੀ। ਥੈਂਕ ਯੂ ਜੀ।
2: ਬਹੁਤ ਵਧੀਆ ਜਿਹੜਾ ਹੈਗਾ ਬੜਾ ਕੁਛ ਮੈਂ ਨੀ ਸੁਣ ਰਿਹਾ ਸੀ
0: ਜੀ ਅੱਬੇ ਚ ਗੈਪ ਪੈ ਗਿਆ ਸੀ ਪਿਛਲੇ ਦੋ ਕੁ ਹਫ਼ਤੇ ਜੀ ਤੇ ਮੈਂ ਕਿਹਾ ਅੱਜ ਫਿਰ ਕਾਲਾਂ ਆਪਾਂ ਲੈਣੀਆਂ ਨੀ ਗਿਆ ਬਾਅਦ ਚੋਂ ਲਵਾਂਗੇ ਤੇ ਟਾਈਮ ਬਚਿਆ ਤਾਂ ਨਹੀਂ ਤਾਂ ਹਰ ਵਾਰੀ ਰਹਿ ਜਾਂਦਾ ਜੀ ਨਾਵਲ ਜਿਹੜੇ ਦੋਸਤ ਫਿਰ ਸੁਣਦੇ ਆ ਉਹ ਥੋੜਾ ਜਿਹਾ ਨਾਰਾਜ਼ ਵੀ ਹੁੰਦੇ ਆ ਜੀ।
2: ਬਿਲਕੁਲ ਬਿਲਕੁਲ ਨਹੀਂ ਬਹੁਤ ਵਧੀਆ ਇਹ ਟ੍ਰੈਂਡ ਹੈਗਾ ਇਹਦੇ ਨਾਲ ਜਿਹੜਾ ਹੈਗਾ ਦੇਖੋ ਸਾਡੀ ਮਾਚੇ ਨੂੰ ਜਾਫਾ ਹੁੰਦਾ ਤੇ ਜਿਵੇਂ ਕਹਿ ਦਿੰਦਾ ਹੁੰਦਾ
0: ਬਿਲਕੁਲ
2: ਜਿਹੜਾ ਹੈਗਾ ਹਿਸਟਰੀ ਜਿਹੜੀ ਹੈਗੀ ਰਿਫਰੈਸ਼ ਹੁੰਦੀ ਹੈਗੀ ਆ ਕਹਿੰਦਾ ਮਤਲਬ ਸਾਡੀ ਫਿਰ ਉਹ ਜਿਹੜਾ ਸਾਹਮਣੇ ਆਉਂਦਾ
0: ਜੀ
2: ਫਿਰ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਵੀ ਆ ਕਈ ਮਸਲੇ ਮਸਾਇਲ ਵੀ ਨਿਕਲਦੇ ਆ।
0: ਬਿਲਕੁਲ
2: ਉਸ ਵੇਲੇ ਕਦੋਂ ਇਹ ਗੌਰ ਸੀ ਤਾਂ ਕਿਸ ਤਰ੍ਹਾਂ ਦਾ ਜਿਹੜੇ ਹਾਕਮ ਸੀ ਉਹ ਜਿਹੜਾ ਹੈਗਾ ਆਵਾਮ ਜਿਹੜਾ ਸੀ ਉਹਨਾਂ ਦੇ ਸਾਥ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਹਨਾ
0: ਬਿਲਕੁਲ
2: ਜ਼ੁਲਮ ਵੀ ਹੁੰਦਾ ਸੀ ਹਾਂ ਜ਼ੁਲਮ ਵੀ ਹੋਏ ਆ
0: ਤੇ
2: ਜ਼ੁਲਮ ਦੇ ਖਿਲਾਫ਼ ਤੇ ਆਵਾਜ਼ਾਂ ਵੀ ਉੱਠੀਆਂ।
0: ਬਿਲਕੁਲ
2: ਹਾਂ ਤੇ ਇਹ ਬਾਕੀ ਜਿਹੜਾ ਹੈਗਾ ਗੱਲ ਯਾਦ ਆ ਗਈ ਹੁਣ ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕਰ ਦਿੰਦਾ
0: ਹਾਂਜੀ
2: ਉਦੋਂ ਚਲੋ ਹੁਣ ਤਾਂ ਵੋਟਾਂ ਦਾ ਰਾਜ ਆ ਗਿਆ ਜਿਹੜਾ ਹੈਗਾ ਡੈਮੋਕਰੇਸੀ ਹੈ
0: ਜੀ
2: ਗਵਰਨਮੈਂਟ ਆਫ ਦਾ ਪੀਪਲ ਗਵਰਨਮੈਂਟ ਪਾਰ ਦਾ ਪੀਪਲ
0: ਜੀ
2: ਗਵਰਨਮੈਂਟ ਬਾਇ ਦਾ ਪੀਪਲ
0: ਬਿਲਕੁਲ ਹੈ ਜੀ
2: ਪਰ ਹਕੀਕਤ ਦੇ ਵਿੱਚ ਹੈ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ ਹੈ ਤਾਂ ਫਿਰ ਆ ਜਾਂਦਾ ਉਹ ਫਿਰ
0: ਆਪਣੀ ਮਾਮਾ ਜੀ ਤੁਹਾਡੀ ਆਵਾਜ਼ ਥੋੜੀ ਜੀ ਘੁਲ ਮਿਲ ਕੇ ਜੀ ਆ ਰਹੀ ਆ ਕਲੀਅਰ ਨਹੀਂ ਆ ਰਹੀ ਦੇਖਿਓ ਮਾੜਾ ਜਿਹਾ
2: ਹਾਂਜੀ
0: ਹੁਣ ਠੀਕ ਆ ਜੀ ਹਾਂਜੀ ਹਾਂਜੀ ਹੁਣ ਠੀਕ ਆ ਜੀ
2: ਹੁਣ ਸਹੀ ਹੈ ਨਾ
0: ਹਾਂ ਹੁਣ ਠੀਕ ਆ ਹੁਣ ਕਲੀਅਰ ਆ ਹਾਂਜੀ ਕਰੋ ਹਾਂਜੀ ਹੁਣ ਕਰੋ ਗੱਲ ਜੀ
2: ਕਈ ਵਾਰੀ ਜ਼ਿਆਦਾ ਮਾਈਕ ਦੇ
0: ਹਾਂਜੀ ਤੁਸੀਂ ਕਹਿੰਦੇ ਸੀ ਕਿ ਡਿਕਟੇਟਰਸ਼ਿਪ ਪਹਿਲਾਂ ਸੀਗੀ ਹਾਂਜੀ ਜੋ ਜਿੰਨਾ ਮੰਨ ਲੈਣਾ ਚਾਹੁੰਦੇ ਸੀ ਮੰਨ ਲੈਂਦੇ ਸੀ ਜੀ ਹਾਂਜੀ ਬਿਲਕੁਲ
2: ਮੈਂ ਉਹੀ ਗੱਲ ਕਹਿੰਦਾ ਵੀ ਜਿੱਦਾਂ ਦੇਖ ਲਓ ਇਹ ਹੈ ਬਿਮਾਰੀ ਪਹਿਲਾਂ ਕਬਜ਼ੇ ਕਰ ਲੈਣੀ ਜਿਹੜਾ ਹੈਗਾ ਜਿਵੇਂ ਤੁਸੀਂ ਦੱਸ ਦਿੰਦੇ ਸੀ ਜ਼ਿਲ੍ਹੇ ਤੇ ਹੋ ਗਿਆ ਜ਼ਬਰਦਸਤੀ ਕਰ ਲਿਆ ਚਲੋ ਪਹਿਲੋਂ ਵੀ ਹੁੰਦੇ ਹੋਏ ਆ ਹੁਣ ਤੁਸੀਂ ਪੜ੍ਹ ਰਹੇ ਸੀ ਨਾ ਇਹਦੇ ਵੀ ਬੜਾ ਚਲ ਕੇ ਸਾਹਮਣੇ ਆ ਜਦੋਂ ਆਪਾਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਜਾ
0: ਜੀ
2: ਬਾਕੀ ਜਿਹੜਾ ਹੈਗਾ ਮਤਲਬ ਕਹਿੰਦਾ ਮੈਂ ਵੋਟਾਂ ਦੀ ਗੱਲ ਤੋਂ ਮੈਨੂੰ ਯਾਦ ਆ ਰਿਹਾ
0: ਹਾਂਜੀ
2: ਤੂੰ ਕਹਿੰਦੇ ਵੀ ਮੈਨੂੰ ਹੁਣ ਬੂਟਾ ਵੀ ਕਈ ਕਹਿ ਦਿੰਦੇ ਕਹਿੰਦੇ ਬੂਟਾ ਕਿ ਤੇਰਾ ਦੋਸਤ ਆ ਕੇ ਜਿਹੜਾ ਸਾਡੇ ਖੜਾ ਹੋ ਗਿਆ ਮੈਂ ਕਿਹਾ ਵੀ ਕਿਹੜਾ ਆ ਕੇ ਮਹੀਦਾ ਕਹਿੰਦੇ ਵੋਟਾਂ ਤੇ ਖੜਾ ਹੋ ਗਿਆ ਮੈਂ ਕਿਹਾ
0: ਮਹੀਦਾ
2: ਤਾਂ ਕਹਿੰਦੀ ਵੋਟਾਂ ਖੜਾ ਹੋ ਹੀ ਨੀ ਸਕਦਾ ਪਹਿਲੀ ਫਰਕ ਨਹੀਂ ਨਹੀਂ ਕਿਉਂ ਨੀ ਸਕਦਾ ਹੋ ਗਿਆ ਯਾਰ ਉਹਦਾ ਰਾਜਨੀਤੀ ਦੇ ਵਿੱਚ ਉਹ ਕਿਵੇਂ ਖੜਾ ਹੋ ਅੱਛਾ ਜੀ ਉਹ ਵੀ ਗੱਲ ਹੋ ਗਈ ਵੀਰ ਭੁਪਿੰਦਰ ਜੀ ਮੈਂ ਜਿਹੜਾ ਹੈਗਾ ਉੱਥੇ ਗਿਆ ਤੇ ਮੈਨੂੰ ਮੈਂ ਚਰਚਾ ਹੋ ਰਹੀ ਹੈ ਉਦੋਂ ਹੋ ਗਈ ਜਿਹੜਾ ਐਮ ਸੀ ਦੀ ਵੋਟਾਂ ਨੀ ਐਮ ਸੀ ਦੀ
0: ਹਾਂਜੀ ਐਮ ਸੀ ਦੀ ਹਾਂਜੀ ਕੌਂਸਲ ਦੀਆਂ ਮੀਟਿੰਗ ਹਾਂਜੀ ਕੌਂਸਲ ਦੀਆਂ ਵੋਟਾਂ
2: ਮਿਊਨਿਸਪੈਲਿਟੀ ਕਾਰਪੋਰੇਸ਼ਨ ਬਿਲਕੁਲ
0: ਜੀ
2: ਤੇ ਉਹ ਜਿਹੜਾ ਹੈਗਾ ਜੀ ਐਮ ਸੀ ਦੀ ਮੈਂ ਛੁੱਟੀ ਗਿਆ ਹੋਇਆ ਸੀ ਤੇ ਮੇਰਾ ਮੇਲ ਹੋ ਗਿਆ ਮਹੀਨੇ ਦੇ ਨਾਲ ਥੋੜ੍ਹਾ
0: ਜੀ
2: ਮੈਂ ਕਿਹਾ ਭਾਈ ਜੈ ਸੁਣਿਆ ਤੂੰ ਵੋਟਾਂ ਖੜਾ
0: ਜੀ
2: ਚੋਣ ਨਿਸ਼ਾਨ ਕੀ ਰੱਖਿਆ
0: ਜੀ
2: ਕਹਿੰਦਾ ਬੀੜੀਆਂ ਭਰਾਵਾ ਮੈਂ ਕਹਿ ਮੈਂ ਕਿਹਾ ਚੋ ਨਿਸ਼ਾਨ ਤੈਨੂੰ ਹੋਰ ਨੀ ਚੁੰਮ ਰਿਹਾ ਮੈਂ ਕਿਹਾ ਤੂੰ
0: ਜੀ
2: ਲੋਕਾਂ ਨੂੰ ਮੈਂ ਕਿਹਾ ਚੁੱਕ ਕੇ ਬੀੜੀਆਂ ਬਣਾਇਆ ਕਰ
0: ਜੀ
2: ਜਾ ਭਰਾ ਬਦਲਾ ਹੁਣ ਵੀ ਜਾ ਚੁੱਕਿਆ ਹੈਗਾ ਇਹ ਜਿਹੜਾ ਹੈਗਾ ਤੈਨੂੰ ਮੈਂ ਕਿਹਾ ਇੱਕ ਵੋਟ ਵੀ ਨੀ ਪੈਣੀ
0: ਜੀ ਬਿਲਕੁਲ ਹੈ ਜੀ
2: ਉਹ ਗੱਲ ਹੋਈ ਜਾ ਕੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਪੇਪਰ ਕਰਨਾ ਪੈਂਦਾ ਤਾਂ ਚੋ ਨਿਸ਼ਾਨ ਚੇਂਜ ਕਰ ਦਿਓ ਚੋ ਨਿਸ਼ਾਨ ਬੀੜੀਆਂ ਰੱਖੀ ਬੜੀ ਖੂਬਸੂਰਤ
0: ਹੈਗੀ
2: ਬੱਚੀ ਵਾਲਾ ਗਫਲਤ ਵੀ ਆਦਮੀ ਨੂੰ ਲੈ ਕੇ ਬਹਿ ਜਾਣ
0: ਬਿਲਕੁਲ
2: ਦੇਖੋ ਗਫਲਤ ਆਪਾਂ ਕਿਹਨੂੰ ਕਹਿੰਦੇ ਹਾਂ ਕੋਈ ਨੀ ਜੀ ਕੱਲ ਨੂੰ ਕਰ ਲਾਂਗੇ
0: ਆਲਸੀ
2: ਲੇਜ਼ੀਨੈਸ ਕਹਿ ਲੋ ਇਹਨੂੰ ਸੁਸਤੀ ਕਹਿ ਲੋ ਯਾਨੀ ਮੈਂ ਕੱਲ ਨੂੰ ਕਰ ਲਾਂਗਾ ਜੀ ਕਰਤਾ ਠੀਕ ਹੈ ਨਾ ਕੱਲ ਨੂੰ
0: ਜੀ
2: ਦੇਖੋ ਜੀ ਕਾਲ ਕਰੇ ਸੋ ਆਜ ਪਰ ਆਜ ਸੋ ਅਬ ਕਲਮੇ ਪਰਲੇ ਹੋਏ ਪੂਰੇ ਕਰੇਗਾ ਸਭ
0: ਬਿਲਕੁਲ
2: ਜਿਹੜਾ ਕੰਮ ਕਰਨਾ ਕਹਿੰਦੇ ਅੱਜ ਹੀ ਕਰੋ ਤੇ ਜਿਹੜਾ ਅੱਜ ਕਰਨਾ ਹੁਣ ਹੀ ਕਰ ਲੋ
0: ਜੀ ਬਿਲਕੁਲ ਹੈ ਜੀ
2: ਕੰਮ ਪਰ ਹੈਗਾ ਤੇ ਤੁਸੀਂ ਸੁਸਤੀ ਜਿਹੜੀ ਹੈਗੀ ਹੈ ਛੱਡੋ ਜਿਹੜਾ ਹੈਗਾ ਇਸ ਤਰ੍ਹਾਂ ਸਾਡੀ ਜ਼ਿੰਦਗੀ ਆ ਵਾਲਾ ਅਸੀਂ ਕਹਿੰਦੇ ਕੋਈ ਗੱਲ ਨੀ ਬੜੀ ਉਮਰ ਕੀ ਹੈਗੀ ਆ ਬਈ ਘੜੀ ਦਾ ਦਸਾ ਨੀ
0: ਬਿਲਕੁਲ
2: ਕਾਲ ਕਰੇ ਸੋ ਆਜ ਅੱਜ ਕਰੇ ਸੋ ਅਬ ਪਲਮੇ ਪਰਲੇ ਹੋਏਗੀ ਪਰਲੇ ਕਹਿੰਦੇ ਮੌਤ
0: ਜੀ
2: ਘੜੀ ਦੇ ਵਿੱਚ ਮੌਤ ਹੋ ਗਈ ਬਾਅਦ ਦੇ ਵਿੱਚ ਤੂੰ ਕਿਤੇ ਕਰਨਾ
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ
2: ਤੇ ਕਦੇ ਤੂੰ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਾਨੂੰ ਹਮੇਸ਼ਾ ਜੋ ਵੀ ਕੰਮ ਕਰਨਾ ਐਕਸ਼ਨ ਇਜ਼ ਬੈਟਰ ਦੈਨ ਵਰਡ
0: ਬਿਲਕੁਲ ਹੈ ਜੀ ਬਿਲਕੁਲ ਹੈ
2: ਐਕਸ਼ਨ ਦੈਨ ਵਰਡ ਗੱਲਾਂ ਨਾ ਕਰੋ ਗੱਲਾਂ ਤੋਂ ਬਣਾਉਣੇ ਆ ਭਾਈ ਐਕਸ਼ਨ ਲਵੋ
0: ਜੀ
2: ਅਮਲ ਦੇ ਵਿੱਚ ਆਓ ਅਮਲ ਦੇ ਨਾਲ ਹੀ ਅਮਲ ਤੇ ਕੀਤੀ ਹੈ ਜ਼ਿੰਦਗੀ ਜੰਨਤ ਵੀ ਔਰ ਜਹਨਮ ਇਹ ਖਾਸੀ ਆਪਣੀ ਫਿੱਤ ਤੇ ਨਾ ਨੂਰੀ ਹੈ ਨਾ ਨਾਲ
0: ਬਿਲਕੁਲ
2: ਹੈ ਹਮੇਸ਼ਾ ਅਮਲ ਕਰੋ ਅਮਲ ਦੇ ਨਾਲ ਨਿਕਲ ਜਾਵੋਗੇ ਤੇ ਇਲਮ ਦੀ ਬੜਾ
0: ਬਿਲਕੁਲ ਇੱਥੇ ਅਮਲਾਂ ਦੇ ਹੋਣੇ ਨੇ ਲਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ
2: ਉੱਥੇ ਅਮਲਾਂ ਦੇ ਹੋਣੇ ਨੇ ਲਬੇੜੇ ਨੀ ਤੇਰੀ ਜਾਤ ਪੁੱਛਣੀ ਤੇ ਨਾਲ ਹੀ ਦੂਸਰੇ ਪੈਰੇ ਕਹਿੰਦਾ ਕਿਸੇ ਨੀ ਬਾਤ ਨੀ ਤੇਰੀ
0: ਬਾਤ ਬੜੀ
2: ਬਾਤ ਨੂੰ ਨੀ ਪੁੱਛਣੀ ਇਹ ਨੀ ਕਹਿੰਦਾ ਵੀ ਮੈਂ ਫਿੱਟਰ ਸੀ ਮੈਂ ਜਿਹੜਾ ਹੈਗਾ ਉੱਥੇ ਖੁਦ ਜਿਹੜੇ ਹੈਗੇ ਆ ਖੁਦਾ ਜਾਂ ਅਕਾਲ ਪੁਰਖ ਕਰੋ ਕਸਮ ਖਾ ਕੇ ਕਹਿ ਦੇਣਗੇ ਕਿ ਅੱਜ ਮੈਨੂੰ ਆਪਣੀ ਜਾਤ ਦੀ ਕਸਮ ਕਿਸੇ ਵੀ ਜਾਨ ਤੇ ਜਰਦਾ ਜੁਰਮ ਨਹੀਂ ਹੋਵੇਗਾ ਮਗਰ ਬਦਲਾ ਕੀਤੇ ਦਾ
0: ਬਿਲਕੁਲ ਹੈ ਜੀ
2: ਬਦਲਾ ਜੋ ਵੀ ਭਾਈ ਤੁਸੀਂ ਕੰਮ ਕੀਤਾ ਤੁਹਾਨੂੰ ਉਹਦਾ
0: ਇੱਥੇ ਹੀ ਫਲ ਮਿਲ ਜਾਣਾ ਜੀ ਬਿਲਕੁਲ ਹੈ ਜੀ
2: ਹਾਂ ਤੇ ਜੇ ਮਾੜਾ ਕੀਤਾ ਤਾਂ ਭਾਈ ਮਾੜੇ ਵੀ ਪ੍ਰਸ਼ਾਦ
0: ਬਿਲਕੁਲ
2: ਪ੍ਰਸ਼ਾਦ ਮਿਲਿਆ ਤਾਂ ਮਾੜੇ
0: ਨਹੀਂ
2: ਵੀ ਮਿਲਣਾ
0: ਜੀ
2: ਇਹ ਇਹ ਚੀਜ਼ਾਂ
0: ਬਿਲਕੁਲ
2: ਬਾਕੀ ਜਿਹੜਾ ਚਲੋ ਆਪਣਾ ਗੁਣਗੁਣਾ ਦਿੰਦਾ ਹੈ
0: ਜਰੂਰ ਜਰੂਰ ਜਰੂਰ ਫਰਾਈਡੇ ਹੈ ਜੀ ਅੱਜ ਆਖਰੀ ਕੱਲ ਤੁਹਾਡੀ ਹੈ ਜਰੂਰ ਗੁਣਗੁਣਾ
2: ਮਿਕਸੀ ਹੈ ਜੀ ਮੈਂ ਮਿਕਸਰ ਬਣਾ
0: ਨੰਬਰ
2: 1 ਤੋਂ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਸਜਣਾ ਵੈਸੇ ਵੀ ਜਾਣ ਇੱਕ ਦੀ ਜਾਣੀ ਵੇ ਸਜਣਾ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ ਵੈਸੇ ਵੀ ਜਾਣ ਤਾਂ ਇੱਕ ਜਾਣੀ ਵੇ ਸਜਮਾ ਵੈਸੇ ਵੀ ਜਾਨ ਤਾਂ ਦਿਨ ਜਾਣੀ ਵੇ ਸਜਣਾ। ਲਓ ਜੀ ਇਹ ਸੀ ਸੌਂਗ ਨੰਬਰ ਵਨ, ਸੌਂਗ ਨੰਬਰ ਸੈਕਿੰਡ ਜੀ।
0: ਜੀ
2: ਜਾਣੀ ਵਾਲੀ ਨੀ ਚਾਰਾ ਕਰ ਜਾਲੀ ਕਈ ਕਰਦੇ ਮਾਨੂਰੋ।

0: ਕਰਨੀ ਸਾਡਾ ਕੀ ਬਣੂਗਾ ਤਰਾ ਸੋਚੀ ਸਾਡਾ ਕੀ ਬਣੂਗਾ ਤਰਾ ਸੋਚੀ ਜਾਣ ਬਾਜੀ ਜਰਾ ਠਹਿਰ ਜਾ ਕਾਲੇ ਪਿੰਦੇ ਮਾਨੂਰੋ ਸਾਡਾ ਕੀ ਬਣੂਗਾ ਤਰਾ ਸੋਚੀ ਸਾਡਾ ਕੀ ਬਣੂਗਾ ਤਰਾ ਸੋਚੀ। ਲਓ ਜੀ ਆਖਰੀ ਜਿਹੜਾ ਹੈਗਾ
1: ਜੀ
0: ਆਖਰੀ ਜਿਹੜਾ ਹੈਗਾ ਸੌਂਗ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ
1: ਜੀ
0: ਜੀ। ਬਾਪੂ ਦੀ ਭਗਤੀ ਦਾ ਬਚਪਨ ਦੀ ਮਮਤਾ ਹੈ ਮਾਤਾ ਨਿਗੋ ਦੀ ਤਾਨਾ ਪਿਆ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਬਚਪਨ ਦੀ ਮਮਤਾ ਹੈ ਮਾਤਾ ਗੋਦੀ ਦਾ ਨਾ ਖਿਆਲ ਨਾ ਸਕੀ ਵੀਰ ਦੇ

0: வண்டிகை ரூபெரிட்டு மாஹி வண்டிகை. தேங்க்யூ சோ மச். ہیلو،
1: تھینک یو، تھینک یو جی، بہت بہت شکریہ جی، بہت بہت شکریہ محمد جی، تھینک یو ہر بار دی طرح جی. جی دوستو، اے سن جی محمد جی بخشی جی جڑے سن اپنے نال دبئی تو، تھوڑا جا نیٹ دی شاید پرابلم سی انہاں دے بولوں، آواز تھوڑی جی ہو رہی سی ڈسٹرب، پر پھر بھی سنن جوگ سی. لو پھر دوستو، اس دے نال ہی مینوں تے ہو آ گیا ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਜੁੜਦੇ ਆ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸੈਟਰਡੇ ਸੰਡੇ ਕੱਲ ਨੂੰ ਜਿਹੜਾ ਸਮਝੀ ਸੰਖਸ਼ਮੀ ਹੋਣਗੇ ਹਾਜ਼ਰ ਮਹਿਫਲ ਮਿੱਤਰਾਂ ਦੀ ਲੈ ਕੇ ਪ੍ਰੋਗਰਾਮ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਧੰਨਵਾਦ ਹੈ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ. ਲੋ ਫਿਰ ਦੋਸਤੋ, ਹੈਵ ਏ ਨਾਈਸ ਵੀਕਐਂਡ ਸਭ ਨੂੰ ਤੇ ਰੱਖੜੀ ਵਾਲਾ ਦਿਨ ਵੀ ਮੁਬਾਰਕ ਹੋਵੇ ਤੇ ਹੱਸਦੇ ਵੱਸਦੇ ਰਹੋ, ਖੁਸ਼ੀਆਂ ਵਿੱਚ ਖੇੜੇ ਲੱਗੇ ਰਹਿਣ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਭਾਰਤੀ ਸਮਾਂ 9:30 ਵਜੇ. ਸੱਤ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਫਿਰ ਤੋਂ ਮੁਲਾਕਾਤ. ਸਤਿ ਸ੍ਰੀ ਅਕਾਲ ਦੋਸਤੋ.

0: ద్వాపర రేడియో
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਦੋਸਤੋ ਪ੍ਰੋਗਰਾਮ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਨਾਲ ਕਹਾਣੀ ਸੁਣਾਉਣ ਦੀ ਅੱਜ ਕੋਸ਼ਿਸ਼ ਬਰਕਰਾਰ ਰਹੇਗੀ, ਕੋਸ਼ਿਸ਼ ਨਹੀਂ ਸੁਣਾਵਾਂਗੀ ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦਾ ਵਿਚਾਰ ਤੇ ਨਾਲ ਦੇਸ਼ ਪ੍ਰੇਮ ਦੀਆਂ ਖ਼ਬਰਾਂ ਦੀ ਨਾਲ ਸ਼ੁਰੂਆਤ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਕਰਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਆਲੇ ਦੁਆਲੇ ਦੇ ਵਿੱਚ ਕੁਝ ਘਟਨਾ ਵਾਪਰੀ ਹੈ ਉਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਫਿਲਮ ਸਟੂਡੀਓ ਤੋਂ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਇਸੇ ਤਰ੍ਹਾਂ 2.25 ਘੰਟੇ ਲਈ ਬਰਕਰਾਰ ਰਹਿੰਦਾ ਹੈ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵਿਸ਼ਾ, ਨਵਾਂ ਕੁਝ ਨਾ ਕੁਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ ਹੈ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਵੀ ਤੁਹਾਡੀ ਫੀਡਬੈਕ ਮਿਲਦੀ ਰਹਿੰਦੀ ਹੈ, ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪੰਜਾਬ ਤੋਂ ਲੈ ਕੇ ਦੇਸ਼ ਦੀਆਂ ਖ਼ਬਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਨਾਲ ਪੋਜ਼ਿਟਿਵ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਅੱਜ ਨਾਲ ਦੀ ਨਾਲ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਾਫੀ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਜੋ ਹਾਲਾਤ ਪੰਜਾਬ ਦੇ ਵਿੱਚ DA ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਕਰਾਂਗੇ, ਮੁਲਾਜ਼ਮਾਂ ਦੇ ਕੀ ਹਾਲਾਤ ਨੇ। ਇਸੇ ਤਰ੍ਹਾਂ ਹੀ ਜਿਹੜਾ ਜੱਬ ਪੈ ਚੁੱਕਿਆ ਦੇਖਦੇ ਹਾਂ, ਜਿਹੜੀ ਅੱਜ ਵੱਡੀ ਮਹਾਂ ਹੜਤਾਲ ਜਿਹੜੀ ਸੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਉਹਦੇ ਬਾਰੇ ਕੀ ਅਪਡੇਟ ਨੇ ਉਹਦੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਹੀ 3 ਤਰੀਕ ਨੂੰ ਭੇਤ ਸੋਰੀ ਜਿਹੜੇ ਸਤੰਬਰ ਨੂੰ ਖੁੱਲ੍ਹ ਸਕਦੇ ਆ ਕੁਝ ਨਾ ਕੁਝ ਤੇ ਉਹਦੀ ਬਾਤ ਪਾਵਾਂਗੇ ਅਸਲ ਦੇ ਵਿੱਚ ਕੀ ਚੀਜ਼ ਹੈ ਤੇ ਕੀ CBI ਜਾਂਚ ਮੰਗ ਜਿਹੜੀ ਹੈ ਹੋਊਗੀ ਮਨਜ਼ੂਰ, ਇਹਦੇ ਬਾਰੇ ਗੱਲ ਕਰਾਂਗੇ ਸੈਣੀ ਸਾਹਿਬ ਦੇ ਨਾਲ। ਤੇ ਰੂਸ ਦੇਊਗਾ ਧਰਵਾਸ, ਦੇਖਦੇ ਹਾਂ ਕਿਹਨੂੰ ਕਿਹਨੂੰ ਧਰਵਾਸ ਦਿੰਦਾ ਹੈ, ਕਿਉਂਕਿ ਅਮੈਰੀਕਾ ਤੋਂ ਬਹੁਤ ਸਾਰੇ ਜਿਹੜੇ ਨੇ ਨੁਮਾਇੰਦੇ ਇਸ ਵਕਤ ਰਸ਼ੀਆ ਦੇ ਵਿੱਚ ਬਾਤਚੀਤ ਕਰ ਰਹੇ ਨੇ ਕਿ ਜੰਗ ਨੂੰ ਜਿਹੜਾ ਪੁਤਿਨ ਦੇ ਵੱਲੋਂ ਵੀ ਹੁਲਾਰਾ ਦੇਣ ਦੀ ਕੋਸ਼ਿਸ਼ ਹੈ, ਕਿਤੇ ਨਾ ਕਿਤੇ ਉਹਨੂੰ ਖਤਮ ਕਰ ਲਿਆ ਜਾਵੇ। ਕਾਫੀ ਬੋਝ, ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਉੱਥੇ ਵੀ, ਚਾਹੇ ਉਹ ਯੂਕਰੇਨ ਹੈ, ਚਾਹੇ ਗਾਜ਼ਾ ਹੈ ਤੇ ਚਾਹੇ ਇਜ਼ਰਾਈਲ ਜਾਂ ਰਸ਼ੀਆ ਹੈ। ਇਸੇ ਤਰ੍ਹਾਂ ਹੋਰਮੁਜ਼ ਜਲਮਾਰੂ ਜਿਹੜਾ ਹੈ ਉੱਥੇ ਵੀ ਵਾਦ ਵਿਵਾਦ ਇਸੇ ਤਰ੍ਹਾਂ ਬਰਕਰਾਰ ਨੇ ਅਮੈਰੀਕਾ ਦੇ ਨਾਲ। ਤੇ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਇਸੇ ਤਰ੍ਹਾਂ ਹੀ ਮੱਕਾ ਜਿਹੜਾ ਸਮਝੌਤਾ ਹੋ ਰਿਹਾ ਉਹਦੇ ਵਿੱਚ ਅਰਬ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ, ਪਰ ਦੂਸਰੇ ਪਾਸੇ ਜਿਹੜਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਹੀਆਂ ਨੇ ਇਹ ਚੀਜ਼ਾਂ, ਤੇ ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਦੋਸਤੋ। ਥੋੜ੍ਹਾ ਜਿਹਾ ਮੈਂ ਇਸੇ ਕਰਕੇ ਅੱਜ ਲਿੰਕ ਵਗੈਰਾ ਮੈਂ ਸਾਂਝੇ ਨਹੀਂ ਕਰ ਪਾਇਆ, ਉਹ ਤੁਹਾਡੇ ਲਈ ਜ਼ਰੂਰ ਸਾਂਝੇ ਕਰ ਦਈਏ ਤੇ ਫਿਰ ਆਪਾਂ ਟੌਪ ਗੇਅਰ ਦੇ ਵਿੱਚ ਗੱਡੀ ਪਾਉਂਦੇ ਹਾਂ ਤੇ ਭਜਾਉਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਤੇ ਸੁਣਾਉਂਦੇ ਹਾਂ। ਤੇ ਲਓ ਬਸ ਕੁਝ ਹੀ ਪਲਾਂ ਦੇ ਵਿੱਚ ਆਪਾਂ ਆਹ ਮਸਲਾ ਹੱਲ ਕਰ ਲਈਏ ਤੇ ਫਿਰ ਨਾਲ ਦੀ ਨਾਲ ਹੀ ਤੁਹਾਡੇ ਤੱਕ ਜਿਹੜਾ ਪ੍ਰੋਗਰਾਮ ਸਾਰੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਇਸੇ ਤਰ੍ਹਾਂ ਸੈਟਰਡੇ ਸੰਡੇ ਨੂੰ ਦੋਸਤੋ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਗਵੀ ਜੀ ਹਾਜ਼ਰ ਹੁੰਦੇ ਆ 2 ਦਿਨ ਤੇ ਗੱਲਾਂ ਬਾਤਾਂ ਉਹ ਕਰਦੇ ਆ, ਸੁਣਾਉਂਦੇ ਆ ਤੇ ਸੁਣਦੇ ਆ। ਤੇ 8 ਵਜੇ ਤੋਂ ਲੈ ਕੇ ਭਾਰਤੀ ਸਮਾਂ 10 ਵਜੇ ਤੱਕ ਤੁਹਾਡਾ ਤੇ ਸ਼ੰਮੀ ਜੀ ਦਾ ਰਾਬਤਾ ਬਣਦਾ ਹੈ ਸੈਟਰਡੇ ਸੰਡੇ ਨੂੰ। ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹਾਜ਼ਰੀ ਭਰਦਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਓਫੀਸ਼ੀਅਲ ਸਾਰਾ ਕੁਝ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ ਹੈਗਾ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉੱਥੇ ਵੀ ਜਿਹੜਾ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਕੋਈ ਫਾਲਤੂ ਦਾ ਸੁਨੇਹਾ ਦੋਸਤੋ ਨਹੀਂ ਆਉਂਦਾ, ਉਹਦੇ ਵਿੱਚ ਤੁਸੀਂ ਜਿਹੜਾ ਸ਼ਾਮਲ ਹੋ ਸਕਦੇ ਹੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਪ੍ਰੋਗਰਾਮ ਲਾਈਵ ਹੁੰਦਾ ਹੈ, ਤੇ ਵਾਧੂ ਦਾ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਇਸ ਤਰ੍ਹਾਂ ਦਾ ਸੁਨੇਹਾ ਉਹਦੇ ਵਿੱਚ ਨਹੀਂ ਭੇਜਿਆ ਜਾਂਦਾ। ਗਰੇਜ ਕਰੀਦਾ ਹੈ ਜੀ, ਹਰ ਕੋਈ ਕਿਤੇ ਦਿਨ ਹੈ, ਕਿਤੇ ਦੁਪਹਿਰ ਹੈ ਤੇ ਕੋਈ ਸੁੱਤਾ ਹੁੰਦਾ ਤੇ ਕੋਈ ਜਾਗਦਾ ਹੁੰਦਾ, ਇਸ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਪ੍ਰੋਗਰਾਮਾਂ ਨੂੰ ਲਿੰਕ ਜਿਹੜੇ ਨੇ ਦਿਨ ਦੇ ਵਿੱਚ ਇੱਕ ਦੋ ਲਿੰਕ ਹੀ ਜਿਹੜੇ ਨੇ ਉਹ ਤੁਹਾਨੂੰ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਮਿਲਣਗੇ। ਵਾਧੂ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਉਹਦੇ ਵਿੱਚ ਸਾਂਝਾ ਨਹੀਂ ਕੀਤਾ ਜਾਂਦਾ ਜੀ। ਤੇ ਲੋ ਆ ਗਏ ਆਪਾਂ ਲਾਗੇ ਤੇ ਲਿੰਕ ਤੁਹਾਡੇ ਲਈ ਕਰ ਦਿੱਤੇ ਨੇ ਸਾਂਝੇ, ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਪ੍ਰੋਗਰਾਮ, ਤੁਹਾਡੀ ਜਿਹੜੀ ਜ਼ਰੂਰਤ ਰਹਿੰਦੀ ਹੈ ਦੋਸਤੋ। ਤੇ ਲੋ ਫਿਰ ਹੁਣ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਨੇ ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਸ਼ੁਰੂ ਤੇ 27 ਅਗਸਤ 2026 ਦਾ ਦਿਹਾੜਾ ਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਅੱਜ ਦਾ ਵਿਚਾਰ ਕਹਿੰਦਾ ਕਿ ਭੀੜ ਜਦੋਂ ਭੜਕਦੀ ਹੈ ਜਾਂ ਭਾਵਨਾਵਾਂ ਦੇ ਵਿੱਚ ਵਹਿ ਜਾਂਦੀ ਹੈ ਤਾਂ ਉਦੋਂ ਸਭ ਕੁਝ ਸੰਭਵ ਹੋ ਸਕਦਾ ਹੈ, ਜੋ ਮਰਜ਼ੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 27 ਅਗਸਤ 1770 ਦੇ ਵਿੱਚ ਜਰਮਨ ਦੇ ਰਾਜਨੀਤਿਕ ਦਾਰਸ਼ਨਿਕ ਗਿਊਕ ਵਿਲਹੈਲਮ ਫਰੀਡਰਿਸ਼ ਹਿੰਗਲ ਦਾ ਜਿਹੜਾ ਸੀ ਬਰਲਿਨ ਦੇ ਵਿੱਚ ਜਨਮ ਹੁੰਦਾ ਹੈ ਤੇ 1976 ਦੇ ਵਿੱਚ ਬਰਤਾਨੀਆ ਨੇ ਆਈਸਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਤੇ 1939 ਦੇ ਵਿੱਚ ਜੈੱਟ ਹਵਾਈ ਜਹਾਜ਼ ਪਹਿਲੀ ਉਡਾਨ ਦੇ ਵਿੱਚ 7 ਮਿੰਟ ਹਵਾ ਦੇ ਵਿੱਚ ਉੱਡਦਾ ਰਿਹਾ ਸੀ। 1950 ਦੇ ਵਿੱਚ BBC TV ਤੋਂ ਜਿਹੜਾ ਸਿੱਧਾ ਪ੍ਰਸਾਰਣ ਵਿਖਾਉਣਾ ਸ਼ੁਰੂ ਕੀਤਾ ਗਿਆ। 1955 ਦੇ ਵਿੱਚ ਲੰਡਨ ਦੇ ਜੁੜਵੇ ਦੋ ਭਰਾਵਾਂ ਨੋਰਿਸ ਤੇ ਮੈਕ ਵਰਟਰ ਨੇ ਅਜੀਬੋ ਗਰੀਬ ਬਣੇ ਰਿਕਾਰਡਾਂ ਦੀ ਕਿਤਾਬ ਛਪਵਾਈ, ਜਿਸ ਨੂੰ ਬਾਅਦ ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਦਾ ਜਿਹੜਾ ਨਾਂ ਦਿੱਤਾ ਗਿਆ ਤੇ ਇਸ ਦੇ ਵਿੱਚ ਨਵੇਂ ਬਣੇ ਰਿਕਾਰਡਸ ਦਰਜ ਹੁੰਦੇ ਨੇ ਤੇ ਇਸ ਦੀਆਂ ਸਾਲਾਨਾ 35 ਲੱਖ ਕਾਪੀਆਂ ਵਿਕਦੀਆਂ ਹੈ ਤੇ 1978 ਦੇ ਵਿੱਚ ਪ੍ਰਸਿੱਧ ਫਿਲਮੀ ਗਾਇਕ ਮੁਕੇਸ਼ ਚੰਦ ਮਥੁਰਾ ਉਹਨਾਂ ਦਾ ਦੇਹਾਂਤ ਹੁੰਦਾ, ਮਥੁਰੂ ਉਹਨਾਂ ਦਾ। ਤੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਗਿਨੀਜ਼ ਬੁੱਕ ਦੀ ਥੋੜੀ ਜਿਹੀ ਤੇ ਉਸ ਤੋਂ ਬਾਅਦ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। 10 ਨਵੰਬਰ 1951 ਨੂੰ ਗਿਨੀਜ਼ ਬਰੂਰੀਜ਼ ਦੇ ਜਿਹੜੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਸਰ ਹੱਗ ਬੀਵਰ ਜਿਹੜੇ ਸਨ ਆਇਰਲੈਂਡ ਦੇ ਕਾਉਂਟੀ ਵੈਕਸਫੋਰਡ ਦੇ ਵਿੱਚ ਸੈਲਾਨੀ ਨਦੀ ਦੇ ਦੁਆਰਾ ਨਾਰਥ ਸਲੋਪ ਦੇ ਵਿੱਚ ਇੱਕ ਸ਼ੂਟਿੰਗ ਪਾਰਟ ਦੇ ਉੱਤੇ ਗਏ ਤੇ ਸੁਨਹਿਰੀ ਪਲਾਵਰ ਦੇ ਉੱਤੇ ਇੱਕ ਸ਼ਾਟ ਗੁੰਮ ਜਾਣ ਤੋਂ ਬਾਅਦ ਉਹ ਇੱਕ ਬਹਿਸ ਦੇ ਵਿੱਚ ਸ਼ਾਮਲ ਹੋ ਗਏ ਜਿਸ ਦੇ ਉੱਤੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਖੇਡਣ ਵਾਲਾ ਜਿਹੜਾ ਸੀ ਪੰਛੀ ਸੁਨਹਿਰੀ ਪਲਾਵਰ ਜਾਂ ਲਾਲ ਗਰੂਸ, ਇਹ ਜਿਹੜਾ ਪਲਾਵਰ ਹੈ ਉਹ ਉਸ ਸ਼ਾਮ ਕੈਸਲ ਬ੍ਰਿਜ ਹਾਊਸ ਵਿਖੇ ਜਿਹੜਾ ਸੀ ਉਹਨੇ ਮਹਿਸੂਸ ਕੀਤਾ ਕਿ ਹਵਾਲੇ ਦੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨਾ ਅਸੰਭਵ ਸੀਗਾ ਕਿ ਸੁਨਹਿਰੀ ਪਲਾਵਰ ਯੂਰਪ ਦਾ ਜਿਹੜਾ ਸਭ ਤੋਂ ਤੇਜ਼ ਖੇਡ ਜਿਹੜਾ ਪੰਛੀ ਸੀਗਾ। ਬੀਵਰ ਜਾਣਦਾ ਸੀ ਕਿ ਆਇਰਲੈਂਡ ਅਤੇ ਵਿਦੇਸ਼ਾਂ ਦੇ ਵਿੱਚ ਪੱਬਾਂ ਦੇ ਵਿੱਚ ਰਾਤ ਨੂੰ ਕਈ ਹੋਰ ਬਹਿਸ ਜਿਹੜੇ ਹੁੰਦੇ ਹੈ ਹੋਣੇ ਜ਼ਰੂਰੀ ਨੇ, ਪਰ ਵਿਸ਼ਵ ਦੇ ਵਿੱਚ ਅਜਿਹੀ ਕੋਈ ਵੀ ਕਿਤਾਬ ਨਹੀਂ ਸੀ ਜਿਸ ਦੇ ਨਾਲ ਰਿਕਾਰਡਾਂ ਦੇ ਬਾਰੇ ਦਲੀਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਤਦ ਉਹਨੂੰ ਜਿਹੜਾ ਅਹਿਸਾਸ ਹੋਇਆ ਕਿ ਇਸ ਪ੍ਰਕਾਰ ਹੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਇੱਕ ਕਿਤਾਬ ਸਫਲ ਸਾਬਤ ਹੋ ਸਕਦੀ ਹੈ ਤੇ ਬੀਵਰ ਦਾ ਵਿਚਾਰ ਹਕੀਕਤ ਬਣ ਗਿਆ ਜਦੋਂ ਗਿਨੀਜ਼ ਕਰਮਚਾਰੀ ਕ੍ਰਿਸਟੋਫਰ ਚਟਾਵੇ ਨੇ ਯੂਨੀਵਰਸਿਟੀ ਦੇ ਦੋਸਤਾਂ ਨੋਰਿਸ ਅਤੇ ਰੋਸ ਮੈਕ ਵਿਰਟਰ ਦੀ ਜਿਹੜੀ ਸਿਫਾਰਿਸ਼ ਕੀਤੀ ਜੋ ਲੰਡਨ ਦੇ ਵਿੱਚ ਇੱਕ ਤੱਥ ਖੋਜ ਏਜੰਸੀ ਚਲਾ ਰਹੇ ਸਨ। ਜੁੜਵਾਂ ਭਰਾਵਾਂ ਨੂੰ 1954 ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਜੋ ਇਕੱਤਰ ਕੀਤਾ ਗਿਆ ਸੀ ਉਹਨੂੰ ਕੰਪਾਇਲ ਕਰਨ ਦੇ ਲਈ ਸੌਂਪਿਆ ਗਿਆ। 1000 ਕਾਪੀਆਂ ਛਾਪੀਆਂ ਗਈਆਂ ਤੇ ਦਿੱਤੀਆਂ ਗਈਆਂ। ਲੰਡਨ ਦੇ 107 ਫਲੀਟ ਸਟਰੀਟ ਦੇ ਵਿਖੇ ਗਿਨੀਜ਼ ਬੁੱਕ ਆਫ਼ ਰਿਕਾਰਡ ਦੇ ਦਫ਼ਤਰ ਦੀ ਸਥਾਪਨਾ ਤੋਂ ਬਾਅਦ 198 ਸਫ਼ਿਆਂ ਦਾ ਪਹਿਲਾ ਸੰਸਕਰਨ 27 ਅਗਸਤ 1955 ਨੂੰ ਜਿਹੜਾ ਬਣਦਾ ਹੈ ਤੇ ਕ੍ਰਿਸਮਸ ਦੇ ਦੁਆਰਾ ਬ੍ਰਿਟਿਸ਼ ਸਰਬੋਤਮ ਵਿਕਰੇਤਾ ਦੀ ਸੂਚੀ ਦੇ ਵਿੱਚ ਚੋਟੀ ਦੇ ਉੱਤੇ ਚਲਿਆ ਜਾਂਦਾ ਹੈ। ਅਗਲੇ ਸਾਲ ਇਸਨੇ ਸੰਯੁਕਤ ਰਾਜ US ਦੇ ਵਿੱਚ ਲਾਂਚ ਕੀਤਾ ਇਹਨੂੰ ਤੇ 70,000 ਕਾਪੀਆਂ ਵੇਚੀਆਂ ਗਈਆਂ ਉਸ ਸਮੇਂ ਜਿਹੜਾ ਸੀਗਾ। ਉਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡਾਂ ਨੇ 100 ਦੇਸ਼ਾਂ ਅਤੇ 37 ਭਾਸ਼ਾਵਾਂ ਦੇ ਵਿੱਚ 10 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ, ਕਿਉਂਕਿ ਇਹ ਕਿਤਾਬ ਇੱਕ ਹੈਰਾਨੀ ਵਾਲੀ ਹਿੱਟ ਬਣ ਗਈ। ਇਸ ਦੇ ਜਿਹੜਾ ਕਈ ਹੋਰ ਸੰਸਕਰਨ ਛਾਪੇ ਗਏ। ਅੰਤ ਦੇ ਵਿੱਚ ਕ੍ਰਿਸਮਸ ਦੇ ਸਮੇਂ ਦੇ ਉੱਤੇ ਸਤੰਬਰ ਅਕਤੂਬਰ ਦੇ ਵਿੱਚ ਪ੍ਰਕਾਸ਼ਿਤ ਇੱਕ ਸਾਲ ਦੇ ਵਿੱਚ ਇੱਕ ਸੰਸ਼ੋਧਨ ਦੀ ਜਿਹੜੀ ਤਰਜ ਦੇ ਵਿੱਚ ਬਦਲ ਗਿਆ। ਮੈਕਵਰਟਸ ਨੇ ਇਸ ਨੂੰ ਕਈ ਸਾਲਾਂ ਤੱਕ ਕੰਪਾਈਲ ਕਰਨਾ ਜਾਰੀ ਰੱਖਿਆ ਤੇ ਦੋਵਾਂ ਭਰਾਵਾਂ ਦੀ ਐਨਸਾਈਕਲੋਪਿਕ ਯਾਦ ਹੈ ਟੀਵੀ ਲੜੀਵਾਰ ਰਿਕਾਰਡ ਤੋੜਨ ਵਾਲੇ ਕਿਤਾਬ ਦੇ ਆਧਾਰ ਦੇ ਉੱਤੇ ਉਹ ਬੱਚਿਆਂ ਦੇ ਦੁਆਰਾ ਵੱਖ ਵੱਖ ਵਿਸ਼ਵ ਰਿਕਾਰਡਾਂ ਦੇ ਉੱਤੇ ਦਰਸ਼ਕਾਂ ਨੂੰ ਦੁਆਰਾ ਪੁੱਛੇ ਗਏ ਪ੍ਰਸ਼ਨ ਲੈਣਗੇ ਤੇ ਸਹੀ ਜਵਾਬ ਦੇਣ ਦੇ ਯੋਗ ਸਨ। ਰਾਸ ਮੈਕਵਰਥਰ ਨੂੰ 1975 ਦੇ ਵਿੱਚ ਪ੍ਰੋਵਿਜ਼ਨਲ ਆਇਰਿਸ਼ ਰਿਪਬਲਿਕਨ ਆਰਮੀ ਦੇ ਦੋ ਮੈਂਬਰਾਂ ਦੇ ਦੁਆਰਾ ਉਨ੍ਹਾਂ ਦੇ ਗ੍ਰਿਫ਼ਤਾਰ ਕਰਨ ਦੇ ਲਈ 50,000 ਦਾ ਇਨਾਮ ਦੇਣ ਦੇ ਲਈ ਕਤਲ ਕਰ ਦਿੱਤਾ ਗਿਆ ਸੀ। ਰੋਜ਼ ਦੀ ਜਿਹੜੀ ਸੀ ਹੱਤਿਆ ਤੋਂ ਬਾਅਦ ਸ਼ੋਅ ਵਿਚਲੀ ਵਿਸ਼ੇਸ਼ਤਾ ਜਿੱਥੇ ਬੱਚਿਆਂ ਦੇ ਦੁਆਰਾ ਪੁੱਛੇ ਗਏ ਰਿਕਾਰਡਾਂ ਦੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸਨ, ਉਨ੍ਹਾਂ ਨੂੰ ਸਪਾਟ ਦੇ ਉੱਤੇ ਨੋਰਿਸ ਕਿਹਾ ਜਾਂਦਾ ਸੀ। ਗਿਨੀਜ਼ ਸੁਪਰ ਲੇਟਿਵਜ਼ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਸ ਲਿਮਿਟਡ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ 1954 ਦੇ ਵਿੱਚ ਬਣਾਈ ਗਈ ਸੀ। ਸਟਰਲਿੰਗ ਪਬਲਿਸ਼ਿੰਗ ਦੇ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਗਿਨੀਜ਼ ਕਿਤਾਬ ਦੇ ਅਧਿਕਾਰਾਂ ਦੀ ਮਲਕੀਅਤ ਸੀਗੀ। ਇਹ ਸਮੂਹ ਗਿਨੀਜ਼ PLC ਦੀ ਮਲਕੀਅਤ ਸੀ ਤੇ ਬਾਅਦ ਦੇ ਵਿੱਚ 2001 ਤੱਕ DAGO ਜਦੋਂ ਇਸ ਨੂੰ ਗੁਲਨੇਨ ਐਂਟਰਟੇਨਮੈਂਟ ਨੇ $65 ਮਿਲੀਅਨ ਦੇ ਵਿੱਚ ਖਰੀਦਿਆ। ਕਿਹਾ ਬਾਤ ਹੈ ਜੀ, ਕਿਤਾਬ ਦੀ ਕੀਮਤ ਦੇਖੋ। ਗੁਲਨੇਨ ਖੁਦ HIT ਇੰਟਰਟੇਨਮੈਂਟ ਦੇ ਦੁਆਰਾ 2002 ਦੇ ਵਿੱਚ ਖਰੀਦੀ ਗਈ ਸੀ ਤੇ 2006 ਦੇ ਵਿੱਚ ਅਪੈਕਸ ਪਾਰਟਨਰਸ ਨੇ HIT ਨੂੰ ਖਰੀਦਿਆ ਤੇ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਾਂ ਨੂੰ 2008 ਦੇ ਸ਼ੁਰੂ ਦੇ ਵਿੱਚ ਰਿਪਲੇ ਇੰਟਰਟੇਨਮੈਂਟ ਦੀ ਮੁੱਖ ਕੰਪਨੀ ਜਿਮ ਪੈਟੀਸਨ ਸਮੂਹ ਨੂੰ ਜਿਹੜਾ ਵੇਚ ਦਿੱਤਾ ਗਿਆ, ਜਿਸ ਨੂੰ ਗਿਨੀਜ਼ ਵਰਲਡ ਰਿਕਾਰਡਾਂ ਦੇ ਖਿੱਚ ਦਾ ਸੰਚਾਲਨ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਨਿਊਯਾਰਕ ਸਿਟੀ ਅਤੇ ਟੋਕੀਓ ਦੇ ਵਿੱਚ ਦਫ਼ਤਰਾਂ ਦੇ ਨਾਲ ਗਿਨੀਜ਼ ਵਰਲਡ ਰਿਕਾਰਡਾਂ ਦਾ ਗਲੋਬਲ ਹੈੱਡਕੁਆਰਟਰ ਲੰਡਨ ਦੇ ਵਿੱਚ ਬਣੇ ਹੋਏ ਨੇ, ਜਦੋਂ ਕਿ ਇਸ ਦੇ ਅਜਾਇਬ ਘਰ ਦਾ ਆਯੋਜਨ ਫਲੋਰੀਡਾ ਓਰਲੈਂਡੋ ਦੇ ਵਿੱਚ ਰਿਪਲੇ ਹੈੱਡਕੁਆਰਟਰ ਦੇ ਵਿੱਚ ਦੱਸਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਗਿਨੀਜ਼ ਬੁੱਕ ਆਫ ਰਿਕਾਰਡ ਦਾ ਪਿਛੋਕੜ, ਗਿਨੀਜ਼ ਬੁੱਕ ਦਾ ਕਿਵੇਂ ਹੁੰਦਾ ਹੈ। ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦੁਨੀਆਦਾਰੀ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਜਦੋਂ ਦੁਨੀਆ ਦੇ ਵਿੱਚ ਹੜ੍ਹਾਂ ਜਾਂ ਹੜ੍ਹ ਜਾਨਾਂ ਲੈ ਰਹੇ ਹੋਣ, ਕਿਸੇ ਅਜਨਬੀ ਦੇ ਲਈ ਜ਼ਿੰਦਗੀ ਬਚਾ ਰਿਹਾ ਕੋਈ ਹੋਵੇ, ਹੱਕਾਂ ਦੇ ਲਈ ਮੁਲਾਜ਼ਮ ਸੜਕਾਂ ਦੇ ਉੱਤੇ ਹੋਣ, ਸਿੱਖਿਆ ਅੱਗੇ ਜਾਇਦਾਦ ਦੀਆਂ ਸ਼ਰਤਾਂ ਖੜੀਆਂ ਕਰ ਦਿੱਤੀਆਂ ਜਾਣ। ਬੜੀ ਹਾਸੋਹੀਣੀ ਖ਼ਬਰ ਹੈ, ਵੈਸੇ ਇੰਟਰਸਟਿੰਗ ਹੈ, ਸੋਚਣ ਵਿਚਾਰਨ ਵਾਲੀ ਹੈ। ਭਾਈ ਗਰੀਬ ਬੱਚਿਆਂ ਨੂੰ ਤਾਂ ਇਹ ਤਾਂ ਸੋਚਣਾ ਵੀ ਨਹੀਂ, MBBS ਦੇ ਬਾਰੇ ਤਾਂ ਸੋਚਣਾ ਵੀ ਨਹੀਂ ਪੈਣਾ, ਕਿਉਂਕਿ ਏਡਾ ਵੱਡੀ ਸ਼ਰਤ ਰੱਖ ਦਿੱਤੀ ਹੈ, ਪ੍ਰਾਪਰਟੀ ਸ਼ੋਅ ਕਰਨੀ ਪੈਣੀ ਹੈ, ਹੋਰ ਸਾਰੀਆਂ ਚੀਜ਼ਾਂ ਦੀ, ਫਿਰ ਜਾ ਕੇ ਇਗਜ਼ਾਮ ਜਾਂ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। AI ਅਦਾਲਤ ਦੇ ਦਰਵਾਜ਼ੇ ਤੱਕ ਕੀ ਕੁਝ ਪਹੁੰਚ ਚੁੱਕਿਆ ਹੈ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਾਵਾਂਗੇ। ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਤੇ ਸਵਾਲ ਇਹ ਵੀ ਹੈ ਕਿ ਅਸੀਂ ਕਿਹੋ ਜਿਹੀ ਦੁਨੀਆਂ ਬਣਾ ਰਹੇ ਹਾਂ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆਂ ਦੇ ਪ੍ਰੋਗਰਾਮ 'ਚ 18 ਸਾਲਾ ਸੁਰਿੰਦਰ ਕੌਰ ਨੇ ਇੱਕ ਇਤਿਹਾਸਕ ਜਿਹੜੀ ਹੈ ਰਚਨਾ ਕੀਤੀ ਹੈ। ਪਰਿਵਾਰ ਆਪਣੇ ਦੁੱਖ ਨੂੰ 4 ਹੋਰ ਜ਼ਿੰਦਗੀਆਂ ਦੀ ਉਮੀਦ ਦੇ ਵਿੱਚ ਬਦਲ ਗਿਆ। ਜਿੱਥੇ ਮਨੁੱਖਤਾ, ਹਮਦਰਦੀ ਤੇ ਤਿਆਗ ਸਾਨੂੰ ਪੁੱਛਦੇ ਨੇ ਮੌਤ ਤੋਂ ਬਾਅਦ ਵੀ ਕਿ ਇੱਕ ਇਨਸਾਨ ਕਿਸੇ ਹੋਰ ਦੀ ਜ਼ਿੰਦਗੀ ਬਣਾ ਸਕਦਾ ਹੈ, ਇਹ ਜਿਹੜਾ ਸਾਬਤ ਕਰ ਛੱਡਿਆ ਹੈ। ਇਸੇ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਸੰਘਰਸ਼, MBBS ਦਾਖਲਿਆਂ ਦੇ ਵਿੱਚ ਜਾਇਦਾਦ ਦੀ ਸ਼ਰਤ, ਪੰਜਾਬ ਦੀ ਬਦਲਦੀ ਸਿਆਸਤ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਰਾਬਰੀ, ਨਿਆਂ ਪ੍ਰਣਾਲੀ ਦੇ ਵਿੱਚ AI ਦੀ ਭੂਮਿਕਾ ਤੇ ਕੈਨੇਡਾ ਦੇ ਵਿੱਚ ਅੰਧ ਵਿਸ਼ਵਾਸ ਦੀ ਆੜ ਦੇ ਵਿੱਚ ਕਥਿਤ ਜਿਨਸੀ ਅਪਰਾਧਾਂ ਦੀ ਭੂਮਿਕਾ, ਨਿਊਯਾਰਕ ਦੇ ਵਿੱਚ ਵਿਰੋਧ ਅਤੇ ਵਿਚਾਰਾਂ ਦਾ ਟਕਰਾਅ RSS ਦੇ ਨਾਲ, ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਦੋਸ਼ ਤੇ ਬੰਗਲਾਦੇਸ਼ ਦੀ ਬਦਲਦੀ ਰਣਨੀਤੀ, ਜੋ ਕਿ ਮੱਕਾ ਰਣਨੀਤੀ ਅਪਣਾ ਰਿਹਾ, ਉਹਦੇ ਵਿੱਚ ਸੰਧੀ ਦੇ ਵਿੱਚ ਹਿੱਸਾ ਲੈ ਰਿਹਾ, 9/11 ਕੇਸ ਦੀ ਲੰਮੀ ਕਾਨੂੰਨੀ ਯਾਤਰਾ ਤੇ ਸਪੇਨ ਦੀ ਟਮਾਟਿਨੀ ਯਾਨੀ ਕਿ ਟਮਾਟਰਾਂ ਵਾਲੀ ਖੇਡ, ਸਭ ਮਿਲ ਕੇ ਇਹਦੇ ਵਿੱਚੋਂ ਆਪਾਂ ਲੰਘਾਂਗੇ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਿਸ ਨੇ ਇੱਕ ਜ਼ਿੰਦਗੀ ਚਲੀ ਗਈ ਦੁਨੀਆਂ ਤੋਂ, ਪਰ 4 ਜ਼ਿੰਦਗੀਆਂ ਨੂੰ ਉਹ ਰੋਸ਼ਨ ਆ ਗਈ। 18 ਸਾਲਾਂ ਸੁਰਿੰਦਰ ਕੌਰ ਦੇ ਅੰਗ ਦਾਨ ਦੇ ਨਾਲ ਚਾਰ ਜ਼ਿੰਦਗੀਆਂ ਜਿਹੜੀਆਂ ਨੇ ਰੋਸ਼ਨ ਹੋਈਆਂ ਨੇ। ਹਮਦਰਦੀ ਦੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਜੋ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਜਿਹੜੀ ਵਸਨੀਕ ਹੈ ਉਹਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ ਦੋ ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਬਖਸ਼ੀ ਹੈ, ਜਦਕਿ ਦੋ ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ ਗਈ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗ ਦਾਨ ਨੇ ਚਾਰ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਛੱਡਿਆ। ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਹੁਣਾਂ ਨੇ ਪਰਿਵਾਰ ਦੇ ਦਲੇਰਾਨਾ ਤੇ ਮਨੁੱਖੀ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗ ਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ਦੇ ਵਿੱਚੋਂ ਇੱਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਦੇ ਵਿੱਚ ਵੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਦੇ ਵਿੱਚ ਉਮੀਦ ਜਿਹੜੀ ਜਗਾਉਣ ਦੀ ਚੋਣ ਕੀਤੀ ਹੈ। ਉਨ੍ਹਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ ਵੀ ਇੱਕ ਪਰਿਵਾਰ ਜੀਵਨ ਦੀ ਇੱਕ ਵਿਰਾਸਤ ਛੱਡ ਸਕਦਾ ਹੈ ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਜਾਂਦਾ ਹੈ। ਸੁਰਿੰਦਰ ਕੌਰ ਨੂੰ 23 ਅਗਸਤ 2026 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਵੀ ਉਸ ਨੂੰ ਗੰਭੀਰ ਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਿਤ ਮੈਡੀਕਲ ਪ੍ਰੋਟੋਕੋਲ ਦੇ ਉੱਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਵੀ ਉਸ ਨੂੰ 25 ਅਗਸਤ 2026 ਨੂੰ ਬ੍ਰੇਨ ਸਟੈਮ ਡੈਥ ਕਮੇਟੀ ਦੇ ਦੁਆਰਾ ਬ੍ਰੇਨ ਸਟੈਮ ਡੈਡ ਘੋਸ਼ਿਤ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਜੀ ਸਕਦਾ ਹੈ ਤਾਂ ਉਸਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਉਸੀ ਉਮੀਦ ਦੇ ਕਰਦੇ ਨਾਲ ਹੀ ਕਾਰਨ ਉਸਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣਗੇ। ਇਹ ਉਸਦੀ ਯਾਦ ਨੂੰ ਜਿੰਦਾ ਰੱਖਣ ਦਾ ਸਾਡਾ ਤਰੀਕਾ ਹੈ। ਪੀਜੀਆਈ ਦੇ ਟਰਾਂਸਪਲਾਂਟ ਕੋਆਰਡੀਨੇਟਰ ਡਾਕਟਰ ਨਵਦੀਪ ਬਾਂਸਲ ਹੁਣਾਂ ਕਿਹਾ ਕਿ ਡੂੰਘੇ ਦੁੱਖ ਦੇ ਵਿੱਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗ ਦਾਨ ਦੇ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ਦੇ ਵਿੱਚੋਂ ਇੱਕ ਹੈ। ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਵਕ ਜਿਹੜਾ ਪ੍ਰਾਪਤ ਕੀਤੇ ਗਏ। ਇੱਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ ਇੱਕ 31 ਸਾਲਾਂ ਪੁਰਸ਼ ਮਰੀਜ਼ ਦੇ ਵਿੱਚ ਟਰਾਂਸਪਲਾਂਟ ਕੀਤੇ ਗਏ। ਇੱਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ ਕਿਡਨੀ ਟਰਾਂਸਪਲਾਂਟ ਕਿਹਾ ਜਾਂਦਾ ਹੈ। ਦੂਜਾ ਗੁਰਦਾ ਪੀਜੀਆਈ ਦੇ ਵਿਖੇ ਇੱਕ 15 ਸਾਲਾ ਮਰੀਜ਼ ਦੇ ਵਿੱਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ ਚਾਰ ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਪੂਰੀ ਹੋਈ ਹੈ, ਜਿਸ ਦੇ ਵਿੱਚ ਵੱਖ ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਦੇ ਨਾਲ ਹੀ ਦੋ ਮਰੀਜ਼ਾਂ ਨੂੰ ਕੋਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫਾ ਵੀ ਜਿਹੜਾ ਮਿਲੇਗਾ। ਸਲੂਟ ਹੈ ਜੀ ਇਹੋ ਜਿਹੇ ਪਰਿਵਾਰ ਨੂੰ, ਸੋਚ ਨੂੰ, ਤੇ ਉਹ ਜਿਹੜੀ ਬੱਚੀ ਚਲੀ ਵੀ ਗਈ ਹੈ ਉਹਨੂੰ ਵੀ ਸਲੂਟ ਹੈ। ਚਾਰ ਪਰਿਵਾਰਾਂ ਦੀ ਜ਼ਿੰਦਗੀ ਸੁਧਾਰ ਗਈ ਜਾਂਦੀ ਜਾਂਦੀ। ਦੂਸਰੇ ਪਾਸੇ ਹੜਤਾਲ ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ। ਇੱਕ ਪਾਸੇ ਦੇਖੋ ਲੋਕਾਂ ਦੇ ਐਡੇ ਵੱਡੇ ਦਿਲ ਨੇ, ਪਰ ਦੂਸਰੇ ਪਾਸੇ ਸਰਕਾਰਾਂ ਕਿੰਨੀਆਂ ਤੰਗ ਦਿਲ ਨੇ। ਗੱਲਬਾਤ ਅਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੜਤਾਲ ਖਤਮ ਕਰਨ ਦੇ ਉੱਤੇ ਹੀ ਹੋਵੇਗੀ ਗੱਲਬਾਤ, ਭਗਵੰਤ ਮਾਨ ਨੇ ਕਿਹਾ। ਮੀਟਿੰਗ ਰੱਦ ਕੀਤੇ ਜਾਣ ਦੇ ਕਾਰਨ ਮੁੱਖ ਮੰਤਰੀ ਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ ਵੱਧ ਗਏ ਨੇ ਤੇ ਪੰਜਾਬ ਸਕੱਤਰਤ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਹੈ। ਪੰਜਾਬ ਦੇ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ ਤੇ ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ। ਹਾਸੋਹੀਣਾ ਕੰਮ ਕੀਤਾ ਹੈ ਤੇ ਜਦੋਂ ਭਾਈ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਜਾਂ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਤੇ ਉਦੋਂ ਤਾਂ ਤੁਸੀਂ ਕਹਿੰਦੇ ਨਹੀਂ ਭਾਈ ਗੈਰ ਹਾਜ਼ਰੀਆਂ ਨੇ ਮੁਲਾਜ਼ਮਾਂ ਦੀਆਂ। ਬਹੁਤ ਸਾਰੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਹੈ, ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹੈ, ਪਰ ਹੁਣ ਕਾਰਵਾਈ ਕਰਨਗੇ ਭਾਈ। ਇਹ ਹੜਤਾਲ ਤੇ ਚਲੇ ਗਏ ਤੇ ਕੰਮਕਾਜ ਦੇ ਟਾਈਮ ਦੇ ਉੱਤੇ ਘੰਟਿਆਂ ਦੇ ਉੱਤੇ ਇਹਨਾਂ ਨੇ ਇਹ ਕੰਮ ਕੀਤਾ ਹੈ ਤੇ ਉਹਨਾਂ ਦੇ ਉੱਤੇ ਹੁਣ ਲਿਸਟਾਂ ਮੰਗਾ ਲਈਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ ਨੇ। ਦੂਸਰੇ ਪਾਸੇ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਡੀਏ ਦੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਉਹਨਾਂ ਸਾਧਿਆ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਿਸ ਨੂੰ ਹੀ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਕਹਿੰਦੇ ਨੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੰਕਾਰ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਹੱਕ ਤੁਰੰਤ ਜੜਾ ਅਦਾ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਪੰਜਾਬ ਭਰ ਦੇ ਵਿਚ ਹੜਤਾਲ ਤੇ ਗਏ ਮੁਲਾਜ਼ਮਾਂ ਦੇ ਲਈ ਸਖ਼ਤ ਰੁੱਖ ਤਿਆਰ ਕਰ ਲਿਆ। ਉਨ੍ਹਾਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਏਗੀ, ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਟਵੀਟ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਨੇ ਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਗੱਲ ਸੁਣਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਤੇ ਹੜਤਾਲ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ। ਸਰਕਾਰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਊ। ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮਕਾਜ ਠੱਪ ਕਰਕੇ ਜ਼ਬਰਦਸਤ ਰੋਸ ਰੈਲੀ ਹੋਈ। ਦੂਜੇ ਪਾਸੇ ਪੰਜਾਬ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਦਿੱਤੇ ਸੱਦੇ ਦੇ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਦਫ਼ਤਰ ਮੁਕੰਮਲ ਬੰਦ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਦਫ਼ਤਰਾਂ ਦੇ ਵਿਚ ਰੋਸ ਰੈਲੀਆਂ ਕਰਕੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਸਕੱਤਰੇਤ ਵਿਖੇ ਜਿਹੜਾ ਮੰਤਰੀਆਂ ਦਾ ਸਮੁੱਚਾ ਸਟਾਫ਼ ਵੀ ਰੈਲੀ ਦੇ ਵਿਚ ਸ਼ਾਮਲ ਹੈ ਤੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀਆਂ ਦੇ ਵਿਚ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਖੇ ਪੁਲ ਦੇ ਹੇਠ ਵੱਖ ਵੱਖ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਵੀ PSIC ਸਟਾਫ਼ ਜਿਹੜਾ ਐਸੋਸੀਏਸ਼ਨ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਹ ਵੀ ਇੱਕ ਸਟੰਟ ਹੀ ਆ, ਦੇਖ ਲਓ ਪਹਿਲਾਂ ਇੱਥੇ ਕਰਨੀ ਸੀ ਮੀਟਿੰਗ ਚੰਡੀਗੜ੍ਹ 'ਚ, ਪਰ ਉਹ ਜਲੰਧਰ ਕਹਿੰਦੇ ਕਰ ਲਓ ਜੀ, ਤੇ ਹਰ ਕੰਮ ਜਿਹੜਾ ਉਹ ਚੰਡੀਗੜ੍ਹ 'ਚ ਹੁੰਦਾ ਹੈ ਤੇ ਜਦੋਂ ਉੱਥੋਂ ਭੱਜ ਕੇ ਇੱਧਰ ਨੂੰ ਆ ਗਏ ਜੀ। ਸਕੱਤਰੇਤ ਵਿਖੇ ਮੁਲਾਜ਼ਮ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਜੇ ਅੱਜ ਵੀ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਤੈਅ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਮੁਲਾਜ਼ਮ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿਚ ਉਭਰੇਗਾ, ਜਿਹਦੀ ਸਿਆਸੀ ਕੀਮਤ ਆਪ ਸਰਕਾਰ ਨੂੰ ਚੁੱਕਣੀ ਪਊ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੇ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਜਲੰਧਰ ਵੀ ਪਹੁੰਚ ਗਏ, ਪਰ ਉਥੇ ਵੀ ਗੱਲਬਾਤ ਨਾ ਹੋ ਸਕੀ। ਇੱਕ ਬੜੀ ਹਾਸੋਹੀਣੀ ਖ਼ਬਰ ਦੇਖੋ ਕਿੱਦਾਂ ਦੀ ਸ਼ਰਤ ਰੱਖੀ ਹੈ, ਆਮ ਲੋਕਾਂ ਦੇ ਹੱਥਾਂ ਦੇ ਵਿਚੋਂ ਪੜ੍ਹਾਈ ਜਿਹੜੀ ਹੈ ਘਿਰ ਗਈ ਹੈ। MBBS ਦਾਖਲੇ ਦੇ ਲਈ ਜਾਇਦਾਦ ਦੀ ਸ਼ਰਤ ਦੇ ਕਾਰਨ ਚਿੰਤਾ ਦੇ ਵਿਚ ਪਏ ਨੇ ਲੋਕ ਤੇ 20 ਲੱਖ ਦੇ ਬਾਂਡ ਦੇ ਨਾਲ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗਣ ਦੇ ਉੱਤੇ ਇਤਰਾਜ਼ ਜਿਹੜਾ ਜਤਾ ਰਹੇ ਨੇ। ਪੰਜਾਬ ਦੇ ਵਿਚ 30 ਅਗਸਤ ਤੋਂ ਸ਼ੁਰੂ ਹੋ ਰਹੇ MBBS ਦਾਖਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਚਿੰਤਤ

ਕੋਟੇ ਤਹਿਤ 1 ਸਾਲ ਸਰਕਾਰੀ ਸਿਹਤ ਸੰਸਥਾਵਾਂ ਦੇ ਵਿਚ ਸੇਵਾਵਾਂ ਦੇਣੀਆਂ ਲਾਜ਼ਮੀ ਨੇ। ਇਸ ਦੇ ਲਈ 20 ਲੱਖ ਰੁਪਏ ਦਾ ਬਾਂਡ ਭਰਵਾਇਆ ਜਾਂਦਾ ਹੈ, ਜਿਸ ਦੇ ਲਈ ਮਾਪਿਆਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੀਆਂ 2 ਅਚਲ ਜਾਇਦਾਦਾਂ ਦੀ ਗਰੰਟੀ ਦੇਣੀ ਪੈਂਦੀ ਹੈ। ਇਹ ਜਾਇਦਾਦ 7.5 ਸਾਲ ਤੱਕ ਜਿਹੜੀ ਵੇਚੀ ਨਹੀਂ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਆਰਥਿਕ ਤੌਰ ਦੇ ਉੱਤੇ ਕਮਜ਼ੋਰ EWS ਅਤੇ ਮੱਧ ਵਰਗੀ ਪਰਿਵਾਰਾਂ ਦੇ ਨਾਲ ਧੱਕਾ ਹੈ, ਕਿਉਂਕਿ ਕਈ ਵਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਨੀਟ ਪ੍ਰੀਖਿਆ ਪਾਸ ਕਰ ਲੈਂਦੇ ਹੈ ਪਰ ਉਸਦੇ ਪਰਿਵਾਰ ਦੇ ਕੋਲ ਜਾਇਦਾਦ ਨਹੀਂ ਹੁੰਦੀ ਹੈ। ਇਸ ਦੇ ਬਾਰੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਕੀ ਹਾਲਾਤ ਨੇ ਹਾਈਕੋਰਟ ਦੇ ਵੀ ਦੱਸੋ ਹੈ। ਵਿਦਿਆਰਥੀਆਂ ਦੇ ਕੋਲ ਜਾਇਦਾਦ ਤੋਂ ਇਲਾਵਾ ਹੋਰ ਬਦਲ ਵੀ ਮੌਜੂਦ ਨੇ। ਦੂਜੇ ਪਾਸੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਦਾਖਲਾ ਜਿਹੜਾ ਪ੍ਰਾਸਪੈਕਟਸ ਦੇ ਵਿਚ ਅਜਿਹੇ ਕਿਸੇ ਬਦਲ ਦਾ ਜ਼ਿਕਰ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 2025 ਤੇ 26 ਦੇ ਦਾਖਲਿਆਂ ਦੇ ਦੌਰਾਨ ਸਰਕਾਰ ਨੂੰ ਇਸ ਸ਼ਰਤ ਦੇ ਉੱਤੇ ਜ਼ੋਰ ਦੇਣ ਤੋਂ ਰੋਕਿਆ ਸੀ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਮਹਿਜ਼ ਜਾਇਦਾਦ ਨਾ ਹੋਣ ਦੇ ਕਾਰਨ ਸਰਕਾਰੀ ਸੀਟ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ। ਦੂਸਰੇ ਪਾਸੇ ਪੰਜਾਬ ਦੇ ਵਿਚ ਅਕਾਲੀ ਭਾਜਪਾ ਗਠਜੋੜ ਦੇ ਲਈ ਚਰਚਾਵਾਂ ਤੇਜ਼ ਹੋ ਗਈਆਂ ਨੇ, ਜਿਸ ਦੇ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦੇ ਉੱਤੇ ਪੇਚ ਜਿਹੜਾ ਫਸਿਆ ਹੈ। ਭਾਜਪਾ ਦੇ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ ਕੀਤੀ ਹੈ। ਪੰਜਾਬ ਦੇ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਗਠਜੋੜ ਦੇ ਬਾਰੇ ਚਰਚਾ ਤੇਜ਼ ਹੋਈ ਹੈ ਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਚੋਣ ਲੜਨ ਦਾ ਐਲਾਨ ਕੀਤਾ ਪਰ ਅੰਦਰੂਨੀ ਤੌਰ ਦੇ ਉੱਤੇ ਪਾਰਟੀ ਨੇ ਗਠਜੋੜ ਹੋਣ ਦੀ ਸੂਰਤ ਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ਦੇ ਵਿਚੋਂ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਦੇ ਵਿਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ਤੇ ਪਹਿਲਾਂ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ਦੇ ਉੱਤੇ ਦੂਜੇ ਤੇ 16 ਸੀਟਾਂ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਰਹੀ ਸੀ, ਜਿਸ ਦੇ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਤੇ ਪਹਿਲੇ, 5 ਤੇ ਦੂਜੇ ਅਤੇ 5 ਸੀਟਾਂ ਦੇ ਉੱਤੇ ਹੀ ਤੀਜੇ ਸਥਾਨ ਦੇ ਉੱਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਦੇ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਇਹ ਗਠਜੋੜ 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ ਹੈ। ਇਸ ਤਰ੍ਹਾਂ ਕੁੱਲ 57 ਸੀਟਾਂ ਤੇ ਸਥਿਤੀ ਮਜ਼ਬੂਤ ਹੁੰਦੀ ਹੈ ਜੋ ਆਪਣੀਆਂ 59 ਦੇ ਜਿਹੜਾ ਬਹੁਮਤ ਅੰਕੜੇ ਦੇ ਨੇੜੇ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਜਿਹੜੇ ਅਹਿਮ ਮੁੱਦੇ ਨੇ। ਪੁਰਾਣੇ ਗਠਜੋੜ ਵੇਲੇ ਜਿਹੜਾ ਸੀ ਭਾਜਪਾ 23 ਸੀਟਾਂ ਦੇ ਉੱਤੇ ਲੜਦੀ ਸੀ ਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕਰਤਾ ਹੈ ਕਿ ਭਾਜਪਾ ਛੋਟੇ ਭਰਾ ਦੀ ਭੂਮਿਕਾ ਦੇ ਵਿਚ ਨਹੀਂ ਰਹੇਗੀ। ਇਸ ਦੇ ਲਈ ਮੁੱਖ ਮੰਤਰੀ ਦੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਦੇ ਬਾਰੇ ਇਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜਨ ਦੇ ਲਈ ਤਿਆਰੀ ਕਰ ਰਹੀ ਹੈ ਪਰ ਅਹਿਮ ਗੱਲ ਇਹ ਵੀ ਹੈ ਕਿ ਸੰਤੋਸ਼ ਆਪ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਨੇ ਪਰ ਹਾਲੇ ਤੱਕ ਉਨ੍ਹਾਂ ਅਕਾਲੀ ਦਲ ਦੇ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਹਾਈਕੋਰਟ ਦਾ ਇਤਿਹਾਸਕ ਫੈਸਲਾ ਆਇਆ। ਕਹਿੰਦੇ ਕਿ ਪਤਨੀ ਕੋਈ ਨੌਕਰ ਨਹੀਂ ਹੈ ਭਾਈ, ਸੱਸ ਸਹੁਰੇ ਦੀ ਸੇਵਾ ਤੇ ਘਰ ਦੇ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦਾ ਹੈ ਪਤੀ ਉਹਨੂੰ। ਕਰਨਾਟਕ ਹਾਈਕੋਰਟ ਨੇ ਇੱਕ ਮਾਮਲੇ ਦੇ ਵਿਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੋਈ ਵੀ ਮਰਦ ਕਿਸੇ ਵੀ ਔਰਤ ਨੂੰ ਜਿਸ ਦੇ ਵਿਚ ਉਸਦੀ ਪਤਨੀ ਵੀ ਸ਼ਾਮਲ ਹੈ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਹੁਕਮ ਨਹੀਂ ਦੇ ਸਕਦਾ। ਹਾਈਕੋਰਟ ਦਾ ਕਹਿਣਾ ਹੈ ਕਿ ਘਰ ਦੇ ਕੰਮਾਂ ਦੇ ਵਿਚ ਮਰਦਾਂ ਅਤੇ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਓ ਜੀ, ਕੱਲ ਆਪਾਂ ਪ੍ਰੋਗਰਾਮ ਕੀਤਾ ਸੀ, ਸੁਣ ਲਓ ਭਾਈ। ਜੇਕਰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਹੋਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਧੀ ਜਾਂ ਪੁੱਤ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਜਵਾਈ ਜਾਂ ਨੌਂ ਦੀ। ਜਸਟਿਸ ਚਿੱਲਾਕੁਰ ਸੁਮਲਤਾ ਨੇ 3 ਅਗਸਤ ਨੂੰ ਨੇਲ ਮੰਗਲਾ ਤਾਲੁਕ ਦੇ ਇੱਕ ਨਿਵਾਸੀ ਦੀ ਪਟੀਸ਼ਨ ਖਾਰਜ ਕਰਦਿਆਂ ਆਪਣੇ ਹੁਕਮਾਂ ਦੇ ਵਿਚ ਕਿਹਾ ਕਿ ਨੌਂ ਜਾਂ ਜਵਾਈ ਵੱਲੋਂ ਜਿਹੜਾ ਸਹੁਰੇ ਪਰਿਵਾਰ ਦੀ ਦੇਖਭਾਲ ਕਰਨਾ ਆਪਣੀ ਮਰਜ਼ੀ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੱਕੇਸ਼ਾਹੀ ਦੇ ਨਾਲ। ਪਟੀਸ਼ਨ ਕਰਤਾ ਨੇ ਹਾਈਕੋਰਟ ਦੇ ਵਿਚ ਤੁਮ ਕੁਰੂ ਦੀ ਫੈਮਿਲੀ ਦੇ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਫੈਮਿਲੀ ਕੋਰਟ ਨੇ ਨੌਜਵਾਨ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਵਜੋਂ ਜਿਹੜਾ 5,000 ਅਤੇ ਆਪਣੀ ਨਾਬਾਲਗ ਧੀ ਨੂੰ 4,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਟੀਸ਼ਨ ਕਰਤਾ ਨੇ ਦਾਅਵਾ ਕੀਤਾ ਕਿ ਇੱਕ ਮਜ਼ਦੂਰ ਹੈ ਤੇ ਤੈਅ ਕੀਤੀ ਗਈ ਰਕਮ ਬਹੁਤ ਜ਼ਿਆਦਾ ਹੈ ਕਿਉਂਕਿ ਉਸਨੂੰ
ਆਪਣੇ ਬਜ਼ੁਰਗ ਮਾਤਾ

0: ਮਾਤਾ-ਪਿਤਾ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਸਦੀ ਪਤਨੀ ਦਾ ਆਪਣੇ ਸੱਸ ਸਹੁਰੇ ਪ੍ਰਤੀ ਰਵੱਈਆ ਬਦਲ ਗਿਆ ਤੇ ਉਸਨੇ ਘਰ ਦੇ ਕੰਮ ਕਰਨ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨਕਰਤਾ ਨੇ ਆਪਣੀ ਪਤਨੀ ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਸਦੀ ਜਾਂ ਉਸਦੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕਈ ਵਾਰ ਆਪਣੇ ਪੇਕੇ ਚਲੀ ਗਈ। ਜਸਟਿਸ ਚਲਾਕੁਰ ਸੁਮਲਤਾ ਹੁਣਾਂ ਕਿਹਾ ਕਿ ਪਟੀਸ਼ਨਕਰਤਾ ਦੀ ਦਲੀਲ ਤੋਂ ਤਾਂ ਕਿਸੇ ਵੀ ਆਮ ਸਮਝ ਵਾਲੇ ਵਿਅਕਤੀ ਨੂੰ ਇੰਜ ਲੱਗੇਗਾ ਕਿ ਜਿਵੇਂ ਪਤੀ ਨੇ ਆਪਣੀ ਪਤਨੀ ਨੂੰ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦੇ ਲਈ ਇੱਕ ਕਰਮਚਾਰੀ ਦੇ ਵਜੋਂ ਰੱਖਿਆ, ਨਾ ਕਿ ਪਤਨੀ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਇਹ ਕਹਿਣਾ ਹੈ ਕਿ ਪਤਨੀ ਉਸਦੀ ਇਜਾਜ਼ਤ ਤੋਂ ਬਿਨਾਂ ਪੇਕੇ ਗਈ ਸੀ ਤੇ ਪਟੀਸ਼ਨਕਰਤਾ ਦੀ ਸੋਚ ਨੂੰ ਜਿਹੜਾ ਜ਼ਾਹਰ ਕਰਦਾ ਹੈ ਕਿ ਪਤਨੀ ਦੇ ਵਿਹਾਰ ਦੇ ਉੱਤੇ ਪਸੰਦ ਤੇ ਕੰਟਰੋਲ ਰੱਖਣ ਤੇ ਹੁਕਮ ਚਲਾਉਣ ਦੀ ਉਸਦੀ ਇੱਛਾ ਨੂੰ ਦਿਖਾਉਂਦਾ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਭਾਰਤੀ ਔਰਤ ਨੂੰ ਜਦੋਂ ਵੀ ਮਨ ਕਰੇ ਜਾਂ ਲੋੜ ਮਹਿਸੂਸ ਹੋਵੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਆਪਣੀ ਬੁਨਿਆਦੀ ਇੱਛਾ ਪੂਰੀ ਕਰਨ ਦੇ ਲਈ ਸਹੁਰੇ ਘਰ ਦੇ ਵਿੱਚ ਹਰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਨੂੰ ਇੱਕ ਦੇ ਦੂਜੇ ਨਾਲ ਜੋੜਦਾ ਹੈ ਤੇ ਭਾਵੇਂ ਰਸਮਾਂ ਉਨ੍ਹਾਂ ਨੂੰ ਪਤੀ ਪਤਨੀ ਬਣਾਉਂਦੀਆਂ ਨੇ ਪਰ ਪਿਆਰ, ਭਰੋਸਾ, ਸਤਿਕਾਰ, ਇੱਕ ਦੂਜੇ ਦਾ ਸਾਥ ਅਤੇ ਸਮਝ ਹੀ ਉਨ੍ਹਾਂ ਨੂੰ ਜੀਵਨ ਦਾ ਸਾਥੀ ਅਤੇ ਪਾਰਟਨਰ ਬਣਾਉਂਦੀ ਹੈ। ਜੱਜ ਨੇ ਆਖਿਰ ਚ ਕਿਹਾ ਕਿ ਇੱਕ ਔਰਤ ਨੂੰ ਆਪਣੇ ਕੈਰੀਅਰ, ਪੈਸਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਬਾਰੇ ਫੈਸਲੇ ਲੈਣ ਦਾ ਬੁਨਿਆਦੀ ਹੱਕ ਹੈ। ਇੱਕ ਪਤੀ ਆਪਣੀ ਪਤਨੀ ਨੂੰ ਆਪਣੀਆਂ ਇੱਛਾਵਾਂ ਜਾਂ ਉਮੀਦਾਂ ਦੇ ਹਿਸਾਬ ਦੇ ਨਾਲ ਜਿਉਣ ਦੇ ਲਈ ਮਜਬੂਰ ਨਹੀਂ ਕਰ ਸਕਦਾ। ਵਿਆਹ ਕਿਸੇ ਦੂਜੇ ਵਿਅਕਤੀ ਦੀ ਪਛਾਣ, ਆਜ਼ਾਦੀ ਤੇ ਇੱਛਾ ਨੂੰ ਕੰਟਰੋਲ ਕਰਨ, ਹਾਵੀ ਹੋਣ ਜਾਂ ਕਮਜ਼ੋਰ ਕਰਨ ਦਾ ਲਾਇਸੈਂਸ ਜਿਹੜਾ ਨਹੀਂ ਹੈ। ਦੂਸਰੇ ਪਾਸੇ AI ਜਿਹੜੀ ਹੈ ਨਿਆਇਕ ਤਰਕ ਦੇ ਵਿੱਚ ਮਦਦ ਕਰ ਸਕਦਾ ਹੈ ਪਰ ਜੱਜਾਂ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦਾ, CGI ਸੂਰਿਆ ਕਾਂਤ ਉਹਨਾਂ ਨੇ ਬਿਆਨ ਦਿੱਤਾ ਹੈ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CGI ਸੂਰਿਆ ਕਾਂਤ ਨੇ ਅੱਜ ਕੱਲ ਬੀਤੇ ਚ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਦੀ ਵਰਤੋਂ ਸਿਰਫ ਕੰਮਾਂ ਦੇ ਵਿੱਚ ਮਦਦ ਦੇ ਲਈ ਹੋ ਸਕਦੀ ਹੈ, ਜਾਣੀ ਕਿ ਕੰਮ ਨੂੰ ਛਾਂਟ ਸਕਦੇ ਹਾਂ, ਘਟਾ ਸਕਦੇ ਹਾਂ, ਜਿਹਨੂੰ ਕਿੰਨਾ ਕਿੰਨੇ ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਉਹ ਮਸਲੇ ਹੱਲ ਕਰ ਸਕਦੇ ਆ, ਮਤਲਬ ਕਿ ਉਹਨਾਂ ਨੂੰ ਸ਼ੋਰਟ ਦੇ ਵਿੱਚ ਉਹ ਨੱਥੀ ਕਰ ਦਿੰਦਾ ਹੈ। ਇਹ ਕਦੇ ਵੀ ਜਿਹੜਾ ਕਹਿੰਦੇ ਜੱਜ ਦੇ ਫੈਸਲੇ ਜਾਂ ਉਹਨਾਂ ਦੀ ਜ਼ਮੀਰ ਦੀ ਥਾਂ ਨਹੀਂ ਲੈ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ AI ਦੀ ਸਹੀ ਵਰਤੋਂ ਤੇ ਇਸਦੀ ਦੇਖਭਾਲ ਦੇ ਲਈ ਇੱਕ ਸਥਾਈ ਕਮੇਟੀ ਬਣਾਉਣ ਦਾ ਜਿਹੜਾ ਪ੍ਰਸਤਾਵ ਵੀ ਰੱਖਿਆ ਹੈ। ਜਰਮਨੀ ਦੇ ਵਿੱਚ ਫੈਡਰਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਜੱਜ ਉਲਰਿਕ ਹਰਮਨ ਦੇ ਨਾਲ ਮੀਟਿੰਗ ਦੇ ਦੌਰਾਨ CGI ਕਾਂਤ ਨੇ ਦੱਸਿਆ ਕਿ ਅਦਾਲਤਾਂ ਦੇ ਵਿੱਚ AI ਦੀ ਵਰਤੋਂ ਸਿਰਫ ਛੋਟੇ ਮੋਟੇ ਕੰਮਾਂ ਦੇ ਲਈ ਕੀਤੀ ਜਾ ਰਹੀ ਹੈ, ਜਿਵੇਂ ਕਿ ਕਾਨੂੰਨੀ ਜਾਣਕਾਰੀ ਲੱਭਣਾ, ਫੈਸਲਿਆਂ ਦਾ 16 ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ, ਲੋਕਾਂ ਨੂੰ ਕੇਸਾਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਦੇਣਾ। ਉਨ੍ਹਾਂ ਸਾਫ਼ ਕੀਤਾ ਕਿ ਭਾਵੇਂ ਇਹ ਤਕਨੀਕੀ ਸਾਧਨ ਕੰਮ ਨੂੰ ਆਸਾਨ ਬਣਾਉਂਦੇ ਨੇ ਪਰ ਇਹ ਅਦਾਲਤੀ ਫੈਸਲੇ ਨਹੀਂ ਕਰਦੇ ਹੈ। ਆਰਟੀਫਿਸ਼ਲ ਇੰਟੈਲੀਜੈਂਸ ਸੋਚ ਵਿਚਾਰ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਇਹ ਜੱਜ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦੀ। ਸੁਪਰੀਮ ਕੋਰਟ ਦੇ ਨਿਯਮਾਂ ਦੇ ਤਹਿਤ AI ਨੂੰ ਸਿਰਫ ਦਫ਼ਤਰੀ ਕੰਮਾਂ ਦੇ ਲਈ ਵਰਤਿਆ ਜਾਵੇਗਾ, ਇਸ ਨੂੰ ਗਵਾਹਾਂ ਦੀ ਭਰੋਸੇਯੋਗਤਾ ਜਾਂ ਜ਼ਮਾਨਤ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ। CGI ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਵੇਂ ਇਸ ਗੱਲੋਂ ਸਹਿਮਤ ਨੇ ਕਿ ਅਦਾਲਤਾਂ ਦੇ ਵਿੱਚ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਅੰਤਮ ਫੈਸਲੇ ਸਿਰਫ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਜੱਜ ਹੀ ਲੈਣਗੇ। ਨਾਲ ਕਿਹਾ ਕਿ ਭਾਰਤ ਦਾ ਮਕਸਦ ਅਦਾਲਤਾਂ ਨੂੰ ਸਿਰਫ ਤਕਨੀਕੀ ਬਣਾਉਣਾ ਨਹੀਂ ਸਗੋਂ ਹਰ ਆਮ ਆਦਮੀ ਦੇ ਲਈ ਉਨ੍ਹਾਂ ਨੂੰ ਵਧੇਰੇ ਆਸਾਨ, ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣਾ ਹੈ। CGI ਨੇ ਦੱਸਿਆ ਆਖਰ ਚ ਕਿ ਕੇਸਾਂ ਦੇ ਨਿਪਟਾਰੇ ਦੇ ਲਈ ਆਪਸੀ ਸਮਝੌਤਿਆਂ ਅਤੇ ਲੋਕ ਅਦਾਲਤਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਿਹਾ। ਇਸ ਦੇ ਨਾਲ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆਮ ਲੋਕਾਂ ਦੇ ਲਈ ਵੀ ਇਨਸਾਫ਼ ਤੱਕ ਪਹੁੰਚ ਬਹੁਤ ਆਸਾਨ ਹੋ ਗਈ ਹੈ ਤੇ CGI ਸੂਰਿਆ ਕਾਂਤ ਇਸ ਸਮੇਂ 4 ਦਿਨਾਂ ਦੇ ਦੌਰੇ ਦੇ ਉੱਤੇ ਜਰਮਨੀ ਦੇ ਵਿੱਚ ਨੇ ਤੇ UK ਗਏ ਹੋਏ ਨੇ ਜਿੱਥੇ ਉਹ ਕਈ ਖਾਸ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਜਿਹੜੇ ਨੇ ਲੈ ਰਹੇ ਨੇ। ਤੇ ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਉਨਟਾਰੀਓ ਦੀ ਖਬਰ ਹੈ, ਲੋਕ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਹੁੰਚ ਗਿਆ ਪਰ ਸਾਡੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੋ ਗਿਆ। ਕੈਨੇਡਾ ਦੇ ਉਨਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਦੇ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ। ਘਰ ਦੇ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਦੇ ਨਾਲ ਘਰ ਸੱਦਿਆ ਸੀ ਉਸੇ ਤੇ ਘਰ ਦੀ ਹੀ ਇੱਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ। ਹੁਣ ਇਹਦੇ ਚੋਂ ਭੂਤ ਕੱਢਣਗੇ। ਪੁਲਿਸ ਨੇ ਦੱਸਿਆ ਕਿ ਉਸਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਦੇ ਵਿਚ ਕੁਝ ਸ਼ੱਕੀ ਹੋਣ ਕਰਕੇ ਜਿਹੜਾ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀਗਾ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਵੱਧ ਰੂਹਾਂ ਦੀ ਪਕੜ ਦੇ ਵਿਚ ਹੈ, ਜਿਸ ਤੋਂ ਨਿਜਾਤ ਪਾਉਣ ਦੇ ਲਈ ਕਿਸੇ ਵੱਲੋਂ ਜਿਹੜਾ ਪਾਈ 10 ਦੇ ਉੱਤੇ ਆਧਾਰ ਦੇ ਉੱਤੇ ਉਨ੍ਹਾਂ ਜਿਹੜਾ ਸੀ ਨਿਊਯਾਰਕ ਦੇ ਇੱਕ ਪੁਜਾਰੀ, ਕਿਹਾ ਬਾਤ ਹੈ ਜੀ, ਨਿਊਯਾਰਕ ਤੋਂ ਕੈਨੇਡਾ ਬੁਲਾਇਆ ਪੁਜਾਰੀ, ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲਾਂ ਦੀਆਂ ਸੇਵਾਵਾਂ ਲੈਣ ਦੇ ਲਈ ਉਸਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ। ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਦੇ ਮਗਰੋਂ ਘਰ ਦੀ ਇੱਕ ਔਰਤ ਦੇ ਉੱਤੇ ਵੱਧ ਰੂਹਾਂ ਦਾ ਪਹਿਰਾ ਹੋਣ ਬਾਰੇ ਕਹਿ ਦਿੱਤਾ। ਉਸਨੇ ਔਰਤ ਦਾ ਇਲਾਜ ਇਕਾਂਤ ਥਾਂ ਦੇ ਉੱਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸਦੇ ਨਾਲ ਜਿਨਸੀ ਛੇੜਛਾੜ ਕੀਤੀ, ਜਿਸ ਮਗਰੋਂ ਔਰਤ ਦੇ ਵੱਲੋਂ ਰੋਲਾ ਪਾਏ ਜਾਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਤੇ ਪੁਲਿਸ ਦੇ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊ ਯਾਰਕ ਦਾ ਜਿਹੜਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨ ਹੀ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ ਤੇ ਦੇਖਦੇ ਹਾਂ ਭੂਤ ਹੁਣ ਕਿਹਦੇ ਵਿੱਚੋਂ ਨਿਕਲਦੇ ਆ। ਤੇ ਲੋ ਦੋਸਤੋ, ਇਹ ਸੀ ਜੀ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ, ਤੇ ਅਗਲੀਆਂ ਗੱਲਾਂ ਬਾਤਾਂ ਵੀ ਕਰਾਂਗੇ RSS ਦੀਆਂ। ਕਾਫੀ ਜਿਹੜਾ ਵਿਰੋਧ ਹੋ ਰਿਹਾ ਨਿਊਯਾਰਕ ਦੇ ਵਿੱਚ, ਉਹਦਾ RSS ਇਵੈਂਟ ਜਿਹੜਾ ਹੋ ਰਿਹਾ, ਤੇ ਕਾਫੀ ਇੰਟਰਨੈਟ ਦੇ ਉੱਤੇ ਗੋਰੇ ਵੀ ਜਾਂ ਜਿਹੜੇ ਉੱਥੇ ਦੀ ਲੀਡਰਸ਼ਿਪ ਆ ਬਾਹਰਲੀ, ਉਹ ਜਿਹੜਾ ਇਸ ਚੀਜ਼ਾਂ ਦਾ ਵਿਰੋਧ ਕਰ ਰਿਹਾ। ਤੇ ਲੋ ਫਿਰ ਗੱਲ ਕਰਦੇ ਆ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁ ਜੀ ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਗੱਲ ਏਦਾਂ ਹੋਈ ਜੀ ਕਿ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਸਟ ਟਰਮ ਸੀ
0: ਜੀ,
1: ਉਦੋਂ ਇਹਨਾਂ ਨੇ ਇੱਕ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿਹੜਾ ਹੈਗਾ ਆ ਕਿਤੇ, ਕਿਉਂਕਿ ਹੁਣ ਜਦੋਂ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਕੋਲ ਵਸੀਲੇ ਬਥੇਰੇ ਹੁੰਦੇ ਆ
0: ਜੀ,
1: ਉਹ ਪ੍ਰਵਾਸੀ ਸੱਦ ਲੈ
0: ਜੀ,
1: ਹਾਂਜੀ, ਉਹ ਪੀ ਕੇ ਸ਼ਰਾਮ ਨੂੰ ਜਦੋਂ ਤੁਰੇ ਆਂਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ
0: ਜੀ,
1: ਹਾਂਜੀ
0: ਜੀ,
1: ਤੇ ਆਹ ਦਾਰੂ ਦੂਰੂ ਕਿੱਥੋਂ ਪੀ ਆਏ ਅੱਜ
0: ਜੀ?
1: ਕਹਿੰਦੇ ਉਹ ਸਿਰਮੁੰਨੀ ਅਕਾਲੀ ਦਲ ਕੀ ਰੈਲੀ ਥੀ ਨਾ, ਹਾਂਜੀ
0: ਜੀ, ਅੱਛਾ ਜੀ, ਕੀ ਬਾਤ ਹੈ ਜੀ,
1: ਬਾਈ ਉਹ ਸਿਰਮੁੰਨੀ ਅਕਾਲੀ ਦਲ ਦੀ ਰੈਲੀ ਸੀ ਤੇ ਉਹ ਸਿਰਮੁੰਨੀ ਹੋ ਨੀ ਬੜੀ, ਮੁੜ ਕੇ ਅਕਾਲੀ ਦਲ ਨੀ ਮੁੜ ਕੇ ਪਾਵਰ ਚ ਆਇਆ
0: ਜੀ।
1: ਸੋ ਹੁਣ ਗੱਲ ਏਦਾਂ ਹੈਗੀ ਆ ਜੀ ਕਿ ਜਨਾਬ ਨਾ ਇੱਕ ਖਬਰ ਅੱਜ ਮਿਸ ਕਰ ਗਏ ਆ, ਮੈਂ ਉਹ ਤੋਂ ਹੀ ਸ਼ੁਰੂਆਤ ਕਰਦਾ।
0: ਕਰ ਲੋ ਜੀ, ਕਰ ਲੋ।
1: ਅੱਜ ਨਾ ਹਾਈ ਕੋਰਟ ਦੇ ਵਿਚ ਜਿਹੜੇ ਮਾਨ ਸਾਹਿਬ ਨੂੰ ਇਥੋਂ DGP ਨੂੰ ਜਿਹੜਾ ਲੈਟਰ ਆਇਆ ਸੀਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਹੈ ਭਈ ਇਹਨਾਂ ਦੇ OST ਨੇ ਟ੍ਰਾਂਸਫਰਾਂ ਦੇ ਵਿਚ,
0: ਹਾਂਜੀ,
1: ਪੋਸਟਿੰਗ ਦੇ ਵਿਚ ਤੇ ਕਰਪਸ਼ਨ ਕੀਤੀ ਹੈਗੀ ਆ, ਓਹਦੇ ਬਾਰੇ ED ਨੇ ਪਰਚਾ ਦਰਜ ਕਰਨ ਲਈ ਕਿਹਾ ਸੀਗਾ ਤੇ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਸੀ, ਹਾਂਜੀ। ਉਹ ਪਤਾ ਲੱਗਾ ਜੀ ਭੀ ਲੈਟਰ ਇੱਕ ਨੀ ਆਇਆ, ਲੈਟਰ 3 ਆਏ ਆ।
0: ਅੱਛਾ ਜੀ, ਕਿਆ ਬਾਤ
1: ਹੈ। ਪਹਿਲਾਂ ਉਹਨਾਂ ਨੇ ਜੁਲਾਈ ਮਹੀਨੇ ਦੇ ਵਿਚ ਲੈਟਰ ਪਾਏ ਹੈਗੇ ਆ
0: ਜੀ,
1: ਫੇਰ ਜਿਹੜਾ ਹੈਗਾ ਅਗਸਤ ਮਹੀਨੇ ਦੇ ਵਿਚ ਲੈਟਰ ਪਾਇਆ
0: ਜੀ,
1: ਇਹਨਾਂ ਨੇ ਕੁਛ ਕੀਤਾ ਨੀ ਸੀ ਤੇ ਇਹਦੇ ਬਾਰੇ PIL ਪੈਂਡਿੰਗ ਸੀਗੀ
0: ਜੀ।
1: ਅੱਜ ਜਿਹੜਾ ਹੈਗਾ ਆ ਹਾਈ ਕੋਰਟ ਨੇ ਉਹਦੇ ਵਿਚ ਸਰਕਾਰ ਨੂੰ ਨੋਟਿਸ ਕਰ ਦਿੱਤਾ, DGP ਨੂੰ ਵੀ ਸਾਥ ਕਰ ਦਿੱਤਾ, ਚੀਫ ਸੈਕਟਰੀ ਨੂੰ ਵੀ ਕਰਤਾ, ਹੋਮ ਸੈਕਟਰੀ ਨੂੰ ਵੀ ਕਰਤਾ
0: ਜੀ,
1: ਤੇ ਓਹਦੇ ਵਿਚ ਜਿਹੜਾ ਹੈਗਾ ਆ 3 ਸਤੰਬਰ ਤਰੀਕ ਪਾ ਦਿੱਤੀ ਜੀ
0: ਜੀ।
1: ਨਾਲ ਉਹਨਾਂ ਨੇ ਕਿਹਾ ਵੀ DGP ਤੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕਰੇ
0: ਜੀ।
1: ਔਰ ਮਜ਼ੇ ਦੀ ਗੱਲ ਇਹ ਆ ਕਿ ਉਹਨਾਂ ਨੇ CBI ਨੂੰ ਵੀ ਨੋਟਿਸ ਕਰ ਦਿੱਤਾ।
0: ਅੱਛਾ ਜੀ,
1: ਆਰਗੂਮੈਂਟ ਉਹਨਾਂ ਨੇ ਇਹ ਕਹੀ ਵੀ ਇੱਕ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਆ ਤੁਹਾਨੂੰ ਲਿਖ ਰਹੀ ਹੈਗੀ ਆ
0: ਜੀ,
1: ਤੇ ਤੁਹਾਡੀ ਸਟੇਟ ਦੀ ਏਜੰਸੀ ਉੱਤੇ ਜਿਹੜਾ ਹੈਗਾ ਸਾਇਲੈਂਟ ਹੋ ਕੇ ਬੈਠੀ ਆ
0: ਜੀ,
1: ਇਹ ਚੱਕਰ ਕੀ ਆ ਜੀ
0: ਜੀ?
1: ਕਿਉਂਕਿ ਜਿਹੜੀ ਪਟੀਸ਼ਨ ਆ ਉਹਦੇ ਵਿਚ ਪ੍ਰੇਅਰ ਹੀ ਇਹ ਆ ਕਿ ਇਨਕੁਆਇਰੀ ਜਿਹੜੀ ਹੈਗੀ CBI ਨੂੰ ਭੇਜ ਦਿੱਤੀ ਜਾਵੇ
0: ਜੀ,
1: ਇਸ ਕਰਕੇ CBI ਨੂੰ ਵੀ ਜਿਹੜਾ ਹੈਗਾ ਆ ਨੋਟਿਸ ਗਿਆ ਆ। ਹੁਣ ਦੇਖਦੇ ਆ ਜੀ ਵੀ 3 ਸਤੰਬਰ ਤੱਕ ਇਹ ਕੀ ਮਤਲਬ ਐਕਸ਼ਨ ਟੇਕਨ ਕਰਦੇ ਹੈਗੇ ਆ
0: ਜੀ,
1: ਜਾਂ ਮਤਲਬ ਜਿਹੜਾ ਹੈਗਾ ਕੋਈ ਇਸੇ ਤਰੀਕੇ ਨਾਲ ਜਿਹੜੇ ਆ ਇਹ ਚਿੱਠੀਆਂ ਜਿਹੜੀਆਂ ਪੇਸ਼ ਕਰ ਦਿੰਦੇ ਆ
0: ਜੀ,
1: ਹੋ ਸਕਦਾ ਹੈਗਾ ਆ ਵੀ ਜੋ ਇਹਨਾਂ ਦਾ ਐਕਟ ਐਂਡ ਕੰਡਕਟ ਸ਼ੁਰੂ ਤੋਂ ਰਿਹਾ ਹੈਗਾ ਆ ਵੀ ਉਦਣ ਤਰੀਕ ਲੈ ਲੈਣ ਜੀ ਵੀ ਅੱਗੇ ਅਗਲੀ ਤਰੀਕ ਤੇ ਪੇਸ਼ ਕਰ ਦਿਆਂਗੇ ਜੀ ਕਿਤੇ
0: ਜੀ
1: ਜਾਂ ਪ੍ਰੋਪਰ ਬਣਾ ਨੀ ਹੋਇਆ ਜੀ
0: ਜੀ
1: ਤੇ ਬਟ ਇਹ ਹੈਗਾ ਆ ਕਿ ਇਹ ਮਾਮਲਾ ਹੁਣ ਅੱਗੇ ਵੱਧ ਗਿਆ ਤੇ ਹਾਈ ਕੋਰਟ ਦੇ ਵਿੱਚ ਆ ਜੀ
0: ਬਿਲਕੁਲ ਹੈ ਜੀ
1: ਨੋ ਡਾਊਟ ਵੀ ਜਿਹੜੇ ਓ ਐਸ ਡੀ ਆ ਮਾਨ ਸਾਹਿਬ ਦੇ
0: ਜੀ
1: ਰਾਜਵੀਰ ਸਿੰਘ ਘੁੰਮਣ
0: ਜੀ
1: ਉਹਨਾਂ ਨੇ ਕਈ ਜਗ੍ਹਾ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਕਈਆਂ ਨੂੰ ਜਿਹੜਾ ਹੈਗਾ ਡਿਫੇਮੇਸ਼ਨ ਦੇ ਨੋਟਿਸ ਵੀ ਦਿੱਤੇ
0: ਜੀ
1: ਉਹਨਾਂ ਨੇ ਆਪਣੀ ਸਫਾਈ ਚ ਜਿਹੜੀ ਗੱਲ ਕਹੀ ਹੈਗੀ ਜੀ ਕਿ ਇਹ ਤਾਂ ਰੂਟੀਨ ਪ੍ਰੋਸੈਸ ਹੈਗੀ ਆ ਵੀ ਮੇਰੇ ਕੋਲ ਜਿਹੜਾ ਬੀਇੰਗ ਓ ਐਸ ਡੀ ਮੇਰੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਸੀ ਮੇਰਾ ਤਾਂ ਕੰਮ ਅੱਗੇ ਵਧਾ ਦੇਣਾ ਹੁੰਦਾ ਸੀਗਾ
0: ਜੀ
1: ਤੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦੇ ਸੀ ਉਹ ਜਿਹੜੇ ਮੇਰੇ ਯਾਰ ਮਿੱਤਰ ਜਿਹਨਾਂ ਜਾਣਦੇ ਸੀ ਉਹਨਾਂ ਰਾਹੀਂ ਆ ਗਈਆਂ ਜੀ
0: ਜੀ
1: ਇਸ ਤਰੀਕੇ ਨਾਲ ਸਫਾਈ ਦੇ ਤੀ ਜੇ ਮਤਲਬ ਇਹਦਾ ਮਤਲਬ ਇਹ ਹੈਗਾ ਆ ਕਿ ਰੂਟੀਨ ਪ੍ਰੋਸੈਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਆਉਣ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆ ਜ਼ਰੀਆ ਚਾਹੀਦਾ ਹੀ ਹੈਗਾ ਆ ਫਿਰ
0: ਜੀ ਉਹ ਤਾਂ ਫਿਰ ਬਗੈਰ ਗੱਲ ਤੋਂ ਕਹਿੰਦੇ ਜੀ ਈਡੀ ਤੰਗ ਕਰਦੀ ਫਿਰ ਤੁਸੀਂ ਨੀ ਕੁਛ ਕਰਦੇ ਤਾਂ ਅਗਲਿਆਂ ਨੇ ਤਾਂ ਫਿਰ ਕਰਨਾ ਹੀ ਆ ਜੀ ਜੇ ਜਵਾਬ ਵੀ ਨੀ ਦਿੰਦੇ ਤਾਂ
1: ਹਾਂਜੀ
0: ਜੀ
1: ਉਹ ਜਿਹੜਾ ਹੈਗਾ ਆ ਹੁਣ ਮਾਮਲਾ ਜਿਹੜਾ ਆ ਉਹ ਅੱਗੇ ਵੱਧ ਗਿਆ ਆ ਤੇ ਹੋ ਸਕਦਾ ਉਹਦੇ ਤੇ ਕੋਈ ਕੰਕਰੀਟ ਡਿਸੀਜਨ ਆ ਜਾਏ ਜੀ
0: ਜੀ
1: ਬਾਕੀ ਰਹੀ ਅੱਜ ਮੁਲਾਜ਼ਮਾਂ ਦੀ ਗੱਲ ਮੁਲਾਜ਼ਮਾਂ ਨੂੰ ਤਾਂ ਜਿਹੜਾ ਹੈਗਾ ਆ ਨਾ ਜਿੱਦਾਂ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ
0: ਜੀ
1: ਕਿਉਂਕਿ ਇਹਨਾਂ ਨੇ ਅੱਜ ਤੱਕ ਕਦੀ ਕੋਈ ਮੀਟਿੰਗ ਕਰਕੇ ਕਿਸੇ ਕੰਕਰੀਟ ਰਿਜ਼ਲਟ ਤੇ ਤਾਂ ਪਹੁੰਚੇ ਹੀ ਨੀ ਜੀ
0: ਜੀ
1: ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨਾਲ ਵੀ ਵਿੱਚੇ ਛੱਡ ਕੇ ਚੱਲ ਗਏ ਸੀਗੇ ਜੀ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਏਦਾਂ ਕਰਕੇ ਪਹਿਲਾਂ ਕੱਲ ਹੜਤਾਲ ਦਾ ਦੱਸੋ ਕਹਿੰਦੇ ਇਹ ਹੜਤਾਲ ਤਾਂ ਹੋਣੀ ਹੈਗੀ ਆ ਜੀ ਏਦਾਂ ਕਰਕੇ ਪਹਿਲਾਂ ਫਿਰ ਤੁਸੀਂ ਜਿਹੜਾ ਹੈਗਾ ਧਰਨੇ ਹੀ ਲਾ ਲਓ
0: ਚੰਡੀਗੜ੍ਹ ਦੇ ਵਿਚ ਬੈਠਾ ਤੇ ਉਹਨਾਂ ਨੇ ਤਾਂ ਮੀਟਿੰਗ ਕਰਨੀ ਆ ਚੱਕ ਕੇ ਜਲੰਧਰ ਨੂੰ ਆ ਗਿਆ ਜਲੰਧਰ ਕੀ ਆ ਜੀ
1: ਜਾਣ ਬੁੱਝ ਕੇ ਖਜਲ ਖਰਾਬ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਅੱਧਾ ਕੋਈ ਮੈਸੇਜ ਏਦਾਂ ਦਾ ਚਲ ਜਾਏ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੈਸੇਜ ਕਰ ਦਿਓ
0: ਹਾਂਜੀ
1: ਵੱਖਰੇ ਵੱਖਰੇ ਗਰੁੱਪਾਂ ਨੂੰ ਕੋਸ਼ਿਸ਼ ਕੀਤੀ ਗਈ ਇਸ ਚੀਜ਼ ਦੇ ਉੱਤੇ ਵੀ ਤੁਸੀਂ ਮੈਸੇਜ ਕਰੋ ਤੇ ਕੰਮ ਤੇ ਆ ਜਾਓ ਜੇ ਇੱਕ ਗਰੁੱਪ ਵੀ ਜਿਹੜਾ ਆ ਏਦਾਂ ਦੀ ਕੋਈ ਗੱਲ ਕਰ ਦਿੰਦਾ ਲੀਨੀਐਂਸੀ ਦਿਖਾ ਦਿੰਦਾ ਤੇ ਦੈਨ ਉਹ ਜਿਹੜਾ ਹੈਗਾ ਆ ਇਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਜਾਣਾ ਸੀਗਾ
0: ਜੀ
1: ਤੇ ਸਟ੍ਰਾਈਕ ਜਿਹੜੀ ਆ ਤੋੜ ਲੈਣੀ ਸੀ ਜੀ ਮੁਲਾਜ਼ਮ ਰਹੇ ਇੱਕ ਜੁੱਟ ਜੀ
0: ਜੀ
1: ਹੁਣ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਵੀ ਜਿਹੜੇ ਐਬਸੈਂਟੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ
0: ਜੀ
1: ਸਵਾਲ ਇਹ ਹੈਗਾ ਕਿ ਉਹਦੀ ਇਬਾਰਤ ਦੇਖੋ ਉਹਦੇ ਵਿੱਚ ਲਿਖਿਆ ਕੀ ਆ ਕਿ ਸਾਨੂੰ ਵੱਖਰੇ ਵੱਖਰੇ ਵਰਗਾਂ ਤੋਂ ਜਿਹੜਾ ਆ ਪਤਾ ਲੱਗਿਆ ਕਿ ਮੁਲਾਜ਼ਮਾਂ ਵੀ ਤੁਹਾਨੂੰ ਨੀ ਪਤਾ ਸਾਰਾ ਤਾਂ 2 ਲੱਖ ਬੰਦਾ ਛੁੱਟੀ ਤੇ ਸਮੂਹਿਕ ਛੁੱਟੀ
0: ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਕਿੱਥੇ ਜਾਏ ਉਦੋਂ ਇਹਨਾਂ ਨੂੰ ਸੁਣਿਆ ਨੀ ਮੁਲਾਜ਼ਮ ਤੁਰੇ ਫਿਰਦੇ ਆ ਜੀ
1: ਬਹੁਤ ਡਰਾਮੇ ਕਰਦੇ ਜੀ ਦੱਸੋ ਭਲਾ ਤੁਹਾਨੂੰ ਪਤਾ ਨੀ ਪੂਰੇ ਪੰਜਾਬ ਨੂੰ ਪਤਾ ਵੀ ਹਾਂ ਜੀ ਅਗਲੇ ਬੰਦੇ ਜਿਹੜੇ 27 ਤਰੀਕ ਨੂੰ ਕਰ ਰਹੇ ਹੈਗੇ ਆ ਬੰਦ ਦੀ ਕਾਲ ਆ ਉਹਨਾਂ ਦੀ
0: ਹਾਂਜੀ
1: ਤੇ ਉਹਨਾਂ ਨੇ ਕਿਹਾ ਵੀ ਅਸੀਂ ਹੜਤਾਲ ਕਰਨੀ ਹੈਗੀ ਤੇ ਤੁਸੀਂ ਜਿਹੜਾ ਆ ਫਿਰ ਕਹਿੰਦੇ ਸਾਨੂੰ ਲੋਕਾਂ ਤੋਂ ਪਤਾ ਲੱਗਾ
0: ਜੀ
1: ਹਾਂਜੀ ਸੋ ਇਸ ਕਰਕੇ ਲੱਗਦਾ ਏਦਾਂ ਹੀ ਆ ਕਿ ਰਹਿੰਦੇ ਹੀ ਨੀ ਗੇ ਪੰਜਾਬ ਦੇ ਵਿੱਚ
0: ਜੀ
1: ਤੇ ਜਾਂ ਇਹਨਾਂ ਨੂੰ ਖਬਰ ਪਹੁੰਚਦੀ ਨੀ ਹੈਗੀ ਜੀ ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਤਾਂ 27 ਤਰੀਕ ਨੂੰ ਉਹਨਾਂ ਨੇ ਐਕਸ਼ਨ ਨੂੰ ਲੀਕ ਕਿਹਾ ਸੀ 27 ਤਰੀਕ ਦੀ ਹੀ ਮੀਟਿੰਗ ਰੱਖੀ
0: ਜੀ
1: ਫੇਰ ਮੁੜ ਕੇ ਬਹਾਨਾ ਇਹ ਬਣਾ ਲਿਆ ਜੀ
0: ਜੀ
1: ਚਾਹੀਦਾ ਤਾਂ ਇਹ ਸੀਗਾ ਜੀ ਵੀ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ 25 ਨੂੰ 24 ਨੂੰ ਮੀਟਿੰਗ ਦਿਓ
0: ਹਾਂਜੀ
1: ਉਹਨਾਂ ਨੂੰ ਤਾਂ ਜੇ ਤੁਸੀਂ ਸਟ੍ਰਾਈਕ ਨੂੰ ਮਤਲਬ ਜਿਹੜਾ ਹੈਗਾ ਡੈਫਰ ਕਰਾਉਣਾ ਚਾਹੁੰਦੇ ਹੈਗੇ ਆ ਵੀ ਡਿਲੇ ਕਰ ਦਿਓ ਡੈਫਰ ਕਰ ਦਿਓ ਦੈਨ ਤੁਹਾਡੇ ਕੋਲ ਤਾਂ ਆਪਸ਼ਨ ਇਹ ਸੀ ਕਿ ਤੁਸੀਂ ਪਹਿਲਾਂ ਮੀਟਿੰਗ ਦਿੰਦੇ ਉਹਦੇ ਵਿੱਚ ਉਹਨਾਂ ਨੂੰ ਕਨਵਿੰਸ ਕਰਦੇ ਸਟੇਟ ਦੀ ਜਿਹੜੀ ਹੈਗੀ ਹਾਲਾਤ ਉਹਦੇ ਬਾਰੇ ਦੱਸਦੇ ਉਹਨਾਂ ਨੂੰ ਪਾਰਸ਼ ਦੀ ਕੁਛ ਦੇਣ ਦਾ ਪ੍ਰੋਮਿਸ ਕਰਦੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦਿੰਦੇ ਹੈਗੇ ਆ ਉਹਦੇ ਨਾਲ ਤੁਸੀਂ ਕੰਮ ਚਲਾਓ ਬਾਕੀ ਹੌਲੀ ਹੌਲੀ ਅਸੀਂ ਕਮਿਟਡ ਆ ਦੇਣ ਵਾਸਤੇ ਇਹ ਤਾਂ ਉਲਟਾ ਬਲੇਮ ਗੇਮ ਦੇ ਉੱਤੇ ਉਤਾਰੂ ਹੋ ਗਿਆ ਜੀ
0: ਬਿਲਕੁਲ
1: ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਫੰਕਸ਼ਨ ਚ ਡਿਗਰੀਆਂ ਉਹ ਚੱਲ ਗਏ ਜੀ ਨੌਕਰੀਆਂ ਵੰਡਣ ਜੀ
0: ਜੀ
1: ਤੇ ਉਹ ਨਿਯੁਕਤੀਆਂ ਵੰਡਦੇ ਉੱਥੇ ਕਹਿੰਦੇ ਜੀ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ 50,000 ਤਨਖਾਹ ਲੈਂਦੇ ਹੈਗੇ ਆ
0: ਜੀ
1: ਦੂਜੀ ਜਗ੍ਹਾ ਜਿਹੜੇ ਹੈਗੇ ਆ 33-33 ਹਜ਼ਾਰ ਰੁਪਇਆ ਮਿਲਦਾ ਜੀ
0: ਜੀ
1: 28,000 ਰੁਪਇਆ ਮਿਲਦਾ ਤੇ ਅਸੀਂ ਤਾਂ ਜਿਹੜਾ 50,000 ਦਿੰਦੇ ਆ
0: ਜੀ
1: ਤੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਵੀ ਇਹਨਾਂ ਚਾਲਾਂ ਤੋਂ ਦੁਖੀ ਹੈਗੇ ਜੀ ਇਹਨਾਂ ਦੀਆਂ ਤੋਂ
0: ਜੀ
1: ਤੇ ਬਟ ਉਹ ਕਿਉਂਕਿ ਸਟੇਟ ਦੀ ਅਥਾਰਟੀ ਹੈਗੀ ਉਹਨੂੰ ਡਿਨਾਈ ਨੀ ਕਰ ਸਕਦੇ ਮੀਟਿੰਗ ਤੋਂ
0: ਜੀ
1: ਤੇ ਪਰ ਉਹਨਾਂ ਨੂੰ ਵੀ ਹੁਣ ਪਤਾ ਆ ਵੀ ਹਾਂਜੀ ਇਹਨਾਂ ਨੇ ਕਿਥੇ ਗੱਲ ਸਾਡੀ ਸਿਰੇ ਲਾਉਣੀ ਨੀ ਜੀ।
0: ਜੀ ਬਿਲਕੁਲ ਜੀ। ਤੇ ਹੁਣ ਪੇਜ ਸਿੰਘ ਸਾਹਿਬ ਖਸੂਗਾ ਕੀ ਕਰ ਸਕਦੇ ਹੈ ਕਿ ਬਲਾਜ਼ਮ ਕੀ ਕਰ ਸਕਦੇ ਨੇ ਜੀ ਹੁਣ?
1: ਇਹਨਾਂ ਨੇ ਵੀ ਟਾਈਮ ਟਪਾਉਣਾ, ਮੁਲਾਜ਼ਮਾਂ ਨੇ ਵੀ ਟਾਈਮ ਟਪਾਉਣਾ ਹੈਗਾ ਆ ਜੀ। ਇਹ ਤਾਂ ਹੁਣ ਅਗਲੀ ਸਰਕਾਰ ਤੇ ਗੱਲ ਪੈ ਗਿਆ ਕੰਮ
0: ਜੀ। ਜੀ
1: ਵੱਡੀ ਗੱਲ ਤਾਂ ਇਹ ਹੈਗੀ ਆ ਨਾ ਸਰ, ਤੁਸੀਂ ਇਹ ਦੇਖੋ ਨਾ 15,000 ਕਰੋੜ ਰੁਪਇਆ ਗਮਾਡਾ ਤੋਂ ਚੱਕ ਲੈਣਾ, 10,000 ਰੁਪਇਆ PSPCL ਤੋਂ ਚੱਕ ਲੈਣਾ ਜੀ, 25,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਜਾਂਦੇ ਜਾਂਦੇ ਜਿਹੜਾ ਇਹ ਕਰਜ਼ਾ ਲੈ ਜਾਣਾ ਜੀ ਇਹ
0: ਜੀ।
1: ਤੇ ਉਹ ਜਿਹੜਾ ਆ ਪੈਸਾ ਕਿੱਥੇ ਇਹਨਾਂ ਨੇ ਖਰਚਣਾ ਜੇ ਮੁਲਾਜ਼ਮਾਂ ਨੂੰ ਨਹੀਂ ਦੇਣਾ DA ਤੇ ਬਾਕੀ ਖਰਚਣਾ ਕਿੱਥੇ ਹੈਗਾ ਜੀ?
0: ਜੀ
1: ਔਰ ਫਿਰ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆ ਉਸ ਪੈਸੇ ਦੇ ਨਾਲ ਯੂਜ਼ ਕਰਨਗੇ ਜਿੱਦਾਂ ਮਰਜ਼ੀ ਹੈਗਾ, ਬਟ ਜਿਹੜੀ ਵੀ ਸਰਕਾਰ ਬਣੇਗੀ ਅੱਗੇ ਉਹਦੇ ਵਾਸਤੇ ਜਿਹੜਾ ਆ ਕੰਡਿਆਂ ਦਾ ਤਾਜ ਹੀ ਹੋਏਗਾ, ਕਿਉਂਕਿ ਉਹਨੂੰ ਆਉਂਦਿਆਂ ਨਾਲ ਹੀ PSPCL ਨੂੰ ਪ੍ਰਾਈਵੇਟ ਕਰਨਾ ਪਏਗਾ, ਨਹੀਂ ਤਾਂ ਕੰਮ ਹੀ ਨੀ ਚੱਲੇਗਾ। PSPCL ਤਾਂ ਪਹਿਲਾਂ ਹੀ ਜਿਹੜੀ ਸਬਸਿਡੀ ਦੀ ਮਾਰੀ ਆ।
0: ਸਹੀ ਸਰ, ਮੈਂ ਅੱਜ 2 ਕੁ ਦਿਨ ਹੋ ਗਏ ਇਹਨਾਂ ਚੀਜ਼ਾਂ ਨੂੰ ਸੋਚਦਾ ਸੀਗਾ, ਚਲੋ ਥੋੜਾ ਬਹੁਤਾ ਕਿਤੇ ਵਕਤ ਮਿਲਦਾ ਤੇ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਆਹ ਸਰਕਾਰ ਆਵੇ ਉਹ ਸਰਕਾਰ ਆਵੇ। ਲੰਬੇ ਸਮੇਂ ਤੋਂ ਗੱਲਬਾਤ ਸੁਣਦੇ ਆਏ ਆ ਜਾਂ ਹੋਰ ਵੀ ਬਹੁਤ ਸਾਰੇ ਗੱਲਾਂ ਬਾਤਾਂ ਕਰਦੇ ਵੀ ਹੈ, ਆਪਸ ਵੀ ਕਈ ਵਾਰੀ ਗੱਲਬਾਤ ਹੁੰਦੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਪੰਜਾਬ ਦੀ ਸਥਿਤੀ ਜਿਹੜੀ ਆ ਉਹਨਾਂ ਪਿਛਲੇ 25-30 ਸਾਲਾਂ ਦੇ ਵਿੱਚ ਲਾ ਲਓ ਕਿ 84 ਤੋਂ ਲਾ ਲਓ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਕੰਮ ਸ਼ੁਰੂ ਹੁੰਦਾ ਤਾਂ ਜ਼ਿਆਦਾਤਰ ਇਲਜ਼ਾਮਬਾਜ਼ੀ ਇਹ ਲੱਗਦੀ ਹੈ ਕਿ ਵੱਡੇ ਬਾਦਲ ਜਿਹੜੇ ਸਨ ਉਹਨਾਂ ਦੇ ਕਰਕੇ ਹੀ ਪੰਜਾਬ ਦੇ ਉੱਤੇ ਕਰਜ਼ਾ ਚੜਿਆ। ਉਦੋਂ 2 ਲੱਖ ਕਰੋੜ ਜਾਂ ਕਿੱਦਾਂ ਇੰਨਾ ਦਾ ਸੀਗਾ ਜਦੋਂ ਕਿ ਉਹਨਾਂ ਦੀ ਸਰਕਾਰਾਂ ਰਹੀਆਂ ਨੇ, 2.5 ਕਹਿ ਲਓ 3 ਕਹਿ ਲਓ ਵੱਧ ਤੋਂ ਵੱਧ। ਤੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਜਿੱਦਾਂ ਕਿ 25-30 ਸਾਲ ਦੇ ਅਰਸੇ ਦੇ ਵਿੱਚ ਮਤਲਬ ਕਿ ਇੰਨਾ ਕੁ ਕਰਜ਼ਾ ਹੋਇਆ ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਹੈ, ਉਹ ਚਾਹੇ ਬਾਹਰੋਂ ਆ ਕੇ ਫੋਰਸਾਂ ਲੱਗੀਆਂ, ਚਾਹੇ 84 ਦੀ ਘਟਨਾ ਵਾਪਰੀ, ਹੋਰ ਸਾਰੀਆਂ ਚੀਜ਼ਾਂ, ਉਹ ਖਮਿਆਜ਼ਾ ਵੀ ਭੁਗਤਿਆ, ਚਲੋ ਪੰਜਾਬ ਨੇ ਆਪ ਵੀ ਜਾਨੀ ਮਾਲੀ ਨੁਕਸਾਨ ਤੇ ਫਿਰ ਕਰਜ਼ਾ ਵੀ ਉਹਦੇ ਉੱਤੇ ਚੜਿਆ ਸਾਰਾ ਕੁਝ, ਪਰ ਜੋ ਹਾਲਾਤ 5 ਸਾਲਾਂ ਦੇ ਵਿੱਚ ਬਣ ਗਏ ਏਡੇ ਵੱਡੇ ਪੱਧਰ ਦੇ ਉੱਤੇ ਕਰਜ਼ਾ, ਹੋਰ ਸਾਰੀਆਂ ਸਬਸਿਡੀਆਂ, ਹੋਰ ਸਾਰੀਆਂ ਚੀਜ਼ਾਂ, ਤੇ ਮਤਲਬ ਕਿ ਉਹ ਆਪਾਂ ਉਹ ਚੀਜ਼ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉਸ ਚੀਜ਼ ਨੂੰ।
1: ਭਰੇ ਸਾਹਿਬ ਜਿਹੜੇ ਪੰਜਾਬ ਚਿੰਤਕ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ
0: ਜੀ।
1: ਜੋ 35-40 ਸਾਲ ਦੇ ਵਿੱਚ ਜਿੰਨਾ ਕੁ ਥੱਲੇ ਗਏ ਸੀ ਉਹਨਾਂ 5 ਸਾਲਾਂ ਦੇ ਵਿੱਚ ਜਿਹੜਾ ਜਾ ਹੋਰ ਥੱਲੇ ਚੱਲ ਗਏ ਉਹਨਾਂ
0: ਜੀ।
1: ਦੇਖੋ ਉਦੋਂ ਜਦੋਂ ਕਰਜ਼ਾ ਸੀਗਾ, ਕਰਜ਼ਾ ਤਾਂ ਹੋਇਆ, ਉਹਦੇ ਵਿੱਚ 2 ਫੈਕਟਰ ਜਿਹੜੇ ਹੋਏ, ਇੱਕ ਚੀਜ਼ ਹੋਈ ਵੀ ਉਹਦੇ ਵਿੱਚ ਡਿਵੈਲਪਮੈਂਟ ਵੀ ਹੋਈ
0: ਜੀ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਫ੍ਰੀ ਬੀਜ ਵਾਲੀ ਜਿਹੜੀ ਮਤਲਬ ਜਿਹੜੀ ਪ੍ਰਥਾ ਹੈ ਨਾ ਉਹ ਵੀ ਉਦੋਂ ਹੀ ਚੱਲੀ
0: ਚੱਲੀ। ਬਿਲਕੁਲ
1: ਉਹ, ਪਰ ਇਹ ਹੈਗਾ ਆ ਕਿ ਉਹ ਇੱਕ ਇਦਾਂ ਦਾ ਆਈਡੀਆ ਸੀ ਜਿਹਨੇ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਾ ਦਿੱਤੀ ਸੀ
0: ਜੀ। ਬਿਲਕੁਲ
1: ਹਾਂਜੀ,
0: ਮੈਨੂੰ ਚੇਤੇ ਆ ਸੁਖਬੀਰ ਬਾਦਲ ਸਾਹਿਬ ਕਹਿੰਦੇ ਸਨ ਉਸ ਸਮੇਂ ਦੇ ਵਿੱਚ ਕਿ 25 ਸਾਲ ਰਾਜ ਕਰਾਂਗੇ, ਉਹ ਮੈਨੂੰ ਚੇਤੇ ਆ ਜੀ ਗੱਲਾਂ। ਬਿਲਕੁਲ ਜੀ
1: ਹਾਂਜੀ, ਅੱਜ ਤੀਰਥ ਯਾਤਰਾ ਸਕੀਮ ਸਾਰੀਆਂ ਜਿਹੜੀਆਂ ਬੱਸਾਂ ਤੁਰ ਗਈਆਂ ਹੋਈਆਂ ਰੋਡਵੇਜ ਦੀਆਂ ਹਾਂਜੀ, ਰੋਡਵੇਜ ਫ੍ਰੀ, ਇਹ ਸਾਰੇ ਆਈਡੀਏ ਉਹਨਾਂ ਦੇ ਸੀਗੇ
0: ਜੀ।
1: ਇਹਨਾਂ ਨੇ ਜਿਹੜਾ ਹੈਗਾ ਆ ਇਹਨੂੰ ਫਿਰ ਜਿਹੜਾ ਲਾਰਜ ਸਕੇਲ ਤੇ ਇੰਪਲੀਮੈਂਟ ਕਰ ਦਿੱਤਾ ਵੀ ਲੋਕਾਂ ਨੂੰ ਜਿਹੜਾ ਹੈਗਾ ਆ ਪੂਰੀ ਰੋਟੀ ਆਪ ਖਾਓ, 2-2 ਬੁਰਕੀਆਂ ਲੋਕਾਂ ਨੂੰ ਪਾਈ ਚਲੋ, ਆਰਾਮ ਨਾਲ ਚੁੱਪ ਕਰਕੇ ਵੋਟਾਂ ਲਈ ਚਲੋ
0: ਜੀ।
1: ਲੋਕਾਂ ਨੂੰ ਦੇਖੋ ਦੇਖਿਆ ਸਰ, ਡਿਵੈਲਪਮੈਂਟ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਕੋਈ ਖਰਚਾ ਹੋਇਆ ਹੀ ਨੀ ਜੀ। ਸੜਕਾਂ ਮੁੜ ਕੇ ਜਿਹੜੀਆਂ ਉਦੋਂ ਦੀਆਂ ਬਣ ਗਈਆਂ, ਹੁਣ ਜਿਹੜੀ ਸੜਕ ਹੈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਅਗਲੇ ਦਿਨ
0: ਜੀ।
1: ਉਹਦਾ ਕਾਰਨ ਆ ਕਿ ਉਹ ਠੇਕੇਦਾਰ ਵੀ ਯੂਪੀ ਤੋਂ, ਹਰ ਇੱਕ ਬੰਦਾ ਜਿਹੜਾ ਆ ਕੋਈ ਦਿੱਲੀ ਤੋਂ, ਕੋਈ ਯੂਪੀ ਤੋਂ, ਕੋਈ ਹਰਿਆਣੇ ਤੋਂ, ਬਸ ਆਹ ਹੀ ਚੱਕਰ ਆ ਜੀ।
0: ਚਲੋ ਉਹ ਤਾਂ ਜਿਹੜੀ ਪੇ ਤਾਂ ਸਹੀ ਸਰ, ਪੇ ਤਾਂ ਜਿਹੜੀ ਬਾਹਰ ਜਾਣੀ ਆ, ਜਿਹੜਾ ਮਤਲਬ ਕਿ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਟੈਕਸ ਪੇਅਰ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹੋਣੀਆਂ, ਕਦੇ ਉਹਦੇ ਵੱਲ ਲੋਕ ਇਹ ਪਛਾਣਨਗੇ ਜਾਂ ਜਾਣਨਗੇ ਕਿ ਭਾਈ ਹੁਣ ਦੇਖੋ ਜੇ ਆਪਾਂ ਸਰਵਿਸ ਜਿਹੜੀ ਆ ਚਾਹੇ ਉਹ ਹਰਿਆਣੇ ਤੋਂ ਲੈਂਦੇ ਹਾਂ, ਚਾਹੇ ਆਪਾਂ ਹਿਮਾਚਲ ਦੇ ਲੋਕਾਂ ਤੋਂ ਲੈਂਦੇ ਹਾਂ, ਪਰ ਉਹ ਪੈਸਾ ਜਿਹੜਾ ਸਰਵਿਸ ਟੈਕਸ ਦਾ ਜਿਹੜਾ ਸਾਰਾ ਕੁਝ ਆ ਉਹ ਘੱਟ ਵੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ, ਪੰਜਾਬ ਦੇ ਵਿੱਚ ਤਾਂ ਟੈਕਸ ਵੀ ਨਹੀਂ ਰਹਿ ਰਿਹਾ ਫਿਰ ਉਸ ਹਿਸਾਬ ਦੇ ਉੱਤੇ ਦੇਖਿਆ ਜਾਵੇ ਤਾਂ।
1: ਨਹੀਂ ਸਰ, ਇਸੇ ਚੀਜ਼ ਦੇ ਕਰਕੇ ਜਿਹੜਾ ਹੈਗਾ ਆ ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਆ ਬਾਦਲ ਸਾਹਿਬ ਨੇ ਜਦੋਂ ਚੰਡੀਗੜ੍ਹ ਤੋਂ ਦਫ਼ਤਰ ਜਿਹੜੇ ਮੋਹਾਲੀ ਲਿਆਂਦੇ ਸੀਗੇ ਉਹ ਇਸੇ ਇੰਟੈਂਸ਼ਨ ਨਾਲ ਲਿਆਂਦੇ ਸੀਗੇ ਕਿ ਭਾਈ ਮੋਹਾਲੀ ਦੇ ਵਿੱਚ ਜਦੋਂ ਦਫ਼ਤਰ ਆ ਗਏ ਤੇ ਜਦੋਂ ਉੱਥੇ ਟੈਕਸ ਪੇ ਹੁੰਦਾ ਸੀਗਾ ਤੇ ਉਹ ਟੈਕਸ ਜਿਹੜਾ ਪੰਜਾਬ ਚ ਆ ਜਾਂਦਾ ਸੀਗਾ ਜੇ ਚੰਡੀਗੜ੍ਹ ਚ ਚਲ ਜਾਂਦਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਦਾ ਟੈਕਸ ਹੈਗਾ ਆ ਉਹ ਤਾਂ ਫੇਰ ਉੱਥੇ ਜਿਹੜਾ ਆ ਹਾਂਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਜਾਂਦਾ ਸੀ ਸੋ ਇਸ ਕਰਕੇ ਦੇਖੋ ਆਮਦਨ ਵਧੇ ਜਿਹੜਾ ਆ ਕਰਜ਼ਾ ਜੇ ਲਿਆ ਜਾਂਦਾ ਹੈਗਾ ਆ ਤੇ ਜੇ ਪੋਜ਼ਿਟਿਵ ਵੇ ਨਾਲ ਉਹਨੂੰ ਖਰਚ ਕੀਤਾ ਜਾਂਦਾ ਤੇ ਹੋ ਸਕਦਾ ਵੀ ਆਪਾਂ ਡਿਵੈਲਪਮੈਂਟ ਕਰਦੇ ਆ ਜਾਂ ਕੋਈ ਏਦਾਂ ਦਾ ਪ੍ਰੋਜੈਕਟ ਲਾਉਂਦੇ ਆ ਜਿਸ ਤੋਂ ਸਾਨੂੰ ਆਊਟਪੁੱਟ ਹੁੰਦੀ ਆ ਅਸੀਂ 4 ਸਾਲਾਂ ਦੇ ਵਿੱਚ ਉਹ ਕਰਜ਼ਾ ਲਾਹ ਵੀ ਸਕਦੇ ਹੋਈਏ ਤੇ ਨਾਲ ਸਾਡੀ ਇਨਕਮ ਵੀ ਜਨਰੇਟ ਹੁੰਦੀ ਹੋਵੇ ਇੰਪਲਾਇਮੈਂਟ ਵੀ ਜਨਰੇਟ ਹੁੰਦੀ ਹੋਵੇ ਉਹ ਚੀਜ਼ਾਂ ਤੇ ਨਾ ਤੇ ਏਦਾਂ ਦੀ ਸਰਕਾਰ ਦੀ ਸੋਚ ਆ ਨਾ ਉਹਨਾਂ ਨੂੰ ਪਤਾ ਆ ਜੀ ਐਕਚੁਲੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਹੈਗਾ ਆ ਜੀ ਤੇ ਇਸ ਅਹੁਦੇ ਦਾ ਜਿਹੜਾ ਆ ਕੰਮ ਕੀ ਹੁੰਦਾ ਤਾਂ ਨਿਯੁਕਤੀਆਂ ਵੰਡਣੀਆਂ ਜਿਹੜੀਆਂ ਹੈਗੀਆਂ ਨਿਯੁਕਤੀ ਪੱਤਰ ਵੰਡਣੇ ਮੁੱਖ ਮੰਤਰੀਆਂ ਦੇ ਕੰਮ ਥੋੜਾ ਇਹ ਤਾਂ ਪ੍ਰੋਸੈਸ ਆਫ ਗੌਰਮੈਂਟ ਹੈਗੀ ਆ ਜੀ ਅੱਗੇ ਹੁੰਦਾ ਸੀ ਚੁੱਪ ਕਰਕੇ ਬੰਦਾ ਇੰਟਰਵਿਊ ਦੇ ਕੇ ਆਇਆ ਤੇ ਨਿਯੁਕਤੀ ਪੱਤਰ ਘਰ ਬਾਈ ਡਾਕ ਆ ਜਾਂਦਾ ਸੀ ਹਾਂਜੀ ਇਹ ਕਿਹੜੇ ਕੰਮ ਆ ਜਿਹੜੇ ਕਰਦੇ ਹੈਗੇ ਕਿੰਨੇ ਬੰਦੇ ਰਿਟਾਇਰ ਹੋ ਰਹੇ ਤੇ ਕਿੰਨਿਆਂ ਨੂੰ ਤੁਸੀਂ ਇੰਪਲਾਇਮੈਂਟ ਦੇ ਰਹੇ ਹੈਗੇ ਕਦੀ ਉਹਦਾ ਵੀ ਹਿਸਾਬ ਲਾਇਆ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਜੀ
0: ਔਜਲਾ ਸਾਹਿਬ ਲਿਖਦੇ ਨੇ ਕਿ 97 ਦੇ ਵਿੱਚ 43,000 ਕਰਜ਼ਾ ਸੀਗਾ ਜੀ
1: ਹਾਂਜੀ
0: ਜੀ
1: ਬਸ ਇਹਨਾਂ ਹੀ ਜਿਹੜਾ ਹੈਗਾ ਆ 30 ਸਾਲਾਂ ਦੇ ਅੰਦਰ ਜਿਹੜਾ ਹੈਗਾ ਆ ਇੱਥੇ ਤੱਕ ਪਹੁੰਚਿਆ ਕੰਮ
0: ਜੀ ਬਿਲਕੁਲ ਹੈ ਜੀ
1: ਹਾਂਜੀ ਉਹ ਇਸ ਕਰਕੇ ਪਰ ਸਵਾਲ ਤੇ ਇਹ ਹੈਗਾ ਨਾ ਜਦੋਂ ਇਹ ਆਏ ਹੈ ਕਿ 2,70,000 ਕਰੋੜ ਚ ਜਾਣਾ 5 ਲੱਖ ਛੱਡ ਕੇ ਹੈਗਾ ਆ 5 ਲੱਖ ਤੋਂ ਵੀ ਉੱਤੇ ਜਾਣਗੇ ਜਿੱਦਾਂ ਹੁਣ ਇਹਨਾਂ ਨੇ 25,000 ਕਰੋੜ ਚੱਕ ਲਿਆ ਜੀ ਇਹਨਾਂ ਨੇ 5 ਸਾਲਾਂ ਦੇ ਵਿੱਚ ਡਬਲ ਕਰ ਦਿੱਤਾ ਪਰ ਨਾਲ ਇਹ ਹੈਗਾ ਨਾ ਦੁੱਖ ਦੀ ਗੱਲ ਇਹ ਆ ਕਿ ਇਨਫਰਾਸਟ੍ਰਕਚਰ ਤੇ ਖਰਚਾ ਹੀ ਕੋਈ ਨੀ ਕੀਤਾ ਹੜਾਂ ਦੇ ਵਿੱਚ ਤਾਂ ਜਿਹੜਾ ਲੋਕੀ ਡੁੱਬ ਗਏ ਤੇ ਉਦੋਂ ਬਾਅਦ ਜਿਹੜੇ ਸੰਭਾਲੇ ਕਿਹਨਾਂ ਨੇ ਪੰਜਾਬੀਆਂ ਨੇ ਪੰਜਾਬੀ ਆ ਕੇ ਸੰਭਾਲੇ ਵਿਦੇਸ਼ਾਂ ਤੋਂ ਆਈ ਮਦਦ ਸਾਰੀ ਜਿਹੜੀ ਹੈਗੀ ਐਨ ਆਰ ਆਈ ਭਰਾਵਾਂ ਨੇ ਆ ਕੇ ਦੇਖਿਆ ਭਾਈ ਆਪਣਾ ਪੰਜਾਬ ਨੀ ਡੁੱਬਦਾ ਦੇਖ ਹੁੰਦਾ
0: ਬਿਲਕੁਲ
1: ਸੋ ਇਹਨਾਂ ਸਰਕਾਰਾਂ ਨੇ ਕੀ ਕੀਤਾ ਸਰਕਾਰਾਂ ਨੇ ਨਾ ਤਾਂ ਸੈਂਟਰ ਨੇ ਬਾਂਹ ਫੜੀ ਤੇ ਨਾ ਉਹ ਸੈਂਟਰ ਨੇ ਇਹਨਾਂ ਤੇ ਕਰਤਾ ਜੀ ਤੁਹਾਡੇ ਕੋਲ 12,000 ਕਰੋੜ 13,000 ਕਰੋੜ ਪਿਆ ਆ ਹਾਂਜੀ ਇਹਨਾਂ ਨੇ ਉਹ ਨੀ ਦੱਸਿਆ ਹਿਸਾਬ ਕਿਤਾਬ ਜੀ ਕਿੱਥੇ ਗਿਆ ਕਿੱਥੇ ਨਹੀਂ ਜੀ
0: ਦੇਖੋ ਵੈਨਜ਼ੂਏਲਾ ਤੱਕ ਜਾਂ ਨੇਪਾਲ ਦੇ ਵਿੱਚ ਡਿਸਐਸਟਰ ਹੋਇਆ ਚਲੋ ਚੰਗਾ ਹੈ ਕਿ ਇੱਕ ਦੂਜੇ ਦੀ ਮਦਦ ਕਰਦੇ ਆ ਕਾਫੀ ਮੁਲਕ ਨੇ ਤਾਂ ਪਰ ਦੇਖੋ ਹੁਣ ਜੋ ਪੰਜਾਬ ਚ ਪਿਛਲੇ ਦਿਨ ਸਮਿਆਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੜ੍ਹ ਆਏ ਫਸਲਾਂ ਤਬਾਹ ਹੋਈਆਂ ਹੋਰ ਸਾਰੀਆਂ ਉਹਨਾਂ ਦੇ ਮੁਆਵਜ਼ਿਆਂ ਦੀ ਅਜੇ ਤੱਕ ਜਿਹੜੇ ਅਜੇ ਤੱਕ ਰਿਕਵਰੀ ਦੀ ਗੱਲਬਾਤ ਹੋਈ ਜਾਂਦੀ ਹੈ ਤੇ ਪਰ ਜਿਹੜੇ ਉਹ ਗੁਆਂਢੀ ਮੁਲਕ ਨੇ ਜਾਂ ਕਿਤੇ ਡਿਜਾਸਟਰ ਜਾਂ ਅਮਰੀਕਾ ਦੇਖ ਲਓ ਕਿੱਥੇ ਹੈ ਵੈਨਜ਼ੂਏਲਾ ਕਿੱਥੇ ਹੈ ਤਾਂ ਵੈਨਜ਼ੂਏਲਾ ਤੱਕ ਜਿਹੜਾ ਮੋਦੀ ਸਾਹਿਬ ਸ਼ਿਪ ਭੇਜ ਸਕਦੇ ਆ ਹੋਰ ਸਾਰੀ ਸਮੱਗਰੀ ਭੇਜ ਸਕਦੇ ਆ ਨੇਪਾਲ ਨੂੰ ਮਦਦ ਮੁਹੱਈਆ ਕਰਵਾ ਸਕਦੇ ਆ ਇੱਕੋ ਦਿਨ ਦੇ 2 ਦਿਨਾਂ ਦੇ ਵਿੱਚ ਹੀ ਤਾਂ ਪਰ ਆਪਣੇ ਜਿਹੜਾ ਮੁਲਕ ਦੀ ਖੈਰ ਮਤਲਬ ਜਾਂ ਉਹਦੀ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ ਆ ਜੀ ਕੀ ਵਾਪਰ ਰਿਹਾ ਮੁਲਕ ਦੇ ਵਿੱਚ
1: ਸਰ ਗੱਲ ਏਦਾਂ ਹੈਗੀ ਨਾ ਜੇ ਇਹ ਬੰਦੇ ਆਸ ਲਾਉਂਦੇ ਹੈਗੇ ਆ ਕਿ ਅਸੀਂ ਰਿਪੀਟ ਕਰ ਸਕਦੇ ਹੈਗੇ ਆ ਉਹ ਇਸ ਕਰਕੇ ਲਾਉਂਦੇ ਹੈਗੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਨੇਜੇ ਇੰਨਾ ਜ਼ਿਆਦਾ ਭਾਰੂ ਹੈਗਾ ਆ ਉਹਨਾਂ ਨੂੰ ਪਤਾ ਆ ਵੀ ਜਿੰਨੇ ਕੁ ਲੋਕ ਸਾਨੂੰ ਚਾਹੀਦੇ ਉਨੇ ਨੇਜੇ ਭਾਰੀ ਕੀਤਾ ਆ
0: ਬਿਲਕੁਲ ਇਹਦੇ ਵਿੱਚ ਸੈਣੀ ਸਾਹਿਬ ਲੋਕਾਂ ਦਾ ਵੀ ਵੱਡਾ ਮੈਨੂੰ ਲੱਗਦਾ ਚਲੋ ਇੱਥੇ ਵੀ ਹੈਗੇ ਨੇ ਕੁਝ ਲੋਕ ਮਤਲਬ ਕਿ ਉਹ ਕਹਿ ਲਓ ਕਿ ਸਬਸਿਡੀਆਂ ਲੈਂਦੇ ਆ ਜਾਂ ਕਹਿ ਲਓ ਵੱਧ ਤੋਂ ਵੱਧ ਸੋਸ਼ਲ ਦੇ ਉੱਤੇ ਨਿਰਭਰ ਨੇ ਤਾਂ ਏਦਾਂ ਹੀ ਹੁਣ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਵੱਧ ਹੈਗਾ ਜੀ ਕੱਲਾ ਸਰਕਾਰਾਂ ਦੀ ਨਹੀਂ ਕਹਿ ਸਕਦੇ ਕਿ ਮਿਸਯੂਜ਼ ਵੀ ਤਾਂ ਕਰਦੇ ਆ ਨਾ ਜੇ ਹੁਣ ਫ੍ਰੀ ਕਰ ਦਿੱਤਾ ਤਾਂ ਉਹਨੂੰ ਸਮਝਣ ਦੀ ਵੀ ਤਾਂ ਜ਼ਰੂਰਤ ਚਲੋ ਜਿਹਨੂੰ ਜ਼ਰੂਰਤ ਹੈ ਜਿਹਨੂੰ ਲੋੜ ਹੈ ਨਹੀਂ ਹੁੰਦਾ ਮਤਲਬ ਕਿ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਤਾਂ ਅਗਲਾ ਚਲੋ ਸਹੂਲਤ ਲੈ ਸਕਦਾ ਹੈ ਪਰ ਜਿਹੜੇ ਕਹਿੰਦੇ ਕੁ ਹੁੰਦੇ ਚੰਗੇ ਭਲੇ ਨੇ ਰਜਵਾੜੇ ਨੇ ਹੋਰ ਸਾਰੀਆਂ ਮਤਲਬ ਕਿ ਸਾਰਾ ਕੁਝ ਘਰ ਬਾਰ ਹੈਗਾ ਗੱਡੀਆਂ ਕੋਲ ਨੇ ਸਾਰਾ ਕੁਝ ਕਰ ਸਕਦੇ ਨੇ ਮਾੜਾ ਮੋਟਾ ਉਹ ਹੈਰਾਨਗੀ ਹੁੰਦੀ ਹੈ ਕਿ ਕਣਕ 3 ਰੁਪਏ 6 ਰੁਪਏ ਕਿਲੋ ਲੈ ਕੇ ਉਹ ਖਾ ਰਹੇ ਨੇ ਮੰਦਲੇ ਹਾਲ ਨੇ ਜੀ ਫਿਰ ਤਾਂ ਰੱਬ ਹੀ ਰੱਖਾ ਕਸੂਰ ਤਾਂ ਲੋਕਾਂ ਦਾ ਵੀ ਇਹਦੇ ਵਿੱਚ ਹੈ
1: ਲੋਕਾਂ ਦੇ ਵਿੱਚ ਲੀਡਰ ਗਏ ਹੈਗੇ ਲੋਕਾਂ ਦੀ ਸਾਈਕੋਲੋਜੀ ਦਾ ਪਤਾ ਨੀ ਉਹਨਾਂ ਨੂੰ ਸਾਈਕੋਲੋਜੀ ਦਾ ਪਤਾ ਆ ਲੋਕਾਂ ਦੇ ਸਾਡੇ ਏਦਾਂ ਦੇ ਹੀ ਹੈਗੇ ਆ ਜੀ ਪਕੌੜਿਆਂ ਵਾਸਤੇ ਤਾਂ ਲੜ ਪੈਂਦੇ ਇਹ ਜੀ ਕੱਪੜੇ ਪਾੜ ਜਾਂਦੇ ਇਹਨਾਂ ਦੇ ਕੱਪੜੇ ਫ੍ਰੀ ਦੇ ਪਕੌੜੇ ਚੱਕਣ ਵਾਸਤੇ ਆ ਵਿਦੇਸ਼ਾਂ ਦੇ ਵਿੱਚ ਲੰਗਰ ਲਾਉਂਦੇ ਹੈਗੇ ਆ ਜੀ ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਆ ਇਹ ਲੋਕ ਕਿੰਨੀ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਆ ਸਾਡੀ ਨੈਸ਼ਨੈਲਿਟੀ ਜਾਂ ਸਾਡੀ ਜਿਹੜੀ ਆ ਮਤਲਬ ਪੰਜਾਬੀਅਤ ਇਸ ਪਤਾ ਨੀ ਕੀ ਗੱਲ ਹੈਗੀ ਆ ਇਹ ਇਸ ਤਰੀਕੇ ਦੇ ਨਾਲ ਮੇਰੇ ਮਤਲਬ ਜਿਹੜਾ ਆ ਵੋਕੈਬੂਲਰੀ ਮੇਰੀ ਜਵਾਬ ਦੇ ਰਹੀ ਆ ਕਿ ਮੈਂ ਇਹਨੂੰ ਕਿਸ ਚੀਜ਼ ਦੇ ਨਾਲ ਜਿਹੜਾ ਆ ਕੰਪੇਅਰ ਕਰਾਂ
0: ਜੀ
1: ਕਿ ਇੰਨੀ ਮਾੜੀ ਨੀਤ ਜਿਹੜੀ ਹੈਗੀ ਆ ਮੈਂ ਨੀ ਸੋਚਦਾ ਹੈਗਾ ਆ ਕਿ ਹੋਰ ਕਿਸੇ ਕੌਮ ਦੀ ਹੋਊਗੀ, ਤੇ ਜਿੱਥੇ ਜਿਹੜਾ ਆ ਇੱਕ ਵੀ ਦੇਖੋ ਦਰਿਆ ਦੇ ਲੈਣੇ ਹੈਗੇ ਆ ਵੀ ਹਾਂ ਜੀ ਜਿੱਥੇ ਇਹਨਾਂ ਨੇ ਫੂਕ ਛੱਕ ਕੇ ਕੰਮ ਕਰਨਾ ਆ ਉੱਥੇ ਜਿਹੜੇ ਪੀਜੇ ਦੇ ਲੰਗਰ ਲਾ ਦੇਣੇ ਆਪ ਜਿਹੜਾ ਹੈਗਾ ਆ ਵੀ ਕਣਕ ਆਪ ਜਿਹੜਾ ਹੈ 2 ਰੁਪਏ ਕਿਲੋ ਕਣਕ ਜਿਹੜੀ ਸਰਕਾਰ ਵੱਲੋਂ ਮਿਲਦੀ ਉਹ ਲੈਣ ਤੁਰ ਜਾਣਾ
0: ਜੀ ਜੀ
1: ਮੈਂ ਨਾ ਜੀ ਛੋਟੀ ਜੀ ਗੱਲ ਸਾਂਝੀ ਕਰਦਾ
0: ਜੀ
1: ਬੰਦਾ ਕਹਿੰਦਾ ਉਹ ਬਾਰਬਰ ਸ਼ੋਪ ਹੈਗੀ ਜੀ
0: ਜੀ
1: ਕੋਈ ਇੱਥੇ ਸਾਡੇ ਇੱਥੇ ਟਾਊਨ ਚ ਉਹ ਬੰਦੇ ਮਤਲਬ ਜਿਹੜੇ ਹੈਗੇ ਆ ਇਹ ਥੋੜੇ ਥੋੜੇ ਪੈਸੇ ਲੈਂਦੇ ਹੈਗੇ ਆ ਕਿਉਂਕਿ ਛੋਟੇ ਟਾਊਨ ਦੇ ਵਿੱਚ ਇਹਨਾਂ ਦੀ ਹੁੰਦਾ ਹੀ ਆ 100 ਰੁਪਇਆ ਜੇ ਕਿਸੇ ਬੰਦੇ ਤੋਂ 50-100 ਰੁਪਇਆ ਲੈਣਾ
0: ਜੀ
1: ਬੰਦਾ ਕਹਿੰਦਾ ਵੀ 3 ਮਹੀਨੇ ਬੰਦਾ ਮੇਰੇ ਕੋਲੋਂ ਮਤਲਬ ਕਟਾਉਂਦਾ ਰਿਹਾ ਦਾੜੀ ਦੂੜੀ ਕਟਾਉਂਦਾ ਰਿਹਾ ਹੈਗਾ ਜੀ ਟ੍ਰਿਮਿੰਗ ਕਰਾਉਂਦਾ ਰਿਹਾ ਹੈਗੀ ਤੇ ਮੇਰਾ ਕਹਿੰਦਾ ਵੀ ਜਿਹੜਾ ਆ ਕਿ 200 ਰੁਪਇਆ ਕਹਿੰਦਾ 200 ਰੁਪਇਆ ਮੇਰੇ ਵਾਸਤੇ ਜ਼ਿਆਦਾ ਹੈ ਜੀ ਤੇ 200-300 ਰੁਪਇਆ ਕਹਿੰਦਾ ਮੇਰੇ ਵਾਸਤੇ ਰਕਮ ਆ ਤੇ ਮੈਂ ਸੋਚਿਆ ਅੱਜ ਦਿੰਦਾ ਕੱਲ ਦਿੰਦਾ ਤੇ ਕਹਿੰਦਾ ਮੈਂ ਜਦੋਂ ਦੇਖਿਆ ਤੇ ਉਹ ਨਾ ਤੁਹਾਡੇ ਪਿੰਡੋਂ ਕਹਿੰਦਾ ਨਗਰ ਕੀਰਤਨ ਚੱਲੇ ਆਇਆ ਸੀਗਾ ਤੇ ਉਹ ਉੱਥੇ ਸੰਤਰਿਆਂ ਦਾ ਲੰਗਰ ਲਾ ਕੇ ਖੜਾ ਸੀ ਤੇ ਮੈਨੂੰ ਕਹਿੰਦਾ ਆ ਜਾ ਆਪਾਂ ਲੰਗਰ ਲਾਇਆ ਆ ਕਹਿੰਦਾ ਮੈਂ ਮਨ ਸੋਚਿਆ ਮੇਰਾ ਹੀ 300 ਦੇ ਦਿੰਦਾ ਲੰਗਰ ਜੋ ਹੀ ਲਾਉਣਾ ਸੀ ਗਰੀਬ ਦੇ ਪੈਸੇ ਨੀ ਦੇਣੇ ਤੇ ਤੂੰ ਲੰਗਰ ਲਾਉਣ ਆ ਗਿਆ
0: ਕੀ ਬਾਤ ਹੈ ਜੀ ਕੀ ਬਾਤ ਹੈ ਜੀ
1: ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਆ ਸਾਡੇ ਲੋਕਾਂ ਦਾ ਪਤਾ ਹੀ ਨੀ ਹੈਗਾ ਆ ਜੀ ਮਿਹਨਤ ਕਸ਼ ਨੂੰ ਮਿਹਨਤ ਨੀ ਦਿੰਦੇ ਹੈਗੇ ਤੇ ਆਪ ਵੀ ਜਿਹੜੀ ਹੈ ਸ਼ਹਿਨਸ਼ਾਹ ਬਣਦੇ ਆ ਜੀ
0: ਜੀ
1: ਸੋ ਇਸ ਕਰਕੇ
0: ਸੈਣੀ ਸਾਹਿਬ ਪੰਜਾਬ ਦੇ ਵਿੱਚ
1: ਬਿਜ਼ਨਸ ਸਾਹਿਬ ਜਿਹੜੀ
0: ਹਾਂਜੀ
1: ਹਾਂਜੀ ਨਹੀਂ ਤੁਸੀਂ ਜਿਹੜੀ ਖਬਰ ਕੀਤੀ ਹੈਗੀ ਨਾ ਜਿਹੜੀ MBBS
0: ਵਾਲੀ ਬਿਲਕੁਲ ਹੈ ਜੀ
1: ਇਸ ਉਹ ਸਰ ਹਾਈ ਕੋਰਟ ਦੀ ਇੰਟੈਂਸ਼ਨ ਕੋਈ ਉਸ ਫੈਸਲੇ ਚ ਇੱਦਾਂ ਦੀ ਨਹੀਂ ਸੀ ਹਾਈ ਕੋਰਟ ਦੇ ਵਿੱਚ ਸਰਕਾਰਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਸਹੂਲਤਾਂ ਦੇ ਕੇ ਜਿਹੜਾ ਆ ਫ੍ਰੀ ਦੇ ਵਿੱਚ ਜਿਹੜੀ ਆ ਵੀ ਸਰਕਾਰੀ ਕਾਲਜਸ ਦੇ ਵਿੱਚ ਜਿਹੜੀ ਆ ਸਟੱਡੀ ਜਿਹੜੀ ਹੈਗੀ ਆ ਉੱਥੇ ਕੰਪਨਸੇਟ ਕਰਦੇ ਆ ਸਟੂਡੈਂਟਸ ਨੂੰ ਤੇ ਅਸੀਂ ਉਹ ਤੋਂ ਉਮੀਦ ਕਰਦੇ ਹੈਗੇ ਆ ਕਿ ਉਹ ਬਾਅਦ ਦੇ ਵਿੱਚ ਸਰਕਾਰੀ ਮਤਲਬ ਆਪਣੇ ਹੋਸਪਿਟਲ ਦੇ ਵਿੱਚ 2 ਸਾਲ ਵਾਸਤੇ ਜੋਬ ਕਰ
0: ਸਰਵਿਸ ਕਰੇ ਦੇਵੇ
1: ਉਦੋਂ ਉਹਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਅਗਲੇ ਕੋਲੋਂ ਬੌਂਡ ਭਰਾ ਲਓ ਪਰ ਇਹ ਆ ਵੀ ਇਹ ਨੀ ਹੈਗਾ ਵੀ ਜੇ ਕੋਈ ਜ਼ਰੂਰਤਮੰਦ ਆ ਤੇ ਤੁਸੀਂ ਉਹਨੂੰ ਕਿਸੇ ਗੱਲੋਂ ਜਵਾਬ ਦਿਓ ਇਸ ਗੱਲ ਤੇ ਵੀ ਉਹ ਬੰਦਾ ਜਿਹੜਾ ਹੈਗਾ ਆ ਵੀ ਸਾਨੂੰ ਉਮੀਦ ਨੀ ਹੈਗੀ ਕਿ ਕੱਲ ਨੂੰ ਮੁੜ ਕੇ ਜਿਹੜਾ ਸਰਕਾਰੀ ਹੋਸਪਿਟਲ ਚ ਨੌਕਰੀ ਕਰੇਗਾ ਜਾਂ ਨਹੀਂ ਕਰੇਗਾ ਤੁਸੀਂ ਉਹਦੇ ਕੋਲੋਂ ਦੌਰਾਨੇ ਜਿਹੜਾ ਹੈਗਾ ਆ ਪੜ੍ਹਾਈ ਉਹਦੇ ਕੋਲੋਂ ਬੌਂਡ ਭਰਾਇਆ ਜਾ ਸਕਦਾ ਹੈ ਉਹਨੂੰ ਗਾ ਇੰਪਲੀਮੈਂਟ ਇਹਨਾਂ ਨੇ ਜਿਹੜਾ ਹੈਗਾ ਆ ਗੱਲ ਨੂੰ ਗਲਤ ਤਰੀਕੇ ਨਾਲ ਕੀਤਾ ਹੈਗਾ ਉਹ ਤੋਂ ਬਾਅਦ ਹੁਣ ਦੁਬਾਰਾ ਹੈਗਾ ਕਲੈਰੀਫਿਕੇਸ਼ਨ ਹੋ ਜਾਊਗੀ ਜਿਹੜੇ ਪੇਰੈਂਟਸ ਹੈਗੇ ਆ ਜਾਣਗੇ ਜੀ ਹਾਈ ਕੋਰਟ ਦੁਬਾਰਾ ਵੀ ਭਾਈ ਆਹ ਜਿਹੜੀ ਸ਼ਰਤ ਹੈਗੀ ਇਹਨੂੰ ਇਸ ਤਰੀਕੇ ਨਾਲ ਕਾਲਜਿਸ ਵਾਲੇ ਜਿਹੜੇ ਆ ਜਾਂ ਸਰਕਾਰ ਇੰਪਲੀਮੈਂਟ ਕਰ ਰਹੀ ਆ ਹਾਂਜੀ ਵੀ ਜਾਇਦਾਦ ਕਿੱਥੋਂ ਦੀ ਆਈ ਹੈ ਜੀ ਕਿੱਥੋਂ ਦੇ ਦਈਏ ਕਿਹਦੀ ਦੇ ਦਈਏ ਜੇ ਬੱਚਾ ਪੜ੍ਹਨ ਵਾਲਾ ਹੈਗਾ ਸੀਗਾ ਸਾਡਾ ਤੇ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਉਹ ਪੈਸਿਆਂ ਵਾਸਤੇ ਅਸੀਂ ਕੀ ਕਰੀਏ ਕਿੱਥੋਂ ਕਿਹਦੀ ਜਾਇਦਾਦ ਰੱਖ ਦਈਏ ਜੀ
0: ਨਾਲੇ MBBS ਕਰਨ ਨੂੰ ਸੈਣੀ ਦਾ 1-1.5 ਕਰੋੜ ਰੁਪਇਆ ਤਾਂ ਉਦਾਂ ਲੱਗ ਜਾਂਦਾ ਸੀ ਤੇ ਲੋਕ ਉਹ ਨੀ ਇਕੱਠੇ
1: ਕਰਦੇ ਪ੍ਰਾਈਵੇਟ ਨੀ ਲੱਗਦਾ ਹੈਗਾ ਆ ਸਰਕਾਰੀ ਦੇ ਵਿੱਚ ਵੀ ਹੁਣ ਇਹਨਾਂ ਨੇ ਫੀਸਾਂ ਬਹੁਤ ਵਧਾ ਦਿੱਤੀਆਂ ਵੈਸੇ ਤਾਂ ਜੀ
0: ਬਿਲਕੁਲ ਹੈ ਜੀ
1: ਹਾਂਜੀ ਹਾਂਜੀ ਆ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਸੀਗੀ ਜੀ ਵੀ 3-3 ਗੁਣਾ ਫੀਸਾਂ ਵਧਾ ਦਿੱਤੀਆਂ ਹੈਗੀਆਂ ਬਾਬਾ ਫਰੀਦ
0: ਚਾਹੀਦਾ ਤਾਂ ਇਹ ਆ ਚਲੋ ਅਗਲੇ ਡਿਗਰੀਆਂ ਲੈ ਲਈਆਂ ਜਾਂ ਪ੍ਰੈਕਟਿਸ ਕਰਨ ਲੱਗ ਗਏ ਹਨਾ ਜੀ ਜੇ ਜੇ ਤਾਂ ਉਹ ਸਰਵਿਸ ਨਹੀਂ ਦਿੰਦੇ ਤਾਂ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਸਕਦੇ ਹੋ ਜੀ ਭਾਈ ਆਹ ਤੁਹਾਡੇ ਨਾਲ ਐਗਰੀਮੈਂਟ ਹੋਇਆ ਜਾਂ ਤੁਹਾਡੇ ਨਾਲ ਜੋ ਸ਼ਰਤਾਂ ਸੀਗੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋੜ ਰਹੇ ਹੋ ਤਾਂ ਇੱਦਾਂ ਦੀਆਂ ਮਤਲਬ ਕਿ ਗਲਤ ਹੈ ਕਿ ਨਿਗਰਾਨੀ ਜਾਂ ਇੱਕ ਭਰੋਸਾ ਬਰਕਰਾਰ ਕਰਨ ਦੀ ਇਹ ਤਾਂ ਮਤਲਬ ਕਿ ਇੱਕ ਤਾਨਾਸ਼ਾਹੀ ਕੰਮ ਹੋ ਗਿਆ ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਨੇ ਉਹ ਕਿੱਥੋਂ ਲਿਆਉਣਗੇ ਇੰਨਾ ਪੈਸਾ
1: ਗੱਲ ਏਦਾਂ ਹੈਗੀ ਹੈ ਸਿਸਟਮ ਹੈ ਨਾ ਆਪਣੇ ਆਪ ਹੋਊਗਾ ਜੀ ਉੱਥੇ ਹਾਈ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਹੋਊਗੀ ਏਦਾਂ ਦੀ ਸ਼ਰਤ ਜਿਹੜੀ ਆਰਬਿਟਰੇਰੀ ਆ ਉਹ ਕਾਲਜਿਸ ਵਾਲੇ ਨਹੀਂ ਲਗਾ ਸਕਦੇ ਜੀ
0: ਜੀ ਬਿਲਕੁਲ ਹੈ ਜੀ ਜੀ
1: ਜੀ ਪਰ ਐਸਾ ਹੋਰ ਕੋਈ ਖਬਰ
0: ਸੈਣੀ ਸਾਹਿਬ ਮੈਂ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹੁੰਦਾ ਚਲੋ ਅਕਾਲੀ ਦਲ ਦੀ ਗੱਲ ਚੁੱਲੀ ਸੀਗੀ ਤੇ ਉਹਦੇ ਵਿੱਚ ਹੁਣ 55 ਤੇ 45 ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਹਿੱਸੇ ਦੀ ਤੇ ਪੇਚ ਜਿਹੜਾ ਇਹ ਵੀ ਫਸਿਆ ਹੋਇਆ ਅਜੇ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਲੱਗੇਗਾ ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਬਣਦੀ ਹੈ
1: ਅਫਵਾਹਾਂ ਆ ਸਾਰੀਆਂ ਜਦ ਤੱਕ ਕੋਈ ਕੰਕਰੀਟ ਸੋਰਸ ਤੋਂ ਗੱਲ ਨਹੀਂ ਆਉਂਦੀ ਜੀ ਤਦ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ ਜੀ
0: ਬਿਲਕੁਲ
1: ਉਹਦਾ ਕਾਰਨ ਇਹ ਹੈ ਨਾ ਜੀ ਤੇ ਬੀਜੇਪੀ ਨੇ ਵੀ ਅਮਿਤ ਸ਼ਾਹ ਨੇ ਪਿਛਲੀ ਵਾਰੀ ਜਿਹੜਾ ਆ ਕਹਿਤਾ ਸੀ ਵੀ ਅਕਾਲੀ ਦਲ ਨਾਲ ਸਾਡੀ ਗੱਲ ਮੁੱਕ ਚੱਲੀ ਆ, ਉਹ ਇੱਕ ਦੋ ਦਿਨਾਂ ਚ ਐਲਾਨ ਹੋ ਜਾਊਗਾ
0: ਜੀ।
1: ਬਾਅਦ ਦੇ ਵਿਚ ਸੁਖਬੀਰ ਬਾਦਲ ਹੁਣੀ ਇੱਕ ਸੀਟ ਕਰਕੇ ਫਸ ਗਿਆ ਤੇ ਨਾ ਕਰਿਆ ਹੈ ਜੀ।
0: ਜੀ
1: ਹਾਂਜੀ, ਬਾਅਦ ਚ ਕਹਿਣ ਡੇ ਕਿ ਜੀ ਮੈਨੂੰ ਉਹਦੇ ਨਾਲ ਜਿਹੜੀ ਆ ਇੱਕ ਮੀਟਿੰਗ ਦਵਾ ਦਿਓ ਜੀ। ਅਗਲੇ ਕਹਿੰਦੇ ਰਹਿਣ ਦਿਓ ਜੀ ਤੁਸੀਂ ਹੁਣ, ਹਾਂਜੀ ਇਟ ਇਜ਼ ਟੂ ਲੇਟ। ਉਹਨਾਂ ਨੇ ਇਹ ਆ ਕਿ ਏਦਾਂ ਦੀ ਸਥਿਤੀ ਹੈ ਇਸ ਵਾਰੀ ਨਾ ਆਵੇ ਤੇ ਨਾ ਹੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਚਾਹੁੰਦੇ ਹੈਗੇ ਆ। ਉਹਨਾਂ ਦੇ ਆਪ ਤਾਂ ਬੀਜੇਪੀ ਵਾਲੇ ਕਹਿੰਦੇ ਹੀ ਨੀ ਜੀ, ਉਹ ਤਾਂ ਉਤਸ਼ਾਹਿਤ ਹੋਏ ਜਿਹੜੇ ਹੈਗੇ ਆ ਵੀ ਅਕਾਲੀ ਦਲ ਵਾਲੇ ਕਹਿ ਗਏ ਜੀ ਵੀ ਸਾਡਾ ਗਠਬੰਧਨ ਆ ਜਾਂ ਜਿੱਦਾਂ ਕਰਕੇ ਵਾਹਿਗੁਰੂ ਦੀ ਕਿਰਪਾ ਹੋ ਗਈ। ਹਾਂਜੀ ਵਾਹਿਗੁਰੂ ਦੀ ਕਿਰਪਾ ਤਾਂ ਹੋਈ ਹੈਗੀ ਆ, ਪਰ ਵਾਹਿਗੁਰੂ ਦੀ ਕਿਰਪਾ ਉਧਰੋਂ ਨੀ ਨਾ ਬੋਲਦੀ ਤੇ ਜਦ ਤੱਕ ਬੀਜੇਪੀ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨੀ ਬੋਲਦੀ ਤਦ ਤੱਕ ਜਿਹੜਾ ਹੈਗਾ ਆ ਇਹਤੇ ਡਿਸਕਸ਼ਨ ਕਰਨੀ ਹੀ ਫਜ਼ੂਲ ਆ। ਪਤਾ ਨੀ ਉੱਥੇ ਕੀ ਟਰਮ ਐਂਡ ਕੰਡੀਸ਼ਨ ਰੱਖ ਹੁੰਦੀਆਂ ਆ ਜੀ, ਤੇ ਬਟ ਦੇਖੋ ਇਹਨਾਂ ਦੀ ਕਿਸਮਤ ਉਹ ਚੰਗੀ ਆ ਇਸ ਵੇਲੇ ਅਕਾਲੀ ਦਲ ਦੀ ਕਿਸਮਤ ਇਹ ਚੰਗੀ ਜੀ, ਜਿਹੜੀ ਖਬਰ ਤੁਸੀਂ ਕਰਨੀ ਹੈਗੀ ਆ ਜੀ ਅਮਰੀਕਾ ਦੇ ਵਿੱਚ ਜਿਹੜਾ ਆਰ ਐਸ ਐਸ ਦਾ ਕਿੰਨਾ ਵਿਰੋਧ ਹੋ ਰਿਹਾ
0: ਬਿਲਕੁਲ
1: ਜੀ। ਹਾਂਜੀ ਉਹ ਮਨੋਰਟੀਜ਼ ਨੂੰ ਲੈ ਕੇ ਹੋ ਰਿਹਾ ਵੀ ਤੁਸੀਂ ਮਨੋਰਟੀਜ਼ ਦੇ ਤਸ਼ੱਦਦ ਕਰਦੇ ਆ ਜੀ, ਉਹ ਐਟ ਲੀਸਟ ਉਹਨਾਂ ਦਾ ਉਹਨਾਂ ਨੇ ਹੁਣ ਆਉਂਦਿਆਂ ਨਾਲ ਹੀ ਪਹਿਲਾਂ ਤਾਂ ਅਕਾਲੀ ਦਲ ਨਾਲ ਤਾਂ ਅਲਾਇੰਸ ਹੋ ਜਾਊਗਾ ਜੀ, ਬਹੁਤ ਛੇਤੀ ਹੋਊਗਾ ਕਿਉਂਕਿ ਉਹ ਚਾਹੁਣਗੇ ਕਿ ਹਾਂ ਜੀ ਵੀ ਬੀਜੇਪੀ ਵਾਲੇ ਵੀ ਸਾਡੇ ਨਾਲ ਸਿੱਖ ਚਿਹਰਾ ਵੀ ਹੋ ਸਕਦਾ ਹੈਗਾ, ਕੋਈ ਚਾਰ ਮੁਸਲਿਮ ਮਤਲਬ ਜਿਹੜੇ ਹੈਗੇ ਫੇਸਿਸ ਵੀ ਨਾਲ ਜਿਹੜੇ ਆ ਉਹ ਰੱਖਣ ਜੀ, ਕਿਉਂਕਿ ਜੋ ਜਿੱਦਾਂ ਦਾ ਹਸ਼ਰ ਹੋਇਆ ਨਾ ਜੀ ਜਿੱਦਾਂ ਦਾ ਕਦੀ ਇਹਨਾਂ ਨੇ ਐਕਸਪੈਕਟ ਕੀਤਾ ਹੀ ਨੀ ਸੀਗਾ।
0: ਨਾਲੇ ਵੱਡੀ ਗੱਲ ਇਹ ਵੀ ਹੈ ਸੈਣੀ ਸਾਹਿਬ ਉਹਦੇ ਵਿੱਚ ਕਿ ਐਤਕੀ ਹੈ ਨਾ ਜਾਂ ਵੱਖਵਾਦੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਣੇ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦਾ ਨਾਮ ਨਹੀਂ ਆ ਰਿਹਾ ਐਤਕੀ, ਉੱਥੇ ਲੋਕਲ ਜਿਹੜੇ ਨੇ ਜਾਂ ਮਮਦਾਨੀ ਉੱਥੇ ਦੇ ਮੇਅਰ ਨੇ ਨਿਊਯਾਰਕ ਦੇ ਜਾਂ ਹੋਰ ਜਿਹੜੇ ਉੱਥੇ ਦੇ ਉਹ ਆਪਣੀਆਂ ਭਾਸ਼ਾਵਾਂ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਮਤਲਬ ਕਿ ਉਹ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਲੋਕਾਂ ਦੇ ਸਾਹਮਣੇ। ਉਹ ਸਮਾਂ ਉਹ ਯਾਦ ਕਰਾ ਰਹੇ ਨੇ ਕਿ ਮੋਦੀ ਸਾਹਿਬ ਜਦੋਂ ਸੀਗੇ ਕਿ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਦੂਸਰਾ ਉਹਦੇ ਵਿੱਚ ਇਹ ਵੀ ਕਹਿ ਰਹੇ ਹਨ ਕਿ ਆਰ ਐਸ ਐਸ ਦਾ ਪਿਛੋਕੜ ਜਾਂ ਇਹ ਆਪਣੀ ਇੱਕ ਆਰਮੀ ਤਿਆਰ ਕਰ ਕੀਤੀ ਹੋਈ ਹੈ ਇਹਨਾਂ ਨੇ ਕਿੱਦਾਂ ਕਰਦੇ ਆ, ਉਹ ਸਾਰਾ ਉਹ ਚੀਜ਼ਾਂ ਐਕਸਪਲੇਨ ਕਰ ਰਹੇ ਨੇ ਜੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਡੈਂਟ ਜਿਹੜਾ ਆਰ ਐਸ ਐਸ ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਜਿਹੜਾ ਈਵੈਂਟਸ ਹੋਣਾ ਹੈ ਚਾਹੇ ਮੋਦੀ ਸਾਹਿਬ ਨੇ ਜਾਂ ਹੋਰ ਸਾਰਾ ਕੁਝ ਰਲਿਆ ਗਲਿਆ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ, ਪਰ ਇਹਦਾ ਡੈਂਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਟਰੰਪ ਨੂੰ ਵੀ ਪੈ ਸਕਦਾ ਹੈ ਜੀ।
1: ਨਹੀਂ ਸਰ ਟਰੰਪ ਨੂੰ ਤਾਂ ਕੀ ਪੈਣਾ ਹੈਗਾ ਆ, ਉੱਥੇ ਤਾਂ ਇੰਡੀਆ ਝੁਕਿਆ ਪਿਆ ਸੀਗਾ ਪੂਰੀ ਤਰ੍ਹਾਂ ਜੀ। ਸਵਾਲ ਤਾਂ ਇਹ ਹੈਗਾ ਆ ਕਿ ਕਾਂਗਰਸ ਨੇ ਉਹਨਾਂ ਦਾ ਥਿੰਕ ਟੈਂਕ ਜਿਹੜਾ ਹੈਗਾ ਨਾ ਜੀ ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹ ਉਹਦੇ ਫੀਲਡ ਦੇ ਵਿੱਚ ਹੀ ਜਾ ਕੇ ਖੇਡਣ ਲੱਗ ਪਏ ਸੀਗੇ ਜੀ,
0: ਜਿੱਦਾਂ
1: ਰਾਹੁਲ ਗਾਂਧੀ ਜਨੇਊ ਪਾ ਕੇ ਬਹਿ ਗਿਆ ਸੀਗਾ ਜੀ, ਹਾਂਜੀ ਵੀ ਹਿੰਦੂਆਂ ਨੂੰ ਦੱਸਿਆ ਜਾਏ ਵੀ ਏਦਾਂ ਕਰਕੇ ਆ ਜੀ ਪੈਸੀ ਅਸੀਂ ਵੀ ਹਿੰਦੂ ਹੀ ਆ ਜੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਭਾਈ ਤੁਸੀਂ ਤਾਂ ਆਪ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਦੇ ਆ, ਜੇ ਅਗਲਿਆਂ ਨੇ ਹਿੰਦੂਆਂ ਨੇ ਵੋਟ ਪਾਉਣੀ ਹੋਊਗੀ ਤੇ ਉਹ ਕਾਂਗਰਸ ਨੂੰ ਕਿਉਂ ਪਾਉਣਗੇ, ਉਹ ਤਾਂ ਫਿਰ ਬੀਜੇਪੀ ਨੂੰ ਹੀ ਪਾਉਣਗੇ ਜੀ। ਜੇ ਬੰਦੇ ਨੇ ਜਿਸ ਬੰਦੇ ਨੇ ਇਹ ਫੈਕਟਰ ਸੋਚ ਕੇ ਪਾਉਣੀ ਆ, ਬਾਅਦ ਦੇ ਵਿੱਚ ਕਾਂਗਰਸ ਦੇ ਥਿੰਕ ਟੈਂਕ ਨੇ ਜਿਹੜਾ ਆ ਤੁਸੀਂ ਦੇਖੋ ਨਾ ਵੀ ਰਾਹੁਲ ਗਾਂਧੀ ਨੇ ਬਸ ਆਰ ਐਸ ਐਸ ਨੂੰ ਹਰ ਜਗ੍ਹਾ ਟਾਰਗੇਟ ਕੀਤਾ, ਹਰ ਜਗ੍ਹਾ ਟਾਰਗੇਟ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕੀਤਾ। ਅਲਟੀਮੇਟਲੀ ਕੀ ਹੋਇਆ, ਇੱਕ ਵੇਵ ਬਣ ਗਈ, ਇੱਕ ਵੇਵ ਬਣ ਗਈ ਹੈਗੀ ਆ ਉਸ ਤਰ੍ਹਾਂ ਦੇ ਬੰਦੇ ਲੋਕ, ਓਦਾਂ ਦਾ ਪ੍ਰਚਾਰ, ਓਦਾਂ ਦਾ ਲਿਟਰੇਚਰ,
0: ਠੀਕ
1: ਹੈ ਨਾ ਜੀ।
0: ਨਾਲੇ ਉਹਦੇ ਵਿੱਚ ਇੱਕ ਫੈਕਟਰ ਹੋਰ ਹੈ ਸੈਣੀ ਸਾਹਿਬ, ਜੋ ਚਾਹੇ ਕੈਨੇਡਾ ਦੇ ਵਿੱਚ ਚਾਹੇ ਆਪਣੇ ਇੰਡੀਅਨ ਕਮਿਊਨਿਟੀ ਹੈ ਚਾਹੇ ਪੰਜਾਬੀ ਕਮਿਊਨਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਚੀਜ਼ਾਂ ਉੱਥੇ ਮਤਲਬ ਕਿ ਬੂਸਟ ਹੋ ਰਹੀਆਂ ਨੇ ਕਿਸੇ ਪਾਸੇ, ਲੋਕ ਉਹ ਸੋਚਦੇ ਨੇ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੀ ਚੀਜ਼ ਤੁਹਾਡੀ ਸਟਰੈਂਥ ਹੁੰਦੀ ਆ ਨਾ
0: ਜੀ,
1: ਉਹੀ ਚੀਜ਼ ਤੁਹਾਡੀ ਕਮਜ਼ੋਰੀ ਵੀ ਹੁੰਦੀ ਆ,
0: ਬਣ ਜਾਂਦੀ ਆ ਜੀ।
1: ਹਾਂਜੀ ਉਹ ਸਮਾਂ ਹੁੰਦਾ ਆ, ਕਿਸੇ ਟਾਈਮ ਤੇ ਉਹ ਸਟਰੈਂਥ ਲੱਗਦੀ ਹੁੰਦੀ ਆ, ਕਿਸੇ ਟਾਈਮ ਤੇ ਫਿਰ ਉਹ ਕਮਜ਼ੋਰੀ ਬਣ ਜਾਂਦੀ ਆ, ਜੋ ਅੱਜ ਇਹਨਾਂ ਦੇ ਹਾਲਾਤ ਹੋਏ ਆ ਜੀ।
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਉਧਰੋਂ ਜੰਗੀ ਦਾ ਜਿਹੜਾ ਹੈਗਾ ਆ ਵੀ ਯੂਥ ਜਿਹੜਾ ਆ, ਦੂਜਾ ਜਿਹੜਾ ਆ ਇੱਥੇ, ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੰਨੀ ਅਨਰੈਸਟ ਸਾਡੇ ਮਤਲਬ ਰਾਜ ਦੇ ਵਿੱਚ ਹੋ ਜਾਊਗੀ, ਜਾਂ ਯੂਥ ਜਿਹੜਾ ਹੈਗਾ ਜਿਹੜਾ ਜਿਸ ਚੀਜ਼ ਨੂੰ ਇਹ ਕੈਜੂਅਲੀ ਲੈਂਦੇ ਸੀ ਨਾ ਵੀ ਵਾਰ ਵਾਰ ਪੇਪਰ ਹੋ ਗਏ ਜੀ ਲੀਕ ਜੀ, ਹਾਂਜੀ ਛੇ ਛੇ ਮਹੀਨੇ ਅੱਠ ਅੱਠ ਮਹੀਨੇ ਰਿਜ਼ਲਟ ਨੀ ਆਉਣਾ ਜੀ, ਤੇ ਫਿਰ ਜਿਹੜਾ ਆ ਬੱਚਿਆਂ ਦੀ ਲਾਈਫ ਨਾਲ ਤਾਂ ਖੇਡੀ ਜਾ ਰਹੇ ਸੀ।
0: ਬਿਲਕੁਲ
1: ਰੁਜ਼ਗਾਰ, ਹਾਂਜੀ ਵੱਡਾ ਦੇਸ਼ ਆ, ਰੁਜ਼ਗਾਰ ਤੇ ਫੋਕਸ ਕਰਨਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਸੀ, ਸਰਕਾਰਾਂ ਨੇ ਕੀਤਾ ਹੀ ਕੁਛ ਨੀ ਜੀ।
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਆ ਹੁਣ ਜਿਸ ਮਤਲਬ ਇਹ ਫਸੀ ਆ ਨਾ ਜਿਸ ਟ੍ਰੈਪ ਦੇ ਵਿਚ, ਓਹਦੇ ਕਰਕੇ ਜਿਹੜਾ ਹੈਗਾ ਆ, ਹੋ ਸਕਦਾ ਇਹਦਾ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ, ਛੇਤੀ ਤੋਂ ਛੇਤੀ ਅਲਾਇੰਸ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਤਾਂ ਕਿ ਸਾਡੀ ਦਿੱਖ ਜਿਹੜੀ ਆ ਉਹ ਸੈਕੂਲਰ ਦਿਖੇ ਜੀ।
0: ਬਿਲਕੁਲ
1: ਜੀ, ਭਾਰਤ ਸਾਹਿਬ
0: ਕਿਉਂਕਿ ਉਹਦੇ ਅਮਰੀਕਾ ਦੇ ਵਿਚ ਪਹਿਲਾਂ ਵੀ ਚੇਤਾਵਨੀ ਦਿੱਤੀ ਹੋਈ ਆ ਕਿ ਰੈਡ ਲਕੀਰ ਦੇ ਉੱਤੇ ਰੱਖੇ ਹੋਏ ਨੇ, ਚਾਹੇ ਉਹ ਇੰਡੀਆ ਆ, ਚਾਈਨਾ ਆ, ਕੁਝ ਘੱਟ ਗਿਣਤੀਆਂ ਦੇ ਨਾਲ ਜੋ ਬਿਹੇਵ ਆ ਜਾਂ ਹੋਰ ਇੱਕ ਦੋ ਮੁਲਕ ਹੈਗੇ ਆ, ਉਹਨਾਂ ਦੀਆਂ ਨਜ਼ਰਾਂ ਦੇ ਵਿਚ ਹੈਗੇ ਆ, ਜਦੋਂ ਵਰਤਣਾ ਚਾਹਣਗੇ ਉਸ ਚੀਜ਼ ਨੂੰ ਜ਼ਰੂਰ ਵਰਤਣਗੇ, ਇਹ ਤਾਂ ਕਿਤੇ ਗਿਆ ਹੀ ਨਹੀਂ ਆ ਜੀ। ਬਿਲਕੁਲ ਹੈ
1: ਭਾਰੀ ਸਾਹਿਬ, ਵੈਸੇ ਵੀ ਜਿਹੜਾ ਹੈਗਾ ਨਾ ਜੀ, ਉਹ ਕਹਿੰਦੇ ਹੁੰਦੇ ਆ ਵੀ ਉਹ ਕਬੀਰ ਦਾ ਇੱਕ ਦੋਹਾ ਆ
0: ਜੀ,
1: ਉਹ ਕਹਿੰਦੇ ਵੀ ਦੋ ਬੇੜੀਆਂ ਚ ਜਿਹੜਾ ਪੈਰ ਰੱਖਦਾ ਹੁੰਦਾ ਉਹ ਡੁੱਬਦਾ ਹੀ ਡੁੱਬਦਾ ਹੁੰਦਾ, ਇਹ ਰੱਖਦੇ ਸੀ ਦੋ ਬੇੜੀਆਂ ਚ ਪੈਰ। ਹੁਣ ਸਮਾਂ ਨਹੀਂ ਹੈ, ਸਮਾਂ ਇਹ ਹੈਗਾ ਆ ਵੀ ਜਿਹਨਾਂ ਨਿਰਦੇਵ ਦੀ ਆ ਨਾ ਉਹਨਾਂ ਨਿਭਾਓ,
0: ਨਿਭਾਓ,
1: ਜਿਹੜਾ ਤੁਹਾਡੇ ਲਈ ਜਾਨ ਦਿੰਦਾ ਉਹਦੇ ਲਈ ਜਾਨ ਦਿਓ, ਜਿਹੜਾ ਉਹਦਾ ਦੁਸ਼ਮਣ ਫਿਰ ਤੁਹਾਡਾ ਵੀ ਦੁਸ਼ਮਣ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਇਸ ਕਰਕੇ ਦੋ ਬੇੜੀਆਂ ਚ ਪੈਰ ਰੱਖਣੇ, ਇਹਨਾਂ ਨੂੰ ਮਹਿੰਗੇ ਪੈ ਰਹੇ ਹੈਗੇ, ਇਹਨਾਂ ਦੀ ਵਜ੍ਹਾ ਨਾਲ ਬ੍ਰਿਕਸ ਜਿਹੜਾ ਹੈਗਾ ਆ, ਕਿਉਂਕਿ ਸਾਡੀ ਵਿਦੇਸ਼ ਨੀਤੀ ਜਿਹੜੀ ਹੈਗੀ ਆ ਇੱਕ ਨੌਕਰਸ਼ਾਹ ਤੈਅ ਕਰ ਰਿਹਾ, ਹੀ ਇਜ਼ ਨਾਟ ਪੋਲੀਟੀਕਲ ਪਰਸਨ।
0: ਬਿਲਕੁਲ,
1: ਕਿਉਂਕਿ ਵਿਦੇਸ਼ ਮੰਤਰੀ ਜਿਹੜਾ IAS ਸੀਗਾ, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਫੇਰ ਮੁੜ ਕੇ ਜਿਹੜਾ ਹੈਗਾ ਆ ਵਿਦੇਸ਼ ਮੰਤਰੀ ਬਣਾ ਦਿੱਤਾ
0: ਜੀ। ਨਾਲੇ ਉਹ ਵੀ ਕਿਤੇ ਨਾ ਕਿਤੇ ਖਤਰਾ ਬਣ ਰਿਹਾ ਨਾ, ਜਿੱਦਾਂ ਹੁਣ ਅਰਬ ਮੁਲਕ ਹੋ ਗਿਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇੱਕ ਹੋ ਰਹੇ ਨੇ ਜੀ, ਮੱਕਾ ਸਮਝੌਤਾ ਕਰ ਰਹੇ ਨੇ, ਤਾਂ ਉਹਦੇ ਵਿੱਚ ਵੀ ਚੇਤਾਵਨੀਆਂ ਜ਼ਰੂਰ ਆ ਰਹੀਆਂ ਨੇ ਬੰਗਲਾਦੇਸ਼ ਨੂੰ, ਮਤਲਬ ਕਿ ਇਹ ਫਾਇਦੇ ਵਾਲੀ ਆ ਜਾਂ ਉਹਦੇ ਨੁਕਸਾਨ ਵਾਲੀ, ਇਹ ਤਾਂ ਸਮਾਂ ਦੱਸੇਗਾ ਆਉਣ ਵਾਲੇ ਸਮੇਂ 'ਚ। ਉਹ ਜਿੱਦਾਂ ਕਿ ਹੁਣ ਇਹਨਾਂ ਮੁਲਕਾਂ ਦੇ ਵਿੱਚ ਨੈਟੋ ਹੈਗੀ ਆ ਜੀ, ਉਹ ਆਪਣੀ ਅਰਬ ਮੁਲਕਾਂ ਦੀ ਨੈਟੋ ਬਣਾ ਰਹੇ ਨੇ, ਤੇ ਉਹਦੇ ਵਿੱਚ ਤੁਰਕੀ ਵੀ ਹੋ ਸਕਦਾ ਕਿ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕੁਝ ਜਿਹੜਾ ਮੁੱਦੇ ਲੈ ਕੇ ਚੱਲ ਰਿਹਾ ਹੈ, ਹੋ ਸਕਦਾ ਕਿ ਇੰਡੀਆ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦਾ ਵੀ ਮਕਸਦ ਇਹਦੇ ਵਿੱਚ ਹੋ ਸਕਦਾ ਹੈ ਜੀ।
1: ਨਹੀਂ ਭਾਰਤ ਸਾਹਿਬ, ਇਸ ਚੀਜ਼ ਤੋਂ ਮੈਂ ਪੂਰੇ ਫੇਸ ਚ ਇੰਡੀਆ ਨੂੰ ਨਹੀਂ ਘੇਰਿਆ ਜਾ ਸਕਦਾ ਹੈਗਾ, ਇੰਡੀਆ ਚ ਬਹੁਤ ਸਟਰੈਂਥ ਆ, ਏਦਾਂ ਦੀ ਕੋਈ ਗੱਲ ਨਹੀਂ
0: ਜੀ।
1: ਸਾਨੂੰ ਜਿਹੜਾ ਹੈਗਾ ਆ ਮਾਰਦੇ ਆ, ਸਾਡੇ ਲੀਡਰ ਮਾਰਦੇ ਆ
0: ਜੀ,
1: ਤੋ ਇਸ ਕਰਕੇ ਜਿਹੜਾ ਆ, ਜਿਹੜਾ ਨਾ ਜਨਤਾ ਦਾ ਤੇ ਲੀਡਰਾਂ ਦਾ ਆਪਸ ਚ ਜਦੋਂ ਗੈਪ ਪੈ ਜਾਂਦਾ ਨਾ ਜੀ, ਉਸ ਵੇਲੇ ਜਿਹੜਾ ਹੈਗਾ ਆ ਫੇਥ ਟੁੱਟ ਜਾਂਦਾ ਆ, ਤੇ ਫੇਰ ਜਿਹੜਾ ਆ ਦੇਸ਼ ਕਮਜ਼ੋਰ ਲੱਗਣ ਲੱਗ ਪੈਂਦਾ, ਅਦਰਵਾਈਜ਼ ਲੋਕਾਂ ਦੇ ਵਿੱਚ ਸਟਰੈਂਥ ਹੈ ਇੰਨੀ ਹੈਗੀ ਆ। ਸਰ ਅੱਜ ਜਿਹੜਾ ਹੈਗਾ ਆ ਕੋਈ ਮਤਲਬ ਏਦਾਂ ਦੀ ਗੱਲ ਹੁੰਦੀ ਆ ਵੀ ਸਾਡੇ ਦੇਸ਼ ਦੇ ਉੱਤੇ ਮਤਲਬ ਕੋਈ ਭੀੜ ਪੈਂਦੀ ਹੈਗੀ ਆ, ਤੇ ਇਹ ਲੋਕਾਂ ਨੇ ਸਾਰਾ ਕੁਛ ਭੁੱਲ ਕੇ ਤੇ ਉਧਰ ਨੂੰ ਜਾਣਾ ਜੀ ਬਸ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੁਸੀਂ ਦੇਖੋ ਨਾ, ਗੱਲ ਤਾਂ ਇਹ ਆ ਵੀ ਹੜ੍ਹ ਆਏ ਹੈਗੇ ਸੀਗੇ, ਕਿਸੇ ਨੇ ਦੇਖਿਆ ਵੀ ਸਰਕਾਰ ਕਿਹਦੀ ਹੈਗੀ ਕਿਹਦੀ ਨਹੀਂ, ਸਰਕਾਰ ਦੀ ਡਿਊਟੀ ਹੈ ਜਿੱਦਾਂ ਮਰਜ਼ੀ ਲੋਕ ਦੌੜ ਪਏ,
0: ਦੌੜ ਪਏ ਜੀ, ਆਪ ਮੁਹਾਰੇ ਹੋ ਗਏ।
1: ਹਾਂਜੀ ਫੇਕ ਵੀ ਹੈਗੀਆਂ। ਉੱਥੇ ਜੱਜਿਸ ਜਿਹੜੇ ਹੈਗੇ ਨਾ ਜੀ, ਉਦੋਂ ਪੰਜ ਜੱਜਾਂ ਦੀ ਬੈਂਚ ਬੈਠੀ ਸੀ, ਤੇ ਉੱਥੇ ਇੱਕ ਲੇਡੀ ਜੱਜ ਨੇ ਇਹ ਗੱਲ ਕਹੀ, ਕਹਿੰਦੀ ਵੀ ਵਕੀਲ ਜਿਹੜੇ ਹੈਗੇ ਆ AI ਤੋਂ ਪਟੀਸ਼ਨ ਡਰਾ ਕਰਕੇ ਲੈ ਆਉਂਦੇ ਆ, ਵਿੱਚ ਕੇਸ ਰੈਫਰੈਂਸ ਦੇ ਦਿੰਦੇ ਹੈਗੇ ਆ, ਜਿਹੜਾ ਕਿ ਕੇਸ ਕਦੀ ਚੱਲਿਆ ਹੀ ਨਹੀਂ ਹੁੰਦਾ
0: ਜੀ।
1: ਉਹ ਇਮੈਜਿਨਰੀ ਜਿਹੜੇ ਹੈਗੇ ਕੇਸਾਂ ਦੇ ਨਾਂ ਲਿਖ ਕੇ, ਤੇ ਓਦਾਂ ਹੀ ਜਿਹੜਾ ਹੈਗਾ ਆ ਟਾਈਟਲ ਪਾ ਦਿੰਦੇ ਹੈਗੇ ਜਿੱਦਾਂ ਮਰਜ਼ੀ। ਇਹ ਵਟ ਇਜ਼ AI? ਆਖਰ ਤਾਂ AI ਜਿਹੜੀ ਹੈਗੀ ਆ, ਕਿਸੇ ਨਾ ਕਿਸੇ ਤੋਂ ਡਾਟਾ ਚੱਕਿਆ ਨਾ ਉਹਨੇ, ਡਾਟਾ ਫੇਕ ਵੀ ਹੋ ਸਕਦਾ ਜੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ AI ਜਿਹੜੀ ਹੈਗੀ ਆ, ਇਟ ਇਜ਼ ਹੈਲਪਫੁਲ, ਪਰ ਇਹਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਆ। ਸਮਟਾਈਮਸ ਕੀ ਹੁੰਦਾ ਹੈਗਾ ਆ ਕਿ ਜਿਹੜੀ ਕਿਤਾਬੀ ਨੌਲੇਜ ਹੁੰਦੀ ਆ ਨਾ, ਜਿੱਦਾਂ ਜੋਤਿਸ਼ ਦੀ ਗੱਲ ਕਰਦੇ ਹੈਗੇ,
0: ਹਾਂਜੀ
1: ਸਰ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੈਲੇਟਿਵਲੀ ਐਗਜ਼ਾਮਿਨ ਕਰੀਆਂ ਹੁੰਦੀਆਂ, ਸਾਹਮਣੇ ਬੈਠਾ ਬੰਦਾ ਦਿਸਦਾ ਜਿਹੜਾ ਤੁਹਾਨੂੰ, ਜਾਂ ਤੁਹਾਡੇ ਕੋਲ ਕਰੰਟ ਪ੍ਰੋਬਲਮ ਹੈਗੀ ਆ ਜਿਹੜੀ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ, ਜੋ ਇੱਕ ਹਿਊਮਨ ਜਿਹੜਾ ਆ ਉਹ ਆਪਣੇ ਐਂਗਲ ਨਾਲ ਸੋਚ ਸਕਦਾ ਆ, ਉਹ AI ਨਹੀਂ ਸੋਚ ਸਕਦੀ। ਉਹਦੇ ਵਿੱਚ ਸੈਂਟੀਮੈਂਟਸ ਨਹੀਂ ਹੋਣਗੇ, ਉਹਦੇ ਵਿੱਚ ਜਿਹੜਾ ਹੈ ਉਹਨੂੰ ਤਾਂ ਕਰੰਟ ਸਿਚੁਏਸ਼ਨ ਦਿਓਗੇ ਤੁਸੀਂ, ਉਹਦੇ ਮੁਤਾਬਕ ਉਹ ਤੁਹਾਨੂੰ ਜਿਹੜਾ ਹੈਗਾ ਆ ਸੋਲੂਸ਼ਨ ਦੇ ਦਊਗੀ,
0: ਦੇ ਦਊਗੀ।
1: ਜਦਕਿ ਜਦੋਂ ਸਾਹਮਣੇ ਬੰਦੇ ਦੇ ਹੁੰਦਾ ਹੈ ਬੰਦਾ, ਉਸ ਵੇਲੇ ਬੰਦੇ ਨੂੰ ਜਿਹੜਾ ਹੈਗਾ, ਬੰਦੇ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ, ਬੰਦਾ ਉਹਨੂੰ ਅਬਜ਼ਰਵ ਕਰਦਾ ਜੀ।
0: ਜੀ ਬਿਲਕੁਲ,
1: ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ AI ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਰੂਰ ਕਰ ਲਓ, ਪਰ ਜਿਹੜਾ ਹੈਗਾ ਕੌਸ਼ੀਅਸਲੀ ਕਰੋ। ਪਰ ਹਾਂ, AI ਕਦੀ ਵੀ ਜਿਹੜਾ ਹੈਗਾ ਆ ਵੀ ਨਾ ਤਾਂ ਜੱਜ ਦੀ ਜਗ੍ਹਾ ਲੈ ਸਕਦੀ, ਨਾ ਵਕੀਲ ਦੀ ਜਗ੍ਹਾ ਲੈ ਸਕਦੀ ਹੈਗੀ। ਜੱਜਮੈਂਟਸ ਜਿਹੜੀਆਂ ਆ, ਜੱਜ ਜੋ ਆਪਣੇ ਮਨ ਨਾਲ ਸੋਚ ਕੇ ਆਪਣੇ ਵਿਵੇਕ ਨਾਲ ਸੋਚ ਕੇ ਲਿਖ ਸਕਦਾ, ਉਹ AI ਨਹੀਂ ਕਰ ਸਕਦੀ। ਇਹਦੀ ਹੈਲਪ ਲਈ ਜਾ ਸਕਦੀ ਹੈਗੀ, ਬਟ ਇਹਨੂੰ ਐਬਸੋਲਿਊਟ ਜਾਂ ਅੰਨਾ ਜਿਹੜਾ ਹੈਗਾ ਨਾ ਦੇਖ ਕੇ ਮਤਲਬ ਉਹ ਓਦਾਂ ਨੀ ਵਰਤੋਂ ਕੀਤੀ ਜਾ ਸਕਦੀ। ਇਹੀ ਉਹਨਾਂ ਦੀ ਇੰਟੈਂਸ਼ਨ ਸੀ, ਇਹੀ ਉਹਦਾ ਕਰਕਸ ਹੈ ਜੀ।
0: ਹਾਈ ਕੋਰਟ ਦਾ ਫੈਸਲਾ ਆਇਆ ਜੀ, ਪਟੀਸ਼ਨ ਵੈਸੇ ਹਾਸੋ ਹੀ ਨਹੀਂ ਲੱਗੀ ਸੀ। ਪਤਨੀ ਕੋਈ ਨੌਕਰ ਨਹੀਂ ਹੈ, ਸੱਸ ਸਹੁਰੇ ਦੀ ਸੇਵਾ ਦੇ ਘਰ ਦੇ ਕੰਮਾਂ ਲਈ ਮਜਬੂਰ ਨਹੀਂ ਕਰ ਸਕਦਾ ਪਤੀ, ਏਦਾਂ ਦਾ ਇੱਕ ਫੈਸਲਾ ਆਇਆ। ਕਹਿੰਦੇ ਬਰਾਬਰ ਦੇ ਦੋਵੇਂ ਹੀ ਹੋਣੇ ਚਾਹੀਦੇ ਨੇ ਕੰਮ ਕਾਰ ਕਰਨ ਨੂੰ ਘਰ ਦੇ ਵਿੱਚ। ਉਹਨੇ ਕਿਹੜਾ ਮਤਲਬ ਕਿ ਨੌਕਰਿਆਂ ਨਹੀਂ ਲਿਆਂਦੀ ਆ, ਪਤਨੀ ਆ ਉਹਦੀ।
1: ਭਾਰੀ ਸਾਹਿਬ ਦੇਖੋ, ਬਿਲਕੁਲ ਤੁਸੀਂ ਦੇਖੋ, ਮੈਨੂੰ ਇਹ ਨੀ ਸਮਝ ਆਉਂਦਾ ਵੀ ਤੁਸੀਂ ਹੱਸੀ ਕਿਉਂ ਜਾਂਦੇ ਹੈਗੇ ਇਹ ਪੜ੍ਹ ਕੇ, ਹੈਂਜੀ ਕਿਉਂ ਖੁਸ਼ ਹੋ ਰਹੇ ਹੈਗੇ?
0: ਨਹੀਂ, ਕਿਉਂਕਿ ਮੈਂ ਹੱਸਦਾ ਤਾਂ ਆਇਆ, ਔਜਲਾ ਸਾਹਿਬ ਨੇ ਲਿਖਿਆ, ਵੈਸੇ ਆਪਾਂ ਗੱਲ ਕਰਦੇ ਸੀਗੇ ਅਕਾਲੀ ਦਲ ਤੇ ਬੀਜੇਪੀ ਦੀ, ਤੇ ਉਹਨਾਂ ਨੇ ਕਿਹਾ ਰਾਜਨ ਜੀ ਜਿਵੇਂ ਤੁਹਾਡੇ ਮੁਤਾਬਕ ਪਤੀ ਪਤੀ ਪਤਨੀ ਵਾਂਗੂ, ਉਸ ਤੋਂ ਮੈਨੂੰ ਗੱਲ ਚੇਤੇ ਆ ਗਈ। ਮੈਂ ਕਿਹਾ ਚਲੋ ਆਹ ਵੀ ਇੱਕ ਖਬਰ ਆਈ ਆ, ਹਾਈ ਕੋਰਟ ਦਾ ਫੈਸਲਾ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ ਜੀ।
1: ਨਹੀਂ ਉਹ ਗੱਲ ਠੀਕ ਠਾਕ ਹੈਗੀ ਹੈ ਜੀ, ਜੋ ਕਹਿੰਦੇ ਠੀਕ ਕਹਿੰਦੇ ਹੈਗੇ ਆ
0: ਜੀ।
1: ਗੱਲ ਏਦਾਂ ਹੈਗੀ ਹੈ ਜੀ ਵੀ ਇਹ ਜੋ ਬੋਲ ਰਹੇ ਹੈਗੇ ਆ ਜੱਜ ਸਾਹਿਬ, ਉਹਨਾਂ ਦਾ ਵੀ ਘਰ ਦਾ ਵਿੱਚ ਇਹਨਾਂ ਦੇ ਬੋਲਣ ਤੋਂ ਹੀ ਮੈਨੂੰ ਇਹਨਾਂ ਦੇ ਘਰ ਦੇ ਹਾਲਾਤ ਪਤਾ ਲੱਗ ਗਏ
0: ਸੋਚਦਾ ਸੀ, ਕਹਿਣਾ ਇਹ ਜਨਾਨੀ ਦਾ ਫੈਸਲਾ ਹੋਣਾ ਜੱਜ ਦਾ।
1: ਇਹ ਜਨਾਨੀ ਦਾ ਫੈਸਲਾ ਨਹੀਂ ਹੈਗਾ, ਇਹ ਜੱਜ ਦਾ ਜੱਜ ਦਾ ਹੀ ਫੈਸਲਾ ਹੈਗਾ ਆ, ਪਰ ਜਨਾਨੀ ਇਹ ਵੀ ਪਤੀ ਪਤਨੀ ਪੀੜਤ ਹੀ ਹੈਗਾ
0: ਆ। ਜੱਜ ਮਤਲਬ ਕਿ ਫੀਮੇਲ ਆ ਨਾ ਜੀ,
1: ਬਸ ਠੀਕ ਹੈ, ਉਹਨੇ ਆਪਣੇ ਘਰ ਦੇ ਹਾਲਾਤ ਦੱਸ ਦਿੱਤੇ ਹੈਗੇ, ਤਾਂ ਕਿਹੜੀ ਗੱਲ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ। ਸਾਡੇ ਨਾ ਮੈਂ ਦੱਸ ਦਿੰਦਾ ਤੁਹਾਨੂੰ ਜੀ, ਇਹ ਵੇਰੀ ਕਰਦਾ ਹੁੰਦਾ ਬੰਦੇ ਦੀ ਇੰਟੈਂਸ਼ਨ ਤੇ। ਸਾਡੇ ਨਾ ਇੱਕ ਜੱਜ ਸਾਹਿਬ ਹੈਗੇ ਸੀਗੇ ਫੈਮਿਲੀ ਕੋਰਟ ਦੇ ਵਿੱਚ, ਉਹਨਾਂ ਦੀ ਵਾਈਫ ਵੀ ਹੈਗੀ ਸੀ ਫੈਮਿਲੀ ਕੋਰਟ ਚ,
0: ਹਾਂਜੀ।
1: ਉਹ ਜੱਜ ਜਿਹੜਾ ਹੈਗਾ ਆ, ਜਦੋਂ ਉਹਦੇ ਕੋਲ ਕੋਈ ਕੇਸ ਜਾਣਾ ਆ ਤੇ ਉਹਨੇ ਪਤਾ ਕੀ ਕਹਿਣਾ, ਕਿਉਂਕਿ ਉਹ ਦੋਨੇ ਵੱਖਰੇ ਵੱਖਰੇ ਸਟੇਸ਼ਨ ਤੇ ਹੈਗੇ ਸੀ, ਉਹ ਦੋਨੇ ਸਟੇਸ਼ਨਾਂ ਦੇ ਜਿਹੜੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਜਨਾਨੀ ਵੀ ਏਦਾਂ ਦੀ ਆ, ਕਹਿੰਦੇ ਨਾ ਭਰਾਵਾ ਜਿਹੜਾ ਬੰਦਾ ਆ ਬੰਦੇ ਕੋਲ ਕੇਸ ਲੈ ਕੇ ਜਾਊਗਾ ਤੇ ਉਹ ਜਨਾਨੀ ਨੂੰ ਕਹੂਗਾ ਵੀ ਜੇ ਤੈਨੂੰ ਇਹ ਏਦਾਂ ਹੀ ਮਾੜਾ ਆ ਤੇ ਇਹਨੂੰ ਛੱਡ ਪਰੇ, ਛੱਡ ਹੋਰ ਵਿਆਹ ਕਰਾ ਕੇ ਤੇ ਤਲਾਕ ਲੈ। ਉਹ ਕਹਿੰਦੇ ਜੇ ਉਧਰੋਂ ਜਿਹੜਾ ਹੈਗਾ ਜੇ ਜਨਾਨੀ ਕੋਲ ਕੇਸ ਚੱਲ ਜਾਂਦਾ ਤੇ ਉਹ ਜਨਾਨੀ ਨੂੰ ਦਬਕੇ ਮਾਰ ਲਾ ਪੈਂਦੀ, ਜੇ ਮੈਂ ਵਸ ਗਈ ਤਾਂ ਤੂੰ ਨੀ ਵਸ ਸਕਦੀ ਹੈਗੀ, ਮੈਂ ਇਹੋ ਜਿਹੀ ਪੋਸਟ, ਮੈਂ ਐਡੀ ਵੱਡੀ ਪੋਸਟ ਤੇ ਬਹਿ ਕੇ ਜਿਹੜਾ ਹੈਗਾ ਆ ਤੇ ਬਸੀ
0: ਤੁਹਾਡੇ
1: ਕੋਲ ਘਰ ਆ, ਮੈਂ ਸਾਰਾ ਕੁਛ ਚੱਲਦੀ ਹੈਗੀ, ਤੁਹਾਨੂੰ ਘਰ ਹੀ ਨੀ ਵਸਾਉਣੇ ਆਉਂਦੇ। ਤੂੰ ਇਸ ਕਰਕੇ ਭਾਈ ਹਰ ਇੱਕ ਬੰਦਾ ਆਪਣੀ ਆਪਣੀ ਫੀਲਿੰਗ ਦੱਸਦਾ ਹੈਗਾ ਆ, ਤੇ ਜੱਜ ਸਾਹਿਬ ਦੀ ਆਪਣੀ ਫੀਲਿੰਗ ਹੈਗੀ ਆ ਜੀ, ਇਹਨਾਂ ਲੋਕਾਂ ਨੇ ਕੀ ਮਾਰਗ ਦਰਸ਼ਨ ਕਰਨੇ ਹੈਗੇ ਭਾਰੇ ਸਾਹਿਬ ਘਰ ਬਣਦੇ ਸੰਸਕਾਰ ਤੇ,
0: ਬਿਲਕੁਲ
1: ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਘਰਾਂ ਦੇ ਸੰਸਕਾਰ ਜਿਹੜੇ ਹੈਗੇ ਆ ਉਹ ਕਿਸੇ ਜੱਜਮੈਂਟ ਦੇ ਮੁਹਤਾਜ ਨਹੀਂ ਗੇ, ਇਹ ਸਾਨੂੰ ਪਤਾ ਆ ਵੀ ਸਾਡੀਆਂ ਕੀ ਡਿਊਟੀਜ਼ ਹੈਗੀਆਂ, ਸਾਨੂੰ ਕਿਸੇ ਨੂੰ ਮਤਲਬ ਕੋਈ ਕਿੱਦਾਂ ਸਮਝਾ ਜਾਏ ਜੀ ਸਾਨੂੰ।
0: ਸੋ
1: ਇਸ ਕਰਕੇ ਇਦਾਂ ਦਾ ਮਾਹੌਲ ਬਣਾਉਣਾ ਚਾਹੀਦਾ। ਇਹਦੀ ਸਰ ਇਹਦੀ ਨਾ ਹਸਬੈਂਡ ਵਾਈਫ ਦੋਨਾਂ ਦੀ ਡਿਊਟੀ ਹੈਗੀ ਆ ਜੇ ਇਸ ਚੀਜ਼ ਦੇ ਉੱਤੇ ਮਤਲਬ ਜਰੂਰ ਸੋਚਿਆ ਜਾਵੇ ਤੇ ਕੋਈ ਬੰਦਾ ਜਾਂ ਕੋਈ ਜੱਜਮੈਂਟ ਸਾਨੂੰ ਕਿਉਂ ਗਾਈਡ ਕਰੇ, ਅਸੀਂ ਆਪਣਾ ਕਿਹੜਾ ਹੈਗਾ ਆ ਘਰ ਆਪਣੀ ਸਹੂਲਤ ਮੁਤਾਬਕ ਚਲਾਉਣਾ, ਚਾਹੇ ਬੰਦਾ ਭਾਂਡੇ ਮਾਂਜੇ ਤੇ ਚਾਹੇ ਮਾਂਜੇ ਜਨਾਨੀ, ਤੇ ਹੁਣ ਠੀਕ ਹੈ ਜੀ, ਇਹਦੇ ਵਿੱਚ ਕੋਈ ਬੁਰਾਈ ਨੀ, ਠੀਕ ਹੈ ਸਰ,
0: ਥੈਂਕ ਯੂ,
1: ਮਿਹਰਬਾਨੀ ਭਾਈ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ,
0: ਗ੍ਰੇਟਫੁਲ ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਸੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, +358 44 9976 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਤੇ ਔਜਲਾ ਸਾਹਿਬ ਕਹਿੰਦੇ ਨੇ, ਲਿਖਦੇ ਨੇ ਔਜਲਾ ਸਾਹਿਬ ਕਿ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਜੀ, ਆ ਜਾਂਦਾ ਜੀ, ਬਿਲਕੁਲ ਹੈ ਜੀ, ਕਦੇ ਕਦੇ ਹੱਸਦੇ ਹਾਂ, ਚਲੋ ਉਹ ਵੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਜੀ। ਤੇ ਲਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ, ਤੇ ਜਿਸ ਦੇ ਵਿੱਚ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ, ਜੋ ਆਰ ਐਸ ਐਸ ਦਾ ਮੁਖੀ ਗਿਆ ਹੋਇਆ ਅਮਰੀਕਾ ਦੇ ਵਿੱਚ, ਤੇ ਉਹਦਾ ਬੈਨੀਫਿਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਮਿਲ ਸਕਦਾ, ਕਿਉਂਕਿ ਉੱਥੇ ਵਿਰੋਧ ਹੋ ਰਿਹਾ। ਆਰ ਐਸ ਐਸ ਮੁਖੀ ਜਿਹੜਾ ਨਿਊਯਾਰਕ ਸਮਾਗਮ ਤੋਂ ਪਹਿਲਾਂ ਕਮਿਊਨਿਟੀ ਅਲਰਟ ਕੀਤੀ ਹੈ ਤੇ ਸੁਚੇਤ ਰਹੋ ਦਾ ਜਿਹੜਾ ਗੱਲ ਕੀਤੀ ਹੈ, ਟਕਰਾਅ ਤੋਂ ਬਚੋ ਦਾ ਕਿਹਾ ਜਾ ਰਿਹਾ। ਆਰ ਐਸ ਐਸ ਈਵੈਂਟ ਜਿਹੜਾ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ, ਹਿੰਦੂ ਅਮਰੀਕਾ ਅਮਰੀਕੀਆਂ ਦੇ ਇੱਕ ਅਮਰੀਕਾ ਸਥਿਤ ਵਕਾਲਤ ਸਮੂਹ ਨੇ ਜਿਹੜਾ ਨਿਊਯਾਰਕ ਦੇ ਵਿੱਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਕਮਿਊਨਿਟੀ ਅਲਰਟ ਜਾਰੀ ਕਰ ਦਿੱਤਾ। ਇਹ ਖ਼ਬਰਾਂ 2-3 ਦਿਨ ਦੀਆਂ ਹੋ ਗਈਆਂ ਚੱਲ ਰਹੀਆਂ ਨੇ ਤੇ ਸਾਵਧਾਨੀ ਵਰਤੀ ਜਾ ਰਹੀ ਹੈ, ਜਿਸ ਦੇ ਵਿੱਚ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਾਰਕੁਨਾਂ ਨਾਲ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਐਚ ਏ ਐਫ ਇੱਕ ਜਿਹੜਾ ਅਮਰੀਕਾ ਸਥਿਤ ਗੈਰ ਲਾਭਕਾਰੀ ਸੰਸਥਾ ਨੇ ਯੂਨੀਵਰਸਲ ਓਨਨੇਸ ਸੈਲੀਬ੍ਰੇਸ਼ਨ ਨੂੰ ਜਿਹੜਾ ਵਿਘਨ ਪਾਉਣ ਅਤੇ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਚੇਤਾਵਨੀ ਦਿੱਤੀ ਹੈ। ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਹੋਰ ਸਮਾਜ ਜਿਹੜੇ ਸਮਾਨ ਸੋਚ ਇੱਕੋ ਜਿਹੀ ਸੋਚ ਰੱਖਦੇ ਹੈ ਉਹਨਾਂ ਸੋਚ ਵਾਲਿਆਂ ਸੰਸਥਾਵਾਂ ਨੇ ਆਰ ਐਸ ਐਸ ਮੁਖੀ ਵਾਲੇ ਸਮਾਗਮ ਦੇ ਨਾਲ ਹੀ ਸ਼ਨਿਚਰਵਾਰ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਯੋਜਨਾਬੰਦ ਕੀਤੇ ਨੇ। ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਡਿਪਟੀ ਕਾਰਜਕਾਰੀ ਨਿਰਦੇਸ਼ਕ ਜਿਹੜੀ ਹੈ ਸ਼ਰਾਵੀਆ ਤੜੇਪੱਲੀ ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਹਿੰਦੂਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਅੰਦੋਲਨ ਦੀ ਜਿਹੜੀ ਅਗਵਾਈ ਕਰਦੇ ਹੈ ਜਿਸ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਲਈ ਹਿੰਸਾ ਬੇਦਖਲੀ ਅਤੇ ਡਰ ਨੂੰ ਜਿਹੜਾ ਹਵਾ ਦਿੱਤੀ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦੀ ਰੱਖਿਆ ਕਰਨ ਦੀ ਜਿਹੜੀ ਹੈ ਆਪਣੀ ਸਹੁੰ ਚੁੱਕੀ ਡਿਊਟੀ ਨੂੰ ਨਿਭਾਉਣ, ਜਿਸ ਦੇ ਵਿੱਚ ਮੈਡੀਸਨ ਸਕੁਆਇਰ ਗਾਰਡਨ ਵਿਖੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਵੀ ਸ਼ਾਮਲ ਜਿਹੜੇ ਹਨ ਤੇ ਹਰ ਕਿਸੇ ਦੀ ਸੁਰੱਖਿਆ ਤੇ ਨਾਗਰਿਕ ਅਧਿਕਾਰਾਂ ਦੀ ਗਰੰਟੀ ਦੇਣ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਤੇ ਜਿਹੜਾ ਸ਼ਿਸ਼ਟ ਬਣੋ, ਇਕੱਠੇ ਹੋਣ, ਵਿਰੋਧ ਕਰਨ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹਰ ਕਿਸੇ ਅਧਿਕਾਰ ਦਾ ਜਿਹੜਾ ਸਤਿਕਾਰ ਕਰੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਸੀ ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਕਿਹਾ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਧਮਕੀ ਮਹਿਸੂਸ ਕਰਦੇ ਹੋ ਤਾਂ ਖੇਤਰ ਛੱਡ ਦਿਓ ਤੇ ਇਵੈਂਟ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਸੰਪਰਕ ਕਰੋ। ਐਮਰਜੈਂਸੀ ਦੇ ਵਿੱਚ 911 ਤੇ ਜਿਹੜਾ ਕਾਲ ਕਰੋ। ਕਿਸੇ ਵੀ ਭੜਕਾਊ ਜਾਂ ਧਮਕੀ ਭਰੇ ਬਿਆਨ ਦੇਣ ਵਾਲੇ ਵਿਅਕਤੀ ਦੇ ਨਾਲ ਟਕਰਾਅ ਜਾਂ ਝਗੜੇ ਵਿੱਚੋਂ ਬਚੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਨਫ਼ਰਤੀ ਘਟਨਾਵਾਂ, ਧਮਕੀਆਂ, ਭੰਨ ਤੋੜ, ਸ਼ੱਕੀ ਗਤੀਵਿਧੀਆਂ ਜਾਂ ਹੋਰ ਅਪਰਾਧਾਂ ਦੀ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਹੈ। ਇਹ ਦੋਸਤੋ ਮੈਂ ਜਿੱਦਾਂ ਸੈਣੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਹੈ ਤੇ ਅੱਜ ਚਲੋ ਮੇਰੇ ਮਨ ਦੇ ਵਿੱਚ ਉਹ ਵੀ ਗੱਲ ਨਾਲ ਆਈ ਹੈ ਖ਼ਬਰ ਕਰਦੇ ਕਰਦੇ ਵੀ। ਹੋਰ ਸਾਰੀਆਂ ਸੰਸਥਾਵਾਂ ਜਾਂ ਉੱਥੇ ਦੇ ਲੋਕ ਜਿਹੜੇ ਨੇ ਬਛਿੰਦੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ, ਪਰ ਜਿਹੜਾ ਸਭ ਤੋਂ ਵੱਧ ਹਰ ਵਾਰੀ ਬਿਆਨ ਦਿੰਦੇ ਆ ਖਾਲਿਸਤਾਨ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਅੱਜ ਕਿਉਂ ਚੁੱਪ ਨਜ਼ਰ ਆ ਰਹੇ ਹੈ? ਅੱਜ ਕਿਉਂ ਆਰ ਐਸ ਐਸ ਦੇ ਖਿਲਾਫ਼ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ? ਇਹ ਬਹੁਤ ਵੱਡਾ ਸਵਾਲ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਤੇ ਲੋ ਆਪਣੇ ਨਾਲ ਦੁਬਈ ਤੋਂ ਜੁੜ ਗਏ ਨੇ ਬਖਸ਼ੀ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ, ਨਾਲ ਨਾਲ ਖ਼ਬਰਾਂ ਵਧਾਉਂਦੇ ਆ ਤੇ ਏਅਰ ਕੈਨੇਡਾ ਦੀ ਗੱਲ ਕਰਦੇ ਆ, ਜਿਹਦੇ ਵਿੱਚ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆ। ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਇਹ ਏਅਰ ਕੈਨੇਡਾ ਦੇ ਵਿੱਚੋਂ ਜਿਹੜੇ ਆ ਫੜੇ ਗਏ ਆ ਮੌਂਟਰੀਅਲ ਹਵਾਈ ਅੱਡੇ ਤੇ ਉਹਦੀ ਗੱਲ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਆ ਜੀ ਬਖਸ਼ੀ ਜੀ ਦੀ, ਮੁਹੰਮਦ ਜੀ ਦੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਜੀ ਦੇ ਵਾਸਤੇ ਰਵੋ ਤੇ ਭਾਈ ਮਾਨ ਮਤੇ ਸੋਤੇ ਵੀ ਜਿਹੜੇ ਇਸ ਵੇਲੇ ਰੇਡੀਓ ਦੁਆਬਾ ਤੇ ਮੌਜੂਦ ਹੈਗੇ ਆ, ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ।
0: ਥੈਂਕ ਯੂ ਜੀ, ਥੈਂਕ
2: ਯੂ। ਆਵਾਜ਼ ਬਰਾਬਰ ਆ ਰਹੀ
0: ਹੈ? ਬਹੁਤ ਬਹੁਤ ਬਹੁਤ ਵਧੀਆ ਆ ਰਹੀ ਹੈ ਜੀ। ਹਾਂਜੀ
2: ਜੀ ਜੀ ਹਾਂ, ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਆਪਣੇ ਹਾਲੀਆ ਭਰਾ ਜਿਹੜੇ ਹੈਗੇ ਆ ਰਾਜਨ ਸੈਣੀ ਸਾਹਿਬ ਵੀ ਬਹੁਤ ਰੋਸ਼ਨ ਖਿਆਲ ਦੇ ਆ
0: ਜੀ,
2: ਤੇ ਬੜੇ ਰੋਸ਼ਨ ਖਿਆਲਾਂ ਦਾ ਜਿਹੜਾ ਹੈਗਾ ਇਜ਼ਹਾਰ ਕਰਕੇ ਗਏ ਆ। ਬੜਾ ਕਿਆ ਬਾਤਾਂ ਜੀ, ਤੇ ਆਪਣਾ ਸਿਕੰਦਰ ਸਾਹਿਬ ਵੀ ਆ, ਇਹਨਾਂ ਦੇ ਖਿਆਲ ਵੀ ਬੜੇ ਰੋਸ਼ਨ ਹੁੰਦੇ ਆ
0: ਜੀ।
2: ਮੁੜ ਕੇ ਗੱਲ ਇਸ ਤਰ੍ਹਾਂ ਹੀ ਆ ਵੀ ਜਦੋਂ ਗੱਲ ਤੁਰਦੀ ਹੈਗੀ ਆ, ਕਹਿੰਦੇ ਨਾ ਗੱਲਾਂ ਦੇ ਹਰ ਬਾਤ ਦੀ ਬਾਤ ਮੇ ਇੱਕ ਬਾਤ ਹੋਤੀ ਹੈ, ਉਸਕੇ ਅੰਦਰ ਜੋ ਬਾਤ ਹੈ ਕਹਤੇ ਵਹੀ ਸਾਰੀ ਬਾਤ ਹੋਤੀ ਹੈ। ਮਤਲਬ ਗੱਲ ਤਾਂ ਇਹ ਹੈਗਾ ਵੀ ਗੱਲ ਸਮਝਣ ਦੀ ਹੈਗੀ ਆ, ਤੇ ਚਲੋ ਸੂਰਤ ਹਾਲ ਜਿਹੜੀ ਹੈਗੀ ਆ ਉਹਦੇ ਬਾਰੇ ਤੇ ਗੱਲਾਂ ਬਾਤਾਂ ਚੱਲਦੀਆਂ। ਵਾਕਈ ਜਿਹੜਾ ਹੈਗਾ ਵੀਰ ਭੁਪਿੰਦਰ ਜੀ, ਸੂਰਤ ਹਾਲ ਜਿਹੜੀ ਆ
0: ਜੀ
2: ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ।
0: ਬਿਲਕੁਲ।
2: ਅੱਛਾ ਇੱਕ ਹੋਰ ਦੇਖੋ ਗੱਲ ਕਿੰਨੀ ਜਿਹੜੀ ਹੈਗੀ ਆ ਸੋਚਣ ਵਾਲੀ ਹੈਗੀ ਆ, ਜਿਹਦੇ ਕੋਲ ਹੈ ਨਹੀਂ ਕੁਛ, ਆਪਾਂ ਕਹਿੰਦੇ ਚਲੋ ਜੀ ਉਹ ਬੇਮਾਲ ਹੈਗਾ।
0: ਬਿਲਕੁਲ।
2: ਅੱਛਾ ਚਲੋ ਜਿਹੜਾ ਬੇਮਾਲ ਹੈਗਾ ਆ ਓਹਨੇ ਤਾਂ ਰੋਣਾ ਹੀ ਰੋਣਾ ਵੀ ਚਲੋ ਯਾਰ ਮੇਰੇ ਕੋਲ ਮਾਲ ਹੈ ਨੀ ਕੋਈ ਮੈਨੂੰ ਮਾਲ ਦੇਵੇ ਤੇ ਮਾਲਦਾਰ ਵੱਲ ਨੂੰ ਦੌੜਨਾ ਓਹਨੇ ਹੋਰ ਕਿੱਧਰ ਨੂੰ ਦੌੜਨਾ ਕਿਉਂਕਿ ਬੇਮਾਲ ਜਿਹੜਾ ਹੈਗਾ ਓਹਨੇ ਮਾਲਦਾਰ ਹੀ ਲੱਭਣਾ ਪਹਿਲਾਂ ਵੀ ਮੈਨੂੰ ਕਿਤੇ ਮਾਲਦਾਰ ਲੱਭੇ ਤੇ ਚਲੋ ਯਾਰ ਮੈਂ ਵੀ ਓਹਦੇ ਕੋਲੋਂ ਕੁਛ ਲਵਾਂ ਹਨਾ ਪਲੱਸ ਮਾਈਨਸ
0: ਜੀ
2: ਤੇ ਉਥੋਂ ਹੁਣ ਗੱਲ ਇਹ ਆ ਵੀ ਜਿਹੜੇ ਕੋਲ ਹੈ ਨੀ ਉਹ ਤਾਂ ਰੋਂਦੇ ਜਿਹੜੇ ਹੈਗੇ ਇਸ ਤਰ੍ਹਾਂ ਰੋਈ ਜਾਂਦੇ ਤੇ ਜਿਹਨਾਂ ਦੇ ਕੋਲ ਇੰਨਾ ਮਾਲ ਆ ਜਿਹੜੇ ਰੂਲਿੰਗ ਕਰਦੇ ਪਏ ਹੈਗੇ ਕਹਿੰਦੇ ਦੁਨੀਆਂ ਦੇ ਉੱਤੇ ਵੀ ਅਸੀਂ ਹੁਣ ਰੂਲਿੰਗ ਕਰਨੀ ਤੇ ਉਹ ਮੈਂ ਕਹਿੰਦਾ ਉਹ ਜਿਹੜਾ ਹੈਗਾ ਬੇਮਾਲ ਦੇ ਨਾਲ ਵੀ ਜਿਆਦਾ ਰੋਈ ਜਾਂਦੇ
0: ਬਿਲਕੁਲ
2: ਵੀ ਦੱਸੋ ਕਿਹੜਾ ਹੈਗਾ ਤੇ ਇੰਨਾ ਮਾਲ ਤੁਸੀਂ ਕਿੱਥੇ ਲੈ ਜਾਣਾ ਹੈਗਾ ਫਿਰ ਕਬਜ਼ੇ ਜਿਹੜੇ ਹੈਗੇ ਕਰਨੇ ਪਹਿਲਾਂ ਵੀ ਫਲਾਣੇ ਮੁਲਕ ਤੇ ਵੀ ਕਬਜ਼ਾ ਕਰ ਲਓ ਟਮਕਾਨੇ ਦੇ ਮਾਮੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਇਹ ਚੰਗੀ ਗੱਲ ਹੈਗੀ ਆ ਹਰ ਇੱਕ ਨੂੰ ਜੀਣ ਦਾ ਹੱਕ
0: ਹੱਕ ਹੈ ਜੀ ਬਿਲਕੁਲ
2: ਤੇ ਆਪਣਾ ਜਿਹੜਾ ਹੈਗਾ ਹਰ ਇੱਕ ਨੂੰ ਜਿਹੜਾ ਹੈਗਾ ਹੱਕ ਹੈਗਾ ਉਹਦੇ ਹੱਕ ਜਿਹੜੇ ਹੈਗੇ ਉਹਨੂੰ ਲੈਣੇ ਚਾਹੀਦੇ ਆ
0: ਜੀ
2: ਇਨਸਾਨੀ ਹੱਕ ਹਕੂਕ ਉਲ ਇਨਸਾਨੀਆ ਅਲ ਅਵਲ
0: ਜੀ
2: ਅਰਬੀ ਚ ਕਹਿੰਦੇ ਹੈਗੇ ਹਕੂਕ ਉਲ ਇਨਸਾਨੀਆ ਅਲ ਅਵਲ ਅਲ ਅਵਲ ਕਿਉਂ ਹੈਗਾ ਕਿੰਨੇ ਜਿਹੜੇ ਇਨਸਾਨੀ ਹਕੂਕ ਹੈ ਨੰਬਰ ਵਨ ਤੇ
0: ਜੀ
2: ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹਿਊਮਨ ਰਾਈਟਸ ਵੀ ਤੁਸੀਂ ਕਹਿ ਦਿੰਦੇ ਹੈਗੇ
0: ਨਾਲੇ ਦੇਖੋ ਪਹਿਲਾਂ ਹੁੰਦਾ ਸੀ ਡਿਕਟੇਟਰਸ਼ਿਪ ਹੁੰਦੇ ਸੀ ਜਾਂ ਰਾਜਾ ਸ਼ਾਹੀ ਹੁੰਦੇ ਸੀ ਜਿੰਨਾ ਰਕਬਾ ਹੁੰਦਾ ਸੀ ਉਹ ਦੱਬਣ ਦਾ ਜਿੰਨਾ ਸਾਂਭ ਲਿਆ ਜਿਹਨੇ ਸਾਂਭ ਲਿਆ ਉਹ ਤੋਂ ਬਾਅਦ ਹੱਦਾਂ ਸਰਹੱਦਾਂ ਬਣ ਗਈਆਂ ਉਹਨਾਂ ਦੇ ਆਪਣੇ ਆਪਣੇ ਰਾਈਟ ਬਣ ਗਏ ਮੁਲਕਾਂ ਦੇ ਉਹ ਆਪਣੇ ਮੁਲਕਾਂ ਦੇ ਵਿੱਚ ਬੈਠੇ ਜੋ ਮਰਜ਼ੀ ਕਰੀ ਜਾਣ ਅਗਲੇ ਹਨਾ ਤੇ ਉਹ ਵੀ ਚੀਜ਼ਾਂ ਹੈਗੀਆਂ ਨੇ ਪਰ ਹੁਣ ਜਾਂ ਤਾਂ ਉਹ ਲੋਕ ਕਹਿਣ ਜਿਹਨਾਂ ਕੋਲ ਇਹ ਚੀਜ਼ਾਂ ਪਰਮਾਣੂ ਮਤਲਬ ਕਿ ਚੀਜ਼ਾਂ ਹੈ ਨੇ ਗਏ ਨੇ ਉਹ ਤਾਂ ਕਹਿਣ ਵੀ ਭਾਈ ਤੁਸੀਂ ਕਾਹਤੋਂ ਕਰਦੇ ਹੋ ਹੁਣ ਜਿਹਨਾਂ ਤੋਂ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨੇ ਬਾਕੀ ਦੁਨੀਆਂ ਦੇ ਨਾਲੋਂ ਤੇ ਉਹ ਕਹਿ ਰਹੇ ਨੇ ਭਾਈ ਮੈਂ ਇਹਨੂੰ ਬਣਾਉਣ ਨਹੀਂ ਦੇਣਾ ਤੇ ਆਪਣੇ ਆਪ ਨੂੰ ਵੱਡੀ ਡੈਮੋਕਰੇਸੀ ਦੇ ਵਿੱਚ ਲਿਆਉਂਦੇ ਨੇ ਕਿ ਨੰਬਰ ਮਤਲਬ ਕਿ ਸਾਰੇ ਵਰਲਡ ਦੇ ਜੀ
2: ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ ਉਹੀ ਗੱਲ ਹੈ ਨਾ ਵੀ ਜਿਹਨਾਂ ਨੂੰ ਕੋਲ ਜ਼ਿਆਦਾ ਮਾਲ ਆ ਗਿਆ ਉਹ ਹੋਰ ਉਹ ਤਾਂ ਹੋਰ ਜ਼ਿਆਦਾ ਰੋਈ ਜਾਂਦਾ ਉਹ ਵੀ ਨਾ ਹੋ ਸਕੇ
0: ਬਿਲਕੁਲ
2: ਉਹਨਾਂ ਦੇ ਅੰਦਰ ਵੀ ਉਹ ਜਿਹੜੀ ਤਮਾ ਜਿਹੜੀ ਹੈਗੀ ਲਾਲਸਾ ਇੰਨੀ ਵਧੀ ਪਈ ਅੱਲਾ ਦੀ ਕਸਮ ਜਿਹੜਾ ਹੈਗਾ ਵੀ ਉਹ ਕਹਿੰਦੇ ਵੀ ਬਸ ਸਾਰਾ ਕੁਛ ਸਾਡੇ ਕੋਲ ਹੀ ਆ
0: ਗਿਆ
2: ਇਹ ਮਾਲ ਜਿਹੜਾ ਹੈਗਾ ਮਾਲ ਜਿਹੜਾ ਹੈਗਾ ਕਹਿੰਦੇ ਹੁੰਦੇ ਨਾ ਇਹ ਮੱਤ ਦੇ ਨਾਲ ਮਾਲ ਬਣਦਾ
0: ਕਹਿੰਦੇ
2: ਉਹਨੂੰ ਮੱਤ ਸੀ ਤੇ ਉਹਨੇ ਮਾਲ ਬਣਨ ਪਿਆ ਕਹਿੰਦੇ ਉਹਨੂੰ ਮੱਤ ਨਹੀਂ ਸੀ ਤੇ ਉਹਨੇ ਰਹਿੰਦਾ ਵੀ ਗਵਾ ਲਿਆ
0: ਓਹਦੀ ਗੱਲ ਭੁੱਲ ਗਏ ਨੇ ਦੇਖ ਲੋ ਓਹਨੇ ਦੁਨੀਆਂ ਜਿੱਤ ਲਈ ਸੀ ਕਿੱਥੇ ਤੱਕ ਪਹੁੰਚ ਗਿਆ ਇੰਡੀਆ ਤਾਂ ਚਲੇ ਗਿਆ ਸੀ ਠੀਕ ਆ ਨਾ ਜੀ ਤੇ ਆਖਰ ਦੇ ਵਿੱਚ ਉਹ ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕ ਦੇਖ ਸਕਣ ਭਾਈ ਮੈਂ ਚਾਹੇ ਦੁਨੀਆਂ ਜੇਤੂ ਆ ਪਰ ਮੇਰੇ ਪੱਲੇ ਕੁਛ ਨੀ ਗਾ ਮੈਂ ਕੱਲਾ ਹੀ ਚੱਲਾਂ ਤੇ ਕੱਲਾ ਹੀ ਆਇਆ ਸੀ ਕੋਈ ਨਾਲ ਨੀ ਲੈ ਕੇ
2: ਮੈਂ ਤੁਹਾਡੀ ਕਹਿੰਦਾ 100% ਜਿਹੜਾ ਹੈਗਾ ਸਮਝ ਆ ਉਹਦਾ ਸਿਕੰਦਰ ਜ਼ੁਲਕਰਨੈਨ ਵੀ ਉਹਨੂੰ ਕਹਿੰਦੇ ਆ
0: ਬਿਲਕੁਲ
2: ਸਿਕੰਦਰ ਜ਼ੁਲਕਰਨੈਨ
0: ਗ੍ਰੇਟ ਸਿਕੰਦਰ
2: ਦੁਨੀਆਂ ਜਿਹੜਾ ਹੈਗਾ ਦੁਨੀਆਂ ਫਤਿਹ ਕਰਨ ਚਲੇ ਆਇਆ ਸੀ ਤੇ ਪਰ ਅਨਫੋਰਚੂਨੇਟਲੀ ਜਿਹੜਾ ਹੈਗਾ ਵੱਧ ਕਿਸਮਤੀ ਕਹਿ ਲੋ
0: ਕਿ
2: ਉਹ ਫਤਿਹ ਨਹੀਂ ਸੀ ਕਰ ਸਕਿਆ ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ
0: ਬਿਲਕੁਲ
2: ਅੱਛਾ ਜਦੋਂ ਮੌਤ ਹੋ ਰਹੀ ਸੀ ਉਹ ਮੰਦਿਰ ਵੀ ਦੇਖੋ
0: ਜੀ
2: ਫਿਰ ਉਸ ਵੇਲੇ ਜਦੋਂ ਜਿਹੜਾ ਹੈਗਾ ਜਾਨ ਗਲੇ ਤੇ ਪਹੁੰਚੀ ਕਹਿੰਦੇ ਨਾ ਬੰਦਾ ਡੁੱਬਦਾ ਜਿਹੜਾ ਪਾਣੀ ਦੇ ਵਿੱਚ ਹੁਣ ਡੁੱਬੀ ਚੱਲਾ ਜਿਹੜਾ ਹੈਗਾ ਪਾਣੀ ਦੇ ਫਿਰ ਤਕਰਾ ਆ ਗਿਆ ਦਾ
0: ਜੀ
2: ਤੇ ਫਿਰ ਉਹਨੇ ਦੁਆਰ ਵੀ ਕੀਤੀ ਹੈਗੀ ਵੀ ਖੁਦਾ ਕਰ ਯਾਰਲਾ ਜਾਂ ਖੁਦਾ ਜਿਹੜਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਮੈਂ ਆਪਣੇ ਫੈਮਿਲੀ ਦੇ ਵਿੱਚ ਵਾਪਸ ਜਾਵਾਂ
0: ਜੀ
2: ਤੇ ਉਦੋਂ ਜਵਾਬ ਆ ਕੇ ਹਰ ਗਏ ਨੇ
0: ਬਿਲਕੁਲ ਹੈ ਜੀ
2: ਇੱਕ ਇਨਸਾਨ ਜਿਹੜਾ ਹੈਗਾ ਜਿਹੜਾ ਦੁਨੀਆਂ ਫਤਿਹ ਕਰਨ ਦੇਖੋ ਤੁਰਿਆ ਹੋਇਆ ਜਿਹੜਾ ਹੈਗਾ
0: ਤੇ
2: ਉਹਦੀ ਮੌਤ ਰਸਤੇ ਦੇ ਵਿੱਚ ਹੋ ਗਈ ਤੇ ਉਹਨੂੰ ਫੈਮਿਲੀ ਵੀ ਨਸੀਬ ਨਾ ਹੋ ਸਕਿਆ
0: ਬਿਲਕੁਲ ਹੈ ਜੀ
2: ਇਹ ਚੀਜ਼ਾਂ ਹੈਗੀਆਂ ਦੇਖੋ ਇਹ ਲਾਲਸਾ ਜਿਹੜੀ ਹਾਂ ਕੁਛ ਕਹਿਣ ਲੱਗੇ ਸੀ ਕੁਛ
0: ਨਹੀਂ ਮੈਂ ਸੁਣ ਰਿਹਾ ਕਰੋ ਗੱਲ ਤੁਸੀਂ ਹਾਂਜੀ
2: ਮੈਂ ਗੱਲ ਆਪਣੀ ਕਲੋਜ ਕਰਨ ਲੱਗਾ ਮੈਂ ਜਲਮ ਬਿਜਲੀ ਨਹੀਂ ਲੈ ਕੇ ਜਾਣੀ ਮੈਂ ਗੱਲ ਇਹ ਕਰਦਾ ਹੈਗਾ ਵੀ ਮਾਲ ਜਿਹੜਾ ਹੈਗਾ ਠੀਕ ਹੈ ਕੌਣ ਕਹਿੰਦਾ ਵੀ ਤੁਸੀਂ ਮਾਲ ਨਾ ਬਣਾਓ ਜਿੰਨਾ ਮਰਜ਼ੀ ਬਣਾ ਲਓ ਪਰ ਇਹੋ ਜਿਹਾ ਵੀ ਮਾਲ ਜਿਹੜਾ ਲਾਹਨਤ ਹੈ ਯਾਰ ਇਸ ਤਰ੍ਹਾਂ ਦੇ ਮਾਲ ਦੇ ਉੱਤੇ ਜਿਹੜਾ ਦੂਸਰਿਆਂ ਨੂੰ ਜਿਹੜਾ ਹੈਗਾ ਪਹਿਲਾਂ ਮਤਲਬ ਜਿਹੜਾ ਹੈਗਾ ਪਰੇਸ਼ਾਨੀਆਂ ਖੜੀਆਂ ਕਰ ਦੇਵੇ ਤੇ ਜਾਂ ਜਿਹੜਾ ਹੈਗਾ ਮਾਲ ਤੁਹਾਡੇ ਕੋਲ ਇੰਨਾ ਆ ਜਾਵੇ ਤੁਹਾਡੀ ਮਰਜ਼ੀ ਮਰ ਜਾਵੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਨੇਰੀਆਂ ਚਲਾ ਦਿਓ ਜਿਹੜਾ ਹੈਗਾ ਇਹ ਇਨਸਾਨੀ ਹਕੂਕ ਆ
0: ਜੀ
2: ਇਹ ਇਸ ਤਰ੍ਹਾਂ ਨਹੀਂ ਹੋਣਾ ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਕਰਨੀ ਆ ਬੜੀ ਇੰਪੋਰਟੈਂਟ ਹੈਗੀ ਆ
0: ਜੀ
2: ਵੀ ਟੂ ਸਾਈਡ ਦੀਆਂ ਗੱਲਾਂ ਬੜੀਆਂ ਚੱਲੀਆਂ ਸੀ ਕਹਿੰਦੇ ਜੀ ਉਹਨੇ ਜਿਹੜਾ ਹੈਗਾ ਫਲਾਣਾ ਸੁਸਾਈਡ ਕਰ ਲਿਆ ਕੋਈ ਸੁਸਾਈਡ ਜਿਹੜਾ ਹੈਗਾ ਮੈਂ ਆਪਣੇ ਜਿਹੜਾ ਹੈਗਾ ਭੈਣ ਭਰਾ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸੁਸਾਈਡ ਕਿਉਂ ਕਰਨਾ ਵੀ ਤੁਹਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਮਾਲਕ ਸੱਚੇ ਨੇ ਜ਼ਿੰਦਗੀ ਦਿੱਤੀ ਆ
0: ਬਿਲਕੁਲ ਹੈ ਜੀ
2: ਬਈ ਇਹਨੂੰ ਰੱਦ ਤੇ ਜੀ ਹੋਏ ਨੇ ਅੱਛਾ ਹੈਗਾ ਇਹ ਕਮਜ਼ੋਰੀ ਹੈਗੀ ਆ ਅੰਦਰ ਦੀ ਵੀਰ ਭੁਪਿੰਦਰ
0: ਸਿੰਘ
2: ਹੈਗਾ ਇਹ ਨਾ ਧਰ ਸਕਣਾ
0: ਜੀ
2: ਕਦੀ ਵੀ ਇਹ ਗਲਤ ਡਿਸੀਜਨ ਨਾ ਲਵੋ ਸੁਸਾਈਡ ਕਰਨਾ ਹੀ ਨੀ ਗਾ ਬਹੁਤ ਵੱਡਾ ਗੁਨਾਹ ਅੱਲਾ ਦੀ ਕਸਮ ਦੇ ਬਹੁਤ ਵੱਡਾ ਗੁਨਾਹ ਕਦੀ
0: ਮਨ ਚ ਵੀ ਨਹੀਂ ਹੋਣਾ ਚਾਹੀਦਾ ਵਿਚਾਰ ਜੀ ਬਿਲਕੁਲ
2: ਹਾਂ ਕਦੀ ਨਾ ਇੱਕ ਪਾਸੇ ਨੂੰ ਜਾਵੋ ਤੁਸੀਂ ਹਿੰਮਤ ਕਰੋ ਕੋਈ ਚੀਜ਼ ਨੀ ਮਿਲਦੀ ਬਈ ਹਿੰਮਤ ਕਰੇ ਮਨੁੱਖ ਜੀ ਜਾ ਹੋਈ ਅਸਮਾਨ
0: ਕਿਉਂਕਿ ਹਿਊਮਨ ਦੀ ਜਿਹੜੀ ਮਨੁੱਖ ਦੀ ਜਿਹੜੀ ਜਿਉਣਾ ਹੈ ਜਾਂ ਜ਼ਿੰਦਗੀ ਹੈ ਨਾ ਉਹ ਤਾਂ ਹੈ ਹੀ ਫਾਈਟ ਹੈ ਜੀ ਆਪਣੇ ਆਪ ਨੂੰ ਮਤਲਬ ਕਿ ਸੇਵ ਰੱਖਣ ਦੀ ਹੈਗੀ ਆ ਕਿੱਦਾਂ ਮਤਲਬ ਕਿ ਸਰਵਾਈਵਰ ਗੇਮ ਹੈ ਇਹ ਤਾਂ ਉਹਦੇ ਵਿੱਚ ਪਏ ਹੋਏ ਆ ਜਿੰਨਾ ਚਿਰ ਸਰਵਾਈਵ ਨਹੀਂ ਹੋਣਾ ਮਰਿਆ ਨਹੀਂ ਜੀ
2: ਹਾਂ ਕਿੰਨੀਆਂ ਗੱਲਾਂ ਸੁਣਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਜੈਂਟਸ ਨੂੰ ਮੇਲ ਫੀਮੇਲ ਮਤਲਬ ਉਹ ਜੀ ਇਹਨੇ ਅਸੀਂ ਸੁਸਾਈਡ ਉਹਨੇ ਦਵਾਈ ਖਾ ਲਈ ਉਹਨੇ ਫਲਾਣੇ ਨੇ ਆਹ ਕਰ ਲਿਆ ਧਮਕਾਣੇ ਨੇ ਆਹ ਕਰ ਲਿਆ
0: ਬਈ
2: ਕਾਹਤੋਂ ਕਰ ਲਿਆ ਤੁਸੀਂ ਆਪਣੀ ਜ਼ਿੰਦਗੀ ਤੁਹਾਨੂੰ ਰਾਈਟ ਕਿਹਨੇ ਦਿੱਤਾ
0: ਜੀ
2: ਤੁਹਾਨੂੰ ਕਿਹਨੇ ਰਾਈਟ ਦਿੱਤਾ ਜੋ ਹੈਗਾ ਤੁਸੀਂ ਆਪਣੀ ਜ਼ਿੰਦਗੀ ਫਿਨਿਸ਼ ਕਰੋ
0: ਬਿਲਕੁਲ ਹੈ ਜੀ
2: ਤੁਹਾਨੂੰ ਤਾਂ ਤੁਸੀਂ ਤਾਂ ਜ਼ਿੰਦਗੀ ਮੰਗੋ ਜਿਹੜਾ ਹੈਗਾ ਉੱਪਰ ਵਾਲੇ ਕੋਲੋਂ ਭੇਜ ਗਿਆ ਪਰ ਉਹ ਜ਼ਿੰਦਗੀ ਤਾਂ ਤੁਹਾਨੂੰ ਦੇਤੀ ਹੋਈ ਆ ਤੁਸੀਂ ਇਹਨੂੰ ਹੁਣ ਰੱਜ ਕੇ ਦਿਓ
0: ਬਿਲਕੁਲ ਹੈ ਜੀ
2: ਇਸ ਪਾਸੇ ਨੂੰ ਨਾ ਮੈਂ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਭੈਣ ਮੇਰੇ ਭੈਣੋ ਤੇ ਭਰਾਵੋ ਮੈਂ ਤੁਹਾਡਾ ਜੇ

0: ਸੀ ਤੇ ਉਹਦਾ ਬ੍ਰੇਨ ਡੈਡ ਹੋ ਗਿਆ, ਉਹ ਘੋਸ਼ਿਤ ਕਰ ਦਿੱਤਾ। ਪੀਜੀਆਈ ਨੇ ਫਿਰ ਉਹਨਾਂ ਨੂੰ ਪਰਿਵਾਰ ਨੂੰ ਮਤਲਬ ਕਿ ਥੋੜਾ ਜਿਹਾ ਮੋਟੀਵੇਟ ਕੀਤਾ ਕਿ ਉਹਦੇ ਜਿਹੜੇ ਆਰਗਨਸ ਨੇ ਉਹ ਯੂਜ਼ ਕਰ ਲਈਏ ਜਾਂ ਕਰ ਦਿੱਤੇ ਜਾ ਸਕਦੇ ਐ, ਕਿਸੇ ਨੂੰ ਜ਼ਿੰਦਗੀ
1: ਜੀ
0: ਬਖਸ਼ੀ ਜਾ ਸਕਦੀ ਐ। ਤੋ ਇਹ
1: ਬਿਲਕੁਲ,
0: ਆਪਣੇ
1: ਹਾਂ
0: ਆਪ ਨੂੰ
1: ਹਾਂ
0: ਖਤਮ
1: ਬਿਲਕੁਲ
0: ਕਰਕੇ ਤੇ ਚਾਰ ਚਾਰ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਐ ਬਹਾਲ ਕਰ ਗਈ ਐ,
1: ਜਿਦਨ ਭਰ ਗਈ। ਇਹ ਵੀ ਇੱਕ ਮਿਸਾਲ ਆ ਆਪਣੇ
0: ਮਿਸਾਲ ਐ ਜੀ,
1: ਭੁਪਿੰਦਰ ਜੀ, ਦੇਖ
0: ਬਿਲਕੁਲ
1: ਲਓ
0: ਜੀ।
1: ਨਿਖੰਗਤਾ ਦਾ ਕਹਿੰਦੇ ਸੀ, ਦੇਖੋ ਜਨਾਬ ਇਸ ਤਰ੍ਹਾਂ ਦੇ ਇਹ ਕੰਮ ਹੋਣੇ ਚਾਹੀਦੇ ਆ। ਦੇਖੋ ਇੱਕ ਜਿੰਦੇ ਜੀ ਜਿਹੜਾ ਹੈਗਾ ਹੌਸਲਾ ਨੀ ਹਰ ਯਾਰ, ਲੇਕਿਨ
0: ਜੀ
1: ਮਰ ਕੇ ਵੀ ਦੂਸਰਿਆਂ ਦੇ ਕੰਮ ਆ ਗਿਆ, ਮਰ
0: ਬਿਲਕੁਲ
1: ਕੇ ਵੀ
0: ਬਿਲਕੁਲ
1: ਆਪਣੇ ਆਪ ਨੂੰ ਦੂਸਰਿਆਂ ਦੇ ਜਿਹੜਾ ਹੈਗਾ ਕੰਮ
0: ਜੀ,
1: ਕੀਤਾ। ਤੇ ਦੋ ਕੁ ਲਫ਼ਜ਼ ਜੇ ਤੁਸੀਂ ਦੋਵੋਂ ਤੇ
0: ਜਰੂਰ
1: ਕਰੋ ਫਿਰ
0: ਜਰੂਰ
1: ਮੈਂ
0: ਕਰ ਲੋ ਸਾਂਝੇ। ਹਾਂਜੀ
1: ਜੀ, ਮਿਕਸ ਸੌਂਗ ਹੀ ਹੈ ਜੀ,
0: ਜੀ
1: ਸੌਂਗ ਨੰਬਰ 1। ਗਲੀ ਲੱਗ ਜਾ ਜੀ ਗਿਰੀਆਂ, ਗਲੀ ਲੱਗ ਜਾ, ਗਲੀ ਲੱਗ ਜਾ, ਗਲੀ ਲੱਗ ਜਾ ਜੀ ਗਿਰੀਆਂ ਯਾਰ, ਤੇਰੀ ਛਾਂਗੀ ਤੇਰੀ ਪਿਆਰੀ ਨੂੰ, ਤੇਰੀ ਬਿਨਾਂ ਵੀ ਜਹਾਨ ਸੁਨਾ ਸਾਰਾ, ਮੈਂ ਤੇਰੀ ਛਾਂਗੀ ਤੇਰੀ ਪਿਆਰੀ ਨੂੰ, ਤੇਰੀ ਬਿਨਾਂ ਵੀ ਜਹਾਨ ਸੁਨਾ ਸਾਰਾ, ਮੈਂ ਤੇਰੀ ਛਾਂਗੀ ਤੇਰੀ ਪਿਆਰੀ ਨੂੰ, ਉਠੋਂ ਵੀ ਵਿਚਣਾ ਵਿਛੋੜਾ ਰੱਬ ਪਾਵੇ, ਜੂੜੀ ਵਿਚਣਾ ਜੂੜੀ ਵਿਚਣਾ ਜੂੜੀ ਵਿਚਣਾ ਵਿਛੋੜਾ ਰੱਬ ਪਾਵੇ, ਤੇਰੀ ਮੇਰੀ ਜਿੰਦੜੀ ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ। ਲਓ ਜੀ ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਤੇ ਲਾਸਟ। ਜਾਣੇ ਵਾਲੀ ਸੋ ਪਿਛਾ ਮਿਲ ਗਿਆ,

0: हरि सूत श्याम निरैना, हरि नई रुत में मुझे भेजना खुशबू। हरि नई रुत में मुझे भेजना खुशबू, तेरी खुशबू के बिना लगता है मुश्किल है। जाने वाले मेरी हरे सोच में शामिल रे, जाने वाले मेरी हरे सोच में शामिल रहना, मेरी हरे सोच में शामिल रहना।
1: वाह जी, क्या बात है जी। थैंक यू मामा जी, बहुत बहुत शुक्रिया। थैंक यू, सत श्री अकाल जी। जी दोस्तों, ਇਸਾਂ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸੀ, ਬਖਸ਼ੀ ਜੀ ਮੁਹੰਮਦ ਜੀ, ਤੇ ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਦਾ ਵੀ ਰੂੰਗਾ ਦੇ ਕੇ ਗਏ ਨੇ। ਇਸੇ ਤਰ੍ਹਾਂ ਦੋਸਤੋ ਕੈਨੇਡਾ ਦੀ ਗੱਲ ਕਰ ਰਿਹਾ ਸੀ, ਏਅਰ ਕੈਨੇਡਾ ਦੀ, ਤੇ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਪਲ ਆਪਾਂ ਇੱਕ ਦੋ ਖਬਰਾਂ ਨੇ ਹੋਰ ਇੰਟਰਨੈਸ਼ਨਲ, ਤੇ ਉਹਨਾਂ ਦੀ ਬਾਤ ਪਾ ਕੇ ਫਿਰ ਤੁਹਾਨੂੰ ਜਿਹੜੀ ਹੈ ਕਹਾਣੀ ਸੁਣਾਉਂਦੇ ਆ, ਵੱਡਾ ਤਪਸਵੀ। ਮੋਂਟਰੀਅਲ ਹਵਾਈ ਅੱਡੇ ਤੋਂ ਕੇਂਦਰੀ ਪੁਲਿਸ ਨੇ ਏਅਰ ਇੰਡੀਆ ਜਿਹੜੀ ਹੈ, ਏਅਰ ਇੰਡੀਆ ਮੂੰਹ ਤੇ ਚੜੀ ਹੋਈ ਹੈ ਦੱਸੋ, ਹੈ ਪੁਲਿਸ ਨੇ ਏਅਰ ਕੈਨੇਡਾ ਦੇ ਗਰਾਊਂਡ ਡਿਊਟੀ ਕਰਦੇ ਦੋ ਮੁਲਾਜ਼ਮਾਂ ਨੂੰ ਜਿਹੜਾ ਨਸ਼ਾ ਤਸਕਰ ਗਰੋਹਾਂ ਦੇ ਨਾਲ ਭਾਈਵਾਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਗਰਾਊਂਡ ਜਿਹੜਾ ਡਿਊਟੀ ਦੇ ਉੱਤੇ ਲੱਗੇ ਹੋਏ ਸਨ, ਉਹ ਮੈਕਸੀਕੋ ਤੋਂ ਕੈਨੇਡਾ ਤੇ ਕੈਨੇਡਾ ਤੋਂ ਮੈਕਸੀਕੋ ਦੇ ਯਾਤਰੀਆਂ ਦੇ ਬੈਗ, ਆਪਣੇ ਸਹਿਯੋਗੀਆਂ ਦੇ ਨਸ਼ੇ ਵਾਲੇ ਬੈਗ ਦੇ ਟੈਗ ਬਦਲ ਕੇ ਬਾਹਰ ਲੰਘਣ ਤੋਂ ਬਾਅਦ ਉਸਦਾ ਜਿਹੜਾ ਸੀ ਟੈਗ ਅਸਲ ਟੈਗ ਦੇ ਨਾਲ ਬਦਲ ਲੈਂਦੇ ਸੀ। ਪੁਲਿਸ ਦੇ ਵੱਲੋਂ ਹਵਾਈ ਜਹਾਜ਼ ਅਤੇ ਹਵਾਈ ਅੱਡੇ ਦੀ ਵਰਤੋਂ ਕਰਕੇ ਨਸ਼ਾ ਤਸਕਰੀ ਕਰਨ ਦੇ ਦੋਸ਼ ਲਾਏ ਗਏ ਨੇ। ਅਧਿਕਾਰੀਆਂ ਗ੍ਰੇਟਰ ਮੋਂਟਰੀਅਲ ਸਥਿਤ ਦੋਹਾਂ ਦੇ ਘਰਾਂ, ਵਾਹਨਾਂ ਤੇ ਕੰਮ ਵਾਲੇ ਜਿਹੜੇ ਕੁਝ ਸਥਾਨਾਂ ਦੀ ਵੀ ਤਲਾਸ਼ੀ ਲਈ ਗਈ ਹੈ, ਜਿੱਥੋਂ ਕੁਝ ਇਤਰਾਜ਼

ਯੋਗ ਵਸਤੂਆਂ ਮਿਲਣ ਦੇ ਬਾਰੇ ਦੱਸਿਆ ਗਿਆ। ਪੁਲਿਸ ਦਾ ਕਹਿਣਾ ਕਿ ਏਅਰਲਾਈਨ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਫਿਰ ਵਿੱਚ ਜਿਹੜਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਦੀ ਪੁੱਛਗਿੱਛ ਦੇ ਦੌਰਾਨ ਮੈਕਸੀਕੋ ਸਥਿਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਜੋ ਉੱਥੇ ਚੈੱਕ ਇਨ ਹੋਣ ਤੋਂ ਬਾਅਦ ਨਸ਼ਾ ਪਦਾਰਥ ਜਿਹੜਾ ਹੈ ਵਾਲੇ ਬੈਗਾਂ ਦੇ ਟੈਗ ਕਿਸੇ ਹੋਰ ਦੇ ਨਾਲ ਬਦਲਦੇ ਸੀ ਤੇ ਦੋਵੇਂ ਮੁਲਾਜ਼ਮ ਮੈਕਸੀਕੋ ਤੋਂ ਕੈਨੇਡਾ ਭੇਜੀ ਜਾਂਦੀ ਕੋਕੀਨ ਅਤੇ ਕੈਨੇਡਾ ਤੋਂ ਮੈਕਸੀਕੋ ਨੂੰ ਭੇਜੀ ਜਾਂਦੀ ਅੱਵਲ ਦਰਜੇ ਦੀ ਭੰਗ ਭੇਜਣ ਵਾਲੇ ਗਰੋਹਾਂ ਦੇ ਨਾਲ ਜੁੜੇ ਹੋਏ ਸਨ। ਰਾਇਲ ਕੈਨੇਡਾ ਮਾਊਂਟਡ ਪੁਲਿਸ ਦਾ ਕਹਿਣਾ ਸੀਗਾ ਕਿ ਲੰਘੇ ਸਮੇਂ ਦੇ ਲਈ ਕਈ ਜਿਹੜੇ ਲੋਕਾਂ ਨੂੰ ਬੈਗਾਂ ਦੇ ਉੱਤੇ ਲੱਗੇ ਉਨ੍ਹਾਂ ਦੇ ਨਾਂ ਵਾਲੇ ਟੈਗਾਂ ਦੇ ਆਧਾਰ ਦੇ ਉੱਤੇ ਡਰੱਗ ਤਸਕਰੀ ਦੋਸ਼ਾਂ ਹੇਠ ਫੜਿਆ ਗਿਆ ਪਰ ਉਹ ਲੋਕ ਵਾਰ ਵਾਰ ਬੈਗ ਉਨ੍ਹਾਂ ਦੇ ਨਾਂ ਹੋਣ ਦਾ ਦਾਅਵਾ ਕਰਦੇ ਸੀ ਤੇ ਇਸ ਤੋਂ ਜਿਹੜਾ ਪੁਲਿਸ ਨੂੰ ਸ਼ੱਕ ਹੋਇਆ ਕਿ ਮਾਮਲੇ ਦੇ ਉੱਤੇ ਅੱਖ ਰੱਖੀ ਜਾ ਰਹੀ ਸੀ। ਆਖਰ ਅੱਜ ਦੋਹਾਂ ਨੂੰ ਰੰਗੇ ਹੱਥੀ ਫੜਿਆ ਗਿਆ ਕਾਬੂ ਕੀਤਾ ਗਿਆ ਤੇ ਇਸ ਦੀ ਅੱਗੇ ਦੀ ਜਾਂਚ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਮੱਕਾ ਸਮਝੌਤੇ ਦੇ ਵਿਚ ਸ਼ਾਮਲ ਹੋਣ ਦੇ ਮੁੱਦੇ ਤੇ ਬੰਗਲਾਦੇਸ਼ ਨੂੰ ਫੂਕ ਫੂਕ ਕੇ ਰੱਖਣੇ ਚਾਹੀਦੇ ਨੇ ਕਦਮ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ। ਬੰਗਲਾਦੇਸ਼ ਦੇ ਵਿਚ ਅੱਜ ਕੱਲ ਇਕ ਨਵੇਂ ਫੌਜੀ ਗੱਠਜੋੜ ਦੇ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਪਿਛਲੇ 55 ਸਾਲਾਂ ਤੋਂ ਬੰਗਲਾਦੇਸ਼ ਨੇ ਇਕ ਸਖ਼ਤ ਗੁੱਟ ਨਿਰਪੱਖ ਵਿਦੇਸ਼ ਨੀਤੀ ਦਾ ਪਾਲਣ ਕੀਤਾ ਹੈ ਜਿਸ ਦੇ ਤਹਿਤ ਉਹ ਵੱਡੀਆਂ ਸ਼ਕਤੀਆਂ ਦੀ ਰਾਜਨੀਤੀ ਤੇ ਫੌਜੀ ਗੱਠਜੋੜਾਂ ਦੇ ਜਾਲ ਤੋਂ ਦੂਰ ਰਿਹਾ। ਪਰ ਸੇਗੁਨ ਬਾਗੀਚਾ ਜੋ ਬੰਗਲਾਦੇਸ਼ੀ ਵਿਦੇਸ਼ ਮੰਤਰਾਲੇ ਤੋਂ ਮਿਲ ਰਹੇ ਸੰਕੇਤਾਂ ਮੁਤਾਬਕ ਇਹ ਜਿਹੜਾ ਸਥਿਤੀ ਬਦਲ ਸਕਦੀ ਹੈ। ਦਰਅਸਲ ਅਰਬ ਜਿਹੜਾ ਹੈ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਅਰਬ ਦੇਸ਼ ਦਾ ਦੌਰਾ ਕਰਨ ਦਾ ਜਿਹੜਾ ਸੀ ਸੱਦਾ ਦਿੱਤਾ ਹੈ। ਸਾਊਦੀ ਅਰਬ ਦੇ ਵੱਲੋਂ ਇਸ ਦੌਰੇ ਦੇ ਦੌਰਾਨ ਜਾਂ ਤਾਂ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਮੱਕਾ ਸੰਯੁਕਤ ਰੱਖਿਆ ਸਮਝੌਤਾ ਜਿਸ ਨੂੰ MJDA ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਇਹ ਸਮਝੌਤਾ ਹਾਲ ਹੀ ਦੇ ਵਿਚ 7 ਅਗਸਤ ਨੂੰ ਸਾਊਦੀ ਅਰਬ ਤੁਰਕੀ ਅਤੇ ਪਾਕਿਸਤਾਨ ਨੇ ਹਸਤਾਖਰ ਕੀਤਾ ਹੈ ਜੋ ਕਿ ਖੇਤਰ ਦੇ ਵਿਚ ਦਹਾਕਿਆਂ ਪੁਰਾਣੇ ਅਮਰੀਕਾ ਕੇਂਦਰਿਤ ਰੱਖਿਆ ਗੱਠਜੋੜ ਤੋਂ ਇਕ ਵੱਡਾ ਬਦਲਾਅ ਦਾ ਸੰਕੇਤ ਹੈ। ਇਸ ਸਮਝੌਤੇ ਦੀ ਮੁੱਖ ਸ਼ਰਤ ਜਿਹੜੀ ਇਹ ਹੈ ਕਿ ਕਿਸੇ ਵੀ ਇਕ ਮੈਂਬਰ ਦੇਸ਼ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਤਾਂ ਸਾਰੇ ਮੈਂਬਰਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਜਿਸਦੇ ਨਾਲ ਇਕ ਵੱਡੇ ਯੁੱਧ ਦਾ ਖਤਰਾ ਜਿਹੜਾ ਬਣ ਸਕਦਾ ਹੈ। ਬੰਗਲਾਦੇਸ਼ ਦੇ ਲਈ ਅਜਿਹਾ ਵਾਅਦਾ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਇਸ ਦੇ ਨਾਲ ਉਹ ਅਜਿਹੇ ਸੰਘਰਸ਼ਾਂ ਜਿਵੇਂ ਕਿ ਭਾਰਤ ਪਾਕਿਸਤਾਨ ਯੁੱਧ ਦੇ ਵਿਚ ਵੀ ਫਸ ਸਕਦਾ ਹੈ ਜਿਸ ਦੇ ਨਾਲ ਬੰਗਲਾਦੇਸ਼ ਦਾ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ। ਬੰਗਲਾਦੇਸ਼ ਦੇ ਲਈ ਸਾਊਦੀ ਅਰਬ ਦੇ ਸੱਦੇ ਨੂੰ ਨਕਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਕਿਉਂਕਿ ਉਥੇ ਸਭ ਤੋਂ ਵੱਧ ਪ੍ਰਵਾਸੀ ਬੰਗਲਾਦੇਸ਼ੀ ਰਹਿੰਦੇ ਨੇ ਜੋ ਦੇਸ਼ ਦੇ ਲਈ ਵਿਦੇਸ਼ੀ ਮੁਦਰਾ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਰੋਤ ਨੇ। ਪੱਛਮੀ ਏਸ਼ੀਆ ਦੇ ਵਿਚ ਗੁੰਝਲਦਾਰ ਰਾਜਨੀਤੀ ਜਿਵੇਂ ਕਿ ਸਾਊਦੀ ਇਰਾਨ ਤਣਾਅ ਤੁਰਕੀ ਇਜ਼ਰਾਈਲ ਟਕਰਾਅ ਜਾਂ ਕੁਰਦ ਅਤੇ ਹੂਥੀ ਬਾਗੀਆਂ ਦਾ ਮੁੱਦਾ ਜਿਹੜਾ ਹੈ ਵਿਚ ਫਸਣਾ ਢਾਕਾ ਦੇ ਆਪਣੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਖਾੜੀ ਦੇ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ। ਬੰਗਲਾਦੇਸ਼ ਦੇ ਵਿਚ ਪਾਸ ਕਰਕੇ ਸੱਜੇ ਪੱਖੀ ਅਤੇ ਇਸਲਾਮੀ ਖੇਮੇ ਦੇ ਵਿਸ਼ਲੇਸ਼ਕ ਇਸ ਗੱਠਜੋੜ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਤੇ ਤੁਰਕੀ ਵਰਗੀਆਂ ਮਜ਼ਬੂਤ ਫੌਜੀ ਸ਼ਕਤੀਆਂ ਜਿਹੜੀਆਂ ਨੇ ਨਾਲ ਹੱਥ ਮਿਲਾ ਕੇ ਉਹ ਭਾਰਤ ਨੂੰ ਰੋਕਣ ਦੇ ਵਿਚ ਕਾਮਯਾਬ ਹੋ ਸਕਦੇ ਹੈ। ਭਾਰਤ ਦੇ ਲਈ ਜਿਹੜਾ ਸਾਊਦੀ ਪਾਕਿਸਤਾਨ ਗੱਠਜੋੜ ਕੋਈ ਵੀ ਨਵੀਂ ਗੱਲ ਨਹੀਂ ਹੈ ਪਰ ਬੰਗਲਾਦੇਸ਼ ਦਾ ਇਸ ਦੇ ਵਿਚ ਸ਼ਾਮਲ ਹੋਣਾ ਦਿੱਲੀ ਦੇ ਲਈ ਜਿਹੜਾ ਉਹ ਇੱਕ ਜ਼ਰੂਰ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਉਸਨੂੰ ਦੋ ਪੱਖੀ ਜਾਂ ਤਾਂ ਚੀਨ ਨੂੰ ਮਿਲਾ ਕੇ 3 ਪੱਖੀ ਘੇਰਾਬੰਦੀ ਵਰਗੇ ਹਾਲਾਤ ਦੇ ਬਾਰੇ ਸੋਚਣਾ ਪਵੇਗਾ। ਬੰਗਲਾਦੇਸ਼ ਦੇ ਰਾਜ ਮੰਤਰੀ ਹਿਮਾਂਜੂ ਕਬੀਰ ਨੇ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਉਹ ਇਸ ਸੰਭਾਵਨਾ ਨੂੰ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਤੌਰ ਦੇ ਉੱਤੇ ਦੇਖ ਰਹੇ ਨੇ ਤੇ ਪਰ ਰਵਾਇਤੀ ਗੁੱਟ ਨਿਰਪੱਖ ਨੀਤੀ ਨੂੰ ਤਿਆਗ ਕੇ ਅਜਿਹੇ ਗੱਠਜੋੜ ਦੇ ਵਿਚ ਸ਼ਾਮਲ ਹੋਣਾ ਬੰਗਲਾਦੇਸ਼ ਨੂੰ ਅਜਿਹੇ ਸੰਕਟਾਂ ਦੇ ਵਿਚ ਧੱਕ ਜਿਹੜਾ ਸਕਦਾ ਹੈ ਜਿਸ ਨੂੰ ਕੰਟਰੋਲ ਕਰਨਾ ਢਾਕਾ ਦੇ ਵੱਸ ਦੇ ਵਿਚ ਫਿਰ ਨਹੀਂ ਹੋਵੇਗਾ। ਇਤਿਹਾਸਕ ਪਿਛੋਕੜ ਤੇ ਤੀਤ ਦੇ ਸਬਕ ਬੰਗਲਾਦੇਸ਼ ਦੇ ਲਈ ਅਜਿਹੇ ਫੌਜੀ ਫੈਸਲੇ ਲੈਣ ਦਾ ਇਤਿਹਾਸ ਜਿਹੜਾ ਵੀ ਰਿਹਾ ਹੈ। 1990 ਦੇ ਵਿਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਹਮਲਾ ਕੀਤਾ ਸੀ ਤਾਂ ਸਾਊਦੀ ਅਰਬ ਦੀ ਮੰਗ ਦੇ ਉੱਤੇ ਤਤਕਾਲੀ ਬੰਗਲਾਦੇਸ਼ੀ ਰਾਸ਼ਟਰਪਤੀ ਹੁਸੈਨ ਮੁਹੰਮਦ ਇਰਸ਼ਾਦ ਨੇ ਘਰੇਲੂ ਜਨਤਕ ਵਿਰੋਧ ਦੇ ਬਾਵਜੂਦ ਖਾੜੀ ਦੇਸ਼ ਦੇ ਵਿਚ ਆਪਣੀ ਫੌਜ ਭੇਜੀ ਸੀ। ਉਸ ਫੌਜ ਨੇ ਕਿਸੇ ਸਿੱਧੀ ਜੰਗ ਦੇ ਵਿਚ ਹਿੱਸਾ ਨਹੀਂ ਲਿਆ ਸੀ ਪਰ ਫਿਰ ਵੀ ਇਸ ਫੈਸਲੇ ਨੇ ਭਵਿੱਖ ਦੇ ਵਿਚ ਸੰਯੁਕਤ ਰਾਸ਼ਟਰ UN ਦੇ ਸ਼ਾਂਤੀ ਸੈਨਾ ਮਿਸ਼ਨਾਂ ਦੇ ਵਿਚ ਬੰਗਲਾਦੇਸ਼ੀ ਫੌਜ ਦੇ ਲਈ ਰਾਹ ਖੋਲ ਦਿੱਤੇ ਸਨ ਪਰ ਅੱਜ ਦੇ ਬਦਲੇ ਹੋਏ ਹਾਲਾਤ ਅਤੇ ਵੱਖ ਵੱਖ ਹਿੱਤਾਂ ਦੇ ਮੱਦੇਨਜ਼ਰ ਕਿ ਮੱਕਾ ਸਮਝੌਤਾ ਵਿਚ ਜਿਹੜਾ ਸ਼ਾਮਲ ਹੋਣ ਦਾ ਫੈਸਲਾ ਵੀ 1990 ਵਰਗਾ ਦੂਰ ਅੰਦੇਸ਼ੀ ਵਾਲਾ ਸਾਬਤ ਹੋਵੇਗਾ
ਜਾਂ ਫਿਰ ਇਹ ਦੇਸ਼ ਨੂੰ ਪੱਛਮੀ ਏਸ਼ੀਆਈ ਸੱਤਾ ਦੀ ਜੰਗ ਦੇ ਵਿੱਚ ਫਸਾ ਕੇ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਏਗਾ, ਇੱਕ ਵੱਡੀ ਬਹਿਸ ਦਾ ਜਿਹੜਾ ਵਿਸ਼ਾ ਬਣ ਚੁੱਕਿਆ। ਦੂਸਰੇ ਪਾਸੇ ਅਮਰੀਕਾ 9/11 ਦੇ ਮਾਸਟਰ ਮਾਇੰਡ ਖਾਲਿਦ ਸ਼ੇਖ ਮੁਹੰਮਦ ਤੇ 2028 ਦੇ ਵਿੱਚ ਚੱਲੇਗਾ ਹੁਣ ਮੁਕੱਦਮਾ। ਅਮਰੀਕੀ ਫੌਜੀ ਅਦਾਲਤ ਨੇ ਇੱਕ ਜੱਜ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦੇ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਤੇ 3 ਹੋਰਾਂ ਦੇ ਲਈ 2028 ਦੀ ਸੁਣਵਾਈ ਦੀ ਤਾਰੀਖ ਨਿਰਧਾਰਿਤ ਕਰ ਦਿੱਤੀ ਹੈ। ਮੁਕੱਦਮਾ 5 ਜੂਨ 2028 ਨੂੰ ਸ਼ੁਰੂ ਹੋਣਾ ਹੈ ਤੇ ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਕਰਨਲ ਮਾਈਕਲ ਏ ਸ਼ਰਾਮਾ ਨੇ ਆਪਣੇ ਫੈਸਲੇ ਦੇ ਵਿੱਚ ਲਿਖਿਆ ਕਿ ਮੁਕੱਦਮੇ ਤੋਂ ਪਹਿਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਧੂ ਸਮੇਂ ਦੀ ਲੋੜ ਹੈ, ਜਿਸਦੇ ਵਿੱਚ ਮੁਕੱਦਮੇ ਦੇ ਦੌਰਾਨ ਕਿਹੜੇ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਇਸ ਦੇ ਬਾਰੇ ਮਤਭੇਦ ਵੀ ਸ਼ਾਮਲ ਨੇ। ਅਮਰੀਕੀ ਫੌਜ ਅਤੇ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਤੇ ਸਭ ਤੋਂ ਘਾਤਕ ਹਮਲਿਆਂ ਦੇ ਵਿੱਚੋਂ ਇੱਕ ਦੀ ਸਾਜਿਸ਼ ਰਚਨ ਦੇ ਦੋਸ਼ੀ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਉਣ ਦੇ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕੀਤਾ ਹੈ। 2028 ਦੇ ਵਿੱਚ ਸ਼ੁਰੂ ਹੋਣ ਵਾਲਾ ਮੁਕੱਦਮਾ ਕਈ ਸਮਾਂ ਸੀਮਾਵਾਂ ਦੇ ਅਤੇ ਨਿਰਧਾਰਿਤ ਕਦਮਾਂ ਦੇ ਪੂਰਾ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇਸ ਦੇ ਲਈ ਇਸ ਦੇ ਵਿੱਚ ਇੱਕ ਜਿਹੜਾ ਵਾਰ ਫਿਰ ਦੇਰੀ ਹੋ ਸਕਦੀ ਹੈ ਤੇ ਮੁਕੱਦਮਾ ਅਸਲ ਦੇ ਵਿੱਚ 2021 ਦੇ ਵਿੱਚ ਸ਼ੁਰੂ ਹੋਣਾ ਸੀ ਪਰ ਬਾਅਦ ਦੇ ਵਿੱਚ ਰੱਦ ਕਰ ਦਿੱਤਾ ਗਿਆ। ਮੁਹੰਮਦ ਤੇ ਹਾਈਜੈਕ ਕੀਤੇ ਗਏ ਯਾਤਰੀ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਟਾਗਨ ਦੇ ਵਿੱਚ ਟੱਕਰ ਮਾਰਨ ਦੀ ਸਾਜਿਸ਼ ਰਚਨ ਤੇ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਉਸ ਨੇ 3 ਕਥਿਤ ਸਾਥੀਆਂ ਵਾਲਿਦ ਬਿਨ ਅਤਾਸ਼, ਅਲੀ ਅਬਦੁਲ ਅਜ਼ੀਜ਼ ਅਲੀ ਤੇ ਮੁਸਤਫਾ ਅਲ ਹਵਾਸਾਵੀ ਤੇ ਵੀ ਜਿਹੜਾ ਮੁਕੱਦਮਾ ਚਲਾਇਆ ਜਾਵੇਗਾ ਤੇ ਉਹ ਕਿਊਬਾ ਦੇ ਗੁਆਟਾਨਾਮੋ ਬੇ ਦੇ ਵਿੱਚ ਅਮਰੀਕੀ ਫੌਜੀ ਅੱਡੇ ਦੇ ਉੱਤੇ ਨਜ਼ਰਬੰਦ ਜਿਹੜੇ ਨੇ ਕੀਤੇ ਗਏ ਨੇ ਤੇ ਆਖਰੀ ਕੈਦੀਆਂ ਦੇ ਵਿੱਚੋਂ ਇੱਕ ਸਨ। ਦੂਸਰੇ ਪਾਸੇ ਸਪੇਨ ਦੇ ਵਿੱਚ ਲਾ ਟੋਮਾਟੀਨਾ ਯਾਨੀ ਕਿ ਟਮਾਟਰਾਂ ਦਾ ਖੇਡ, 1 ਘੰਟੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਮਾਰੇ ਲੱਖਾਂ ਟਮਾਟਰ ਨੇ, ਇੱਕ ਪਾਸੇ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹੈ। ਆ ਹੁਣ ਜਿਹੜਾ ਹੈਲੋਵੀਨ ਆ ਜਾਣਾ, ਦੇਖੋ ਕੱਦੂ ਦੀ ਕਿੱਦਾਂ ਕਿਸਮਤ ਰੋਲਣੀ ਹੈ ਉਹਦੇ ਵਿੱਚ ਵੀ। ਸਪੇਨ ਦੇ ਵੈਲੇਸੀਆ ਸੂਬੇ ਦੇ ਬੁਨਿਓਲ ਸ਼ਹਿਰ ਦੇ ਬੁੱਧਵਾਰ ਨੂੰ ਕੱਲ ਬੀਤੇ ਚ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ, ਜਿਸ ਨੂੰ ਲਾ ਟੋਮਾਟੀਨਾ ਆਯੋਜਿਤ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਨਾਮ ਦੇ ਨਾਲ, ਬੁਨਿਓਲ ਦੇ ਜਿਹੜੇ ਨੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਦੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਦੇ ਵਿੱਚ ਭਾਰਤ ਦੇ ਸਮੇਤ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਹੈ। ਲੋਕਾਂ ਨੇ ਇੱਕ ਦੂਜੇ ਦੇ ਉੱਤੇ ਟਮਾਟਰ ਸੁੱਟੇ ਤੇ ਗਲੀਆਂ ਦੇ ਵਿੱਚ ਮਸਤੀ ਕਰਦਿਆਂ ਡਾਂਸ ਕੀਤਾ ਤੇ ਇਸ ਸਮਾਗਮ ਦੇ ਲਈ 7 ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ ਸਨ। ਸੈਲਾਨੀਆਂ ਨੇ ਸਿਰਫ 1 ਘੰਟੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਸਾਰੇ ਟਮਾਟਰ ਸੁੱਟ ਮਾਰੇ ਤੇ ਜਿਸ ਦੇ ਨਾਲ ਸ਼ਹਿਰ ਦੀਆਂ ਗਲੀਆਂ ਤੇ ਲੋਕ ਟਮਾਟਰਾਂ ਦੇ ਨਾਲ ਢਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਕੁਝ ਨੌਜਵਾਨਾਂ ਨੇ ਇੱਕ ਝਗੜੇ ਦੇ ਦੌਰਾਨ ਇੱਕ ਦੂਜੇ ਦੇ ਉੱਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ ਤੇ ਇਹ ਘਟਨਾ ਬੁਨਿਓਲ ਦੇ ਵਿੱਚ ਇੱਕ ਸਾਲਾਨਾ ਪਰੰਪਰਾ ਜਿਹੜੀ ਬਣ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਹੁਣ ਕਹਾਣੀ ਦੀ ਗੱਲ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਅੱਜ, ਬੜੇ ਦਿਨਾਂ ਤੋਂ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖ ਰਹੇ ਹਾਂ ਤੇ ਅੱਜ ਤੁਹਾਡੇ ਹਵਾਲੇ ਆਪਾਂ ਕਰ ਦੇਣੀ ਹੈ ਕਹਾਣੀ। ਇਹ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਕਹਾਣੀ, ਜਿੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਸਾਂਝ ਪਾਉਂਦੇ ਹਾਂ ਕਹਾਣੀ ਦੀ, ਉਸੇ ਤਰਜ਼ ਦੇ ਉੱਤੇ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ। ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਲਿਖੀ ਗਈ ਹੈ। ਵੱਡਾ ਤਪੱਸਵੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਭਜਨੋ ਨਹੀਂ ਭਜਨੋ ਕੁੜੇ ਭਜਨੋ ਆ ਜਾ ਆਪਾਂ ਵੀ ਜਾ ਆਈਏ। ਬਚਨੋ ਨੇ ਗਲੀ ਦੇ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਜਿਹੜਾ ਕੰਮ ਕਰਦੀ ਪਈ ਸੀ ਛੇਤੀ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਖੜੀ ਹੋਈ। ਇੰਨੇ ਟੀਟ ਦੁਪਹਿਰ ਦੇ ਵਿੱਚ ਕਹਿੰਦੀ ਹੈ ਕਿੱਥੇ ਜਾਣਾ ਕੁੜੇ, ਉਸਨੇ ਪੁੱਛਿਆ। ਆਪਣੇ ਬਾਹਰਲੇ ਡੇਰੇ ਦੇ ਉੱਤੇ ਨਾ ਇੱਕ ਤਪਸਵੀ ਆਇਆ ਹੋਇਆ ਹੈ, ਕਹਿੰਦੇ ਨੇ ਕਿ ਉਹ ਬਹੁਤ ਪਹੁੰਚਿਆ ਹੋਇਆ ਹੈ। ਇੰਨੀ ਗਰਮੀ ਦੇ ਵਿੱਚ ਚਾਰੇ ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੇ ਹੈ। ਬਚਨੋ ਨੇ ਚੁੰਨੀ ਦੇ ਲੜ ਦੇ ਨਾਲ ਬੰਨੇ ਰੁਪਏ ਠੀਕ ਕਰਦਿਆਂ ਕਿਹਾ, ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨੂੰਹਾਂ ਦੇ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਹੈ। ਤੇ ਬਚਨੋ ਨੇ ਫਿਰ ਕਿਹਾ, ਕੰਮ ਤਾਂ ਭੈਣੇ ਸਾਰੀ ਉਮਰ ਹੀ ਨਹੀਂ ਮੁੱਕਣੇ, ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਦੇ ਨਾਲ ਬੰਦਾ ਤਰ ਜਾਂਦਾ। ਬਚਨੋ ਕਹਿੰਦੀ ਹੈ, ਬਚਨੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭਜਨੋ ਬੋਲੀ। ਬਚਨੋ ਨੂੰ, ਕਿਹੜੀ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ? ਆਪਾਂ ਤਰ ਕੇ ਜਾਣਾ ਕਿੱਥੇ ਹੈ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ, ਜਾਂ ਕਿਤੇ ਖੁਸ਼ੀ ਗਮੀ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ। ਨਾਲੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ, ਆ ਤਰਨ ਵਾਲੀਆਂ ਦੀਆਂ ਰੋਟੀਆਂ ਕੌਣ ਪਕਾਊ ਫਿਰ? ਬਚਨੋ ਦਾ ਮਨ ਸੰਤਾਂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦਾ ਸੀਗਾ। ਭਜਨੋ ਦੀ ਗੱਲ ਦੇ ਵੱਲ ਉਸਨੇ ਧਿਆਨ ਤਾਂ ਨਾ ਦਿੱਤਾ। ਉਹਨੇ ਫਿਰ ਕਿਹਾ, ਦੇਖ ਲੈ ਭੈਣੇ, ਦੇਖ ਲੈ, ਇੰਨੀ ਗਰਮੀ ਦੇ ਵਿੱਚ ਆਲੇ ਦੁਆਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਪੂਰਾ ਪਹੁੰਚਿਆ ਹੋਇਆ ਹੈ, ਪਹੁੰਚਿਆ ਹੋਇਆ ਸੰਤ ਹੋਊ ਉਹ। ਅਹੇ ਜੇ ਸੰਤਾਂ ਦੇ ਦਰਸ਼ਨ ਕਰਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ, ਚੱਲ ਮੈਂ ਤਾਂ ਕਹਿੰਦੀ ਹਾਂ ਛੱਡ ਘਰ ਦੇ ਫਕੀਰਾਂ ਨੂੰ, ਥੋੜਾ ਅੱਗਾਂ ਵੀ ਸਵਾਰ ਲਈਏ ਆਪਾਂ, ਜਾਣੀ ਕਿ ਆਪਣਾ ਫਿਊਚਰ। ਬਸ ਆਪਾਂ ਦੋਵੇਂ ਹੀ ਜਾਣੀਆਂ ਜਾਵਾਂਗੀਆਂ? ਭਜਨੋ ਨੇ ਪੁੱਛਿਆ। ਹੋਰ ਕਿਸੇ ਨੇ ਨਹੀਂ ਜਾਣਾ? ਨਾ ਨਾ, ਗਾਹਾਂ ਤੋਂ ਹੋਰ ਰਲਣਗੀਆਂ ਆਪਣੇ ਨਾਲ। ਬਹੂ ਤੋਂ ਫੋਨ ਕਰਵਾ ਤਾ ਸੀ ਸਭ ਨੂੰ, ਮਸਾਂ ਕਰਿਆ ਬੁੜਬੁੜ ਕਰਦੀ ਨੇ, ਕਰਦੀ ਨਾ ਸਾ। ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨੋ ਬੋਲੀ, ਚੱਲ ਕੋਈ ਨਾ। ਕੁਝ ਸੋਚਦਿਆਂ ਫਿਰ ਪੁੱਛਿਆ, ਸੱਚ ਕਣਕ ਵੱਢ ਲਈ ਤੁਸੀਂ? ਅੱਜ ਵੱਢ ਰਹੇ ਨੇ ਉਹ, ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ਕੱਲੀ ਨੂੰ ਕੰਮ ਕਰਨਾ ਪਊ। ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ। ਭਜਨੋ ਨੇ ਬਚਨੋ ਦੇ ਕੋਲ ਨੂੰ ਹੋ ਕੇ ਜਿਹੜਾ ਕਿਹਾ, ਚੁੱਪ ਕਰ ਹੌਲੀ ਬੋਲ, ਤਪਸਵੀ ਤਾਂ ਸਾਡੇ ਘਰੇ ਹੈ, ਅਸੀਂ ਲੈ ਆਏ ਸੀ ਉਹਨੂੰ। ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ, ਵੀ ਹੈ ਪਹਿਲਾਂ ਨਹੀਂ ਦੱਸ ਸਕਦੀ ਸੀ ਤੂੰ? ਬਚਨੋ ਨੇ ਥੋੜਾ ਗੁੱਸੇ ਹੁੰਦਿਆਂ ਕਿਹਾ, ਕੁਝ ਸੋਚਦਿਆਂ ਫਿਰ ਬੋਲੀ, ਆਹੋ ਤੇਰੇ ਘਰੇ ਤਾਂ ਜ਼ਰੂਰ ਆਊ ਵੱਡਾ ਧਰਮਨ ਦੇ, ਘਰੋਂ ਤਾਂ ਤੂੰ ਨਿਕਲਦੀ ਨਹੀਂ, ਨਾ ਕਿਤੇ ਸੇਵਾ ਕਰਨ ਜਾਵੇ, ਨਾ ਮੱਥਾ ਟੇਕਣ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨ ਕੌਰ ਫਿਰ ਬੋਲ ਪਈ, ਨਾ ਸੱਚੀ ਕਹਿੰਦੀ ਆ, ਪਿਛਲੇ ਵਿਹੜੇ ਦੇ ਵਿੱਚ ਬੈਠੇ ਨੇ। ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ, ਵੀ ਹੈ ਇਹ ਕੀ ਹੋ ਗਿਆ, ਕਿਹੜਾ ਭਾਣਾ ਵਾਪਰਿਆ? ਉਹ ਸੋਚ ਰਹੀ ਸੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਾ, ਨਾਲੇ ਇਹਦੇ ਘਰੇ ਕਿਵੇਂ ਆਜੂ? ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ। ਉਸਦੀ ਸੋਚ ਨੂੰ ਜਿਹੜਾ ਸੀ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆ ਫਿਰ ਬੋਲ ਪਈ, ਆ ਦਿਖਾਵਾਂ ਤੈਨੂੰ, ਚੱਲ ਮੇਰੇ ਨਾਲ। ਬਚਨੋ ਨੂੰ ਹੁਣ ਸੱਚ ਆ ਗਿਆ ਸੀ, ਭਜਨੋ ਦਾ ਜਾਣੀ ਕਿ ਉਹ ਮੰਨ ਗਈ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ ਦੇ ਨਾਲ ਬੋਲੀ, ਹਾਏ ਹਾਏ ਕੁੜੇ, ਕਿੱਡਾ ਜਿਗਰਾ ਹੈ ਤੇਰਾ, ਤੂੰ ਤਾਂ ਕਿਸੇ ਕੋਲ ਭਾਫ ਵੀ ਨਹੀਂ ਕੱਢੀ, ਮੇਰੇ ਵਰਗੀ ਤਾਂ ਉਈ ਸਾਰੇ ਪਿੰਡ ਦੇ ਵਿੱਚ ਰੋਲਾ ਪਾ ਦੇਵੇ ਵੀ ਸਾਡੇ ਘਰ ਭਾਈ ਤਪਸਵੀ ਆਇਆ। ਬਚਨੋ ਦੇ ਮਨ ਵਿਚਲਾ ਰੋਸ ਸਾਫ ਝਲਕ ਰਿਹਾ ਸੀ। ਹੌਲੀ ਬੋਲ, ਸਮਾਧੀ ਦੇ ਵਿੱਚ ਨੇ ਸੰਤ ਜੀ, ਭਜਨ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਆਖਿਆ। ਬਚਨੋ ਕੁਝ ਸੋਚਦਿਆਂ ਬੋਲੀ, ਚੱਲ तू भैने आप दे घरे सद्या, कोई तो गल होगी, मैं घरे जानी हाँ, तुसी पुछ लो जो कुछ पुछना है। वो वापस परतने लगी, भजनों ने उसनू रोकद्या आख्या, ना ना कुछ नहीं पुछना, सोचिया घर दे विच संतां दे चरण पवा लईए, चल आ जा, तू भी चल, तू भी कर लै सेवा, पिछले वेड़े दे विच बैठे ने ओह, चल मेरे नाल। बचनो उथे ही रुक गई, चुन्नी दी बुकल ठीक कीती, लड़ दे नाल बन्ने पैसे टोके वेखे, पैसिया दी की लोड़ है भैने, साधा संतां नू तां रुपये पैसिया दे नाल की मतलब, इना दी तां अपने वर्गियां नू लोड़ हुंदी है। भजनो बोली, ऐ काते कहनी है, दान पुन करन दे नाल तां किरत कमाई सफल हो जांदी है, किरत कमाई सफल तां गरीब गुरबे दी मदद करन दे नाल हुंदी है, साधा संतां नू कादी कमी, सेवादार गड्डियां दे विच लैके जांदे ने, गड्डियां दे विच ही छड्ड जांदे ने, ना कोई कपड़े लीड़े दा फिकर, ना खान पीन दा फिकर, सब बनिया बनाया हाजर। भजनों दी गल सुन के बचनों ने मथे त्यूड़ी पाई ते बोली, ऐ नहीं कहा करदे संतां नू। बचनों नू डर सी कि किते संत सुन ना लैन, लै मैं केड़ा कोई झूठ बोलिया, इना दा जाना आउणा, खाना पीना, पहनना सवरना, सब भगतां दे खर्चे दे उत्ते दा हुंदा है। भजनों दी आवाज धीमी सी, बचनों नू भजनों दीआं गल्लां चंगीआं नहीं सी लग रहीआं। उसने गल दा जिहड़ा रुख बदलदिआं पुछिआ, कहिंदी है कि तू संतां नू घरे क्यों बुलाया? बुलाया ही नहीं, असीं आप जाके पूरे मान सत्कार दे नाल लैके आए आ, बुलाया नहीं है। ओ हौली जिही बोली, पर तेरे मन दे विच तां खोट है। खोट? बचनों ने तिखी नजरे देखदिआं आख्या, लै खोट आली की गल होई, जो सच है उही किया, सारे संत चंगे नहीं हुंदे, सारे माड़े भी नहीं हुंदे। भजनों सहज दे नाल बोली, चल छड्ड हुण, ऐ दस बई संत कर की रहे ने थोड़े घरे? बचनों ने पुछिया, धूणियां तपा के भगती कर रहे ने, कहिंदे ऐ कि ऐस तरह घर दे दुख कट्टे जांदे ने। भजनों ने दस्या, पिछले वेड़े दे विचों उठदे धूए ने भजनों दी गल दी गवाही भरती, पे सच्ची अग तां लगी हुई है। बचनों दे अंदर बहुत सारे सवाल खड़े सन, उसे हिसाब दे नाल उसदे चेहरे दा हाव भाव बदल रहा। भजनों ने उसदे वल वेखद्या पुछया, की हो गया, ऐ क्यों देखदी है, संत तां किसे दे घरे जाण नू मनदे नहीं, तुसी किवें मना ले फिर? इन्ने सौखे नहीं मन्ने, एक बंदा भेजिया सी, फिर उना साडे सारे जियां दे बारे पता करवाया, बंदे कहे जे ने, फिर किते जाके साडे घरे चरण पौन नू हां कीती पैणे। भजनों ने बड़े मान दे नाल दस्या, फिर तुसी लैके किवें आए इन्हां नू? बचनों संतां नू घर बुलाउण दी हर विधि दे बारे जानना चाहुंदी सी, असीं ना 11 जने जाके लैके आए सी इन्हां नू, ट्रैक्टर ते ही लियाए, किदां? बचनो हैरानी नाल बोली, ना ना रिश्तेदारां दीआं कारां मंगवा लईआं सी ना, देख लै भजनो इत्थे तू दरैंत कर गई फिर ना। बचनो नमोशी दे नाल बोली, कादी दरैंत भैणे, साडे घरों किसे नू नहीं नाल लैके गए ना। बचनो ने उदास जिहा उलांभा दे दिता, ना कुड़े ना, ऐ ना आख, तेरे घर आले नू तां लैके गए सीगे, उने दस्या नहीं करे तेनू? ना पैणे, उने तां कोई नहीं दस पाई, नाले अज तां ओ तड़के दा खेत गया, बाहर दी बाहर भावे वग गया होवे। ओ थोड़ा रुक के फिर बोली, कुड़े मैनू दस दिंदी, रोटी पानी दा आहर करा दिंदी तेरे नाल, संतां दे नाल होर बंदे भी होणगे। बचनों नू अपने हथों जड़ा खुशी सेवा दा मलाल जड़ा हो गया, कोई बहुत खेचल दा काम नहीं सी, बंदे मुड़ गए सी छड़ के ना, ते संत कहिंदे असी आप दा भोजन आपे तैयार करांगे, जे बहुती खेचल दा काम हुंदा ना तां सब तो पहला तैनू ही बुलाउंदी मैं। भजनों ने उसदे मन दी हालत समझदिआं होइआं कह दिता, चल भैणे छड़, सेवा भी करमां आलिआं दे हिस्से ही आउंदी है। बचनों ने लम्मा जिहा साह भर के छड्डिआ, उसदी सोच दौड़न लग पई, ਇਹ ਮੀਸਨੀ ਜਿਹੀ ਹੈ ਤਾਂ ਚਲਾਕ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਦਿੰਦੀ। ਇੱਕ ਦੋ ਦਿਨ ਦੇ ਵਿੱਚ ਤਾਂ ਸਲਾਹ ਬਣੀ ਨਹੀਂ ਹੋਣੀ, ਕੀ ਪਤਾ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ ਇਹ। ਉਸਨੂੰ ਆਪਦੇ ਪਤੀ ਦੇ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਕਿਹੜਾ ਡੁੰਨ ਬੱਟਾ ਜਾ ਘਰੇ ਕੋਈ ਗੱਲ ਦੱਸਦਾ ਹੈ ਘਰੇ ਆ ਕੇ ਕੀ ਵਾਪਰ ਰਿਹਾ, ਜੋ ਮਰਜ਼ੀ ਹੋਈ ਜਾਵੇ। ਲੋਕਾਂ ਦੇ ਬੰਦੇ ਕੱਲੀ ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਹੈ? ਘਰੇ ਵੀ ਕਦੇ ਕੋਈ ਕਲੇਸ਼ ਨਹੀਂ ਸੁਣਿਆ। ਕੰਮ ਕਾਰ ਖੇਤੀਬਾੜੀ ਸਭ ਵਧੀਆ, ਨੂੰ ਵੀ ਠੀਕ ਹੈ। ਇਹਨੇ ਵੀ ਕਦੇ ਕੋਈ ਗੱਲ ਨਹੀਂ ਦੱਸੀ, ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਹੈ। ਬਹੁਤ ਸਾਰੇ ਸਵਾਲ ਉਸਦੇ ਅੰਦਰ ਜਿਹੜਾ ਸਿਰ ਚੁੱਕੀ ਖੜੇ ਸਨ। ਆ ਜਾ ਭੈਣੇ, ਆ ਜਾ, ਤੂੰ ਵੀ ਲਾਹਾ ਖੱਟ ਲੈ ਸੇਵਾ ਦਾ, ਆ ਜਾ। ਭਜਨੋ ਨੇ ਉਸਦੀ ਬਾਂਹ ਫੜੀ ਤੇ ਪਿਛਲੇ ਵਿਹੜੇ ਦੇ ਵੱਲ ਨੂੰ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀਗਾ। ਡੰਗਰ ਪਸ਼ੂ ਕੱਖ ਕੰਡਾ ਗੁਹਾ ਪਾਥੀਆਂ ਲੱਕੜ ਤਿੰਬੜ ਸਭ ਪਿੱਛੇ ਖੁੱਲੇ ਵਿਹੜੇ ਦੇ ਵਿੱਚ ਰੱਖਦੇ ਸੀ। ਜਦੋਂ ਖੇਤ ਦੇ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਾਣਿਆਂ ਦੀ ਰੋਟੀ ਪਕਾਉਣੀ ਹੁੰਦੀ ਸੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੱਥ ਖੜੇ ਕਰ ਦਿੰਦਾ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਿਆ ਹੋਇਆ, ਉਸ ਪਾਸੇ ਜਾਣ ਦੇ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਹੈ ਤੇ ਬਚਨੋ ਵਾਰ ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ ਹੈ। ਉਹ ਉਸਨੂੰ ਵਿਹੜੇ ਦੇ ਵਿੱਚ ਲੈ ਗਈ। ਓ ਦੇਖ ਮੇਰਾ ਵੱਡਾ ਤਪਸਵੀ, ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸੀ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਦੇ ਨਾਲ ਭਿੱਜੀ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ। ਕੋਲ ਹੀ ਦੂਜੇ ਚੁੱਲ੍ਹੇ ਤੇ ਚਾਹ ਦਾ ਜਿਹੜਾ ਪਤੀਲਾ ਰੱਖਿਆ ਹੋਇਆ। ਖੇਤ 10 ਕੁ ਜਣਿਆਂ ਦੀ ਚਾਹ ਰੋਟੀ ਇਕੱਠੀ ਹੀ ਜਾਣੀ ਸੀ ਤੇ ਉਹ ਕਦੇ ਪੇੜੇ ਕਰਦੀ, ਕਦੇ ਰੋਟੀ ਵੇਲਦੀ, ਰਾੜ ਦੀ ਤੇ ਚੋਪੜ ਦੀ, ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ ਤੇ ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, ਮੈਨੂੰ ਐ ਦੱਸ ਬਚਨੋ, ਉਹ ਤਪਸਵੀ ਵੀ ਧੂਣੀਆਂ ਤਾਪਣ ਦੇ ਨਾਲ ਨਾਲ ਇੰਨੇ ਕੰਮ ਕਰਦਾ ਜਿੰਨੇ ਕੰਮ ਮੇਰਾ ਇਹ ਤਪਸਵੀ ਕਰ ਰਿਹਾ? ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ ਤੇ ਭਜਨੋ ਨੇ ਫਿਰ ਕਿਹਾ, ਆਪਣੇ ਤਾਂ ਇਹੀ ਤਪਸਵੀ ਨੇ, ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਬਚਨੋ ਬਿਨਾਂ ਕੁਝ ਬੋਲਦਿਆਂ ਵਾਪਸ ਮੁੜੀ ਤੇ ਹੁਣ ਉਹ ਡੇਰੇ ਵੱਲ ਨਹੀਂ ਆਪਣੇ ਘਰ ਦੇ ਵੱਲ ਪਰਤ ਰਹੀ ਸੀ ਜੀ ਦੋਸਤੋ, ਇਹ ਹੈ ਕਹਾਣੀ। ਉਹ ਸੁਨੇਹਾ ਦਿੰਦੀ ਹੈ, ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਇਹਨਾਂ ਸਾਧਾ ਸੰਤਾਂ ਦੇ ਵਿੱਚ ਕੁਝ ਨਹੀਂ ਹੈ। ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੈ, ਹੱਕ ਸੱਚ ਦੀ ਰੋਟੀ ਕਮਾਈ ਕਰਨੀ, ਉਹੀ ਸਾਡਾ ਪਰਿਵਾਰ ਦੇ ਲਈ ਆਪਣੇ ਲਈ ਫਰਜ਼ ਹੈ। ਜਿੰਨੀ ਮਿਹਨਤ ਕਰੋਗੇ, ਮੁਸ਼ਕਤ ਕਰੋਗੇ, ਓਨਾ ਹੀ ਫਲ ਪਾਓਗੇ। ਤੇ ਜੇ ਇਹਨਾਂ ਦੇ ਵੱਲ ਜਾਓਗੇ ਤਾਂ ਇਸ ਤੋਂ ਵੱਡੀ ਤਪਸਵੀ ਜਾਂ ਇਸ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਟੱਬਰ ਦੀ ਸੇਵਾ, ਆਪਣੇ ਟੱਬਰ ਨੂੰ ਦੇਖਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਸਮਝਦਾ ਹੈ, ਉਹ ਮਸਲਿਆਂ ਨੂੰ ਹੱਲ ਕਰਦਾ ਹੈ, ਦੌੜਦਾ ਫਿਰਦਾ ਹੈ, ਪਸੀਨਾ ਆਪਣਾ ਵਹਾਉਂਦਾ ਹੈ, ਲਹੂ ਵਹਾਉਂਦਾ ਹੈ ਖੇਤਾਂ ਦੇ ਵਿੱਚ, ਤੇ ਉਹਨਾਂ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ? ਇਹ ਸੀ ਜੀ ਕਹਾਣੀ ਦੋਸਤੋ, ਵੱਡਾ ਤਪਸਵੀ, ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ। ਉਮੀਦ ਕਰਦੇ ਹਾਂ ਪਸੰਦ ਆਈ ਹੋਏਗੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਜੀ ਦੋਸਤੋ, ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਕਹਾਣੀ ਦੇ ਉੱਤੇ ਵਿੱਚ, ਕੋਈ ਕਹਿਣਾ ਚਾਹੁੰਦੇ ਹੋ ਤਾਂ। ਤੇ ਨਾਲ ਦੀ ਨਾਲ ਆਖਰ ਦੇ ਵਿੱਚ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਦੀ ਸਾਰ ਲੈਂਦੇ ਹਾਂ ਤੇ ਗੱਲਬਾਤ ਅੱਗੇ ਵਧਾਉਂਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਦੋਸਤੋ, ਉਹਨਾਂ ਨੂੰ ਮੈਂ ਕੱਢ ਲਵਾਂ ਪਹਿਲਾਂ ਜੀ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਤੇ ਸਭ ਤੋਂ ਪਹਿਲਾਂ ਸੁਨੇਹਾ ਪੁੱਜਿਆ ਜੀ ਮੇਰੇ ਕੋਲ, सुरेंद्र कौर माल जी ने सत श्री अकाल भेजी है यूएस तो राजन सैनी साहब ने लाइक नंबर दो भेजे ने जी ते कहिंदे ते सत श्री अकाल जी सारे प्यारे नूं समूहिक रूप दे विच जी। दविंदर भारत जी इंडिया तो यूए तो सत श्री अकाल भेजदे ने। हरविंदर जौल भैन जी यूएस तो सत श्री अकाल कहिंदे ने ते इसे तरह ही सतंदर सिंह ओजला साहब जुड़े ने सत श्री अकाल जी सारे प्यारियां नूं। इस तरह अपने लाइन के उत्ते जुड़ चुके ने सिकंदर सिंह ओजला साहब, उन्हां दी गलबात सुनते हैं फिर आपां तुहाडे सुनेहे लैके समाप्ति करते हैं। सत श्री अकाल ओजला साहब जी, आनू जी निक्का स्वागत है जी।
1: ਸਤਿ ਸ੍ਰੀ ਅਕਾਲ ਭਾਰਵੀ ਸਰੋਤਿਆਂ ਨੂੰ। ਇਹ ਕਹਾਣੀ ਟੋਰਾਂਟੋ ਦੀ ਕਾਂਡ ਪਹਿਲਾਂ ਵਾਪਰਿਆ ਕਿ ਕਹਾਣੀ ਪਹਿਲਾਂ ਲਿਖੀ ਗਈ ਸੀ ਜੀ?
0: ਇਹ ਕਹਾਣੀ ਤਾਂ ਪਹਿਲਾਂ ਦੀ ਲਿਖੀ ਆ, ਪਰ ਟੋਰਾਂਟੋ ਦਾ ਕਾਂਡ ਅੱਜ ਕੱਲ ਦੇ ਵਿਚ ਵਾਪਰਿਆ ਜੀ।
1: ਜਿਹੜੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਕੰਮ ਕਰਿਆ ਹੁਣ ਉਹਨਾਂ ਨੇ
0: ਪਤਾ ਨੀ ਜੀ, ਪਰ ਇਹ ਤਾਂ ਮੇਰੇ ਖਿਆਲ ਨਾਲ ਇੰਡੀਆ ਰਹਿੰਦੇ ਆ, ਅਮਰਤ ਕੌਰ ਬਟਰੁੱਖ।
1: ਆਹੋ ਬਟਰੁੱਖ ਬੇਬਚਨ ਬੇਦਲ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਮੈਂ ਤਾਂ ਹੱਸਦਾ ਵੀ ਉਹ ਚਲੋ ਵੈਸੇ ਤਾਂ ਜਿਹੜੇ ਜਿਨ੍ਹਾਂ ਦੇ ਘਰੇ ਇਹ ਪਾਂਡਾ ਆਇਆ ਸੀ ਨਾ, ਉਹ ਘਰ ਵਾਲੀ ਵੀ ਅੰਦਰ ਕਰ ਦੇਣੀ ਚਾਹੀਦੀ ਆ, ਰੂਹਾਂ ਅੰਦਰ ਰੱਖਣੀ ਚਾਹੀਦੀ ਨੇ।
0: ਕਸੂਰ ਉਹਨਾਂ ਦਾ ਵੀ ਹੈ,
1: ਉਹਨਾਂ ਦਾ ਵੀ ਕਸੂਰ ਹੈ ਜੀ। ਚਲੋ ਉਹਨਾਂ ਦਾ ਜਿਹੜਾ ਕੋਈ ਕਰਨਾ ਸੀ ਕਰਨਾ ਸੀ, ਤੇ ਉਹਨਾਂ ਦਾ ਵੀ ਖਬਰਾਂ ਕਦੋਂ ਕਾਦਕ ਤੋਂ ਲੱਗੇ ਹੋਏ ਆ ਪੂਜਾ ਪਾਠ ਕਰਾਉਣ
0: ਜੀ। ਬਿਲਕੁਲ ਹੈ ਜੀ, ਨਾਲੇ ਉਹਨੂੰ ਵੀ 10 ਪਾਈ ਸੀ ਭਜਨ ਵਾਂਗੂ ਹਨਾ
1: ਜੀ। ਹਾਂ, ਨਿਊਯਾਰਕ ਦਾ ਬਹੁਤ ਨੇ ਇਹ ਬਾਹਲੇ ਨੇ, ਉੱਥੇ ਦਾ ਵਾਧੂ ਕੰਮ ਹੈ ਜੀ, ਸਪੈਸ਼ਲ
0: ਜੋਸ਼ੀ ਵਗੈਰਾ ਬਹੁਤ ਘੁੰਮਦੇ ਆ ਜੀ ਉੱਥੇ, ਮਤਲਬ ਕਿ ਟਰੈਵਲਿੰਗ ਦੇ ਉੱਤੇ ਚੱਲ ਜਾਂਦੇ ਆ ਤੇ ਉੱਥੇ ਆਪਣਾ ਕਾਰੋਬਾਰ ਕਰੀ ਜਾਂਦੇ ਆ।
1: ਟੋਰਾਂਟੋ ਇੱਕ ਹੀ ਐਡਾ ਬੜਾ, ਉੱਥੇ ਮਤਲਬ ਸੈਚਰਡੇ ਸੀ ਇੱਕ ਵਾਰੀ ਮੈਂ ਲੰਘਿਆ ਤੇ ਮਤਲਬ ਮੈਂ ਕਿਹਾ ਕਿਤੇ ਕੋਈ ਹਾਲ ਹੂਲ ਹੋਣਾ, ਉਹ ਕਹਿੰਦੇ ਨਹੀਂ ਇੱਥੇ ਬਾਬਾ ਪੁੱਛਿਆ ਦਿੰਦਾ ਵੀ।
0: ਅੱਛਾ ਜੀ,
1: ਗੱਡੀ ਕਢਾਉਣ ਨੂੰ ਜਗ੍ਹਾ ਨਹੀਂ ਸੀ ਉੱਥੇ
0: ਜੀ,
1: ਨਾਲੇ ਲੈ ਆਇਆ ਸਾਰਾ ਕੋਈ ਪੰਜਾਬੀ ਕੋਈ ਛੱਡ ਕੇ ਨਹੀਂ ਆਏ ਉੱਥੇ।
0: ਕੀ ਬਾਤ ਹੈ ਜੀ,
1: ਸਭ ਕੁਛ ਚੱਲਦਾ ਟੂਣੇ ਆ ਪਿੱਛੇ ਟੋਰਾਂਟੋ ਦੀ ਅਖਣੀ ਵੈਨਕੂਵਰ ਦੀ ਉਹ ਪੁਲਿਸ ਵਾਲੀ ਲੜ ਰਹੀ ਸੀ ਉਹਦੇ ਨਾਲ ਟੂਣਾ ਕਰਨ ਲੱਗੀ ਸੀ ਚੌਂਕ ਦੇ ਵਿੱਚ।
0: ਅੱਛਾ ਜੀ, ਹਾਂਜੀ ਉਹ ਜਦੋਂ ਪਤਾ ਨੀ ਕਿਹੜਾ ਦਰਖਤ ਦੀ ਪੂਜਾ ਕਰਦੇ ਪਤਾ ਨੀ ਕੀ, ਨਹੀਂ
1: ਉਹ
0: ਸੜਕ ਸੀ ਕੁਝ ਕਰਕੇ,
1: ਇਹ ਉਹ ਤਾਂ ਉਹ ਸੀਗਾ ਮੈਂ ਭੁੱਲ ਗਿਆ, ਮਤਲਬ ਇੱਕ ਹੈਗਾ
0: ਜੀ
1: ਖੇਤਾਂ ਚ ਪੂਜਦੇ ਜਾਂਦੇ ਨੇ ਉਹਨੂੰ
0: ਖੇਤਰਫਲ
1: ਨਹੀਂ ਸੀਗਾ ਜੀ, ਇਹ ਤਾਂ ਚੁਰਾਹੇ ਸੀਗਾ ਸੜਕ ਦੇ
0: ਕਰਨ ਲੱਗੇ। ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਔਜਲਾ ਸਾਹਿਬ ਸਾਡੀ ਸੋਚ ਕਦੋਂ ਤਬਦੀਲ ਹੋਏਗੀ ਜੇ ਇੰਨਾ ਚਿਰ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਨੂੰ ਵੀ?
1: ਉਹ ਬਥੇਰੇ ਆ ਜੀ, ਇੱਕ ਨੂੰ ਪਿੱਛੇ ਚੰਗੇ ਭਲੇ ਉਹ ਟਰੱਕ ਚਲਾਉਂਦੇ ਨੇ, ਦੋਵੇਂ ਭਾਈ ਵਧੀਆ ਕੰਮ ਕਾਰ ਠੀਕ ਆ, ਪੈਸਾ ਨੀ ਖੜਦਾ, ਉਹ ਪੈਸਾ ਕਦੇ ਘਰ ਲੈ ਲਿਆ ਉਥੋਂ ਘਾਟਾ ਪੈ ਗਿਆ, ਫਲਾਨਾ ਕਰ ਲਿਆ ਉਥੋਂ ਘਾਟਾ ਪੈ ਗਿਆ, ਖੰਨੇ ਦੇ ਬਾਬੇ ਨੇ ਚੱਕਦਾ ਕੰਮ।
0: ਨੀ ਤੁਸੀਂ ਕਹਿਣਾ ਲਿਆ ਮੈਨੂੰ ਦਿਓ ਮੈਂ ਖੜਾਉਣਾ,
1: ਕਢਾਏ ਕਢਵਾਏ ਜੀ ਉਹਨਾਂ ਦੇ ਪੈਸੇ, ਮਤਲਬ ਪਹਿਲਾਂ ਤਾਂ ਗੁੱਸਾ ਆਵੇ, ਚਲੋ ਕਹਾ ਜਾਣ ਪਛਾਣੇ ਇਹ ਜੀ ਸੀਗੀ
0: ਜੀ,
1: ਉਹ ਲੈ ਗਿਆ ਉਹਨਾਂ ਨੂੰ, ਮੈਂ ਜਦ ਪਤਾ ਲੱਗਿਆ ਕਾਹਦੇ ਪੈਸੇ, ਕਹਿੰਦੇ ਪੈਸਾ ਖੜਦਾ ਨੀ ਸੀ
0: ਜੀ,
1: ਵੀ ਪੈਸਾ ਤੁਹਾਡਾ ਖੜਨਾ ਕਿੱਥੇ ਆ
0: ਜੀ,
1: ਤੁਸੀਂ ਟਰੱਕ ਤੇ ਰਹਿੰਦੇ ਹੋ ਤੇ ਘਰ ਦੇ ਵੀ ਘਰੇ ਵੀ ਮਾੜਾ ਮੋਟਾ ਹਿਸਾਬ ਰੱਖ ਲਓ ਵੀ ਕਿੱਧਰ ਨੂੰ ਜਾਂਦਾ ਪੈਸਾ
0: ਜੀ,
1: ਮਤਲਬ ਤੁਹਾਨੂੰ ਥੋੜੀ ਮਿਹਨਤ ਦੀ ਵਿਸ਼ਵਾਸ ਹੈ ਨੀ
0: ਜੀ। ਬਿਲਕੁਲ,
1: ਕਾਰਨ ਸੀਗਾ ਇਹ ਵੀ ਅੱਜ ਪੈਸੇ 5,000 ਕਮਾਉਣਾ ਤੇ ਗਾਹ ਲਾ 20,000 ਦੇਣਾ,
0: ਨਹੀਂ ਆਪਣੀਆਂ ਫਜ਼ੂਲ ਖਰਚਿਆਂ ਦੇ ਉੱਤੇ ਫਿਰ ਕੰਟਰੋਲ ਕਰੋ, ਪੈਸਾ ਖੜਦਾ ਨਹੀਂ ਕਰਦਾ ਜੀ।
1: ਉਹੀ ਗੱਲ
0: ਜੀ,
1: ਉਹ ਮੁੜ ਕੇ ਫਿਰ ਉਹ ਮੜਾ ਜਾ ਦੱਸਿਆ ਦੁਸਿਆ ਆਲਾ ਦਾਲਾ ਵੀ ਭਾਈ ਇੱਥੇ ਕਿ ਇੰਨੀ ਬਾਹਲੀ ਦੂਰ ਨੀ ਹੈਗੇ ਇੱਥੋਂ
0: ਜੀ,
1: ਸੋਫੇ ਬਾਅਦ ਚ ਲੈ ਆਵਾਂਗੇ, ਪਹਿਲਾਂ ਆਪਦਾ ਪੈਰਾਂ ਤੇ ਹੋ ਲਈਏ।
0: ਬਿਲਕੁਲ,
1: ਉਧਰ ਤਾਂ ਅਸੀਂ ਜਾਂਦੇ ਹੀ ਨੀ
0: ਜੀ ਜੀ ਜੀ ਜੀ,
1: ਫਿਰ ਇਹ ਬਾਬਿਆਂ ਦੇ ਕੋਲ ਜਾਂਦੇ ਆ, ਫਿਰ ਬਾਬੇ ਸਹੀ ਸੈੱਟ ਕਰ ਦਿੰਦੇ ਨੇ।
0: ਬਿਲਕੁਲ ਹੈ ਜੀ,
1: ਮੈਂ ਤਾਂ ਅਸੀਂ ਤਾਂ ਕਹਿਣਾ ਵੀ ਇਹ ਅੰਦਰ ਦਾ ਟੱਬਰ ਹੋਣਾ ਚਾਹੀਦਾ ਸੀ ਨਾਲ।
0: ਬਿਲਕੁਲ,
1: ਬਾਕੀ ਤੁਸੀਂ ਪਹਿਲਾਂ ਜਿਹੜੀ ਕਹਾਣੀ ਸੁਣਾਈ ਆ, ਦੇਖੋ ਇਹ ਮੁਲਕ ਜੀ ਸਾਰੇ ਆਏ ਆ ਜੀ ਅੱਜ ਕੱਲ, ਜੇ ਦੋ ਪਤੀ ਪਤਨੀ ਕਮਾਉਂਦੇ ਆ ਤੇ ਪਤੀ ਨਾਲ ਹੱਥ ਵਟਾਉਂਦਾ ਘਰ ਦੇ ਕੰਮ ਦੇ ਵਿੱਚ ਵੀ, ਤਾਂ ਹੀ ਪਤਨੀ ਵੀ ਤਾਂ ਹੀ ਕੰਮ ਤੇ ਕਮਾ ਕੇ, ਚਾਹੇ ਆਪਾਂ ਕਮਾ ਕੇ ਲਿਆਉਂਦੇ ਉਹ ਕਮਾ ਕੇ ਲਿਆਉਂਦੇ ਨੇ
0: ਜੀ
1: ਘਰ ਬੰਨੇ ਤਾਂ ਇਸੇ ਤਰੀਕੇ ਨਾਲ ਜਾਂਦੇ ਹੁੰਦੇ ਨੇ।
0: ਬਿਲਕੁਲ
1: ਚਲੋ ਬਾਕੀ ਹਾਸਾ ਮਜ਼ਾਕ ਦਾ ਵੱਖਰਾ, ਹੁਣ ਅੱਜ ਕੱਲ੍ਹ ਤਾਂ ਬਰਾਬਰ ਆ, ਸਾਰਾ ਕੁਝ ਪੜ੍ਹੇ ਲਿਖੇ ਨੇ,
0: ਬਰਾਬਰ ਆ ਜੀ।
1: ਤੇ ਸਾਨੂੰ ਇਹ ਸਮਝਣਾ ਚਾਹੀਦਾ
0: ਨਾਲੇ ਦੇਖੋ
1: ਜਿਵੇਂ
0: ਆਪਾਂ
1: ਮਾਂ
0: ਬੀਬੀਆਂ
1: ਭੈਣ
0: ਬਾਰੇ,
1: ਜਿਵੇਂ
0: ਜਿਵੇਂ ਕੱਲ
1: ਕੱਲ੍ਹ
0: ਗੈਸ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਟੈਕਨੀਕ ਆ ਗਈ,
1: ਬਿਲਕੁਲ
0: ਨਹੀਂ
1: ਪਹਿਲਾਂ
0: ਤਾਂ
1: ਦੇਖੋ
0: ਅੱਗੇ ਚੁੱਲ੍ਹੇ ਮੂਹਰੇ ਦੇਖ ਲੋ, 40 ਡਿਗਰੀ ਚ 45 ਡਿਗਰੀ ਚ ਬਹਿ ਕੇ ਰੋਜ਼ 3 ਟਾਈਮ ਰੋਟੀਆਂ ਲਾਉਣੀਆਂ, ਸਬਜ਼ੀ ਬਣਾਉਣੀ, ਸਾਰਾ
1: ਸੋਚ ਕੇ
0: ਕੁਝ
1: ਦੇਖੋ ਜੀ।
0: ਕਰਨਾ।
1: ਮਾਲ ਭੈਣ ਜੀ ਉਦੋਂ ਪੜ੍ਹਾਉਂਦੇ ਸੀ, ਪੜ੍ਹੇ ਹੋਏ ਸੀ, ਤੇ ਇਹਨਾਂ ਦੇ ਘਰ ਦੇ ਪੜ੍ਹੇ ਹੋਣੇ ਆ, ਪੜ੍ਹੇ ਸੀ,
0: ਜੀ
1: ਤੇ ਇਹਨਾਂ ਨੇ ਆਖਰੀ ਟਾਈਮ ਤੱਕ ਕੰਮ ਕਰਿਆ, ਇੱਕ ਬੇ ਦੱਸਦੇ ਵੀ ਹਸਬੈਂਡ ਜੀ
0: ਬਿਲਕੁਲ
1: ਹੈਲਪ ਕਰਾਈ, ਤਾਂ ਹੀ ਇਹ ਪੜ੍ਹਾਉਂਦੇ ਰਹੇ,
0: ਬਿਲਕੁਲ ਹੈ ਜੀ,
1: ਆਪਦੀ ਪੜ੍ਹਾਈ ਛੱਡ ਕੇ ਬਹਿ ਜਾਂਦੇ ਇਹ, ਜਾਂ
0: ਬਿਲਕੁਲ
1: ਪੜ੍ਹਾਉਣਾ ਛੱਡ ਦਿੰਦੇ ਜੀ।
0: ਜੀ
1: ਸੋ ਇਸ ਕਰਕੇ ਬਰਾਬਰ ਕਰਾਂਗੇ ਤਾਂ ਹੀ ਤਰੱਕੀ ਹੁੰਦੀ ਹੈ, ਤੇ
0: ਹੁੰਦੀ ਹੈ ਜੀ।
1: ਅਸੀਂ ਜੇ ਐਂ ਸਮਝਾਂਗੇ ਬਸ, ਤਾਂ ਹੀ ਤਾਂ ਬਿਮਾਰੀਆਂ ਲੱਗੀਆਂ ਸਾਡੀਆਂ ਬੁੜੀਆਂ ਨੂੰ, ਮਾਵਾਂ ਨੂੰ ਸਾਡੀਆਂ ਨੂੰ ਬਿਮਾਰੀਆਂ ਇਸੇ ਕਰਕੇ ਲੱਗੀਆਂ ਵੀ ਨੂੰਹ ਆ ਗਈ ਕੰਮ ਛੱਡਤਾ, ਬਸ ਭਾਈ
0: ਜੀ
1: ਹੈ ਛੱਡਤਾ ਤੇ ਗੋਡੇ
0: ਉੱਤੇ। ਤਾਂ
1: ਖੜ ਗਏ,
0: ਦੇਖੋ
1: ਭਾਰ ਵੱਧ
0: ਚਾਹੇ
1: ਗਿਆ,
0: ਇੱਕ ਪਾਸੇ
1: ਦੋਨੋਂ ਲੱਤ
0: ਕਹਿੰਦੇ
1: ਗਈ।
0: ਇਨਕਮ ਹੈ ਨੀ ਗੀ ਜਾਂ ਗੁਜ਼ਾਰਾ ਨਹੀਂ ਹੁੰਦਾ, ਦੂਜੇ ਪਾਸੇ ਕੰਮਾਂ ਵਾਲੀਆਂ, ਪੋਚਾ ਲਾਉਣ ਵਾਲੀ ਵੱਖਰੀ ਹੈ, ਰੋਟੀ ਪਕਾਉਣ ਵਾਲੀ
1: ਭਾਂਡੇ ਧੋਣ
0: ਵੱਖਰੀ,
1: ਵਾਲੀ ਵੱਖਰੀ, ਬਸ ਜੀ ਬਸ।
0: ਹਨਾ ਜੀ, ਤੇ ਉਹ ਕਿੱਥੋਂ ਹੋਈ ਜਾਂਦਾ ਸਾਰਾ ਕੁਝ, ਹਨਾ ਜੀ।
1: ਲਓ ਮਾਲ ਭੈਣ ਜੀ ਨੂੰ ਲਓ ਜੀ, ਇਹਨਾਂ ਨੂੰ, ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਦੋ ਵਿਚਾਰ ਆ ਕੇ।
0: ਜ਼ਰੂਰ ਜੀ,
1: ਠੀਕ ਹੈ ਜੀ,
0: ਓਕੇ, ਥੈਂਕ ਯੂ ਅਜਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ, ਵਿਚਾਰਾਂ ਲਈ ਜੀ। ਤੇ ਦੋਸਤੋ ਹਾਂ ਜੀ, ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਸ਼ਾਇਦ ਬਿਜੀ ਹੋ ਸਕਦੇ ਆ ਮਾਲ ਜੀ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਜਾਂਦੇ ਜਾਂਦੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸੁਨੇਹੇ ਆ ਉਹ ਆਪਣੇ ਐਪਰੀਸ਼ੀਏਟ ਕਰਦੇ ਨੇ, ਰਾਜਨ ਸੈਣੀ ਸਾਹਿਬ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਆ, ਸ਼ਾਇਦ ਹੋ ਸਕਦਾ ਬੀਜੀ ਨੇ ਜੀ, ਤੇ ਨਹੀਂ ਤਾਂ ਉਹਨਾਂ ਦੀ ਕਾਲ ਆ ਜਾਣੀ ਸੀ, ਚਲੋ ਕੱਲ ਨੂੰ ਕਰ ਲੈਣਗੇ ਗੱਲ। ਤੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਜੀ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਹੈ ਤੇ ਬਹੁਤ ਖੂਬਸੂਰਤ ਹੈ, ਤੇ ਕੁਝ ਸੰਦੇਸ਼ ਦੇ ਕੇ ਗਈ ਹੈ। ਹਾਂਜੀ, ਖੇਤਰਪਾਲ, ਖੇਤਰਫਲ ਕਹਿ ਦਿੱਤਾ ਮੈਂ, ਖੇਤਰਪਾਲ ਰਾਜਨ ਸੈਣੀ ਸਾਹਿਬ ਨੇ ਕਿਹਾ ਖੇਤਰਪਾਲ ਜੀ। ਤੇ ਸੁਨੇਹਾ ਦੀ ਸਾਂਝ ਪਾ ਰਿਹਾ ਸੀ ਦੋਸਤੋ ਸੁਰਿੰਦਰ ਕੌਰ ਮਾਲ ਜੀ ਤੇ ਰਾਜਾ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਉਹ ਉਹ ਹੋ ਕਹਿੰਦੇ ਨੇ ਉਹ ਹੋ ਰਿਹਾ ਅਕਲਾਂ ਬਿਨਾਂ ਖੂਹ ਖਾਲੇ ਜੀ, ਤੇ ਔਜਲਾ ਸਾਹਿਬ ਕਹਿੰਦੇ ਬਾਦਲ ਦਲ ਕਹੋ ਜੀ, ਤੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਇਸ ਵੇਲੇ ਪੰਜਾਬ ਕਹਿੰਦੇ ਜੀ, ਸਭ ਦੀਆਂ ਆਪਣੀਆਂ ਹੱਟੀਆਂ ਨੇ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਆ, ਤੇ ਰਾਜਨ ਜੀ ਕਹਿੰਦੇ ਆ ਸਿਰ ਮੁੰਨੀ ਅਕਾਲੀ ਦਲ ਤਾਂ ਹੈ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ, ਔਜਲਾ ਸਾਹਿਬ ਲਿਖਦੇ ਨੇ ਤੁਸੀਂ ਭਾਰਤ ਵੀਰ ਦੇ ਵੀਰ ਹਮੇਸ਼ਾ ਹੀ ਕਹਿੰਦੇ ਹੋ ਕਿ ਪਤਨੀ ਨੌਕਰ ਨਹੀਂ ਹੁੰਦੀ ਜੀ, ਔਜਲਾ ਸਾਹਿਬ ਦੇਖ ਲੋ, ਸਮਝ ਜਾਓ ਜੀ, ਸਮਝਣ ਵਾਲੇ ਹੁਣ ਕਿੱਥੇ ਗੱਲ ਮਾਰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਪਤੀ ਜੀ, ਪਤੀ ਵੀ ਤਾਂ ਨੌਕਰ ਨਹੀਂ ਹੈ ਜੀ, ਤੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਜੀ, ਪਤੀ ਪਤਨੀ ਹੈ, ਉਹਨੂੰ ਉਹ ਸਮਝੋ, ਨੌਕਰ ਚ ਨੌਕਰ ਕਾਹਤੋਂ ਸਮਝਣਾ ਆਪਾਂ ਇੱਕ ਦੂਜੇ ਨੂੰ। ਔਜਲਾ ਸਾਹਿਬ ਕਹਿੰਦੇ ਪਤੀ ਅੰਡਰਸਟੈਂਡ ਬਣ ਗਿਆ ਸੀ, ਕਹਿੰਦੇ ਸੀ ਅੰਡਰਸਟੈਂਡਿੰਗ ਗਿਆ ਜੀ, ਇਹ ਅੰਡਰਸਟੈਂਡਿੰਗ ਹੈ। ਔਜਲਾ ਸਾਹਿਬ ਕਹਿੰਦੇ ਵੀਰ ਜੀ ਨੂੰ ਧਿਆਨ ਦੇ ਨਾਲ ਸੁਣੋ। ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਕਹਿੰਦੇ ਆ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਫਿਨਲੈਂਡ ਤੋਂ। ਔਜਲਾ ਸਾਹਿਬ ਕਹਿੰਦੇ ਦਿੱਲੀ ਦੀਆਂ ਗੱਲਾਂ, ਤੇ ਸੋਰੀ ਦਿਲ ਦੀਆਂ ਗੱਲਾਂ, ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵਧੀਆ ਕਰਿਆ, ਇਹ ਸਾਰੇ ਹੀ ਅੰਦਰ ਕਰਨੇ ਚਾਹੀਦੇ ਨੇ, ਰੂਹਾਂ ਠੀਕ ਰਹਿਣਗੀਆਂ ਇਹਨਾਂ ਦੀਆਂ ਜੀ, ਭਟਕਣਗੀਆਂ ਨਹੀਂ। ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ, ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਵੀਰਾਂ ਭੈਣਾਂ ਨੂੰ ਕਹਿੰਦੇ ਆ, ਤੇ ਲਾਈਕ ਨੰਬਰ 7 ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਕੈਲੀਫੋਰਨੀਆ ਤੋਂ, US ਤੋਂ, ਤੇ ਰਾਜਵੀਰ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਬੇਅੰਤ ਸੰਧੂ ਜੀ ਕਹਿੰਦੇ ਨੇ ਰਾਜੀਵ ਕੁਮਾਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ 97 ਵਿੱਚ ਜਿਹੜਾ ਸੀ 43,000 ਕਰੋੜ ਲਿਖਣਾ ਸੀ, ਸ਼ਾਇਦ ਕਰੋੜ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ, ਕਰਜ਼ਾ ਸੀਗਾ ਜੀ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਕਹਿੰਦੇ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਬਲਵੀਰ ਸਿੰਘ ਸੈਣੀ ਸਾਹਿਬ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲਾਈਕ ਨੰਬਰ 9 ਕਹਿੰਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਆ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ, ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਹੈ ਜੀ, ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗ ਜੀ ਤੇ ਭਾਰਜ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਖਾਣਾ ਬਣਾਉਣਾ ਵੀ ਕਹਿੰਦੇ ਸਿੱਖੋ ਜੀ ਨਾਲ ਚਾਹ ਤੇ ਨਹੀਂ ਰਹਿਣਾ ਜੀ ਤੇ ਵਧੀਆ ਸਲਾਹ ਰਾਜਨ ਸੈਣੀ ਜੀ ਕਹਿੰਦੇ ਨੇ ਆਪਣੇ ਸੁਰਿੰਦਰ ਮਾਲ ਜੀ ਨੇ ਲਿਖਿਆ ਕਿ ਵਧੀਆ ਸਲਾਹ ਰਾਜਨ ਸੈਣੀ ਜੀ ਨੇ ਦਿੱਤੀ ਹੈ ਤੇ ਔਜਲਾ ਸਾਹਿਬ ਕਹਿੰਦੇ ਆ ਕੱਲੇ ਭਾਂਡੇ ਧੋਣੇ ਸਭ ਕੁਝ ਨਹੀਂ ਤੇ ਰਾਜਨ ਸੈਣੀ ਸਾਹਿਬ ਬੇਅੰਤ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ ਮਾਲ ਭੈਣ ਜੀ ਆਪਣੇ ਰਾਜਨ ਸੈਣੀ ਸਾਹਿਬ ਕਰਦੇ ਨੇ ਉਹਨਾਂ ਦਾ ਤੇ ਮਾਲ ਜੀ ਆਪਣੇ ਜੋੜੇ ਗਏ ਨੇ ਨਾਲ ਤੋਂ ਉਹਨਾਂ ਦੀ ਜਵਾਨੀ ਹੀ ਆਪਾਂ ਗੱਲਬਾਤ ਸੁਣਦੇ ਅੱਗੇ ਸਤਿ ਸ੍ਰੀ ਅਕਾਲ ਭੈਣ ਜੀ ਜੀਆ ਨੂੰ ਜੀ ਸਵਾਗਤ ਹੈ ਜੀ
2: ਹਾਂਜੀ ਰਵਿੰਦਰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੁਸੀਂ ਵੀ ਹੱਸੀ ਜਾਂਦੇ ਹੋ ਜੀ
2: ਉਹ ਪਤਾ ਕੀ ਆ ਮੈਂ ਤਾਂ ਹੱਸ ਗਈ ਤਾਂ ਹੁਣ ਮੈਂ ਹੈਗੀ ਆ ਤਾਂ ਪਹਿਲਾਂ ਹੱਸ ਗਈ ਸੀ ਤੁਹਾਨੂੰ ਦੇਖ ਕੇ ਟੀਵੀ ਤੇ ਤੁਹਾਨੂੰ ਲਾਇਆ ਸੀ ਤੇ ਹੁਣ ਪਤਾ ਕੀ ਅੱਜ ਮੈਂ ਬਾਹਰ ਗਈ ਸੀ ਮੀਂਹ ਬਹੁਤ ਵਰਦਾ ਸੀ ਜਦੋਂ ਮੀਂਹ ਸਿਰ ਤੇ ਪੈ ਗਿਆ ਮੇਰਾ ਸਿਰ ਜਿਹਾ ਦੁਖਦਾ ਸੀ ਹੁਣ ਮੈਂ ਇਕਬਾਲ ਦਾ ਮੈਸੇਜ ਲਿਖ ਕੇ ਹਟੀ ਸੀ ਮੈਂ ਲੱਗੀ ਆ ਸੌਣ ਨੈਪ ਲੈਣਾ ਜੇ ਤੂੰ ਮੈਨੂੰ ਕਾਲ ਕਰਨੀ ਹੋਏ ਇੱਕ ਘੰਟੇ ਬਾਅਦ ਕਰੀ ਪਰ ਤੁਹਾਡੀ ਮੈਨੂੰ ਉਹ ਬੰਦ ਤਾਂ ਕੀਤਾ ਸੀ ਮੈਂ ਫੋਨ ਪਰ ਫਿਰ ਵੀ ਸੁਣ ਗਿਆ
0: ਨਹੀਂ ਮੈਂ ਡਿਸਟਰਬ ਕਰ ਦਿੱਤਾ ਜੀ
2: ਨਹੀਂ ਫਿਰ ਮੈਂ ਉੱਠ ਖੜੀ ਮੈਂ ਕਿਹਾ ਚੱਲ ਠੀਕ ਆ ਅੱਛਾ ਰਾਜਨ ਜੀ ਨੇ ਵੈਸੇ ਸੋਹਣੀ ਸਲਾਹ ਦਿੱਤੀ ਸੀ ਦੂਜਿਆਂ ਬਾਰੇ ਜਿਹੜਾ ਹੁਣ ਚੱਲ ਰਿਹਾ ਸੀਗਾ ਤੁਸੀਂ ਜੱਜ ਦੇ ਫੈਸਲੇ ਬਾਰੇ ਕਹਿੰਦੇ ਆ ਗੱਲ ਤਾਂ ਇਹ ਆਪਸੀ ਸਹਿਯੋਗ ਜਿੱਦਾਂ ਵੀ ਤੁਹਾਨੂੰ ਮੈਂ ਦੱਸ ਦਿੰਦੀ ਜਿੱਦਾਂ ਸੰਸਕਾਰ ਜਿੱਦਾਂ ਉਹਨੇ ਕਿਹਾ ਨੇ ਜਿੱਦਾਂ ਦੇ ਸੰਸਕਾਰ ਪੇਰੈਂਟਸ ਨੇ ਦਿੱਤੇ ਓਦਾਂ ਦੇ ਬੱਚੇ ਕਰਦੇ ਆ ਤੇ ਹੁਣ ਅੱਗੇ ਅੱਗੇ ਸੰਸਕਾਰ ਵੀ ਬਦਲਣ ਲੱਗ ਪਏ ਪੇਰੈਂਟਸ ਵੱਲੋਂ ਹੈ ਠੀਕ ਹੈ ਨਾ
0: ਬਿਲਕੁਲ
2: ਤੇ ਅੱਗੇ ਹੋਰ ਤਰ੍ਹਾਂ ਹੁੰਦਾ ਸੀ ਪੇ ਕੁੜੀਆਂ ਨੂੰ ਏਦਾਂ ਕਹਿੰਦੇ ਸੀ ਪੇ ਤੂੰ ਜਿਹੜਾ ਕੱਲ ਇਕਬਾਲ ਵੀ ਦੱਸਦੀ ਸੀ ਪੇ ਬਸ ਤੂੰ ਉਸ ਘਰ ਗਈ ਆ ਤਾਂ ਏਦਾਂ ਕਰਨਾ ਏਦਾਂ ਕਰਨਾ ਅੱਗੇ ਸ਼ਿਕਸ਼ਾ ਹੀ ਇਹ ਦਿੰਦੇ ਸੀ ਪੇ ਤੁਸੀਂ ਸਾਰਿਆਂ ਨਾਲ ਮਿਲ ਕੇ ਚਲਾਣਾ
0: ਜੀ
2: ਪਰ ਮੇਰੇ ਖਿਆਲ ਹੁਣ ਕੋਈ ਕੋਈ ਪੇਰੈਂਟਸ ਦਿੰਦਾ ਸੀ ਸ਼ਿਕਸ਼ਾ ਏਦਾਂ ਦੀ ਤੇ ਮਤਲਬ ਸਾਰੇ ਨੀ ਦਿੰਦੇ ਕੋਈ ਕੋਈ ਦਿੰਦਾ ਸ਼ਿਕਸ਼ਾ ਤੇ ਤੁਸੀਂ ਮਿਲ ਕੇ ਚੱਲਣਾ ਉਹ ਤੇਰੇ ਮਾਂ ਬਾਪ ਆ ਸੱਸ ਸਹੁਰਾ ਤੇਰੇ ਮਾਂ ਬਾਪ ਆ ਸਾਰੇ ਤੁਸੀਂ ਆਪਸ ਵਿੱਚ ਮਿਲ ਕੇ ਚੱਲਣਾ ਇਹਦੇ ਨਾਲ ਸਾਡੀ ਇੱਜ਼ਤ ਵੀ ਬਹੁਤ ਆ ਤੇ ਸਾਨੂੰ ਜੇ ਤੇਰੇ ਘਰੋਂ ਸੋਹਣਾ ਸੁਨੇਹਾ ਆਊਗਾ ਤਾਂ ਸਾਨੂੰ ਵਧੀਆ ਵੀ ਲੱਗੂਗਾ ਪਰ ਹੁਣ ਮਾਂ ਬਾਪ ਏਦਾਂ ਦੀ ਸ਼ਿਕਸ਼ਾ ਨਹੀਂ ਦਿੰਦੇ ਹੈ ਕੋਈ ਕੋਈ ਏਦਾਂ ਨੀ ਆਪਾਂ ਕਹਿੰਦੇ ਵੀ ਖਤਮ ਹੋ ਗਏ ਹੈਗੀ ਆ ਬਹੁਤ ਜਿਹੜੇ ਦਿੰਦੇ ਵੀ ਹੈਗੇ ਆ ਪਰ ਮਤਲਬ ਏਦਾਂ ਦੀ ਮਤਲਬ ਹੋ ਗਈ ਆ ਭੀ ਨਹੀਂ ਦੇ ਰਹੇ ਉਹ ਤਾਂ ਏਦਾਂ ਹੈ ਭੀ ਕੁੜੀਆਂ ਦਾ ਸਾਥ ਬਹੁਤ ਦਿੰਦੇ ਆ ਜੋ ਪੜ੍ਹੀਆਂ ਲਿਖੀਆਂ ਕੁੜੀਆਂ ਤਾਂ ਉਹ ਪਹਿਲਾਂ ਤਾਂ ਆਪੇ ਨੀ ਉਹਨੇ ਘਰ ਕੰਮ ਕਰਨ ਭੁਪਿੰਦਰ ਜੀ ਲਾਉਣਾ ਹੀ ਨਹੀਂ ਹੈਗਾ ਕਦੀ ਲਾਉਂਦੇ ਨੀ ਹੈਗੇ ਹਨਾ ਪਰ ਰੋਟੀ ਖਾਣੀ ਤਾਂ ਬਹੁਤ ਜ਼ਰੂਰੀ ਹੁੰਦੀ ਜ਼ਿੰਦਗੀ ਵਿੱਚ ਤੁਸੀਂ ਦੇਖੋ ਹਸਬੈਂਡ ਤਾਂ ਜਦੋਂ ਆਪਣੇ ਵਾਈਫ ਦੇ ਹੱਥਾਂ ਦੀ ਰੋਟੀ ਲੈਂਦਾ ਤਾਂ ਵਾਕਈ ਬਹੁਤ ਖੁਸ਼ੀ ਹੁੰਦੀ ਰੋਟੀ ਦਾ ਮਤਲਬ ਰੋਟੀ ਨੀ ਹੈ ਭੀ ਜਿਹੜਾ ਖਾਣਾ ਹੁਣ ਤੁਹਾਨੂੰ ਜਿਸ ਤਰੀਕੇ ਦਾ ਵੀ ਬਣਾ ਕੇ ਤੁਹਾਡੀ ਵਾਈਫ ਦਿੰਦੀ ਤੁਹਾਨੂੰ ਉਹ ਪਸੰਦ ਆ ਠੀਕ ਹੈ ਜੇ ਕਿਸੇ ਵੇਲੇ ਤੁਸੀਂ ਉਹਨੂੰ ਕਹਿੰਦੇ ਹੋਣੇ ਚੱਲ ਮੈਂ ਤੈਨੂੰ ਸਿਖਾਉਂਦਾ
0: ਤੈਨੂੰ ਜੀ ਜਦੋਂ ਮੈਂ ਇੰਡੀਅਨ ਫੂਡ ਬਣਾਉਂਦਾ ਨਾ ਜਦੋਂ ਮੈਂ ਰੋਟੀ ਲਾਉਂਦਾ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਅੱਜ ਰੋਟੀ ਮਿਲੀ
2: ਨਹੀਂ ਭੀ ਏਸੀ ਦਾ ਔਰ ਇੱਕ ਤੀਵੀਂ ਨੂੰ ਨਾ ਮਤਲਬ ਖੁਸ਼ੀ ਬਹੁਤ ਹੁੰਦੀ ਜਦੋਂ ਆਪਣੇ ਹਸਬੈਂਡ ਦਾ ਢਿੱਡ ਭਰਦੀ ਅੱਛਾ ਹਸਬੈਂਡ ਦਾ ਢਿੱਡ ਭਰਨਾ ਫਿਰ ਉਹਦੇ ਬੱਚੇ ਹੋਣੇ ਜਿਹੜੀ ਚੀਜ਼ ਬੱਚਿਆਂ ਨੂੰ ਉਹ ਆਪ ਬਣਾ ਕੇ ਖਿਲਾਉਣੀ ਆ ਉਹਦਾ ਕੋਈ ਸਵਾਦ ਅਲੱਗ ਹੀ ਹੋਣਾ ਜੇ ਤੁਸੀਂ ਨੌਕਰ ਨੂੰ ਕਹਿੰਦੇ ਹੋ ਮੇਰੇ ਬੱਚੇ ਲਈ ਬਣਾ ਦੇ ਆਹ ਕਰ ਦੋ ਤਾਂ ਫਿਰ ਉਹ ਗੱਲ ਨੀ ਹੁੰਦੀ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਹਾਂ ਟਰੰਪ ਦੀ ਵਾਈਫ ਬਾਰੇ ਪੜ੍ਹਦੀ ਆ ਜਿਹੜੀ ਮਗਰਲੀ ਆ ਤੇ ਉਹਨੇ ਆਪਣੇ ਬੱਚੇ ਨੂੰ ਆਪ ਰੇਜ ਕੀਤਾ ਆਪ ਖਾਣਾ ਖਿਲਾਇਆ ਆਪ ਕਾਲਜ ਤੱਕ ਸਕੂਲ ਤੱਕ ਪਹਿਲਾਂ ਤੇ ਕਾਲਜ ਤੱਕ ਆਪ ਛੱਡਣ ਜਾਂਦੀ ਰਹੀ ਉਹਨੇ ਨੌਕਰਾਂ ਰਾਹੀਂ ਨਹੀਂ ਕੀਤਾ ਨਹੀਂ ਤਾਂ ਤੁਸੀਂ ਦੇਖੋ ਭੀ ਕਿੰਨੀ ਕੁ ਅਮੀਰ ਆ ਦੁਨੀਆਂ ਦੀ ਅਮੀਰ ਔਰਤ ਹੋਣੀ ਆ ਉਹ ਤੇ ਉਹਨੇ ਨੀ ਇੱਦਾਂ ਕੀਤਾ ਉਹ ਆਪ ਕਰ ਰਹੀ ਹੈ
0: ਭੈਣ ਜੀ ਜਦੋਂ ਮੈਂ ਇੱਥੇ ਨਾ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਗੱਲ ਤੋਂ ਚੇਤਾ ਆਇਆ ਜਦੋਂ ਮੈਂ ਇੱਥੇ ਡੇ ਕੇਅਰ ਦਾ ਕੰਮ ਕਰਦਾ ਸੀ ਉਸ ਸਮੇਂ ਦੇ ਵਿੱਚ ਮੈਂ ਇੱਕ ਪਰਿਵਾਰ ਜਾਂ ਉਹਦੇ ਵਿੱਚ ਬੱਚੇ ਦੀ ਕੇਅਰ ਕਰਦਾ ਸੀ ਉਹ 2.5-3 ਸਾਲ ਦਾ ਸੀ ਉਸ ਸਮੇਂ ਦੇ ਵਿੱਚ ਤੇ ਉਹ ਘਰ ਮੇਰੇ ਨਾਲ ਇਕੱਲਾ ਹੀ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ ਤੇ ਉਹ ਮੈਨੂੰ ਫਾਦਰ ਕਹਿਣ ਲੱਗ ਗਿਆ ਸੀ ਜੀ ਇੱਥੇ ਦੀ ਭਾਸ਼ਾ ਦੇ ਵਿੱਚ ਮੈਂ ਕਿਹਾ ਮੈਂ ਤੇਰਾ ਫਾਦਰ ਨਹੀਂ ਗਾ
2: ਮਤਲਬ
0: ਕਿਉਂਕਿ ਉਹ ਜਿਹੜੇ ਉਹਦੇ ਲਾਗਲੇ ਰਿਸ਼ਤੇ ਆ ਜਾਂ ਜਿਹਨਾਂ ਦੀ ਜ਼ਿੰਮੇਵਾਰੀ ਆ ਉਹ ਉਹ ਤੋਂ ਦੂਰ ਨੇ ਨਾ ਉਹ ਫਿਰ ਬੱਚੇ ਨੂੰ ਕੀ ਪਤਾ ਜੀ
2: ਉਹਦੇ ਬਾਰੇ ਉਹੀ ਕੇਅਰ ਕਰ ਰਹੇ ਆ ਨਾ ਗੱਲ ਤਾਂ ਇਦਾਂ ਤੇ ਉਹਨੂੰ ਤੁਹਾਡੇ ਨਾਲ ਅਟੈਚਮੈਂਟ ਹੋ ਗਈ
0: ਅਟੈਚਮੈਂਟ ਹੋ ਗਈ ਬਿਲਕੁਲ ਜੀ
2: ਹਾਂਜੀ ਤੁਹਾਨੂੰ ਮੈਂ ਦੱਸਦੀ ਹਾਂ, ਜਿੱਦਾਂ ਦੂਜਾ ਆਉਂਦਾ ਹੁੰਦਾ ਟੀਚਰ ਡੇ ਤੇ
0: ਹਾਂਜੀ
2: ਵੀ ਕੋਈ ਆਉਂਦਾ, ਫਿਰ ਜਿਸਲੇ ਆਪਾਂ ਐਪਰੀਸੀਏਸ਼ਨ ਕਰੀਦੀ ਤਾਂ ਆਪਾਂ ਇਹੀ ਕਹੀਦਾ ਕਿ
0: ਬਿਲਕੁਲ
2: ਹਰ ਇੱਕ ਬੰਦਾ ਜਿਹੜਾ ਵੀ ਕੇਅਰ ਕਰਦਾ, ਜਾਂ ਫਾਦਰ ਡੇ ਤੇ ਮੈਂ ਮੇਰੇ ਗੱਲ
0: ਬਿਲਕੁਲ
2: ਜੀ ਕਿਤੇ ਤੁਸੀਂ ਮੇਰਾ ਮੈਸੇਜ ਕਿਤੇ ਪੜਿਆ ਹੋਣਾ ਫਾਦਰ
0: ਹਾਂਜੀ
2: ਡੇ ਤੇ, ਮੈਂ ਇਹੀ ਕਹਿੰਦੀ ਹੁੰਦੀ ਹਾਂ ਤੇ ਜਿੱਦਾਂ ਫਾਦਰ ਆ, ਅੰਕਲ ਆ, ਕੋਈ ਵੀ ਤੁਹਾਡਾ ਟੀਚਰ ਆ, ਉਹ ਸਾਰੇ ਜਾਂ ਮਦਰ ਆ,
0: ਜੀ
2: ਜਰੂਰ ਨਹੀਂ ਵੀ ਫਾਦਰ ਡੇ ਤੇ ਫਾਦਰ ਹੀ ਹੋਵੇ, ਜਿਹੜਾ ਵੀ ਤੁਹਾਡੇ ਟੇਕ ਕੇਅਰ ਕਰਦਾ, ਤੁਹਾਨੂੰ ਚੰਗਾ ਇਨਸਾਨ ਬਣਾਉਣ ਦੀ
0: ਜੀ
2: ਲਈ ਪੂਰੀ ਕੋਸ਼ਿਸ਼ ਕਰਦਾ, ਬਾਹਰ ਲਾਉਂਦਾ ਹੈਗਾ ਆ, ਉਹੀ ਉਹੀ ਫਾਦਰ ਡੇ ਹੈਗਾ। ਇਹ ਨੀ ਫਿਰ ਫਾਦਰ ਤੁਸੀਂ
0: ਬਿਲਕੁਲ ਹੈ
2: ਓਦਾਂ ਤਾਂ ਹੋ ਗਿਆ, ਤੁਹਾਡਾ ਇਹ ਫਾਦਰ ਆ, ਉਹ ਫਾਦਰ ਨੇ ਕਦੀ ਉਹ
0: ਜੀ
2: ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਦੇਖਿਆ ਹੀ ਨੀ, ਬੱਚਿਆਂ ਨੂੰ ਨਾ ਖਾਣ ਨੂੰ
0: ਬਿਲਕੁਲ
2: ਦਿੱਤਾ ਨਾ
0: ਬਿਲਕੁਲ
2: ਪੀਣ ਨੂੰ
0: ਬਿਲਕੁਲ
2: ਦਿੱਤਾ, ਬਸ ਜੰਮ ਕੇ ਸਿੱਟ ਦਿੱਤੇ, ਤਾਂ ਫੇਰ ਉਹ ਕੋਈ ਫਾਦਰ ਡੇ ਥੋੜਾ
0: ਜੀ
2: ਹੁੰਦਾ ਉਹਨਾਂ ਦਾ ਲਈ, ਉਹ ਕਿੱਥੋਂ ਫਾਦਰ ਉਹਨਾਂ ਨੂੰ ਚੇਤੇ ਹੋਊਗਾ, ਤੁਹਾਨੂੰ
0: ਬਿਲਕੁਲ
2: ਦਰਜੀ ਨਹੀਂ ਕਦੀ ਵੀ
0: ਬਿਲਕੁਲ
2: ਆਊਗਾ ਹਨਾ। ਹੁਣ ਜੇ ਤੁਸੀਂ ਬੱਚੇ ਦੀ ਛੋਟੇ ਜਿਹੇ ਟੇਕ ਕੇਅਰ ਕਰਦੇ ਸੀ ਤਾਂ ਆਪੇ ਉਹਦੇ ਵਿੱਚ ਉਹਨੂੰ ਤੁਹਾਡੇ ਵਿੱਚ ਸਾਰਾ ਕੁਝ ਵਧੀਆ
0: ਹਾਂ
2: ਲੱਗਦਾ ਸੀ,
0: ਬਿਲਕੁਲ
2: ਤੁਹਾਤੋਂ
0: ਬਿਲਕੁਲ
2: ਦੂਰ ਹੁੰਦਾ, ਜਦੋਂ ਦੂਰ ਹੋਣ ਲੱਗਿਆ ਹੋਣਾ ਤਾਂ ਉਹ ਕਿੱਦਾਂ ਤੜਫਦਾ ਹੋਣਾ, ਆਪਣੇ
0: ਜੀ
2: ਘਰ ਵੀ ਰਹਿੰਦਾ ਹੋਣਾ, ਉਹਨੂੰ ਬੜੀ ਸੈਪਰੇਸ਼ਨ ਬੜੀ ਔਖੀ ਲੱਗੀ ਹੋਣੀ।
0: ਬਿਲਕੁਲ ਹੈ ਜੀ,
2: ਹਾਂਜੀ ਤਾਂ ਬਾਕੀ ਰਾਜਨ ਜੀ ਦੀ ਗੱਲ ਠੀਕ ਸੀ, ਗੱਲ ਇਹ ਵੀ ਆਪਸ ਵਿੱਚ ਮਿਲ ਜੁਲ ਕੇ ਪਰਿਵਾਰ ਚੱਲਦੇ, ਹੁਣ ਤਾਂ ਜਾਣੀ ਕਿ
0: ਜੀ
2: ਇਹੀ ਆ, ਕੁੜੀਆਂ ਪੜ੍ਹ ਲਿਖ ਗਈਆਂ, ਉਹ ਨਹੀਂ ਕੰਮ ਕਰਦੀਆਂ, ਨਹੀਂ ਚਾਹੁੰਦੀਆਂ,
0: ਜੀ
2: ਜਿੱਦਾਂ ਸਾਡੇ ਸਾਡੇ ਸਾਡਾ ਟਾਈਮ ਸੀ, ਸਾਡੇ ਟਾਈਮ ਹੋਰ ਸੀ ਭੁਪਿੰਦਰ
0: ਜੀ,
2: ਜੀ ਤੁਹਾਡੇ ਮੰਮੀ ਹੋਣੀ ਆ ਜਾਂ ਅਸੀਂ
0: ਹਾਂ
2: ਸੀਗੇ,
0: ਜੀ ਹਾਂ ਜੀ ਬਿਲਕੁਲ
2: ਅਸੀਂ ਆ, ਸਾਡੇ ਟਾਈਮ ਹੋਰ ਸੀ, ਅਸੀਂ ਜੇ ਕੰਮ ਸਮਝੋ ਅਸੀਂ ਜੋਬ ਵੀ ਸਮਝੋ ਮੈਂ ਕਰਕੇ ਆਈ ਆ, ਜੋਬ
0: ਜੀ
2: ਮੈਂ ਕਰਦੀ ਆ, ਜਾਂ ਇਕਬਾਲ ਦੀ ਮਦਰ ਇਨ ਲਾ ਉਹ ਜੋਬ ਕਰਦੇ, ਜੋਬ ਕਰਕੇ ਆ ਕੇ
0: ਜੀ
2: ਅਸੀਂ ਘਰ ਆ ਕੇ ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਕਰਦੇ ਸੀ ਸਾਰੇ ਕੰਮ, ਕੱਪੜੇ ਧੋਣੇ, ਪ੍ਰੈਸ ਕਰਨੇ, ਹਰ ਚੀਜ਼, ਹਰ ਸਭ ਕੁਛ ਆਪ ਕਰੀਦਾ ਸੀ ਹਨਾ। ਹੁਣ ਪਤਾ ਨੀ ਨਾ ਜਿਹੜੀ ਅੱਗੇ ਅੱਗੇ ਬੱਚੇ ਇੱਥੇ ਆ ਗਏ ਨਾ ਬਾਹਰਲੇ ਮੁਲਕਾਂ ਚ, ਜਾਂ ਉੱਥੇ ਵੀ ਹੈਗੇ ਆ, ਇੱਕ ਤਾਂ ਫੂਡ ਬਾਹਰਲਾ ਖਾਂਦੇ ਆ, ਫਾਸਟ ਫੂਡ ਖਾਂਦੇ ਆ, ਤਾਂ ਉਹਦਾ ਵੀ ਮੇਰੇ ਖਿਆਲ ਅਸਰ ਹੋਊਗਾ, ਬਾਕੀ ਦੂਜੀ
0: ਉਹ ਐਡਿਕਸ਼ਨ ਵੀ ਹੈਗੀ ਆ ਜੀ, ਫਲੇਵਰ ਵਗੈਰਾ ਪਾਉਂਦੇ ਆ ਉਹ ਸਾਰੀਆਂ ਚੀਜ਼ਾਂ
2: ਪਾਉਂਦੇ
0: ਆ ਜੀ ਬੱਚਿਆਂ ਜੀ,
2: ਤੇ ਉਹ ਥਕਾਵਟ ਵੀ ਇੰਨੀ ਮਹਿਸੂਸ ਕਰਦੇ, ਤੁਸੀਂ ਦੇਖੋ ਉਹਨੇ ਆਉਂਦਿਆਂ ਨੇ ਬਾਹਰੋਂ ਜੇ ਥੱਕੇ ਹਾਰੇ ਆ, ਉਹਨੇ ਘਰ ਫੂਡ ਹੀ ਨੀ ਬਣਾਉਣਾ, ਪੀਜ਼ਾ ਬਣਾ ਲੈਣਾ, ਪੀਜ਼ਾ ਲੈ ਕੇ ਆ ਜਾਣਾ, ਜਾਂ ਫੂਡ ਬਾਹਰੋਂ ਚੁੱਕ ਕੇ ਲੈ ਕੇ ਆ ਜਾਣਾ, ਬਣਾਉਣ ਦੀ ਲੋੜ ਹੀ ਨੀ ਪੈਂਦੀ, ਤਾਂ ਤੁਸੀਂ ਦੇਖੋ ਤਾਂ ਫਿਰ ਉਹ ਜਿਹੜਾ ਬਾਹਰੋਂ ਫੂਡ ਆਉਣਾ, ਤਾਂ ਜਿਹੜਾ ਘਰ ਮਾਂ ਨੇ ਮਿਹਨਤ ਕਰਕੇ ਬਣਾਇਆ ਹੈ, ਚਾਹੇ ਔਖੀ ਸੌਖੀ ਹੋ ਕੇ ਉਹਨੂੰ ਜੀ ਘੰਟਾ ਲਾ ਕੇ ਬਣਾਇਆ, ਤਾਂ ਉਹਦੇ ਨਾਲ ਫਰਕ ਤਾਂ ਪੈਂਦਾ ਭੁਪਿੰਦਰ ਜੀ, ਸਾਰਾ ਸਾਰਾ ਫੈਮਿਲੀ ਜਦੋਂ ਇਕੱਠੇ ਹੋ ਕੇ ਖਾਂਦੀ ਤਾਂ ਵੱਖਰੀ ਗੱਲ ਆ।
0: ਬਿਲਕੁਲ,
2: ਤੇ ਬਾਕੀ ਰਹੀ ਗੱਲ ਟੇਕ ਕੇਅਰ ਕਰਨ ਦੀ ਵੱਡਿਆਂ ਦੀ,
0: ਜੀ
2: ਮੰਨ ਲੈਂਦੇ ਆ ਪੇ ਠੀਕ ਆ, ਪੇ ਉਹ ਜਾਂ ਮੁੰਡੇ ਦੇ ਜੇ ਮਾਂ ਬਾਪ ਆ ਤਾਂ ਮੁੰਡਾ ਕਰੀ ਜਾਵੇ, ਜੇ ਕੁੜੀ ਦੇ ਤਾਂ ਕੁੜੀ ਆਪਣੇ ਦਾ ਕਰੀ ਜਾਵੇ, ਇਹਦਾ ਮਤਲਬ ਤੁਸੀਂ ਇਸ ਨਤੀਜੇ ਤੋਂ ਉਦਾਂ ਸੋਚ ਕੇ ਦੇਖਦੇ ਆਪਾਂ, ਬੜੀ ਗੁੰਝਲਦਾਰ ਗੱਲ ਆ। ਜੇ ਹੁਣ ਤੁਸੀਂ ਦੇਖੋ ਜਿਹੜੀ ਕੁੜੀ ਆ, ਸਮਝ ਲਾ ਮੇਰੇ ਘਰ ਆ, ਮੇਰਾ ਮੁੰਡਾ ਮੇਰੀ ਟੇਕ ਕੇਅਰ ਕਰੇ, ਮੇਰੀ ਨੂੰਹ ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰੇ,
0: ਜੀ
2: ਤੁਸੀਂ ਦੇਖੋ ਫਿਰ ਰਿਸ਼ਤੇ ਤੇ ਫਿਰ ਕਿੰਨੇ ਕੁ ਵਧੀਆ ਹੋ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਕੜਕਣ ਆ ਰਹੀ ਹੈ।
2: ਕਿਸੇ ਵੀ ਕਰਦੇ ਆ, ਕਿਸੇ ਵੀ ਕਰਦੇ, ਜੇ ਇਹ ਜੱਜ ਦਾ ਇਹ ਫੈਸਲਾ ਹੈ ਠੀਕ ਆ,
0: ਜੀ
2: ਚੱਲ ਠੀਕ ਆ, ਇਹ ਤਾਂ ਉਦਾਂ ਆਪਣੀ ਮਰਜ਼ੀ ਹੁੰਦੀ, ਕੁੜੀਆਂ ਤੇ ਡਿਪੈਂਡ ਕਰਦਾ ਜਿੱਦਾਂ ਦਾ ਪੇਰੈਂਟਸ ਨੇ ਸਿਖਾਲਣਾ ਨਾ, ਤੇ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਚੰਗੀ ਤਰ੍ਹਾਂ ਰਹਿਣਾ ਆ, ਜਾਂ ਕਿੱਦਾਂ ਵੀ ਆ, ਸੱਸ ਸਹੁਰਾ ਆ ਠੀਕ ਆ, ਜਦੋਂ ਵੀ ਠੀਕ ਆ, ਜਿਵੇਂ ਕੁੜੀਆਂ ਨੌਕਰੀ ਕਰਦੀਆਂ ਉਹਨਾਂ ਦੀ ਬਸ ਦੀ ਗੱਲ ਨੀ, ਉਸ ਵੇਲੇ ਤਾਂ ਉਹਨੇ ਨਹੀਂ ਕਰਨਾ, ਪਰ ਜਿੱਦਣ ਸਮਝੋ ਸੈਚਰਡੇ ਸੰਡੇ ਆ, ਜੇ ਉਹ ਇੱਕ ਦੋ ਦਿਨ ਵੀ ਉਹਨਾਂ ਨੂੰ ਰੋਟੀ ਬਣਾ ਕੇ ਨਾ ਖਿਲਾ ਦੇਣ ਜਾਂ ਇਕੱਠੇ ਬਹਿ ਕੇ ਖਾ ਲੈਣ, ਤਾਂ ਉਹ ਭੁਪਿੰਦਰ ਜੀ ਬਹੁਤ ਜਾਣੀ ਤੇ ਦੁਆਵਾਂ ਲੈਂਦੇ ਆ, ਇਹੋ ਜਿਹੀ ਗੱਲ ਨੀ। ਬੱਚੇ ਜਿਹੜੇ ਜਿਹੜੇ ਪੇਰੈਂਟਸ ਆ ਉਹ ਇਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਵੀ ਇਹ ਪਤਾ ਪਈ ਜੇ ਵੋਟੀ ਗਈ ਕੰਮ ਤੇ, ਮੁੰਡਾ ਗਿਆ ਸਾਡਾ ਕੰਮ ਤੇ, ਤਾਂ ਉਹਨੇ ਪੈਸੇ ਕਿਹਦੇ ਲਈ ਲਿਆਣੇ, ਸਾਡੇ ਪਰਿਵਾਰ ਲਈ ਲਿਆਣੇ, ਸਾਡੇ ਘਰ ਦੀ ਇੱਜ਼ਤ ਆ, ਪੈਸੇ ਬਣਨੇ, ਉਹਨੇ ਘਰ ਇਕੱਠੇ ਹੋ ਕੇ ਬਣਾਉਣਾ, ਬੱਚਿਆਂ ਨੂੰ ਪਾਲਣਾ, ਉਹ ਇਸ ਗੱਲ ਚ ਖੁਸ਼ ਹੁੰਦੇ ਆ, ਪਰ ਜੇ ਸੱਸ ਮਾਂ ਨੂੰ ਚੰਗੀ ਤਰ੍ਹਾਂ ਬੁਲਾ ਲੈਣ ਨਾ ਨੋਹਾਂ, ਭੁਪਿੰਦਰ ਜੀ ਉਹ ਤਾਂ ਆਉਂਦਿਆਂ ਨੂੰ ਕਿੰਨੇ ਕੰਮ ਉਹਨਾਂ ਦੇ ਕਰਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ,
2: ਜੇ ਉਹਨੇ ਮਾੜੇ ਜੇ ਫੋਨ ਕਰਕੇ ਕਹਿਤਾ ਅੱਛਾ ਮੰਮੀ ਕਿੱਦਾਂ ਤੂੰ ਠੀਕ ਆ ਅੱਜ, ਆ ਬੱਚੇ ਨੇ ਤੰਗ ਤਾਂ ਨੀ ਕੀਤਾ, ਏਦਾਂ ਤਾਂ ਨੀ, ਤੁਹਾਡੀ ਸਿਹਤ ਕਿੱਦਾਂ ਠੀਕ ਆ, ਉਹਨੇ ਇੱਕ ਦੋ ਵਾਰ ਫੋਨ ਕਰਕੇ ਪੁੱਛ ਲਿਆ, ਉਹ ਤਾਂ ਬਸ ਉਦਾਂ ਹੀ ਤੰਦਰੁਸਤ ਹੋ ਜਾਂਦੇ ਆ, ਬਿਮਾਰ ਬਿਮਾਰ ਵੀ।
0: ਬਿਲਕੁਲ ਹੈ ਜੀ,
2: ਤੇ ਬਾਕੀ ਇਹ ਫੇਰ ਡਿਪੈਂਡ ਕਰਦਾ ਹੁਣ ਕੁੜੀਆਂ ਤੇ ਵੀ ਉਹਨੇ ਕਿੱਦਾਂ ਰਹਿਣਾ, ਫਿਰ ਜਾਣੀ ਕਿ ਚਾਹੁੰਦੇ ਹੁੰਦੇ ਤਾਂ ਅੱਜ ਕੱਲ ਏਦਾਂ ਫਿਰ ਨਹੀਂ ਉਹ ਰਹਿਣਾ ਚਾਹੁੰਦੀਆਂ ਵਿੱਚ ਨਾ ਇਕੱਠੇ ਰਹਿਣਾ ਚਾਹੁੰਦੇ, ਪਰ ਇਹ ਚ ਕੱਲੇ ਵੱਡਿਆਂ ਦਾ ਨੁਕਸਾਨ ਨੀ ਹੈ, ਵੱਡੇ ਵੀ ਹੌਲੀ ਹੌਲੀ ਥੋੜੀ ਕੁ ਦੇਰ ਬੱਚੇ ਵੱਲ ਦੇਖ ਕੇ ਉਹ ਸੰਭਲ ਜਾਂਦੇ, ਉਹਨਾਂ ਨੂੰ ਹੋ ਜਾਂਦਾ ਵੀ ਅਸੀਂ ਮਤਲਬ ਡਿਪੈਂਡ ਨਹੀਂ ਹੋਣਾ, ਹੁਣ ਤਾਂ ਕਹਾਂਗਾ ਜਿੱਦਾਂ ਸਮਝੋ ਜਿੱਦਾਂ ਆਪਾਂ ਹੀ ਨੌਕਰੀ ਕੀਤੀ ਤਾਂ ਆਪਾਂ ਵੀ ਆਪਣੇ ਪੈਸੇ ਸੰਭਾਲ ਕੇ ਰੱਖੇ, ਕੋਈ ਸ਼ੱਕ ਨਹੀਂ। ਹੁਣ ਜਿਹੜੇ ਗਾਹਾਂ ਆ ਸਮਝੋ ਇਕਬਾਲ ਆ ਜਾਂ ਮੇਰੀ ਨੂੰਹ ਆ ਜਾਂ ਹੋਰ ਗਾਹਾਂ ਬੱਚੇ ਹੈਗੇ, ਤੁਸੀਂ ਵੀ ਆ, ਤੁਸੀਂ ਵੀ ਤਾਂ ਇਹੀ ਦੇਖਣਾ ਪਏ ਨੇ ਬੱਚਿਆਂ ਨੇ ਵੱਡੇ ਹੋਣਾ ਕਰਨਾ ਸਾਨੂੰ, ਜਾਣੀ ਕਿ ਆਪਣੇ ਜਾਣੀ ਕਿ ਓਲਡ ਏਜ ਲਈ ਥੋੜਾ ਸੰਭਾਲ ਕੇ ਰੱਖਣਾ ਪਊਗਾ, ਤੁਹਾਨੂੰ ਥੋੜਾ ਥੋੜਾ ਸੰਭਾਲਣਾ ਚਾਹੀਦਾ ਜ਼ਰੂਰੀ ਹੈ ਹਨਾ। ਤੇ ਇੱਦਾਂ ਪੇਰੈਂਟਸ ਨੇ ਵੀ ਸਮਝ ਜਾਣਾ, ਪਰ ਇਹਦੇ ਵਿੱਚ ਜੇ ਪੇਰੈਂਟਸ ਅਲੱਗ ਵੀ ਰਹਿਣ, ਬੱਚੇ ਅਲੱਗ ਰਹਿਣਾ ਚਾਹੁੰਦੇ ਆ, ਨਹੀਂ ਉਹ ਕਰਨਾ ਚਾਹੁੰਦੇ ਇੱਕ ਦੂਜੇ ਨਾਲ, ਹੈਲਪ ਨਹੀਂ ਕਰਨਾ ਚਾਹੁੰਦੇ ਪੇਰੈਂਟਸ ਵੀ, ਪਰ ਸਿਆਣੇ ਹੋ ਗਏ ਜੇ ਉਹਦਾ ਸਿਆਣੇ ਦੀ ਮਦਦ ਕਰ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਤੋਂ ਬਹੁਤ ਖਰੀ ਗੱਲ ਆ। ਬੱਚਾ ਉਹ ਜਾਣੀ ਕਿ ਜਿਹੜੇ ਦੂਜੇ ਹੈਗੇ ਆ ਘਰ ਜਿਹੇ ਕਿੱਥੇ ਸੀਨੀਅਰ ਸੈਂਟਰ ਆ, ਉੱਥੇ ਭੇਜਣ ਨਾਲ ਜੇ ਪੇਰੈਂਟਸ ਘਰੇ ਰਹੋਗੇ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆਪਣੇ ਬੱਚਿਆਂ ਨੂੰ ਦੇਖਦੇ, ਚਾਹੇ ਉਹ ਬੈਠੇ ਆ ਉਹਨਾਂ ਨੂੰ ਆਵਾਜ਼ ਸੁਣਦੀ ਆ, ਤੁਰੇ ਫਿਰਦਿਆਂ ਦੀ ਆਵਾਜ਼ ਸੁਣਦੀ ਆ, ਕਿਸੇ ਨੂੰ ਹਾਕ ਮਾਰਦੇ ਹੋ ਦੌੜਦੇ ਕੋਲ, ਤਾਂ ਉਹ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਆਖਰੀ ਉਮਰ ਆ ਨਾ ਉਹ ਕੁਛ ਜ਼ਿਆਦਾ ਵਧੀਆ ਢੰਗ ਨਾਲ ਕਵਿੰਦਰ ਜੀ ਫਿਰ ਬੀਤਦੀ ਆ। ਬਾਕੀ ਜੇ ਨਹੀਂ ਕਰਦੇ ਨੁਕਸਾਨ ਤਾਂ ਇਕੱਲੇ ਵੱਡਿਆਂ ਦਾ ਨਹੀਂ ਹੁੰਦਾ, ਮੇਰੇ ਖਿਆਲ ਜਿਹੜੇ ਜੰਗ ਬੱਚੇ ਆ ਉਹਨਾਂ ਦਾ ਵੀ ਬਹੁਤ ਹੁੰਦਾ। ਪਤਾ ਕਿੱਦਾਂ ਉਨੀ ਕਪਲ ਨੀ ਜਦੋਂ ਆਪਣੇ ਬੱਚੇ ਪਾਲਣੇ ਆ ਨਾ, ਦੇਖੋ ਉਹ ਤਾਂ ਜਾਂ ਤਾਂ ਕੁੜੀ ਨੂੰ ਉਹਨੂੰ ਛੁੱਟੀ ਲੈਣੀ ਪਊਗੀ, ਜਾਂ ਫਿਰ ਜੇ ਜੋ ਮਾਂ ਸੱਸ ਸਹੁਰੇ ਨਾਲ ਰਹਿੰਦੇ ਨੇ ਤਾਂ ਉਹਨੇ ਕਿਸ ਬੇਬੀ ਸਿਟਰ ਤੇ ਛੱਡਣਾ ਪਊਗਾ ਭਵਿੰਦਰ ਜੀ, ਹਨਾ।
0: ਬਿਲਕੁਲ,
2: ਬੇਬੀ ਸਿਟਰ ਨੇ ਸਮਝੋ ਜੇ ਘਰ ਨਾਨੀ ਆ ਜਾਂ ਦਾਦੀ ਆ ਉਹਨੇ ਬੱਚੇ ਪਾਲੇ ਆ ਤਾਂ ਉਹਨੂੰ ਤਾਂ ਉਹਨਾਂ ਨੂੰ ਪਿਆਰ ਨਾਲ ਪਾਲਣਾ। ਜਿਹੜੀ ਬੇਬੀ ਸਿਟਰ ਜੇ ਉੱਥੇ ਰਹਿੰਦਾ ਤਾਂ ਕਈ ਆਪਾਂ ਸੋਚਦੇ ਆ ਵੀ ਬੱਚਿਆਂ ਨੂੰ ਦਵਾਈ ਦੇਣ ਲੱਗ ਪਏ, ਸਭ ਤੋਂ ਮਰਜ਼ੀ ਟੈਲਰ ਨਾਲ ਦੇਤੀ, ਉਹਦੇ ਨਾਲ ਕੀ ਆ ਬੱਚੇ ਤਾਂ ਐਡਿਕਟਡ ਹੋ ਜਾਂਦੇ ਆ ਛੋਟੀ ਉਮਰ ਚ, ਜਦਕਿ ਪੇਰੈਂਟਸ ਨੂੰ ਪਤਾ ਵੀ ਨੀ ਹੁੰਦਾ ਵੀ ਕਿੱਦਾਂ ਹੋ ਗਏ।
0: ਬਿਲਕੁਲ ਹੈ ਜੀ, ਬਿਲਕੁਲ ਹੈ
2: ਜੀ, ਇਹ ਨੁਕਸਾਨ ਤਾਂ ਉਹਨਾਂ ਦਾ ਵੀ ਹੈਗਾ ਹੀ ਆ, ਇੱਕ ਦਾ ਤਾਂ ਨਹੀਂ ਹੈ।
0: ਬਿਲਕੁਲ ਹੈ,
2: ਬਾਕੀ ਆਪਾਂ ਆਪਣੀ ਸਮਝ ਆ। ਅੱਜ ਦਾ ਅਖੀਰ ਦੀ ਗੱਲ ਫਿਰ ਮੈਂ ਸੈਣੀ ਸਾਹਿਬ ਦੀ, ਉਹਨਾਂ ਦੀ ਮੈਨੂੰ ਬਹੁਤ ਖਰੀ ਗੱਲ ਲੱਗੀ ਸੀ, ਇਹ ਤਾਂ ਦੋਨਾਂ ਜਾਣਿਆਂ ਨੇ ਸੋਚਣਾ ਪਿਆ ਕਿੱਦਾਂ ਆ ਸਾਰੀ ਮੁੱਖ ਦੀ ਗੱਲ ਇਹ ਸੰਸਕਾਰ ਪੇਰੈਂਟਸ ਕਿੱਦਾਂ ਦੇ ਉਹਨਾਂ ਨੂੰ ਮਿਲਦੇ, ਚੰਗੇ ਮਿਲੇ ਆ ਤਾਂ ਆਪਣੇ ਵੱਡਿਆਂ ਦਾ ਸਤਿਕਾਰ ਵੀ ਕਰੂਗੇ, ਇਕੱਠੇ ਵੀ ਰਹੋਗੇ। ਜੇ ਨਹੀਂ ਹੈਗੇ ਸੰਸਕਾਰ ਤਾਂ ਫੇਰ ਤਾਂ ਭਵਿੰਦਰ ਜੀ ਉਹਨੇ ਭੇਜਦਾ, ਅੱਜ ਕੱਲ ਆਪਾਂ ਦੇਖਦੇ ਆ ਉਹ ਕਹਿ ਦਿੰਦੇ ਆ ਕੁੜੀਆਂ ਨੂੰ ਜੇ ਕੋਈ ਨੀ ਤੇ ਤੂੰ ਕਿਹੜਾ ਉਹਦੇ ਨਾਲ ਘੱਟ ਕਮਾਉਣੀ ਆ, ਜੇ ਤੈਨੂੰ ਕੁਛ ਕਹਿੰਦਾ ਸਾਨੂੰ ਦੱਸੀ ਆਈ ਅਸੀਂ ਤੇਰੇ ਨਾਲੇ ਹੀ ਆ, ਤਾਂ ਫੇਰ ਤਾਂ ਤੁਸੀਂ ਦੇਖ ਲਓ ਪਈ ਜੇ ਫਿਰ ਉੱਥੇ ਆਦਮੀ ਧੀਵੀ ਦਾ ਵੀ ਕੀ ਪਿਆਰ ਰਹੂ, ਜੇ ਆਦਮੀ ਮੁੰਡਾ ਦੇਖੂਗਾ ਵੀ ਮੇਰੀ ਵਾਈਫ ਬਿਲਕੁਲ ਮੇਰੇ ਪੇਰੈਂਟਸ ਨੂੰ ਪਿਆਰ ਨੀ ਕਰਦੀ ਹੈ ਨਾ, ਤਾਂ ਫਿਰ ਉਹਨੂੰ ਵੀ ਬਹੁਤਾ ਚੰਗਾ ਨੀ ਲੱਗੂ, ਖੁਸ਼ਹਾਲ ਜੀ ਲਾਈਫ ਨੀ ਦੋਨਾਂ ਦੀ ਹੁੰਦੀ, ਮੈਂ ਤਾਂ ਇਹ ਸਮਝਦੀ।
0: ਬਿਲਕੁਲ ਦੋਸਤ ਹੈ ਜੀ, ਬਿਲਕੁਲ।
2: ਜੇ ਇੱਕ ਘਰ ਵਿੱਚ ਤੁਸੀਂ ਦੇਖੋ ਸਾਰੇ ਉਹ ਵੱਡਿਆਂ ਦਾ ਸਤਿਕਾਰ ਵੀ ਹੁੰਦਾ, ਵੱਡੇ ਛੋਟਿਆਂ ਨੂੰ ਪਿਆਰ ਕਰਦੇ ਆ, ਤਾਂ ਉਹ ਲਾਈਫ ਜਿਹੜੀ ਹੈ ਡਿਫਰੈਂਟ
0: ਈਜ਼ੀ ਹੈ ਜੀ। ਬਿਲਕੁਲ ਬਿਲਕੁਲ ਹੈ ਜੀ,
2: ਹਾਂਜੀ ਹਾਂਜੀ,
0: ਬਿਲਕੁਲ ਜੀ।
2: ਬਾਕੀ ਦੇਖੋ ਜਿੱਦਾਂ ਜਿੱਦਾਂ ਹੋਈ ਜਾਂਦਾ ਤਾਂ ਹੈ ਆ, ਪਰ ਮੋਰਲੀ ਜਨਰੇਸ਼ਨ ਆ ਜਿਹੜੀਆਂ ਆ ਰਹੀਆਂ ਨਾ ਇਹ ਸਾਡੇ ਨਾਲੋਂ ਜ਼ਿਆਦਾ ਸਟ੍ਰੈਸ ਵਿੱਚ ਹੈਗੇ ਭੁਪਿੰਦਰ ਜੀ, ਇਹਨਾਂ ਨੂੰ ਇੱਕ ਤਾਂ ਇੱਕ ਦੂਜੇ ਨਾਲ ਦੌੜ ਬਹੁਤ ਲੱਗੀ ਆ, ਉਹਦੇ ਕੋਲ ਉਹ ਉਹਦੇ ਕੋਲ ਅਸੀਂ ਜਿਹੜੇ ਟੱਬਰ ਸੀਗੇ ਅਸੀਂ ਰੋਟ ਜਦੋਂ ਆ ਜਾਂਦੇ ਸੀ ਕੰਮ ਕਰ ਤੋਂ ਸਾਰਾ ਟੱਬਰ ਅਸੀਂ ਘਰ ਇਕੱਠੇ ਰੋਟੀ ਖਾਂਦੇ ਹੁੰਦੇ ਸੀ।
0: ਬਿਲਕੁਲ,
2: ਹੁਣ ਇਹ ਆ ਤੁਸੀਂ ਦੇਖੋ ਇਹਨਾਂ ਦਾ ਹੁਣ ਵੱਖਰੀ ਵੱਖਰੀ ਆ, ਭੁਪਿੰਦਰ ਜੀ ਕੋਈ ਰਾਤ ਨੂੰ ਕੰਮ ਤੇ ਜਾਂਦਾ, ਕੋਈ ਦਿਨ ਨੂੰ ਜਾਂਦਾ, ਤਾਂ ਰਾਤ ਨੂੰ ਅੱਧੀ ਰਾਤ ਨੂੰ ਆਉਂਦਾ, ਕਿੱਥੋਂ ਰੋਟੀ ਕਿੱਥੋਂ ਇਕੱਠੀ ਖਾ ਲੈਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਤੁਹਾਨੂੰ ਮੈਂ ਦੱਸਦੀ ਆ ਫਿਰ ਮੇਰੀ ਡਾਟਰ ਲਾਇਆ ਉਹਨੇ ਹੁਣ ਜਿੱਦਾਂ ਹੁਣ ਉਹ ਗਈ ਆ ਕੰਮ ਤੇ ਹਨਾ, ਉਹ ਤੁਸੀਂ ਦੇਖੋ ਹੁਣ ਡੇਢ ਵਜੇ ਕੰਮ ਜਾਣਾ ਤਾਂ 2 ਵਜੇ ਕੰਮ ਸ਼ੁਰੂ ਕਰਨਾ, ਰਾਤ ਨੂੰ 2 ਵਜੇ ਖਤਮ ਕਰਨਾ, 2 ਤੋਂ ਵੀ 2:15 ਵੀ ਹੋ ਸਕਦੇ ਆ ਕਿਉਂਕਿ ਮੈਨੇਜਰ ਐਮਾਜ਼ਨ ਵਿੱਚ ਹੈ।
0: ਬਿਲਕੁਲ,
2: ਤੁਸੀਂ ਦੇਖੋ ਹੁਣ ਤੜਕੇ ਨੂੰ 3 ਵਜੇ ਆਉਣਾ ਕੰਮ ਤੋਂ, 2:30 ਵਜੇ ਜਾਂ 3 ਵਜੇ ਆਉਣਾ, ਫਿਰ ਕੀ ਉਹਦਾ ਤਾਂ ਰੋਟੀ ਪਾਣੀ ਦਾ ਹੋਊਗਾ ਖਾਣਾ, ਜਾਂ ਕੀ ਉਹਦਾ ਜਾਣੀ ਕਿ ਬੱਚਿਆਂ ਨਾਲ ਖਾਣਾ ਪੀਣਾ ਹੋਊਗਾ, ਤੇ ਕਈ ਵਾਰ ਤਾਂ ਫਿਰ ਇੱਕ ਦੂਜੇ ਨੂੰ ਸਮਝੋ ਉਹਨਾਂ ਦਾ ਆਪਸ ਵਿੱਚ ਹੀ ਮੇਲ ਭੁਪਿੰਦਰ ਜੀ ਹਫਤੇ ਬਾਅਦ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ
2: ਸਹੀ ਗੱਲ ਆ। ਦੂਜੇ ਐਤਕੀ ਉਹ ਕਹਿ ਰਹੀ ਸੀ ਕਹਿੰਦੀ ਭੀ ਮੰਮੀ ਮੈਨੂੰ ਉਹਨੇ ਐਤਕੀ ਮੇਰਾ ਵੀਕਐਂਡ ਖਰਾਬ ਕਰ ਦਿੱਤਾ, ਮੈਨੂੰ ਵੀਕਐਂਡ ਨੀ ਦੇ ਰਹੇ, ਮਤਲਬ ਛੁੱਟੀ ਤੇ ਹਨਾ, ਤੇ ਦੇਖੋ ਦੇਖੋ ਹੁਣ ਸਨਿਚਰਵਾਰ ਰਾਤ ਨੂੰ ਦਿਨ ਨੂੰ ਕੰਮ ਤੇ ਗਈ ਹੋਣਾ, ਤਾਂ ਐਤਵਾਰ ਨੂੰ ਤੜਕੇ ਨੂੰ 3 ਵਜੇ ਆਉਣਾ, ਬੰਦਾ ਗੁਰਦੁਆਰੇ ਜਾਣ ਜੋਗਾ ਨੀ ਰਹਿੰਦਾ, ਕਿੱਦਾਂ ਆਪਣੇ ਬੱਚਿਆਂ ਕੋਲ ਉਹ ਰਾਤ ਤੇ ਉਹੀ ਦਿਨ ਐਤਵਾਰ ਦਾ ਹੁੰਦਾ ਜਿਹੜਾ ਉਹਨੇ ਬੱਚਿਆਂ ਨਾਲ ਮਿਲਣਾ, ਸੋਮਵਾਰ ਨੂੰ ਫੇਰ ਉਹਨੀ ਕੰਮਾਂ ਤੇ ਕਾਲਜਾਂ ਤੇ ਜਾਣਾ, ਤਾਂ ਉਹਨਾਂ ਘਰ ਹੋਣਾ ਵੱਖਰਾ ਵੱਖਰਾ ਹੋ ਜਾਂਦਾ।
0: ਬਿਲਕੁਲ ਹੋ ਜਾਂਦਾ ਜੀ,
2: ਇਹਨਾਂ ਕੰਮਾਂ ਕਾਰਾਂ ਕਰਕੇ ਵੀ ਬਹੁਤ ਹੈਗੇ ਆ ਭੀ ਬਹੁਤ ਔਖੀ ਗੱਲ ਆ। ਹੁਣ ਇੰਡੀਆ ਸਾਡਾ ਏਦਾਂ ਤਾਂ ਮਹਾਨ ਹੈ, ਇਸ ਗੱਲੋਂ ਤਾਂ ਮਹਾਨ ਹੈ ਸੀ, ਮੈਂ ਕਹਿੰਦੀ ਵੀ ਘੱਟੋ ਘੱਟ ਅਸੀਂ ਸਾਰਾ ਟੱਬਰ ਰੋਟੀ ਦਾ ਇਕੱਠੀ ਕਰ ਖਾਈਦੀ ਸੀ, ਫਿਰ ਇਹ ਨੀ ਭੀ ਉੱਥੇ ਏਦਾਂ ਇੱਕ ਚੀਜ਼ ਬਣਾਈ ਬੀਜੀ ਹੋਣੀ, ਦਾਲ ਸਬਜ਼ੀ ਜੇ ਆਉਂਦਿਆਂ ਨੂੰ ਬਣਾਈ ਉਹ ਉਹੀ ਖਾਣੀ, ਸਾਰੇ ਟੱਬਰ ਨੇ ਉਹੀ ਖਾਣੀ, ਹੁਣ ਤਾਂ ਫਿਰ ਇੱਥੇ ਵੀ ਇੱਥੇ
0: ਹਰ ਕਿਸੇ ਨੇ ਆਪਣੀ
2: ਬਹੁਤ ਹੋ ਗਈ ਆ, ਕਿਸੇ ਨੇ ਕੁਛ ਖਾਣਾ, ਕਿਸੇ ਨੇ ਕਹਿਣਾ, ਹੁਣ ਤੁਹਾਡੇ 2 ਬੱਚੇ ਆ ਸ਼ਾਇਦ ਉਹ ਵੀ ਇੱਕ ਕਹਿੰਦਾ ਹੁਣ ਮੈਂ ਵੀ ਆ ਨੀ ਖਾਣਾ,
0: ਤੇ ਦੂਆ ਕਹਿੰਦਾ ਹਾਂਜੀ
2: ਹਾਂਜੀ ਫਿਰ ਇੱਥੇ ਵੀ ਇੱਦਾਂ, ਇੱਥੇ ਵੀ ਕਿਸੇ ਨੇ ਹੁਣ ਸਾਡੇ ਘਰ ਵੈਜੀਟੇਰੀਅਨ ਖਾਣਾ ਹੁੰਦਾ, ਕਿਸੇ ਨੇ ਨੋਨ ਵੈਜ ਖਾਣਾ ਹੁੰਦਾ, ਮੇਰੇ ਹਸਬੈਂਡ ਨੇ ਸ਼ਾਮ ਨੂੰ ਟਰਕੀ ਸੈਂਡਵਿਚ ਖਾਣਾ ਹੁੰਦਾ, ਮੈਂ ਨਹੀਂ ਖਾਣਾ ਹੁੰਦਾ, ਮੈਂ ਹੋਰ ਤਾਂ ਦੁਪਹਿਰ ਨੂੰ ਇੱਕ ਵਾਰੀ ਰੋਟੀਆਂ ਬਣਾਉਣੀਆਂ ਹੁੰਦੀਆਂ ਦੋ ਭੁਪਿੰਦਰ ਜੀ, ਹੁਣ ਕਿਉਂਕਿ ਸਾਰੇ ਕੋਈ ਨੀ ਘਰ ਇਸ ਵੇਲੇ, ਮੈਂ ਤਿੰਨ ਰੋਟੀਆਂ ਬਣਾਈਆਂ, ਦੋ ਰੋਟੀਆਂ ਜਾਣੀ ਕਿ ਅਸੀਂ ਦੋਨਾਂ ਜਾਣਿਆਂ ਨੇ ਖਾ ਲਈ ਇੱਕ ਇੱਕ ਰੋਟੀ, ਤਾਂ ਤੁਸੀਂ ਦੇਖੋ ਇੱਕ ਰੋਟੀ ਪਈ ਆ।
0: ਬਿਲਕੁਲ ਹੈ, ਬਿਲਕੁਲ ਹੈ।
2: ਤੇ ਵੱਖਰਾ ਵੱਖਰਾ ਅਸੀਂ 6 ਮੈਂਬਰ ਸਾਡੇ 6 ਦਾ ਹੀ, ਦੂਜਾ ਵੱਖਰੀ ਵੱਖਰੀ ਗੱਲ
0: ਆ।
2: ਸਵੇਰੇ ਉੱਠੀ ਤਾਂ ਮੈਂ, ਮੈਨੂੰ ਮੇਰੇ ਹਸਬੈਂਡ ਆ ਕੇ ਦੇਖਦੇ, ਮੈਂ ਪੁੱਛਦੇ ਪਏ ਨੀ, ਦੇਖਿਆ ਬੇਟੇ ਨੂੰ, ਜਾਣੀ ਕਿ ਬੇਟੇ ਨੂੰ ਕਿਹਾ ਸੀ ਭੀ ਤੂੰ ਅੱਜ ਮਰਸਡੀ ਆਪਣੀ ਛੱਡ ਜਾਏ, ਦੂਜੀ ਗੱਡੀ ਵੱਡੀ ਲੈ ਜਾਏ, ਫਿਰ ਅਸੀਂ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਆ, ENT ਦੀ ਇਹਨਾਂ ਦੀ ਅਪੁਆਇੰਟਮੈਂਟ ਸੀ। ਜਦ ਦੇਖੇ ਇਹ ਉਹਨੂੰ ਕਹਿੰਦੇ ਤੇਰਾ ਪਰਸ ਤਾਂ ਵਿੱਚੇ ਚਲੇ ਗਿਆ, ਤੂੰ ਗੱਡੀ ਤਾਂ ਛੱਡ ਗਿਆ ਬਦਲ ਕੇ ਲੈ ਗਿਆ, ਤਾਂ ਪਰਸ ਤੇਰਾ ਵਿੱਚੇ, ਉਹ ਕਹਿੰਦਾ ਮੈਂ ਤਾਂ ਅਲਬਾਮਾ ਪਹੁੰਚ ਗਿਆ। ਸਾਨੂੰ ਇਹ ਨੀ ਪਤਾ ਵੀ ਮੈਂ, ਅਸੀਂ ਦੋਨੋਂ ਜਾਣੇ ਸੁੱਤੇ ਪਏ ਆ, ਉਹ ਫੋਨ ਕਰਕੇ ਤਾਂ ਪਤਾ ਲੱਗਾ ਕਿ ਉਹ ਚਲੋ ਮੇਰੇ ਕਮਰੇ ਦੇ ਉੱਪਰ ਆ, ਸਾਂਦੇ ਪਏ ਮੈਨੂੰ ਕੋਈ ਫਰਕ ਨਹੀਂ, ਮੈਂ ਸੁੱਤੇ ਪਈ ਤਾਂ ਉਹ ਅਲਬਾਮਾ ਵੀ ਪਹੁੰਚ ਗਿਆ 4 ਘੰਟੇ ਦੇ ਰਸਤੇ।
0: ਜੀ ਬਿਲਕੁਲ ਹੈ।
2: ਫਿਰ ਮੈਂ ਜਦੋਂ ਆਪਣੀ ਡਾਟਰ ਨਾਲ ਗੱਲ ਕੀਤੀ, ਉਹ ਕਹਿੰਦੀ ਦੂਜਾ ਤਾਜ ਵੀ ਨਾਲੇ ਗਿਆ, ਗ੍ਰੈਂਡਸਨ ਵੀ ਨਾਲੇ ਗਿਆ, ਕਹਿੰਦੇ ਚਲੋ ਉਹਦੇ ਕੋਲ ਤਾਂ ਬਾਲਟ ਹੋਣਾ ਪਈ, ਤਾਂ ਸਾਨੂੰ ਫਿਕਰ ਪਿਆ ਤੇਲ ਕਿੱਥੋਂ ਪਾਉਣਾ, ਆਹ ਕਿੱਥੋਂ ਪਾਉਣਾ, ਸਾਰਾ ਕਿਤੇ ਕੋਈ ID ਦਿਖਦਾ ਕੁਛ ਹੁੰਦਾ ਹਨਾ,
0: ਉਹ ਫੋਨ ਤੋਂ ਸਾਰਾ ਕੁਝ ਹੋ ਜਾਂਦਾ।
2: ਮੈਂ ਆਪਣੀ ਗੱਲ ਸੁਣਾਤੀ, ਕਿੱਥੋਂ ਨਹੀਂ ਕਿੱਥੇ ਪਹੁੰਚ ਗਈ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਚਲੋ ਠੀਕ ਹੈ ਭੁਪਿੰਦਰ ਜੀ, ਮੈਂ ਸੁਣਦੀ, ਜੇ ਕਿਸੇ ਨੇ ਹੋਰ ਨੇ ਇੱਕ ਦਿਨ ਆਉਣਾ ਹੋਵੇ।
0: ਹਾਂਜੀ ਜ਼ਰੂਰ, ਸ਼ੁਕਰੀਆ ਜੀ, ਸ਼ੁਕਰੀਆ।
2: ਹਾਂਜੀ ਓਕੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸੋਹਣੇ ਵਿਚਾਰਾਂ ਦੇ ਜੀ। ਲੋ ਦੋਸਤੋ, ਇਸ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ, ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ, ਕੋਸ਼ਿਸ਼ ਕਰ ਲੈਂਦੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ, ਤੇ ਸਮਾਂ ਵੀ ਆਪਣਾ ਹੋ ਚੱਲਿਆ ਸਮਾਪਤੀ ਵਾਲਾ। ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਕਾਲ ਕਰ ਸਕਦੇ ਨੇ, ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਤੇ ਮੈਂ ਸੁਨੇਹੇ ਸਾਂਝੇ ਕਰ ਰਿਹਾ ਸੀ, ਤੇ ਹਾਂਜੀ ਸੈਣੀ ਸਾਹਿਬ ਜੁੜੇ ਗਏ ਨੇ, ਉਹਨਾਂ ਦੀ ਗੱਲ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਭਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਆਨੂੰ ਸੀ,
1: ਵੈਸੇ ਤਾਂ ਜਿਹੜਾ ਹੈਗਾ ਆ ਬਈ, ਜੋ ਮੈਂ ਕਹਿਣਾ ਸੀ ਮਾਲ ਭੈਣ ਜੀ ਹੁਣੀ ਕਹਿ ਹੀ ਚੁੱਕੇ ਆ ਜੀ ਸਾਰੀ ਗੱਲਬਾਤ
0: ਜੀ।
1: ਕਹਾਣੀ ਬਹੁਤ ਵਧੀਆ ਸੀ ਜੀ,
0: ਥੈਂਕ ਯੂ ਜੀ।
1: ਭਾਰੇ ਸਾਹਿਬ ਦਰਅਸਲ ਵਹਿਮਾਂ ਭਰਮਾਂ ਤੋਂ ਉੱਠਣਾ ਹੀ ਪੈਣਾ ਆ ਜੇ ਤਰੱਕੀ ਕਰਨੀ ਆ ਤੇ।
0: ਬਿਲਕੁਲ ਹੈ, ਬਿਲਕੁਲ ਹੈ ਜੀ।
1: ਤਾਂ ਹੁਣ ਸਮਾਂ ਬਦਲ ਗਿਆ ਆ ਜੀ
0: ਜੀ,
1: ਤੇ ਪਰ ਲੋਕ ਜਿਹੜੇ ਹੈਗੇ ਆ ਉਹ ਜਿੱਥੇ ਮਰਜ਼ੀ ਚੱਲ ਜਾਣ, ਤੁਸੀਂ ਆ ਕੈਨੇਡਾ ਦੀ ਖਬਰ ਸੁਣ ਲਈ ਹੈਗੀ ਆ ਜੀ ਅੱਜ।
0: ਬਿਲਕੁਲ
1: ਹਾਂਜੀ, ਇਸ ਤੇ ਨਿਊਯਾਰਕ ਤੋਂ ਜਿਹੜਾ ਆ ਉਹ
0: ਪੰਡਤ ਸੱਦਿਆ
1: ਭੂਤ ਕੱਢਣੇ ਆ ਜੀ, ਨੈਗੇਟਿਵ ਨੈਗੇਟਿਵ ਐਨਰਜੀ ਦੂਰ ਕਰਨੀ,
0: ਭੂਤ ਕੱਢਦਾ ਕੱਢਦਾ ਆਪਣੇ ਤੇ ਭੂਆ ਹਟਿਆ।
1: ਬਿਲਕੁਲ ਜੀ, ਉਹ ਨੈਗੇਟਿਵ ਐਨਰਜੀ ਨਿਕਲ ਗਈ ਬਸ ਗਾਹ ਵਾਸਤੇ। ਲੋਕੀ ਜਾਗਰੂਕ ਨਹੀਂ ਹੁੰਦੇ ਸਰ,
0: ਬਿਲਕੁਲ।
1: ਪਰ ਸਾਹਿਬ ਹੈ ਨੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਨਾ, ਜਿਹੜੀ ਗੱਲ ਸੱਚੀ ਗੱਲ ਹੈਗੀ ਆ ਵੀ, ਤੇ ਹੈ ਨੀ ਬੰਦੇ ਚੰਗੇ ਬੰਦੇ, ਬਹੁਤ ਔਖੇ ਮਿਲਦੇ,
0: ਔਖੇ ਮਿਲਦੇ ਆ।
1: ਹਾਂਜੀ, ਸੋ ਇਸ ਕਰਕੇ ਨਾਲੇ ਕੌਣ, ਜੇ ਤੁਸੀਂ ਆਪਣਾ ਭਲਾ ਆਪ ਨੀ ਕਰ ਸਕਦੇ, ਦੂਜਾ ਨੀ ਕਰ ਸਕਦਾ,
0: ਨਹੀਂ ਕਰ ਸਕਦਾ ਜੀ। ਨਾਲੇ ਸੈਣੀ ਸਾਹਿਬ ਆਪਣੀ ਕਿਰਤ ਜੋ ਵੀ ਕਰਦੇ ਆ, ਥੋੜਾ ਕਰਦੇ ਹੋ ਬਹੁਤਾ ਕਰਦੇ ਹੋ, ਉਹਦੇ ਵਿੱਚ ਵਿਸ਼ਵਾਸ ਰੱਖੋ, ਤਾਂ ਇਹਨਾਂ ਚੀਜ਼ਾਂ ਵੱਲ ਭਟਕਣਾ ਹੀ ਨੀ ਪੈਂਦਾ ਜੀ। ਲੋਕ ਜ਼ਿਆਦਾਤਰ ਡਬਲ ਮਾਈਂਡਡ ਵੀ ਬਹੁਤ ਨੇ ਨਾ ਜੀ, ਉਹ ਇੱਕ ਦੂਜੇ ਨੂੰ ਦੇਖ ਕੇ ਭਈ ਇਹ ਕਿੱਦਾਂ ਰੱਜੀ ਜਾਂਦੇ ਨੇ, ਜਾਂ ਦੂਸਰਾ ਭੁੱਖਾ ਮਰੀ ਜਾਂਦਾ, ਉਹਨਾਂ ਵੱਲ ਦੇਖੇ ਆ। ਤੁਸੀਂ ਆਪਣਾ ਦੇਖੋ ਨਾ, ਤੁਹਾਡਾ ਕਿੱਦਾਂ ਗੁਜ਼ਾਰਾ ਹੁੰਦਾ, ਜਾਂ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ।
1: ਪਰ ਉਹਦੇ ਵਿੱਚ ਪਤਾ ਕੀ ਆ, ਪਤਾ ਨੀ ਬੰਦਾ ਜਿਹੜਾ ਹੈਗਾ ਨਾ ਕਦੀ ਕੱਲਾ ਬੈਠਾ ਨੀ
0: ਜੀ,
1: ਕੱਲੇ ਬੈਠੋ ਤੁਸੀਂ ਜਿਹੜਾ ਹੈਗਾ ਆ ਇਕਾਂਤ ਵਿੱਚ ਜਦੋਂ ਬੈਠੋਗੇ, ਆਪਣੇ ਆਪ ਨਾਲ ਬੈਠੋਗੇ, ਆਪਣੇ ਆਪ ਨਾਲ ਗੱਲ ਕਰੋਗੇ, ਤੁਹਾਨੂੰ ਬਹੁਤੇ ਸਵਾਲਾਂ ਦੇ ਜਵਾਬ ਤੁਹਾਡਾ ਜਿਹੜਾ ਹੈਗਾ ਆ ਮਨ ਹੀ ਦੇ ਦੇਗਾ।
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਨਾ ਜੀ, ਐਕਸ਼ਨ ਦਾ ਰਿਐਕਸ਼ਨ ਮਤਲਬ ਜਿਹੜਾ ਹੁੰਦਾ ਆ, ਜੇ ਐਕਸ਼ਨ ਹੋਊਗਾ ਤੇ ਰਿਐਕਸ਼ਨ ਹੋਣਾ
0: ਹੋਣਾ ਹੈ ਜੀ,
1: ਕਰਮ ਕਰਾਂਗੇ ਤੇ ਫਲ ਮਿਲਣਾ ਹੈ,
0: ਮਿਲਣਾ ਜੀ,
1: ਠੀਕ। ਬਸ ਉਹਦੇ ਵਿੱਚ ਹੈਗਾ ਆ ਜੀ, ਕਿਤੇ ਅੱਜ ਮਿਲ ਜਾਊਗਾ, ਕਿਤੇ ਕੱਲ ਮਿਲ ਜਾਊਗਾ, ਮਿਲੂਗਾ ਜੀ।
0: ਬਿਲਕੁਲ ਹੈ।
1: ਸੋ ਇਸ ਕਰਕੇ ਸਾਰੀਆਂ ਚੀਜ਼ਾਂ ਵਿਚਾਰ ਕਰਨੀਆਂ ਚਾਹੀਦੀਆਂ ਬਾਕੀ ਤਾਂ ਮੈਂ ਤੁਹਾਡੇ ਨਾਲ ਹੋਰ ਜਾਂਦਾ ਜਾਂਦਾ ਇੱਕ ਗੱਲ ਸਾਂਝੀ ਕਰਦੇ ਆ, ਸਮਾਂ ਇੰਨਾ ਬਦਲ ਗਿਆ ਉਹ ਮੈਂ ਅੱਜ ਇਹਨਾਂ ਕਿਤੇ ਫੇਸਬੁੱਕ ਤੇ ਦੇਖਦਾ ਪਿਆ ਸੀ ਵੀ ਕੋਈ ਬੱਚਾ ਇੱਥੋਂ ਕੈਨੇਡਾ ਨੂੰ ਗਿਆ,
0: ਹਾਂਜੀ
1: ਹਾਂਜੀ, ਉਹ ਮੁੰਡਾ ਗਿਆ ਸੀਗਾ ਤੇ ਉੱਥੇ ਕਹਿੰਦੇ ਜਾ ਕੇ ਕੁੜੀ ਬਣ ਗਿਆ
0: ਜੀ,
1: ਹਾਂਜੀ, ਤੇ
0: ਅੱਛਾ ਜੀ,
1: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਸਰ।
0: ਹਾਂ ਬਿਲਕੁਲ ਹੈਗਾ ਜੈਂਡਰ,
1: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ, ਜੈਂਡਰ ਚੇਂਜ ਕਰ ਲਿਆ ਤੇ ਹੁਣ ਏਦਾਂ ਹੈਗਾ ਇਹ ਆ ਵੀ ਕੱਲ ਨੂੰ ਜਿਹੜਾ ਆ ਬੰਦਾ ਜਿਹੜਾ ਆ ਬੱਚੇ ਵਾਸਤੇ ਜਿਹੜਾ ਆ ਵੀ ਕੁੜੀ ਦੇਖਣ ਚੱਲੇ ਤੇ ਜਾ ਕੇ ਪੁੱਛਣਾ ਪੈਂਦਾ ਬੇਟਾ ਜੀ ਤੁਸੀਂ ਬਾਈ ਬਰਥ ਹੀ ਲੜਕੀ ਸੀਗੇ ਜਾਂ ਬਾਅਦ ਚ ਬਣੇ ਹੈਗੇ ਆ ਜੀ, ਇਹ ਵੀ ਪੁੱਛਿਆ, ਇਹ ਵੀ ਸਵਾਲ ਬਣਿਆ ਕਰਨਾ,
0: ਹਾਂਜੀ,
1: ਇਹਦਾ ਪਤਾ ਨੀ ਹੈਗਾ ਮੁੰਡਾ ਤੂੰ ਪਹਿਲਾਂ ਤੋਂ ਹੀ ਮੁੰਡਾ ਸੀਗਾ ਕਿ ਬਾਅਦ ਚ ਮੁੰਡਾ ਬਣਿਆ ਜੀ।
0: ਜੀ ਕੱਲ ਵੀ ਖਬਰ ਕੀਤੀ ਸੀ ਦੋ ਪੁਲਿਸ ਵਾਲੀਆਂ ਸੀਗੀਆਂ ਜੀ, ਉਹਨਾਂ ਨੇ ਇਕੱਠੀਆਂ ਨੇ ਟ੍ਰੇਨਿੰਗ ਕੀਤੀ ਆ, ਫਿਰ ਉਹਨਾਂ ਦੀ ਮਤਲਬ ਕਿ ਇੱਕੋ ਜਗ੍ਹਾ ਜੋਬ ਦੇ ਉੱਤੇ ਵੀ ਲੱਗ ਗਈਆਂ ਤੇ ਉੱਥੇ ਉਹ ਇੱਕ ਦੂਸਰੇ ਦੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਈਆਂ ਤੇ ਮੁੜ ਕੇ ਇੱਥੇ ਤੱਕ ਵੀ ਆ ਗਈ ਸੀ ਗੱਲ ਕਿ ਚਲੋ ਉਹ ਇੱਕ ਮੰਨ ਗਈ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰ ਲੈਂਦੀ ਹਾਂ ਤੇ ਉਹ ਸਾਰਾ ਕੁਝ ਨਿਰਧਾਰਿਤ ਹੋ ਚੁੱਕਿਆ ਸੀ, ਵਿਆਹ ਦੀ ਤਰੀਕ ਵੀ ਹੋ ਗਈ, ਲਿਖਤੀ ਐਪਲੀਕੇਸ਼ਨ ਦੇ ਕੇ ਵਿਆਹ ਦਾ ਕਾਰਡ ਕੂਡ ਸਾਰਾ ਕੁਝ ਕਰਕੇ ਜਿਹੜਾ ਆਗਿਆ ਵੀ ਮਿਲ ਗਈ ਤੇ ਬਾਅਦ ਦੇ ਵਿੱਚ ਪਰਿਵਾਰ ਕਹਿੰਦਾ ਭਾਈ ਏਦਾਂ ਨਹੀਂ ਕਰ ਸਕਦੇ ਤੁਸੀਂ, ਏਦਾਂ ਨਹੀਂ ਹੋਣਾ, ਤਾਂ ਉਹ ਰੋਲਾ ਪੈ ਗਿਆ ਮੁੜ ਕੇ, ਉਹਨਾਂ ਦਾ ਵਿਆਹ ਰੁਕ ਗਿਆ ਜੀ ਹੁਣ।
1: ਐਨੀਵੇ ਭਰੇ ਸਭ ਗੱਲ ਏਦਾਂ ਹੈਗੀ ਆ ਵੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ

0: ਹੁਕਮ ਦੱਸਦੇ ਆ ਕਿ ਹਾਂ ਭਾਈ ਅਸੀਂ ਏਦਾਂ ਦੇ ਆ, ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਗਾ, ਜਾਂ ਉਹ ਸਾਡੀ ਸੋਚ ਵੀ ਤਾਂ ਉਦਾਂ ਦੀ ਉਸ ਲੈਵਲ ਦੇ ਉੱਤੇ ਜਾਣੀ ਚਾਹੀਦੀ ਹੋਣੀ ਚਾਹੀਦੀ ਨਾ, ਜਿਹਨੂੰ ਆਪਾਂ ਗੱਲ ਵੀ ਕਰ ਰਹੇ ਹਾਂ ਨਾ।
1: ਬਿਲਕੁਲ ਸਰ,
0: ਸਮਾਜ
1: ਬਿਲਕੁਲ
0: ਸਾਡਾ
1: ਬਿਲਕੁਲ
0: ਉੱਥੇ
1: ਠੀਕ
0: ਅਜੇ
1: ਹੈ
0: ਉਸ ਸੋਚ ਦੇ ਬਰਾਬਰ ਹੋਇਆ ਨਹੀਂ ਗਾ ਚੀਜ਼ਾਂ ਦੇ ਹਜੇ।
1: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ,
0: ਜੀ
1: ਠੀਕ ਹੈ ਭਰਾ ਸਾਹਿਬ,
0: ਥੈਂਕ
1: ਮੈਂ
0: ਯੂ ਜੀ,
1: ਜਾਇਕਾ ਲਊਂਗਾ ਜੀ,
0: ਥੈਂਕ ਯੂ,
1: ਮਿਹਰਬਾਨੀ
0: ਸਤਿ
1: ਸਰ, ਸਮਾਂ ਦੇਣ ਲਈ, ਧੰਨਵਾਦ,
0: ਸ਼ੁਕਰੀਆ
1: ਸ਼ੁਕਰੀਆ, ਸਤਿ ਸ਼੍ਰੀ ਅਕਾਲ
0: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਦੁਬਾਰਾ ਜੁੜ ਕੇ ਗਏ ਨੇ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਕਿਹਾ ਭੈਣ ਜੀ, ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣਾ ਤੇ ਕਰਨਾ ਚਾਹੀਦਾ ਜੋ ਅਜੋਕਾ ਸਮਾਂ ਚੱਲ ਰਿਹਾ, ਤੇ ਬਹੁਤ ਵਧੀਆ ਅਨਮੋਲ ਵਿਚਾਰ ਮਾਲ ਭੈਣ ਜੀ, ਤੇ ਮਾਲ ਜੀ ਕਹਿੰਦੇ ਨੇ ਤਹਿ ਦਿਲੋਂ ਸ਼ੁਕਰਾਨੇ ਸਿਕੰਦਰ ਵੀਰ ਜੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ। ਔਜਲਾ ਸਾਹਿਬ ਕਹਿੰਦੇ ਬਹੁਤ ਆਤ ਤਾਂ, ਕਹਿੰਦੇ ਭਾਰਤ ਜੀ ਰੋਟੀ ਪਾਣੀ ਦੱਸੋ, ਅੱਗੇ ਲਿਖਿਆ ਨੀ ਪਰ ਨਿਸ਼ਾਨ ਪਾ ਦਿੱਤੇ ਆ ਪਲੇਟਾਂ ਦੇ, ਤੇ ਇਸ ਤਰ੍ਹਾਂ ਸ਼ੋਪਿੰਗ ਕਰਨ ਵਾਲੀ ਜੰਡ ਦੀ ਪੂਜਾ ਲਿਖੀ ਹੈ ਆਪਣੀ, ਝੰਡ ਦੀ ਪੂਜਾ ਖੇਤਰਪਾਲ ਸੈਣੀ ਸਾਹਿਬ ਨੇ ਲਿਖ ਕੇ ਭੇਜੀਆਂ ਨੇ, ਕਹਾਣੀ ਪੜ੍ਹ ਕੇ ਕਹਿੰਦੇ ਕਾਂਡ ਵਾਪਰਿਆ ਜੀ। ਤੇ ਇਸੇ ਤਰ੍ਹਾਂ ਲਓ ਦੋਸਤੋ, ਬਿਲਕੁਲ ਠੀਕ ਭਾਰਤ ਸਾਹਿਬ ਕਹਿੰਦੇ ਬਹੁਤ ਵਧੀਆ ਕਹਾਣੀ ਜੀ, ਰਾਜਨ ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਕੇ ਗਏ ਨੇ, ਤੇ ਸੁਨੇਹਾ ਵੀ ਭੇਜਿਆ। ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਲਓ ਫਿਰ ਆਪਾਂ ਸਮਾਪਤੀ ਕਰਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦਿਨਾਂ ਮੁਲਾਕਾਤ ਹੋਏਗੀ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਫਤਿਹ ਸਾਂਝੀ ਕਰਨ ਲੱਗੇ ਆਪਾਂ, ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਿਕਰ ਕਰ ਜਾਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤੇ ਹੈ, ਜਿਸ ਦੇ ਵਿੱਚ ਜਗਤਾਰ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਲਓ ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲੀਆਂ ਪਲੇਟਾਂ ਹੀ ਨਹੀਂ ਵੇਲਣਾ ਵੀ ਕਹਿੰਦੇ, ਸਲਾਦ ਵੀ ਹੈ ਜੀ ਕਹਿੰਦੇ, ਤੇ ਔਜਲਾ ਸਾਹਿਬ ਲਿਖਦੇ ਆ ਸਾਰਿਆਂ ਨੂੰ ਭੁਪਿੰਦਰ ਭਾਰਤ ਜਿਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਦੋਸਤੋ ਹਾਸਾ ਠੱਠਾ ਵੀ ਹੋਣਾ ਚਾਹੀਦਾ ਨਾਲ ਨਾਲ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਬਣਦੀ ਹੈ, ਹਰ ਗੱਲ ਨੂੰ ਹਰ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ, ਤੇ ਸਤਿ ਸ਼੍ਰੀ ਅਕਾਲ ਹੈ ਦੋਸਤੋ ਇਸ ਦੇ ਨਾਲ ਹੀ, ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵੇਂ ਨਵੇਲੇ ਪ੍ਰੋਗਰਾਮ ਦੇ ਨਾਲ, ਸਤਿ ਸ਼੍ਰੀ ਅਕਾਲ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਚੈਟ ਬੋਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਿਆ ਰਹੇਗਾ, ਬਰਕਰਾਰ ਰਹੇਗਾ। ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਜੋੜਨਗੇ ਤੇ ਕੁਝ ਹੀ ਪਲਾਂ ਦੇ ਵਿੱਚ, ਤੇ ਨਾਲ ਦੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਜੀਵਨ ਸਾਥੀ ਲਾਈਫ ਪਾਰਟਨਰ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਾਂਗੇ। ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਦੋਵਾਂ ਲਈ ਕਿੰਨਾ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਨੌਜਵਾਨ ਵਿਆਹ ਤੋਂ ਦੂਰ ਕਿਉਂ ਹੋ ਰਹੇ ਨੇ, ਇਹ ਸਾਰਾ ਸਿਲਸਿਲਾ ਚਲਾਵਾਂਗੇ, ਅੱਗੇ ਜਾ ਕੇ ਗੱਲ ਵਧਾਵਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਗੱਲਬਾਤ ਨੂੰ ਅੱਗੇ ਤੋਰਾਂਗੇ, ਸ਼ਮੀ ਜੀ ਦੇ ਨਾਲ ਗੱਲਬਾਤ ਕਰਾਂਗੇ। ਇਸ ਵਿਸ਼ੇ ਨੂੰ ਹੋਰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੇ ਸਹਿਯੋਗ ਦੇ ਨਾਲ, ਤੇ ਤੁਹਾਡੇ ਨਿੱਜੀ ਤਜਰਬੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਜੋ ਕੁਝ ਵੀ ਵਾਪਰਦਾ ਉਹਨੂੰ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਨਾਲ ਜੁੜ ਕੇ, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358 44 976 1919 ਦਾ ਨੰਬਰ ਰਹੇਗਾ, ਉਹੀ ਫਿਲਨਾ ਸਟੂਡੀਓ ਦਾ ਪਹਿਲੇ ਵਾਲਾ ਹੀ, ਕੋਈ ਚੇਂਜਸ ਨਹੀਂ ਹੈ। ਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ, ਉੱਪਰਲੇ ਪਾਸੇ ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ, ਤੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05 ਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਅੱਜ ਵੇਲੇ ਸਿਰ ਹੀ ਆ ਗਿਆ ਆਪਾਂ ਨਾ ਵੈਸੇ, ਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ, ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਤੇ ਲਓ ਫਿਰ ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ 26 ਅਗਸਤ ਦਾ ਦਿਹਾੜਾ ਹੈ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ, ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਤੇ ਜੋ ਬਾਰ ਬਾਰ ਉਹੀ ਗਲਤੀ ਕਰਦਾ ਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ ਹੈ, ਉਹਦੇ ਨਾਲ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ, ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਉਦੀਨ ਖਿਲਜੀ ਹੁਣਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ, ਤੇ 1743 ਦੇ ਵਿੱਚ FC ਪਾਣੀ ਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਇਹ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕ੍ਰਾਕਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ, ਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ ਇੱਥੋਂ ਮੂਵ ਹੋ ਇੰਡੀਆ ਦੇ ਵਿੱਚ। ਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜੀ ਜਿਹੀ ਡੋਪ ਟੈਸਟ ਦੀ ਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਤੇ ਇੱਕ ਗੱਲ ਕਰਾਂਗੇ ਇਤਿਹਾਸਕ ਕਹਾਣੀ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ, ਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ, ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਐ ਤੇ ਜੇ ਇਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਕੁਝ ਸੀਰੀਜ਼ ਬਣੀਆਂ ਇਹਨਾਂ ਚੀਜ਼ਾਂ ਦੇ ਉੱਤੇ, ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਆ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ ਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿੱਚ ਆਪਣੀ ਜਿਹੜੀ ਆ ਕਾਬਲੀਅਤ ਪੇਸ਼ ਕਰਨ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਤੇ ਜੋਸ਼ ਦੇ ਵਿੱਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ ਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿੱਚ ਵੀ ਟੀਕੇ ਲਗਾਈ ਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿੱਚ ਮੁੱਖ ਤੌਰ ਦੇ ਉੱਤੇ ਟੈਸਟੋ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ ਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿੱਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ ਚ ਹੁੰਦਾ ਕੀ ਹੈ, ਦੱਖਣੀ ਅਫਰੀਕਾ ਦੇ ਇੱਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ ਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿੱਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਉਹਦਾ ਜਿਹੜਾ ਕਹਿ ਸਕਦੇ ਆ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਤੇ ਡੋਪ ਟੈਸਟ ਕੀਤਾ ਜਾਂਦਾ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫ਼ੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ ਹੈ ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦੇ ਹਾਂ ਮਿਥਿਹਾਸਕ ਕਹਾਣੀ ਦੀ। ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖ਼ਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਇਸ ਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ ਜਾਣੀ ਕਿ ਸੱਪਾਂ ਦੇ ਸ਼ਹਿਰ ਦੇਸ਼ 'ਚ ਜਾ ਕੇ ਉਹਨਾਂ ਦੀ ਦੁਨੀਆਂ 'ਚ ਜਾ ਕੇ ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਤੇ ਇਸੇ ਨੀਲੇ ਘੋੜੇ ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਭਾਈ ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ ਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ ਚ ਹੁੰਦਾ ਹੈ ਤੇ ਜੇ ਉਹ ਦੁੱਧ ਲੈਂਦਾ ਤੇ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ, ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ ਵਿਚਾਰਿਆਂ ਨੂੰ, ਉਹਨਾਂ ਨੂੰ ਸੱਪ ਦੀ ਜੂਨ ਵੀ ਨਹੀਂ ਹਟਾਉਣ ਦਿੰਦੇ। ਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ, ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ। ਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ ਹੈ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਤੇ ਲੋਕ ਇਹਨਾਂ ਨੂੰ ਸੇਵੀਆਂ, ਆਟਾ, ਗੁੜ ਜਾਂ ਨਗਦ ਪੈਸੇ ਦਿੰਦੇ ਨੇ। ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਰੰਗੀਆਂ ਟਾਕੀਆਂ, ਮੋਰ ਪੰਖਾਂ, ਨਾਰੀਅਲਾਂ ਤੇ ਕੌਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ। ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ, ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ। ਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ। ਜਦ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਝੁੱਕਦੀਆਂ ਨੇ ਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ, ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਤੇ ਮਕਾ ਕੇ ਹੀ ਹਟਾਂਗੇ। ਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ, ਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਤੇ ਕਹਿਣਾ ਪੈਂਦਾ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਤੇ ਉਹ ਤੇ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਾਧੂ ਦਾ ਬੋਝ ਲਾਵੋ ਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ। ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਤੇ ਤੁਸੀਂ ਖੁੱਲ੍ਹ ਕੇ ਜੀਵੋ ਤੇ ਜਿਉਣ ਦਿਓ ਅਗਲਿਆਂ ਨੂੰ ਵੀ, ਜਿਹੜੀ ਜੂਨੇ ਵੀ ਪਏ ਹੋਏ ਹਨ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗੇ ਦੀ, ਗੁੱਗਾ ਪੀਰ ਤੇ ਗੱਲਬਾਤ ਹੋਈ ਹੈ ਜੀ। ਤੇ ਅੱਗੇ ਚੱਲਦੇ ਹਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਹੀ ਪਲਾਂ ਤੱਕ, ਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ। ਜੀਵਨ ਸਾਥੀ, ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ? ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਹੈ ਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ, ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ੍ਹ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਹੈ ਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤੇ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ, ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਸਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ, ਸਮਾਜਿਕ, ਪਰਿਵਾਰਕ ਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ, ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ? ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ, ਇਸ ਤਰ੍ਹਾਂ ਦੇ ਧਰਮ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਆ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਉਹਨਾਂ ਦੇ ਨਾਲ, ਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
2: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸਾਰਾ ਕੁਝ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਜ ਤਾਂ ਮੁੱਕਣ ਵਾਲਾ ਨਹੀਂ। ਪਰ
1: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਰੱਖ ਲੈਣਾ ਆਪਾਂ।
2: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ, ਤੇ ਕਈ ਭਾਗਾਂ ਦੀ ਕਰਨਾ ਪਊ ਮੈਨੂੰ ਐ ਲੱਗਦਾ।
1: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
2: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
1: ਜੀ,
2: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਹਾਂ ਤੇ ਮਿਲਾ ਕੇ ਕਹਿ ਲੋ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
1: ਜੀ,
2: ਤੇ ਵਿਆਹ ਸ਼ਬਦ, ਵਿਆਹ, ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਖਿੱਤੇ ਸੱਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
1: ਬਿਲਕੁਲ,
2: ਇਹ ਬੜਾ ਪਵਿੱਤਰ ਕਹਿ ਲੋ ਇੱਕ ਰਸਮ ਹੋ ਗਈ ਆ
1: ਜੀ।
2: ਤੇ ਇਹ ਕਦੋਂ ਸ਼ੁਰੂ ਹੋਈ, ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ, ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਆ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਕੀਤੇ ਜਾਂਦੇ ਆ। ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
1: ਵਿਆਹ ਦੇ ਬੜੇ ਰੂਪ
2: ਹਾਂਜੀ ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਏ, ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
1: ਜੀ।
2: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੋੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ, ਕਿ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ
1: ਜੀ,
2: ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ
1: ਜੀ,
2: ਉੱਡਦੇ ਪਰਿੰਦੇ ਬਣ ਕੇ ਰਹਿਣਾ ਹੈ
1: ਜੀ।
2: ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਲੱਗਿਆ
1: ਜੀ,
2: ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
1: ਜੀ।
2: ਕੁਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ, ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ ਆਪਾਂ
1: ਜੀ,
2: ਉਹ ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਆ।
1: ਬਿਲਕੁਲ
2: ਅਭਿਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ, ਔਖੀ ਹੋ ਜੂ ਕੈਦ ਕੱਟਣੀ
1: ਜੀ। ਬਿਲਕੁਲ ਹੈ ਜੀ,
2: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਕੌਰ ਮਾਹਿਲ ਜੀ ਤੇ ਗੁਰੀਮਾਨ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਰ ਜੀ,
1: ਬਿਲਕੁਲ
2: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉਧਰ ਚਲਾ ਗਿਆ ਸੀ ਡਰਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
1: ਜੀ।
2: ਤੋ ਭਾਰਤ ਸਾਹਿਬ, ਇਹ ਡਰਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
1: ਜੀ,
2: ਕਿਉਂਕਿ ਬੰਦੇ ਦੇ ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰ ਦੇਗਾ
1: ਜੀ,
2: ਔਰ ਕਿਹਨੇ ਕੀ ਕਾਰਨ, ਕੋਈ ਬੰਦਾ ਸੋਚ ਵੀ ਨੀ ਸਕਦਾ ਇਹਦੇ ਬਾਰੇ।
1: ਬਿਲਕੁਲ।
2: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਧਿਆਨ ਨੇ ਨਾ ਇੱਕ ਬਹੁਤ ਹੀ ਪਿਆਰੀ ਕਿਤਾਬ ਲਿਖੀ
1: ਜੀ,
2: ਵੋਲਗਾ ਤੋਂ ਵੋਲਗਾ ਸੇ ਗੰਗਾ
1: ਜੀ।
2: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਸ਼ਾਇਦ ਕਹਾਣੀਆਂ ਹੋਣਗੀਆਂ
1: ਜੀ।
2: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
1: ਜੀ,
2: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ, ਬੜੀ ਸੋਹਣੀ ਲੱਗਦੀ ਆ ਜਦੋਂ ਆਪਾਂ ਪੜ੍ਹਦੇ ਕਿਤਾਬ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉਹ ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
1: ਜੀ।
2: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ
1: ਜੀ
2: ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
1: ਜੀ।
2: ਪਰ ਇਹ ਜਿਹੜੇ ਰਿਸ਼ਤੇ ਉਹਨਾਂ ਦੇ ਜਿਹੜੇ ਵਿਆਹ ਸੀ
1: ਜੀ,
2: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗੱਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਰਾਜ ਸੱਤਾ ਹੈ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਂਗੇ, ਫਲਾਣਾ ਰਾਜਾ ਆਪਣੇ ਨਾਲ ਆ ਭਈ ਰਿਸ਼ਤਾ ਹੀ
1: ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
2: ਉਹ ਚੱਲਦਾ ਸੀ। ਹਾਂਜੀ,
1: ਸੋ
2: ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ
1: ਜੀ,
2: ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
1: ਜੀ।
2: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
1: ਜੀ।
2: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
1: ਜੀ।
2: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ। ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ ਜਿਹੜੀ ਆ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
1: ਪ੍ਰਵਾਨਿਤ ਆ।
2: ਤੋ ਉਹ ਪ੍ਰਵਾਨਿਤ ਆ, ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
1: ਜੀ,
2: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
1: ਜ਼ਰੂਰ।
2: ਪਰ ਇੱਕ ਹੋਰ ਕਨਸੈਪਟ ਆ
1: ਜੀ,
2: ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰ ਕਰਨੀ ਹੈ।
1: ਬਿਲਕੁਲ,
2: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
1: ਜੀ,
2: ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
1: ਜੀ।
2: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ, ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿ ਦਿੰਦੇ ਆ
1: ਜੀ,
2: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ ਹੈ, ਸਵੈਮਵਰ ਉਹਨੇ ਆਪ ਹੀ ਕੀਤਾ ਜਾਣ ਕੇ ਵਰ ਆਪਣਾ ਉਹਦੀ ਚੋਣ ਕੀਤੀ ਆ। ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਆ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
1: ਜੀ,
2: ਕਿਉਂਕਿ ਰਹਿਣਾ ਤੁਸੀਂ ਹੈ ਭਾਈ।
1: ਬਿਲਕੁਲ ਹੈ ਜੀ।
2: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
1: ਜੀ।
2: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਉਹ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ, ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ ਸੈੱਟ ਕੀਤੀਆਂ ਐਗਜ਼ਾਮਪਲ, ਭੈੜੀਆਂ ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ।
1: ਬਾਲ ਵਿਆਹ ਹੋ ਗਏ ਜੀ
2: ਤੇ ਹਾਂਜੀ, ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ
1: ਜੀ,
2: ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਹੀ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ,
1: ਜ਼ਿੰਮੇਵਾਰੀ ਲਾ
2: ਦਿੱਤੀ ਸੀ, ਬਿਲਕੁਲ ਆਪਣੀ ਜ਼ਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ, ਮੁਕਲਾਵਾ ਬਾਅਦ ਚ ਭੇਜ ਦਾਂਗੇ
1: ਜੀ,
2: ਉਹਦੇ ਕੋਈ ਏਡਾ ਚੱਕਰ ਨਹੀਂ
1: ਜੀ।
2: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ,
1: ਤਾਂ
2: ਕਿ ਨਵਾਂ ਇੱਕ ਘਰ ਬਣ ਰਿਹਾ ਹੈ
1: ਜੀ,
2: ਦਹੇਜ ਜਿਹੜਾ ਸ਼ੁਰੂ ਹੈ
1: ਜੀ,
2: ਉਹਦੇ ਵਿੱਚ ਵੱਡੇ ਰਾਜੇ ਜਿਹੜੇ ਆ, ਕਿਉਂਕਿ ਉਹਨਾਂ ਨੇ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਚੱਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ
1: ਜੀ,
2: ਪਿੰਡਾਂ ਦੇ ਪਿੰਡੀ ਦੇ ਦਿੰਦੇ ਉਹਦੇ ਵਿੱਚ
1: ਜੀ,
2: ਕੋਈ ਰੌਲਾ ਹੀ ਨਹੀਂ
1: ਜੀ,
2: ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨੀ, ਕਹਿੰਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ
1: ਜੀ,
2: ਤੇ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ
1: ਜੀ,
2: ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ। ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ
1: ਜੀ,
2: ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀ ਚੀਜ਼ਾਂ ਹੀ ਜਿਹੜੀਆਂ ਨੇ ਇਹਦੇ ਵਿੱਚ।
1: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜਮਾਨਾ। ਚਲੋ ਮੈਂ ਪਿਛਲੇ ਦਿਨਾਂ ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨੀ ਉਹਨੇ ਨਾਨੀ ਦਾ ਕਿ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬੁਣਿਆ ਹੁੰਦਾ ਨਾ ਏਦਾਂ, ਤੇ ਉਥੋਂ ਗੱਲ ਕਿਤੇ ਤੁਰ ਪਈ ਆ ਨਾ ਜੀ, ਤੇ ਮੈਂ ਸੁਣ ਕੇ ਹੈਰਾਨ ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਪਏ ਟੀਵੀ ਨਹੀਂ ਹੁੰਦੇ ਸੀਗੇ ਜਾਂ ਇਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
2: ਠੀਕ ਹੈ ਜੀ,
1: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ, ਤੇ ਉਹ ਕਹਿੰਦੀ ਇਹ ਪੜਦਾਦੀ ਦਾ ਕਿ ਨਾਨੀ ਦਾ, ਕਹਿੰਦੀ ਮੈਂ ਉਦੋਂ ਮੈਂ ਲਿਆਂਦੀ ਸੀਗੀ ਜੇ ਲਿਆਂਦਾ ਸੀਗਾ ਜਦੋਂ ਉਹਨਾਂ ਨੇ ਘਰ ਵਗੈਰਾ ਖਾਲੀ ਕੀਤਾ, ਤੇ ਮੈਨੂੰ ਕਹਿੰਦੀ ਚੰਗਾ ਲੱਗਿਆ, ਮੈਂ ਚਲੋ ਨਿਸ਼ਾਨੀ ਦੇ ਤੌਰ ਦੇ ਉੱਤੇ ਰੱਖ ਲਿਆ, ਤੇ ਉਹ ਉਥੋਂ ਗੱਲ ਤੁਰੀ ਸੀ ਵੀ ਉਹ ਕਹਿੰਦੀ ਬਈ ਮਤਲਬ ਇੱਥੇ ਵੀ ਏਦਾਂ ਹੀ ਮਤਲਬ ਕਿ ਸਿਲਾਈ ਕਢਾਈ ਉਸ ਸਮੇਂ ਦੇ ਵਿੱਚ ਵੀ ਕਰਦੇ ਸੀਗੇ, ਪਰ ਉਹ ਜੀ ਹੌਲੀ ਹੌਲੀ ਡਿਜੀਟਲ ਹੁੰਦਾ ਹੁੰਦਾ ਹੁਣ ਅੱਜ ਇੰਟਰਨੈਟ ਦੇ ਉੱਤੇ ਲਿਸਟ ਪਾ ਦਿੰਦੇ ਨੇ ਜਦੋਂ ਮੈਰਿਜ ਹੁੰਦੀ ਹੈ ਕਿ ਸਾਨੂੰ ਇੰਨੇ ਚਮਚੇ ਚਾਹੀਦੇ ਨੇ, ਇੰਨੇ ਪਲੇਟਾਂ ਚਾਹੀਦੀਆਂ ਨੇ, ਇਸ ਕੰਪਨੀ ਦੀਆਂ ਹੋਣੀਆਂ ਚਾਹੀਦੀਆਂ, ਹੋਰ ਵੀ ਜਾਂ ਛੇ ਚਾਹੀਦੀਆਂ ਨੇ, 12 ਚਾਹੀਦੀਆਂ ਨੇ, ਜਿਹੜੀ ਚੀਜ਼ ਉਹਨਾਂ ਨੇ ਨਵਾਂ ਘਰ ਪਰਿਵਾਰ ਸ਼ੁਰੂ ਕਰਨਾ ਆ ਉਹ ਚੀਜ਼ ਪਾ ਦਿੰਦੇ, ਪਰ ਆਪਣੇ ਵਾਂਗੂ ਨੀ, ਜਿੱਦਾਂ ਮਤਲਬ ਕਿ ਦਿਖਾਵਾ ਨੀ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
2: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
1: ਜੀ
2: ਕਿ ਮਾੜਾ ਬੰਦਾ ਸੋਚਦਾ ਹੈ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
1: ਜੀ,
2: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ ਕਿ ਕੀ ਲੋੜ ਹੈ, ਉਹਦੀ ਜ਼ਰੂਰਤ ਨੀ ਹੈਗੀ
1: ਜੀ।
2: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ, ਕਾਰਜ ਜਿਹੜੀਆਂ ਥਾਵਾਂ ਸਰਾਵਾਂ ਜੰਝ ਘਰ ਵਗੈਰਾ ਹੁੰਦੇ ਸੀਗੇ ਤੇ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ, ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ
1: ਜੀ।
2: ਤੇ ਹੁਣ ਜਿਹੜਾ ਮੁਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ, ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਆ
1: ਜੀ,
2: ਕਿਉਂਕਿ ਕਿਸੇ ਨੂੰ ਮਹਾਂਵਾਦੀ ਕਿਸੇ ਨੂੰ ਸਵਾਦੀ ਉਹ ਕੰਮ
1: ਬਿਲਕੁਲ,
2: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
1: ਜੀ,
2: ਉਹਦੇ ਵਿੱਚ ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ, ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
1: ਜੀ,
2: ਔਰ ਕਿੰਨਿਆਂ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ, ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
1: ਜੀ,
2: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਆ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ, ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ, ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਭਿਅੰਕਰ ਰੂਪ ਆ,
1: ਬਿਲਕੁਲ
2: ਉਹ ਇੱਕ ਪਹਿਲੂ ਹੈਗਾ। ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੀ ਚੀਜ਼ ਜੁੜਦੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਨਾ ਬੰਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਪਾਂ ਜਿਹੜਾ ਅੱਗੇ ਪਰਿਵਾਰ ਦੀ ਜਾਂ ਹੋਰ ਗੱਲ ਕਰਾਂਗੇ
1: ਜੀ,
2: ਉਹ ਇੱਕ ਬੇਰੁਜ਼ਗਾਰੀ ਦਾ ਇੱਕ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
1: ਜੀ,
2: ਉਹ ਜਿਹੜਾ ਕਨਸੈਪਟ ਬਣਦੇ ਬਣਾਉਂਦੇ ਆ ਵੀ ਦੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ
1: ਜੀ।
2: ਜੇ ਤੁਸੀਂ ਇੱਕ ਡਾਕਟਰ ਬਣਨਾ ਜੇ ਬੰਦੇ ਦੇ
1: ਜੀ,
2: ਤੁਸੀਂ ਦੇਖੋ ਵੀ ਉਹ ਵੀ ਕਿੰਨੀ ਲੰਬੀ ਜਿਹੜੀ ਉਹਨੂੰ ਐਜੂਕੇਸ਼ਨ ਹਾਸਿਲ ਕਰਨੀ ਪੈਂਦੀ ਹੈ, ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ
1: ਜੀ
2: ਲਰਨਿੰਗ ਦੀ, ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ ਫਿਰ MD ਕਰੋ ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿੱਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ।
1: ਬਿਲਕੁਲ,
2: ਇਹ ਜਿਹੜੇ ਕਰੀਅਰ ਨੂੰ ਲੈ ਕੇ
1: ਜੀ
2: ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ
1: ਜੀ,
2: ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ
1: ਜੀ,
2: ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮੇਲਾ ਮੇਲਾ ਜੀ, ਨਹੀਂ ਤਾਂ ਫਿਰ ਉਹ ਗੱਲ ਹੋਜੂ
1: ਜੀ,
2: ਫਿਰ ਉਹ ਸਹੀ ਨੀ ਹੋਏਗਾ। ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
1: ਜੀ।
2: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ, ਉਹ ਇਸ ਆਯਾਮ ਨੂੰ ਇਸ ਸਿਸਟਮ ਨੂੰ ਕਿਵੇਂ ਦੇਖਦੇ ਆ
1: ਜੀ।
2: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ ਚਾਹੇ ਉਹ ਮੀਡੀਆ, ਬਿਲਕੁਲ ਜੀ, ਤੁਸੀਂ ਮੀਡੀਆ ਦਾ ਲਾ ਲਓ, ਕਿਸੇ ਦਾ ਤੁਸੀਂ ਫਿਲਮਾਂ ਦੇਖ ਲਓ, ਨੈਟ ਦੇਖ ਲਓ, ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ ਹੈ। ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ ਐਂ ਵੀ ਕਰ ਐਂ ਵੀ ਹੋ ਜਾਇਆ ਜੋ, ਹਾਂਜੀ, ਉਹ ਫਿਰ ਉਹ ਬੰਦਾ ਸੋਚਦਾ ਕਿ ਠੀਕ ਹੈ ਆਹ ਵੀ ਇੱਕ ਆਪਸ਼ਨ ਹੈਗੀ ਹੈ ਵੀ ਐਂ ਰਹੋ। ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ, ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਮੋਟਿਵ ਹੋ ਸਕਦਾ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ ਹੈ
1: ਜੀ,
2: ਬਟ ਇਦਾਂ ਮੀਨ ਟਾਈਮ ਆਪਾਂ ਐ ਰਹਿ ਵੀ ਸਕਦੇ ਹਾਂ।
1: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ ਇਹਦੇ ਵਿੱਚ,
2: ਉਹ ਮਨਫੀ ਹੋ ਜਾਂਦਾ
1: ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ, ਰਲ ਮਿਲ ਕੇ ਖਾ ਪੀ ਲੈਂਦੇ ਸੀ, ਮਸਲ ਪਾਵਰ ਦੀ ਜ਼ਰੂਰਤ ਸੀ, ਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ, ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ, ਤੇ ਸਹਾਰ ਵੀ ਲੈਂਦੇ ਸੀ, ਰਹਿ ਵੀ ਲੈਂਦੇ ਸੀ, ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀ ਕਿ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉਦਾਂ ਕਰ ਦੂੰ, ਮੈਂ ਕੁਝ ਖਾ ਕੇ ਮਰ ਜੂੰ, ਗੱਡੀ ਥੱਲੇ ਆ ਕੇ ਮਰ ਜੂੰ, ਸਿਰ ਦੇ ਕੇ ਮਰ ਜੂੰ, ਹਨਾ ਇੱਦਾਂ ਗੀਤ ਚੱਲੇ, ਤੇ ਉਹ ਸਾਰਾ ਸਿਲਸਿਲਾ ਚੱਲਿਆ ਹਨਾ। ਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ, ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ, ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ, ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ, ਮਹਾਭਾਰਤ ਦੀ ਵੀ ਗੱਲ ਕਰ ਲਈ, ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ, ਕਿਸ ਤਰ੍ਹਾਂ ਚੱਲਦਾ, ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ, ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਹਾਂ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਾਕੀ ਦੋਸਤ ਦੱਸ ਸਕਦੇ ਨੇ, ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ, ਜਾਂ ਉਹਨਾਂ ਦੇ ਉੱਤੇ ਬੋਝ ਹੀ ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ, ਇਹਨਾਂ ਨੂੰ ਪੜ੍ਹਾਈਏ ਕਿੱਦਾਂ, ਇੰਨਾ ਪੈਸਾ ਖਰਚ ਹੁੰਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆਂ ਦੇ ਉੱਤੇ ਆ ਕੇ ਵਿਆਹ ਕਰਾਉਣੇ ਆਏ ਆ, ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ, ਛੱਡੋ ਪਰ ਇਹਨਾਂ ਕੰਮਾਂ ਚੋਂ।
2: ਬਿਲਕੁਲ ਜੀ, ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ ਜਿਹੜੇ ਬੱਚੇ ਆ
1: ਜੀ,
2: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਕਿ ਇਹਦਾ ਲੜੀ ਹੋ ਜਾਂਦੇ ਆ, ਉਹਦਾ ਕੋਈ ਕਾਲੋ ਅੰਗਰੇਜ਼ੀ ਪਾਈ ਰੱਖਦੇ ਆ ਰੋਜ਼ ਹੀ ਕੋਈ ਨਾ ਕੋਈ, ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਰਹਿੰਦੇ ਆ, ਤੇ ਐ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਾਰਿਆ, ਕਿਸੇ ਨੇ ਬੇਲਣਾ ਮਾਰਿਆ, ਕੋਈ ਭੂਗ ਨੇ ਸਿੱਟ ਰਿਹਾ, ਫਿਰ ਉਹ ਇਹੋ ਜਿਹੇ ਤਾਨੇ ਮਾਰੇ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ, ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ, ਨਹੀਂ ਤਾਂ ਮੈਂ ਕਦੀ ਐਂ ਕਰ ਦਿੰਦੀ
1: ਜੀ,
2: ਉਹ ਕਰ ਦਿੰਦੀ, ਉਹ ਵੀ ਉਹ ਹੁਣ ਐ ਹੀ ਸੁਣੀ ਜਾਂਦੇ ਆ ਨਿਆਣੇ, ਕਹਿੰਦੇ ਭਾਈ ਅਸੀਂ ਮਾੜਾ ਜਿਹਾ ਉਰੇ ਪਰੇ ਹੋਏ ਨੇ, ਤੁਸੀਂ ਜੋ ਕਰਨਾ ਕਰ ਲਓ, ਫਿਰ ਇੱਕ ਸਿਰ ਤਾਂ ਫਾੜ ਹੀ ਰਹੇ ਹੋ ਦੂਜੇ ਦੇ
1: ਜੀ,
2: ਨਿਕਲ ਕੁਛ ਨੀ ਰਿਹਾ।
1: ਬਿਲਕੁਲ,
2: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ, ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਭਾਈ ਠੀਕ ਹੈ
1: ਜੀ,
2: ਆਪਾਂ ਨੂੰ ਲੋੜ ਨੀ, ਕੋਈ ਬਿਪਤਾ ਨੀ, ਕੋਈ ਟੈਨਸ਼ਨ ਨੀ
1: ਜੀ
2: ਜੀ।
1: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਸੀਗੀ ਭਈ ਮਤਲਬ ਕਿ ਭਾਗਾਂ ਵਾਲੀ ਦੀ, ਤੇ ਉਹਦੇ ਵਿੱਚ ਜਿੱਦਾਂ ਆਪਣੇ ਇੱਕ ਦੋ ਸੁਨੇਹੇ ਲੈ ਲਵਾਂ, ਆਪਣੇ ਮੁਕੱਦਰ ਜੀ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦਾ। ਜਿਵੇਂ ਮਾਲ ਭੈਣ ਜੀ ਨੇ ਲਿਖਿਆ ਕਿ ਅੱਜ ਕੱਲ ਕੁੜੀਆਂ ਖਰਚੀਲੀਆਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਮੁੰਡੇ ਕਿਹੜਾ ਘੱਟ ਖਰਚੀਲੇ ਨੇ, ਉਹ ਗੱਡੀਆਂ ਕਹਿ ਲਓ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸਾਰਾ ਕੁਝ ਸਪੈਂਡ ਕਰਦੇ ਆ, ਤੇ ਜੇ ਹੁਣ ਕਿਵੇਂ ਦੇਖਦੇ ਹੋ ਇਹਦੇ ਬਾਰੇ, ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਵਿਆਹ ਬਾਰੇ ਵੀ ਪਤਾ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ, ਕਹਿੰਦੇ ਜੀ, ਤੇ ਜੇ ਝਿੜਕਾਂ ਖਾਣ ਗਿੱਝੇ ਹੋਏ ਆ ਤਾਂ ਹੀ ਕਹਿੰਦੇ ਹੁਣ ਵੀ ਖਾ ਰਹੇ ਆ ਜੀ। ਵੈਸੇ ਸ਼ਮੀ ਜੀ ਕਿੰਨਾ ਕ ਮਤਲਬ ਕਿ ਮਹਿਸੂਸ ਕਰਦੇ ਆ ਤੁਹਾਡੇ ਤੇ ਨਿੱਜੀ ਦਿਵੇ ਲੈਂਦੇ ਆ ਇਹ ਸਭ? ਆਪਾਂ ਮਰਦ ਜਿੱਦਾਂ ਮਰਦ ਪ੍ਰਧਾਨ ਸਮਾਜ ਹੈਗਾ ਉਹਦੀ ਗੱਲ ਕਰੀਏ, ਜਾਂ ਔਰਤ ਉਹਨੂੰ ਮੈਨੂੰ ਪਤਾ ਨੀ ਕਿੱਦਾਂ ਐਕਸਪਲੇਨ ਕਰਾਂ, ਔਰਤ ਪ੍ਰਧਾਨ ਕਹਿ ਦਈਏ ਜਾਂ ਪ੍ਰਧਾਨਗੀ ਕਹਿ ਦਈਏ ਜਾਂ ਕੀ ਕਹਿ ਲਈਏ ਜੀ, ਤੇ ਦੋਵੇਂ ਹੀ ਪੱਖ ਨੇ ਉਹਦੇ ਵਿੱਚ ਨਾ। ਹੁਣ ਇੱਕ ਅੰਡਰਸਟੈਂਡਿੰਗ ਲੱਗਦੀ ਆ, ਮੈਨੂੰ ਤਾਂ ਲੱਗਦੀ ਹੈ ਕਿ ਅੰਡਰਸਟੈਂਡਿੰਗ ਆ, ਪਰ ਆਪਾਂ ਜ਼ਰੂਰ ਇਹ ਕਹਿ ਦਿੰਦੇ ਹਾਂ ਕਿ ਭਾਈ ਦੱਬ ਕੇ ਰਹਿਣਾ ਪੈਂਦਾ ਹੈ, ਫਿਰ ਇਹ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਇਸ ਲੱਡੂ ਨੂੰ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ, ਪਰ ਅਸਲ ਮਤਲਬ ਕਿ ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ। ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
2: ਨਹੀਂ, ਇਹੀ ਜਿਹੜਾ ਨਿਚੋੜ ਇਹੀ ਆ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
1: ਜੀ,
2: ਔਰ ਇਹ ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ,
1: ਜੀ
2: ਜੇ ਉਹ ਰਿਸਪੈਕਟ ਹੋਏਗੀ। ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
1: ਕਿਉਂਕਿ
2: ਹਰ ਬੰਦੇ ਦਾ ਦਿਨ ਹੁੰਦਾ ਇੱਕ, ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸਦੇ ਤੈਨੂੰ
1: ਜੀ,
2: ਉਹ ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਹਾਂ
1: ਜੀ।
2: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐਂ ਕਰਤਾ ਵਾਹ ਕਰਤਾ ਲੋਕ ਕੀ ਕਹਿਣਗੇ
1: ਜੀ,
2: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲੋ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕ ਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜਮਾਨਾ ਜਿਹੜਾ, ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨੀ ਰਹੀ
1: ਜੀ,
2: ਔਰ ਲੋਕੀ ਝੱਟ ਹੀ ਡਾਂਗ ਕੱਢ ਲੈਂਦੇ ਆ
1: ਬਿਲਕੁਲ,
2: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਣੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲੋ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲੋ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਹੈ ਪਤਨੀ ਪੀੜਤ ਫਰੰਟ
1: ਸੰਸਥਾ ਜੀ। ਅੱਛਾ ਜੀ, ਕਿਆ ਬਾਤ,
2: ਉਹ ਕੋਈ ਧਾਰਾ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਰਹੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਨਰਕ ਹੋ ਜਾਂਦਾ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
1: ਜੀ,
2: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿਸੇ ਜਾਂ ਕੇਸ ਹੋਣਗੇ
1: ਜੀ,
2: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
1: ਜੋਗੀ,
2: ਤੇ ਉਹ ਜੋਗੀ ਬਾਈ ਨੇ ਹਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲੋ ਵੀ ਭਾਰਤ ਵਿਚੋਂ ਉਹਨਾਂ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ ਚੜ ਦੇਖਿਆ ਘਰ ਘਰੇ ਉਹ ਅੱਗ, ਉਹ ਕੰਮ ਦੇਖਿਆ ਉਹਨਾਂ ਨੂੰ
1: ਬਿਲਕੁਲ,
2: ਬਾਹਰ ਵੀ ਇਹੀ ਹਾਲ ਹੈ ਦੁਨੀਆਂ
1: ਬਿਲਕੁਲ ਜੀ ਬਿਲਕੁਲ,
2: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ, ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ ਜਾਂਦੇ ਆ
1: ਬਿਲਕੁਲ। ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
2: ਜੋਗੀ ਜੀ ਨੂੰ ਪੁੱਛ ਲਾਂਗੇ ਜੀ,
1: ਹਾਂਜੀ
2: ਉਹਨਾਂ ਨੂੰ ਲਿਆਵਾਂਗੇ ਕਿਸੇ ਦਿਨ,
1: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ਮੀ ਜੀ ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰ ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ, ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਹਾਂ, ਇੱਕ ਦੂਸਰੇ ਦੀ ਅਹਿਮੀਅਤ ਤੂੰ ਪਛਾਣਦੇ ਆ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਹਾਂ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਤੇ ਤੀਸਰੀ ਗੱਲ ਆ ਜਾਂਦੀ ਹੈ ਜਿਵੇਂ ਕਿ ਕੁਝ ਸਮੇਂ ਤੋਂ ਨੀ ਬਹੁਤ ਸਾਰੇ ਚਲੋ ਇਹਨਾਂ ਜਿਹੜਾ ਯੂਰੋਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਤੇ ਮੈਨੂੰ ਨੀ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ, ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਹਿਚਾਨਣਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ। ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਤੇ ਏਦਾਂ ਨਹੀਂ ਹੋ ਸਕਦੀ, ਇਹ ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ। ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ। ਪਹਿਲਾਂ ਹੁੰਦਾ ਸੀ ਜੀ ਕੈਨੇਡਾ ਦਾ ਵਰ ਚਾਹੀਦਾ, ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ, ਏਦਾਂ ਕਰਕੇ ਇਹ ਕਹਿੰਦੀ ਹੈ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
2: ਕਿਆ ਪਤਾ, ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ, ਚਲੋ ਵੀ ਐਂ ਹੁਣ ਆਪਾਂ
1: ਜੀ।
2: ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦੀ ਨਾ
1: ਜੀ,
2: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਬਈ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਦੇਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
1: ਜੀ
2: ਬਈ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁੰਮਾ ਕੇ ਫਿਰ ਜ਼ੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ। ਪਰ ਜ਼ੀਰੋ ਤੋਂ ਜ਼ੀਰੋ ਤੱਕ ਦਾ ਜਿਹੜਾ ਸਫ਼ਰ ਹੈ 360 degree ਦਾ
1: ਜੀ,
2: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਵੋਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ ਅਮ੍ਰਿਤਾ ਆਸ਼ਵ ਕਰਕੇ ਆ
1: ਜੀ,
2: ਉਹ 6000 ਸਾਲ ਤੇ 4500 ਸਾਲ 3000 ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ
1: ਜੀ।
2: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਆ
1: ਜੀ,
2: ਮਤਲਬ ਪਿੰਡ ਹੈ, ਪਿੰਡ ਆ ਗੁਰੂ ਵੰਸ਼ ਸਾਡਾ ਜੀ ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ, ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਜਿਵੇਂ ਜਾਨਵਰ ਐ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਹੈ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨੀ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ
1: ਜੀ।
2: ਉਹ ਕਹਿੰਦੇ ਹੁੰਦੇ ਸੀ ਨਾ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲਿਖਿਆ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
1: ਜੀ,
2: ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤ ਲੜੀ ਦੇ ਵਿੱਚ, ਕਿ ਭਾਈ ਇਹ ਕਬਜ਼ਾ ਨੀ ਹੈਗਾ, ਕੋਈ ਐਵੇਂ ਡੀਲ ਨੀ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨੀ ਹੋ ਗਿਆ, ਇਹੋ ਜਿਹਾ ਕੋਈ ਗੱਠਜੋੜ ਇਹੋ ਜਿਹਾ ਚੱਕਰ ਨੀ ਹੈ, ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲੋ ਵੀ ਉਹ ਗਠਬੰਧਨ ਹੋ ਗਿਆ
1: ਜੀ,
2: ਤੇ ਜਿਹੜਾ ਬੈਨੀਫਿਸ਼ਲ ਹੋਏਗਾ ਸਮਾਜ ਲਈ ਵੀ ਉਹ ਸਾਰਾ,
1: ਤੇ
2: ਹੁਣ ਇਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲੋ, ਜਿਹੜਾ ਅੱਜ ਤੋਂ 8000 ਸਾਲ ਪਹਿਲਾਂ 4000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ, ਆਪਾਂ ਫੇਰ ਦੇਖਦੇ ਆ ਵੀ ਇਹ ਵਿਆਹ ਦੀ ਕੋਈ ਲੋੜ ਹੀ ਨੀ, ਐਂ ਰਹੀ ਜਾ ਰਹੇ
1: ਜੀ।
2: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਕੁਛ ਹੋ ਰਿਹਾ ਤਾਂ ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ ਉਦੋਂ ਵੀ ਇਹੋ ਜਿਹਾ ਹੀ ਹੋਊਗਾ ਮਾਹੌਲ,
1: ਏਦਾਂ
2: ਵਕਤ ਦਾ ਗੇੜਾ ਚੱਲਦੇ ਆ। ਪਰ ਸਾਹਿਬ
1: ਇਹਦੇ ਵਿੱਚ ਨਾ
2: ਅਲੱਗ ਅਲੱਗ ਰੀਜਨ ਹੋ ਸਕਦੇ
1: ਆ, ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਏਦਾਂ ਦੀਆਂ ਗੱਲਾਂ ਸੁਣ ਕੇ, ਪਰ ਇੱਥੇ ਆ ਕੇ ਅੱਖੀ ਵੀ ਦੇਖਿਆ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ 4-4 ਨਿਆਣੇ ਨੇ, ਕਿਸੇ ਨੂੰ ਇਹ ਵੀ ਨੀ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ, ਤੇ ਬਾਅਦ ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾ ਲੈਣ, ਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ, ਤੇ
2: ਉਹ ਚੁਟਕਲੇ ਤਾਂ ਹੀ ਬਣੇ ਨਾ ਏਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ 2 ਬੱਚੇ ਆ, ਇੱਕ ਔਰਤ, ਉਹਦੇ ਵੀ 2 ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ 2 ਹੋਰ ਹੋ ਗਏ, ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ ਆ ਤੁਹਾਡੇ ਬੱਚੇ ਤੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ,
1: ਤੇ ਸ਼ਮੀ ਜੀ ਆਪਣੇ ਨਾਲ ਦੋਵੇਂ ਲਾਈਨਾਂ ਬਿਜ਼ੀ ਨੇ ਜੀ, ਤੇ ਮੁਕੱਦਰ ਜੀ ਵੀ ਜੁੜੇ ਆ, ਤੇ ਰਾਜਨ ਸੈਣੀ ਸਾਹਿਬ ਵੀ ਉਹਨਾਂ ਨੂੰ ਜੋੜਦੇ ਆ ਨਾਲ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ, ਮੁਕੱਦਰ ਜੀ ਹੋਲਡ ਰੱਖਣਾ 2 ਮਿੰਟ ਜੀ ਜੀ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
3: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ ਜੀ ਅਨੁ ਜੀ,
2: ਸਤਿ ਸ੍ਰੀ ਅਕਾਲ ਜੀ।
3: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੋਪਿਕ
1: ਨਹੀਂ ਰੱਖਿਆ ਅੱਛਾ ਜੀ ਮੈਂ ਕਹ ਰਿਹਾ ਜੀਵਨ ਸਾਥੀ ਰੱਖਿਆ ਰੱਖਿਆ ਨੀ ਜੀ ਉਹਨਾਂ ਨੇ ਮੈਨੂੰ ਰੱਖਿਆ
2: ਟੋਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ
1: ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ ਮੈਨੂੰ ਫਿਕਰ ਪੈ ਗਈ ਜੀ
3: ਬਸ ਜੀ ਆਹ ਸੱਚਾਈ ਕਢਾਉਣੀ ਸੀ ਮੂੰਹ ਤੋਂ ਹੋਰ ਕੀ ਆ ਜੀ ਤੁਸੀਂ ਨਾ ਗੱਲ ਸਮਝ ਆਇਆ ਕਰੋ ਭਾਈ ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
1: ਜੀ ਜੀ ਹਾਂਜੀ ਬਿਲਕੁਲ ਹੈ ਜੀ
3: ਹਾਂ
1: ਸੈਣੀ ਸਾਹਿਬ ਕੱਪੜੇ ਲਾ ਕੇ ਦੱਸੋ
3: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ
1: ਨਹੀਂ ਪਤਾ ਲੱਗੇ
3: ਐਤਵਾਰ ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ
1: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ ਅੰਡਰਸਟੈਂਡਿੰਗ ਹੈ ਇਹੀ ਤਾਂ ਅੰਡਰਸਟੈਂਡਿੰਗ ਹੈ ਜੀ ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ ਜੀ
3: ਸਾਡੇ ਕੋਲ ਗੱਲਾਂ ਜਿੰਨੀਆਂ ਮਰਜ਼ੀ ਸੁਣ ਲੋ ਪਰ ਟਾਈਟਲ ਤਾਂ ਸਹੀ ਰੱਖੋ ਤੁਸੀਂ ਆ ਜਿਹੜਾ ਤੁਸੀਂ ਟਾਈਟਲ ਰੱਖਿਆ ਇੱਥੇ ਬੰਦਾ ਕੀ ਬੋਲੂਗਾ ਜੀ ਬੋਲੂਗਾ ਤੇ ਉਰੇ ਪਰੇ ਹੋ ਕੇ ਬੋਲੂਗਾ ਜੀ
1: ਸੈਣੀ ਸਾਹਿਬ ਸਾਨੂੰ 40 ਮਿੰਟ 45 ਮਿੰਟ 50 ਮਿੰਟ ਹੋ ਗਏ ਬੋਲਦੇ ਨੂੰ ਜੀ ਜੀਵਨ ਸਾਥੀ ਜੀ ਸਮਾਂ ਕੇ ਸਾਹਮਣੇ ਬਿਠਾਓ ਤੇ ਜੀਵਨ ਸਾਥੀ ਦੇ ਨਾਲ ਗੱਲਾਂ ਕਰੋ ਨਾਲੇ ਪਤਾ ਲੱਗੇ ਜੀ
3: ਮੈਨੂੰ ਲੱਗਦਾ ਹੈਗਾ ਜੀ ਮੈਨੂੰ ਜੀਵਨ ਸਾਥੀ ਤੋਂ ਦੂਰ ਹੋ ਕੇ ਜੀ ਗੱਲ ਕਰਨੀ ਚਾਹੀਦੀ ਆ ਜੀ ਮੈਂ ਨੀ ਚਾਹੁੰਦਾ ਭਈ ਲੋਕਾਂ ਦਾ ਕਲੇਸ਼ ਮੇਰੇ ਘਰ ਆਵੇ
1: ਜੀ ਜੀ
2: ਸਾਇੰਸ ਮੈਂ ਪੜ੍ਹ ਕੇ ਮੈਨੂੰ ਹਸਾ ਰਿਹਾ ਜੀ ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਜੀ
1: ਵਿਆਹ
2: ਖੜਕੀ ਉਦੋਂ ਵੀ ਬਹੁਤ ਸੀ ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਦੇ
1: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖਤ ਤੇ ਪਲਟ ਗਏ ਜੀ
2: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨੇ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਦੇ ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ
3: ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਏਦਾਂ ਨਾ ਜੀ ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ ਕੋਈ ਕਹਿੰਦਾ ਇਹ ਉਹ ਯੁੱਧ ਆ ਜਿਹਦੇ ਵਿੱਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਹਾਂ ਜੀ
1: ਨਹੀਂ ਜੀ
2: ਦੁਸ਼ਮਣ ਵੀ ਨਹੀਂ ਕਹਿ ਸਕਦੇ
1: ਜੀ
3: ਪਰ ਗੱਲ ਏਦਾਂ ਹੈਗੀ ਆ ਜੀ ਇੰਨੇ ਸੀਰੀਅਸ ਨੋਟ ਭਾਰੇ ਸਾਹਿਬ ਸਾਡੀ ਪਰਵਰਿਸ਼ ਦੇ ਵਿੱਚ ਸਾਨੂੰ ਸਮਝਾਇਆ ਹੀ ਨਹੀਂ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫੀਕੈਂਟ ਆ
1: ਬਿਲਕੁਲ ਜੀ
3: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਪੀ ਦੋ ਜਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਪੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ ਉਹਨਾਂ ਦੇ ਉੱਤੇ ਗੱਡੀ ਚੱਲਣੀ ਆ ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨੀ ਚੱਲਦੀ
1: ਬਿਲਕੁਲ ਹੈ ਜੀ
3: ਜਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
1: ਜੀ
3: ਐਕਚੁਲੀ ਸਾਨੂੰ ਸਮਝਾਇਆ ਨੀ ਜਾਂਦਾ ਹੈਗਾ ਜੀ ਭੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਹੈ ਜੀ ਡੈਫੀਨੇਸ਼ਨ ਕੀ ਆ
1: ਜੀ
3: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ
1: ਬਿਲਕੁਲ ਹੈ ਜੀ ਦੋਵਾਂ ਨੂੰ ਹੀ ਸੈਕਰੀਫਾਈਜ਼ ਕਰਨੇ ਪੈਣੇ ਆ ਜੀ
3: ਇਹ ਸਮਝਾਉਣ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਆਪੂ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ
1: ਬਿਲਕੁਲ ਹੋ ਜਾਣਾ
3: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
1: ਜੀ
3: ਯਾਰ ਨਹੀਂ ਕਰਨਾ ਇੱਕ ਦੂਜੇ ਦਾ ਪਰਦਾ ਢੱਕਣਾ ਕਿਉਂਕਿ ਨੋ ਮੈਨ ਇਜ਼ ਪਰਫੈਕਟ ਨੋ ਵੂਮੈਨ ਇਜ਼ ਪਰਫੈਕਟ
1: ਬਿਲਕੁਲ ਹੈ
3: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
1: ਜੀ
3: ਕਮੀਆਂ ਸਭ ਚ ਹੁੰਦੀਆਂ ਹੈਗੀਆਂ ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ।
1: ਜੀ ਬਿਲਕੁਲ ਹੈ ਜੀ।
3: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ, ਇੰਪੋਰਟੈਂਸ ਦਿੰਦੇ ਹੈਗੇ ਆ
1: ਜੀ,
3: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ।
1: ਜੀ
3: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਵੀ ਸਵਰਗ ਤੋਂ ਤੈਅ ਹੁੰਦੇ ਹੈਗੇ ਆ ਜੀ,
1: ਜੀ
3: ਤੇ ਮੀਨਿੰਗ ਦੇਰ ਬਾਈ ਵੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ।
1: ਜੀ ਬਿਲਕੁਲ ਹੈ ਜੀ।
3: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ।
1: ਹਾਂਜੀ
3: ਜੀ ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੇ ਹਾਲਾਤ ਬਣੇ ਹੈਗੇ ਆ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ,
1: ਜੀ
3: ਬੱਚਿਆਂ ਦੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ। ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿੱਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ, ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ
1: ਜੀ।
3: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ, ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚਿੰਗਿਆਲੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ,
1: ਸ਼ਿਕਾਇਤਬਾਜ਼ੀ ਸ਼ੁਰੂ ਹੋ ਜਾਂਦੀ ਹੈ।
3: ਬਿਲਕੁਲ ਜੀ। ਅੱਜ ਕੱਲ ਜਿਹੜਾ ਹੈਗਾ ਆ ਜਿਦਾਂ ਮੋਬਾਈਲ ਆ ਗਏ ਆ ਜੀ, ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ।
1: ਜੀ
3: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ, ਜਦੋਂ ਲੜਾਈ ਹੁੰਦੀ ਆ ਮਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ।
1: ਬਿਲਕੁਲ ਜੀ।
3: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ।
2: ਬਿਲਕੁਲ ਜੀ।
3: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਆ ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ ਹਨਾ ਜੀ, ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ
1: ਜੀ
3: ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
1: ਜੀ।
3: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਜੀ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ
1: ਜੀ। ਬਿਲਕੁਲ
3: ਉਹਦਾ ਢੰਗ ਹੋਰ ਸੀਗਾ ਜੀ।
1: ਜੀ
3: ਉਦੋਂ ਜਿਹੜਾ ਸਮਾਂ ਏਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਉਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ
1: ਜੀ।
3: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ ਮੈਂ ਕਿਹੜਾ ਕਿਸੇ ਤੇ ਡਿਪੈਂਡ ਆ
1: ਜੀ।
3: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ ਉਹ ਇੱਕ ਈਗੋ ਨੂੰ ਜਨਮ ਦਿੰਦੀ ਆ, ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ।
1: ਬਿਲਕੁਲ ਹੈ ਜੀ।
3: ਡਿਪੈਂਡ ਕਿਉਂ ਨੀ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ ਇੱਕ ਫਾਰ ਦਾ ਪ੍ਰਯੋਗ ਕ੍ਰੀਏਸ਼ਨ ਆਫ ਦਾ ਚਿਲਡਰਨ
1: ਜੀ।
3: ਹਾਂਜੀ ਅਸੀਂ ਕਿਉਂ ਨੀ ਇੱਕ ਦੂਜੇ ਤੇ ਡਿਪੈਂਡ ਹੈਗੇ, ਅਸੀਂ ਬਿਲਕੁਲ ਡਿਪੈਂਡ ਹੈਗੇ ਆ
1: ਜੀ।
3: ਫੇਰ ਪਤਾ ਨੀ ਜਿਹੜਾ ਹੈਗਾ ਆ ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰੇ ਸਾਹਿਬ ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ, ਅਗਲੀ ਪੀੜੀ ਚ ਮਿਸਿੰਗ ਦੇਖ ਰਹੇ ਆ ਜੀ
1: ਜੀ,
3: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ ਜੇ
1: ਜੀ। ਸੈਣੀ ਸਾਹਿਬ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜੀ ਉਧਰ ਜੀ ਤੇ
2: ਹਾਂਜੀ
1: ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਉਹਨਾਂ ਨੂੰ ਨਾਲ ਜੋੜਨ ਦੀ ਚੰਬੀ ਜੀ ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
2: ਅੱਛਾ ਜੀ
1: ਹਾਂਜੀ ਹਾਂਜੀ
2: ਬਿਲਕੁਲ ਬਿਲਕੁਲ ਜੀ ਬਿਲਕੁਲ
1: ਕੰਟੀਨਿਊ ਸ਼ਮੀ ਜੀ ਤੁਸੀਂ ਕਰੋ ਕੰਟੀਨਿਊ।
2: ਪਰ ਸਾਹਿਬ ਇਹੀ ਤਾਂ ਜਿਹੜੀ ਗੱਲ ਕਰਕੇ ਗਏ ਹੁਣ ਆਪਣੇ ਸੈਣੀ ਸਾਹਿਬ
1: ਜੀ
2: ਅਜੇ ਚੱਲ ਰਹੀ ਚਲੋ ਗੱਲਬਾਤ ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਿਹਾ ਕਿ ਮੈਥੋਂ ਘਰ ਦੇ ਭਾਂਡੇ ਧੋਆ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ

0: ਲੈ ਜੀ
1: ਉਹੀ ਐਸਕੇਪ ਕਰ ਦੇ ਜਾਂ ਕੁਛ ਕਰ ਲਓ,
0: ਜੀ
1: ਉਹੀ ਜਿਹੜੀ ਮੈਸੋਪੋਟਾਮੀਆ ਵਾਲੀ ਗੱਲ ਕਰ ਦਿੰਦੀ, ਇੱਕ ਤਾਂ ਨਾਂ ਇਹੋ ਜਿਹਾ ਜ਼ਬਰਦਸਤ ਹੈ ਕਿ ਉਹ ਕਹਿੰਦੇ ਕਿ ਉਹਦੇ ਮਤਲਬ ਮਜ਼ਾ ਗਾਵਾਂ ਸਭ ਦਿੱਤੇ ਆ ਜਾਂਦੀ ਹੈ
0: ਬਿਲਕੁਲ
1: ਮੈਸੋਪੋਟਾਮੀਆ,
0: ਹੈ ਜੀ ਬਿਲਕੁਲ।
1: ਤੇ
0: ਚਲੋ
1: ਉਹ
0: ਮੁਕੱਦਰ ਮੁਕੱਦਰ ਜੀ ਦੀ ਗੱਲ ਸੁਣ ਲੈਂਦੇ ਉਹਨਾਂ ਚ ਜਿੰਨਾ ਚਿਰ ਸੈਣੀ ਸਾਹਿਬ
1: ਹਾਂਜੀ
0: ਜੁੜਦੇ ਆ
1: ਹਾਂਜੀ
0: ਦੁਬਾਰਾ। ਹਾਂਜੀ ਸਤਿ ਸ੍ਰੀ ਅਕਾਲ
1: ਜੀ
0: ਮੁਕੱਦਰ
1: ਜੀ
0: ਜੀ
1: ਜੀ
0: ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ, ਕਈ ਗੱਲ ਹੋ ਗਈ ਜਦੋਂ ਆਵਾਜ਼
1: ਓਹੋ
0: ਦਿੰਦੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ, ਦੱਸੋ ਹੈ ਤੇ
1: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਡਿਆ।
0: ਹਾਂਜੀ ਆ ਗਿਆ ਜੀ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ ਜੀ ਨੂੰ ਜੀ ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
2: ਖੜਕਾ ਤੜਕਾ ਵੀ ਜੇ ਹੁਣ ਤੁਸੀਂ ਗੱਲ ਵਸਦੇ ਘਰਾਂ ਦੀ ਖੜਕਾ ਤੜਕਾ ਹੁੰਦਾ, ਜੇ ਹੁਣ ਮੇਰੇ ਵਰਗੇ ਕੱਲਾ ਹੀ ਹੋਵੇ ਬਾਬੇ ਖੜਕਾ ਤੜਕਾ ਕਿੱਥੇ ਹੋਵੇ?
0: ਇਹ ਤਾਂ ਬਹਾਨਾ, ਓਦਾਂ ਕਹਿ ਲੋ ਭਾਂਡੇ ਮਾਂਜਦੇ ਆ, ਗੱਲ ਨੀ ਬੜੀ।
2: ਨਹੀਂ ਨਹੀਂ ਕੋਈ ਕਿਵੇਂ ਕਿਵੇਂ ਵੀ ਲਾ ਲੋ, ਕਿਵੇਂ ਕਿਵੇਂ ਵੀ ਲਾ ਲੋ, ਕਿਵੇਂ ਵੀ ਲਾ ਲੋ, ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ, ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ,
0: ਵਿਚਾਰ ਕੇ ਵੀ ਬੋਲਣਾ ਪੈਣਾ,
2: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ। ਇਹਨੂੰ ਕੱਲਾ ਮਜ਼ਾਕ ਚ ਨਾ ਲਈਏ ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ, ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
0: ਜੀ।
2: ਆਪਾਂ ਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ, ਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋ ਗਈ ਉਹੀ ਸਹੀ ਹੈ ਜਾਂ ਲਵ ਮੈਰਿਜ ਹੋ ਗਈ ਤਾਂ ਉਹੀ ਸਹੀ ਹੈ,
0: ਜਿਵੇਂ ਦਾ ਆਪਾਂ ਦੇਖ।
2: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ ਉਹਦੇ ਚ ਸਾਰਾ ਕੁਛ ਹੀ ਰਿਸਕੀ ਹੈ। ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨੀ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ।
0: ਬਿਲਕੁਲ
2: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ। ਅਸੀਂ ਇੱਕ ਸ਼ੋਅ ਪਿੱਛੇ, ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋਅ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋਅ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
0: ਜੀ।
2: ਮੈਂ ਨਾ ਤੁਹਾਡੇ ਤੁਹਾਡੇ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
0: ਜੀ।
2: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਹੀ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
0: ਜੀ।
2: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ,
0: ਜੀ
2: ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ। ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
0: ਜੀ,
2: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ ਸਿਰਫ ਇਸੇ ਗੱਲ ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
0: ਜੀ।
2: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
0: ਜੀ।
2: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਤੇ ਤੁਸੀਂ ਦੇਖੋ ਉਹ ਮਾਰੇ ਗਏ, ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
0: ਜੀ,
2: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ। ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
0: ਜੀ,
2: ਮਰਿਆਂ ਨੂੰ ਵੀ ਇਕੱਠਿਆਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਦਿਆ ਵੀ ਇੱਕ ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ

0: ਆ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰ ਹੀ ਗਏ ਵੀ ਇਹਨਾਂ ਨੂੰ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ।
1: ਜੀ
0: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
1: ਬਿਲਕੁਲ ਹੈ ਜੀ।
0: ਮੈਂ ਇਹ ਨਾ ਤਿੰਨ ਚਾਰ ਦਿਨ ਪਹਿਲਾਂ ਦੀ ਖਬਰ ਹੈ, ਪਤਾ ਨਹੀਂ ਤੁਸੀਂ ਪੜ੍ਹੀ ਹੈ ਕਿ ਨਹੀਂ
1: ਹਾਂ ਮੈਂ
0: ਪੜ੍ਹੀ।
1: ਸੁਣੀ ਹੈ ਹਾਂਜੀ,
0: ਮੈਂ
1: ਉਹਦੇ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ
0: ਹਾਂ
1: ਥੋੜੀ ਜਿਹੀ ਖਬਰ ਚਾਹ ਪੀ
0: ਹਾਂ
1: ਦੱਸ।
0: ਹਾਂਜੀ ਵੀ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਆ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ, ਹੁਣ ਗੱਲ ਥੋੜੀ ਜੀਵਨ ਸਾਥੀ ਦੀ ਚੱਲੀ ਹੈ,
1: ਜੀ
0: ਰਿਸ਼ਤਾ ਕਰਦੇ ਹਾਂ ਜੀ ਆਪਾਂ,
1: ਜੀ
0: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
1: ਜੀ
0: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ, ਫਿਰ ਉਹ ਕੀ ਹੈ?
1: ਜੀ ਬਿਲਕੁਲ
0: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ
1: ਜੀ
0: ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ। ਅਸੀਂ
1: ਜੀ
0: ਨਾ ਇਹ ਜ਼ਰੂਰੀ ਨਹੀਂ ਹੈਗਾ ਇਹ ਕਿਸੇ ਵੀ ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ
1: ਜੀ
0: ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ।
1: ਜੀ
0: ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ,
1: ਜੀ
0: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ
1: ਜੀ
0: ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲੈ ਜਾ।
1: ਬਿਲਕੁਲ ਹੈ
0: ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
1: ਜੀ
0: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ
1: ਜੀ
0: ਸਕਦੀ ਹੈ ਕਿ ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ
1: ਜੀ
0: ਉੱਥੇ ਸਾਰਾ ਕੁਝ ਪਰਫੈਕਟ ਹੋ ਜਾਂਦਾ,
1: ਬਿਲਕੁਲ ਨਹੀਂ ਹੁੰਦਾ। ਉਹ ਗੀਤ ਵੀ
0: ਪੈਸੇ
1: ਤਾਂ
0: ਨਾਲ ਹੀ
1: ਤਾਂ
0: ਸਾਰਾ
1: ਹੀ
0: ਥੋੜੀ
1: ਆਏ ਨਾ
0: ਹੋ
1: ਕਿ
0: ਸਕਦਾ
1: ਮੈਂ
0: ਜੀ।
1: ਹੀ ਤੇਰੇ ਨਾਲ ਕੱਟੀਆਂ, ਹੋਰ ਕੋਈ ਕੱਟੇ ਵੀ ਨਾ।
0: ਗੱਲ ਉਹੀ ਹੈ ਨਾ ਭਾਰਤ ਬਾਈ ਜੀ,
1: ਦੱਬ ਦਬਾ
0: ਅੰਡਰਸਟੈਂਡਿੰਗ ਵੀ
1: ਕੇ
0: ਜਿਹੜੀ ਤੁਸੀਂ
1: ਬਿਲਕੁਲ
0: ਆ ਤੁਸੀਂ ਜਾਂਦਿਆਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ, ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ,
1: ਜੀ
0: ਜੇ ਨਹੀਂ ਬਣਦੀ ਤਾਂ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ ਚ ਕੱਟ ਜੂ ਕੋਈ ਬੰਦਾ
1: ਜੀ
0: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ,
1: ਜੀ
0: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਹੈ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ,
1: ਜੀ
0: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ, ਚਲੋ
1: ਜੀ
0: ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ, ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ।
1: ਜੀ
0: ਹੈ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ, ਪਿਆਰ ਤਾਂ ਸੀ ਜਿਸਮਾਨੀ, ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰ ਗਏ ਦਿਲ ਦੇ ਜਾਨੀ, ਕੋਈ ਰੂਹ ਦਾ ਸਾਥੀ ਨਹੀਂ, ਇਹ ਨਬਜ਼ ਵੀ ਇੱਕ ਦਿਨ ਰੁਕ ਜਾਊ, ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ, ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋ ਕੇ ਚੁੱਪ ਕਰ ਜਾਊ।
1: ਵਾਹ ਜੀ,
0: ਉਹ ਅਸਲ ਚ ਨਾ ਅੱਜ ਕੱਲ ਪਿਆਰ ਵੀ ਅਟ੍ਰੈਕਸ਼ਨ ਦਾ ਹੋ ਗਿਆ ਵੀ ਉਹ
1: ਜੀ
0: ਬਸ ਜਿਹੜਾ ਹੁੰਦਾ ਵੀ ਬਸ ਉਹ ਹੋਇਆ ਪਿਆਰ ਤੇ ਪਤਾ ਹੀ ਨੀ ਲੱਗਦਾ ਵੀ ਕਦੋਂ ਉਹੀ ਗੱਲ ਉਹ ਖਤਮ ਵੀ ਹੋ ਗਿਆ, ਉਹਦਾ ਵੀ ਨੀ ਪਤਾ ਲੱਗਦਾ ਰਿਲੇਸ਼ਨਸ਼ਿਪ
1: ਬਿਲਕੁਲ
0: ਦਾ।
1: ਬਿਲਕੁਲ ਹੈ ਜੀ
0: ਅੱਜ
1: ਬਿਲਕੁਲ,
0: ਤਾਂ ਫਿਰ ਇੱਕ ਹੋਰ ਵੀ ਹੋ ਗਿਆ ਵੀ ਆ ਉਹਦੇ ਚ ਕਈ ਕਈ ਕੁਛ ਆ ਗਿਆ ਵੀ ਆਹ ਲਿਵ ਇਨ ਹੈ ਜੀ, ਆ ਫਲਾਣਾ ਹੈ ਜੀ, ਆ ਟਮਕਾਣਾ ਹੈ ਜੀ,
1: ਜੀ
0: ਹੈ। ਇਸ ਕਰਕੇ ਬਾਈ ਜੀ ਰਿਸ਼ਤੇ ਪਹਿਲਾਂ ਵਾਲੇ ਰਹੀ ਨੀ ਹੈਗੇ, ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਲੱਗਦਾ
1: ਜੀ
0: ਚਲੋ ਠੀਕ ਹੈ ਚੰਗਾ ਹੋਵੇ, ਪਰ ਇਹ ਲੱਗਦਾ ਨੀ ਮੈਨੂੰ ਵੀ ਇਸ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਉਸ ਹਿਸਾਬ ਨਾਲ ਇਹ ਚੱਲੂਗਾ।
1: ਬਿਲਕੁਲ ਹੈ ਜੀ,
0: ਤੇ ਮੈਨੂੰ ਅੱਧਾ ਕੋਈ 2 ਮਿੰਟ ਹੋਰ ਦੇ ਦਿਓ, ਕਿਉਂਕਿ ਮੈਨੂੰ ਨਾ ਇੱਕ ਗੱਲ
1: ਹਾਂਜੀ
0: ਮੇਰੇ ਦਿਮਾਗ ਇਸੇ ਗੱਲ ਤੇ ਢੁਕਦੀ ਹੋਈ ਹੈ ਤੁਹਾਡੀ ਗੱਲ ਤੇ
1: ਜੀ,
0: ਤੇ ਉਹ ਨਾ ਪਿਛਲੇ ਦਿਨੀ ਤੁਸੀਂ ਅੱਜ ਗੱਲ ਕੀਤੀ ਕੀ ਰੱਖਿਆ ਸੀ ਇਹਦਾ ਟੋਪਿਕ
1: ਜੀਵਨ ਸਾਥੀ,
0: ਜੀਵਨ ਸਾਥੀ, ਜੀਵਨ ਸਾਥੀ, ਲਾਈਫ ਪਾਰਟਨਰ, ਵਾਈਫ ਲਾ ਲਓ
1: ਜੀ,
0: ਹਾਂ ਕੁਛ ਲਾ ਲਓ ਇਹਨੂੰ, ਤੇ ਉਹਦੇ ਤੇ ਇੱਕ ਗੱਲ ਢੁਕਦੀ ਹੋਈ ਸੀ। ਉਹ ਪਿਛਲੇ ਦਿਨੀ ਨਾ ਮੈਂ ਉਹਦੇ ਸ਼ਮੀ ਬਾਈ ਜੀ
2: ਦੋ ਗੈਪ ਮਾਰ ਕੇ ਸਿੱਧੇ ਹੀ,
1: ਜੀ
2: ਦੋ ਛੁੱਟੀਆਂ ਸਿੱਧੀਆਂ,
1: ਹਾਂਜੀ ਹਾਂਜੀ
2: ਤੇ ਉਹਦੇ ਚ ਮੈਂ ਸੁਣਾਣੀਆਂ ਸੀ ਦੋ ਕੁ ਗੱਲਾਂ, ਤੇ ਮੈਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਦੋ ਕੁ ਗੱਲਾਂ ਸੁਣਾ ਦਿੰਦਾ ਬਸ,
1: ਜਰੂਰ
2: ਵੀ
1: ਜਰੂਰ
2: ਮੈਨੂੰ
1: ਜਰੂਰ
2: ਕਿਵੇਂ ਦਾ,
1: ਜਰੂਰ
2: ਮੈਨੂੰ ਕਿਵੇਂ ਦਾ ਲਾਈਫ ਲਾਈਫ
1: ਜੀ
2: ਪਾਰਟਨਰ ਮਿਲਿਆ, ਮੈਂ ਉਹਦੀਆਂ ਦੋ ਕੁ ਗੱਲਾਂ ਤੁਹਾਨੂੰ ਮੈਂ ਸੁਣਾ ਕੇ ਤੇ ਫਿਰ ਮੈਂ ਬੰਦ ਕਰ
1: ਜੀ
2: ਦੇਣਾ, ਉਸ ਤੋਂ ਬਾਅਦ ਤੁਸੀਂ ਸੁਣ ਲਓ ਜੀ। ਮੈਂ ਕਹਿੰਦਾ ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ, ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ।

0: ਇੱਕ ਇੱਕ ਪਲ ਕੱਲਿਆਂ ਨੂੰ ਸੌ ਰੱਬ ਦੀ ਖਾਣ ਨੂੰ ਆਵੇ। ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ।
1: ਵਾਹ ਜੀ।

0: ਆ ਦੋ ਲਾਈਨਾਂ ਹੋਰ ਹੈਗੀਆਂ,
1: ਜੀ
0: ਇੰਨੀ ਕੋ ਗੁਸਤਾਖੀ ਮਾਫ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ। ਆਕੜ ਡਸਕੇ ਵਾਲੇ ਦੀ ਤੇਰੇ ਬਿਨਾਂ ਨਾ ਕੋਈ ਹੋਰ ਚੱਲ ਪਾਵੇ, ਮੇਰੀ ਇਹ ਸਰਦਾਰਨੀ ਏ ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ। ਉਹ ਗੱਲ ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ ਇੱਕੋ ਹੀ
1: ਜੀ।
0: ਹੈ। ਇਸ ਕਰਕੇ ਬਾਈ ਜੀ ਇਹ ਇਹ ਅੰਡਰਸਟੈਂਡਿੰਗ ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ।
1: ਬਿਲਕੁਲ,
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਹੇ ਬੱਚਿਆਂ ਨੂੰ।
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ ਤੇ ਸਾਡੇ ਤਾਇਆ, ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲਓ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ। ਮੰਨ ਲਓ ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ, ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ। ਪਰ ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨੀ, ਤਾਇਆ ਜੀ ਹਰਾਂ ਨੇ ਖੁਦ ਲਾ ਲਓ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ,
1: ਜੀ
0: ਸਾਰਿਆਂ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦੋ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲਓ ਵੀ ਫਿਰ ਔਖਾ ਹੋ ਜਾਂਦਾ।
1: ਬਿਲਕੁਲ ਬਿਲਕੁਲ, ਚੰਗੀ ਗੱਲ।
0: ਇਸ ਕਰਕੇ ਬੱਚਿਆਂ ਦੀ ਮਰਜ਼ੀ ਜਿਹੜੀ ਹੈ ਨਾ ਉਹ ਜ਼ਰੂਰੀ ਹੈ,
1: ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਬਿਲਕੁਲ
0: ਬਿਲਕੁਲ, ਵੀ ਆਪਾਂ ਕਿਸੇ ਤੇ ਨਾ ਉਹੀ ਗੱਲ ਹੈ ਵੀ ਜਦੋਂ ਥੋਪਦੇ ਨੇ ਨਾ ਉਹ ਬਹੁਤ ਔਖਾ ਹੋ ਜਾਂਦਾ। ਭਾਰਤ ਬਾਈ ਜੀ ਜਿਹੜਾ ਤੁਹਾਡਾ ਵਿਸ਼ਾ ਨਾ ਬੜਾ ਬੜਾ ਸੈਂਸਿਟਿਵ ਵਿਸ਼ਾ ਤੇ ਬੜਾ ਓਨਾ ਮਜ਼ਾਕ ਵਾਲਾ ਹੈ ਨੀ ਜਿੰਨਾ ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ ਡਰਾਮਾ ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ ਉਹਦੇ ਚ ਕਈ ਉਸ ਤਰ੍ਹਾਂ ਵੀ ਹੋਣਗੇ
1: ਜੀ।
0: ਤੇ ਇਸ ਕਰਕੇ ਬੜਾ ਸੋਚਣ ਵਾਲਾ ਵਿਸ਼ਾ ਤੇ।
1: ਜਨਾਬ ਕਿੱਥੇ ਰਹਿ ਗਏ ਤੁਸੀਂ? ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾ ਮੁੜੋ। ਹਾਂਜੀ
2: ਠੀਕ ਠੀਕ ਹੈ ਜੀ
1: ਜੀ,
2: ਮੈਂ ਕਿਹਾ ਮੈਂ ਕੱਲਾ ਨਾ ਬਰੀ ਜਾਵਾਂ ਕਿਤੇ
1: ਜੀ।
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ
1: ਜੀ,
2: ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ ਤੇ ਬਹੁਤ ਹੀ ਢੁਕਵਾਂ ਗੀਤ ਸੀ, ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ
1: ਜੀ,
2: ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨਹੀਂ ਜਾ ਸਕਦਾ। ਉਹ ਕਹਿ ਲੋ ਵੀ ਅੱਜ ਵੀ ਹੈ ਨੀ, ਕੱਲ ਵੀ ਹੈ ਨੀ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ
1: ਜੀ।
2: ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨਹੀਂ, ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਕਿ ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ, ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਭਾਈ ਦੱਸੋ ਵਿਆਹ ਕਰਾਉਣਾ
1: ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ ਪੈਦਾ ਨਹੀਂ ਕਰਨੇ ਚਾਹੀਦੇ ਜੀ।
2: ਜੀ ਜੀ ਜੀ ਹਾਂਜੀ
1: ਜੀ,
2: ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜਨਾਬ ਰਜਿੰਦਰ ਕੁਮਾਰ ਜੀ ਦਾ ਜੀ ਸਵਾਗਤ
1: ਜੀ। ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ,
2: ਉਹ ਜਦੋਂ ਪਹੁੰਚਿਆ ਇਸ ਕਹਿ ਲੋ ਮੋੜ ਦੇ ਉੱਤੇ ਆ ਕੇ
1: ਜੀ,
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ
1: ਜੀ,
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ,
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ ਹੁੰਦੀ ਹੈ।
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨੀ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ, ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ ਤਰ੍ਹਾਂ ਦੀ ਗਰੂਮਿੰਗ ਵਾਲਾ ਮਾਹੌਲ ਤਾਂ ਕਿਤੇ ਹੈ ਹੀ ਨਹੀਂ।
1: ਬਿਲਕੁਲ
2: ਉਸਦੇ ਹੀ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ ਹਜ਼ਾਰ ਵਿਸ਼ੇ ਕਈ, ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ। ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਉਹ ਵੀ ਇੱਕ ਕਹਿ ਲੋ ਵੀ ਨਾਲ ਸ਼ਾਮਿਲ ਹੋਵੇ ਵਿੱਚ। ਦੂਸਰਾ ਖਾਸ ਤੌਰ ਤੇ ਜਿੰਮੇਵਾਰੀ ਵਾਲਾ ਪਾਰਟ, ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਂਦੇ ਹਾਂ ਤੇ ਬਾਕੀ ਕਹਿੰਦੇ ਛੱਡੋ ਪਰੇ। ਜਿਵੇਂ ਸਾਨੂੰ ਸੰਵਿਧਾਨ ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਹੈ ਵੀ ਆਹ ਵੀ ਕਰ ਲਓ। ਜਿਹੜੀ ਜਿੰਮੇਵਾਰੀ ਹੈ, ਜੇ ਪੰਜ ਛੇ ਹੱਕ ਹੈਗੇ ਆ ਤਾਂ ਉਹ 20 ਕੁ ਲਗਭਗ ਜਿੰਮੇਵਾਰੀ ਵੀ ਹੈਗੀ ਆ, ਉਹ ਉਹ ਕਹਿੰਦਾ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ। ਜਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ
1: ਚੱਕ ਲਾਂਗੇ ਜੀ। ਹੁਣ
2: ਇਹ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ, ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ ਨੇ। ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ ਚ ਫੂਕ ਮਾਰਦਾ ਹੀ ਹੈ ਕਿ ਤੇਤੋਂ ਵੱਡਾ ਕੋਈ ਨੀ ਅਕਲਮੰਦ, ਤੋ ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ ਮੈਂ ਲਿਆਉਣਾ ਨੇਰੀ। ਬਿਲਕੁਲ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ ਦੋਨੋਂ ਇੱਕ ਦੂਜੇ ਨੂੰ ਕਹਿੰਦੇ ਵੀ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਉਹ ਕੰਮ ਹੋ ਜਾਂਦਾ।
1: ਬਿਲਕੁਲ ਜੀ ਬਿਲਕੁਲ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਮੈਨੂੰ
1: ਲੱਗਦਾ
3: ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿੱਚ, ਉਹਦੇ ਵਿੱਚ ਮੈਂ ਅਬਜ਼ਰਵ ਕਰਦਾ ਰਿਹਾ ਭਾਰਤ ਸਾਹਿਬ
1: ਜੀ।
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿੱਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ, ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ, ਮੈਂ ਬੰਦੇ ਨੂੰ ਫਿਰ ਇੱਕ ਦੋ ਤਿੰਨ ਕੁ ਚਾਰ ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਤੇ ਕਿੰਨੀ ਕੁ ਵਾਰੀ ਜਾ ਕੇ ਬੱਸ ਗਈ ਸੀ। ਹਾਂਜੀ, ਜੋ ਉਹਨੇ ਕੀਤਾ ਸੀ ਉਹ ਹੀ ਰਹਿਣੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਇਹਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਂਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਂਸੀਬਲ ਹੋਊਗਾ।
1: ਬਿਲਕੁਲ ਹੈ
3: ਜੀ, ਇਦਾਂ ਜੇ ਲੇਡੀ ਰਿਸਪੋਂਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਂਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜਿਹੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਹੀ ਫੜ ਦੇਣਾ ਚਾਹੀਦਾ
1: ਜਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਪ੍ਰੋਬਲਮ ਆ ਕਿ ਉਹਨਾਂ ਜਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨਹੀਂ ਗਏ ਜੀ। ਬਿਲਕੁਲ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕੌਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਲੜਾਈ ਝਗੜਾ ਹੋਇਆ ਹੋਵੇ ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ
1: ਜੀ,
3: ਤੁਸੀਂ ਆਪ ਚ ਹੀ ਸੈਟਲ ਕਰੋ
1: ਜੀ।
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ
1: ਬਣਾਉਂਦਾ ਬਣਾਉਂਦਾ ਜੀ।
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ, ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ
1: ਜੀ।
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ, ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਿਸ ਲਾਈਫ ਦੇ ਵਿੱਚ ਆਪਣਾ ਜਿਹੜਾ ਨਿਰਵਾਹ ਕਰ ਜਾਂਦਾ।
1: ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗੀ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜ਼ਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੀ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਰਤ ਸਾਹਿਬ, ਜੇ ਨਾ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ, ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ, ਇੱਥੇ ਭਾਰਤ ਸਾਹਿਬ ਬੜਾ ਪਵਿੱਤਰ ਰਿਸ਼ਤਾ ਹੈਗਾ, ਯਾਦ ਦੇ ਵਿੱਚ ਤਾਂ ਲੈਣਾ ਹੀ ਨੀ ਚਾਹੀਦਾ। ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਿਹੜੇ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰ ਗਿਆ
1: ਬਿਲਕੁਲ ਹੈ ਜੀ।
3: ਹਾਂਜੀ ਤੇ ਬਾਕੀ ਜਿਹੜਾ ਹੈਗਾ ਆ ਭਈ ਲਾਈਫ ਲਿਵਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ ਆ
1: ਜੀ।
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ। ਇਹ ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਈ ਗਰਾਊਂਡ ਹੈਗੀ ਆ ਇਸ ਚੀਜ਼ ਦੀ ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗਾ ਆ ਕਿ ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ
1: ਕਰਨਾ ਜੀ।
3: ਅਸੀਂ ਕਿਉਂ ਦੇਖ ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਭਈ ਸਾਡੇ ਬੱਚੇ ਜਿਹੜੇ ਹੈਗੇ ਆ ਤੇ ਅਸੀਂ ਜੇ ਕਿਥੋਂ ਕਿ ਲੜਕਾ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ ਅਸੀਂ ਇਹ ਸੋਚਦੇ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਹਾਂ ਕਿ ਭਾਈ ਜਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ ਕਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ।
3: ਕਈਆਂ ਦੀ ਬਰੋਟਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ ਉੱਥੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮੀਟੇਸ਼ਨ ਹੈਗੀਆਂ ਉਹ ਹੋ ਸਕਦਾ ਹੈ ਉੱਥੇ ਐਡਜਸਟਮੈਂਟ ਕਰਨ ਚ ਉਹਨੂੰ ਔਖਿਆਈ ਹੋਵੇ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ। ਚੰਮੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਵੀ ਕਿ ਹੋਣਾ ਚਾਹੀਦਾ ਇੰਟਰੋਡਿਊਸ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਦਾ ਜਾਂ ਕੋਈ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ।
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ ਬਿਲਕੁਲ ਹੈ
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ ਆਪਣੇ ਤਲਾਕ ਹੋ ਰਹੇ ਕੀ ਕਰੋਗੇ।
1: ਨਾਲੇ ਅੱਜ ਦੇ ਸਮੇਂ ਦੇ ਵਿੱਚ ਸੈਣੀ ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ। ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ ਆ ਘਰ ਦਾ ਕੰਮ ਕਾਰ ਵੀ ਕਰਦੇ ਆ ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ। ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ।
3: ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨਹੀਂ ਸੀ ਦੇਖਿਆ ਹੁੰਦਾ ਮੁੰਡੇ ਨੇ ਕੁੜੀ ਨਹੀਂ ਸੀ
1: ਦੇਖੀ ਹੁੰਦੀ ਸੀ
3: ਹਾਂਜੀ ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ ਜਿਹੜਾ ਹੈਗਾ ਜਿਹੜਾ ਆ ਟਾਈਮ ਗੁਜ਼ਰ ਜਾਂਦਾ ਸੀ
1: ਜੀ।
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਭਾਈ ਜੇ ਤੁਹਾਡਾ ਜਿਹੜਾ ਹੈਗਾ ਲਿਵ ਵੀ ਆ ਪਹਿਲਾਂ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਵਿੱਚ ਡਿਫਰੈਂਸਿਸ ਏਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਏਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ। ਉਸ ਵੇਲੇ ਡਿਸਾਈਡ ਕਰੋ ਡਿਸਾਈਡ ਆਈਦਰ ਦਿਸ ਵੇ ਔਰ ਦੈਟ
1: ਬਿਲਕੁਲ ਹੈ ਜੀ।
3: ਉਹਦੇ ਵਿੱਚ ਫਿਰ ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ ਉਹਨੂੰ ਨਾ ਦਿਓ ਚੁੱਪ ਕਰਕੇ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ ਸਮਾਂ ਬੜਾ ਕੀਮਤੀ ਆ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ ਹੋ ਸਕਦਾ ਉੱਥੇ ਨਿਭ ਜਾਏ ਤੁਹਾਡੀ
1: ਜੀ ਬਿਲਕੁਲ।
3: ਪਰ ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਮੇਰੀ ਇੰਨੀ ਬੇਨਤੀ ਹੈ।
1: ਬਿਲਕੁਲ ਹੈ ਜੀ ਥੈਂਕ ਯੂ ਸੈਣੀ ਸਾਹਿਬ ਬੜਾ ਵਧੀਆ ਲੱਗਿਆ
3: ਤੁਹਾਡੇ ਵਿਚਾਰ
1: ਸੁਣ ਕੇ।
3: ਸ਼ੁਕਰੀਆ ਜੀ
1: ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ ਫਿਰ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਤੇ ਇਹ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ। ਤੇ ਔਜਲਾ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਸਵਾਗਤ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ ਜੀ ਜੀ
4: ਮੈਂ ਤਾਂ ਕਹਿੰਦਾ
2: ਜੀ ਸਤਿ ਸ੍ਰੀ ਅਕਾਲ ਜੀ
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ ਹਾਂਜੀ
4: ਵਧੀਆ ਹਾਂਜੀ ਦੇਖੋ ਜੀ ਰਾਜਨ ਜੀ ਬਹਿਸ ਸਾਰਾ ਕੁਛ ਦੱਸ ਗਏ
1: ਜੀ।
4: ਅਸਲ ਚ ਮੰਨ ਲਓ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ ਜਿਹੜੀ ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ ਸਾਡੇ ਐ ਹੁੰਦਾ ਵੀ ਭਾਈ ਇਹ ਲਾਣੇਦਾਰ ਨੀ ਬਣ ਗਈ
1: ਜੀ
4: ਸਾਂਕਾ ਤੇ ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ ਤੇ ਮਾਂ ਆਪੇ ਕੁੜੀ ਦੀ ਦਖਲਦਾਜੀ ਕਰਨ ਨੂੰ ਹਟ ਜੂਗਾ ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ ਚ ਦਖਲਦਾਜੀ ਕਰਨ ਵਾਲੀ ਕੌਣ ਹੋ
1: ਬਿਲਕੁਲ ਮੈਂ ਮੈਨੇਜ ਕਰੂੰਗੀ ਆਪੇ
4: ਪਹਿਲਾਂ ਪਹਿਲਾਂ ਤਾਂ ਇਨਲਾਜ ਜਿਹੜੀ ਸੱਸ ਆ ਉਹਦਾ ਫਰਜ ਬਣਦਾ ਇਹ ਕਹਿਣਾ
1: ਜੀ
4: ਪਹਿਲਾਂ ਉਹ ਉਹਨੂੰ ਓਨੀ ਇੱਜ਼ਤ ਤੇ ਓਨੀ ਅਹਿਮੀਅਤ ਦੇਵੇ ਘਰ ਦੇ ਵਿੱਚ ਫਿਰ ਨੰਬਰ ਦੋ ਇਹ ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ ਇਹ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ
1: ਜੀ
4: ਕਿ ਕੱਲ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ ਤੇ ਕੱਲ ਨੂੰ ਉਹਨੇ ਵੀ ਬਣਨਾ ਹੀ ਹੈ
1: ਬਿਲਕੁਲ ਹੈ ਜੀ
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ ਅਗਲੇ ਨੇ ਚੱਕ ਭਾਈ ਜਿਹੜੀ ਸਿਰਦਰਦੀ ਚੱਕਣੀ ਚੱਕ
1: ਬਿਲਕੁਲ ਹੈ ਜੀ
4: ਹੈ ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ ਸਮਝਦਾਰ ਹੋ ਗਏ ਅੱਗੇ ਹੁੰਦਾ ਕੀ ਸੀ
1: ਜੀ
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ
1: ਬਿਲਕੁਲ ਬਿਲਕੁਲ
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ ਹੈ ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਉਹ ਥੱਲੇ ਲੱਗਿਆ ਅੱਜ ਉਹਦੇ ਮਹਿਨੇ ਬਦਲ ਗਏ ਉਹ ਅੰਡਰਸਟੈਂਡ ਕਹਿਣ ਲੱਗ ਗਏ
1: ਬਿਲਕੁਲ
4: ਕੰਮ ਉਹੀ ਹੈ ਫਰਕ ਕੋਈ ਬਾਹਲਾ ਨੀ ਪਿਆ ਹੈਗਾ
1: ਜੀ
4: ਹਾਂਜੀ ਮੈਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ ਅੰਡਰਸਟੈਂਡ
1: ਜੀ
4: ਲੱਗਿਆ ਥੱਲੇ ਹੀ ਹੁੰਦਾ ਨਾ ਅਗਲਾ
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਦੇਖਦੇ ਬਾਰੇ ਚਲੋ ਮੈਂ ਤੁਸੀਂ ਵੀ ਆਪਣੇ ਅਮਰੀਕਾ ਦੇ ਵਿੱਚ ਵੱਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੀਗੀ ਜਾਂ ਸੱਸ ਵੀ ਹੈ ਨੀਗੀ ਕੋਲ ਤੁਸੀਂ ਜੋਬ ਦੇ ਉੱਤੇ ਵੀ ਜਾਣਾ ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਕਈ ਵਾਰੀ ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਭਈ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨੀ ਰੱਖਦਾ ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲੈਣ ਜੀ ਤੇ ਇੱਧਰ ਕਿਉਂਕਿ ਲਾਈਨ ਬਿਜ਼ੀ ਹੈ ਥੋੜੀ ਜੀ ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ
2: ਹਾਂਜੀ ਬਿਲਕੁਲ ਜੀ ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਅਰ ਕਹਿ ਕੇ
1: ਜੀ
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ
2: ਨੀਰਜ ਹੋਰਾਂ ਦਾ ਇੱਕ ਸ਼ੇਅਰ ਸੀ ਕਿ ਦੇਖੋ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ
1: ਜੀ
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ
1: ਕਿਆ ਬਾਤ ਹੈ
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ ਇਹੀ ਚੀਜ਼ ਹੈ ਕਿ ਇਹ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ
1: ਬਿਲਕੁਲ
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਾਹਿਬ
4: ਤੇ ਬਰਾਬਰ ਦੀ ਅਹਿਮੀਅਤ ਦਈਏ ਜੀ ਬਰਾਬਰ ਦੀ ਅਹਿਮੀਅਤ ਦਈਏ ਨਾਲ ਦੇ ਜੀਵਨ ਸਾਥੀ ਨੂੰ ਅੱਜ ਕੱਲ ਤਾਂ ਬਰਾਬਰ ਕਮਾਉਂਦੇ ਨੇ ਬਰਾਬਰ ਕੰਮ ਕਰਦੇ ਨੇ ਜੀ ਮੈਂ ਤਾਂ ਇੱਥੇ ਦੇਖ ਲਓ ਆ ਸੁਣਦੇ ਹੋਣਗੇ ਮਾਲ ਭੈਣ ਜੀ ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ
1: ਬਿਲਕੁਲ ਹੈ ਜੀ ਬਿਲਕੁਲ
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ 2 ਵਜੇ ਇੱਥੋਂ ਜਾਂਦੀ ਫਿਰ ਲੰਚ ਤਿਆਰ ਕਰਦੇ ਜੀ ਫਿਰ ਮੈਨੂੰ ਦਿੰਦੇ ਸੀ
1: ਜੀ
4: ਫਿਰ ਉਹਨਾਂ ਨੂੰ ਦਿੰਦੇ ਸੀ ਫਿਰ ਟਿਊਸ਼ਨ ਪੜ੍ਹਾਉਂਦੀ ਸੀ ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਇੱਕ ਵਜੇ ਘਰ ਮੇਰੇ ਸਿਰ ਤੇ ਚੱਲਦਾ
1: ਜੀ ਬਿਲਕੁਲ ਹੈ ਜੀ
4: ਹਾਂਜੀ ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ ਇਹ ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ ਇਹਨੂੰ ਕਿਵੇਂ ਵਰਤਣਾ ਹੈ ਤੁਸੀਂ ਦੇਖੋ
1: ਬਿਲਕੁਲ ਹੈ ਜੀ
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ ਪਹਿਲਾਂ ਕਿਹੜਾ ਆਪਣੇ ਘਰੇ ਉਹ ਪੰਛੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ
4: ਹਾਂਜੀ
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ ਉਹ ਕਿਤੇ ਨਾ ਕਿਤੇ ਨਿੱਜ ਗੱਲ ਹੋ ਗਿਆ ਨਾ ਉਸ ਚੀਜ਼ ਦੇ ਵਿੱਚ
4: ਉਹ ਮਤਲਬ ਚਲੋ ਕਪਤਾਨ ਫੇਰ ਚੜਾ ਦਾਂਗੇ ਵੀ ਉਹ ਕੁੜੀ ਲੱਭ ਲਿਆਉਂਦੇ ਨੇ 7 ਬੈਂਡਾਂ ਵਾਲੀ ਮਤਲਬ ਓਹਨੂੰ ਨੂੰਹ ਦਾ ਜਾਂ ਧੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਇਹੀ ਇਹੀ ਮਨ ਦੇ ਵਿੱਚ ਰੱਖਦੇ ਆ ਕਿ ਇਹ ਮੁੰਡੇ ਨੂੰ ਕਦੋਂ ਬਾਹਰ ਲੈ ਕੇ ਜਾਊ।
1: ਬਿਲਕੁਲ
4: ਜਦ ਉੱਥੇ ਤੱਕ ਗੱਲ ਖੜੀ ਹੈ ਤੇ ਫਿਰ ਉਹ ਭਾਈ ਬਾਹਰ ਲੈ ਕੇ ਜਾਊ ਕਿ ਨਹੀਂ ਜਾਊ, ਪਹਿਲਾਂ ਉਹਨੂੰ ਧੀ ਦਾ ਬਣਾ ਲਓ, ਨੂੰਹ ਦਾ ਘਰ ਦੀ ਬਣਾ ਕੇ ਦੇਖ ਲਓ, ਉਹਦੇ ਅੰਦਰ ਅਹਿਸਾਸ ਤਾਂ ਇਹ ਹੋਵੇ ਵੀ ਮੈਂ ਇਸ ਘਰ ਦੀ ਮੈਂਬਰ ਆ
1: ਜੀ।
4: ਹਾਂਜੀ, ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ
1: ਜੀ।
2: ਬਿਲਕੁਲ ਜੀ, ਉਹ ਅਟੈਚ ਤਾਂ ਹੋਵੇ ਪਹਿਲਾਂ ਜਿਹੜਾ ਡਾਟਾ। ਬਿਲਕੁਲ
4: ਬਿਲਕੁਲ ਜੀ, ਐਂਡ ਤੇ ਐਂ ਲਿਖਿਆ ਵੀ ਲਿਆਂਦੀ ਬਗਾਨੀ ਧੀ ਨੂੰ ਕਦੇ ਦਿਲ ਚ ਬਿਠਾਇਆ ਨਾ, ਬਸ ਮੁੰਡਾ ਪਹੁੰਚੇ ਕੈਨੇਡੇ, ਏਦੂ ਬਾਅਦ ਸੋਚ ਨੂੰ ਵਧਾਇਆ ਨਾ, ਫਿਰ ਬਾਅਦ ਚ ਦੋਸ਼ ਮੁਕੱਦਰਾਂ ਨੂੰ ਦਈ ਜਾਂਦੇ ਨੇ। ਹਾਂਜੀ, ਹੁਣ ਦੱਸ ਸਿਕੰਦਰ ਸਿੰਘ ਦੋਸ਼ ਮੁਕੱਦਰਾਂ ਨੂੰ ਦਈਏ, ਜੋ ਸਿਖਾਉਣਾ ਸੀ ਜਵਾਕਾਂ ਨੂੰ ਤਾਂ ਕਿਸੇ ਨੇ ਮੁਕਤ ਚ ਪੱਲਿਓ ਸਿਖਾਇਆ ਨਾ।
1: ਬਾਤ ਜੀ ਬਾਤ, ਕਿਆ ਬਾਤ ਹੈ ਜੀ,
2: ਬਹੁਤ
4: ਧੰਨਵਾਦ ਜੀ।
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਔਜਲਾ ਸਾਹਿਬ ਤੇ ਛੰਮੀ ਜੀ, ਜਾਂਦੇ ਜਾਂਦੇ ਦੋ ਬੋਲ, ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ, ਇਹਨੂੰ ਹਟਾਉਣਾ, ਇਹਦੇ ਬਾਰੇ ਜੇ ਕਹਿ ਲਓ ਵੀ ਆਂਧੀ ਆਏ ਜਾਂ ਤੂਫਾਨ, ਯਾਰ ਗੜੇ ਅਸੀਂ ਨਾ ਤਾਂ ਉਹ ਕੰਮ ਹੈ, ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋਂ ਇਹਦੇ ਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ, ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਨਾ ਪਰਿਵਾਰਾਂ ਦੇ ਹਿੱਤ ਚ, ਤੋਂ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ, ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ, ਬਹੁਤ ਬਹੁਤ
1: ਇਸ
2: ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਫਿਰ ਜੁੜਦੇ ਆ ਜੀ ਅਗਲੇ ਦਿਨਾਂ ਦੇ ਵਿੱਚ,
2: ਜ਼ਿੰਦਗੀ ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਆ ਜੀਰਾ ਸਾਹਿਬ ਨੂੰ, ਕਾਫੀ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਨੇ, ਘੱਟੋ ਘੱਟ 5, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਕਿਉਂਕਿ ਬਿਜ਼ੀ ਹੁੰਦੀ ਆ ਲਾਈਨ ਇੱਕੋ ਹੀ, ਤੇ ਛੰਮੀ ਜੀ ਇਸ ਲਾਈਨ ਦੇ ਉੱਤੇ ਹੁੰਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਜੀ ਨੂੰ ਜੀ ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਜੀ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ ਜੀਰਾ ਸਾਹਿਬ, ਕੀ ਹਾਲ ਚਾਲ ਨੇ ਜੀ?
5: ਹਾਲ ਚਾਲ ਬਹੁਤ ਵਧੀਆ ਜੀ, ਜਿੰਨਾ ਤੁਹਾਡਾ ਅੱਜ ਟੌਪਿਕ ਵਧੀਆ ਵਾ ਓਨਾ ਹੀ ਹਾਲ ਚਾਲ ਵਧੀਆ
1: ਜੀ। ਜੀਰਾ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਆ, ਪਰਿਵਾਰਕ ਸਾਂਝ ਨੂੰ ਦੇਖਦੇ ਆ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
6: ਵਿਆਹ ਭਾਜੀ, ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ, ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਇੱਕ ਹੁੰਦਾ ਨਾ, ਅਗਲਾ ਕਹਿੰਦਾ ਵੀ ਪੀੜੀ ਦਰ ਪੀੜੀ ਵਧਣੀ ਚਾਹੀਦੀ ਆ ਤੇ ਪਰਿਵਾਰ
1: ਜੀ,
6: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
1: ਜੀ,
6: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਹ ਨੀ ਵੱਧਦਾ, ਪੀੜੀ ਗਾਹ ਨੀ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
1: ਜੀ,
6: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਉਹਨਾਂ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਉਹਨਾਂ ਚਿਕਰ ਨਹੀਂ ਲੱਗਦਾ ਜੀ, ਸਹੀ ਮਨ ਦੇ
1: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਆ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
6: ਬਾਈ ਜੀ, ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
1: ਜੀ,
6: ਕਿਉਂਕਿ ਮੈਂ ਜਿਹੜੀ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾਂ ਮੇਟੇ ਢੁਕਦੀ ਆ ਜੀ
1: ਜੀ,
6: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਪੌਦੇ ਪੌਦੇ ਤੇ ਖੜਾ ਜੀ
1: ਜੀ ਜੀ,
6: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮ ਸਫ਼ਰ ਹੁੰਦਾ ਜਿੰਨਾ ਚੱਕਰ
1: ਬਿਲਕੁਲ ਹੈ ਜੀ,
6: ਜਦੋਂ ਹਮ ਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ, ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ
1: ਜੀ,
6: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣਦਾ
1: ਬਾਲਿਆਂ
6: ਨੂੰ ਮੈਂ ਇਹੀ ਗੱਲ ਕਹੂੰਗਾ ਵੀ ਕਿਸੇ ਦਾ ਵੀ ਹਮ ਸਫ਼ਰ
1: ਜੀ
6: ਆਪਦੇ ਕੋਲੋਂ ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ
1: ਬਿਲਕੁਲ।
6: ਤੇ ਜਿਹੜੀ ਗੱਲ ਹੁਣ ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਣੀ ਸਾਹਿਬ ਗੱਲਾਂ ਕਰਕੇ ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ।
1: ਜ਼ਰੂਰ ਜ਼ਰੂਰ ਜੀ।
6: ਪਹਿਲਾਂ ਤਾਂ ਸੈਣੀ ਸਾਹਿਬ ਕਹਿੰਦੇ ਵੀ ਮੈਨੂੰ ਪਾਸੇ ਹੋ ਲਿਆਂਦੇ ਹੋ ਪਹਿਲਾਂ ਮਾੜਾ ਜਿਹਾ ਇਹ ਗੱਲ ਕਰਨੀ ਆ, ਉਹ ਪਾਸੇ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ ਮੈਨੂੰ ਲੱਗਦਾ, ਮਗਰ ਉਹ ਕਨੈਕਸ਼ਨ ਟੁੱਟ ਗਿਆ। ਵੈਸੇ ਮੈਂ ਚਲੋ ਹੱਸਦਾ
1: ਟੁੱਟ ਗਿਆ ਜਾਂ ਤੋੜ ਦਿੱਤਾ,
6: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ, ਫਿਰ ਏਦਾਂ ਨੀ ਹੋਣਾ।
1: ਬਿਲਕੁਲ
6: ਮਤਬਰਗ ਹੋ ਗਿਆ ਸੈਣੀ ਸਾਹਿਬ ਦਾ ਗੈਬ
1: ਜੀ।
6: ਤੇ ਦੂਜੀ ਗੱਲ ਜਿਹੜੀ ਆਪਣੇ ਔਜਵਾਲਾ ਸਾਹਿਬ ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਭਾਂਡੇ ਧੋਣ ਦੀ ਗੱਲ ਚੱਲੀ ਸੀਗੀ,
1: ਹਾਂਜੀ
6: ਭਾਜੀ ਇਹ 100% ਸੱਚ ਆ ਜੀ। ਮੇਰਾ ਉਦੋਂ ਜੀ ਕਰਦਾ ਸੀ ਮੈਂ ਹੁਣੇ ਹੈ ਨਾ ਸਾਬਣ ਵਾਲੇ ਹੱਥ ਧੋ ਕੇ
1: ਜੀ
6: ਜਾਂ ਤਾਂ ਹੁਣੇ ਕਾਲ ਕਰਾਂ, ਪਰ ਫਿਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ, ਮੈਂ ਕੋਈ ਕੁੱਕੀ ਸ਼ਾਹ ਭਾਂਡੇ ਨਾ ਸਾਰੇ ਤੂੰ ਧੋ ਹੀ ਲੈ ਤੇ ਬਾਅਦ ਚ ਗੱਲ ਕਰ ਦਾਂਗੇ, ਕੋਈ ਚੱਕਰ ਨੀ ਹੈਗਾ। ਮੈਂ ਸੱਚ ਦੇ ਵਿੱਚ ਜੀ ਭਾਂਡੇ ਉਦੋਂ ਵੇਲੇ ਧੋ ਰਿਹਾ ਸੀਗਾ, ਮੈਨੂੰ ਵਿੱਚ ਕੋਈ ਸ਼ਰਮ ਨੀ ਕਹਿਣ ਦੀ।
1: ਨਹੀਂ ਇੱਥੇ ਅਸੀਂ ਵੀ ਕਰਦੇ ਆ ਜੀ ਸਾਰਾ ਕੁਝ। ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ, ਜਰੂਰੀ ਨੀ ਕਿ ਵਾਈਫ ਦੇ ਕੋਲ ਹੀ ਹੈ, ਜੇ 4 ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰੱਸ਼ ਮਾਰ ਕੇ ਮਸ਼ੀਨ ਚ ਪਾ ਦੇਈਦੇ ਆ, ਜੇ ਥੋੜੇ ਆ ਤਾਂ ਹੱਥ ਨਾਲ ਧੋ ਲਈਦੇ ਆ ਜੀ। ਜਿਸ ਹਿਸਾਬ ਦੇ ਨਾਲ ਟਾਈਮ, ਬੱਚੇ ਹੈਗੇ ਆ ਉਹ ਬੱਚੇ ਕਰ ਲੈਂਦੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖਾਣਾ ਵਗੈਰਾ ਉਹ ਨਹੀਂ ਬਣਾਉਂਦੇ, ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ, ਤਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ, ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ।
6: ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ
1: ਜੀ,
6: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
1: ਬਿਲਕੁਲ ਹੈ ਜੀ,
6: ਵੀ ਜਿੰਨੀ ਵੀ ਓਨਲੀ ਡਿਊਟੀ ਸੀਗੀ
1: ਜੀ,
6: ਉਹ ਮੈਂ ਰਹਿੰਦੇ ਦਮ ਤੱਕ ਆਪਣੇ ਬੱਚਿਆਂ ਦੇ ਨਾਲ ਨਿਭਾ ਕੇ ਜਾਵਾਂ
1: ਜੀ। ਬਿਲਕੁਲ ਹੈ ਜੀ,
6: ਇਹ ਵੀ ਗੱਲ ਨਾਲ
1: ਬਿਲਕੁਲ ਹੈ ਜੀ।
6: ਮੈਨੂੰ ਕਦੀ ਮੇਰੇ ਬੱਚੇ ਨੀ ਕਹਿੰਦੇ ਵੀ ਪਾਪਾ ਤੁਸੀਂ ਆਹ ਕਰੋ ਜਾਂ ਕਿੱਦਾਂ
1: ਜੀ,
6: ਮੇਰੀ ਆਪਣੀ ਮਨ ਦੀ ਖੁਸ਼ੀ ਆ ਵੀ ਮੈਂ ਬੱਚਿਆਂ ਨੂੰ ਤੰਗ ਨੀ ਆਉਣ ਦੇਣਾ
1: ਜੀ,
6: ਕੋਈ ਗੱਲ ਨੀ ਹੈਗੀ
1: ਜੀ,
6: ਕਿਉਂਕਿ ਅਸੀਂ ਸਾਡੀ ਜ਼ਿੰਦਗੀ ਢਾਈ ਆ ਇੱਕ ਜਮਾਂ ਹੀ ਜਿਹਨੂੰ ਆਪਾਂ ਕਹਿ ਦਈਏ ਇੱਕ ਲੇਡੀ, ਤੁਹਾਨੂੰ ਪਤਾ ਪਹਿਲਾਂ ਕਿੰਨੀਆਂ ਨੌਕਰੀ ਘਰਾਂ ਦੀਆਂ ਕਰਦੇ ਆ,
1: ਬਿਲਕੁਲ ਹੈ ਜੀ ਬਿਲਕੁਲ ਹੈ,
6: ਬਿਲਕੁਲ ਨੀ ਕਰਦੀਆਂ ਹੁੰਦੀਆਂ ਸੀ ਲਗਭਗ ਜੀ
1: ਜੀ।
6: ਤੇ ਹੁਣ ਮੌਸਮ ਗਿਆ ਜੀ ਬਦਲ ਸਹੀ ਮਾਇਨੇ ਵਿੱਚ,
1: ਨਾਲੇ ਉਦੋਂ ਜੀਰਾ ਸਾਹਿਬ ਪਰਿਵਾਰਾਂ ਦਾ ਹੀ ਕੰਮ ਇੰਨਾ ਹੁੰਦਾ ਸੀ, ਟੱਬਰ ਵੱਡੇ ਸੀਗੇ ਜੀ, ਉਹਨਾਂ ਦੇ ਵਿੱਚੋਂ ਨਹੀਂ ਉਹਨਾਂ ਦਾ ਕੰਮ ਨਿਬੜਦਾ ਸੀ ਜੀ, ਉਹ ਵੀ ਹੈ ਨਾ
6: ਭਾਜੀ, ਨਹੀਂ ਨਿਬੜਦਾ ਸੀ ਆ, ਇਹੀ ਗੱਲ ਹੈਗਾ ਵਾ ਪਰਿਵਾਰ ਉਦੋਂ ਸੋਈ ਸੀਗੇ, ਜਿਹੜਾ ਹੁਣ ਸਿਸਟਮ ਬਦਲ ਗਿਆ ਵਾ, ਹੁਣ ਅੱਗੋਂ ਆ ਗਈਆਂ ਲੇਡੀਜ਼, ਬੱਚੇ ਵੀ ਕਈ ਪੜ੍ਹੇ ਲਿਖੇ ਆ ਗਏ ਆ
1: ਜੀ,
6: ਉਦਾਂ ਦਾ ਬੱਚਾ ਪੜ੍ਹਿਆ ਲਿਖਿਆ, ਮੇਰੀਆਂ ਦੋ ਬੇਟੀਆਂ ਵਿਆਹੀਆਂ ਗਈਆਂ, ਮੇਰੇ ਕੋਲ ਇੱਕ ਬੇਟੀ ਆ ਗਈ
1: ਬਿਲਕੁਲ,
6: ਤੀਜੀ ਬੇਟੀ ਮੇਰੇ ਕੋਲ ਆ ਗਈ ਇੱਕ ਨੂੰਹ ਦੇ ਰੂਪ ਚ
1: ਜੀ,
6: ਮੈਂ ਬੇਟੀਆਂ ਨਾਲ ਵੱਧ ਪਿਆਰ ਕਰਦਾ ਜੀ ਹੁਣ,
1: ਬਿਲਕੁਲ
6: ਇਹ ਵੀ ਗੱਲ
1: ਬਿਲਕੁਲ ਹੈ ਜੀ।
6: ਤੇ ਮੈਂ ਕਦੀ ਨੀ ਸਮਝਿਆ ਜਾਂ ਕਿਵੇਂ ਆ, ਜੀ ਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ, ਵੀ ਥਾਂ ਲੈ ਕੇ ਜ਼ਰੂਰ ਹੁੰਦਾ ਵਾ
1: ਜੀ,
6: ਕੀ ਲੋੜ ਆ, ਅਸੀਂ ਅੱਜ ਤੱਕ ਨੀ ਪੁੱਛਿਆ ਕਦੀ ਵੀ
1: ਜੀ।
6: ਚੱਕਰ ਤੇ ਇਹ ਆ ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ
1: ਜੀ,
6: ਵੀ ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ
1: ਜੀ,
6: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ।
1: ਨਾਲੇ ਇਹ ਵੀ ਹੈ ਨਾ ਜੀ, ਜੀਰਾ ਸਾਹਿਬ ਬੱਚਿਆਂ ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ, ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ, ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ਗਾ ਜੀ।
6: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਏਦਾਂ ਦਾ ਆਇਆ ਸੀਗਾ, ਸਵਰਨ ਸਿੰਘ ਤੇ ਆਪਣੇ ਦਰਸ਼ਨ ਸਿੰਘ ਜੀ ਆਪਸ ਚ ਗੱਲ ਕਰ ਰਹੇ ਸੀਗੇ, ਵੀ ਵਿਆਹ ਹੋਇਆ ਸੀਗਾ, ਲੜਕੀ ਦੀਆਂ ਦੋ ਸੀਗੇ ਨਨਾਨਾ, ਨਨਾਨਾ ਨੂੰ ਘਰੇ ਨੀ ਵੜਨ ਦਿੰਦੇ ਸੀਗੇ
1: ਜੀ,
6: ਤੇ ਉਹ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨੀਗਾ
1: ਜੀ,
6: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ
1: ਜੀ,
6: ਉਹ 50 ਮੰਗਦੇ ਸੀਗੇ, ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ ਜਾਂਦੀਆਂ ਸਹੀ ਮਾਇਨੇ ਦੇ।
1: ਬਿਲਕੁਲ ਹੈ ਜੀ ਬਿਲਕੁਲ, ਫਿਰ ਉਹ ਕੁੜੀ ਦਾ ਵੀ ਜਿਹੜਾ ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ, ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ, ਪਤਾ ਨੀ ਚਲੋ ਕੇਸ ਕੀ ਆ, ਪਰ ਜੇ ਇਦਾਂ ਦੇ ਕੇਸ ਹੁੰਦੇ ਨੇ ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ, ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ, ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ, ਬਣਾਉਣਾ, ਓਹਦੇ ਵਿਚ ਬਹੁਤ ਸਮਾਂ ਓਹਦਾ ਲੰਘ ਜਾਂਦਾ ਜੀ, ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜਦੋਂ ਓਹਦਾ ਵਿਸ਼ਵਾਸ ਟੁੱਟਦਾ
5: ਟੁੱਟਦਾ ਹੀ ਟੁੱਟਦਾ, ਕੋਈ ਇਹ ਸ਼ੱਕ ਨੀ ਗਾ ਜੀ। ਬਾਕੀ ਮੈਂ ਗੱਲ ਹੋਰ ਵੀ ਕਵਾਂਗਾ ਇਸ ਤੁਹਾਡੇ ਮਸਲੇ ਦੇ ਵਿਚ
1: ਜੀ,
5: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਆ ਨਾ
1: ਜੀ,
5: ਇਹਦੇ ਵਿਚ ਜਿਹੜੀਆਂ ਆਮ ਕੰਪਨੀਜ਼ ਹੈਗੀਆਂ ਨੇ
1: ਜੀ,
5: ਉਹਨਾਂ ਨੂੰ ਮੈਂ 100 ਨੰਬਰ ਦਊਂਗਾ, ਪਰ ਜਿਹੜੇ ਬੰਦੇ ਫੇਰ ਵੀ ਵਿਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਬਈ ਕੁਛ ਨਾ ਕੁਛ ਜ਼ਿੰਦਗੀ ਗਲਤੀਆਂ ਕਰ ਜਾਂਦੇ ਆ,
1: ਬਿਲਕੁਲ ਹੈ ਜੀ,
5: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ
1: ਜੀ, ਬਿਲਕੁਲ
5: ਸਾਰੇ ਨੀ ਮੈਂ ਕਹਿੰਦਾ
1: ਜੀ,
5: ਇਹ ਨੀ ਗੱਲ ਹੈਗੀ,
1: ਬਿਲਕੁਲ
5: ਕੁਛ ਬੰਦੇ ਬਹੁਤ ਜ਼ਿਆਦਾ ਹੈਗੇ ਆ,
1: ਹੈਗੇ ਬਿਲਕੁਲ,
5: ਉਹ ਗਲਤੀਆਂ ਕਰ ਵੀ ਜਾਂਦੇ ਆ
1: ਜੀ,
5: ਤੇ ਪਰ ਫੇਰ ਵੀ ਕਹਿਣ ਦਾ ਮਤਲਬ ਸਾਨੂੰ ਅਸੀਂ ਆਪਦੇ ਪਰਿਵਾਰਾਂ ਦੇ ਵਿਚ ਇੰਨਾ ਕੁ ਸੰਯਮ ਵਰਤਦੇ ਆ
1: ਜੀ,
5: ਕੀ ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨੀ ਦਿੰਦੇ,
1: ਹੁਣ
5: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਆਪਾਂ ਹਾਂ ਚ ਹਾਂ ਮਲਾਈ ਜਾਵਾਂਗੇ ਤੇ ਠੀਕ ਆ,
1: ਉਹ
5: ਭਰਾਵਾ ਨਾ ਮਿਲਾਊਗਾ ਤੇ ਸਵੇਰੇ ਚਾਹ ਨੀ ਬਣਨੀ, ਆਪੇ ਧਰਨੀ ਪਊਗੀ, ਸਿੱਧੀ ਗਾਣੀ ਆ,
1: ਬਿਲਕੁਲ ਜੀ ਜੀ ਬਿਲਕੁਲ,
5: ਇਸ ਕਰਕੇ ਇਹ ਤਾਂ ਜੇ ਗੱਡੀ ਚਲਾਉਣੀ ਆ ਨਾ ਭਾਜੀ, ਮੈਂ ਨਿੱਕੀ ਤੁਹਾਨੂੰ ਗੱਲ ਦੱਸ ਕੇ ਖਤਮ ਕਰੂੰਗਾ। ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ ਪਵਿੱਤਰ ਰਿਸ਼ਤਾ
1: ਜੀ,
5: ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ
1: ਹਾਂਜੀ,
5: ਸ਼ਾਇਦ ਮੈਂ ਕਿਤੇ ਗੱਲ ਕੀਤੀ ਹੋਵੇ
1: ਜੀ,
5: ਤੇ ਮੇਰੇ ਨਾ ਮੈਂ ਤਿੰਨਾਂ ਭਰਾਵਾਂ ਚ ਛੋਟਾ ਸੀਗਾ
1: ਜੀ,
5: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾ ਹੀ, ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ।
1: ਅੱਛਾ ਜੀ,
5: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲੇ ਦੋ
1: ਜੀ,
5: ਚਲੋ ਉਹ ਗੱਲ ਵੀ ਰੱਬ ਲੋਕ ਕੁਦਰਤੀ ਓਦਾਂ ਦੀ ਹੋਈ ਜੀ
1: ਜੀ,
5: ਅਸੀਂ ਚਲੇ ਗਏ ਦੇਖਣ
1: ਜੀ,
5: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
1: ਜੀ,
5: ਜਿਹੜਾ ਕਿ ਇੱਕ ਰਾਜਾ ਦੇ ਕੇ ਆਉਂਦਾ ਹੁੰਦਾ ਸੀਗਾ, ਹੁਣੇ ਆ ਕੇ ਜੋ ਵੀ ਘਰੇ ਆ ਕੇ ਕਹਿਦਾ ਇੱਕ ਕਬੂਲ ਆ ਤੇ ਕਬੂਲ ਆ ਜੀ
1: ਜੀ,
5: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ,
1: ਬਿਲਕੁਲ ਹੈ ਜੀ।
5: ਜਦੋਂ ਅਸੀਂ ਗਏ ਜੀ ਭਾਜੀ, ਤੇ ਜਦੋਂ ਅਸੀਂ ਵਾਪਸ ਆਏ ਨਾ
1: ਜੀ,
5: ਤੇ ਉਹ ਕਹਿੰਦੇ ਵੀ ਨਾ ਜੀ ਨਾ, ਇੱਥੇ ਆਪਣਾ ਨੀ ਸੂਤ ਬਹਿਣਾ, ਮੁੰਡਾ ਤਾਂ ਬਹੁਤ ਸੋਹਣਾ ਵਾ
1: ਜੀ,
5: ਤੇ ਆਪਣੀ ਕੁੜੀ ਦਾ ਰੰਗ ਵੀ ਜਾਂ ਗਿੱਧਾ ਵਾ
1: ਜੀ।
5: ਉਹ ਜਦੋਂ ਤਿੰਨਾਂ ਚਾਰਾਂ ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ ਬਈ, ਉਹ ਕਹਿੰਦੇ ਚਲੋ ਠੀਕ, ਸਾਨੂੰ ਅਸੀਂ ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ
1: ਜੀ,
5: ਉਹਦਾ ਹੱਕੇ ਪੱਕੇ ਰਹਿ ਗਏ ਜੀ
1: ਜੀ,
5: ਚਲੋ ਵਧੀਆ ਰਿਹਾ। ਘਰਦਿਆਂ ਨੇ ਸੀਗਾ ਮਾਤਾ ਜੀ ਦੀ ਸਾਡੀ ਖੁਆਇਸ਼
1: ਜੀ,
5: ਅਸੀਂ ਫੁੱਲ ਚੜਾ ਲਏ
1: ਜੀ,
5: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨੀ ਕਰ ਸਕਦਾ।
1: ਬਹੁਤ ਵਧੀਆ, ਕੁਝ ਡਿਸੀਜ਼ਨ ਬਜ਼ੁਰਗਾਂ ਦੇ ਚੰਗੇ ਵੀ ਨੇ। ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਪਰਿਵਾਰ, ਉਹ ਕੱਦ ਕਾਠ ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨੀ ਭਾਈ, ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ ਹੈ ਨਾ, ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਹੈ ਜੀ
5: ਭਾਜੀ, ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ, ਮੈਂ ਫੇਰ ਪਤਾ ਪਟਾਕੇ ਕਿਵੇਂ ਪੈਂਦੇ,
1: ਸ਼ਾਰਟ ਸਰਕਟ ਹੋ ਜਾਂਦਾ ਜੀ,
5: ਸ਼ਾਰਟ ਸਰਕਟ ਹੋ ਜਾਂਦਾ ਵਾ
1: ਜੀ।
5: ਹੁਣ ਜਿਹੜੇ ਇੱਕ ਤਰੀਕ ਗਿਆ ਵਾ ਵੀ ਅੱਜ ਕੱਲ ਵਿਆਹ ਨੀ, ਅਜੇ ਪਤਾ ਨੀ ਵਿਆਹ ਨੀ, ਅੱਜ ਕੱਲ ਮੁੰਡਿਆਂ ਦੇ ਹੋ ਰਹੇ
1: ਜੀ,
5: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ ਤੁਹਾਨੂੰ ਦੱਸ ਨੀ ਸਕਦਾ।
1: ਬਿਲਕੁਲ ਹੈ ਜੀ,
5: ਹੁਣ ਪਤਾ ਨੀ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ ਬੱਚੇ ਨੀ ਉਹਨਾਂ ਨੂੰ ਪਸੰਦ ਉਦਾਂ ਦੇ ਆਉਂਦੇ।
1: ਉਹਦੇ ਵਿੱਚ ਇੱਕ ਕਾਰਨ ਜਿਹੜਾ ਸਾ ਮੋੜ ਦੇਖਦਾ ਮੈਂ, ਦੇਖੋ ਅੱਜ ਤੱਕ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ, ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ ਹਨਾ ਜੀ, ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ, ਕਾਰਨ ਤਾਂ ਇਹ ਵੀ ਹੋ ਸਕਦਾ।
5: ਕਾਰਨ ਏਦਾਂ ਦਾ ਵੀ ਹੈਗਾ, ਬਾਕੀ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ
1: ਜੀ,
5: ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ ਇੱਕ ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ।
1: ਹਾਂ ਬਿਲਕੁਲ,
5: ਉਹਦਾ ਇਹਦੀ ਕਾਰਨ ਆ ਜੀ,
1: ਬਿਲਕੁਲ ਹੈ ਜੀ,
5: ਗੱਲ
1: ਪਜੋਕੜ ਫਰੋਲ ਲੈਂਦੇ ਨੇ। ਬਿਲਕੁਲ,
5: ਮੇਰੇ ਇੱਥੇ ਪਜੋਕੜ ਫਰੋਲ, ਮੇਰੇ ਇੱਥੇ ਸੱਜਿਆ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
1: ਜੀ,
5: ਤੇ ਉਹਨਾਂ ਨੇ ਇੱਥੇ ਦੋ ਚਾਰ ਏਦਾਂ ਪੰਜ ਰਿਸ਼ਤੇ ਵੇਖੇ
1: ਜੀ,
5: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
1: ਜੀ,
5: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ ਵੱਡਾ ਮੁੰਡਾ ਵਿਆਹ ਆ, ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਣ ਦਾ ਯਾਰ, ਤਿੰਨ ਚਾਰ ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ ਚਾਰ ਗੱਲਾਂ ਕਰ ਦਿੰਦਾ, ਲੈ ਇਹ ਫਲਾਨਾ ਇਹ ਟਿਮਗੜਾ
1: ਜੀ,
5: ਕੀ ਕਾਰਨ ਹੈਗਾ ਜੀ, ਚੱਕਰ ਇਹ ਆ।
1: ਬਿਲਕੁਲ ਹੈ ਜੀ,
5: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
1: ਜੀ, ਬਿਲਕੁਲ
5: ਪਹਿਲਾਂ ਤਾਂ ਜੋ ਵੀ ਅਗਲੇ ਦੇਖ ਲਿਆ
1: ਜੀ,
5: ਵੱਡਿਆਂ ਨੇ ਕਹਿਤਾ ਕਬੂਲ ਆ ਕਬੂਲ ਆ, ਗੱਲ ਸੱਚੀ ਆ ਜੀ,
1: ਜਾਂ ਭਾਨੀ ਮਾਰ ਹੁੰਦੇ ਸੀ, ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ ਕੇ,
6: ਪਾਠੀ ਨੀ ਮਾਰਦੇ ਹੁੰਦੇ ਆ, ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ। ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ ਬੈਠਾ ਸੀਗਾ
1: ਜੀ,
6: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ ਖੇਲ ਲਿਖਿਆ ਸੀਗਾ
1: ਜੀ,
6: ਕਹਿੰਦਾ ਜੱਟ ਦੀਆਂ ਦੋ ਰਾਣੀਆਂ
1: ਜੀ,
6: ਇੱਕ ਤੇਲ ਪੀਣੀ ਤੇ ਦੂਜੀ ਲਹੂ ਪੀਣੀ।
1: ਲਹੂ ਪੀਣੀ ਜੀ, ਬਿਲਕੁਲ ਹੈ ਜੀ। ਤੂੰ ਕਿਹੜੀ ਵੱਲ ਜਾਣਾ ਦੱਸ ਹੈ?
6: ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
6: ਉਹ ਉੱਪਰ ਚਲਾ ਗਿਆ ਧਰਮਰਾਜ ਕੋਲੇ।
1: ਅੱਛਾ ਜੀ।
6: ਧਰਮਰਾਜ ਕੋਲ ਪਹੁੰਚ ਗਿਆ ਜਦੋਂ, ਤੇ ਉੱਤੇ ਜਾ ਕੇ ਧਰਮਰਾਜ ਕਹਿੰਦਾ ਆ ਜਾਓ ਜੀ, ਲੰਘਿਓ ਲੰਘਿਓ ਜੀ
1: ਜੀ।
6: ਉਹ ਕਹਿੰਦਾ ਜੀ ਹਾਂਜੀ ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ
1: ਜੀ।
6: ਕਹਿੰਦਾ ਮੈਨੂੰ ਤਾਂ ਸਵਰਗ ਜੀ ਭੇਜ ਦੇ ਜਾਂ ਕਿਹੜੀ ਵਾਲਾ
1: ਜੀ।
6: ਕਹਿੰਦਾ ਕੋਈ ਗੱਲ ਨੀ ਹੈਗੀ
1: ਜੀ।
6: ਕਹਿੰਦਾ ਕੋਈ ਗੱਲ ਨੀ, ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ
1: ਜੀ।
6: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ ਮਾਰਦਾ ਅੰਦਰ ਸਵਰਗ ਵਾਲੇ ਚ।
1: ਹਾਂਜੀ।
6: ਤੂੰ ਜਦੋਂ ਅੰਦਰ ਗਿਆ ਉਹ ਅੱਗੋਂ ਜਾ ਕੇ ਉਹਦੀ ਘਰ ਵਾਲੀ ਉੱਥੇ ਖੜੀ, ਉਹਨੂੰ ਪੈਰਾਂ ਨਾਲ ਹੀ ਪਿੱਛੇ ਮੁੜਿਆ ਭਾਈ
1: ਜੀ, ਮੈਂ ਨੀ ਜਾਣਾ।
6: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮ ਰਾਜ ਕਹਿੰਦਾ ਤੈਨੂੰ ਕੀ ਗੱਲ ਹੋ ਗਈ
1: ਜੀ?
6: ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਧਰ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
6: ਮੈਨੂੰ ਤਾਂ ਜੀ ਦਿਓ। ਕਹਿੰਦਾ
1: ਜੀ ਜੀ,
6: ਕਹਿੰਦਾ ਦੇਖ ਲਾ ਤੂੰ ਆਪਦਾ ਸੋਚ ਲਾ ਨਰਕ ਜੇ ਜਾਣਾ ਤੇ
1: ਜੀ।
6: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਜੀ ਭੇਜ ਦਿਓ ਜੀ।
1: ਬਿਲਕੁਲ
6: ਬਿਲਕੁਲ। ਕਹਿੰਦਾ ਚਲੋ ਕੋਈ ਗੱਲ ਨੀ ਹੈਗੀ, ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
1: ਜੀ।
6: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
1: ਜੀ।
6: ਉਹ ਜੇ ਉੱਧਰ ਗਿਆ ਅੱਗੇ ਜਾ ਕੇ ਵੇਖਦਾ ਉੱਥੇ ਉਹਦੀ ਸੱਸ
1: ਜੀ, ਪੂਰਾ ਪਰਿਵਾਰ ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ।
6: ਕਹਿੰਦਾ ਯਾਰ ਕੰਮ ਪੂਰਾ ਹੀ ਫਸ ਗਿਆ।
1: ਬਿਲਕੁਲ ਹੈ ਜੀ।
6: ਉਹ ਦੁਬਾਰਾ ਫੇਰ ਪਿੱਛੇ ਮੁੜਿਆ
1: ਜੀ।
6: ਧਰਮਰਾਜ ਕਹਿੰਦਾ ਇੱਥੇ ਤਾਂ ਦੋ ਹੀ ਹੈਗੇ ਆ
1: ਜੀ,
6: ਵਹੀ ਖਾਤੇ
1: ਜੀ,
6: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
1: ਜੀ।
6: ਉਹ ਕਹਿੰਦਾ ਭਾਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
1: ਜੀ।
6: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸੋਲੂਸ਼ਨ ਲੱਭੋ ਮੇਰੇ ਲਈ
1: ਜੀ।
6: ਤੇ ਮੇਰਾ ਤਾਂ ਕਹਿੰਦਾ ਬਹੁਤ ਮੁਸ਼ਕਿਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
1: ਬਿਲਕੁਲ
6: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀ ਤਾਰਾ ਅੜ ਜਾਂਦੀ ਹੈ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ, ਆਪਣੇ ਸ਼ੰਮੀ ਜੀ ਨੇ ਗੱਲ ਕਹੀ ਸੀ ਨਾ
1: ਹਾਂਜੀ,
6: ਦੋ ਜਿਸਮ ਮਗਰ ਇੱਕ ਜਾਨ ਹੈ।
1: ਬਿਲਕੁਲ ਹੈ ਜੀ।
6: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ ਦੋ ਜਿਸਮ ਮਗਰ ਇੱਕ ਜਾਨ ਹੈ ਹਮ, ਇੱਕ ਦਿਲ ਤੇ ਦੋ ਅਰਮਾਨ ਹੈ ਹਮ।
1: ਵਾਹ ਜੀ।
6: ਓ ਮੇਰੇ ਸਨਮ ਓ ਮੇਰੇ ਸਨਮ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।
1: ਕੀ ਬਾਤ ਹੈ ਜੀ, ਰਜ਼ਾ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ। ਕੀ ਬਾਤ ਹੈ ਜੀ, ਥੈਂਕ ਯੂ, ਸ਼ੁਕਰੀਆ, ਜਿਉਂਦੇ ਵਸਦੇ ਰਹੋ ਜੀ। ਲੋ ਦੋਸਤੋ, ਇਸ ਹਾਂਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਗੱਲਬਾਤ ਕਰਕੇ ਗਏ ਨੇ ਜ਼ਿੰਦਗੀ ਦੇ ਬਾਰੇ ਤੇ ਜੀਵਨ ਸਾਥੀ ਦੇ ਉੱਤੇ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਹੋਏ ਨੇ ਬਾਜੀ, ਸਤਿ ਸ੍ਰੀ ਅਕਾਲ ਜੀ ਉਹਨੂੰ ਜੀ।
7: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ੍ਰੀ ਅਕਾਲ
7: ਸਾਰੇ ਦਾਦਾ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ
1: ਜੀ।
7: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜਾ ਜਿਹਾ ਤੁਹਾਡਾ ਟੌਪਿਕ ਦੇਖਿਆ
1: ਜੀ,
7: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ ਪਾ ਲਾਂ।
1: ਵਧੀਆ ਕੀਤਾ ਜੀ, ਵਧੀਆ ਕੀਤਾ।
7: ਜੀਵਨ ਸਾਥੀ ਲਾਈਫ ਪਾਰਟਨਰ
1: ਜੀ,
7: ਤੇ ਮੈਂ ਨਾ ਜਿਵੇਂ ਕਹਿ ਲੋ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ
1: ਜੀ,
7: ਹਾਜ਼ਰ ਜਵਾਬ।
1: ਹਾਜ਼ਰ ਜਵਾਬ ਹਾਂਜੀ।
7: ਤੇ ਮੇਰਾ ਕਾਫੀ ਰਿਹਾ ਰੁਝਾਨ ਪਹਿਲਾਂ, ਮੈਂ ਰੇਡੀਓ ਵਗੈਰਾ ਨੂੰ ਚਿੱਠੀਆਂ, ਮੈਂ ਨਾ ਉਹਨੂੰ ਇੱਕ ਉਦੋਂ ਪੀਲੇ ਪੋਸਟ ਕਾਰਡ ਤੇ ਮੈਂ ਉਹ ਹਾਜ਼ਰ ਜਵਾਬ ਵਾਲੇ ਨੂੰ ਸਵਾਲ ਭੇਜਿਆ
1: ਜੀ,
7: ਮੈਂ ਕਿਹਾ ਵੀ ਦੁਨੀਆਂ ਦਾ ਪਵਿੱਤਰ ਰਿਸ਼ਤਾ ਕਿਹੜਾ
1: ਜੀ।
7: ਤੇ ਉਹਦਾ ਉਹਨੇ ਜੀ ਹਾਜ਼ਰ ਜਵਾਬ ਵਾਲੇ ਨੇ ਉਹ ਟ੍ਰਿਬਿਊਨ ਦੇ ਹਾਜ਼ਰ ਜਵਾਬ ਦੇ ਵਿੱਚ ਉਹ ਮੇਰਾ ਛਾਪਿਆ ਉਹਦਾ ਜਵਾਬ
1: ਜੀ।
7: ਤੇ ਉਹ ਕਹਿੰਦਾ ਵੀ ਦੁਨੀਆਂ ਦੇ ਵਿੱਚ ਜਿਹੜੇ ਰਿਸ਼ਤੇ ਦਾ ਕੋਈ ਨਾਮ ਨੀ ਨਾ, ਕਹਿੰਦਾ ਉਹ ਪਵਿੱਤਰ ਆ
1: ਜੀ।
7: ਕਹਿੰਦਾ ਜਿੰਨੇ ਵੀ ਨਾਮ ਵਾਲੇ ਰਿਸ਼ਤੇ ਆ, ਜਿਨ੍ਹਾਂ ਨੂੰ ਤੁਸੀਂ ਕੋਈ ਨਾਮ ਦੇਤਾ ਰਿਸ਼ਤੇ ਦਾ
1: ਜੀ,
7: ਤੇ ਉਹ ਰਿਸ਼ਤੇ ਕਹਿੰਦਾ ਪਵਿੱਤਰ ਨੀ ਰਹੇ, ਕਹਿੰਦਾ ਤੇ ਜਿਹਦਾ ਕਹਿੰਦਾ ਕੋਈ ਨਾਮ ਨੀ ਰਿਸ਼ਤੇ ਦਾ, ਪਰ ਉਹ ਹੈ ਤੁਹਾਡਾ ਰਿਸ਼ਤਾ
1: ਜੀ,
7: ਕਹਿੰਦਾ ਬੜੇ ਪਵਿੱਤਰ ਨੇ
1: ਜੀ।
7: ਤੇ ਮੈਂ ਉਸੇ ਤੇ ਗੱਲ ਤਾਂ ਸ਼ੁਰੂ ਕਰੀ ਹੈ ਜੀ, ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
1: ਜੀ
7: ਮੇਰੀ ਰਹੀ ਆ ਵੀ ਇਸ ਬਾਰੇ, ਜਿਹੜਾ ਤੁਸੀਂ ਲਾਈਫ ਪਾਰਟਨਰ ਜਾਂ ਇਹ ਚੁਣਿਆ, ਮੈਂ ਕਿਹਾ ਵੀ ਮੈਕਸੀਮਮ ਜੇ ਮੈਂ ਕਵਾਂ ਤੇ ਜੇ ਆਪਾਂ 100 ਚੋਂ, ਮੈਂ ਸਭ ਨੂੰ ਪੁੱਛਿਆ ਜੀ, ਬਹੁਤ ਨੂੰ ਆਪਣੇ ਨੂੰ ਵੀ ਹੋਰ ਨੂੰ ਵੀ ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ
1: ਹਾਂਜੀ ਹਾਂਜੀ
7: ਕਹਿੰਦੇ ਵੀ ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ ਤੇ ਜ਼ਿਆਦਾ ਦੇ ਆਨਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ
1: ਜੀ
7: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਤੇ ਸਾਰਾ ਕੁਛ ਚਲੋ ਪੜ੍ਹਨ ਦਾ ਵੀ ਸ਼ੌਂਕ ਆ ਹੋਰ ਵੀ ਕਾਫੀ ਸੁਣਦੇ ਆ
1: ਬਿਲਕੁਲ
7: ਇੱਕ ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ ਮੈਂ ਇੱਕ ਕਸਟਮਰ ਥੋੜੇ ਚਿਰ ਦੀ ਗੱਲ ਆ ਇੱਕ ਲੇਡੀ ਸੀਗੀ ਤੇ ਜਿਆਦਾ ਨੀ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ
1: ਜੀ
7: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ ਹੋ ਕਹਿੰਦੀ ਹਾਂ ਮੈਂ ਕਿਹਾ ਵੀ ਤੇਰੇ ਬੱਚੇ ਆ ਉਹਨੇ ਜੀ ਕੰਨਾਂ ਨੂੰ ਹੱਥ ਉਹਨੇ ਕੰਨਾਂ ਮੈਂ ਕਿਹਾ ਵੀ ਤੇਰੇ ਬੱਚੇ ਹੈਗੇ ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ
1: ਜੀ
7: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨੀ ਚਾਹੁੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ
1: ਜੀ
7: ਮਤਲਬ ਉਹ ਕਹਿੰਦੀ ਮੈਂ ਨੀ ਮੈਂ ਚਾਹੁੰਦੀ ਨੀ ਵੀ ਮੈਂ
1: ਬਿਲਕੁਲ ਜਿਹੜੀ ਪਹਿਲਾਂ ਗੱਲ ਕਰਕੇ
7: ਮੈਂ
1: ਉਹਨਾਂ ਨਾਲ ਕੀਤੀ ਸੀਗੀ
7: ਹਾਂਜੀ
1: ਪਰਿਵਾਰਕ ਚਾਹੇ ਝਗੜੇ ਨੇ ਕਲੇਸ਼ ਨੇ ਜਾਂ ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਭਈ ਉਹ ਕਾਹਤੋਂ ਕਹਿ ਰਹੀਆਂ ਨੇ ਬਿਲਕੁਲ
7: ਹਾਂਜੀ ਉਹ ਕਹਿੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨੀ ਲੈ ਕੇ ਆਉਣਾ ਚਾਹੁੰਦੀ ਵੀ ਮੈਂ ਉਹਦਾ ਕਾਰਨ ਨੀ ਬਣਨਾ ਚਾਹੁੰਦੀ ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆਂ 'ਚ ਲੈ ਕੇ ਆਵਾਂ
1: ਬਿਲਕੁਲ ਹੈ ਜੀ
7: ਤੇ ਰਹੀ ਗੱਲ ਜਿਵੇਂ ਅੱਜ ਕੱਲ ਵਿਆਹ ਦੀ ਗੱਲ ਮੋਸਟਲੀ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ
1: ਜੀ
7: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ
1: ਜੀ
7: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ ਜਿਹਨੂੰ ਮੈਂ ਕਹੂੰਗਾ ਵੀ ਘਾਤਕ ਨਸ਼ਾ ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ ਰਹੇ ਆ ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ ਨਸ਼ਾ ਆਪਣਾ ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ ਲਓ ਆਪਾਂ ਜਿਵੇਂ ਇੱਕ ਜਿਵੇਂ ਪੰਜਾਬੀ ਸ਼ਬਦ
1: ਵਰਤੀਏ ਤਾਂ ਮਾਰਕ ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ ਨਿਕਲੇਗਾ
7: ਹਾਂਜੀ ਹਾਂਜੀ ਤੇ ਰਹੀ ਗੱਲ ਜੀ ਟਰਸਟ ਵਾਲੀ ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਂਦੀ ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ ਉਹ ਜਿਵੇਂ ਅਫਰੀਕਾ ਤੋਂ ਸੀਗਾ ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲਫ੍ਰੈਂਡ ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ ਉਹ 10-12 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ
1: ਜੀ
7: ਕਹਿੰਦਾ ਗੱਲ ਕੀ ਹੋਈ ਕਹਿੰਦਾ ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ ਤਾਂ ਕਹਿੰਦਾ ਸਾਨੂੰ ਕੋਈ ਸਾਡੇ 'ਚ ਇਸ਼ੂ ਨਹੀਂ ਆਇਆ ਵੀ ਕੋਈ ਭਾਂਡੇ ਮੈਂ ਧੋ ਦਿੰਦਾ ਸੀ ਉਹ ਧੋ ਦਿੰਦੀ ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ ਕਹਿੰਦਾ ਵੀ ਉਹ ਸਾਡੇ 'ਚ ਆਪਸ ਮੇਂ ਹੁਣ ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ ਕਹਿੰਦਾ
1: ਜੀ
7: ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ ਇਹ ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ
1: ਉਹ ਡਰ ਨਿਕਲ ਗਿਆ ਨਾ ਕਿਹੜਾ ਚੱਲਦੀ ਹੈ ਕਿਤੇ ਜਾਂ ਚੱਲਦਾ ਹੈ
7: ਜੀ ਹਾਂਜੀ
1: ਜੀ
7: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ ਲੱਗੇ ਤਾਂ ਉਹਦੇ 'ਚ ਕੰਪਰੋਮਾਈਜ਼ ਬਹੁਤ ਸੀਗਾ ਜਿਵੇਂ ਜੇ ਕੋਈ ਮਾੜਾ ਮੋਟਾ ਹੋ ਗਿਆ ਫੈਮਿਲੀ 'ਚ ਆਮ ਹੁੰਦੇ ਹੀ ਸੀਗੇ ਸਾਰਿਆਂ ਦੇ ਚਲੋ ਹੁੰਦੇ ਆਏ ਆ ਉਹ ਹੁੰਦੇ ਸੀ ਤਾਂ ਚਾਰ ਪਿੰਡ ਘਰ ਦੇ ਬਜ਼ੁਰਗ ਬਹਿ ਗਏ ਰਾਈਟ ਉਧਰੋਂ ਉਹ ਮਾੜਾ ਮੋਟਾ ਹੋਇਆ ਇਧਰ ਉਧਰੋਂ ਕਹਿ ਵੀ ਪੇਕੇ ਰੁਸ ਕੇ ਬਾਗੀ ਐਂ ਕਹਿੰਦੇ ਹੁੰਦੇ ਕਿਤੇ ਪੇਕੇ ਰੁਸ ਕੇ ਬਾਗੀ ਸੀਗਾ ਉਹ ਗਾਂ ਜਾ ਵੜਦੇ ਸੀਗੇ ਤੇ ਉਹ ਸੱਸ ਉਹ ਲਿਆਉਂਦੇ ਹੁੰਦੇ ਸੀਗੇ
1: ਜੀ
7: ਤੇ ਪਰ ਅੱਜ ਨਾ ਜਿਵੇਂ ਹੁਣ ਸੋਸ਼ਲ ਮੀਡੀਆ ਵੀ ਇਹਦਾ ਜ਼ਿੰਮੇਵਾਰ ਹੈਗਾ ਜੀ ਆਪਾਂ ਨੋ ਡਾਊਟ
1: ਜੀ
7: ਤੇ ਇੱਕ ਚੀਜ਼ ਹੋਰ ਆ ਜੀ ਜਿਹੜੀ ਅਨਐਜੂਕੇਸ਼ਨ ਆ ਜਿਵੇਂ ਕਹਿ ਲਓ ਪੜ੍ਹਾਈ ਇਹ ਨੀ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ ਪੜ੍ਹਾਈ ਆ ਮੈਂ ਇਹਨੂੰ ਪੜ੍ਹਾਈ ਨਹੀਂ ਮੰਨਦਾ ਉਹ ਤੁਸੀਂ ਲੈ ਸਕਦੇ ਆ ਪੜ੍ਹਾਈ ਡਿਗਰੀਆਂ PhD ਕੁਛ ਮਰਜ਼ੀ ਕਰ ਲਓ ਉਹ ਵੱਖਰੀ ਪੜ੍ਹਾਈ ਆ
1: ਜੀ
7: ਪਰ ਜਿਹੜੀ ਅਸਲੀ ਪੜ੍ਹਾਈ ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ
1: ਜੀ
7: ਤੇ ਉਹ ਸਾਨੂੰ ਨਹੀਂ ਹੈਗੀ ਸਾਡੇ ਕੋਲੇ ਅੱਜ ਕੱਲ ਨੌਲੇਜ ਆ ਜਿਹੜੀ ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ ਉਹ ਨੌਲੇਜ ਆ
1: ਜੀ
7: ਤੇ ਉਹ ਹਰ ਕੋਈ ਬਣਿਆ ਬੈਠਾ
1: ਨਾਲੇ
7: ਉਹ ਜ਼ਰੂਰੀ ਆ
1: ਉਸ ਸਮੇਂ ਦੇ ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰਾਹੁਣਾ ਹੁੰਦਾ ਸੀਗਾ ਨਾ ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰਾਹੁਣਾ ਆ ਗਿਆ ਹਨਾ ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ ਕਿਤੇ ਕੁੜੀ ਨਾ ਛੱਡ ਜਾਵੇ ਇਹ ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ ਉਹ ਧੌਂਸ ਵੀ ਜਮਾਉਂਦੇ ਸੀਗੇ ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਹਾਂ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਹਾਂ ਰੋਟੀ ਪਾਣੀ ਖਿਲਾਉਂਦੇ ਹਾਂ ਹੋਰ ਇਹਨੂੰ ਕੀ ਕਰ ਲਈ ਹੁਣ ਹਨਾ ਤੇ ਉਹ ਕਿਤੇ ਨਾ ਕਿਤੇ ਗਲਤ ਜੇ ਔਰਤ ਕਿਸੇ ਪਾਸੇ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸਯੂਜ਼ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ ਮੀਟੂ ਹੋਰ ਸਾਰੇ ਏਦਾਂ ਵੱਡੇ ਵੱਡੇ ਚੱਲੇ ਆ
7: ਬਹੁਤ ਕੁਛ ਹੋ ਰਿਹਾ ਹਾਂਜੀ
1: ਹਾਂ ਤੇ ਏਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ
7: ਅਸਲ ਚ ਨਾ ਜੀ ਮੈਂ ਕੱਲ ਹੀ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ ਉਹਦਾ ਕੋਈ ਸੀਗੀ ਕਲਾਸ ਤੇ, ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD ਹਿਊਮਨ ਬ੍ਰੇਨ ਤੇ, ਕਹਿੰਦੀ ਹਿਊਮਨ ਬ੍ਰੇਨ ਤੇ ਕੰਮ ਹੀ ਨੀ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ, ਲੇਡੀ ਦੀ ਸਾਈਕੋਲੋਜੀ ਤੇ, ਲੇਡੀਜ਼ ਨੂੰ ਪ੍ਰੋਬਲਮ ਆ, ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ ਬੰਦੇ ਦਾ ਕੀ ਹੋ ਰਿਹਾ, ਬੰਦਾ ਕਿੰਨਾ ਮੁਸ਼ਕਿਲ, ਕਹਿੰਦੀ ਉੱਥੇ ਕੰਮ ਹੀ ਨੀ ਹੋਇਆ। ਹਾਂ ਮੈਂ ਕਹਿੰਦੀ ਉਹ ਕਹਿੰਦੇ ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ। ਹੁਣ ਹੁਣ ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ
1: ਜੀ, ਪਰ ਇੱਕ ਉਹ ਇੱਕ ਇਹ ਆ ਵੀ ਬੱਚੇ ਦੇ ਨਾਲ ਹੋਵੇ ਨਾ ਤਾਂ ਬੱਚੇ ਦੇ ਸਾਹਮਣੇ ਨੀ ਰੋਂਦੀ, ਜੋ ਮਰਜ਼ੀ ਹੋ ਜਾਵੇ।
7: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਾਹਿਬ ਦੁਨੀਆਂ ਦੇ ਵਿੱਚ ਨਾ ਆਪਾਂ ਦੋਨੇ ਪਾਸੇ ਆ
1: ਜੀ,
7: ਇਹ ਨਾ ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ,
1: ਵਿਚਾਰੀ ਬਣਾਇਆ
7: ਤੇ
1: ਦੇਖੋ ਹੁਣ ਦੁੱਖ ਸੁੱਖ ਜਿਹੜੇ ਨੇ ਉੱਥੇ ਬੰਦਾ ਮਤਲਬ ਕਿ ਮੈਨ ਵੀ ਤਾਂ ਇਮੋਸ਼ਨਲ ਹੋ ਸਕਦਾ, ਉੱਥੇ ਮਤਲਬ ਕਿ ਉਹਨੂੰ ਬੁਝਦਿਲ ਸਮਝਿਆ ਜਾਂਦਾ ਮਰਦ ਨੂੰ, ਜੇ ਰੋਜ਼ ਹੰਝੂ ਕਿੱਦਾਂ ਲੈ ਮਰਦ ਬਣ ਲੈ ਯਾਰ, ਇਮੋਸ਼ਨ ਨੇ ਉਹਦੇ ਜਜ਼ਬਾਤ ਨੇ ਉਹ ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ, ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ ਤੇ ਮਰਦ ਨੀ ਰੋ ਸਕਦਾ ਜੀ।
7: ਹਾਂਜੀ ਉਹ ਉਹੀ ਚੀਜ਼ ਆਈ, ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲਓ ਵੀ ਬੰਦੇ ਤੇ ਜਿਵੇਂ ਮਰਦ ਤੇ ਕਹਿ ਲਓ ਵੀ ਇੰਨਾ ਨਾ ਇਹਦੇ ਤੇ ਇਹਦੀ ਸਾਈਕੋਲੋਜੀ ਤੇ ਇਹਦੇ ਤੇ ਇੰਨਾ ਜਿਵੇਂ ਨਾ ਹੀ ਕਿਸੇ ਨੇ ਜ਼ਿਆਦਾ ਲਿਖਿਆ
1: ਜੀ
7: ਤੇ ਨਾ ਹੀ ਇਹਦੇ ਤੇ ਜ਼ਿਆਦਾ ਕੰਮ ਹੋਇਆ, ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲਓ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਤੇ, ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ ਖੈਰ ਨਹੀਂ ਮੈਂ ਨੀ ਇਸ ਨੂੰ ਵਿਚਾਰੀ ਮੰਨਦਾ, ਹੁਣ ਜਿਵੇਂ ਆਪਾਂ ਗੱਲ ਅਸੀਂ ਮੈਂ ਸਾਡੇ ਆਪਸ ਮੈਂ ਬੈਠੇ ਹੁੰਦੇ ਜਦੋਂ ਵਾਈਫ ਅਸੀਂ ਕਹਿੰਦਾ ਗੱਲ ਕਰਨ ਲੱਗੇ ਜਿਵੇਂ ਸੱਸ ਦੀ, ਉਹ ਮੈਂ ਬੇਟੀਆਂ ਵੀ ਮੇਰੀਆਂ ਮੇਰੀ ਮੇਰੀ ਵਾਈਫ ਨੂੰ ਕਹਿੰਦੀ ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ।
1: ਜੀ ਜੀ
7: ਹਾਂ ਉਹ ਵੀ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ, ਉਸ ਕਹਿੰਦੀ ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ ਵਾਲੇ ਟਾਈਮ ਚ ਤੁਸੀਂ ਵੀ ਸੱਸ ਬਣਨਾ, ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
1: ਬਿਲਕੁਲ ਹਾਂ ਜੀ,
7: ਤੇ ਉਹ ਮਤਲਬ ਅੱਜ ਕੱਲ ਜਿਵੇਂ ਅੱਜ ਕੱਲ ਥੋੜਾ ਜਿਹਾ ਚਲੋ ਇਹ ਗੱਲਾਂ ਤਾਂ ਹੈਗੀਆਂ ਵੀ ਬੱਚੇ ਆ ਜਿਹੜੇ ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ ਚਲੋ ਮੈਂ ਹੈਗਾ ਚਲੋ
1: ਪੰਜਾਬੀ ਬਾਰੇ ਹੋਰ ਜਾਣਦਾ, ਰੁਤਬੇ ਦੀ ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ ਵਿਰਾਸਤ ਆ, ਪਰ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਹੈ।
7: ਨਹੀਂ ਬਿਲਕੁਲ ਜੀ, ਹੁਣ ਜਿਵੇਂ ਕਹਿ ਲਓ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਭਾਂਡੇ ਤੋਂ, ਮੈਨੂੰ ਪਰਸਨਲੀ ਮੈਂ ਆਪਦੀ ਗੱਲ ਕਰਾਂ, ਮੈਨੂੰ ਕਿਸੇ ਚੀਜ਼ ਦਾ ਮੈਂ ਸਾਰੇ ਕੰਮ ਕਰਨ ਜਾਣਦਾ ਜੀ, ਮੈਂ ਇਵਨ ਰੋਟੀ ਮੈਂ ਪਕਾ ਲੈਣਾ,
1: ਬਿਲਕੁਲ ਕਰ
7: ਸਾਰਾ ਕੁਝ ਸਭ ਕੁਝ ਕਰ ਲੈਣਾ ਜੀ, ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ ਕੋਈ

0: ਇੱਕ ਦੂਸਰੇ ਉੱਤੇ ਨਿਰਭਰ ਨਾ ਹੋਵੋ ਇੰਨਾ ਵੀ ਕਿ ਉਹਦੇ ਤੋਂ ਬਗੈਰ ਤੁਹਾਡਾ ਨਾ ਸਰੇ ਤੇ ਤੁਹਾਡੇ ਤੋਂ ਬਗੈਰ ਉਹਦਾ ਨਾ ਸਰੇ। ਘੱਟੋ ਘੱਟ ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵੀਲ ਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ। ਪਰ ਅਸੀਂ ਕਹਿੰਦੇ ਹਾਂ ਭਾਈ ਏਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ, ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ। ਮਤਲਬ ਘੱਟੋ ਘੱਟ ਥੋੜਾ ਬਹੁਤਾ ਇੰਡੀਪੈਂਡੈਂਟ, ਜਾਂ ਕੱਲ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਹਨਾ, ਵੀ ਮੈਂ ਕਰ ਸਕਦਾ ਹਾਂ।
1: ਹਾਂਜੀ ਬਿਲਕੁਲ, ਪਰ ਅਸਲ ਚ ਨਾ ਭਿੰਦਰ ਜੀ
0: ਦੋਵੇਂ ਪੱਖ ਨੇ, ਬਿਲਕੁਲ
1: ਨਹੀਂ ਨਹੀਂ ਸਹੀ ਤੁਹਾਡੀ ਗੱਲ ਪਰਿਵਾਰ, ਪਰ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ, ਪਤਾ ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ ਐਂਡ ਆਫ ਦਾ ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ। ਮੈਂ ਨਾ ਇਹ ਚੀਜ਼ ਆਪਦੇ ਅੱਖੀ ਕਈ ਦੇਖੀ ਆ। ਇੱਕ ਵਾਰੀ ਮੈਂ ਇੱਕ ਹੋਸਪਿਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜੁਰਗ ਬਿਮਾਰ, ਕੋਈ ਉਹਨੂੰ ਪ੍ਰੋਬਲਮ ਵਾਸ਼ਰੂਮ ਵਗੈਰਾ ਦੀ, ਤੇ ਨਾਲ ਉਹਦੀ ਵਫਤ ਮੁੰਡੇ ਉਹਦੇ ਦੋ
0: ਜੀ,
1: ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ, ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹੋਸਪਿਟਲ, ਉਹ ਮੁੰਡੇ ਬਾਹਰ ਚਲੇ ਜਾਇਆ ਕਰ ਰਹੀ
0: ਜੀ,
1: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ ਜਿਵੇਂ ਉਹ ਭਾਂਡਾ ਜੋ ਵੀ ਹੋਸਪਿਟਲ ਦਾ ਸਿਸਟਮ। ਸੋ ਮੈਨੂੰ ਉਹ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨੀ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ। ਸੋ ਮੈਨੂੰ ਮੈਂ ਇੱਥੇ ਵੀ ਸ਼ਾਇਦ ਪਹਿਲਾਂ ਵੀ ਸ਼ੇਅਰ ਕਰੋ, ਮੈਨੂੰ ਬੜੀ ਉਹ ਕੀਤੀ, ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਪਤਾ ਹੀ ਇੱਥੇ ਆ ਕੇ ਲੱਗਦਾ ਵੀ ਸੋ ਵੀ ਤੁਸੀਂ ਹੋ ਸਕਦਾ ਜੇ ਉਹ ਬੰਦਾ ਸੀ ਮੰਜੇ ਤੇ ਤੇ ਲੇਡੀਜ਼ ਵੀ ਹੋ ਸਕਦੀ ਆ, ਉਹ ਕੋਈ ਚੱਕਰ ਨੀ, ਤੇ ਵੀ ਦੋਨਾਂ ਦੇ ਵਿੱਚ ਤੇ ਅਸਲ ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਤੇ ਦੋਨਾਂ ਦਾ ਜਿਹੜਾ ਹੈਗਾ ਇਹ ਹੁਣ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ ਤਾਂ।
0: ਮੈਨੂੰ ਸਭ ਤੋਂ ਹੋਰ ਆਪਣੇ ਗੁਰਮੇਲ ਜੀ ਗੱਲ ਲੱਗਦੀ ਆ, ਕਈ ਵਾਰੀ ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ, ਚਲੋ ਪਹਿਲਾ ਸਮਾਂ ਸੀਗਾ ਜਿਹੜਾ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ, ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ, ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜੇ ਜੇ ਉਹ ਕੱਲ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ, ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਭਈ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ ਤਾਂ ਆਪੇ ਹੀ ਜਾਣਾ ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਹੈ ਭਈ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ ਕੇ ਲਿਆਉਂਦਾ ਸੀ ਉਹੀ ਖਲੋਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ ਫਿਰ ਉਹਦੇ ਨਾਲ ਉਹ ਇਹ ਨੀ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹੀ ਸਭ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ ਦੁੱਖ ਸੁੱਖ ਜੋ ਵੀ ਹੈ।
1: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨੀ ਹੁੰਦੇ ਸੀ, ਦੁਕਾਨ ਤੇ ਹੱਟੀ ਤੇ ਨੀ ਭੇਜਦੇ ਸੀਗੇ,
0: ਬਿਲਕੁਲ
1: ਉਹਨਾਂ ਨੂੰ ਜਦੋਂ ਫਿਰ ਜਦੋਂ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨੀ ਹੁੰਦਾ ਸੀ ਤੇ ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਉੱਥੇ ਹੁਣ ਤਾਂ ਇਹ ਹੋਣਾ ਚਾਹੀਦਾ ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ, ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ ਜਿਵੇਂ ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ,
0: ਬਿਲਕੁਲ
1: ਆਪਾਂ ਇਹ ਨੀ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ ਸਿਆਣੇ ਹੋ ਜਾਣ ਜਵਾਕ ਕਹਿ ਲੋ ਵੀ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ ਮਾੜਾ ਮੋਟਾ ਤੁਹਾਡਾ ਜੋ ਵੀ ਹੈ ਨਾ ਕਾਰੋਬਾਰ ਜੋ ਵੀ ਤੁਹਾਡਾ ਲੈਣ ਦੇਣ ਜੋ ਵੀ ਜਿਵੇਂ ਵੀ ਕਹਿ ਲੋ ਤੁਹਾਡੀ ਫੈਮਿਲੀ ਦਾ ਸਿਸਟਮ ਆ, ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕੁ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ ਮੈਂ ਹੁਣ ਜਿਵੇਂ ਅਸੀਂ ਹੁਣ ਜਦੋਂ ਘਰ ਬਣਾ ਰਹੇ ਨਵਾਂ, ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਹ ਜਦੋਂ ਲੈ ਕੇ ਜਾਂਦਾ ਮੈਨੂੰ ਕਹਿੰਦੇ, ਮੈਂ ਕਿਹਾ ਵੀ ਨਹੀਂ ਤੁਸੀਂ ਵੀ ਘਰ ਚ ਰਹਿਣਾ ਤੁਸੀਂ ਥੋੜੀ ਫੁੱਲ ਹੋ
0: ਜੀ
1: ਤੁਸੀਂ ਉਹ ਮੈਨੂੰ ਕਈ ਵਾਰੀ ਉਹ ਕਹੇ ਤੇ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਣੀ ਫੈਮਿਲੀ ਵੀ ਸਾਰੇ ਮੇਰਾ ਜਵਾਕ ਆ, ਮੈਂ ਕਿਹਾ ਵੀ ਤੂੰ ਆਪਦਾ ਦੇਖੋ, ਮੈਂ ਕਿਹਾ ਏਦਾਂ ਨੀ ਹੈਗਾ, ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
0: ਜੀ
1: ਤੇ ਉਹ ਸਾਰਾ ਕੁਛ ਵੀ ਮੈਂ ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ ਮੈਨੂੰ ਨੀ ਹੈਗਾ ਥੋੜਾ ਰੂਮ ਆ ਤੁਸੀਂ ਤੁਸੀਂ ਵੀ ਵਿੱਚ ਰਹਿਣਾ ਜਿਵੇਂ ਜੋ ਵੀ ਹੈ ਤੁਸੀਂ ਤੁਹਾਡਾ ਪੂਰਾ ਹੋ।
0: ਹਾਂਜੀ
1: ਉਹ ਕਈ ਵਾਰੀ ਫਿਰ ਮੈਂ ਹੀ ਹੁਣ ਉਹ ਬੇਟੀ ਹੈ ਮੇਰੀ
0: ਤਾਂ ਉਦਾਂ ਵੀ ਬੱਚੇ ਕਹਿ ਦਿੰਦੇ ਆ ਪਾਪਾ ਮੰਮਾ ਇਹ ਤੁਹਾਡਾ ਹੈ ਨਾ ਅਸੀਂ ਜਦੋਂ ਆਪੇ ਹੀ ਕਰਾਂਗੇ ਜਦੋਂ ਕਰਾਂਗੇ ਜਿੱਦਾਂ ਦਾ ਕੰਮ ਹੈ ਬਿਲਕੁਲ
1: ਤੇ ਪਰ ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੌਪਿਕ ਰੱਖਿਆ ਨਾ ਬੜਾ ਇਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਇਹ ਟੌਪਿਕ ਵੀ ਵਧੀਆ ਖੈਰ ਜ਼ਰੂਰੀ ਆ ਤੇ ਪਰ ਔਖਾ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਵੀ ਪੈਂਦਾ ਕਈ ਥਾਵਾਂ ਤੇ ਤੁਹਾਨੂੰ ਚੁੱਪ ਵੀ ਰਹਿਣਾ ਪੈਂਦਾ ਸਾਰਾ ਕੁਛ ਕਰਨਾ ਪੈਂਦਾ ਤੇ ਪਰ ਅੱਜ ਦੀ ਜਨਰੇਸ਼ਨ ਆ ਜਿਹੜੀ ਜੀ ਉਹ ਅੱਜ ਦੀ ਜਨਰੇਸ਼ਨ ਤਾਂ ਉਹ ਠੂ ਔਖਾ ਜੀ ਤੇ ਉਹ ਇਹ ਦਿਨੋ ਦਿਨ ਇਹ ਨੇ ਮੈਂ ਕਹੂੰਗਾ ਵੀ ਇਹਦਾ ਹੱਲ ਤਾਂ ਆਈ ਡੋਂਟ ਨੋ ਪਰ ਵੀ ਇਹ ਚਲੋ ਵਿੱਚ, ਖੈਰ ਜਿਵੇਂ ਕਹਿੰਦੇ ਵੀ ਸਾਰੇ ਤਾਂ ਨਹੀਂ ਹੈਗੇ, ਖੜਸੁੱਕ
0: ਜੀ
1: ਵਿੱਚ ਕੋਈ ਹਰੇ ਬੂਟੇ ਹੈਗੇ ਆ,

0: बिल्कुल
1: चलो शायद वो हरे बूटे नाल होर हरे बूटे बन गए,
0: बनणगे,
1: ते हां जी आपां नूं आपदी कोशिश कह दो
0: आस
1: वी जारी
0: रखनी
1: रखनी
0: चाहिए है
1: चाहीदी
0: जी।
1: है।
0: बिल्कुल है जी,
1: नहीं बिल्कुल जी, जिवें आसा मरे निराशा,
0: जी
1: ते आपां नूं जरूर इह गल्लबात कहिंदे आ करदे रहने चाहीदा जी।
0: बिल्कुल है जी।
1: ते बहुत सोहणा जी प्रोग्राम
0: थैंक यू जी,
1: रोज
0: थैंक यू भाई,
1: सुणीदा, धन्नवाद
0: शुक्रिया।
1: बहुत, ਜਿਉਂਦੇ ਵਸਦੇ ਰਹੋ ਜੀ,
0: ਜਿਉਂਦੇ
1: ਮੁਹੱਬਤ
0: ਵਸਦੇ,
1: ਜਿੰਦਾਬਾਦ,
0: ਥੈਂਕ ਯੂ,
1: ਜ਼ਿੰਦਗੀ ਜ਼ਿੰਦਾਬਾਦ।
0: ਜ਼ਿੰਦਗੀ ਜ਼ਿੰਦਾਬਾਦ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਵਿਚਾਰ ਦੇ ਕੇ ਗਏ ਨੇ, ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ, 5-7 ਮਿੰਟ ਹੋਰ ਲਾ ਲਾਂਗੇ। ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹਾਂ, ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ, ਬੀਬੀਆਂ ਭੈਣਾਂ ਵੀ ਭਾਈ, ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ, ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ। ਮੁਕੱਦਰ ਜੀ ਦੁਆਰਾ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਆਨੂ ਜੀ।
2: ਜੀ ਭਾਰਤ ਭਾਈ ਜੀ,
0: ਹਾਂਜੀ, ਲੰਘਿਆ ਜੀ।
2: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ, ਮੈਂ ਤਾਂ
0: ਹਾਂਜੀ
2: ਲਾਲੀ ਗੱਲ।
0: ਜ਼ਰੂਰ ਜੀ,
2: ਅਸਲ ਚ ਨਾ ਬਾਈ ਜੀ ਤੁਸੀਂ ਦੇਖੋ, ਪਹਿਲਾਂ ਆਪਣੀ ਜੁਆਇੰਟ ਫੈਮਲੀਆਂ ਹੁੰਦੀਆਂ ਸੀ,
0: ਜੀ
2: ਹੌਲੀ ਹੌਲੀ ਤੋੜ ਕੇ ਨਿਊਕਲੀਅਰ ਫੈਮਲੀ ਦੇ ਲਏ। ਹੁਣ ਜਿਹੜਾ ਸਿਸਟਮ ਹੈ ਨਾ, ਇਹ
0: ਜੀ
2: ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈਗੀ।
0: ਜੀ
2: ਇਸ ਹੈਗੀ ਸਾਰੀ, ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ? ਮੰਨ ਲਓ ਬਾਈ ਜੀ, ਮੰਨ ਲਓ ਇੱਕ ਜੁਆਇੰਟ ਫੈਮਲੀ ਤੋਂ ਇੱਕ ਨਿਊਕਲੀਅਰ ਫੈਮਲੀ ਚ ਆ ਗਿਆ, ਤਾਂ ਫਿਰ ਹੁਣ ਆਪਾਂ ਕਹਿੰਦੇ ਵੀ ਹੁਣ ਵਿਆਹ
0: ਨਿੱਘਾ
2: ਕਰਾਉਣ
0: ਜੀ,
2: ਦੀ ਵੀ ਲੋੜ ਨਹੀਂ ਹੈਗੀ।
0: ਮੁਕੱਦਰ ਜੀ, ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ
2: ਕੋਈ
0: ਅਸੀਂ ਵਸੇ ਆ,
2: ਜੀ
0: ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ, ਜਾਂ ਨਾ ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਆ, ਤੇ ਉੱਥੇ ਨੀ ਇੱਕੋ ਚੀਜ਼ ਰਹਿਣੀ ਆ, ਸਥਿਰ ਰਹਿਣੀ ਆ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਹੈ, ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ
2: ਬਿਲਕੁਲ
0: ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ, ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਨ੍ਹਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ
2: ਬਿਲਕੁਲ
0: ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ, ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਆਣਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ, ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ ਹੈ। ਉਹ ਆਪੇ ਚਾਹੇ ਕਮਾਵੇ, ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਮੇਰੇ ਮੇਰੇ ਪੱਧਰ ਦੇ ਉੱਤੇ, ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਹੈ, ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਤਾ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
2: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀਆਂ ਕਿੰਨੀਆਂ ਕੁ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ
0: ਜੀ
2: ਪਿੱਛੇ, ਹੁਣ ਓਨੀਆਂ ਹੈ ਵੀ ਨਹੀਂ ਹੈਗੀਆਂ।
0: ਜੀ
2: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਤ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਕੋਈ ਵੀ ਸਮਝਦਾ ਨਹੀਂ ਨਾ ਹੈਗਾ,
0: ਜੀ, ਕਿਉਂਕਿ ਬਾਈ ਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ, ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹ ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨੀਆਂ ਨੇ, ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ, ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ, ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਚ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
2: ਭਾਰਗਵ ਜੀ ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਆਟੋ ਆਣਾ ਰੈਲੀ ਤੇ ਇੱਕ ਸਵਾਲ ਬਾਈ ਜੀ ਨੇ ਕੀਤਾ ਸੀ, ਉਹ ਬਾਲਿਆਂ ਨੇ ਸੋਚਿਆ ਨੀ ਉਹਦਾ।
0: ਹਾਂਜੀ
2: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਜਦੋਂ ਟਵਾਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤੇ ਉਦੋਂ ਤਰੱਕੀ ਆਈ
0: ਜੀ,
2: ਤੇ ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ, ਮੈਨੂੰ ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ ਸ਼ਾਇਦ ਉਹਨਾਂ ਨੇ ਕੋਈ ਕੋਈ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
0: ਜੀ
2: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ
0: ਜੀ। ਜੀ
2: ਇਹ ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
0: ਜੀ,
2: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
0: ਜੀ,
2: ਤੇ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋ ਗਈ ਜ਼ਿੰਦਗੀ
0: ਜੀ,
2: ਤੇ ਫਿਰ ਖੁਦਕੁਸ਼ੀ ਦਰ ਕਿਉਂ ਵੱਧ ਜਾਂਦੀ ਹੈ ਜੀ ਨਾਲ ਨਾਲ ਬਾਈ?
0: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ, ਉਹਦਾ ਹੁਣ ਦੇਖੋ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ, ਉਹਨਾਂ ਨੇ ਪਹਿਲਕਦਮੀ ਵੀ ਕੀਤੀ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ ਜਾਂ ਪਿੱਛੇ ਵੀ ਨਿਰਭਰ ਕਰ ਲਿਆ, ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50ਵਾਂ ਦੇ ਵਿੱਚ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ, ਤੇ ਉਹ ਹਾਲਤ ਏਦਾਂ ਕਿ 5-7 ਪੀੜੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕਿ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
2: ਨਹੀਂ ਨਹੀਂ ਉਹ ਬਾਈ ਉਹ ਬਾਈ ਦਾ ਇਹੀ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ
0: ਪਾਣੀ ਚਾਹੇ ਰਵੇ ਨਾ ਰਵੇ ਉਹਦੇ ਉਹ ਸਾਡੀ
2: ਸਰਦਾਰੀ ਨਹੀਂ
0: ਜੀ,
2: ਬਿਲਕੁਲ ਉਹੀ ਉਹੀ ਚੱਕਰ ਹੈ ਨਾ। ਸਰਦਾਰ ਸਿੰਘ ਜੋਹਲ ਨੇ ਲਾਲੀ ਬਾਈ ਨੇ ਸਵੇਰੇ ਲਿਖਿਆ, ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਉਹ ਵਾਹਵਾ ਟਾਈਮ ਪਹਿਲਾਂ ਅਸੀਂ ਕਿਹੜਾ ਲਾਈਏ, ਉਹ ਕਹਿੰਦਾ ਵੀ ਜਦੋਂ ਪਾਣੀ ਖਤਮ ਹੋਊਗਾ ਜਿਹੜਾ ਤੁਸੀਂ ਉਹ ਲਾਣਾ ਵੀ ਉਹ ਹੁਣ ਲਾ ਲਓ
0: ਜੀ, ਬਿਲਕੁਲ ਹੈ ਜੀ।
2: ਪਰ ਅਸੀਂ ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ ਹਾਂ
0: ਜੀ। ਦੇਖੋ ਜੇ ਨਾਲੇ ਬਾਈ ਜੀ ਇਹ ਵੀ ਆ ਨਾ, ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਆ, ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ। ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ, ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਬਹੁਤਾਤ ਕਰ ਲਈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂਬਾਰਾਂ ਨੇ ਜੀ ਉਹਦੀਆਂ, ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤੇ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ ਉਹ।
2: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ ਵੀ ਜਦੋਂ ਸਮਾਂ ਲੰਘ ਜਾਵੇ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ ਅਸੀਂ
0: ਉਦੋਂ ਖੜੇ
2: ਸਾਡੇ ਨਾਲ ਆ ਕੀ ਉਦੋਂ ਫਿਰ ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
0: ਜੀ,
2: ਚੱਕਰ ਉਹੀ ਹੈ। ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਨੂੰ ਰਿਸ਼ਤੇ ਨਾਤਿਆਂ ਵਾਲਾ,
0: ਹਾਂਜੀ,
2: ਪਰ ਇਹ ਸਾਨੂੰ ਨਾ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
0: ਜੀ,
2: ਤੇ ਫੇਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋਊ ਕਿਸੇ ਨੂੰ ਠੀਕ ਲੱਗਦਾ ਹੋਊ, ਆਪੋ ਆਪਣੇ ਵਿਚਾਰ ਹੁੰਦੇ ਨੇ
0: ਸਾਰਿਆਂ ਦੇ,
2: ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ ਆਪਾਂ ਨੂੰ ਧੀ ਤੋਂ ਪਹਿਲਾਂ ਆਪਾਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀਏ ਨਾ
0: ਜੀ,
2: ਫੇਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ, ਪਰ ਸੋਚਦਾ ਹੀ ਨੀ ਹੈਗਾ ਬਾਈ ਜੀ ਅਸਲ ਨਾ ਇਹ ਮਸਲਾ ਬਹੁਤ ਵਿਗੜਿਆ ਹੋਇਆ
0: ਜੀ,
2: ਕਿਉਂਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਵਿਗੜੇ ਹੋਏ ਨੇ ਤੁਸੀਂ ਸਮਝ ਸੋਚ।
0: ਚਲੋ ਸਰਕਾਰਾਂ ਦੀ ਤਾਂ ਗੱਲ ਕਰਦੇ, ਦੇਖੋ ਪਰਿਵਾਰਾਂ ਦੇ ਵਿੱਚ ਨਿੱਜ ਭਰੂ ਹੋ ਗਿਆ ਨਾ ਉਸ ਚੀਜ਼ ਦਾ, ਹਰ ਚੀਜ਼ ਹਰ ਉਹਨੂੰ ਹੈਗਾ ਕਿ ਮੈਂ ਕਿਤੇ ਵੱਡੇ ਭਰਾ ਨੂੰ ਨਾ ਮਿਲ ਜਾਵੇ ਜਾਂ ਵੱਡਾ ਕਹਿੰਦਾ ਕਿ ਇਹ ਛੋਟਾ ਨਾ ਲੈ ਜਾਵੇ ਹਨਾ।
2: ਮੈਂ ਤਾਂ ਇਸੇ ਕਰਕੇ ਭਰਦ ਬਾਈ ਜੀ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ, ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ, ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ, ਸਾਡੇ ਤੋਂ ਪਰਿਵਾਰ ਜਿਹੜਾ ਉਹ ਸੰਭਾਲਿਆ ਨੀ ਜਾਂਦਾ,
0: ਬਿਲਕੁਲ ਬਿਲਕੁਲ
2: ਉਹਦੇ ਚ ਵੀ ਉਹ ਤੁਹਾਡੀ ਵਾਲੀ ਗੱਲ ਸੁਣੋ ਵੀ ਉਹ ਈਗੋ ਭਾਰੂ ਹੈ,
0: ਈਗੋ ਭਾਰੂ ਹੋ ਗਈ ਨਾ,
2: ਅਸੀਂ ਗੱਲ ਸੁਣਨੀ ਨੀ ਕਿਸੇ ਦੀ ਜਾਂ ਵੀ ਅਸੀਂ ਸਮਝਣੀ ਨੀ ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਵੀ ਆਪਾਂ ਆਪਣਾ ਵੀ ਜਿਹੜਾ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਆਗੂ ਹੋਵੇ
0: ਜੀ ਬਿਲਕੁਲ ਹੈ ਜੀ
2: ਹੈ ਇਸ ਕਰਕੇ ਬੜਾ ਵਧੀਆ ਵਿਸ਼ਾ ਸੀ ਵੈਸੇ ਤੁਹਾਡਾ ਇਹ
0: ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ
2: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ
0: ਹੈ ਬਿਲਕੁਲ ਹੈ ਜੀ ਬਿਲਕੁਲ ਤੁਹਾਡਾ
2: ਸਭ ਦਾ ਅੱਗੇ ਆਉਣ ਵਾਲਾ
0: ਜੀ
2: ਹਾਂਜੀ ਹਾਂਜੀ ਆਉਣ ਵਾਲਾ ਸਮਾਂ ਜਿਹੜਾ ਨਾ ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇਹ ਆ ਨਾ ਓਜਲਾ ਬਾਈ ਦੀ ਗੱਲ ਠੀਕ ਹੈ ਉਹ ਚਲੋ ਆਪਾਂ ਵੀ ਗੱਲ ਕੀਤੀ ਸੀ ਅੰਡਰਸਟੈਂਡਿੰਗ ਦੀ
0: ਹਾਂਜੀ
2: ਪਰ ਉਹ ਅੰਡਰਸਟੈਂਡਿੰਗ ਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਨਾ ਥੋੜਾ ਬਹੁਤਾ ਇੱਕ ਅੱਧਾ ਪਰਸੈਂਟ ਝੁਕਣਾ ਪੈਂਦਾ ਤਾਂ ਅੰਡਰਸਟੈਂਡਿੰਗ ਰਹਿੰਦੀ ਹੈ ਜੇ ਬਰਾਬਰ ਦੀ ਵੀ ਆਪਾਂ ਸਮਝੀਏ ਨਾ ਉੱਥੇ ਵੀ ਰਹਿੰਦੀ
0: ਨਹੀਂ ਬਾਈ ਜੀ ਅੰਡਰਸਟੈਂਡਿੰਗ ਉਦੋਂ ਰਹੂਗੀ ਮੁਕੱਦਰ ਜੀ ਜਦੋਂ ਹਨਾ ਤੁਹਾਡੇ ਮੀਆਂ ਬੀਬੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ ਜੇ ਤਾਂ ਹੁਣ ਬਾਹਰਲਿਆਂ ਨੂੰ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ ਫਿਰ ਫਰਕ ਪੈਣਾ ਹੀ ਪੈਣਾ ਜੀ ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ ਨਾ ਕਿ ਸਮਾਜ ਦੀ
2: ਬਿਲਕੁਲ ਬਿਲਕੁਲ ਸਮਾਜ ਤਾਂ ਨਾ ਉਸ ਪਾਸੇ ਜਾਣ ਦਿੰਦਾ ਜੀ ਨਾ ਉਸ ਪਾਸੇ ਭਾਵੇਂ ਤੁਸੀਂ ਜਿਹੜੇ ਪਾਸੇ ਮਰਜ਼ੀ ਦੋਵੇਂ ਪਾਸੇ ਦਿੰਦੇ ਨੇ ਉਹਨਾਂ ਵੱਢੀ ਤੁਰੇ
0: ਜਾਣਾ
2: ਬਹੁਤ ਵਧੀਆ ਵਿਸ਼ਾ
0: ਥੈਂਕ ਯੂ ਬਾਈ ਠੀਕ ਹੈ ਬਾਈ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਮੁਕੱਦਰ ਜੀ ਦੁਆਰਾ ਜੁੜੇ ਸੀ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਸੁਨੇਹੇ ਪੜ੍ਹਦੇ ਪੜ੍ਹਦੇ ਕਾਲ ਆ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਆਗਿਆ ਲੈਂਦੇ ਹਾਂ ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀਮਾਨ ਜੀ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ ਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ ਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਮਾਲ ਭੈਣ ਜੀ US ਤੋਂ ਜੁੜੇ ਆ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ ਸਤਿ ਸ੍ਰੀ ਅਕਾਲ ਭੈਣ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਕੀ ਹਾਲ ਚਾਲ
3: ਕਈ ਵਾਰ ਆਨ ਆਫ ਹੀ ਹੁੰਦੀ ਰਹੀ ਆ ਵਿੱਚ ਮੈਨੂੰ ਇੰਡੀਆ ਤੋਂ ਫੋਨ ਆ ਗਿਆ
0: ਜੀ
3: ਪਰ ਹੁਣ ਵਿਸ਼ਾ ਤਾਂ ਇਹ ਸੌਖਾ ਹੀ
0: ਸੀ ਦੇਖ ਲੋ ਕਹਿੰਦੇ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ
3: ਬੀਬੀਆਂ ਹੁਣ ਪਤਾ ਕੀ ਆ ਹੁਣ ਮੇਰੀ ਨਨਾਣ ਦਾ ਫੋਨ ਆ ਗਿਆ ਪਤਾ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਫਿਰ ਜਾਣਾ ਹੁੰਦਾ ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ ਤੇ ਚਾਹੇ ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ ਹਨਾ
0: ਜੀ
3: ਤਾਂ ਫਿਰ ਉਹਦਾ ਵੀ ਫਿਰ ਸੌਣ ਦਾ ਟਾਈਮ ਸੀ ਤਾਂ ਕਰਕੇ ਲੈ ਲਿਆ ਬਾਕੀ ਵਿਸ਼ਾ ਵੀ ਸੋਹਣਾ ਸੀ ਬਹੁਤ ਵਧੀਆ
0: ਥੈਂਕ ਯੂ ਜੀ
3: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ ਤੇ ਹੁਣ ਮੁੰਡੇ ਉਹਦਾ ਅੱਜ ਕੱਲ ਡਰਦੇ ਆ ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ ਵੈਸੇ ਏਡੀ ਵੀ ਕੋਈ ਡਰ ਵਾਲੀ ਗੱਲ ਨੀ ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਂਜ ਲਈ ਤੇ ਕਰ ਲਈ ਤੇ ਏਦਾਂ ਫਿਰ ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਏਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ ਤੇ ਚੱਲ ਤਾਂ ਕੀ ਆ ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਂਜ ਲਿਆ ਤਾਂ ਕੋਈ ਗੱਲ ਨੀ ਜਾਣੂ ਉੱਠਦੇ ਨੂੰ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ ਵੈਸੇ ਤਾਂ ਸੱਚੀ ਕੋਈ ਗੱਲ ਨੀ
0: ਬਿਲਕੁਲ ਆਪਣੇ ਕੱਪੜੇ ਧੋਂਦੀ ਹੈ ਬੱਚਿਆਂ ਨੂੰ ਸਾਂਭਦੀ ਹੈ ਉਹਨਾਂ ਨੂੰ ਨਲਾਉਂਦੀ ਤਲਾਉਂਦੀ ਹੈ ਸਾਰਾ ਕੁਝ ਕਰਦੀ ਹੈ ਘਰ ਦੇ ਵਿੱਚ ਸਾਰਾ ਸੁੰਭਰਨਾ ਸਾਰਾ ਕੁਝ ਕਰਨਾ ਹੂਵਰ ਮਾਰਨਾ ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਕਰਕੇ ਦੇਖੋ ਤਾਂ ਕਿੱਦਾਂ ਉਹਨੂੰ ਚਾਹ ਚੜਦਾ ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ
3: ਵੈਸੇ ਤੁਹਾਨੂੰ ਮੈਂ ਦੱਸਦੀ ਹਾਂ ਕਰਾਉਣਾ ਚਾਹੀਦਾ ਆਦਮੀ ਦਾ ਫਰਜ਼ ਵੀ ਆ
0: ਬਿਲਕੁਲ
3: ਪਤਾ ਕੀ ਆ ਐਵੇਂ ਪਿਛਲੀਆਂ ਤੀਵੀਆਂ ਬੁੜੀਆਂ ਹੀ ਕਹਿੰਦੀਆਂ ਰਹਿੰਦੀਆਂ ਸੀ ਉਹ ਤੂੰ ਕੰਮ ਕਰਨ ਲੱਗਾ ਤੂੰ ਤਾਂ ਏਦਾਂ ਲੋਕਾਂ ਨੇ ਕਹਿਣਾ ਇਹ ਤਾਂ ਥੱਲੇ ਲਗਾਇਆ ਤੁਰੀ ਗਿਆ ਹਨਾ ਤੇ ਏਦਾਂ ਨੀ ਹੁਣ ਜਿਹੜਾ ਇੱਥੇ ਆ ਇੱਥੇ ਭੁਪਿੰਦਰ ਜੀ ਜ਼ਰੂਰਤ ਆ ਸਮਝੋ ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ ਤੁਸੀਂ ਵੀ ਜਾਣਾ ਸਮਝੋ ਤੁਸੀਂ ਜਾ ਉਹ ਬਣਾ ਰਹੀ ਤਾਂ ਤੁਸੀਂ ਦਬਦਾ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ ਜੇ ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਦਬਦਾ ਕਰ ਦੋ ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਊ
0: ਉਹ ਵੀ ਤਾਂ ਹਿਊਮਨ ਹੀ ਆ ਨਾ ਉਹ ਮਸ਼ੀਨ ਥੋੜੀ ਆ
3: ਬਿਲਕੁਲ
0: ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ ਜਦੋਂ ਛੋਟੇ ਹੁੰਦੇ ਆ ਕਈਆਂ ਦੇ ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਉਹ ਤਿੰਨ ਤਿੰਨ ਮਹੀਨੇ ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਹੈ ਉਹਨਾਂ ਦੀ ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ 2-3 ਘੰਟੇ ਉਹਨੇ ਰੋਈ ਜਾਣਾ ਉਹਨੂੰ ਟਿਕਾਣ ਹੀ ਹੋਣਾ ਜੀ ਤੇ ਉਹ ਬੱਚੇ ਆਪ ਪਾਲੇ ਵੀ ਆ ਜੀ ਤੇ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ ਤੇ ਕਈ ਵਾਰੀ ਆਪ ਜਾਗਣਾ ਪਿਆ ਜੀ ਸਾਰਾ ਕੁਝ ਕਰ
3: ਜਰੂਰੀ ਆ ਭਵਿੰਦਰ ਜੀ ਹਾਂ ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸਦੀ, ਮੈਂ ਪ੍ਰੈਗਨੈਂਟ ਸੀ ਆਪਣੇ ਬੇਟੇ ਲਈ। ਤੁਸੀਂ ਦੇਖੋ ਵੀ ਮੇਰੇ ਹਸਬੈਂਡ ਨੇ ਦੇਖਣਾ ਪਈ, ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ, ਉਹਨੇ ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ, ਪਤਾ ਭਾਈ ਇਹਦੇ ਲਈ ਨਹੀਂ ਠੀਕ ਹੈਗਾ, ਇਹ ਇੰਨਾ ਨਹੀਂ ਕਰ ਸਕਦੀ। ਫਿਰ ਮੈਨੂੰ ਪਤਾ ਵੀ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ ਜਿੱਦਣ ਮੇਰੀ ਡਿਲੀਵਰੀ ਹੋਈ ਆ, ਹਨਾ ਇੰਡੀਆ ਦੀ ਗੱਲ ਆ। ਹੁਣ ਤਾਂ ਭਾਈ ਏਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ ਸੀਗੀਆਂ, ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ ਆ, ਉਹ ਛੁੱਟ ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ। ਪਤਾ ਵੀ ਜੇ ਡਿਲੀਵਰੀ ਹੋਣ ਵਾਲੀ ਹੋਈ ਤਾਂ ਝੱਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ ਹੈ, ਤਾਂ ਕਿਹੜੀ ਗੱਲ ਆ। ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰ,
0: ਬਿਲਕੁਲ ਹੈ ਜੀ ਬਿਲਕੁਲ ਹੈ।
3: ਤੇ ਪਹਿਲਾਂ ਨੀ ਬੈਠਣਾ ਤੁਰੀਆਂ ਫਿਰ ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਲ ਨਾਨ ਕੰਮ ਕਰੀ ਜਾਵੇ, ਇਹ ਆਪ ਕੰਮ ਕਰਦੀਆਂ। ਔਰ ਮੈਂ ਤਾਂ ਇਹ ਤਾਂ ਐਮੀ ਸੱਸਾਂ ਨੇ ਇਹਨਾਂ ਤੋਂ ਫਾਇਦੇ ਲੈਂਦੀ ਹਾਂ, ਭਵਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ,
0: ਬਿਲਕੁਲ ਹੈ ਜੀ ਬਿਲਕੁਲ।
3: ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਾ, ਤੁਹਾਨੂੰ ਦੱਸਦੀ ਵੀ ਅਖੀਰਲੇ ਦਿਨ ਤੱਕ ਮੈਂ ਕੰਮ ਕਰਦੀ ਸੀ, ਤੇ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ ਹੋਇਆ, ਹਨਾ
0: ਜੀ।
3: ਤਾਂ ਫਿਰ ਤਾਂ ਏਦਾਂ ਹੁੰਦੀ ਆ, ਤਾਂ ਮੇਰੇ ਹਸਬੈਂਡ ਕੰਮ ਬੜਾ ਵਧੀਆ ਮੇਰੇ ਨਾਲ ਕੰਮ ਕਰਾ ਦਿੰਦੇ ਹੁੰਦੇ ਸੀ, ਉੱਥੇ ਫੇਰ ਪਾਣੀ ਨੀ ਭਰ ਹੋਣਾ ਠੀਕ ਆ, ਬੀਬੀ ਰੋਟੀ ਪਾਣੀ ਬਣਾਉਣ ਲੱਗੀ ਉਹ ਤੇ ਨਾਲੇ ਇਕਬਾਲ ਲਈ ਬਣਾ ਕੇ ਦੇਣੀ ਆ, ਤੇ ਉਹ ਸਕੂਲ ਨੂੰ ਜਾਣਾ, ਫਿਰ ਸੁਰਿੰਦਰ ਨੇ ਜਾਣਾ, ਤੇ ਉਹ ਬੀਜੀ ਨੇ ਰੋਟੀ ਪਾਣੀ ਬਣਾਉਣਾ, ਤੇ ਇੰਨੀ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ। ਹੁਣ ਵੀ ਤੁਹਾਨੂੰ ਮੈਂ ਦੱਸਦੀ, ਮੈਂ ਅੱਜ ਕੱਲ ਦੀ ਗੱਲ ਦੱਸਦੀ ਹਾਂ, ਮੈਂ ਦੱਸਦੀ ਮੈਂ ਸਵੇਰ ਨੂੰ ਨੀ ਉੱਠਦੀ ਹੁੰਦੀ, ਨਾ ਮੈਨੂੰ ਝਟਕੇ ਪੈਂਦੇ ਨਾ ਬਾਸ ਤੱਕ ਮੈਨੂੰ ਖੇਚਦੇ ਹੁੰਦੇ ਸੀ, ਤੂੰ ਅਜੇ ਤੱਕ ਸੁੱਤੀ ਪਈ ਆ, ਹੁਣ ਮੈਨੂੰ ਕਦੇ ਨੀ ਕਹਿੰਦੇ। ਉਹਨੇ ਉੱਠਣਾ, ਉਹਨਾਂ ਨੇ ਉੱਠਣਾ, ਆਪਣੀ ਚਾਹ ਪਾਣੀ ਬਣਾਇਆ ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ ਮਾਂਜ ਕੇ, ਚਾਹ ਪਾਣੀ ਮਾਂਜ ਕੇ ਉਹ ਰੱਖ ਦੇਣੀ, ਫਿਰ ਚਾਹ ਲੈ ਕੇ ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਪੀਣ ਲਈ। ਉਹ ਤੋਂ ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ, ਮੈਂ ਤਾਂ ਦੇਖੋ ਹਨਾ ਮੈਂ ਉਸਲੇ ਉੱਠਣਾ। ਉਸਲੇ ਜਿਹਲੇ ਮੈਂ ਉੱਠੀ ਹਾਂ ਤਾਂ ਜਾਨੂ ਜੀ ਇਹ ਬਾਗ ਕਰਨ ਵੀ ਚਲ ਜਾਂਦੇ, ਇਹ ਬਾਗ ਕਰਨ ਚਲ ਜਾਂਦੇ, ਮੈਂ ਉੱਠ ਕੇ ਦਵਾਈ ਖਾਣੀ ਹੁੰਦੀ, ਮੈਂ ਏਦਾਂ ਡੋਗੀ ਨੀ ਉੱਤੋਂ ਆ ਜਾਣਾ ਹੁੰਦਾ, ਮੈਨੂੰ ਇਹ ਆਪਣੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਪਿਆ ਜਾ, ਫਿਰ ਇਹਨੂੰ ਮੈਂ ਬਾਥਰੂਮ ਲੈ ਜਾਊ ਉਹਨੂੰ ਕਰਾ ਕੇ। ਉਹ ਤੋਂ ਬਾਅਦ ਫੇਰ ਮੈਂ ਭੁਪਿੰਦਰ ਜੀ ਮੈਂ ਵੀ ਵਾਕ ਕਰਨ ਚਲ ਜਾਣਾ, ਇਹਨੇ 3 ਮੀਲ ਤੁਰ ਲੈਣਾ, ਮੈਂ 2 ਮੀਲ ਤੁਰ ਕੇ ਆ ਕੇ ਫੇਰ ਮੈਂ ਆ ਕੇ ਖਾਣਾ ਆ
0: ਜੀ। ਬਿਲਕੁਲ ਬਿਲਕੁਲ।
3: ਤਾਂ ਇਹਨਾਂ ਲਈ ਅੰਡੇ ਬੋਇਲ ਕਰਕੇ ਪਹਿਲਾਂ ਰੱਖਦੇ ਦਿੱਤੇ ਹੁੰਦੇ, ਮੈਂ ਰਾਤ ਨੂੰ ਹੀ ਰੱਖੇ ਹੁੰਦੇ, ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ, ਜੇ ਜਰਾ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ, ਮੁੜ ਵਾਕ ਕਰਕੇ ਆ ਕੇ। ਹੁਣ ਵੀ ਕੰਮ ਕਰਾਉਂਦੇ ਆ, ਫਿਰ ਹੁਣ ਇੰਨੀ ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ, ਜਿਹਲੇ 3 ਵੱਜਣੇ ਨਾ, ਇਹਨੇ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ, ਮੈਂ ਕਹਿਣਾ ਮੈਂ ਨੀ ਪੀਣੀ, ਇਹ ਕਹਿੰਦੇ ਤੂੰ ਕਿੰਨੀ ਦੇਖ ਲੇ ਜੀ ਬਣੀ ਆ,
0: ਪੁੱਛਣ ਦਾ ਇੱਕ ਦੇਖ ਲੋ ਤਰੀਕਾ ਨਾ, ਆਪਣੇ ਕਹਿਣਗੇ ਏਦਾਂ ਕਰ ਚਾਹ ਹੀ ਧਰ ਲਾ ਫਿਰ ਹਨਾ ਜੀ, ਸਮਾਂ ਕਿਉਂ ਪੁੱਛ ਰਹੇ ਨੇ ਚਾਹ ਪੀਣੀ ਆ ਬਣਾਈਏ। ਹਾਂਜੀ
3: ਹਾਂਜੀ ਹਾਂਜੀ ਹਾਂਜੀ। ਤੇ ਹੁਣ ਨੀ ਤਾਂ ਕਹਿੰਦੇ ਹੁਣ ਇਹ ਨੀ ਮੈਨੂੰ ਪੁੱਛਣਾ, ਕਿਉਂਕਿ ਇਹਨੀ 3 ਵਜੇ ਦੀ ਆਪੇ ਬਣਾਉਣੀ ਹੁੰਦੀ, ਮੈਂ ਰੋਜ਼ ਹੀ ਨੀ ਪੀਣੀ ਹੁੰਦੀ, ਫੇਰ ਕਹਿਣਾ ਨਹੀਂ ਨਹੀਂ, ਫੇਰ ਲਿਆ ਕੇ ਰੱਖ ਦੇਣੀ, ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਦੇਈ ਸਿਰ ਲਈ
0: ਜੀ।
3: ਤਾਂ ਫੇਰ ਠੀਕ ਆ, ਫੇਰ ਅੱਗੇ ਹੁਣ ਤਕਾਇਆ ਜਿਹਲੇ 6 ਵਜਣੇ ਉਹਲੇ, ਤੇ ਨੀ ਸੈਂਡਵਿਚ ਖਾਣਾ ਹੁੰਦਾ, ਬੜਾ ਈਜ਼ੀ ਕੰਮ ਹੁੰਦਾ,
0: ਬਿਲਕੁਲ
3: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ, ਏਦਾਂ ਨੀ ਹੈ। ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨੀ ਜਾਣਾ, ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ
0: ਜੀ,
3: ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ, ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ,
0: ਬਿਲਕੁਲ,
3: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੈ ਕਿੱਥੇ ਕਿਹੜੀ ਚੀਜ਼ ਪਈ ਆ, ਕਿਹੜੀ ਆਇਲ ਵਿੱਚ ਪਈ ਆ, ਕਿੱਥੋਂ ਚੁੱਕਣੀ ਆ, ਕਿੱਥੇ, ਮੇਰੇ ਵਰਗੇ ਨੂੰ ਪਤਾ ਨੀ,
0: ਬਿਲਕੁਲ।
3: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ, ਜਿੱਦਾਂ ਕੋਈ ਆਪਣੇ ਚੀਜ਼ਾਂ ਦੇ ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ, ਜੇ ਮੋੜ ਨੀ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ ਪਿਆ, ਹੁਣ ਤੁਸੀਂ ਮੁੜਿਆ,
0: ਬਿਲਕੁਲ
3: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ। ਹੁਣ ਗਰੋਸਰੀ ਨੀ ਲਿਆ ਦੇਣੀ, ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ, ਰਖਾ ਦੇਣੀ ਕਰ ਦੇਣੀ, ਪਰ ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਫੇਰ ਕਹੂਗੇ ਇਹ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ, ਇੱਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ, ਮੈਂ ਕਿਹਾ
0: ਜੀ ਵਾਹ ਜੀ
3: ਹਾਂਜੀ ਹਾਂਜੀ। ਨਹੀਂ ਇੱਦਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ,
0: ਭੁਪਿੰਦਰ
3: ਜੀ ਕਰਾਉਣਾ ਚਾਹੀਦਾ, ਹਾਂਜੀ ਹਾਂਜੀ। ਬਸ ਮੈਂ ਕਿਹਾ ਮੈਂ ਰੋਜ਼ ਹੀ ਸਾਂਝ ਫੋਨ ਨੂੰ ਕਰਦੀ ਰਹਿੰਦੀ, ਮੈਂ ਕਈ ਵਾਰ ਉਸ ਵੇਲੇ ਰੋਟੀ ਬਣਾਉਂਦੀ ਹੁੰਦੀ, ਖਾਂਦੀ ਹੁੰਦੀ, ਫਿਰ ਮੈਂ ਸੁਣਦੀ ਰਹਿੰਦੀ ਆ, ਕਈ ਵਾਰ ਨਹੀਂ ਹੁੰਦਾ, ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸਲੇ ਸੁਣਦੇ ਆ ਤੁਸੀਂ, ਹਨਾ।
0: ਥੈਂਕ ਯੂ
3: ਹਾਂਜੀ, ਚਲੋ ਠੀਕ ਹੈ ਭੁਪਿੰਦਰ ਜੀ, ਓਕੇ ਫਿਰ ਸਤਿ ਸ੍ਰੀ ਅਕਾਲ, ਫਿਰ ਮੈਂ ਸੁਣ ਕੇ,
0: ਸਤਿ ਸ੍ਰੀ ਅਕਾਲ ਜੀ,
3: ਓਕੇ ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਨ ਜੀ ਸੁਰਿੰਦਰ ਕੌਰ ਮਾਲ ਜੀ, ਤੇ ਅਗਲੀ ਲਾਈਨ ਦੇ ਉੱਤੇ ਇਕਬਾਲ ਮਾਂਗੜ ਜੀ ਵੀ ਜੁੜ ਰਹੇ ਸਨ, ਤੇ ਉਹਨਾਂ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ, ਤੇ ਲਾਈਨਾਂ ਆਖਰੀ ਕਾਲ ਲੈਂਦੇ ਆ ਫਿਰ, ਤੇ ਦੇਖਦੇ ਆ ਲੱਗਦੀ ਹੈ ਤਾਂ ਕੱਲ ਉਹਨਾਂ ਦੀ ਜ਼ਰੂਰ ਸੁਣਦੇ ਆ। ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ, ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ। ਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ, ਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਅੱਗੇ ਲੈਂਦੇ ਹਾਂ। ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ, ਪਿਆਰੇ ਐਂਕਰ ਨੂੰ ਵੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ।
4: ਮੈਨੂੰ ਲੱਗਦਾ ਮੇਰਾ ਸਿਗਨਲ ਸਹੀ ਨਹੀਂ ਜਾ ਰਿਹਾ।
0: ਹਾਂਜੀ
4: ਸਤਿ ਸ਼੍ਰੀ ਅਕਾਲ
0: ਜੀਆਂ ਨੂੰ ਜੀ,
4: ਸਾਰੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ।
0: ਸਤਿ ਸ਼੍ਰੀ ਅਕਾਲ,
4: ਸਾਡਾ ਟੌਪਿਕ ਬਹੁਤ ਵਧੀਆ ਸੀ ਤੇ ਮੈਂ
0: ਸੁਣ
4: ਰਹੀ ਸੀ ਤੇ ਕਾਫੀ ਦੇਰ ਦੀ ਸੋਚ ਰਹੀ ਸੀ ਕਿ ਕਾਲ ਕਰਾਂ
0: ਜੀ,
4: ਤੇ ਫਿਰ ਮੈਂ ਕਿਹਾ ਹੁਣ ਜਾਣਦੇ ਜਾਂਦੇ ਕਿਆ ਕਰ ਹੀ
0: ਰਹੇ ਹਾਂ ਜੀ।
4: ਵੈਸੇ ਜਿੱਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਦੀ ਤੀਜੀ ਪੀੜੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
0: ਜੀ,
4: ਇਹਨਾਂ ਰਿਸ਼ਤਿਆਂ ਚ ਕਾਫੀ ਬਦਲਾਵ ਤਾਂ ਆ ਰਿਹਾ
0: ਜੀ।
4: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ, ਜ਼ਿੰਦਗੀ ਜ਼ਰੂਰ ਵਿਆਹ ਹੋਣਾ ਚਾਹੀਦਾ। ਇਹਦਾ ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਹਾਂ।
0: ਬਿਲਕੁਲ ਹੈ ਜੀ,
4: ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਹੈ ਤੇ ਪੇਸ਼ੈਂਸ ਦਾ ਫਰਕ, ਪੇਸ਼ੈਂਸ ਲੈਵਲ ਦਾ ਫਰਕ ਪੈ ਰਿਹਾ
0: ਜੀ।
4: ਸਾਡੇ ਪੇਰੈਂਟਸ, ਹਾਂਜੀ ਹਾਂਜੀ, ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਚ ਸਾਡੇ ਤੋਂ ਜਿਆਦਾ ਸੀ ਤੇ ਸਾਡਾ ਥੋੜਾ ਉਹਨਾਂ ਨਾਲ ਸੀ। ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ, ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ, ਇੱਕ ਸਿੱਖਿਆ ਮਿਲਦੀ ਹੁੰਦੀ ਸੀ ਕਿ ਜੇ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਮੇ ਜਦ ਮਰਜ਼ੀ ਆਓ
0: ਜੀ,
4: ਪਰ ਲੜਕੇ ਨੀ ਘਰ ਬਾਹਰ
0: ਲੜਕੇ ਨੀ ਆਉਣਾ ਜੀ।
4: ਹਾਂਜੀ, ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ।
0: ਬਿਲਕੁਲ ਜੀ,
4: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ, ਤੇ ਅਸੀਂ ਵੀ ਕਮਾਉਣੇ ਆ
0: ਜੀ,
4: ਤੇ ਹੁਣ ਗਾਹਾਂ ਦੀ ਪੀੜੀ ਚ ਪਹੁੰਚਦੇ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ ਵੀ ਅਸੀਂ ਕਮਾਉਣੇ, ਸਾਨੂੰ ਕਿਸੇ ਦੀ ਜ਼ਰੂਰਤ ਨੀ
0: ਜੀ,
4: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ
0: ਜੀ।
4: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ,
0: ਬਿਲਕੁਲ
4: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ, ਪਤਾ ਨੀ ਹੁੰਦਾ, ਉਹ ਸੋਚ ਕੇ ਅਸੀਂ ਭਾਵੁਕ ਹੋ ਜਾਂਦੇ। ਹਾਂਜੀ, ਤੇ ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ, ਮਤਲਬ ਰਿਸ਼ਤਿਆਂ ਤੋਂ ਉੱਪਰ ਹੁੰਦਾ ਹਨਾ ਪੈਸਾ।
0: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲੋ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ, ਇਨਸਾਨ ਬਣ ਗਿਆ ਇਹ ਵੀ ਹਨਾ, ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜ਼ਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਜੀ।
4: ਹਾਂਜੀ ਹਾਂਜੀ ਬਿਲਕੁਲ, ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ, ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲੋਂ ਬਹੁਤ ਅੱਗੇ ਆ ਹਨਾ, ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ, ਇੱਕ ਸਾਡਾ ਟਾਈਮ ਸੀ ਜੇ ਤੁਸੀਂ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ।
0: ਬਿਲਕੁਲ,
4: ਤੇ ਹੁਣ ਜਿਹੜੀ ਉਹਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ, ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ। ਤੇ ਉਸ ਟਾਈਮ ਕਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ, ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਕਿ ਮੈਂ ਕਿਸੇ ਪ੍ਰਤੀ ਸੱਚਾ ਨੀ ਹੈਗਾ, ਆਪਣਾ ਰਿਸ਼ਤਾ ਸੱਚਾਈ ਤੇ ਨੀ ਸ਼ੁਰੂ ਕਰ ਰਿਹਾ
0: ਜੀ।
4: ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਦਾ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮੈਂਟ ਕਮਿਟਮੈਂਟ ਕਰਦੇ ਲਊਗੇ,
0: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੁਸੀਂ ਕੀਤੀ ਹੈ, ਉੱਥੇ ਥੋੜਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨਹੀਂ ਨਾ ਹੋਈ ਹੋਏਗੀ ਹੈ ਜੀ, ਕਿਉਂਕਿ ਸਮਾਜ ਵੀ ਆਲੇ ਦੁਆਲੇ, ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ, ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ, ਜੋ ਖਾਣਾ ਚਾਹੁੰਦੇ ਆ, ਜੋ ਪੀਣਾ ਚਾਹੁੰਦੇ ਆ, ਅਗਲੇ ਕਰੀ ਜਾਂਦੇ ਆ ਹਨਾ ਜੀ।
4: ਅੱਛਾ ਦੇਖ ਲੋ ਫਿਰ ਪ੍ਰੋਬਲਮ ਉਹਨਾਂ ਰਿਸ਼ਤਿਆਂ ਚ ਵੀ ਹੈਗੀ ਆ
0: ਜੀ,
4: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ ਚ ਰਹਿ ਰਹੇ ਆਪਣੀ ਮਰਜ਼ੀ ਨਾਲ, ਰਹਿ ਰਹੇ ਆਪਣੀ ਮਰਜ਼ੀ ਨਾਲ, ਲਾਈਫ ਪਾਰਟਨਰ ਚੂਜ਼ ਕੀਤਾ ਹੈ, ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ ਫਿਰ
0: ਜੀ
4: ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਹੁੰਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ
0: ਜੀ ਰਿਲੇਸ਼ਨਸ਼ਿਪ ਜੀ ਉਹਦਾ ਕੋਈ ਵੀ ਚਾਹੇ ਕਹਿ ਲਓ ਕਿ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ ਉਹ
4: ਬਿਲਕੁਲ
0: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ ਕਿਹਨੂੰ ਮਿਲਦੀ ਆ ਕਿਉਂ ਲੇਟ ਕਾਹਤੋਂ ਆਈਆਂ ਏਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ
4: ਜੇ ਵਿਸ਼ਵਾਸ ਨਹੀਂ ਤਾਂ ਫਿਰ ਇਸ ਤੇ ਤੁਹਾਨੂੰ ਪਤਾ ਕੋਈ ਵੀ
0: ਬਿਲਕੁਲ ਨਿਭ ਹੀ ਨਹੀਂ ਸਕਦੇ
4: ਉਹ ਕਾਮਯਾਬ ਨਹੀਂ ਹੁੰਦੇ ਨਿਭ ਨਹੀਂ ਸਕਦੇ ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ ਚ ਆਣਾ ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ
0: ਜੀ
4: ਕੰਮ ਤੇ ਜਾਣ ਦਾ ਘਰ ਆਉਣ ਦਾ ਛੁੱਟੀਆਂ ਦਾ
0: ਜੀ
4: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ ਮੈਂ ਜਾਂਦੀ ਸੀ ਕਿਚਨ ਚ ਜਾਂਦੀ ਸੀ ਜਾ ਕੇ ਸੋਫੇ ਤੇ ਕੁਰਸੀ ਤੇ ਬਹਿ ਜਾਊਂ ਮੈਂ ਹੱਸਦੀ ਹੁੰਦੀ ਆ ਤੇ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੇ ਆ ਜੋ ਉਹ ਨੀ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਦਾਂ ਬੈਠੇ ਮੈਂ ਵੀ ਲੱਗ ਗਈ ਹਾਂ ਚਲੋ ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ ਥੋੜਾ ਵੱਖ ਆ
0: ਜੀ
4: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਔਰ ਡਿਫਰੈਂਟ ਆ ਪੂਰੀ ਲਾਈਕ ਪਾਰਟਿਸਿਪੇਸ਼ਨ ਹੁੰਦਾ ਉਹਨਾਂ ਦਾ ਹਾਂਜੀ
0: ਕੋਈ ਮਫਾਦ ਨੀ ਗਾ ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿੱਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿੱਚ ਨੇ ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ ਤੇ ਇਹ ਨੀ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ ਉਹ ਦੋ ਚਿਹਰੇ ਨੀ ਗੇ ਜੀ ਬਿਲਕੁਲ
4: ਹਾਂਜੀ ਹਾਂਜੀ ਨਹੀਂ ਇਹ ਬਿਲਕੁਲ ਹੈਗਾ ਮੈਂ ਵੈਸੇ ਸੋਚਦੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ ਪਰ ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ ਉਹਨਾਂ ਚ ਕਾਫੀ ਚੇਂਜ ਹੋਣੀ ਆ ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ ਹੁਣ ਮੇਰੇ ਪੇਰੈਂਟਸ ਮੈਂ ਆਪਣੇ ਡੈਡੀ ਨੂੰ ਨੀ ਕਦੇ ਕੰਮ ਕਰਦੇ ਦੇਖਿਆ ਸੀ ਬ੍ਰਦਰ ਨੂੰ ਹਨਾ
0: ਬਿਲਕੁਲ
4: ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ ਹੁਣ ਡੈਡੀ ਵੀ ਕਰਦੇ ਹੁੰਦੇ ਆ ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ ਤੇ ਜਿਹੜੀ ਜੇ ਏਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ ਸਾਨੂੰ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ ਹੈ ਨਾ
0: ਬਿਲਕੁਲ
4: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ ਦੂਸਰਾ ਆਪਣੇ ਖਾਣ ਜੋਗਾ ਹੁੰਦਾ ਹਨਾ
0: ਬਿਲਕੁਲ
4: ਤੇ ਦੂਸਰਾ ਇਹ ਹੁੰਦਾ ਹੈ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ ਦੂਸਰਾ ਬੰਦਾ ਬੈਠਾ ਆ ਇੱਕ ਅਸੀਂ ਰਲ ਮਿਲ ਕੇ ਕੰਮ ਕਰ ਲਈਏ ਅਸੀਂ ਇਕੱਠਿਆਂ ਨੇ ਜਲਦੀ ਟਾਈਮ ਵਿਹਲੇ ਹੋ ਜਾਣਾ ਫਿਰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ
0: ਬਿਲਕੁਲ
4: ਤੇ ਮੈਨੂੰ ਲੱਗਦਾ ਹੁੰਦਾ ਜਰੂਰੀ ਨੀ ਫਿਰ ਰੋਟੀ ਪਾਉਣੀ ਜਰੂਰੀ ਹੈ ਜਾਂ ਭਾਂਡੇ ਮਾਂਜਣੇ ਹੈਲਪ ਦੂਸਰੀ ਤਰ੍ਹਾਂ ਦੀ ਹੋ ਜਾਂਦੀ
0: ਬਿਲਕੁਲ ਹੋ ਜਾਂਦੀ
4: ਕੋਈ ਰੋਟੀ ਬਣਾ ਰਿਹਾ ਦੂਸਰਾ ਫੜ ਲਵੇ ਹਨਾ
0: ਜੀ
4: ਕੋਈ ਸਰਵ ਕਰਦਾ ਕੋਈ ਮੈਂ ਫਿਨਿਸ਼ ਕੀਤਾ ਭਾਂਡੇ ਰੱਖ ਦਿੰਦੇ ਜਾਂ ਫ੍ਰਿਜ ਦੇ ਵਿੱਚ ਚੀਜ਼ਾਂ ਰੱਖ ਦਿੰਦੇ ਆ
0: ਬਿਲਕੁਲ
4: ਮਤਲਬ ਇੱਕ ਦੂਸਰੇ ਦਾ ਸਾਥ ਕਹਿੰਦੇ ਹੁੰਦੇ ਸੀ ਨਾ ਮੋਢੇ ਨਾਲ ਮੋਢਾ ਲਾਉਣ ਦੀ ਜ਼ਰੂਰਤ ਹੁੰਦੀ ਆ ਇਹ ਬਿਲਕੁਲ ਸਹੀ ਗੱਲ ਆ ਕਿ ਮਤਲਬ ਰਿਸ਼ਤੇ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਆ ਦੋ ਪਹੀਆਂ ਦੇ ਚੱਲਦੇ ਆ
0: ਤੇ
4: ਜੇ ਉਹਦੇ ਚ ਬਰਾਬਰਤਾ ਹੈ ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਤਾਂ ਆਪੇ ਨਹੀਂ ਹੁੰਦਾ ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ ਟਾਈਮ ਤੇ ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੂਜਾ ਦਾ ਹਨਾ ਤੇ ਉਸ ਟਾਈਮ ਕਿਹਦੀ ਸੋਚ ਸੀਗੀ ਭਈ ਇਹ ਪੜ੍ਹੀ ਨੀ ਉਹ ਪੜ੍ਹਿਆ ਨੀ ਹਨਾ
0: ਜੀ
4: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ ਆਪਣੇ ਪੈਰਾਂ ਤੇ ਖੜ ਜਾਣ
0: ਬਿਲਕੁਲ ਹੈ ਜੀ
4: ਤੇ ਜਿੱਦਾਂ ਜਿੱਦਾਂ ਬੱਚਾ ਬੱਚੇ ਦੀ ਉਮਰ ਵਧੀ ਜਾਂਦੀ ਆ ਨਾ ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ
0: ਚੇਂਜ ਹੋਈ ਜਾਂਦੀ
4: ਹੁਣ ਜੇ ਉਹਨਾਂ ਨੇ ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ 28 ਸਾਲ ਵਾਲੇ ਦੀ ਹੋਰ ਹੋਣੀ ਆ ਉਹਨੇ ਦੇਖਣਾ ਭਈ ਹੁਣ ਇਹਦੇ ਚ ਆਹ ਕਮੀ ਆ ਇਹਦੇ ਚ ਆਹ ਕਮੀ ਆ ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨੀ ਹੁੰਦਾ ਤੁਸੀਂ ਕਰ ਦੋ ਐਡਜਸਟਮੈਂਟ
0: ਹੁੰਦੀ ਹੈ
4: ਤੇ ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ ਸਾਰਾ ਕੁਝ ਹੋ ਜਾਂਦਾ
0: ਬਿਲਕੁਲ
4: ਮੈਂ ਹਾਂਜੀ ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜ਼ਿਆਦਾ ਬੜੀ ਕਰੀ ਜਾ ਰਹੇ ਹਾਂ ਉਹਨਾਂ ਉਹਨਾਂ ਨੂੰ ਪਿਕ ਕਰਨਾ ਰਿਲੇਸ਼ਨਸ਼ਿਪ ਬੜੇ ਮੁਸ਼ਕਿਲ ਆ
0: ਤੇ
4: ਦੂਸਰੀ ਗੱਲ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਝ ਖੁੱਲਾ ਮਿਲਦਾ
0: ਹਾਂ ਬਿਲਕੁਲ
4: ਦੂਸਰੀ ਇਹ ਵੀ ਚੀਜ਼ ਆ ਹੁਣ ਤੁਸੀਂ ਹਨਾ ਆਪਣੇ ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ ਹਨਾ
0: ਹਾਂਜੀ ਬਿਲਕੁਲ
4: ਜੇ ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ ਹੋਰ ਨਾਲ ਹੁਣ ਇਹ ਚਾਹੇ ਇੰਡੀਆ ਚ ਵਰਲਡ ਵਾਈਡ ਜਾਂ ਸਾਰੇ ਪਾਸੇ ਮਤਲਬ
0: ਨਾਲੇ ਇਕਬਾਲ ਜੀ ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਇਹ ਵੀ ਆ ਨਾ ਮਜਬੂਰੀ ਬਣਾ ਦਿੱਤੀ, ਹੁਣ ਜੇ ਤੁਸੀਂ ਪਰਿਵਾਰ ਹੈਗੇ ਆ ਤੁਸੀਂ ਸ਼ੋ ਕਰਦੇ ਆ ਰਜਿਸਟ੍ਰੇਸ਼ਨ ਮੈਰਿਜ ਹੈ ਜਾਂ ਤੁਸੀਂ ਚਰਚ ਦੇ ਵਿੱਚ ਕਰਾਈ ਆ ਜਾਂ ਗੁਰੂ ਘਰ ਚ ਜਿੱਥੇ ਵੀ ਕਰਾਈ ਹੈ, ਉਹ ਇੱਕ ਜਿਵੇਂ ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ ਕਿ ਉਹ ਸੋਸ਼ਲ ਬੈਨੀਫਿਟ ਵੀ ਲੈਣੇ ਆ ਤਾਂ ਉਹ ਚੀਜ਼ਾਂ ਦੇ ਵਿੱਚ ਵੀ ਅਕਾਊਂਟ ਕਰਦਾ ਹੈ ਨਾ ਜੀ, ਗੌਰਮੈਂਟ ਦੇ ਸਾਰਾ ਕੁਝ ਹੈ, ਤਾਂ ਉਹ ਜੇ ਨਹੀਂ ਹੈ ਤਾਂ ਤੁਹਾਨੂੰ ਉਹਦੇ ਵਿੱਚ ਲੋਸ ਹੁੰਦਾ ਹੈ, ਉਹ ਫਿਰ ਇੱਕ ਉਹਨਾਂ ਨੇ ਜ਼ਰੂਰ ਇਹ ਇਸ ਦਾ ਵੀ ਜ਼ਰੀਆ ਬਣਾਇਆ ਹੋਇਆ ਨਾ ਉਹ ਚੀਜ਼ ਦੇ ਵਿੱਚ।
4: ਹਾਂਜੀ ਹਾਂਜੀ, ਮਤਲਬ ਪਰ ਇੱਕ ਸਮਾਂ ਜ਼ਿੰਦਗੀ ਜ਼ਰੂਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਕੋਈ ਹੋਵੇ ਜਿੰਨਾ ਦੁੱਖ ਸੁੱਖ ਮਤਲਬ ਕੋਈ ਖੁਸ਼ੀ ਕੋਈ ਗਮੀ ਸਾਰਾ ਕੁਛ ਸ਼ੇਅਰ ਕਰ ਸਕਾਂ ਨਾ, ਕੋਈ ਤੁਹਾਡਾ ਆਪਣਾ ਹੋਵੇ ਜਿਹਦੇ ਨਾਲ ਗੱਲ ਕਰ ਸਕਾਂ ਮੈਂ,
0: ਬਿਲਕੁਲ।
4: ਤੇ ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਆ, ਚਲੋ ਲੇਟ ਦੇਰ ਸਵੇਰ ਥੋੜਾ ਹੋ ਰਿਹਾ ਅੱਗੇ ਪਿੱਛੇ ਪਰ ਕਰਨੇ ਜ਼ਰੂਰੀ ਆ ਇਹ। ਇੱਕ ਆਪਾਂ ਇੱਕ ਟਾਈਮ ਸੀ ਨਾ ਜਦ ਕਹਿੰਦੇ ਸੀ ਔਰਤ ਬਿਨਾ ਮਾਂ ਜਿਹੜੀ ਮਾਂ ਨੀ ਬਣਦੀ ਸੰਪੂਰਨ ਨੀ, ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਜ਼ਿੰਦਗੀ ਸੰਪੂਰਨ ਨੀ ਹੈਗੀ ਆ, ਜੇ ਤੁਸੀਂ ਹੈਗੇ ਆ ਇੱਕ ਦੁਨੀਆਂ ਜੋ ਬਾਕੀ ਦੁਨੀਆਂ ਵਾਂਗੂ ਸਮਝਦੇ ਆਪਣੇ ਆਪ ਨੂੰ, ਜੇ ਤੁਸੀਂ ਇਕੱਲੇ ਰਹਿ ਗਏ ਤੇ ਬਾਕੀ ਹੁੰਦਾ ਉਹ
0: ਜੀ।
4: ਚਲੋ ਠੀਕ ਆ,
0: ਥੈਂਕ ਯੂ ਜੀ, ਇਕਬਾਲ ਜੀ ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
4: ਥੈਂਕ ਯੂ
0: ਜੀ ਦੋਸਤੋ, ਇਹ ਸਾਂਝੀ ਇਕਬਾਲ ਮਾਂਗੜੀ ਜੀ ਜੁੜੇ ਸਨ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਬਲਜੀਤ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਸੋਹਣੀ ਗੱਲਬਾਤ ਪਸੰਦ ਕਰਦੇ। ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ, ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ। ਤੇ ਆਪਣੇ ਜੁੜੇ ਹੋਏ ਨੇ ਮੁੱਲੂ ਉਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ। ਤੇ ਸਤਿ ਸ੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ ਤਲਵਾੜੇ ਤੋਂ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਜੇ ਹੋਏ ਹਾਂ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਹਾਂ। ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ, ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ। ਤੇ ਪੱਥਰ ਦਾ ਵੇਲਣਾ ਆ ਗਿਆ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ। ਸੁਰਿੰਦਰ ਮਾਲ ਜੀ ਲਿਖਦੇ ਆ ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ। ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗ ਤੋਂ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ੍ਰੀ ਅਕਾਲ ਜੀ, ਸਮਰਜੀਤ ਸਿੰਘ ਸ਼ੰਮੀ ਜੀ ਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਜੀ। ਤੇ ਕਿਆ ਬਾਤ ਹੈ ਜੀ, ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਰਿਵਾਰ ਨੂੰ। ਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ, ਕਹਿੰਦੇ ਜੀ ਭਾਂਡਿਆਂ ਦੀ ਆਵਾਜ਼ ਆਉਂਦੀ ਕਹਿੰਦੇ ਸਕੂਨ ਜਿਹਾ ਆਉਂਦਾ। ਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ। ਤੇ ਨੈਟਵਰਕ ਉੱਡ ਗਿਆ ਜੀ ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ। ਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ, ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਰਹੇ ਨੇ ਜੀ। ਤੇ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ ਸਭ ਦੋਸਤਾਂ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਆ ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ ਉੱਥੇ ਕਹਿੰਦੇ ਅੰਡਰਸਟੈਂਡ ਹੀ ਖਤਮ ਜੀ ਤੇ ਐਗਰੀਮੈਂਟ ਖਤਮ ਹੋ ਜਾਂਦਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਗੁਰੂ ਜੀ ਕਹਿੰਦੇ ਰਿਸ਼ਤਿਆਂ ਦੀ ਮਿਠਾਸ ਤਾਂ ਆਪਣੇ ਵੱਡਿਆਂ ਦੇ ਕੋਲੋਂ ਕਹਿੰਦੇ ਨੇ ਬਰੇ ਮਿਲਦੇ ਆ ਜੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਮਸਲਾ ਇਹ ਹੈਗਾ ਤੁਸੀਂ ਸਿੱਖਦੇ ਆ ਜਾਂ ਨਹੀਂ ਸਿੱਖਦੇ ਉਹਨਾਂ ਤੋਂ। ਬਿਲਕੁਲ ਸੈਣੀ ਸਾਹਿਬ ਜੀ, ਸਭ ਤੋਂ ਪਹਿਲਾਂ ਬੱਚਾ ਜੋ ਸਿੱਖਦਾ ਹੈ ਉਹ ਆਪਣੇ ਘਰੋਂ ਹੀ ਕਹਿੰਦੇ ਸਿੱਖਦਾ ਹੈ। ਗੁਰੀ ਮਾਂ ਜੀ ਲਿਖਦੇ ਆ ਹੈਗੇ ਮੇਰੀ ਨਜ਼ਰ ਦੇ ਵਿੱਚ ਵੀ ਇਹੋ ਜਿਹੇ ਘਰ ਜਿੱਥੇ ਬੱਚਿਆਂ ਨੂੰ ਆਜ਼ਾਦ ਕੀਤਾ ਨਹੀਂ ਜਾਂਦਾ ਤੇ ਪੇਰੈਂਟਸ ਦੀ ਜਿਹੜੀ ਹੈ ਇੰਟਰਫਰੈਂਸ ਲਿਖਿਆ ਜੀ ਆਪਣਾ ਇੰਟਰਫੇਰੈਂਸ ਰਹਿੰਦੀ ਹੈ, ਕਲੇਸ਼ ਦਾ ਇੱਕ ਕਾਰਨ ਕਹਿੰਦੇ ਇਹੀ ਹੈ। ਸੁਣਨਾ ਵੀ ਚਾਹੀਦਾ ਇੱਕ ਦੂਜੇ ਨੂੰ ਕਹਿੰਦੇ, ਅੱਜ ਕੱਲ੍ਹ ਸੁਣ ਕੇ ਰਾਜ਼ੀ ਨਹੀਂ ਹੈ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਜੀ ਗੁਰੂ ਜੀ, ਤੇ ਗੁਰੂ ਜੀ ਦੇ ਬਹੁਤ ਸਾਰੇ ਹੋਰ ਵੀ ਸੁਣੇ ਹੋਏ ਨੇ। ਇਸੇ ਤਰ੍ਹਾਂ ਮੁਕੱਦਰ ਬਾਈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ ਥੱਲੇ ਲੱਗ ਕੇ ਵੀ ਬਾਹਰ ਇੱਜ਼ਤ ਹੀ ਹੁੰਦੀ ਹੈ ਵੀਰ ਜੀ, ਦੁਨੀਆਂ ਦਾ ਤਮਾਸ਼ਾ ਬਣਨ ਦੇ ਨਾਲੋਂ ਤਾਂ ਚੰਗਾ ਹੈ। ਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ ਤੇ ਸੈਣੀ ਵੀਰ ਜੀ ਔਜਲਾ ਆਪਣੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ ਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ ਕਹਿੰਦੇ ਆਪਣੇ ਇਕਬਾਲ ਮਾਂਗੜ ਜੀ। ਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ, ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ, ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ੰਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ, ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ। ਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ, ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ ਘਰ ਦਾ ਸਿਸਟਮ, ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ ਤੇ ਕੋਈ ਗੱਲ ਨਹੀਂ, ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ, ਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਗੱਲਬਾਤ। ਮੁਕੱਦਰ ਜੀ ਆਖਰ ਚ ਲਿਖਦੇ ਆ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਜੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ, ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ, ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ, ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲ੍ਹੀ ਵਿਚਾਰ ਚਰਚਾ ਹੋਈ ਹੈ ਜਿਸ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਿਆ ਹੈ, ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਹੈ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ, ਸਭ ਦਾ ਇੱਕ ਆਪਣਾ ਹੱਕ ਹੈ, ਆਜ਼ਾਦੀ ਹੈ ਜੀ, ਜਿੱਦਾਂ ਜਿੱਦਾਂ ਵੀ ਕਰਨਾ ਮਾਨਣਾ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਕੱਲ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਦੋਸਤੋ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਸਿਲਸਿਲਾ ਲੈ ਕੇ ਹਾਜ਼ਰ ਹਾਂ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਹੋਰ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਨਾਲ ਤੁਹਾਨੂੰ ਅੱਜ ਕਹਾਣੀ ਵੀ ਸੁਣਾਵਾਂਗੇ। ਕਹਿੰਦੇ ਆ ਕਿ ਵੱਡਾ ਤਪਸਵੀ, ਵੱਡੇ ਤਪਸਵੀ ਦੀ ਜਿਹੜੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸਮਾਂ ਇਸ ਵਕਤ ਫਿਲਰ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:06 ਦਾ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:06 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:06 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:06 ਦਾ ਤੇ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੋ ਚੁੱਕਿਆ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ ਤੇ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਾਊਂਡ ਕਹਿੰਦੇ ਗੁੱਡ ਹੈ ਤੇ ਕੈਰੀ ਔਨ ਖਿੱਚ ਦਿਓ ਕਹਿੰਦੇ ਕੰਮ ਨੂੰ ਜੀ। ਤੇ ਅੱਜ ਨਾਲ ਨਾਲ ਇੱਕ ਦੋ ਖੁਲਾਸੇ ਵੀ ਕਰਾਂਗੇ ਤੇ ਕੋਸ਼ਿਸ਼ ਰਹੇਗੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜਿੱਦਾਂ ਕਿ ਜਿਹੜਾ ਜੀਂਦਾ ਹੋਇਆ ਇਨਸਾਨ ਹੈ, ਜੀਂਦਾ ਇਨਸਾਨ ਨੂੰ ਸੁੱਟਣ ਦੇ ਉੱਤੇ ਮਰੇ ਹੋਏ ਇਨਸਾਨ ਨੂੰ ਚੁੱਕਣ ਦੇ ਲਈ ਗਜ਼ਬ ਦੀ ਏਕਤਾ ਦਿਖਾਉਂਦੇ ਆ ਲੋਕ। ਜਾਣੀ ਕਿ ਜਦੋਂ ਜਿਉਂਦਾ ਹੋਵੇ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਜਦੋਂ ਬੰਦਾ ਸਮਾਪਤੀ ਕਰ ਜਾਂਦਾ ਆਪਣੇ ਜੀਵਨ ਦੀ, ਜੀਵਨ ਲੀਲਾ ਖਤਮ ਹੋ ਜਾਂਦੀ ਹੈ ਤਾਂ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਉਹਨੂੰ ਅਲਵਿਦਾ ਕਹਿੰਦੇ ਆ, ਚਾਹੇ ਉਹ ਮਾੜਾ ਹੋਵੇ ਤੇ ਚਾਹੇ ਚੰਗਾ ਹੋਵੇ। ਉਸ ਸਮੇਂ ਦੇ ਵਿੱਚ ਜਿਹੜੀਆਂ ਉਹਦੀਆਂ ਜ਼ਰੂਰਤਾਂ ਨੇ ਪਰ ਉਹਦੇ ਲਾਗੇ ਲੱਗਣ ਦੀ ਕੋਸ਼ਿਸ਼ ਨਹੀਂ ਕਰਦੇ ਆ। ਤੇ ਅੱਜ ਦੇ ਦਿਨ ਹੀ ਜਿਹੜਾ 25 ਅਗਸਤ 1819 ਦੇ ਵਿੱਚ ਭਾਫ਼ ਦੇ ਇੰਜਨ ਦੀ ਕਾਢ ਕੱਢਣ ਵਾਲੇ ਜਿਹੜੇ ਖੋਜੀ ਜੇਮਜ ਵਾਟ ਦਾ ਦੇਹਾਂਤ ਹੋਇਆ ਸੀ ਤੇ 1900 ਦੇ ਵਿੱਚ ਰੱਬ ਦੇ ਮਰਨ ਦਾ ਐਲਾਨ ਤੇ ਵਿਰੋਧ ਦਾ ਜਿਹੜਾ ਸਾਹਮਣਾ ਕਰਨ ਵਾਲੇ ਫਰੈਡਰਿਕ ਨਿਤਸ਼ੇ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਹੜਾ ਕਹਿੰਦਾ ਸੀ ਰੱਬ ਮਰ ਗਿਆ। 1997 ਦੇ ਵਿੱਚ ਕੇ ਆਰ ਨਰਾਇਣ ਭਾਰਤ ਦੇ 10ਵੇਂ ਰਾਸ਼ਟਰਪਤੀ ਬਣ ਗਏ। ਤੇ ਫਿਲਾਸਫੀ ਦੀ ਜਦੋਂ ਗੱਲ ਆਉਂਦੀ ਹੈ ਤੇ ਫਿਲਾਸਫੀ ਦੀ ਨਾਲ ਨਾਲ ਫਰੈਡਰਿਕ ਨਿਤਸ਼ੇ ਦਾ ਨਾਮ ਆਉਂਦਾ ਹੈ ਤੇ ਉਹਦਾ ਸੰਖੇਪ ਦੇ ਵਿੱਚ ਜ਼ਿਕਰ ਕਰਦੇ ਉਹਨਾਂ ਦੀ ਜੀਵਨ ਲੀਲਾ ਕਿਹੋ ਜਿਹੀ ਰਹੀ ਹੈ। 15 ਅਕਤੂਬਰ 1844 ਨੂੰ ਜਰਮਨੀ ਦੇ ਸੈਕਸਨੀ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਈਸਾਈਆਂ ਦੀ ਸੁਧਾਰਵਾਦੀ ਲਹਿਰ ਦੇ ਨਾਲ ਜੁੜਿਆ ਹੋਇਆ ਸੀ ਤੇ ਮਾਂ ਵੀ ਜਿਹੜੀ ਸੀ ਪਾਦਰੀ ਸੀ। ਇਸ ਕਰਕੇ ਉਸ ਉੱਪਰ ਈਸਾਈ ਧਰਮ ਦਾ ਇੰਨਾ ਕੁ ਪ੍ਰਭਾਵ ਸੀ ਕਿ ਜਦੋਂ ਇਸਦੇ ਹਾਣੀ ਖੇਡਾਂ ਖੇਡਦੇ ਹੁੰਦੇ ਸੀ ਤਾਂ ਇਕਾਂਤ ਦੇ ਵਿੱਚ ਬੈਠ ਕੇ ਬਾਈਬਲ ਪੜ੍ਹ ਰਿਹਾ ਹੁੰਦਾ ਸੀ। ਬੋਨ ਦੇ ਵਿਸ਼ਵ ਵਿਦਿਆਲੇ ਦੇ ਵਿੱਚੋਂ ਪੱਛਮੀ ਦਰਸ਼ਨ ਦਾ ਅਧਿਐਨ ਕੀਤਾ। ਇਸ ਸਮੇਂ ਉਹਨੇ ਆਪਣੇ ਚਿੰਤਨ ਦੇ ਉੱਤੇ ਮੌਲਿਕ ਵਿਚਾਰਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਇਸ ਚਿੰਤਨ ਦੇ ਵਿੱਚ ਗਿਆਨ ਦੇ ਅਨੁਸਾਰ ਉਹਨੇ ਉਸਨੂੰ ਧਰਮ ਦੇ ਜਿਹੜੇ ਸੀ ਸੰਸਥਾਗਤ ਰੂਪ ਦੇ ਵਿੱਚ ਆਲੋਚਕ ਬਣਾ ਦਿੱਤਾ। ਉਹ ਪਰੰਪਰਾਗਤ ਬਿੰਬ ਵਾਲੇ ਰੱਬ ਦੇ ਸੰਕਲਪ, ਵਿਹਾਰ ਤੇ ਸਰੂਪ ਤੋਂ ਇਨਕਾਰੀ ਹੋ ਗਿਆ। ਜਾਣੀ ਕਿ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਨਾਸਤਕ ਬਣ ਗਿਆ। ਉਹ ਜਿਹੜਾ ਸੀਗਾ ਅਸਤਿਤਵਵਾਦੀ ਮਨੁੱਖ ਨੂੰ ਪ੍ਰਕਿਰਤੀ ਦੇ ਵੱਲੋਂ ਪ੍ਰਾਪਤ ਆਜ਼ਾਦੀ ਦਾ ਗੁਲਾਮ ਕਹਿੰਦਾ ਹੈ। ਨਿਤਸ਼ੇ ਨੇ ਜਿਹੜਾ ਸੀ ਰੱਬ ਦੀ ਮੌਤ ਦੇ ਉੱਤੇ ਮਹਾਮਾਨਵ ਦੇ ਜਨਮ ਦਾ ਜਿਹੜਾ ਸੰਦੇਸ਼ ਆਪਣੇ ਕਾਲਪਨਿਕ ਚਰਿੱਤਰ ਦੇ ਵਿੱਚ ਰਾਹੀਂ ਦਿੱਤਾ ਤੇ ਉਹ ਈਸਾਈਅਤ ਦੇ ਇਸ ਦੇ ਲਈ ਖਿਲਾਫ਼ ਸੀਗਾ ਕਿਉਂਕਿ ਚਰਚ ਦੇ ਉੱਤੇ ਈਸਾਈ ਪ੍ਰਚਾਰਕਾਂ ਨੇ ਸਮਾਜ ਦੇ ਵਿੱਚ ਪਖੰਡ, ਭੇਖ, ਦਾਨ ਤੇ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਸੋਚ ਨੂੰ ਜਿਹੜਾ ਸੀ ਛਿੱਥਲ ਕਰ ਛੱਡਿਆ ਸੀ ਤੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਤੇ ਸਿਰਜਣਾ ਵਾਸਤੇ ਕੋਈ ਯੋਗ ਉਪਰਾਲਾ ਨਹੀਂ ਕੀਤਾ ਸੀ। ਇਹਦੇ ਲਈ ਹੀ ਉਹਨੇ ਜਿਹੜਾ ਕਿਤਾਬ ਸੀ ਜਿਹੜੀ ਐਂਟੀ ਕ੍ਰਾਈਸਟ ਦੇ ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਇੱਥੇ ਉਸਦਾ ਭਾਵ ਇਹ ਸੀਗਾ ਧਾਰਮਿਕ ਸ਼ਾਸਤਰੀਆਂ ਤੇ ਈਸਾਈਅਤ ਦੇ ਸੰਸਥੀਕ੍ਰਿਤ ਸੁਭਾਅ ਵਾਲੇ ਰੱਬ ਤੋਂ ਜਿਹੜਾ ਵਾਲੇ ਰੱਬ ਤੋਂ ਹੈਗਾ, ਨਾ ਕਿ ਈਸਾ ਤੋਂ ਸੀਗਾ। ਉਹਨੇ ਫਿਰ ਈਸਾਈਅਤ ਦਾ ਬਾਈਕਾਟ ਕਰ ਦਿੱਤਾ ਤੇ ਕਿਹਾ ਕਿ ਆਓ ਵਾਪਸ ਯੂਨਾਨੀ ਸੱਭਿਆਚਾਰ ਦੇ ਵਿੱਚ ਪਰਤ ਕੇ ਖੁਸ਼ੀ ਦੇ ਉੱਤੇ ਸੁੱਖ, ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪ੍ਰੇਰਨਾ ਤੇ ਜੋਖਮ ਜਿਹੜਾ ਸੀ, ਨਿਰਭਉ ਭਾਵ ਰੰਗਾਂ ਤੇ ਸੰਗੀਤ ਦੇ ਦੇਵਤੇ ਦੀ ਆਰਾਧਨਾ ਕਰ ਲਈਏ। ਉਹ ਮਹਾਨ ਪੱਛਮੀ ਸੰਗੀਤਕਾਰ ਰਿਚਰਡ ਵਾਰਨਰ ਦਾ ਬੜਾ ਹੀ ਕਰੀਬੀ ਰਿਹਾ ਤੇ ਉਹਨੇ ਫਿਰ ਉਸਨੂੰ ਸੰਗੀਤ ਦੀ ਜਿਹੜੀ ਸੀ ਲਗਨ ਵੀ ਉਸੇ ਦੇ ਕੋਲੋਂ ਲੱਗਦੀ ਹੈ। ਨਿਤਸ਼ੇ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਪੜ੍ਹਨ ਦੇ ਉੱਤੇ ਲਿਖਣ ਵੱਲ ਜਿਹੜਾ ਲਾਇਆ ਤੇ ਡੂੰਘੇ ਅਧਿਐਨ ਤੇ ਖੋਜ ਕਾਰਨ ਸਿਹਤ ਪੱਖੋਂ ਲਾਪਰਵਾਹ ਹੋਣ ਕਰਕੇ ਕਮਜ਼ੋਰ ਹੋ ਗਿਆ। ਉਹਨੂੰ ਲੱਗਿਆ ਕਿ ਉਸਦਾ ਅੰਤਮ ਸਮਾਂ ਨੇੜੇ ਆ ਚੁੱਕਿਆ ਹੈ, ਇਸ ਦੇ ਲਈ ਅੰਤਮ ਇੱਛਾ ਲਿਖੀ ਕਿ

ਰਾਜੇ ਨੂੰ ਨਾ ਇੱਕ ਰਾਤ ਪਏ ਖਿਆਲ ਆ ਜਾਂਦਾ ਹੈ ਕਿ ਮੈਂ ਤੇ ਮੇਰੇ ਨਾਲ ਸੰਬੰਧਿਤ ਜਿਹੜੇ ਨੇ ਰਿਸ਼ਤੇਦਾਰ ਜਾਂ ਕੋੜਮਾ 200 ਜਾਂ 300 ਤੋਂ ਵੱਧ ਤਾਂ ਨਹੀਂ ਹੋਣਗੇ। ਦੂਜੇ ਪਾਸੇ ਲੱਖਾਂ ਕਰੋੜਾਂ ਲੋਕ ਨੇ ਰਾਜ ਦੇ ਵਿੱਚ ਭੁੱਖ ਤੇ ਬਿਮਾਰੀ ਦੇ ਨਾਲ ਮਰ ਰਹੇ ਹੈ। ਕਹਿੰਦਾ ਕਿ ਹੋ ਸਕਦਾ ਭਾਈ ਕਿ ਉਹ ਕਿਸੇ ਦਿਨ ਮੇਰਾ ਰਾਜ ਹੀ ਮੇਰੇ ਤੋਂ ਖੋਹ ਲੈਣ। ਇਸ ਬੇਚੈਨੀ ਦੇ ਵਿੱਚ ਸੋਚ ਕੇ ਅਗਲੇ ਦਿਨ ਉਹ ਸਵਾਲ ਆਪਣੇ ਮੰਤਰੀਆਂ ਸਾਹਮਣੇ ਰੱਖ ਦਿੰਦਾ ਹੈ। ਇੱਕ ਵਜ਼ੀਰ ਕਹਿਣ ਲੱਗਦਾ ਹੈ ਉਦੋਂ ਉੱਠ ਕੇ ਕਿ ਬਾਦਸ਼ਾਹ ਜੀ, ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਬਹੁਤ ਜਿਹੜੀ ਤਕੜੀ ਫੌਜ ਹੈ, ਕੋਈ ਫਿਕਰ ਨਾ ਕਰੋ। ਰਾਜ ਖੋਣ ਦੀ ਗੱਲ ਦੂਰ ਕੋਈ ਝਾਕ ਵੀ ਨਹੀਂ ਸਕਦਾ ਇਸ ਤੁਹਾਡੇ ਵੱਲ ਨੂੰ, ਕਹਿੰਦਾ ਕਿ ਖੋਣ ਦੀ ਤਾਂ ਦੂਰ ਦੀ ਗੱਲ ਰਹੀ। ਤੇ ਰਾਜੇ ਨੇ ਅੱਗੇ ਕਿਹਾ ਕਿ ਫੌਜ ਦੇ ਵਿੱਚ ਭਾਈ ਇਹ ਵੀ ਸੋਚ ਕਿ ਜਿਹੜੀ ਇਹ ਜਨਤਾ ਹੈ, ਇਹ ਆਵਾਮ ਹੈ, ਉਹਨਾਂ ਲੋਕਾਂ ਦੇ ਬੱਚੇ ਵੀ ਤਾਂ ਇਹਦੇ ਵਿੱਚ ਨੇ ਨਾ। ਮੇਰੇ ਰਿਸ਼ਤੇਦਾਰ ਤਾਂ ਕਹਿੰਦਾ ਕਿ 20-30 ਹੋਣਗੇ, ਉਸ ਤੋਂ ਵੱਧ ਥੋੜੇ ਹੋਣਗੇ, 100 ਲਾ ਲਓ। ਇਸ ਵਾਸਤੇ ਵਿਸ਼ਵਾਸ ਨਹੀਂ ਉਹਦਾ ਉਹਨਾਂ ਦੇ ਉੱਤੇ ਕੀਤਾ ਜਾ ਸਕਦਾ। ਦੂਜੇ ਵਜ਼ੀਰ ਨੇ ਫਿਰ ਕਿਹਾ ਉੱਠ ਕੇ, ਕਹਿੰਦਾ ਕਿ ਤੁਹਾਡੇ ਕੋਲ ਬੇਅੰਤ ਧਨ ਹੈ ਜੀ, ਧਨ ਦੌਲਤ ਹੈ, ਕਾਹਤੋਂ ਫਿਕਰ ਕਰਦੇ ਹੋ, ਜਿਹਦੇ ਨਾਲ ਤੁਸੀਂ ਉਹਨਾਂ ਦੀਆਂ ਸੇਵਾਵਾਂ ਖਰੀਦ ਸਕਦੇ ਹੋ। ਰਾਜੇ ਨੇ ਅੱਗਿਓਂ ਕਿਹਾ, ਉਹ ਪੈਸਾ ਵੀ ਟੈਕਸਾਂ ਦੇ ਰਾਹੀਂ ਭਾਈ ਲੈਂਦਾ ਮੈਂ, ਤੇ ਉਹ ਇਸ ਤੋਂ ਵੀ ਜਵਾਬ ਦੇ ਸਕਦੇ ਨੇ ਕਿ ਭਾਈ ਅਸੀਂ ਨਹੀਂ ਤੈਨੂੰ ਕਰ ਦਿੰਦੇ, ਨਾ ਨਹੀਂ ਦਿੰਦੇ ਟੈਕਸ, ਕਰ ਲਾ ਤੂੰ ਜੋ ਕਰਨਾ, ਫਿਰ ਕੀ ਕਰਾਂਗਾ। ਅਖੀਰ ਦੇ ਵਿੱਚ ਪਾਦਰੀ ਕਹਿਣ ਲੱਗਿਆ ਉੱਠ ਕੇ, ਕਹਿੰਦਾ ਕਿ ਤੁਹਾਡੇ ਰਾਜ ਨੂੰ ਅਸੀਂ ਧਾਰਮਿਕ ਲੋਕਾਂ ਨੇ ਕਾਇਮ ਰੱਖਿਆ ਹੋਇਆ ਹੈ, ਸਵੇਰ ਸ਼ਾਮ ਜਦ ਇਸ ਦੇ ਵਿੱਚ ਚਰਚ ਜਾਂਦੇ ਨੇ, ਇਹ ਸਭ ਜਦੋਂ ਚਰਚ ਜਾਂਦੇ ਹੈ, ਇੱਥੋਂ ਸਾਰਾ ਕੁਝ ਕਰ ਕਰਾ ਕੇ ਨਤਮਸਤਕ ਹੁੰਦੇ ਹੈ, ਤੇ ਉੱਥੇ ਕਹਿੰਦਾ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਹਰ ਰੋਜ਼ ਇਹੀ ਗੱਲ ਭਰ ਦਿੰਦੇ ਹਾਂ, ਹੇ ਧਰਮ ਨੂੰ ਮੰਨਣ ਵਾਲੇ ਬੰਦਿਓ, ਜੋ ਕੁਝ ਵੀ ਤੁਸੀਂ ਕਰਦੇ ਹੋ, ਚੰਗਾ ਜਾਂ ਮਾੜਾ, ਔਖਾ ਜਾਂ ਸੌਖਾ, ਇਹ ਸਭ ਕਰਨ ਦੇ ਲਈ ਤੁਹਾਨੂੰ ਰੱਬ ਨੇ ਭੇਜਿਆ। ਸੋ ਖਿੜੇ ਮੱਥੇ ਆਪਣਾ ਜਿਹੜਾ ਕੰਮ ਕਰੀ ਜਾਵੋ ਆਪਣਾ ਆਪਣਾ। ਰਾਜਾ ਜਿਹੜਾ ਹੈ, ਵਜ਼ੀਰ, ਅਹਿਲਕਾਰ ਤੇ ਹੋਰ ਸਾਰੇ ਰੱਬ ਦੇ ਹੀ ਕਹਿੰਦੇ ਭੇਜੇ ਹੋਏ ਨੇ, ਮਤਲਬ ਕਿ ਉਹ ਉੱਚੀ ਜਾਤੀ ਉੱਚੀ ਲੋਕ ਨੇ, ਉਹ ਰੱਬ ਦੇ ਮਤਲਬ ਕਿ ਉਹਨਾਂ ਨੂੰ ਇਹਨਾਂ ਦੀਆਂ ਹਕੂਮਤਾਂ ਦੇ ਵਿੱਚ ਲਾਇਆ ਹੋਇਆ ਤੇ ਉਹ ਦੇਖ ਰੇਖ ਕਰਦੇ ਆ ਤੁਹਾਡੀ, ਤੇ ਉਹ ਤੁਹਾਨੂੰ ਮੰਦਾ ਚੰਗਾ ਕਿੱਦਾਂ ਬੋਲ ਦੇਣਗੇ। ਵੇ, ਰੱਬ ਨੇ ਇਹਨਾਂ ਸਾਰਿਆਂ ਦਾ ਹੁਕਮ ਮੰਨਣ ਦੀ ਡਿਊਟੀ ਤੁਹਾਡੀ ਲਾਈ ਹੈ ਕਿ ਰਾਜਿਆਂ ਮਹਾਰਾਜਿਆਂ ਦਾ ਇਹਨਾਂ ਦਾ ਹੁਕਮ ਤੁਸੀਂ ਮੰਨਣਾ ਹੈ, ਤੇ ਜੇਕਰ ਇਹਨਾਂ ਦੀ ਗੱਲ ਨਹੀਂ ਮੰਨੋਗੇ ਤਾਂ ਖੁਦਾ ਨਾਰਾਜ਼ ਹੋ ਜਾਊ ਤੇ ਤੁਹਾਨੂੰ ਪਾਪ ਲੱਗੇਗਾ। ਫਿਰ ਵਾਰ ਵਾਰ ਕਹਿਣ ਵਾਲੀ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਪੱਕੀ ਥਾਂ ਬਣਾ ਲੈਂਦੀ ਹੈ, ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡਾ ਰਾਜ ਖੋਣ ਦਾ ਜਿਹੜਾ ਵਿਚਾਰ ਹੀ ਨਹੀਂ ਕਹਿੰਦਾ ਪੈਦਾ ਹੋ ਸਕਦਾ। ਇਹ ਗੱਲਬਾਤ ਹੈ ਜੀ, ਪਾਦਰੀ ਸਮਝਾਉਂਦਾ ਹੈ। ਤੇ ਲੋ ਦੋਸਤੋ, ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਨੇ, ਤੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਤਾਂ ਦੁਨੀਆ ਬਦਲ ਸਕਦੀ ਹੈ, ਆਪਣੇ ਆਪ ਨੂੰ ਅਸੀਂ ਬਦਲ ਸਕਦੇ ਹਾਂ। ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਤੇ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ, ਤੇ ਕੀ ਕਹਿੰਦੀਆਂ ਨੇ ਉਹਨਾਂ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਦੁਨੀਆਦਾਰੀ ਦੇ ਵਿੱਚ ਹਾਲਾਤ ਬਣੇ ਹੋਏ ਹੈ, ਸੁਰਖੀਆਂ ਸਿਰਫ ਇਹ ਹੀ ਨਹੀਂ ਨੇ ਕਿ ਸਾਡੇ ਸਮਾਜ, ਸਿਆਸਤ, ਲੋਕਤੰਤਰ ਤੇ ਆਉਣ ਵਾਲੇ ਕੱਲ੍ਹ ਦੇ ਨਾਲ ਜੁੜੇ ਹੋਏ ਵੱਡੇ ਸਵਾਲ ਖੜੇ ਹੁੰਦੇ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਹਾਥੀ ਵਾਲੇ ਜਿਹੜੇ ਨੇ ਆਪਣਾ ਹਾਥੀ ਲੈ ਕੇ ਤੁਰ ਪਏ ਨੇ, ਜਾਣੀ ਕਿ ਬਸਪਾ ਦਾ ਇਕੱਲਿਆਂ ਚੋਣ ਲੜਨ ਦਾ ਐਲਾਨ ਹੋ ਗਿਆ। ਕਿਸਾਨ ਅੰਦੋਲਨ ਦੇ ਨਾਲ ਜੁੜਿਆ ਨਵਾਂ ਟਕਰਾਅ ਜਿਹੜਾ ਵੱਧ ਰਿਹਾ ਹੈ, ਕਹਿੰਦੇ ਟਰਾਲੀ ਚੋਰੋ ਸਮਾਨ ਮੋੜੋ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਸਿਆਸੀ ਫੈਸਲਾ ਆ ਗਿਆ ਹੈ, ਕਹਿੰਦੇ ਵੀ ਭਾਈ ਇੱਕੋ ਹੀ ਮੈਂਬਰ ਨੂੰ ਅਸੀਂ ਪਰਿਵਾਰਕ ਨੂੰ ਜਿਹੜੀ ਹੈ ਚੋਣ ਲੜਾਵਾਂਗੇ। ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਜਿਹੜੇ ਲਿਖ ਦਿੱਤੇ ਗਏ ਨੇ। ਬਹਿਬਲ ਕਲਾਂ ਮਾਮਲੇ ਦੇ ਵਿੱਚ ਵਿਜੇ ਸਾਂਪਲਾ ਨੂੰ ਸਿੱਟ ਦੇ ਫਿਰ ਸਮਨ ਕਰ ਦਿੱਤੇ ਹੈ, ਤੇ ਦੂਸਰੇ ਪਾਸੇ ਰਾਮ ਰਹੀਮ ਜੀ ਫਿਰ ਬਾਹਰ ਆ ਚੁੱਕੇ ਹੈ, EVM ਦੀ ਭਰੋਸੇਯੋਗਤਾ ਜਿਤਾ ਰਹੇ ਨੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਭਾਰਤ ਦੇ, ਉਹਨਾਂ ਦੇ ਬਿਆਨ ਨੇ, ਯੂਨੀਵਰਸਿਟੀਆਂ 'ਚ ਜਾ ਕੇ ਲੈਕਚਰ ਕਰ ਰਹੇ ਨੇ ਤੇ ਬੱਚਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਵੋਟ ਬਣਵਾਓ। ਕਿ ਪੰਜਾਬ ਦੀ ਸਿਆਸਤ ਕਿਸੇ ਵੱਡੇ ਮੋੜ ਵੱਲ ਵੱਧ ਰਹੀ ਹੈ, ਬਹੁਤ ਵੱਡਾ ਸਵਾਲ ਹੈ। ਨਾਲ ਹੀ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਜਰੀਵਾਲ ਦੀ ਚੁਣੌਤੀ ਕੇਂਦਰ ਨੂੰ ਹੈ, ਕਹਿੰਦੇ ਆਓ ਭਾਈ ਦੇਖੋ ਕਿਸ ਕਾ ਸਕੂਲ ਬਿਹਤਰ ਹੈ, ਸਾਡਾ ਕਿ ਤੁਹਾਡਾ। ਦੇਸ਼ ਤੋਂ ਬਾਹਰ ਦੀਆਂ ਜੋ ਖ਼ਬਰਾਂ ਨੇ, ਦੁਨੀਆ ਦੀ ਵਿੱਚ ਅੱਜ ਦੇ ਕਈ ਗੰਭੀਰ ਸਵਾਲ ਖੜੇ ਨੇ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤਾਨਾਸ਼ਾਹੀ ਜਿਤਾ ਰਹੇ ਨੇ,

0: ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਇਰਾਨ ਨੇ ਜਿਹੜਾ ਪਾਕਿਸਤਾਨ ਨੇ ਨਵਾਂ ਦਾਅਵਾ ਕਰ ਦਿੱਤਾ ਹੈ ਤੇ ਉਹਦਾ ਜਿਹੜਾ ਸਾਥ ਨਿਭਾਇਆ ਸੀ ਜੋ ਪਹਿਲਾਂ ਸਮੇਂ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਭਾਰਤ ਦੇ ਨਾਲ ਤੇ ਹੋ ਸਕਦਾ ਕਿ ਇਸੇ ਕਰਕੇ ਹੀ ਭਾਰਤ ਨੇ ਕਿਤੇ ਨਾ ਕਿਤੇ ਜੋ ਵੀ ਹੋਰਮੁਜ਼ ਜਲਮਰੂ ਦਾ ਜੋ ਵੀ ਸਿਲਸਿਲਾ ਚੱਲ ਰਿਹਾ ਜਾਂ ਜੰਗ ਚੱਲ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਤੋਂ ਥੋੜਾ ਪਿੱਛੇ ਚੱਲ ਹੋ ਕੇ ਚੱਲ ਰਹੇ ਨੇ। ਇਸੇ ਤਰ੍ਹਾਂ ਟਰੰਪ ਤੇ ਕੈਨੇਡਾ ਵਿਚਾਲੇ ਵੱਧਦੀ ਛੱਬਦੀ ਜੰਗ ਹੈ ਤੇ ਉੱਥੇ ਵੀ ਜਿਹੜਾ ਟੈਰਿਫ ਵਾਰ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਅੱਜ ਉਹਨੂੰ ਤਾਨਾਸ਼ਾਹ ਵੀ ਕਹਿ ਦਿੱਤਾ ਗਿਆ। ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਦਾ ਵਿਵਾਦ ਜਿਹੜਾ ਟਰੰਪ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਇਹਦੇ ਵਿੱਚ ਤੇ ਇਰਾਨ ਤੇ ਨਵੀਆਂ ਅਮਰੀਕੀ ਪਾਬੰਦੀਆਂ ਲੱਗੀਆਂ ਨੇ ਤੇ ਫਰਾਂਸ ਦੇ ਵਿੱਚ ਵਵੰਡਰ ਦੀ ਤਬਾਹੀ ਨੇ ਯੂਕੇ ਦੇ ਨਾਲ ਜੁੜਿਆ ਆਈ ਵੀ ਐਫ ਡੋਨਰ ਵਿਵਾਦ ਜਿਹੜਾ ਹੈ ਉਹਦਾ ਖੁਲਾਸਾ ਕਰਾਂਗੇ ਤੇ ਹੋਰ ਸਿਆਸਤੀ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ ਤੇ ਤੁਹਾਡੇ ਲਈ ਵੀ ਸਵਾਲ ਰਹੇਗਾ ਕਿ ਤਕਨਾਲੋਜੀ ਤੇ ਭਰੋਸਾ ਕੀਤਾ ਜਾ ਸਕਦਾ ਹੈ ਅੱਜ ਦੇ ਸਮੇਂ ਚ ਜਦੋਂ ਫੈਸਲੇ ਸਿੱਧੇ ਇਨਸਾਨੀ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਸਾਡੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ। ਤੇ ਲਓ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੇ ਪੰਜਾਬ ਦੀ ਖਬਰ ਦੀ ਸ਼ੁਰੂਆਤ ਕਰਦੇ ਹਾਂ। ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਮਾਇਆਵਤੀ ਨੇ ਹਾਥੀ ਜਿਹੜਾ ਆਪਣਾ ਮੱਠੀ ਮੱਠੀ ਚਾਲੇ ਜਿਹੜਾ ਤੋਰ ਲਿਆ। ਬਹੁਜਨ ਸਮਾਜ ਪਾਰਟੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਅੱਜ ਕਲੀਅਰ ਕਰ ਦਿੱਤਾ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਦੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਆਪਣੇ ਤੌਰ ਦੇ ਉੱਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਦੇ ਲਈ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਦੇ ਦੌਰਾਨ ਕਰ ਦਿੱਤਾ ਹੈ। ਪਾਰਟੀ ਦੇ ਇੱਕ ਬਿਆਨ ਦੇ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਪੰਜਾਬ ਚੋਣਾਂ ਵੀ ਕਿਸੇ ਨਾਲ ਬਿਨਾਂ ਕਿਸੇ ਗੱਠਜੋੜ ਜਾਂ ਸਮਝੌਤੇ ਦੇ ਇਕੱਲਿਆਂ ਲੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਚੋਣ ਗੱਠਜੋੜ ਦੇ ਨਤੀਜੇ ਵਜੋਂ ਸੀਟਾਂ ਤੇ ਵੋਟ ਪ੍ਰਤੀਸ਼ਤਾਂ ਵਿੱਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ। ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਚਾਹੀਦੇ ਨੇ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਜਨ ਵਿਰੋਧੀ ਰਵੱਈਏ ਤੋਂ ਦੁਖੀ ਲੋਕ ਸਰਵਜਨ ਹਿੱਤੇ ਅਤੇ ਸਰਵਜਨ ਸੁਖੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀਆਂ ਅੰਬੇਦਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾ ਬੀ ਆਰ ਅੰਬੇਦਕਰ ਤੇ ਬਸਪਾ ਦੇ ਸੰਸਥਾਪਕ ਕਾਂਛੀ ਰਾਮ ਹੁਣਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਦੂਸਰੇ ਪਾਸੇ ਕਿਸਾਨ ਹੋ ਗਏ ਨੇ ਸਿੱਧੇ ਤੇ ਲੱਗ ਗਏ ਨੇ ਪੋਸਟਰ ਲਾਉਣ। ਕਹਿੰਦੇ ਟਰਾਲੀ ਚੋਰੋ, ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਖਨੌਰੀ ਸ਼ੰਭੂ ਮੋਰਚੇ ਦੇ ਸਮਾਨ ਦੀ ਭਰਪਾਈ ਦੇ ਲਈ ਪਿੰਡ ਪਿੰਡ ਲੱਗਣਗੇ ਪੋਸਟਰ, ਅੱਜ ਤੋਂ ਸ਼ੁਰੂਆਤ ਹੋ ਗਈ ਹੈ ਤੇ 14 ਸਤੰਬਰ ਤੋਂ ਅਮਨ ਅਰੋੜਾ ਦੇ ਗੇਟ ਦੇ ਅੱਗੇ 5 ਦਿਨਾਂ ਦਾ ਪੱਕਾ ਮੋਰਚਾ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਪਿੰਡ ਦੋਦਰ ਵਿੱਚ ਇਕਾਈ ਪ੍ਰਧਾਨ ਸਤਨਾਮ ਸਿੰਘ ਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਲਖਬੀਰ ਸਿੰਘ ਜੰਗ ਜਿਹੜੇ ਨੇ ਦੋਦਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤਹਿਤ ਅੱਜ ਤੋਂ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ ਤੇ ਇਨ੍ਹਾਂ ਪੋਸਟਰਾਂ ਦੇ ਉੱਤੇ ਜਿਹੜੇ ਨੇ ਲੋਗੋ ਹੋਵੇਗਾ ਕਿ ਟਰਾਲੀ ਚੋਰੋ, ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਇਸ ਤੋਂ ਇਲਾਵਾ ਇਨ੍ਹਾਂ ਪੋਸਟਰਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਹੈ ਕਿਉਂਕਿ ਸ਼ੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜ਼ਬਰ ਦੇ ਤਹਿਤ ਮੋਰਚੇ ਖਦੇੜ ਕੇ ਮੋਰਚੇ ਦੇ ਵਿੱਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਰਾ ਸਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਲੁੱਟਿਆ ਗਿਆ ਸੀ। ਇਕੱਲੇ ਸ਼ੰਭੂ ਤੋਂ ਹੀ 3,07,948 ਰੁਪਏ ਦਾ ਸਮਾਨ ਕਹਿੰਦੇ ਲੁੱਟ ਲਿਆ ਗਿਆ ਤੇ ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ, ਜਿਹਦੇ ਰੋਸ ਦੇ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਲਗਾਏ ਹੁਣ ਜਾਣਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਦੇ ਨਾਲ ਸੰਬੰਧਿਤ ਮੰਗ ਪੱਤਰ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀ ਸਮੇਤ ਪੱਕਾ ਮੋਰਚਾ ਲਾਇਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਸਰਕਾਰ ਨੇ ਸ਼ੰਭੂ ਖਨੌਰੀ ਮੋਰਚੇ ਦੀ ਭਰਪਾਈ ਨਾ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ। 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਦੇ ਵਿਚ ਵੀ ਮਨਾਇਆ ਜਾਵੇਗਾ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਰਿਵਾਰ ਦੇ ਵਿਚੋਂ ਕੋਈ ਵੀ ਨਹੀਂ ਲੜੇਗਾ ਚੋਣਾਂ ਦਾ, ਜਿਹੜਾ ਇਹ ਗੱਲਬਾਤ ਕਹਿ ਰਹੇ ਨੇ ਤਰਸੇਮ ਸਿੰਘ ਉਨ੍ਹਾਂ ਦੇ ਪਿਤਾ। ਖਡੂਰ ਸਾਹਿਬ ਤੋਂ ਜ਼ਿਲ੍ਹੇ ਦੇ ਵਿਚ ਜੇਲ੍ਹ ਦੇ ਵਿਚ ਬੰਦ ਮੈਂਬਰ ਪਾਰਲੀਮੈਂਟ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਤੇ ਪਰਿਵਾਰਵਾਦ ਘਰਾਨੇਸ਼ਾਹੀ ਦੀ ਸਿਆਸਤ ਨੂੰ ਖਤਮ ਕਰਨ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਵੇਗਾ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਹੋਇਆਂ ਤਰਸੇਮ ਸਿੰਘ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਵਾਲੇ ਵਰਕਰਾਂ, ਇਮਾਨਦਾਰ ਆਗੂਆਂ ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਦੇ ਲਈ ਲਿਆ ਗਿਆ ਤਾਂ ਜੋ ਉਹ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਲਈ ਅੱਗੇ ਆ ਕੇ ਕੰਮ ਕਰ ਸਕਣ ਤੇ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਰੋਲ ਸਿਰਫ਼ ਪੰਜਾਬ ਅਤੇ ਪੰਥ ਦੇ ਸੰਘਰਸ਼ ਦੇ ਵਿਚ ਸਹਿਯੋਗ ਦੇਣ ਤੱਕ ਹੀ ਸੀਮਤ ਰਹੇਗਾ, ਨਾ ਕਿ ਖੁਦ ਸਿਆਸੀ ਅਹੁਦੇ ਹਾਸਲ ਕਰਨ ਦੇ ਲਈ। ਤਰਸੇਮ ਸਿੰਘ ਉਨ੍ਹਾਂ ਨੇ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਅੰਮ੍ਰਿਤਪਾਲ ਸਿੰਘ ਦੇ ਲਾਏ NSA ਨੂੰ ਰੱਦ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਦੇ ਲਈ ਚਲਾਈਆਂ ਮੁਹਿੰਮ ਦੇ ਵਿਚ ਜਿਹੜਾ ਹਿੱਸਾ ਲੈਂਦੇ ਰਹੇ ਨੇ। ਉਨ੍ਹਾਂ ਦੇ ਕੋਲ ਪਾਰਟੀ ਦੇ ਵਿਚ ਕੋਈ ਅਹੁਦਾ ਨਹੀਂ ਹੈ, ਦੱਸਿਆ ਕਿ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਮਾਰਚ 2023 ਦੀ ਕਾਰਵਾਈ ਤੋਂ ਬਾਅਦ ਜੇਲ੍ਹ ਦੇ ਵਿਚ ਬੰਦ ਨੇ ਤੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਪਾਰਟੀ ਦੇ ਸੰਗਠਨਾਤਮਕ ਅਹੁਦੇ ਦੇ ਉੱਤੇ ਤੈਨਾਤ ਨਹੀਂ ਹੈ। ਦੂਸਰੇ ਪਾਸੇ ਰਾਮ ਰਹੀਮ ਦੀਆਂ ਪੌਂ 12 ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ ਤੇ 17ਵੀਂ ਵਾਰ ਇਹ ਜੇਲ੍ਹ ਤੋਂ ਬਾਹਰ ਆਇਆ ਹੈ, ਜਿਸਦੇ ਵਿਚ SGPC ਤੇ ਜਥੇਦਾਰ ਗੜਗਾ ਜੁਖਨਾ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। 2 ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਦੇ ਵਿਚੋਂ 21 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ 21 ਦਿਨਾਂ ਦੀ ਅਸਥਾਈ ਰਿਹਾਈ ਦਿੱਤੀ ਗਈ ਹੈ। ਡੇਰਾ ਮੁਖੀ ਸਵੇਰੇ ਕਰੀਬ 6:05 ਦੇ ਉੱਤੇ ਪੁਲਿਸ ਦੇ ਸਖ਼ਤ ਸੁਰੱਖਿਆ ਘੇਰੇ ਹੇਠ ਇੱਕ SUV ਗੱਡੀ ਰਾਹੀਂ ਜੇਲ੍ਹ ਪਰਿਸਰ ਤੋਂ ਜਿਹੜਾ ਬਾਹਰ ਨਿਕਲਿਆ ਤੇ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ ਪਾਸ ਪੁਲਿਸ ਜਿਹੜੀ ਹੈ ਵੱਲੋਂ ਪੁਖਤਾ ਕਹਿੰਦੇ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫਰਲੋ ਦੇ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ਦੇ ਵਿਚ ਹੀ ਰਹੇਗਾ। 2017 August ਦੇ ਵਿਚ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ ਜਦੋਂ ਉਸ ਨੂੰ ਫਰਲੋ ਜਾਂ ਫਰਲੋ ਦੇ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਹੈ। ਇਸ ਸਾਲ ਦੇ ਦੌਰਾਨ ਹੀ ਇਹ 3ਜੀ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਇਸੇ ਸਾਲ ਜਨਵਰੀ ਮਹੀਨੇ 40 ਦਿਨਾਂ ਦੀ ਤੇ ਮਈ ਮਹੀਨੇ ਦੇ ਵਿਚ 30 ਦਿਨਾਂ ਦੀ ਫਰਲੋ ਜਿਹੜੀ ਸੀ ਦਿੱਤੀ ਗਈ ਸੀ। ਦੂਸਰੇ ਪਾਸੇ ਬਹਿਬਲ ਕਲਾ ਗੋਲੀਕਾਂਡ ਮਾਮਲੇ ਦੇ ਵਿਚ ਵਿਜੇ ਸਾਂਪਲਾ ਜਿਹੜੇ ਨੇ ਉਨ੍ਹਾਂ ਨੂੰ ਸਿੱਟ ਦੇ ਵੱਲੋਂ ਸਮਨ ਜਾਰੀ ਕਰਤੇ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਆਗੂ ਵਿਜੇ ਸਾਂਪਲਾ ਨੂੰ ਇੱਕ ਵਾਰ ਫਿਰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ SIT ਦੇ ਵੱਲੋਂ ਸਮਨ ਭੇਜੇ ਗਏ ਨੇ। 27 August ਨੂੰ ਚੰਡੀਗੜ੍ਹ ਦੇ ਵਿਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ, ਪਰ ਸਾਂਪਲਾ ਨੇ ਪਾਰਟੀ ਦੀਆਂ ਪਹਿਲਾਂ ਤੋਂ ਹੀ ਤੈਅ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਸ ਦਿਨ ਪੇਸ਼ ਹੋਣ ਤੋਂ ਜਿਹੜਾ ਅਸਮਰਥਾ ਜਿਹੜੀ ਹੈ ਪ੍ਰਗਟਾਈ ਹੈ ਤੇ ਪੇਸ਼ੀ ਦੇ ਲਈ ਕੋਈ ਵੀ ਹੋਰ ਤਾਰੀਖ ਦੇਣ ਦੀ ਮੰਗ ਕੀਤੀ ਹੈ। ਅੱਜ ਸਵੇਰੇ ਮਾਡਲ ਟਾਊਨ ਥਾਣੇ ਦੀ ਪੁਲਿਸ ਸਾਂਪਲਾ ਨੂੰ SIT ਦਾ ਜਿਹੜਾ ਨੋਟਿਸ ਦੇਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣ ਬੁੱਝ ਕੇ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਨੇ ਕਿ ਉਨ੍ਹਾਂ ਨੂੰ ਉਹ ਦਸਤਾਵੇਜ਼ ਸੌਂਪੇ ਜਾਣ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਨ੍ਹਾਂ ਨੂੰ ਸਮਨ ਕੀਤੇ ਜਾ ਰਹੇ ਨੇ, ਪਰ ਅਜੇ ਤੱਕ ਉਹ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਹੀ ਨਹੀਂ ਕਰਵਾਏ ਗਏ ਨੇ। ਇਸੇ ਤਰ੍ਹਾਂ ਗੱਲਬਾਤ ਕਰਦਿਆਂ ਉਨ੍ਹਾਂ ਸਾਂਪਲਾ ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਤੇ ਅਗਲੀ ਗੱਲ ਕਰੀਏ ਤਾਂ EVM ਇੰਡੀਆ EVM ਇੰਟਰਨੈਟ ਬਲੂਟੁੱਥ ਜਾਂ ਵਾਈਫਾਈ ਦੇ ਨਾਲ ਕੋਈ ਵੀ ਕਹਿੰਦੇ ਮੇਲ ਜੋੜ ਨਹੀਂ ਰੱਖਦੀ ਹੈ। ਗਣੇਸ਼ ਕੁਮਾਰ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ ਹੈ। ਈਵੀਐਮ ਦੀ ਸੁਰੱਖਿਆ ਦੇ ਬਾਰੇ ਮੁੱਖ ਚੋਣ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਨਾਲ ਸੰਵਾਦ ਰਚਾਇਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐਮ ਸਰਕਾਰੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਨੇ ਤੇ ਇਨ੍ਹਾਂ ਦੇ ਵਿਚ ਇੰਟਰਨੈਟ, ਬਲੂਟੁੱਥ ਜਿਹੜਾ ਜਾਂ ਵਾਈਫਾਈ ਦੀ ਵੀ ਕਹਿੰਦੇ ਕੋਈ ਵੀ ਕੁਨੈਕਟੀਵਿਟੀ ਨਹੀਂ ਹੁੰਦੀ ਹੈ। ਲਖਨਊ ਦੇ ਆਪਣੇ 2 ਦਿਨਾਂ ਦੌਰੇ ਦੇ ਦੌਰਾਨ ਕੁਮਾਰ ਨੇ ਇੱਕ ਕਾਲਜ ਦੇ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਤੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਚੋਣ ਪ੍ਰਕਿਰਿਆ ਈਵੀਐਮ ਦੀ ਭਰੋਸੇਯੋਗਤਾ ਤੇ ਨੌਜਵਾਨ ਵੋਟਰਾਂ ਦੀ ਮਹੱਤਤਾ ਦੇ ਬਾਰੇ ਚਰਚਾ ਕੀਤੀ ਹੈ। ਈਵੀਐਮ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿਚ ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਪਬਲਿਕ ਸੈਕਟਰ ਦੀਆਂ ਕੰਪਨੀਆਂ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹ ਕਿਸੇ ਵੀ ਇੰਟਰਨੈਟ ਜਾਂ ਵਾਇਰਲੈਸ ਤਕਨਾਲੋਜੀ ਦੇ ਨਾਲ ਨਹੀਂ ਜੁੜੀਆਂ ਹੋਈਆਂ ਹੁੰਦੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿਚ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਉਸ ਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰਨ ਤੇ ਆਪਣੀ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਆਪਣੇ ਅਧਿਆਪਕਾਂ ਤੇ ਸਕੂਲ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਦੀ ਇੱਛਾ ਤੇ ਮਾਤ ਭੂਮੀ ਦੇ ਨਾਲ ਲਗਾ ਨੇ ਉਨ੍ਹਾਂ ਨੂੰ ਦੇਸ਼ ਦੇ ਵਿਚ ਰਹਿ ਕੇ ਜਨਤਕ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਸਿਵਲ ਸਰਵਿਸਿਜ ਪ੍ਰੀਖਿਆ ਪਾਸ ਕੀਤੀ ਤੇ IAS ਦੇ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਭਾਰਤ ਦੇ ਵਿਚ ਚੋਣ ਪ੍ਰਕਿਰਿਆ ਦੇ ਪੈਮਾਨੇ ਦਾ ਜ਼ਿਕਰ ਕਰਦਿਆਂ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵਿਚ ਲਗਭਗ 100 ਕਰੋੜ ਵੋਟਰ ਨੇ ਤੇ ਇੰਨੇ ਵੱਡੇ ਵੋਟਰਾਂ ਦੇ ਲਈ ਚੋਣਾਂ ਕਰਵਾਉਣਾ ਆਪਣੇ ਆਮ ਆਪ ਜਿਹੜਾ ਵਿਚ ਇਕ ਬਹੁਤ ਵੱਡਾ ਕੰਮ ਹੈ, ਜਿਸ ਨੂੰ ਨੇਪਰੇ ਚਾੜਨ ਦੇ ਲਈ ਵੱਡੀ ਗਿਣਤੀ ਦੇ ਵਿਚ ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਨੇ। ਉਨ੍ਹਾਂ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਵੀ ਕੀਤਾ ਹੈ ਤੇ ਸੰਵਿਧਾਨ ਦੀ ਧਾਰਾ 326 ਦਾ ਹਵਾਲਾ ਦਿੰਦਿਆਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਵੋਟਰ ਦੇ ਵਜੋਂ ਰਜਿਸਟਰਡ ਜਿਹੜਾ ਹੋਣ ਦੀ ਅਪੀਲ ਵੀ ਕੀਤੀ ਹੈ। ਇਕ ਪਾਸੇ ਕਹਿੰਦੇ ਨੇ ਮੋਦੀ ਸਾਹਿਬ ਦੇ, ਦੂਜੇ ਪਾਸੇ ਨੇ ਕੇਜਰੀਵਾਲ, ਪਰ ਪਿੱਠ ਆਪਣੀ ਥਪੜਾ ਲਏ ਨੇ, ਪੰਜਾਬ ਦਾ ਜਿਹੜਾ ਨਾਂ ਚਮਕਾ ਰਹੇ ਨੇ। ਕਹਿੰਦੇ ਨੇ ਕਿ ਭਾਈ ਪੰਜਾਬ ਤੇ ਗੁਜਰਾਤ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਮੀਡੀਆ ਸਾਹਮਣੇ ਕਰਵਾ ਲਓ ਨਿਰੀਖਣ ਤੇ ਕੇਜਰੀਵਾਲ ਦੀ ਜਿਹੜੀ ਹੈ ਬੀਜੇਪੀ ਨੂੰ ਚੁਣੌਤੀ ਆਈ ਹੈ ਕਿ ਕਿਹਨਾਂ ਦੇ ਸਕੂਲ ਜਿਹੜੇ ਨੇ ਬਿਹਤਰ ਨੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਤਿੱਖਾ ਜਵਾਬ ਦਿੰਦਿਆਂ ਦੋਸ਼ ਲਾ ਦਿੱਤਾ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰੇ ਝੂਠੀ ਵੀਡੀਓ ਫੈਲਾ ਰਹੇ ਹੈ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤੇ ਸਾਨੂੰ ਜਨਤਾ ਤੇ ਮੀਡੀਆ ਦੇ ਨਾਲ ਮਿਲ ਕੇ ਇਨ੍ਹਾਂ ਸਕੂਲਾਂ ਦਾ ਕਹਿੰਦੇ ਨਿਰੀਖਣ ਕਰਨਾ ਚਾਹੀਦਾ ਹੈ। ਆਓ ਦੇਖੀਏ ਕਿ ਕਿਸਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਢੇ 4 ਸਾਲਾਂ ਦੇ ਵਿਚ ਪੰਜਾਬ ਦੇ 19,700 ਸਰਕਾਰੀ ਸਕੂਲਾਂ ਚੋਂ 19,200 ਦੇ ਵਿਚ ਸੁਧਾਰ ਕੀਤਾ ਗਿਆ ਤੇ 500 ਹੋਰਨਾਂ ਦੇ ਉੱਤੇ ਕੰਮ ਚੱਲ ਰਿਹਾ ਤੇ ਭਾਈ ਦਿੱਲੀ ਦੇ ਦਿਖਾ ਦਿਓ ਤਾਂ ਚੁੱਪ ਕਰਕੇ ਤੁਸੀਂ, ਨਾਲੇ ਉਹ ਲੱਗ ਗਏ ਹੈ, ਆਪ ਹੀ ਉੱਥੇ ਦੇਖ ਲੈਣਗੇ, ਮੀਡੀਆ ਵੀ ਉੱਥੇ ਵੱਡਾ ਇੰਟਰਨੈਸ਼ਨਲ ਮੀਡੀਆ ਰਹਿੰਦਾ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ। ਭਾਜਪਾ ਨੂੰ ਇਹ ਵੀ ਦੱਸਣਾ ਚਾਹੀਦਾ, ਕਹਿੰਦੇ ਕਿ ਇਸਨੇ ਪਿਛਲੇ 30 ਸਾਲਾਂ ਦੇ ਵਿਚ ਕੀ ਕੰਮ ਕੀਤਾ। ਸਾਡੀ ਸਰਕਾਰ ਨੇ ਅਧਿਆਪਕਾਂ, ਪ੍ਰਿੰਸੀਪਲਾਂ, ਮਾਪਿਆਂ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਸਕੂਲਾਂ ਦੇ ਵਿਚ ਸੁਧਾਰ ਕੀਤਾ। ਇਸ ਦੇ ਲਈ ਭਾਜਪਾ ਨੂੰ ਇਨ੍ਹਾਂ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਚਾਹੀਦਾ। ਜਦੋਂ ਤੋਂ ਕਾਂਗਰਸ ਜਨਤਾ ਪਾਰਟੀ ਨੇ ਭਾਜਪਾ ਸ਼ਾਸਿਤ ਸੂਬਿਆਂ ਦੇ ਵਿਚ ਸਕੂਲਾਂ ਦਾ ਨਿਰੀਖਣ ਸ਼ੁਰੂ ਕੀਤਾ ਉਦੋਂ ਤੋਂ ਉਨ੍ਹਾਂ ਸਕੂਲਾਂ ਦੀ ਕਹਿੰਦੇ ਮਾੜੀ ਹਾਲਤ ਸਾਹਮਣੇ ਆਈ ਹੈ। ਅੱਜ ਸਰਕਾਰੀ ਸਕੂਲ ਸਿੱਖਿਆ ਦੇ ਵਿਚ ਪੰਜਾਬ ਦੇਸ਼ ਦੇ ਵਿਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਹ ਅਸੀਂ ਨਹੀਂ ਕਹਿੰਦੇ ਸਗੋਂ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਰਿਪੋਰਟ ਦੇ ਵਿਚ ਕਿਹਾ ਜਾ ਰਿਹਾ। ਪੰਜਾਬ ਨੇ ਕੇਰਲ ਨੂੰ ਵੀ ਜਿਹੜਾ ਪਿੱਛੇ ਛੱਡ ਦਿੱਤਾ ਤੇ ਜਦੋਂ 2022 ਦੇ ਵਿਚ ਸਾਡੀ ਸਰਕਾਰ ਬਣੀ ਸੀ ਤੇ ਕਹਿੰਦੇ ਤਾਂ ਪੰਜਾਬ ਜਿਹੜਾ ਸੀ ਉਦੋਂ 28ਵੇਂ ਸਥਾਨ ਦੇ ਉੱਤੇ ਹੁੰਦਾ ਸੀ ਤੇ ਹੁਣ ਪਹਿਲੇ ਨੰਬਰ ਤੇ ਹੈ। ਮੰਗਲਵਾਰ ਨੂੰ ਅੱਜ ਵੀਡੀਓ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਸ ਸਮੇਂ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਸਾਰੇ ਮੀਡੀਆ ਦੇ ਨਾਲ ਮਿਲ ਕੇ ਗੁਜਰਾਤ ਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਨਿਰੀਖਣ ਕਰਾਂਗੇ ਤੇ ਦੇਖਾਂਗੇ ਕਿ ਕਿਹੜੇ ਸਕੂਲ ਚੰਗੇ ਨੇ। ਤੇ ਭਾਈ ਫਿਰ ਉਹ ਲੋਕ ਬੱਚੇ ਘੱਟ ਘੱਟ ਹੋ ਰਹੇ ਨੇ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ, ਚੰਗੇ ਤਾਂ ਸਕੂਲ ਹੈਗੇ ਨੇ। 2018 ਦੀ ਇੱਕ ਪੁਰਾਣੀ ਵੀਡੀਓ ਵਾਇਰਲ ਕਰ ਰਹੇ ਨੇ ਤੇ ਉਸ ਸਮੇਂ ਸਕੂਲ ਮਾੜੇ ਸਨ ਕਿਉਂਕਿ ਕਾਂਗਰਸ ਸਰਕਾਰ ਸੱਤਾ ਦੇ ਵਿਚ ਸੀ ਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਰਹੀ ਸੀ ਤੇ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸਮਰਥਕ ਰਤਨ ਢਿੱਲੋਂ ਨੇ ਵੀ ਸਕੂਲਾਂ ਦੇ ਬਾਰੇ ਟਵਿੱਟ ਕੀਤਾ ਸੀ ਤੇ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜੇਕਰ ਭਾਜਪਾ ਦੇ ਵਿਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਤੇ ਹਜ਼ਾਰ ਹਜ਼ਾਰ ਸਕੂਲਾਂ ਦੇ ਨਾਂ ਰੱਖਣ ਤੇ ਅਸੀਂ ਹਜ਼ਾਰ ਸਕੂਲਾਂ ਦੇ ਨਾਂ ਰੱਖਦੇ ਆ ਉਹਨਾਂ ਦੇ ਸਾਹਮਣੇ। ਇੱਕ ਪਾਸੇ ਕਹਿੰਦੇ ਨੇ ਕਿ ਉਹ ਬਿੰਦ ਰੱਖੀਆ ਦਾ ਗੀਤ ਹੈ ਨਾ, ਜੇ ਗਲਤ ਨਾ ਹੋਵਾਂ ਤਾਂ ਯਾਦ ਆਉਂਦਾ, ਕਹਿੰਦਾ ਇਧਰੋਂ ਰੁਮਾਲ ਹਿੱਲਿਆ ਤੇ ਉਧਰੋਂ ਹਿੱਲੀ ਫੁਲਕਾਰੀ, ਤੇ ਇਧਰ ਕੇਜਰੀਵਾਲ ਦਾ ਬਿਆਨ ਆਇਆ ਤੇ ਪੰਜਾਬ ਦੇ ਵਿੱਚ ਮਾਸਟਰ ਆਪਣੇ ਟੀਚਰਾਂ ਦੀਆਂ ਜਿਹੜੀਆਂ ਨੇ ਤਨਖਾਹਾਂ ਵਧਾ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਮਾਨ ਸਤਿਕਾਰ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਦਾ ਜਿਹੜਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਲਗਭਗ 1000 ਤੋਂ ਤਕਰੀਬਨ 1100 ਅਧਿਆਪਕਾਂ ਨੂੰ ਲਾਭ ਹੋਏਗਾ, ਜਿਸਦੇ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵੱਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ, ਡਬਲ ਫਾਇਦਾ। ਇਸ ਗੱਲ ਦਾ ਕਹਿੰਦੇ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਦੇ ਵਫਦ ਦੇ ਨਾਲ ਮੀਟਿੰਗ ਕਰਦਿਆਂ ਕੀਤਾ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਭਵਿੱਖ ਨੂੰ ਬਣਾਉਣ ਚ ਅਧਿਆਪਕਾਂ ਦੀ ਅਹਿਮ ਭੂਮਿਕਾ ਦੇ ਬਾਵਜੂਦ ਅਧਿਆਪਕ ਭਾਈਚਾਰੇ ਦੀ ਅਣਦੇਖੀ ਕੀਤੀ, ਤੇ ਉਨ੍ਹਾਂ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਰੀੜ ਦੀ ਹੱਡੀ ਨੇ, ਤੇ ਲਗਭਗ 2 ਦਹਾਕਿਆਂ ਤੋਂ ਇਹ ਅਧਿਆਪਕ ਘੱਟ ਤਨਖਾਹ ਮਿਲਣ ਦੇ ਬਾਵਜੂਦ ਸਮਰਪਣ ਭਾਵਨਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ, ਤੇ ਸਾਡੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਜਿਹੜਾ ਵਾਧਾ ਕਰਕੇ ਇਸ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਨਿਆਂ ਨੂੰ ਦੂਰ ਕਰਨ ਦਾ ਫੈਸਲਾ ਕੀਤਾ। ਤੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਨਾ ਸਿਰਫ ਵਧੀ ਹੋਈ ਤਨਖਾਹ ਮਿਲੇਗੀ, ਸਗੋਂ ਕੇਂਦਰੀ ਵਿਦਿਆਲਿਆ ਸਕੂਲ ਦੀ ਤਰਜ਼ ਦੇ ਉੱਤੇ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਜਿਸ ਦੇ ਨਾਲ ਉਨ੍ਹਾਂ ਦੀਆਂ ਸੇਵਾਵਾਂ ਸ਼ਰਤਾਂ ਦੇ ਵਿੱਚ ਸੁਧਾਰ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਾ ਕੇ ਵਿਦੇਸ਼ੀ ਖਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਜੁੜ ਚੁੱਕੇ ਨੇ ਸਾਡੇ ਸਾਥੀ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਤਰੱਕੀਆਂ ਹੋਈ ਜਾਂਦੀਆਂ ਜੀ, ਮੈਂ ਕਿਹਾ ਬੱਲੇ ਬੱਲੇ ਕਰਾਈ ਜਾਂਦੇ ਆ।
1: ਬਿਲਕੁਲ ਤਰੱਕੀਆਂ ਹੋਈ ਜਾਂਦੀਆਂ ਜੀ, ਉਹ ਤਾਂ ਇਹ ਆ ਕਿ ਮੈਂ ਤਾਂ ਇਹ ਸੋਚ ਰਿਹਾ ਸੀ ਖਬਰ ਤੁਹਾਡਾ ਸੁਣਦਾ ਕਿ ਮੈਂ ਕਿਹਾ ਇਹ ਤਾਂ ਹੁਣ ਮੱਲਮ ਪੱਟੀ ਵਾਲਾ ਟਾਈਮ ਚੱਲ ਪਿਆ।
0: ਮੈਂ ਉਹੀ ਸੋਚਦਾ ਜੀ, ਡੀਏ ਤਾਂ ਦੇ ਨਹੀਂ ਹੁੰਦਾ ਤੇ ਤਨਖਾਹ ਸੈਣੀ ਸਾਹਿਬ ਕਿੱਥੋਂ ਪੈਸਾ ਕੱਢੀ ਜਾਂਦੇ ਆ, ਨਾਲੇ ਕਹਿੰਦੇ ਪੈਸਾ ਆਇਆ ਨੀ,
1: ਤੇ ਇਹ ਕਿਹੜਾ ਦੇਣੀਆਂ ਜੀ? ਇਹ ਤਾਂ ਉਹਨਾਂ ਨੂੰ ਬਸ, ਹਾਂਜੀ ਇਹ ਤਾਂ ਜੋ ਬਹਿਣਗੀਆਂ ਉਦੋਂ ਜਦੋਂ ਹੈਗਾ ਕੈਬਨਿਟ ਪਾਸ ਕਰੂ, ਨੋਟੀਫਿਕੇਸ਼ਨ ਹੋਊ ਕਦੋਂ ਤੋਂ ਲਾਗੂ ਹੋਣਗੇ ਜੀ, ਹਾਂਜੀ ਇਹ ਤਾਂ 3-6 ਮਹੀਨੇ ਇਹਨਾਂ ਨੇ ਕੱਢ ਲੈਣੇ ਹੈਗੇ ਆ, ਇਹਨਾਂ ਨੇ ਵਿਚਾਰੇ ਵੋਟ ਪਾਉਣਗੇ ਇਸ ਆਸ ਦੇ ਵਿੱਚ
0: ਜੀ,
1: ਵੀ ਜੇ ਮੁੜ ਕੇ ਇਹ ਸਰਕਾਰ ਰਿਪੀਟ ਕਰ ਗਈ ਤੇ ਫੇਰ ਸਾਨੂੰ ਜਿਹੜਾ ਹੈਗਾ ਅਨਾਊਂਸ ਕੀਤਾ ਆ ਉਹ ਲਾਗੂ ਹੋ ਜਾਊਗਾ ਜੀ।
0: ਜੀ ਬਿਲਕੁਲ ਹੈ ਜੀ,
1: ਇਹ ਤਾਂ ਇਸੇ ਕਰਕੇ ਇੱਕ ਤਰੀਕਾ ਹੁੰਦਾ ਆ ਜੀ, ਵੀ ਹਾਂ ਅਗਲੇ ਬੰਦੇ ਨੂੰ ਨਾ ਇਸ ਚੀਜ਼ ਦੇ ਉੱਤੇ ਕਰ ਦੇਣਾ ਕਿ ਜਿਹੜਾ ਸਾਡਾ ਇੰਟਰਸਟ ਆ ਉਹ ਵਾਚ ਕਰੇਗਾ, ਕਿਉਂਕਿ ਉਹਨੂੰ ਲੋਭ ਦੇ ਦਿੱਤਾ, ਉਹਨੂੰ ਲੋਲੀਪੋਪ ਫੜਾ ਦਿੱਤਾ ਆ,
0: ਤੇ
1: ਮਿਲਣਾ ਤੈਨੂੰ ਤਾਂ ਆ ਖਾਣ ਨੂੰ ਜੇ ਅਸੀਂ ਮੁੜ ਕੇ ਆ ਗਏ। ਅੱਜ ਪਰ ਸਭ ਇੱਕ ਹੋਰ ਹੋਇਆ ਜੀ, ਇੱਕ ਨਾ PTC ਨਿਊਜ਼ ਤੇ ਨਾ ਸਾਡੇ ਤਹਿਸੀਲ ਦਸੂਹੇ ਦਾ ਇੱਕ ਮੈਟਰ ਜਿਹੜਾ ਆ ਉਹ ਚੱਲਿਆ ਸੀਗਾ ਜੀ, ਤੇ ਉਹ ਪਿੰਡ ਅਗਲੌਰ ਆ ਜੀ ਕੰਡੀ ਦਾ
0: ਜੀ,
1: ਤੇ ਪਾਪਾ ਜਿਹੜਾ ਹੈਗਾ ਆ ਉਹਦੇ ਵਿੱਚ ਕਹਿੰਦੇ ਜੀ ਵੀ ਮੰਦਿਰ ਜਿਹੜਾ ਆ ਉਹਨੂੰ ਲੋਕ ਕਰ ਦਿੱਤਾ, ਜਾਂ ਮੰਦਿਰ ਦਾ ਜਿਹੜਾ ਆ ਉਹਦੀ ਰਾਜਨੀਤੀ ਹੋ ਰਹੀ ਆ ਮੰਦਿਰ ਦੀ
0: ਜੀ,
1: ਤੇ ਉਹ ਪੰਚਾਇਤ ਦਾ ਪੱਖ ਵੀ ਲਿਆ ਸੀਗਾ ਜੀ, ਤੇ ਉਹ ਕਾਇੰਡਲੀ ਜੇ ਹੋ ਸਕਦਾ ਹੈਗਾ ਆ ਤੇ ਉਹ ਸਰਪੰਚ ਸਾਹਿਬ ਦੇ ਹਸਬੈਂਡ ਹੈਗੇ ਆ ਜੀ, ਉਹਨਾਂ ਨੂੰ ਨਾਲ ਜੋੜ ਲਓ, ਫਿਰ ਉਹਨਾਂ ਕੋਲੋਂ ਪੁੱਛ ਲੈਂਦੇ ਆ ਪਹਿਲਾਂ।
0: ਜ਼ਰੂਰ ਜੀ, ਹਾਂਜੀ ਆਪਣੇ ਨਾਲ ਜੁੜੇ ਗਏ ਨੇ ਸਰਪੰਚ ਸਾਹਿਬ, ਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਆ ਜੀ। ਅਸਲ ਦੇ ਵਿੱਚ ਕੀ ਮਾਮਲਾ? ਸਤਿ ਸ੍ਰੀ ਅਕਾਲ ਜੀ ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਤੁਹਾਡੇ ਬਾਰੇ ਗੱਲ ਕਰ ਰਹੇ ਸੀ, ਤੇ ਹਾਂਜੀ ਜੀ ਨੂੰ ਜੀ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ।
2: ਸਤਿ ਸ੍ਰੀ ਅਕਾਲ
0: ਜੀ
2: ਭੈਣਾਂ ਨੂੰ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਪੰਚ ਸਾਹਿਬ, ਕੀ ਚੱਕਰ ਕੀ ਹੈਗਾ ਇਹ? ਪਹਿਲਾਂ ਤਾਂ ਇੱਕ ਗੱਲ ਦੱਸੋ, ਇਹ ਜਗ੍ਹਾ ਦੀ ਮਲਕੀਅਤ ਕਿਹਦੀ ਹੈਗੀ ਆ ਜੀ?
2: ਇਹ ਸਰ ਪੰਚਾਇਤੀ ਮਲਕੀਅਤ ਆ ਜੀ, ਇੱਥੇ ਪਿੰਡ ਦੀ ਇੱਕ ਵਾਟਰ ਸਪਲਾਈ ਬਣੀ ਹੋਈ ਸੀ 2011 ਦੇ ਵਿੱਚ ਸਰ।
1: ਇਹ ਖਸਰਾ ਨੰਬਰ ਆ ਜੀ?
2: ਹਾਂਜੀ ਹਾਂਜੀ, ਪੰਚਾਇਤੀ ਪ੍ਰੋਪਰਟੀ ਸੀ, ਸਪਲਾਈ ਬਣੀ ਸੀ।
1: ਅੱਛਾ, ਗ੍ਰਾਮ ਪੰਚਾਇਤ ਦੀ ਮਾਲਕੀ ਆ?
2: ਪੰਚਾਇਤ, ਹਾਂਜੀ।
1: ਅੱਛਾ ਜੀ, ਅੱਛਾ, ਤੇ ਇੱਥੇ ਵਾਟਰ ਸਪਲਾਈ
2: ਬਣੀ ਸੀ,
1: ਵਾਟਰ ਸਪਲਾਈ ਦੇ ਜਿਹੜਾ ਹੈਗਾ ਆ ਉਹਨੂੰ ਬਾਉਂਡਰੀ ਵਗੈਰਾ ਹੋਈ ਆ, ਯਾਨੀ ਕਿ ਉਹ ਸਪੈਸਿਫਿਕ ਖਸਰਾ ਨੰਬਰ ਹੈਗੇ ਆ।
2: ਹਾਂਜੀ ਹਾਂਜੀ,
1: ਤੇ ਇਹ ਫਿਰ ਕਦੋਂ ਆਇਆ ਬੰਦਾ, ਕੌਣ, ਕਿੱਦਾਂ ਕਿੱਦਾਂ ਕਬਜ਼ਾ ਹੋਇਆ, ਕਿਉਂਕਿ ਅਸੀਂ ਪੀਟੀਸੀ ਨਿਊਜ਼ ਦੇ ਉੱਤੇ ਜਿਹੜਾ ਹੈਗਾ ਦੇਖ ਰਹੇ ਸੀ ਤੇ ਉਹਦੇ ਵਿੱਚ ਜਿਹੜਾ ਹੈ ਉਹ ਕਹਿੰਦੇ ਜੀ ਵੀ ਮੰਦਿਰ ਆ, ਪੰਚਾਇਤ ਨੇ ਕੋਈ ਧੱਕਾ ਕੀਤਾ ਹੈਗਾ ਯਾ, ਤੇ ਪੰਚਾਇਤ ਤਾਂ ਲੋਕਾਂ ਦੇ ਸੈਂਟੀਮੈਂਟ ਦਾ ਧਿਆਨ ਰੱਖਦੀ ਹੁੰਦੀ ਆ ਜੀ, ਤੇ ਤੁਸੀਂ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਯਾ ਕਿਉਂ ਇਧਰਲੇ ਪਾਸੇ ਨੂੰ ਲਾਇਆ ਜੀ, ਕਾਇੰਡਲੀ ਜਰਾ ਦੱਸਿਓ ਪੰਚਾਇਤ ਦਾ ਪੱਖ।
2: ਸਰ 2011 ਦੇ ਵਿੱਚ ਇਹਨੂੰ ਆਪਰੇਟਰ ਰੱਖਿਆ ਗਿਆ ਸੀਗਾ
0: ਜੀ,
2: ਪਰਿੰਦਰ ਕੁਮਾਰ ਨੂੰ। 2017 ਤੱਕ ਵਧੀਆ ਕਾਰਗੁਜ਼ਾਰੀ ਕੀਤੀ ਹੈ ਆਪਣੀ
0: ਜੀ,
2: ਜਦੋਂ ਉਹਦੇ ਬਾਅਦ ਥੋੜਾ ਕਰੈਕਟਰ ਲੈਸ ਹੋ ਗਿਆ ਇਹ
0: ਜੀ।
2: ਇੱਕ ਹੱਸਦਾ ਵੱਸਦਾ ਪਰਿਵਾਰ ਸੀਗਾ, ਉਹ ਲੇਡੀ ਨਾਲ ਇਹਦੇ ਕੁਛ ਗਲਤ ਸੰਬੰਧ ਸੀਗੇ। ਉਦੋਂ ਜਦੋਂ ਘਰ ਵਾਲੇ ਨੇ ਇਹਨੂੰ ਫੜਿਆ ਰੰਗੇ ਹੱਥੀ
0: ਜੀ,
2: ਉਸ ਤੋਂ ਬਾਅਦ ਇਹਦੇ ਘਰਦਿਆਂ ਨੇ ਇਹਨੂੰ ਬੇਦਖਲ ਕੀਤਾ ਤੇ ਉਹ ਲੜਕੇ ਦੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਬੇਦਖਲ ਕਰਤਾ ਪਿੰਡ ਚੋਂ
0: ਜੀ,
2: ਤੇ ਉਹ ਲੈ ਕੇ ਬਾਅਦ ਕਿਤੇ ਹੋਰ ਲੱਪੇ ਰਹਿਣ। ਉਸ ਤੋਂ ਬਾਅਦ ਜਦੋਂ ਇਹਨੂੰ ਕੱਢਣ ਦੀ ਮੰਗ ਉੱਠੀ ਤੇ ਫਿਰ ਇਹਨੇ ਉੱਥੇ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ
0: ਜੀ।
2: ਜਦੋਂ ਕੱਢਣ ਦੀ ਮੰਗ ਉੱਠੀ ਤੇ ਉਸ ਤੋਂ ਬਾਅਦ ਇਹਨੇ ਸਾਧ ਦਾ ਚੋਲਾ ਬਣਾ ਲਿਆ
0: ਜੀ,
2: ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹ ਸਲਾਹਕਾਰ ਸੀਗੇ ਤਿੰਨ ਜੀ, ਇੱਕ ਸਲਾਹਕਾਰ, ਫਿਰ ਇੱਕ ਜਿਹੜਾ ਇਹਨੇ ਗੁਰੂ ਧਾਰਨਾ ਕੀਤੀ ਜਿਹਦੀ
0: ਜੀ,
2: ਉਹਨਾਂ ਨੇ ਗਲਤ ਸਲਾਹਾਂ ਦਿੱਤੀਆਂ ਤੇ ਫਿਰ ਹੌਲੀ ਹੌਲੀ ਉੱਥੇ ਇੱਕ ਛੋਟੀ ਜਿਹੀ ਮਸਜਿਦ ਬਣਾ ਲਈ।
0: ਅੱਛਾ ਜੀ।
2: ਉਦੋਂ ਜੋ ਸਰਪੰਚਣੀ ਪਾਰਵਤੀ ਸੀਗੀ ਜਿਹਦੀ ਸਕੀ ਮਾਸੀ ਲੱਗਦੀ ਹੈ, ਦੋਨੇ ਸਿਸਟਰਾਂ ਇੱਕੋ ਘਰ ਵਿਆਹੀਆਂ ਹੋਈਆਂ, ਚਾਚੀ ਵੀ ਲੱਗਦੀ ਤੇ ਮਾਸੀ ਵੀ ਲੱਗਦੀ
0: ਜੀ,
2: ਉਹਦੀ ਫਿਰ 70 ਸਾਇਆ ਦੇ ਵਿੱਚ ਇਹ ਪੂਰਾ ਇਹਨੂੰ ਉੱਥੇ ਮਸਜਿਦ ਜੀ ਬਣਾ ਲਈ, ਡੇਰਾ ਬਣਾ ਲਿਆ ਆਪਣਾ ਤੇ ਉੱਥੇ ਪੂਰਾ ਅਯਾਸ਼ੀ ਦਾ ਅੱਡਾ ਚਲਾਇਆ ਨੇ
0: ਜੀ।
2: ਜਦੋਂ ਜਨਤਾ ਨੂੰ ਪਤਾ ਲੱਗਾ, ਲਾਗੇ ਹੀ ਸ਼ਮਸ਼ਾਨ ਘਾਟ ਆ, ਸਾਰੀ ਸਾਰੀ ਰਾਤ ਇਹਨੂੰ ਉੱਥੇ ਨੱਚਣਾ ਅਲਫ ਨੰਗੇ ਹੋ ਕੇ, ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਕੁਝ ਹੋਰ ਹੀ ਕਹਾਣੀ ਵਾਪਰ ਰਹੀ ਹੈ
0: ਜੀ,
2: ਉਹਨਾਂ ਨੇ ਸਰਪੰਚ ਨੂੰ ਸ਼ਿਕਾਇਤ ਕਰਨੀ ਸ਼ੁਰੂ ਕੀਤੀ। ਉਹਨੇ ਫਿਰ ਮਜਬੂਰੀ ਤੇ ਇੱਥੇ ਬੇਦਖਲ, ਜੋ ਉਹਨੂੰ ਵੀ ਡਰਾਉਣ ਲੱਗ ਪਿਆ ਵੀ ਤੂੰ ਵਿੱਚ ਕੀ ਲੈਣਾ ਦੇਣਾ, ਮੈਂ ਇੱਥੇ ਆਪਣਾ ਕੰਮ ਕਰ ਰਿਹਾ। ਉਹ ਵਾਟਰ ਸਪਲਾਈ ਪਿੰਡ ਤੋਂ ਥੋੜਾ ਦੂਰ ਆ ਹਟ ਕੇ
0: ਜੀ,
2: ਥੋੜਾ ਸਾਈਡ ਤੇ ਪੈਂਦੀ, ਉਧਰ ਆਉਣਾ ਜਾਣਾ ਲੋਕਾਂ ਦਾ ਘੱਟ ਆ
0: ਜੀ।
2: ਉਸ ਤੋਂ ਬਾਅਦ ਇਹ ਜੀ ਸਾਧ ਬਣ ਗਿਆ ਤੇ ਉਹਨੇ ਬੇਦਖਲੀ ਕੇਸ ਕੀਤਾ ਜੀ DDPO ਹੁਸ਼ਿਆਰਪੁਰ
0: ਜੀ।
2: ਜਿਹਦਾ ਫੈਸਲਾ ਹੁਣ 2025 ਦੇ ਵਿੱਚ ਆਇਆ
0: ਜੀ,
2: ਤੇ ਪੂਰੇ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਉੱਥੋਂ ਬੇਦਖਲ ਕੀਤਾ
0: ਜੀ।
2: ਇਹਨੂੰ ਕਾਨੂੰਨੀ ਨੋਟਿਸ ਜਦੋਂ ਆਉਣ ਲੱਗੇ ਨਾ, ਉਹ ਤੋਂ ਬਾਅਦ ਫਿਰ ਹੋਰ ਧਰਮਾਂ ਦੀਆਂ ਸਾਰੀਆਂ ਮੂਰਤੀਆਂ ਉੱਥੇ ਲਾ ਲਈਆਂ
0: ਜੀ,
2: A to Z। ਜਦੋਂ ਹੁਣ ਇਹਨੂੰ ਪਤਾ ਲੱਗਾ ਕਿ ਹੁਣ ਮੇਰੇ ਤੇ ਕਾਨੂੰਨੀ ਸਕੰਜਾ ਕੱਸਿਆ ਜਾ ਰਿਹਾ ਆ ਤੇ
0: ਜੀ,
2: ਕੱਸਿਆ ਜਾ ਰਿਹਾ ਤੇ ਹੁਣ ਮੇਰਾ ਔਖਾ ਆ
0: ਜੀ।
2: ਉਹ ਤੋਂ ਬਾਅਦ ਇੱਥੇ ਜਦੋਂ ਦਖਲ ਹੀ ਹੋ ਗਿਆ, ਇਹਨੂੰ ਬੇਦਖਲ ਕਰ ਦਿੱਤਾ ਗਿਆ ਉਸ ਜਗ੍ਹਾ ਤੋਂ
0: ਜੀ।
2: 2-4 ਦਿਨ ਦਾ ਕੁਛ ਨੀ, ਇਹਨੂੰ ਫਿਰ ਮੰਨਿਆ ਵੀ ਮੈਂ ਆਪਣਾ ਸਮਾਨ ਚੱਕ ਕੇ ਲੈ ਜਾਂਦਾ, ਮੈਨੂੰ 2 ਮਹੀਨੇ ਦਾ ਟਾਈਮ ਦਿੱਤਾ ਜਾਏ। ਪੰਚਾਇਤ ਨੇ ਕਿਹਾ ਵੀ ਹੁਣ ਅਸੀਂ ਟਾਈਮ ਨੀ ਦੇ ਸਕਦੇ, ਤੇਰਾ ਟਾਈਮ ਪੂਰਾ ਹੋ ਚੁੱਕਿਆ, ਤੂੰ ਆਪਣਾ ਸਮਾਨ ਲਿਜਾਣਾ ਤਾਂ ਲੈ ਕੇ ਚਲਾ ਜਾ
0: ਜੀ।
2: ਉਹ ਤੋਂ ਬਾਅਦ ਇਹਦਾ ਸਲਾਹਕਾਰ ਜੋ ਆਪਣੇ ਜਾਣੇ ਮਾਣੇ ਵਕੀਲ ਵੀ ਹੈਗੇ ਆ
0: ਜੀ,
2: ਮੈਂ ਨਾਮ ਵੀ ਲੈ ਦਿੰਦਾ ਉਹਨਾਂ ਦਾ, ਸੁਭ ਸੋਚ ਐਡਵੋਕੇਟ ਸਾਹਿਬ
0: ਜੀ,
2: ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਮਸਲਾ ਬਣਾ ਲਿਆ ਵੀ ਅਸੀਂ ਇਹਨੂੰ ਬੇਅਦਬੀ ਦਾ ਨਾਂ ਦਿੰਦੇ ਆ
0: ਜੀ,
2: ਕਿ ਪੰਚਾਇਤ ਨੇ ਬੇਅਦਬੀ ਕੀਤੀ
0: ਧਰਮ ਦਾ ਇਸ਼ੂ,
2: ਜਦਕਿ ਉੱਥੇ ਨਾ ਤਾਂ ਕੋਈ ਮੂਰਤੀ ਦੀ ਭੰਨ ਤੋੜ
0: ਜੀ
2: ਤੇ ਨਾ ਕਿਸੇ ਹੋਰ ਦੀ। ਕਾਨੂੰਨ ਨੇ ਆਪਣੀ ਕਾਰਵਾਈ ਕੀਤੀ ਤੇ ਆਪਣੇ ਸਾਰੇ ਜਿੰਦੇ ਲਾ ਕੇ 4 ਸਵੇਰੇ ਬਾਉਂਡਰੀ ਕਰਤੀ
0: ਜੀ।
2: ਹੁਣ ਇਹ ਤਾਰਾਂ ਟੱਪ ਕੇ ਹੀ ਅੰਦਰ ਜਾਂਦਾ ਜੀ, ਤਾਰਾਂ ਟੱਪ ਕੇ ਹੀ ਬਾਹਰ ਆਉਂਦਾ। 3 ਬਾਹਰਲੇ ਬੰਦੇ ਇਕੱਠੇ ਕੀਤੇ ਔਰ ਮਾਤਰ ਪਿੰਡ ਦੇ ਕੋਈ 10% ਹੀ ਹੋਣਗੇ
0: ਜੀ
2: ਜੋ ਇਹਦੇ ਨਾਲ ਸੀਗੇ ਜੀ
0: ਜੀ।
2: ਉਹ ਤੋਂ ਬਾਅਦ ਇਹਨਾਂ ਨੇ ਸੁਭ ਸਰੋਜ ਹੋਣੀ ਬੰਦੇ ਇਕੱਠੇ ਕੀਤੇ ਤੇ ਆਪਣਾ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ
0: ਹਾਂਜੀ
2: ਜੋ ਚੱਲ ਰਿਹਾ
0: ਜੀ,
2: ਉਹਦੇ ਵਿੱਚ ਪੂਰਾ ਪੱਖ ਨੀ ਦਿਖਾਇਆ ਉਹਨਾਂ ਨੇ, ਪੰਚਾਇਤ ਦਾ ਪੱਖ ਵੀ ਨੀ ਲਿਆ
0: ਜੀ,
2: ਤੇ ਆਪਣੀ ਇਕੱਲੀ ਵਾਈਟ ਚਲਾਤੀ
0: ਜੀ।
2: ਤੇ ਅੱਜ ਹੁਣ ਉੱਤੇ ਪੂਰਾ ਸਕੰਜਾ ਕੱਸਿਆ ਗਿਆ ਤੇ ਅੱਜ ਸਾਡੇ ਵੱਲੋਂ ਵੀ ਚੱਲ ਗਈ ਹੈ ਨਿਊਜ਼
0: ਜੀ,
2: ਤੇ ਪੂਰਾ ਪੱਖ ਅਸੀਂ ਵੀ ਆਪਣਾ ਦਿਖਾਇਆ ਸਰ, ਜਨਤਾ ਕੋਲ ਕੱਲ ਤੱਕ ਪੂਰਾ ਸਾਹਮਣੇ ਆ ਜਾਏਗਾ ਸੱਚਾਈ
0: ਜੀ ਜੀ। ਸਾਡਾ ਮਕਸਦ ਹੀ ਇਹ ਸੀਗਾ ਜੀ, ਤਾਂ ਹੀ ਤੁਹਾਨੂੰ ਨਾਲ ਲੈਣ ਦੀ, ਭਈ ਹਰ ਪੱਖ ਦੇਖ ਲਈਏ, ਦੋ ਜੇ ਉਹ ਵੀ ਉਹਨਾਂ ਨੂੰ ਵੀ ਲਵਾਂਗੇ ਕਿਸੇ ਦਿਨ ਜ਼ਰੂਰ, ਜੇ ਉਹਨਾਂ ਦਾ ਵੀ ਪੱਖ ਜਾਣਾਂਗੇ ਉਹ ਕੀ ਕਹਿੰਦੇ ਨੇ, ਪਰ ਤੁਹਾਡਾ ਜ਼ਰੂਰ ਪਹਿਲਾਂ ਤੁਹਾਡੇ ਨਾਲ ਸੰਪਰਕ ਹੋ ਪਾਇਆ। ਤੇ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਮੁੱਦੇ ਦੇ ਉੱਤੇ ਜੀ, ਅਸਰ ਕੀ ਕਹਾਣੀ ਹੈ
1: ਸੁਖਵਿੰਦਰ ਜੀ? ਇਹਦਾ ਜਿਹੜਾ ਹੈਗਾ ਆ ਅਵਿਕਸ਼ਨ ਆਰਡਰ ਜਿਹੜਾ ਹੈਗਾ ਆ ਉਹ DDPO ਜਾਂ BDO ਨੇ ਪਾਸ ਕੀਤਾ ਹੈਗਾ ਸੀਗਾ ਜੀ?
2: ਜੀ, DDPO ਨੇ ਪੂਰਾ ਕਾਨੂੰਨੀ ਕਾਰਵਾਈ ਪੈਰ ਤੇ ਇਹਨੂੰ 1,00,000 ਰੁਪਏ ਜੁਰਮਾਨਾ ਹੋਇਆ ਜੀ
0: ਜੀ,
2: ਨਾਲ ਬੇਦਖਲੀ ਦੇ ਆਰਡਰ ਹੋਏ ਤੇ ਪੂਰਾ ਪੁਰ ਪ੍ਰਸ਼ਾਸਨ ਨੇ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਤੇ ਇਹ ਕਬਜ਼ਾ ਲਿਆ। ਘੱਟੋ ਘੱਟ 100 ਤੋਂ 150 ਪੁਲਿਸ ਮੁਲਾਜ਼ਮ ਆਏ ਹੋਏ ਸੀਗੇ, BDO ਸਾਹਿਬ, ਪੰਚਾਇਤ ਅਫਸਰ, ਸਾਰਾ ਡਿਪਾਰਟਮੈਂਟ ਆਇਆ ਹੋਇਆ ਸੀਗਾ ਜੀ।
0: ਜੀ
1: ਨਹੀਂ ਤੇ ਜਿਹੜਾ ਉੱਥੇ ਜਿਹੜਾ ਹੈਗਾ ਅਸੀਂ ਤਾਂ ਮੀਡੀਆ ਦੇ ਵਿੱਚ ਉਹਨਾਂ ਨੇ ਸੁਣਿਆ ਜੀ ਵੀ ਸਾਵਣ ਦੇ ਮਹੀਨੇ ਚੱਲਦੇ ਆ ਜੀ, ਲੋਕਾਂ ਨੇ ਸ਼ਿਵ ਜੀ ਨੂੰ ਜਿਹੜਾ ਹੈਗਾ ਆ ਉਹ ਦੇਣਾ ਹੁੰਦਾ, ਅਰਗ ਦੇਣਾ ਹੁੰਦਾ ਆ ਜੀ। ਉਹ ਥੱਲੇ ਪਹਿਲਾਂ ਜਿਹੜਾ ਹੈਗਾ ਇੱਕ ਮਜ਼ਾਰ ਜੀ ਵੀ ਦਿਸਦੀ ਹੈਗੀ, ਉਹ ਕੋਈ ਪੁਰਾਣੀ ਮਜ਼ਾਰ ਹੈਗੀ ਆ ਜੀ, ਇਹਦੀ ਮਜ਼ਾਰ ਆ
2: 21 ਦੇ ਵਿੱਚ ਬਣਾਈ, ਉਹ 21 ਦੇ ਵਿੱਚ ਹੀ ਉਹਦਾ ਰੌਲਾ ਪੈ ਗਿਆ
0: ਜੀ।
2: ਤੇ ਮੈਂ 21 ਦੇ ਵਿੱਚ 22 ਦੇ ਵਿੱਚ ਦੁਬਾਰਾ ਜਦੋਂ ਪਿੰਡ ਲੱਗਾ ਰਹਿਣ ਪਤਾ ਲੱਗਾ, ਲੋਕਾਂ ਨੇ ਆ ਕੇ ਦੱਸਿਆ ਮੈਨੂੰ ਪਿੰਡ ਦੇ ਸਰੋਤਿਆਂ ਨੇ
0: ਜੀ
2: ਵੀ ਇਹਨੂੰ ਏਦਾਂ ਨੀ ਵੀ ਇਹ ਸਾਧ ਲਾਪਿਆ ਬਣਨੇ ਸ਼ਮਸ਼ਾਨ ਘਾਟ ਚ ਬਹਿ ਕੇ ਏਦਾਂ ਕਰਦਾ
0: ਜੀ,
2: ਇੱਥੋਂ ਏਦਾਂ ਕਰਦਾ। ਤੇ ਉਹ ਤੋਂ ਬਾਅਦ ਜਦੋਂ ਇਹਦੀ ਫਿਰ ਕਾਨੂੰਨੀ ਕਾਰਵਾਈ ਕਰਨ ਦੀ ਇੱਥੇ ਕੋਸ਼ਿਸ਼ ਕੀਤੀ, ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਇਹਨੂੰ ਰੋਕਿਆ ਜਾਵੇ
0: ਜੀ,
2: ਇਹਨੂੰ ਵਾਟਰ ਸਪਲਾਈ ਤੋਂ ਕੱਢ ਕੇ ਬੰਦਾ ਹੋਰ ਰੱਖਿਆ ਜਾਵੇ, ਕਿਉਂਕਿ ਪਾਣੀ ਤਾਂ ਛੱਡ ਨਹੀਂ ਰਿਹਾ, ਲੋਕ ਤਾਂ ਪਰੇਸ਼ਾਨ ਕਰ ਰਿਹਾ ਤੇ ਅੱਜ ਇਹ ਸਾਧ ਵਾਲੇ ਪਾਸੇ ਜਾ ਰਿਹਾ
0: ਜੀ।
2: ਉਦੋਂ ਨੇ ਦਾੜੀ ਦੂੜੀ ਵਧਾ ਕੇ ਤਾਂ ਆਪਣਾ ਤੰਤਰ ਵਿਦਿਆ ਵਾਲੇ ਕੰਮ ਕਰਨੇ ਲੱਗ ਪਿਆ ਸੀ
0: ਜੀ ਜੀ।
2: ਉਹਦੇ ਵਿੱਚ ਇਹ ਨੀ, ਉਹਨਾਂ ਨੇ ਬੀੜੀ ਚ ਵੀ ਦਿਖਾਇਆ ਕਿ ਇੱਥੇ ਵਾਟਰ ਸਪਲਾਈ ਹੈ
0: ਜੀ,
2: ਸੁਭ ਸਰੋਜ ਹੁਣੀ ਉੱਥੇ ਵੀ ਪੜਦਾ ਰੱਖ ਗਏ, ਔਰ ਜਿਹੜੀਆਂ ਮੂਰਤੀਆਂ ਦੱਸ ਰਹੇ ਉਹ ਸਿਵਲਿੰਗ ਦੁਆ ਕੀਤਾ। ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਵੀ ਪਹਿਲਾਂ ਇਹ ਤਾਂ ਕਲੀਅਰ ਕਰ ਲਓ ਵੀ ਇਹ ਮੰਦਿਰ ਦੀ ਬੇਅਦਬੀ ਦੱਸ ਰਿਹਾ ਜਾਂ ਇੱਕ ਮਸਜਿਦ ਬਣਾਈ ਹੋਈ ਉਹਦੀ ਬੇਅਦਬੀ ਦੱਸ ਰਿਹਾ। ਇੱਕ ਹੀ ਜਗ੍ਹਾ ਤੇ ਉੱਥੇ ਹੀ ਮਸਜਿਦ ਬਣਾਤੀ, ਜਦੋਂ ਧਰਮ ਦਾ ਮੁੱਦਾ ਬਣਾਉਣਾ ਫਿਰ ਸੁਭ ਸਰੋਜ ਹੋਣਾ ਦੀ ਸਲਾਹ ਦੇ ਨਾਲ ਇਹਨੂੰ ਉੱਥੇ ਮੂਰਤੀਆਂ ਰਖਵਾਤੀਆਂ ਸੁਭ ਹੋਣੀ
0: ਜੀ।
2: ਉਹ ਬੀਜੇਪੀ ਦੇ ਲੀਡਰ ਆ, ਤੁਹਾਨੂੰ ਪਤਾ ਉਹ ਸਿਰਫ ਅੰਧ ਵਿਸ਼ਵਾਸ ਜਾਂ ਲੋਕਾਂ ਨੂੰ ਜਾਗਰੂਕਤਾ ਕਰਨਾ ਨੀ ਹੈਗਾ
0: ਜੀ।
2: ਇੱਥੇ ਭੰਗੀ ਪੋਸਤ ਹੀ ਬਣਨੇ ਆ
0: ਜੀ,
2: ਇਹਨਾਂ ਨੇ ਭੰਗ ਪੀ ਲੈਣੀ ਉੱਥੇ ਦਿਨ ਭਰ ਜੀ। ਉਹ ਤੋਂ ਬਾਅਦ ਰਾਤੋ ਰਾਤ ਉੱਥੇ ਜਿੰਨੀਆਂ ਮੂਰਤੀਆਂ ਨਾ ਸਾਰੀਆਂ ਸਥਾਪਿਤ ਕਰਤੀਆਂ
0: ਜੀ,
2: ਤੇ ਕੱਲ ਨੂੰ ਅਸੀਂ ਇਲੈਕਸ਼ਨ ਦੇ ਟਾਈਮ ਇਹਦਾ ਮੁੱਦਾ ਬਣਾ ਦਈਏ ਬੇਅਦਬੀ ਦਾ, ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
0: ਨਹੀਂ ਬੈਠਾ ਇਹ ਪਹਿਲਾਂ ਜਦੋਂ
2: ਐਡਵੋਕੇਟ ਸਾਹਿਬ ਚਾਹੁੰਦੇ
0: ਬਾਈ ਜੀ, ਜਿੱਦਣ ਇਹ ਬੈਠਾ ਸੀਗਾ ਜਦੋਂ ਉਦੋਂ ਮਤਲਬ ਕਿ ਪਿੰਡ ਦੀ ਸਹਿਮਤੀ ਦੇ ਨਾਲ ਬੈਠਾ ਸੀ ਸ਼ੁਰੂ ਦੇ ਵਿੱਚ
2: ਇਹ ਜੀ, ਇਹਨੂੰ ਉੱਥੇ ਵਾਟਰ ਸਪਲਾਈ ਦਾ ਓਪਰੇਟਰ ਰੱਖਿਆ ਗਿਆ ਸੀ ਪਾਣੀ ਛੱਡਣ ਨੂੰ, ਆਉਣ ਦੀ ਸੈਲਰੀ
0: ਮੁਲਾਜ਼ਮ ਰੱਖਿਆ ਸੀ। ਅੱਛਾ ਜੀ,
2: ਮੁਲਾਜ਼ਮ ਰੱਖਿਆ ਸੀ ਪੰਚਾਇਤ ਵੱਲੋਂ ਹੀ, ਔਰ ਇਹ ਸਾਧ ਬਣਿਆ 2021 ਦੇ ਵਿੱਚ।
0: ਠੀਕ
2: ਹੈ, ਉਹਦੀਆਂ ਵੀਡੀਓ ਵੀ ਪਈਆਂ ਹੋਈਆਂ ਮੇਰੇ ਕੋਲ ਟੋਟਲ। ਉਸ ਤੋਂ ਪਹਿਲਾਂ ਵਾਟਰ ਸਪਲਾਈ ਤੇ ਕੁਝ ਨਹੀਂ
0: ਜੀ।
1: ਠੀਕ ਹੈ ਸੁਖਵਿੰਦਰ ਜੀ, ਅਸੀਂ
2: ਰੋਕਣ ਵਾਲਾ ਕੁਝ ਹੈ ਨਹੀਂ ਸੀਗਾ।
1: ਚਲੋ ਐਨੀ ਵੇ ਸੁਖਵਿੰਦਰ ਜੀ, ਅਸੀਂ ਤਾਂ ਤੁਹਾਡੇ ਜਿਹੜੇ ਹੈਗੇ ਆ ਵੀ ਤੁਸੀਂ ਪੰਚਾਇਤ ਲਈ ਸੰਜੀਦਾ ਹੋ ਕੇ ਕੰਮ ਕਰ ਰਹੇ ਆ, ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਅਸੀਂ ਦੂਜੀ ਪਾਰਟੀ ਨੂੰ ਵੀ ਪੁੱਛਣਾ ਚਾਹਾਂਗੇ ਵੀ ਜੇ ਉਹਨਾਂ ਨੇ ਕੋਈ ਪੱਖ ਰੱਖਣਾ ਹੋਵੇ ਤੇ ਦੇ ਆਰ ਆਲਵੇਜ ਵੈਲਕਮ। ਬਾਕੀ ਜਿਹੜਾ ਹੈਗਾ ਆ ਇਹ ਚੰਗੀ ਗੱਲ ਹੈਗੀ ਆ ਕਿ ਨਿਆਣਿਆਂ ਨੂੰ ਬੱਚਿਆਂ ਨੂੰ ਅਗਾਂਹ ਵਧੂ ਸੋਚ ਜਿਹੜੀ ਹੈਗੀ ਉਹਦੇ ਨਾਲ ਪੜ੍ਹਾਇਆ ਲਿਖਾਇਆ ਜਾਵੇ, ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਕਰਦੇ ਹੈਗੇ ਆ ਕਿ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਤੇ ਉਹਨਾਂ ਦੀ ਸੋਚ ਦੇ ਉੱਤੇ ਹਾਵੀ ਹੋਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਕੰਡੈਮ ਕਰਦੇ ਹੈਗੇ, ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਯਾਰ ਬੱਚਿਆਂ ਨੂੰ ਨਹੀਂ ਫਸਾਉਣਾ ਚਾਹੀਦਾ ਜੀ, ਲੋਕਾਂ ਨੂੰ ਵੀ ਨਹੀਂ ਫਸਾਉਣਾ ਚਾਹੀਦਾ। ਇਹ ਜਿਹੜੇ ਇਗਨੋਰੈਂਟ ਹੈਗੇ ਆ ਇਹਨਾਂ ਨੂੰ ਵੀ ਜਿਹੜਾ ਆ ਨਹੀਂ ਇਹੋ ਜਿਹੇ ਮਸਲੇ ਦੇ ਵਿੱਚ ਭੜਕਾਉਣਾ ਚਾਹੀਦਾ। ਬਾਕੀ ਤੁਹਾਡਾ ਕਿਹੜਾ ਨਿੱਜੀ ਹੈਗਾ ਜੇ ਪੰਚਾਇਤ ਪ੍ਰੋਪਰਟੀ ਪ੍ਰੋਟੈਕਟ ਕਰਨੀ ਸਰਪੰਚ ਦੀ ਜਿਹੜੀ ਹੈਗੀ ਡਿਊਟੀ ਹੈਗੀ ਆ, ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਜੀ। ਅੱਗੇ ਤੋਂ ਵੀ ਜੇ ਕੋਈ ਲੋੜ ਹੋਏਗੀ ਤੇ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ ਜੀ। ਥੈਂਕ ਯੂ ਸਰ, ਸ਼ੁਕਰੀਆ ਜੀ ਜੁੜਨ ਵਾਸਤੇ, ਮਿਹਰਬਾਨੀ ਜੀ, ਧੰਨਵਾਦ ਸਰ,
0: ਗ੍ਰੇਟਫੁਲ
1: ਸਰ,
0: ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਸੁਖਵੰਤ ਸੋਰੀ ਆਪਣੇ ਸੁਖਵਿੰਦਰ
1: ਸਿੰਘ
0: ਜਿਹੜੇ ਸੀ ਜੀ ਪਿੰਡ ਤੋਂ, ਤੇ ਉਹ ਗੱਲਬਾਤ ਰੱਖ ਕੇ ਗਏ ਨੇ ਹਾਲਾਤ ਡੇਰਾਬਾਦ ਜਿਹੜਾ ਬੜਾਵਾ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਦਾ। ਤੇ ਸੈਣੀ ਸਾਹਿਬ ਆਪਾਂ ਖਬਰਾਂ ਦੇ ਉੱਤੇ ਵਾਪਸ ਆਈਏ ਤਾਂ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ ਪੰਜਾਬ ਦੀ ਸਿਆਸਤ 2027 ਦੀ ਜੋ ਨਜ਼ਰ ਆ ਰਹੀ ਹੈ, ਤੇ ਬਸਪਾ ਵਾਲੇ ਵੀ ਮਾਇਆਵਤੀ ਜੀ ਵੀ ਹਾਥੀ ਲੈ ਕੇ ਆਪਣੀ ਚਾਲੇ ਤੁਰ ਪਏ ਨੇ, ਕਹਿੰਦੇ ਹੌਲੀ ਹੌਲੀ ਮੱਠੀ ਮੱਠੀ ਚਾਲੇ ਚੱਲਾਂਗੇ ਜੀ।
1: ਭਾਰੀ ਸਾਹਿਬ ਏਦਾਂ ਆ ਕਿ ਸਾਡੇ ਨਾ ਪੰਜਾਬ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਜਿਹੜਾ ਆ ਕੁਛ ਇੱਕ ਵੋਟ ਜਿਹੜੇ ਹੈਗੇ ਆ ਨਾ ਉਹ ਪੱਕੇ ਹੈਗੇ ਆ ਵੀ ਜਿਹੜੇ BSP ਦੇ ਸਮਰਥਕ ਹੈਗੇ,
0: ਬਿਲਕੁਲ
1: ਲਗਭਗ ਜਿਹੜਾ ਹੈਗਾ ਆ ਹਾਂਜੀ ਹਾਂਜੀ ਹਾਂਜੀ ਹਰ ਕੰਸਟੀਚੁਐਂਸੀ ਤੇ ਕਿਤੇ 5-7 ਹਜ਼ਾਰ-8 ਹਜ਼ਾਰ ਵੋਟਰ ਇਹਨਾਂ ਦਾ ਪੱਕਾ ਹੈਗਾ ਹੀ ਆ
0: ਜੀ,
1: ਜਿਹੜਾ ਬਿਨਾਂ ਸੋਚੇ ਸਮਝੇ ਜਿਹੜਾ ਹੈਗਾ ਆ ਵੀ ਵੋਟ ਪਾਉਣੀ ਹਾਥੀ ਨੂੰ
0: ਹਾਂਜੀ,
1: ਉਹ ਜਿਹੜਾ ਹੈਗਾ ਆ ਇਹਨਾਂ ਨੂੰ ਪਤਾ। ਔਰ ਕਈ ਸੀਟਾਂ ਏਦਾਂ ਦੀਆਂ ਹੁੰਦੀਆਂ ਜਿੱਥੇ ਮਾਰਜਨ ਡਿਫਰੈਂਸ ਜਿਹੜਾ ਆ 5,000 ਹੀ ਆਉਂਦਾ ਜੀ,
0: ਬਿਲਕੁਲ ਹੈ ਜੀ।
1: ਤੇ ਬਸਪਾ ਸੁਪਰੀਮੋ ਦਾ ਜਿਹੜਾ ਹੈਗਾ ਆ ਉਹ ਸ਼ੁਰੂ ਤੋਂ ਹੀ ਜਿਹੜਾ ਆ ਐਟੀਚਿਊਡ ਇਹ ਹੀ ਰਿਹਾ ਆ ਜੀ ਕਿ ਉਹਨਾਂ ਨੇ ਆਪਣੇ ਇਸ ਵੋਟ ਬੈਂਕ ਨੂੰ ਕੈਸ਼ ਕੀਤਾ ਹੀ ਕੀਤਾ ਜੀ,
3: ਜੇ ਮਤਲਬ ਪੰਜਾਬ ਦੇ ਵਿਚ ਜਿਹੜਾ ਹੈਗਾ ਆ, ਜੇ ਕਿਸੇ ਪਾਰਟੀ ਨੇ ਇਹਨਾਂ ਨੂੰ ਕਿਹਾ ਅਲਾਇੰਸ ਕਰ ਲੋ ਤੇ ਇਹਨਾਂ ਨੇ ਅਲਾਇੰਸ ਕਰ ਲਿਆ ਜੀ, ਜੇ ਮਤਲਬ ਸ਼ਰਤਾਂ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਸੋਚਿਆ ਵੀ ਹਾਂ ਸਾਨੂੰ ਏਦਾਂ ਹੀ ਕੁਛ ਮਿਲ ਸਕਦਾ ਆ ਤੇ ਇਹਨਾਂ ਨੇ ਜਿਹੜਾ ਆ ਇਕੱਲੇ ਚੱਲ ਕੇ ਤੇ ਉਹ ਡਿਫਰੈਂਸ ਜਿਹੜਾ ਆ ਵੀ ਉਹ ਆਪਣੀ ਵੋਟ ਬੈਂਕ ਜਿਹੜੀ ਆ ਉਹ ਫਿਰ ਜਿਸ ਪਾਰਟੀ ਨੂੰ ਸ਼ਿਫਟ ਹੋਣੀ ਹੋਵੇ, ਮੰਨ ਲਓ ਇਹਨਾਂ ਦੀ ਸੈਕੰਡ ਚੋਇਸ ਜਿਹੜੀ ਆ ਨਾ ਵੋਟਰਸ ਦੀ ਹੁੰਦੀ ਆ ਕਾਂਗਰਸ
0: ਜੀ,
3: ਜੇ ਵੋਟ ਬੀ ਐਸ ਪੀ ਦੀ ਜਿਹੜੀ ਹੈਗੀ ਆ ਬੀ ਐਸ ਪੀ ਨੂੰ ਨੀ ਪੈਂਦੀ, ਹਾਥੀ ਨੂੰ ਨੀ ਨਾ ਪੈਂਦੀ ਤੇ ਫਿਰ ਹੱਥ ਨੂੰ ਪੈਂਦੀ ਆ ਜੀ,
0: ਬਿਲਕੁਲ ਆ ਜੀ, ਕਾਂਗਰਸ ਲੈ ਜਾਂਦੀ ਆ।
3: ਸੋ ਇਸ ਕਰਕੇ ਇੱਕ ਵਾਰੀ ਸੁਖਬੀਰ ਬਾਦਲ ਹੋਣਾ ਨੇ ਵੀ ਇਹਨਾਂ ਨਾਲ ਡੀਲ ਕਰ ਲਈ ਸੀ ਜੀ, ਉਸ ਵੇਲੇ ਜਿਹੜਾ ਹੈਗਾ ਆ ਵੀ ਹਾਂ ਜੀ ਤੁਸੀਂ ਕਿਸੇ ਨਾਲ ਅਲਾਇੰਸ ਨਾ ਕਰਿਓ।
0: ਹੰਸ ਰਾਜਾ ਹੰਸ ਸੀਗਾ ਜੀ, ਮੈਨੂੰ ਚੇਤੇ ਆਦਮਪੁਰ, ਹਾਂਜੀ ਉਦੋਂ ਉਹਨਾਂ ਨੇ ਖੜੇ ਹੋਏ ਸੀ ਆਦਮਪੁਰ ਤੋਂ, ਹੰਸ ਰਾਜਾ ਉਹ ਜਿੱਤ ਨੀ ਪਾਏ ਸੀ ਪਰ ਫਿਰ ਵੀ ਉਹ ਜੀ।
3: ਇੱਕ ਦੂਜਾ ਇਹਨਾਂ ਦਾ ਵੋਟਰ ਜਿਹੜਾ ਹੁੰਦਾ ਨਾ ਜੀ ਜਨੂਨੀ ਬੜਾ ਹੁੰਦਾ
0: ਜੀ,
3: ਉਹ ਸਾਡੇ ਇੱਥੇ ਹੈਗਾ ਸੀਗਾ ਜੀ, ਬੰਦੇ ਬੜੇ ਜਨੂਨੀ ਹੈਗੇ ਸੀਗੇ ਜੀ, ਮੇਰੇ ਨਾਲ ਪਿੰਡ ਹੈਗਾ ਰਲਣਾ ਉੱਥੇ ਹੈਗੇ ਸੀ ਜੀ, ਉਹਨਾਂ ਨੇ ਤਾਂ ਮਤਲਬ ਨਾ ਉਹ ਇੰਨਾ ਕੁ ਬੰਦੇ ਮਤਲਬ ਹੁੰਦੇ ਸੀਗੇ ਜੀ, ਭੈਣ ਕੁਮਾਰੀ ਮਾਇਆਵਤੀ, ਭੈਣ ਮਾਇਆਵਤੀ ਜਿਹੜੀ ਹੈਗੀ ਆ ਭੈਣ ਜੀ ਨੇ ਏਦਾਂ ਕਰ ਲਿਆ, ਉਹ ਇੱਕ ਵਾਰੀ ਇਹਨਾਂ ਨੇ ਮਾਨ ਦਲ ਨਾਲ ਸਮਝੌਤਾ ਕਰ ਲਿਆ
0: ਜੀ,
3: ਉਹ ਮੇਰਾ ਉੱਥੇ ਆਫਿਸ ਗਿਆ ਤੇ ਉਹ ਉਹਦਾ ਆ ਗਿਆ ਮੇਰੇ ਕੋਲ ਦੌੜਾ ਹੀ ਆਇਆ, ਕਹਿੰਦਾ ਲੈ ਬਾਈ ਸ਼ੇਰ ਤੇ ਹਾਥੀ ਰਲ ਗਏ, ਸ਼ੇਰ ਤੇ ਹਾਥੀ ਰਲ ਗਏ
0: ਜੀ,
3: ਮੈਂ ਅੱਗੇ ਚੋਣ ਨਿਸ਼ਾਨ ਬਾਂਦਰ ਲੈ ਲਓ ਹਾਂਜੀ, ਉਹਦਾ ਨਾ ਉਹਦਾ ਚਿਹਰਾ ਨਿਰਾਸ਼ਾ ਵਾਲਾ ਹੋ ਗਿਆ ਹਾਂਜੀ, ਕਹਿੰਦਾ ਯਾਰ ਕਿੱਦਾਂ ਦੀ ਗੱਲ ਕਰਤੀ ਸ਼ੈਣੀ ਸਾਹਿਬ ਤੂੰ, ਹੈਂ ਆਪਾਂ ਕਹਿੰਦਾ ਜਿਹੜਾ ਹੈਗਾ ਜਿੱਤ ਦੀ ਕਗਾਰ ਤੇ ਆ, ਦੇਖਿਓ ਉਹਦਾ ਸੀਟਾਂ ਕੱਢ ਦੇ
0: ਜੀ,
3: ਉਹ ਜਦੋਂ ਰਿਜ਼ਲਟ ਆਇਆ ਨਾ ਤੇ ਉਹ ਮੂੰਹ ਲਟਕਾਇਆ ਮੈਨੂੰ, ਕਹਿੰਦਾ ਸੈਣੀ ਸਾਹਿਬ ਚਾਹ ਪਿਲਾਓ, ਗੱਲ ਤੁਹਾਡੀ ਸਹੀ ਸੀ ਜੀ, ਉਹ ਜਦੋਂ ਵੋਟ ਵੋਟਾਂ ਬਹੁਤ ਘੱਟ ਪਈਆਂ ਤੇ ਮਤਲਬ ਸੀਟ ਵੀ ਕੁਛ ਨਾ ਮਿਲੀ, ਉਹਨਾਂ ਨੂੰ ਉਮੀਦ ਬੜੀ ਸੀ, ਮੈਂ ਕਿਹਾ ਯਾਰ ਮਾਨ ਦਲ ਦੇ ਨਾਲ ਤੁਹਾਡਾ ਕਿਹੜਾ ਹੈਗਾ ਆ, ਉਹ ਆ ਕੇ ਬਸ ਇਹੀ ਕਰੀ ਚੱਲੇ ਸ਼ੇਰ ਤੇ ਹਾਥੀ ਨਾਲ ਗਏ, ਸ਼ੇਰ ਤੇ ਹਾਥੀ ਨਾਲ ਗਏ, ਮੈਂ ਕਿਹਾ ਕੋਈ ਗੱਲ ਨੀ ਜੀ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਆ, ਹੁਣ ਜੇ ਉਹਨਾਂ ਨੇ ਇਕੱਲੇ ਲੜਨਾ ਆ ਨਾ ਜੀ, ਉਹ ਉਹਦਾ ਬੈਨੀਫਿਟ ਜਿਹੜਾ ਹੈਗਾ ਆ ਉਹ ਭਾਜਪਾ ਨੂੰ ਜਾਣਾ ਆ ਜੀ,
0: ਕਿਉਂਕਿ ਦੇਖੋ ਮੋਦੀ ਸਾਹਿਬ ਪਿਛਲੇ ਸਮੇਂ ਚ ਬੱਲਾਂ ਡੇਰਾ ਜਾ ਕੇ ਆਏ ਨੇ, ਹੋਰ ਸਾਰਾ ਸਿਲਸਿਲਾ ਅਗਲੇ ਗੀਟੀ ਪਹਿਲਾਂ ਫਿੱਟ ਕਰ ਗਏ ਨੇ, ਤਾਂ ਇਹ ਹੁਣ ਬਾਹਰ ਕਿੱਦਾਂ ਜਾ ਸਕਦੇ ਨੇ ਸਾਰੇ ਜੀ,
3: ਸਾਰੇ ਜਿਹੜਾ ਹੈਗਾ ਆ ਇਹਨਾਂ ਨੇ ਆਪਣੀਆਂ ਵੋਟਾਂ ਲੈਣੀਆਂ, ਜਾਂ ਅੰਤ ਸਮੇਂ ਦੇ ਉੱਤੇ ਜਾ ਕੇ ਹੋ ਸਕਦਾ ਇਹਨਾਂ ਦਾ ਬੀਜੇਪੀ ਨਾਲ ਤੇ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਇਹ ਗਠਬੰਧਨ ਬਣੇ ਜੀ ਬਕਾਇਦਾ ਤੌਰ ਤੇ, ਕਿਉਂਕਿ ਕੁਛ ਕੁ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਬਸਪਾ ਦਾ ਅਲਾਇੰਸ ਜਿਹੜਾ ਆ ਵਾਰਸ ਪੰਜਾਬ ਨਾਲ ਹੋ ਸਕਦਾ
0: ਜੀ,
3: ਤੇ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਬੀ ਐਸ ਪੀ ਦੇ ਵਰਕਰ ਜਾਂ ਲੀਡਰ ਜਿਹੜੇ ਹੈਗੇ ਆ ਉਸ ਪਾਸੇ ਨੂੰ ਸੋਚ ਕੇ ਤੇ ਆਪਣਾ ਸਿਆਸੀ ਭਵਿੱਖ ਤੈਅ ਕਰਨ ਦੀ ਕੋਸ਼ਿਸ਼ ਕਰਨ ਜਾਂ ਗੁਮਰਾਹ ਹੋਣ, ਉਹਨਾਂ ਨੂੰ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਵੀ ਇਕੱਲੇ ਲੜਨਾ ਜੀ,
0: ਬਿਲਕੁਲ
3: ਹੁਣ ਕੱਲ ਨੂੰ ਤੇ ਇਹ ਵਨ ਮੈਨ ਓਰੀਐਂਟਡ ਪਾਰਟੀਜ਼ ਹੈਗੀਆਂ ਅੱਜ ਕੱਲ ਲੋਕਤੰਤਰ ਨਾਂ ਦੀ ਕਿਹੜੀ ਚੀਜ਼ ਹੈਗੀ ਆ ਜੀ, ਜੋ ਭੈਣ ਜੀ ਨੂੰ ਚੰਗਾ ਲੱਗੂਗਾ ਭੈਣ ਜੀ ਕਹਿ ਦੇਣਗੇ ਜੀ, ਜਿੱਦਾਂ ਜੇ ਅਲਾਇੰਸ ਕਰਨ ਦਾ ਦਿਲ ਕੀਤਾ ਬਾਅਦ ਦੇ ਵਿੱਚ ਤੇ ਭੈਣ ਜੀ ਕਹਿ ਦੇਣਗੇ ਤੇ ਬਾਕੀਆਂ ਨੇ ਕਿਹੜਾ ਮੁੱਕਰ ਜਾਣਾ ਜੀ, ਉਹ ਕਹਿੰਦੇ ਠੀਕ ਹੈ ਜੀ ਜੋ ਕਹਿਣਗੇ ਉਹਦੇ ਹਿਸਾਬ ਨਾਲ ਚੱਲ ਜਾਣਾ ਜੀ। ਨੋ ਡਾਊਟ ਇਸ ਤਰ੍ਹਾਂ ਦੇ ਐਟੀਚਿਊਡ ਕਰਕੇ ਹੀ ਇਹਨਾਂ ਦੇ ਵਿੱਚ ਵੀ ਹੁਣ ਜਿਹੜਾ ਆ ਫ੍ਰਿਕਸ਼ਨ ਪੈ ਗਈ ਆ, ਜਿਹਦਾ ਇਫੈਕਟ ਜਿਹੜਾ ਆ ਪੰਜਾਬ ਦੇ ਵਿੱਚ ਤਾਂ ਸ਼ਾਇਦ ਘੱਟ ਨਜ਼ਰ ਆਊਗਾ ਪਰ ਯੂਪੀ ਚ ਜ਼ਰੂਰ ਹੈਗਾ, ਚੰਦਰ ਸ਼ੇਖਰ ਹਾਂਜੀ ਉਹ ਇਸ ਬੀ ਐਸ ਪੀ ਦਾ ਨੇਤਾ ਉਭਰ ਰਿਹਾ ਹੈਗਾ ਹੈ ਜੀ, ਉਹਨੇ ਆਪਣਾ ਗੁੱਟ ਅਲੱਗ ਬਣਾਇਆ ਆ ਜੀ, ਤੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਏਦਾਂ ਦਾ ਕੋਈ ਹੈ ਨੀਗਾ ਜੀ, ਜੋ ਇਹ ਚਾਹੁਣਗੇ ਉਹਦੇ ਹਿਸਾਬ ਨਾਲ ਕਰ ਲੈਣਗੇ, ਜੇ ਇਕੱਲੇ ਲੜਨਾ ਆ ਤੇ ਇਕੱਲੇ ਵੀ ਲੜਨ, ਸਿਰਫ ਜਿਹੜਾ ਹੈਗਾ ਇਹਨਾਂ ਨੇ ਆਪ ਤਾਂ ਜਿੱਤਣਾ ਨੀ ਹੁੰਦਾ, ਦੂਜੇ ਦੀ ਹਾਰ ਜਿੱਤ ਤੈਅ ਕਰ ਜਾਂਦੇ ਆ ਜੀ, ਬਸ ਇੰਨਾ ਕੁ ਫਰਕ ਪੈਂਦਾ ਆ ਜੀ।
0: ਬਿਲਕੁਲ
3: ਜੀ ਭਾਰਤ
0: ਸਾਹਿਬ, ਤੁਸੀਂ ਵਾਰਸ ਪੰਜਾਬ ਦੀ ਗੱਲ ਕੀਤੀ ਹੈ, ਇੱਧਰ ਉਹਨਾਂ ਦੇ ਪਿਤਾ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਤਰਸੇਮ ਸਿੰਘ ਉਹਨਾਂ ਦਾ ਬਿਆਨ ਆਇਆ ਅੱਜ, ਵੈਸੇ ਮੀਟਿੰਗ ਵਗੈਰਾ ਵੀ ਹੋਈ ਆ ਉਹਨਾਂ ਦੀ ਅੰਦਰ ਖਾਤੇ, ਤਾਂ ਕਿਵੇਂ ਦੇਖਦੇ ਹੋ ਇੱਕ ਪਾਸੇ ਬਠਿੰਡਾ ਦੇ ਵਿੱਚ ਇੱਕ ਪਾਸੇ ਇਹ ਬਿਆਨ ਆ ਰਹੇ ਨੇ ਤੇ ਦੂਸਰੀ ਬਸਪਾ ਦੀ ਤੁਸੀਂ ਗੱਲ ਨਾਲ ਜੋੜ ਦਿੱਤੀ ਹੈ, ਤੇ ਤੀਸਰਾ ਬਠਿੰਡੇ ਦੇ ਵਿੱਚ ਅੱਜ ਖਾਲਿਸਤਾਨ ਦੇ ਨਾਰੇ ਫਿਰ ਨਜ਼ਰ ਆ ਗਏ ਨੇ?
3: ਹਾਂਜੀ ਸਰ, ਅੱਜ ਨਾ ਭਾਰਤ ਸਾਹਿਬ ਵਾਰਸ ਪੰਜਾਬ ਵਾਲਿਆਂ ਨੇ ਕੀ ਕੀਤਾ ਸੀ ਵੀ ਸਿੱਖ ਸਕੋਲਰ ਦੀ ਨਾ ਬੈਠਕ ਸੱਦੀ ਸੀ
0: ਜੀ,
3: ਵਿੱਚ ਕੁਛ ਇੱਕ ਸਿੱਖ ਸਕੋਲਰ ਜਿਹੜੇ ਹੈਗੇ ਆ ਉਹ ਤਾਂ ਇਹ ਸੋਚ ਕੇ ਗਏ ਕਿ ਸਾਡੇ ਕੋਲੋਂ ਵਿਚਾਰ ਲਿਆ ਜਾਊਗਾ ਕਿ ਪਾਰਟੀ ਜਿਹੜੀ ਹੈਗੀ ਆ ਉਹ
0: ਰੂਪਰੇਖਾ ਕਿੱਦਾਂ ਅੱਗੇ
3: ਕਿਸ ਤਰੀਕੇ ਨਾਲ ਦਿਸ਼ਾ ਵਧੇ, ਕਿੱਦਾਂ ਦੀ ਰੂਪਰੇਖਾ ਸੰਗਠਨ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ, ਓਹਦੇ ਵਿਚ ਜਿਹੜੇ ਸਕਾਲਰ ਨੇ ਜਿਹੜਾ ਹੈਗਾ ਇਹਨਾਂ ਨੂੰ ਰਾਏ ਦਿੱਤੀ ਵੀ ਭਾਈ ਤੁਸੀਂ ਇਕੱਠੇ ਨੀ ਹੋ ਸਕਦੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤੇ ਆਪੋ ਲੜ ਲਓ
0: ਜੀ।
3: ਉਹ ਇਹਨਾਂ ਨੇ ਰੈਲਿਸ਼ ਨੀ ਕੀਤਾ ਤੇ ਉਹ ਬੰਦਿਆਂ ਨੂੰ ਜਦੋਂ ਸੁਣਿਆ ਗਿਆ, ਉਹ ਬੰਦੇ ਕਹਿੰਦੇ ਆ ਜੀ ਤੇਜ ਸਿੰਘ ਹੈਗੇ ਸੀਗੇ ਉਹ ਗਏ ਸੀ ਜੀ, ਉਹਨਾਂ ਨੇ ਕਿਹਾ ਕਿ ਮੈਂ ਉੱਥੇ ਕਹਿੰਦੇ ਵਿਚਾਰ ਦਿੱਤਾ ਜਦੋਂ ਤੇ ਉਹਨਾਂ ਨੇ ਮੇਰੀ ਗੱਲ ਨੂੰ ਰੈਲਿਸ਼ ਨੀ ਕੀਤਾ। ਔਰ ਉੱਥੇ ਮੌਜੂਦ ਹਰ ਕੋਈ ਬੰਦਾ ਇਹ ਸੋਚ ਰਿਹਾ ਸੀ ਵੀ ਜਿੱਦਾਂ ਅਸੀਂ ਬਣੇ ਕੇ ਬਣੇ ਆ ਤੇ ਸਾਨੂੰ ਏਦਾਂ ਦੇ ਹਾਂਜੀ ਵੀ ਸਾਨੂੰ ਕਿਸੇ ਨਾਲ ਅਲਾਇੰਸ ਦੀ ਲੋੜ ਨਹੀਂ ਹੈਗੀ, ਅਸੀਂ ਸਾਡੀ ਵੇਵ ਚੱਲ ਰਹੀ ਹੈਗੀ ਆ ਤੇ ਅਸੀਂ ਤਾਂ ਕਾਮਯਾਬ ਹੋਣਾ ਹੀ ਹੋਣਾ ਹਾਂਜੀ। ਤੇ ਜਦ ਕੇ ਜਿਹੜਾ ਹੈਗਾ ਆ ਕਿ ਉੱਥੇ ਜਿਹੜੇ ਸਕਾਲਰ ਗਏ ਸੀ ਉੱਥੇ, ਕਿਉਂਕਿ ਜਦੋਂ ਕਿਸੇ ਦੇ ਘਰ ਜਾਈਏ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਸ਼ਾਮਿਲ ਹੋਣਾ ਪੈਂਦਾ ਹੁੰਦਾ ਨਾ ਜੀ, ਉੱਥੇ ਸੱਚੀ ਗੱਲ ਥੋੜਾ ਦੱਸੀ ਜਾਂਦੀ ਹੈਗੀ ਆ। ਸੋ ਇਸ ਕਰਕੇ ਫਿਰ ਬਾਹਰ ਆ ਕੇ ਉਹਨਾਂ ਨੇ ਜਦੋਂ ਆ ਕੇ ਤੇ ਉਹਨਾਂ ਨੇ ਕਿਹਾ ਵੀ ਭਾਈ ਦੇ ਆਰ ਓਵਰ ਕੌਨਫੀਡੈਂਟ, ਵੀ ਇਹ ਓਵਰ ਕੌਨਫੀਡੈਂਸ ਦੇ ਵਿੱਚ ਹੈਗੇ ਆ ਤੇ ਇੰਨੀ ਗੱਲਬਾਤ ਹੈ ਨੀ, ਅਜੇ ਤੱਕ ਸੰਵਿਧਾਨ ਇਹਨਾਂ ਦਾ ਬਣਿਆ ਨੀ, ਜਾਂ ਤਾਂ ਇਹ ਹੈਗਾ ਨਾ ਵੀ ਸੰਵਿਧਾਨ ਦੇ ਤਹਿਤ ਜਿਹੜਾ ਹੈਗਾ ਆ ਤੁਸੀਂ ਕੋਈ ਗੱਲਬਾਤ ਕਰੋ
0: ਜੀ।
3: ਤੇ ਤਰਸੇਮ ਸਿੰਘ ਹੁਣੀ ਜਿਹੜੇ ਆ ਪਾਰਟੀ ਨੂੰ ਜੇ ਚਲਾ ਰਹੇ ਹੈਗੇ ਆ ਨਾ ਜੀ, ਤੇ ਉਹ ਵੀ ਸੋਚ ਸਮਝ ਕੇ ਅਯਾਲੀ ਸਾਹਿਬ ਆਏ ਤਾਂ ਸੀਗੇ
0: ਜੀ
3: ਕਿ ਮੈਂ ਮਤਲਬ ਅੰਮ੍ਰਿਤਪਾਲ ਤਾਂ ਅੰਦਰ ਹੈਗੇ ਆ ਤੇ ਐਕਟਿੰਗ ਪ੍ਰਧਾਨ ਮੈਨੂੰ ਬਣਾ ਦੇਣਗੇ ਤੇ ਮੈਂ ਪਾਰਟੀ ਜਿਹੜੀ ਹੈਗੀ ਆ ਉਹ ਤੇ ਪੂਰੀ ਤੇ ਕਮਾਂਡ ਕਰੂੰਗਾ
0: ਜੀ।
3: ਉਹ ਚੱਕਰ ਬਣਿਆ ਨੀ ਉਹਨਾਂ ਨੇ ਵੀ ਜਿਹੜਾ ਆ ਪਹਿਲਾਂ ਹੀ, ਕਿਉਂਕਿ ਹੁਣ ਇਹਦੇ ਵਿੱਚ ਵੀ ਜਿਹੜਾ ਆ ਅੱਜ ਹਮੀਰ ਸਿੰਘ ਹੁਣੀ ਕਹਿੰਦੇ ਸੀ ਵੀ ਮੈਂ ਮਤਲਬ ਅਜੇ ਨਾਂ ਲੈਣਾ ਉਚਿਤ ਨੀ ਹੈਗਾ ਕਿਉਂਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਉਹ ਸਰਵਿਸ ਤੇ ਆ ਜੇ, ਉਹ ਓਪਨਲੀ ਨਾਲ ਨਹੀਂ ਆਇਆ ਹੈਗਾ ਜਿਹਦੀ ਐਡਵਾਈਸ ਤੇ ਚੱਲ ਰਹੇ ਆ ਜੀ। ਤੇ ਉਹ ਸਮਾਂ ਆਉਣ ਤੇ ਕਹਿੰਦੇ ਸਾਰੀ ਗੱਲ ਮਤਲਬ ਜਿਹੜੀ ਹੈਗੀ ਆ ਬਾਹਰ ਆ ਜਾਊਗੀ
0: ਜੀ।
3: ਤੇ ਅਜੇ ਜਿਹੜਾ ਹੈਗਾ ਆ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਹਾਂ ਜੀ ਵੀ ਵੇਵ ਸਾਡੀ ਹੀ ਚੱਲ ਰਹੀ ਆ
0: ਜੀ,
3: ਜਿੱਦਾਂ ਆਮ ਆਦਮੀ ਪਾਰਟੀ ਦੀ ਵੇਵ ਚੱਲੀ ਸੀ ਏਦਾਂ ਹੀ ਸਾਡੀ ਵੇਵ ਚੱਲ ਰਹੀ ਆ, ਕਿਉਂਕਿ ਅਯਾਲੀ ਉਹਨਾਂ ਦੇ ਆਉਣ ਨਾਲ ਝੁੰਦਾ ਉਹਨਾਂ ਦੇ ਆਉਣ ਨਾਲ ਉਹਨਾਂ ਦਾ ਮੋਰਲ ਜਿਹੜਾ ਆ ਬਹੁਤ ਆਪਿਆ ਤੇ ਉਹਦੇ ਕਰਕੇ ਉਹ ਇਸ ਤਰੀਕੇ ਨਾਲ ਸੋਚ ਰਹੇ ਹੈਗੇ ਆ ਜੀ। ਉਹ ਕਹਿੰਦੇ ਜੀ ਵੀ ਸਾਡੇ ਪਰਿਵਾਰ ਨੇ ਜਿਹੜਾ ਆ ਸਿਰਫ ਇੱਕ ਸੀਟ ਲੜਨੀ ਆ ਜੀ, ਤੇ ਅਸੀਂ ਪਰਿਵਾਰਵਾਦ ਤੋਂ ਦੂਰ ਰਵਾਂਗੇ, ਸ਼ਹੀਦਾਂ ਦੇ ਜਿਹੜੇ ਹੈਗੇ ਆ ਤੇ ਵਾਰਸ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ
0: ਜੀ।
3: ਮੇਰਾ ਮਤ ਇਹਦੇ ਵਿੱਚ ਇਹ ਆ ਸਰ ਕਿ ਆਪਾਂ ਕਿਸ ਕੰਮ ਲਈ ਮਤਲਬ ਵਿਧਾਇਕ ਬਣਾਉਂਦੇ ਆ
0: ਜੀ,
3: ਉਹਦੀ ਯੋਗਤਾ ਦੇਖੋ ਕਿ ਕੀ। ਦੇਖੋ ਕੁਰਬਾਨੀਆਂ ਤਾਂ ਸਾਰਿਆਂ ਦੀਆਂ ਹੈਗੀਆਂ ਜੀ, ਬਥੇਰਿਆਂ ਬੰਦਿਆਂ ਨੇ ਅੱਜ ਤੱਕ ਕੁਰਬਾਨੀਆਂ ਦਿੱਤੀਆਂ ਤੇ ਸਿੱਖ ਧਰਮ ਤਾਂ ਹੈ ਹੀ ਕੁਰਬਾਨੀਆਂ ਤੇ ਬੇਸਡ ਹੈਗਾ ਜੀ। ਜਦੋਂ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਨੇ ਕਿਤੇ ਸੋਚਿਆ ਸੀਗਾ ਵੀ ਹਾਂ ਜੀ ਵੀ ਅੱਗੇ ਜਿਹੜੇ ਸਾਡੇ ਵਾਰਸ ਆ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦਾ ਮੌਕਾ ਮਿਲੂਗਾ ਇਹਦੇ ਜ਼ਰੀਏ? ਗੱਲ ਤਾਂ ਇਹ ਹੈਗਾ ਨਾ ਜੀ, ਹਾਂਜੀ ਹਰ ਇੱਕ ਜੀ ਨੇ ਕੁਰਬਾਨੀ ਨੂੰ ਕੈਸ਼ ਕਰਨਾ ਕੋਈ ਜ਼ਰੂਰੀ ਨੀ ਹੁੰਦਾ। ਹੁਣ ਚੱਕਰ ਤਾਂ ਇਹ ਇਹਨਾਂ ਦਾ ਪਿਆ ਆ ਜੀ ਵੀ ਡੇਰਾ ਬਸੀ ਤੋਂ ਇਹਨਾਂ ਨੇ ਨਾ ਜੀ ਟਿਕਟ ਅਨਾਉਂਸ ਕਰ ਦਿੱਤੀ ਸੀ ਜੀ, ਉਹ ਕਰ ਦਿੱਤੀ ਸੀ ਸਤਵੰਤ ਸਿੰਘ ਹੋਣਾ ਦੇ ਬੇਟੇ ਦੀ
0: ਜੀ।
3: ਤੇ ਉਹ ਉਹ ਜਿਹੜੇ ਹੈਗੇ ਆ ਬੇਟੇ ਦੀ ਜਾਂ ਪੋਤਰੇ ਦੀ ਸਤਵੰਤ ਸਿੰਘ ਹੋਣਾ ਦੇ ਪਰਿਵਾਰ ਦੀ ਕਰ ਦਿੱਤੀ ਸੀ ਜੀ, ਤੇ ਬਿਆਨ ਸਿੰਘ ਦਾ ਪਰਿਵਾਰ ਇਹਨਾਂ ਦੀ ਲੜਕੀ ਜਿਹੜੀ ਹੈਗੀ ਆ ਉਹ ਕਹਿੰਦੀ ਸੀ ਮੈਂ ਉੱਥੇ ਚੋਣ ਲੜਨੀ ਆ ਜੀ। ਉਹ ਆਲਰੇਡੀ ਸਰਬਜੀਤ ਸਿੰਘ ਹੋਣੀ ਜਿਹੜੇ ਆ ਉਸ ਪਰਿਵਾਰ ਦੇ ਵਿੱਚ ਉਹ ਜਿਹੜੇ ਆ ਬਣ ਚੁੱਕੇ ਆ ਜੀ MP
0: ਜੀ,
3: ਉਹਦੇ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵਿਵਾਦ ਸੀ ਜੀ। ਉਹਦੇ ਕਰਕੇ ਕਹਿੰਦੇ ਵੀ ਇੱਕ ਸ਼ਹੀਦ ਪਰਿਵਾਰ ਨੂੰ ਇੱਕ ਟਿਕਟ ਦੇਣੀ ਹੈਗੀ ਆ ਜੀ। ਹੁਣ ਸਵਾਲ ਇਹ ਹੈਗਾ ਕਿ ਸ਼ਹੀਦ ਪਰਿਵਾਰ ਦੇ ਵਾਰਸ ਨੂੰ ਤੁਸੀਂ ਟਿਕਟ ਦੇ ਰਹੇ ਹੋ, ਵੈਦਰ ਹੀਜ਼ ਫਿਟ ਟੂ ਵੀ ਸਿਟ ਇਨ ਦਾ ਪਾਰਲੀਮੈਂਟ ਔਰ ਇਨ ਦਾ ਅਸੈਂਬਲੀ, ਕਿ ਉਹ ਜਿਹੜਾ ਬੰਦੇ ਦੀ ਯੋਗਤਾ ਹੈਗੀ ਆ ਕਿ ਉਹ ਅਸੈਂਬਲੀ ਦੇ ਵਿੱਚ ਜੋ ਕੰਮ ਕਾਰ ਹੁੰਦਾ ਆ ਉਹਦੇ ਬਾਰੇ ਜਾਣੂ ਆ, ਉਹਦੇ ਕੋਈ ਜਿਹੜਾ ਹੈਗਾ ਆ ਪੰਜਾਬ ਵਾਸਤੇ।
0: ਇੱਕ ਦਿਨ ਇਹਦੇ ਉੱਤੇ ਹੀ ਸੋਚ ਰਿਹਾ ਸੀ, ਚਲੋ ਇੱਕ ਪਾਸੇ ਦੇਖਦੇ ਅੰਮ੍ਰਿਤਪਾਲ ਹੋਣੀ ਤਾਂ ਚਲੋ ਉੱਥੇ ਜੇਲ੍ਹ ਦੇ ਵਿੱਚ ਨੇ ਡਿਬਰੂਗੜ੍ਹ, ਠੀਕ ਹੈ ਜੀ, ਉਹ ਵੀ MP ਨੇ, ਉਹਨਾਂ ਦੀ ਤਾਂ ਚਲੋ ਕਹਿ ਸਕਦੇ ਮਜਬੂਰੀ ਹੈ ਜਾਂ ਉਹ ਬਾਹਰ ਨਹੀਂ ਆ ਸਕਦੇ ਆਪਣਾ ਕੰਮ ਕਰ ਨਹੀਂ ਕਰ ਸਕਦੇ, ਪਰ ਸਤਵੰਤ ਸਿੰਘ ਉਹਨਾਂ ਦੇ ਉੱਤੇ ਕਿਹੜੀ ਮਜਬੂਰੀ ਹੈ, ਉਹ ਤਾਂ ਬਾਹਰ ਹੀ ਨੇ ਜੀ, ਉਹ ਕਾਤੋਂ ਨਹੀਂ ਆਪਣਾ ਕਾਰਜ ਅੱਗੇ ਕਰ ਰਹੇ ਜਾਂ ਨਿਭਾ ਰਹੇ ਜੀ ਜੋ ਉਹਨਾਂ ਦੇ MP ਦੇ ਜੋ ਵੀ ਕਾਰਜਕਾਲ ਹੈਗਾ ਉਹਨਾਂ ਦੇ ਸਿਸਟਮ ਦੇ ਵਿੱਚ।
3: ਬਾਰੇ ਸਾਹਿਬ ਮੇਰੀ ਬੇਨਤੀ ਸੁਣੋ, ਮੈਂ ਇਸ ਟੋਪਿਕ ਨੂੰ ਸਾਈਡ ਤੇ ਰੱਖਦਾ
0: ਜੀ।
3: ਮੈਂ ਜਿਹੜਾ ਸੋਚਦਾ ਹੈਗਾ ਆ ਜੀ ਕਈ ਵਾਰੀ ਵੀ ਦੇਖੋ ਪੋਲੀਟਿਕਸ ਦੇ ਵਿੱਚ ਆਉਣਾ ਜਿਹੜਾ ਆ, ਚਲੋ ਹਰ ਇੱਕ ਬੰਦੇ ਦੀ ਆਜ਼ਾਦੀ ਹੈਗੀ ਆ ਕੋਈ ਵੀ ਆ ਸਕਦਾ, ਠੀਕ ਹੈ ਜੀ। ਜਿੱਦਾਂ ਜਿਹੜਾ ਹੈਗਾ ਆ ਵੀ ਇੱਕ ਡਾਕਟਰ ਵਾਸਤੇ ਕੋਰਸ ਪਾਸ ਕਰਨਾ ਜ਼ਰੂਰੀ ਆ ਨਾ ਜੀ, ਇੱਦਾਂ ਹੀ ਇਹਦਾ ਵੀ ਇੱਕ ਕੋਰਸ ਹੋਣਾ ਚਾਹੀਦਾ ਆ ਵੀ ਜਿਹਦੇ ਵਿੱਚ 2 ਜਾਂ 3 ਸਾਲ ਦਾ ਕੋਰਸ ਹੋਵੇ ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਦੁਨੀਆਂ ਦੀ ਪੋਲੀਟੀਕਲ ਜਿਹੜੀਆਂ ਹੈਗੀ ਆ ਹਿਸਟਰੀ ਉਹਦੇ ਬਾਰੇ ਪੜਾਇਆ ਜਾਵੇ। ਸਾਡੇ ਇੱਥੇ ਔਲ ਦੀ ਗਵਰਨਮੈਂਟ ਫੰਕਸ਼ਨਸ ਹਾਂਜੀ ਇਹਦੇ ਤੇ ਕਿਤਾਬ ਬਣਨੀ ਚਾਹੀਦੀ ਬਕਾਇਦਾ ਤੌਰ ਤੇ। ਇੱਕ ਜਿਹੜਾ ਹੈਗਾ ਹੁਣ ਮੈਂ ਵਕੀਲ ਆ ਜੀ, ਮੈਨੂੰ ਨੀ ਪਤਾ ਵੀ ਅਫਸਰਸ਼ਾਹੀ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਆ ਸੈਕਟਰੀ ਹੋਮ ਲਾਤਾ ਆ, ਇਹਨੂੰ ਜਿਹੜਾ ਹੈਗਾ ਆ ਸੈਕਟਰੀ ਫਲਾਨਾ ਲਾਤਾ ਆ, ਉਹਦਾ ਕੀ ਕੰਮ ਆ ਤੇ ਉਹਦਾ ਕੀ ਕੰਮ ਆ, ਓ ਐਸ ਡੀ ਲਾਤਾ ਆ, ਓ ਐਸ ਡੀ ਦਾ ਕਿਹੜੇ ਓ ਐਸ ਡੀ ਦਾ ਕਿੰਨੇ ਓ ਐਸ ਡੀ ਲੱਗ ਸਕਦੇ ਆ, ਕੀ ਹਿਸਾਬ ਕਿਤਾਬ ਹਾਂਜੀ ਉਹਦਾ ਕੀ ਕੰਮ ਹੈਗਾ, ਕੀ ਉਹਦੇ ਕੋਲੋਂ ਕਰਾਉਣਾ ਹੈਗਾ ਜੀ, ਵੀ ਤਾਂ ਕਿ ਜਿਹੜਾ ਆ ਵੀ ਕੱਲ ਨੂੰ ਜਿਹੜਾ ਬੰਦਾ ਲੀਡਰ ਬਣ ਜਾਏ ਜਾਂ ਮੁੱਖ ਮੰਤਰੀ ਬਣ ਜਾਏ ਉਹਨੂੰ ਅਫਸਰਸ਼ਾਹੀ ਗੁਮਰਾਹ ਨਾ ਕਰ ਸਕੇ। ਇਸ ਕਰਕੇ ਇਹਦਾ ਬਕਾਇਦਾ ਤੌਰ ਤੇ ਚਾਹੇ 2 ਸਾਲ ਦਾ ਕੋਰਸ ਹੀ ਰੱਖਣ ਜੀ, ਉਹ ਕੋਰਸ ਪਾਸ ਕਰਕੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਲੋਕਾਂ ਦੀ ਚੋਇਸ ਨਾਲ ਪਾਰਟੀ ਜਿਹੜੀ ਆ ਉਹ ਕੈਂਡੀਡੇਟ ਉਹਦੇ ਵਿੱਚੋਂ ਦੇਣ, ਉਹ ਫਿਰ ਜਾ ਕੇ ਤੇ ਉੱਥੇ ਕੰਪੀਟ ਕਰਨ ਬਕਾਇਦਾ ਤੌਰ ਤੇ, ਤੇ ਆਪਣਾ ਲੋਕਤੰਤਰ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਬੰਦੇ ਦਾ ਕੋਈ ਟੈਲੈਂਟ ਹੋਵੇ ਵੀ ਹਾਂ ਜੀ ਅਸੀਂ ਕਾਨੂੰਨ ਬਣਾਉਣਾ ਆ, ਕਾਨੂੰਨ ਬਾਰੇ ਪਤਾ ਹੋਵੇ, ਇਹ ਨਾ ਹੋਵੇ ਆ ਇਹ ਹੁਣ ਇਹ ਉਹੀ ਨੇਤਾ ਹੈਗਾ ਜਿਹੜਾ ਕੋਈ ਮੋਬਾਈਲ ਠੀਕ ਕਰਨਾ ਜਾਣਦਾ ਹੈਗਾ ਆ, ਉਹ ਮੋਬਾਈਲ ਵਧੀਆ ਤਰੀਕੇ ਨਾਲ ਠੀਕ ਕਰ ਸਕਦਾ ਆ, ਉਹ ਕਾਨੂੰਨ ਨਹੀਂ ਬਣਾ ਸਕਦਾ ਵਧੀਆ ਤਰੀਕੇ ਨਾਲ ਕਿਉਂਕਿ ਉਹਨੇ ਤਾਂ ਪੜ੍ਹਿਆ ਹੀ ਨੀ, ਬਾਕੀ ਜਥੇਦਾਰ ਸਾਹਿਬ ਦੇ ਸਾਹਮਣੇ ਜਾ ਕੇ ਸਾਰੇ ਬਹਿ ਗਏ ਆਰਾਮ ਨਾਲ ਵੀ ਹਾਂ ਜੀ ਅਸੀਂ ਤਾਂ ਪੜ੍ਹਿਆ ਨੀ,
0: ਕੋਈ
3: ਮੋਬਾਈਲ ਠੀਕ ਕਰਦਾ ਚਲਾ ਗਿਆ ਤੇ ਕੋਈ ਉਸ ਤਰੀਕੇ ਨਾਲ ਚਲਾ ਗਿਆ ਤੇ ਉਹ ਜਿਹੜੇ ਹੈਗੇ ਆ
0: ਬਿਲਕੁਲ
3: ਪੈਂਚਰਾਂ ਵਾਲਾ ਭੋਲਾ ਪੈਂਚਰਾਂ ਵਾਲਾ ਜਿਹੜਾ ਹੈਗਾ ਪੈਂਚਰ ਵਧੀਆ ਲਾ ਸਕਦਾ ਆ ਜਿੱਦਾਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ, ਬਟ ਉੱਥੇ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਤਾਂ ਜਿਹਨੂੰ ਵਿਧਾਨ ਦੀ ਨੌਲੇਜ ਹੈਗੀ ਆ ਵਿਧਾਨ ਬਾਰੇ ਜਾਣਦਾ ਹੈਗਾ ਆ ਜੀ ਉਹੋ ਹੀ ਉੱਥੇ ਭੇਜਣਾ ਚਾਹੀਦਾ ਆ, ਤੇ ਉਹੋ ਜਿਹੇ ਬੰਦੇ ਜਦੋਂ ਜਾਣਗੇ ਉਦੋਂ ਹੀ ਜਿਹੜੇ ਜਿਹਨਾਂ ਨੂੰ ਪਾਲਿਸੀ ਬਣਾਉਣ ਦੇ ਵਿੱਚ ਮਾਸਟਰੀ ਹੋਵੇਗੀ ਜਾਂ ਮਤਲਬ ਜਿਹੜਾ ਆ ਸਮਝ ਸਕਦੇ ਹੋਣਗੇ ਐਡਮਿਨਿਸਟ੍ਰੇਸ਼ਨ ਨੂੰ ਸਮਝ ਸਕਦੇ ਹੋਣਗੇ,
0: ਡਿਬੇਟ ਵੀ ਤਾਂ ਤਾਂ ਹੀ ਕਰ ਸਕਦੇ ਨੇ ਉਹਦੇ ਉੱਤੇ, ਡਿਬੇਟ ਵੀ ਤਾਂ ਤਾਂ ਹੀ ਹੋ ਸਕਦੀ ਹੈ ਜੇ ਮੋਰੇ ਪੂਰੇ ਅੰਕੜੇ ਹੋਣਗੇ ਪਤਾ ਹੋਏਗਾ ਦੇ ਫਾਇਦੇ ਕੀ ਨੇ ਜਾਂ ਦੇ ਨੁਕਸਾਨ ਕੀ ਨੇ ਜੀ।
3: ਪਰ ਸਾਹਿਬ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਹੈਗਾ ਆ ਜੇ ਪ੍ਰਾਈਮ ਮਿਨਿਸਟਰ ਜਿਹੜੀ ਹੈਗੀ ਆ ਉਹਦੀ ਪੋਸਟ ਹਾਸਲ ਕੀਤੀ ਤੇ ਉਹਨਾਂ ਨੇ ਕਦ ਕਿਸ ਤਰੀਕੇ ਨਾਲ ਕੀਤੀ, ਕਿਉਂ ਬਿਕੋਜ਼ ਹੀ ਵਾਜ਼ ਮਤਲਬ ਜਿਹੜਾ ਹੈਗਾ ਆ ਵੀ ਅਵੇਕਨਡ ਹਾਂਜੀ ਉਹ ਐਜੂਕੇਟਡ ਸੀਗੇ, ਇੰਨੇ ਜ਼ਿਆਦਾ ਐਜੂਕੇਟਡ ਸੀ ਕਿ ਉਹਨਾਂ ਦੇ ਬਰਾਬਰ ਦਾ ਉੱਥੇ ਹੈ ਕੋਈ ਨੀ ਸੀ
0: ਬਿਲਕੁਲ
3: ਹਾਂਜੀ, ਤਾਂ ਹੀ ਉਹਨਾਂ ਨੇ ਹਾਸਲ ਕੀਤੀ ਆ, ਉਹ ਤੋਂ ਉਹਨਾਂ ਤੋਂ ਇਲਾਵਾ ਜਿਹੜਾ ਹੈਗਾ ਸੈਂਟਰ ਦੇ ਵਿੱਚ ਤੁਸੀਂ ਦੱਸੋ ਕਿਹੜਾ ਮਿਨਿਸਟਰ ਜਿਹੜਾ ਆ ਜਾ ਕੇ ਤੇ ਇਸ ਤਰੀਕੇ ਨਾਲ ਕੋਈ ਨਾਮ ਕਮਾ ਕੇ ਆਇਆ ਹੋਵੇ, ਸਾਡੇ ਲੋਕਾਂ ਨੂੰ ਤਾਂ ਜਿਹੜੇ ਹੈਗੇ ਆ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਨੀ ਕਰ ਸਕਦੇ ਹਾਂਜੀ, ਉਹ ਜਿਹੜੇ ਬੰਦਿਆਂ ਨੇ ਇੱਦਾਂ ਜਾਣਾ ਹੋਵੇ ਵੀ ਹਾਂ ਜੀ ਉੱਥੇ ਸੈਂਟਰ ਦੇ ਵਿੱਚ ਜਾਣਾ ਹੈਗਾ ਤੇ ਉਹਨਾਂ ਨੂੰ ਤਿੰਨੋਂ ਲੈਂਗੁਏਜ ਦੀ ਜਿਹੜੀ ਨੌਲੇਜ ਆ ਮਸਟ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜਾ ਹੈਗਾ ਆ ਵਰਲਡ ਹਿਸਟਰੀ ਦਾ ਪਤਾ ਹੋਣਾ ਚਾਹੀਦਾ ਆ, ਸਾਰੇ ਦੇਸ਼ਾਂ ਦੀ ਪਾਲਿਸੀ ਪਤਾ ਹੋਣੀ ਚਾਹੀਦੀ ਆ, ਤਾਂ ਕਿ ਉਹ ਉੱਥੇ ਜਾ ਕੇ ਜਿਹੜਾ ਹੈਗਾ ਜਦੋਂ ਦਿੱਲੀ ਦੇ ਵਿੱਚ ਜਾ ਕੇ ਤੇ ਪਾਰਲੀਮੈਂਟ ਚ ਬਹਿਣਗੇ ਤੇ ਉਹ ਸਰਕਾਰ ਕਿਸੇ ਉਹਨਾਂ ਨੂੰ ਅਹੁਦਾ ਦੇਣਾ ਮਜਬੂਰੀ ਹੋ ਜਾਊਗਾ ਵੀ ਇੰਨਾ ਟੈਲੈਂਟਡ ਬੰਦਾ ਆ ਉਹਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ, ਹਾਂਜੀ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ, ਅਸੀਂ ਤਾਂ ਹੁਣ ਰੋਂਦੇ ਹੈਗੇ ਆ ਜੀ ਵੀ ਹਾਂ ਜੀ ਵੀ ਸਿੱਖਾਂ ਦੇ ਬੱਚੇ ਜਾਂ ਪੰਜਾਬੀ ਬੱਚੇ ਜਿਹੜੇ ਹੈਗੇ ਆ ਉਹ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਆ ਬਹੁਤ ਘੱਟ ਆ ਰਹੇ ਹੈਗੇ ਆ, ਤੇ ਰੁਝਾਨ ਤਾਂ ਸਾਰਿਆਂ ਦਾ ਇਹ ਹੈਗਾ ਆ
0: ਪਲੱਸ 2 ਪੜ੍ਹਿਆ ਤੇ ਐਜੂਕੇਸ਼ਨ ਮਿਨਿਸਟਰ ਲਾ ਦਿੰਦੇ ਨੇ ਜੀ, ਤੇ ਜਿਹੜਾ ਹੁਣ ਕਿਸੇ ਨਾਲ ਕੋਈ ਸਪੋਰਟਸ ਦੇ ਨਾਲ ਲੈਣਾ ਦੇਣਾ ਨਹੀਂ ਆ ਉਹ ਮਿਨਿਸਟਰ ਲਾ ਦੇਣਾ ਜੀ, ਜਿਹਨੇ ਕਦੇ ਟ੍ਰੇਨ ਦੇ ਬਾਰੇ ਰੇਲ ਦੇ ਬਾਰੇ ਇੰਜੀਨੀਅਰਿੰਗ ਨਹੀਂ ਕੀਤੀ ਉਹਨੂੰ ਪਤਾ ਹੀ ਕੁਝ ਨਹੀਂ ਗਾ ਲਾਈਨਾਂ ਕਿੱਦਾਂ ਵਿਛਾਈਆਂ ਜਾਂਦੀਆਂ ਕੀ ਟੈਕਨੀਕ ਚੱਲਦੀ ਹੈ ਉਹਨੂੰ ਰੇਲ ਮੰਤਰੀ ਬਣਾ ਦਿੰਦੇ ਨੇ ਜੀ, ਤੇ ਬੇੜਾ ਤਾਂ ਆਪੇ ਬਹਿਣਾ ਹੀ ਬਹਿਣਾ ਸੈਣੀ ਸਾਹਿਬ।
3: ਦੇਖੋ ਇਹ ਦੂਰਦਰਸ਼ਤਾ ਜਿਹੜੀ ਹੈਗੀ ਆ ਇਹ ਬਾਦਲ ਸਾਹਿਬ ਚ ਵੀ ਸੀ
0: ਜੀ,
3: ਉਹਨਾਂ ਨੇ ਤੋਤਾ ਸਿੰਘ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਿਹੜਾ ਬਿਲਕੁਲ ਅਨਪੜ੍ਹ ਸੀ, ਜਿਹੜਾ ਬਿਲਕੁਲ ਅਨਪੜ੍ਹ ਸੀ ਜੀ, ਸੋ ਇਸ ਕਰਕੇ ਤੇ ਹਾਂ ਜੀ ਅਗਲੇ ਨੂੰ ਪਤਾ ਹੀ ਕੱਖ ਨਾ ਹੋਵੇ ਰਾਹ ਹੈ, ਉਹਦਾ ਕਾਰਨ ਇਹ ਹੁੰਦਾ ਵੀ ਇਹਨਾਂ ਲੀਡਰਾਂ ਦਾ ਆਪਣਾ ਸਵਾਰਥ ਹੁੰਦਾ ਆ ਵੀ ਅਗਲਾ ਕੁਛ ਨਾ ਕਰ ਸਕੇ, ਸਾਰਾ ਕੁਛ ਮਤਲਬ ਉਹਨੂੰ ਪੋਸਟ ਵੀ ਦਿੱਤੀ ਰੱਖਣੀ ਤੇ ਹਾਂ ਜੀ ਕੰਮ ਅਸੀਂ ਆਪੇ ਕਰ ਲੈਣਾ
0: ਹੈ,
3: ਉਸ ਸਥਿਤੀ ਦੇ ਵਿੱਚ ਅਫਸਰਸ਼ਾਹੀ ਹਾਵੀ ਹੋ ਜਾਂਦੀ ਆ ਜੀ। ਉਹ ਦੇਖੋ ਇਹਦਾ ਜੋ ਪੰਜਾਬ ਦਾ ਅੱਜ ਹਾਲ ਕੀਤਾ ਹੈਗਾ ਨਾ ਜੀ, ਇਹਦੇ ਵਿੱਚ ਅਫਸਰ ਸੱਚਾਈ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਜੀ।
0: ਸੁਖਬੀਰ ਸਿੰਘ ਬਾਦਲ ਸਾਹਿਬ ਇੰਸੀਡੈਂਟ ਤੋਂ ਬਾਅਦ ਜਿਹੜਾ ਪਹਿਲੀ ਵਾਰੀ ਨਜ਼ਰ ਆਏ ਨੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹੜਾ ਨਤਮਸਤਕ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਟਿਵ ਵੀ ਹੋਣ ਜਾ ਰਹੇ ਉਹਦੇ ਬਾਰੇ ਵੀ ਗੱਲ ਕਰਦੇ ਅੱਗੇ ਜਾ ਕੇ। ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ, ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ।
3: ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ।
4: ਜਗਵੀਰ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਹੈ, ਕਹਿੰਦਾ ਬਹੁਤ ਹਮਲੇ ਹੋਏ ਸਾਡੇ ਤੇ ਪਰ ਅਸੀਂ ਡਰਦੇ ਨੀ ਹੈਗੇ
0: ਜੀ।
4: ਇਹ ਪਾਰਟੀ ਤੇ ਹਮਲਾ ਸੀਗਾ ਜੀ
0: ਜੀ
3: ਮੈਂ ਤਾਂ ਸੋਚਦਾ ਬਿਹਤਰ ਆ ਜੀ। ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਮੈਂ ਤਾਂ ਇਹ ਸੋਚਦਾ ਹੈਗਾ ਆ ਕਿ ਮੈਨੂੰ ਭਾਰਤ ਸਾਹਿਬ ਨੇ ਖਬਰ ਦੱਸੀ ਤੇ ਮੈਂ ਸੋਚ ਰਿਹਾ ਸੀ ਵੀ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਸੀ ਤੇ ਮੈਡਮ ਹਾਂਜੀ ਮੈਡਮ ਹਰਸਿਮਰਤ ਕੌਰ ਨੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਹੈਗੀ ਉਹਨਾਂ ਨੂੰ ਤਾਂ ਮਹੀਨਾ ਜੇ ਆਰਾਮ ਕਰਨਾ ਚਾਹੀਦਾ ਸੀ ਹਾਂਜੀ। ਉੱਥੇ ਹੋ ਕੇ ਤੇ ਦਿਲ ਤੇ ਬਸ ਦਿਲ ਤੇ ਵੱਜੀ ਜਾ ਕੇ ਪਿੱਛੇ ਰਹਿ ਗਈ ਥੋੜੀ ਜਿਹੀ ਇੰਨੀ ਕੁ ਹਾਂਜੀ ਬਾਕੀ ਉਹ ਆਰ ਪਾਰ ਖੰਜਰ ਹੋ ਗਿਆ ਆਰ ਪਾਰ ਖੰਜਰ ਹੋ ਗਿਆ ਹਾਂਜੀ।
4: ਉਹ ਮੈਂ ਕਹਾਣੀ ਨਹੀਂ ਸੁਣਾਈ ਰਾਜਨ ਜੀ ਸ਼ੰਮੀ ਭਾਜੀ ਨੂੰ, ਉਹ ਮੇਰਾ ਦੋਸਤ ਸੀਗਾ ਹੈਗਾ ਤਾਂ 35 ਕਿਲੋ ਦੇ ਬੋਲਟ ਮੋਟਰਸਾਈਕਲ ਤੇ ਉਬੜ ਕੇ ਗਿਰ ਗਿਆ
0: ਜੰਪ
4: ਤੇ ਸੱਟਾਂ ਲੱਗ ਗਈਆਂ ਉਹਦੇ, ਉਹ ਅਸੀਂ ਗਏ ਉਹਦੀ ਖਬਰ ਲੈਣ, ਉਹ ਵਿਚਾਰਾ ਪਿਆ ਮੰਜੀ ਜੀ ਤੇ ਛੋਟੀ ਜੀ ਤੇ
0: ਜੀ
4: ਉਹ ਬੇਬੇ ਉੱਠਣ ਲੱਗੀ ਕਹਿੰਦੀ ਉਹਦੀ ਉਹਨੂੰ ਅਸੀਂ ਬੀਬੀ ਕਹਿੰਦੇ ਉਹਦੀ ਬੀਬੀ ਨੂੰ ਕਹਿੰਦੀ ਚੰਗਾ ਭੈਣੇ ਰੱਬ ਨੇ ਰੱਖ ਲੇ ਦਿੱਤਾ ਲਿਆ ਮੂਹਰੇ ਆ ਗਿਆ। ਉਹ ਕਹਿੰਦਾ ਬੇਬੇ ਕੋਈ ਦਿੱਤਾ ਲਿਆ ਮੂਹਰੇ ਨੀ ਆਇਆ, ਮੂਹਰੇ ਦਾ ਰੋੜ ਆਇਆ
0: ਜੀ ਤੋ ਗਲਾਟੀ ਲੱਗ ਗਈ।
4: ਉਹ ਖਾਮਾ ਭਾਈ ਦਿਲ ਤੇ ਲੱਗਣੀ ਮੂਹਰੇ ਬਾਂਹ ਆ ਗਈ, ਮੂਹਰੇ ਤਾਂ ਬਾਂਹ ਆਈ ਹੈ
0: ਜੀ।
4: ਤੇ
3: ਉਹ ਗੱਲ
4: ਤੁਸੀਂ ਬਾਂਝੇ ਰਹਿ ਗਏ,
3: ਮੈਂ ਬਾਂਝੇ ਰਹਿ ਗਿਆ
4: ਮੈਨੂੰ ਲੱਗਦਾ ਰਾਜਨ ਜੀ ਤੁਸੀਂ ਇਹ ਕਹਾਣੀ ਸੁਣ ਤੋਂ ਬਾਂਝੇ ਰਹਿ ਕੇ ਤੁਹਾਨੂੰ ਫੇਰ ਸੁਣਾਉ, ਮੈਂ ਕਈ ਵਾਰੀ ਤੁਹਾਨੂੰ ਬਾਬਾ ਰੀਡ ਦਾ ਸੁਣਾ ਦਿੱਤੀ ਬਹੁਤ ਵਧੀਆ ਕਹਾਣੀ ਹੈ
3: ਐਕਸੀਡੈਂਟ ਉਹਦੀ ਦਾਦੀ ਕਿਤੇ ਦੂਜੇ ਤਾਏ ਚਾਚੇ ਦੇ ਰਹਿੰਦੀ ਹੈਗੀ ਸੀ ਜਾਂ ਇੱਦਾਂ ਕਰਕੇ ਉਹਨੂੰ ਵੀ ਮਾੜਾ ਮੋਟਾ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਬਾਕੀ ਗੱਲ ਕੋਈ ਪਤਾ ਨੀ। ਪਿੰਡ ਵਾਲੇ ਪੱਟੀ ਪੁੱਟੀ ਕਰਾ ਕੇ ਲੈ ਕੇ ਆਉਂਦੇ, ਫਲਾਨਾ ਗਿਆ ਜੀ ਲੈਣ ਢਿਮਕੜਾ ਗਿਆ ਲੈਣ, ਬੁੜੀ ਨੂੰ ਪਤਾ ਕੱਖ ਨੀ ਸੁਣਦਾ ਵੀ ਘੱਟ
0: ਜੀ।
3: ਉਹ ਆ ਕੇ ਜਿਹੜਾ ਹੈਗਾ ਆ ਉਹ ਅਜੇ ਆਏ ਨੀ ਤੇ ਉਹਨੂੰ ਉਡੀਕੀ ਜਾਂਦੇ ਕਹਿੰਦੇ ਹਾਂਜੀ ਗਏ ਆ ਲੈ ਆਉਂਦੇ ਲੈਂਦੇ। ਇੱਕ ਨੇ ਜਾ ਕਹਿੰਦੀ ਕਾਕਾ ਲੋਥ ਆ ਗਈ ਜੀ।
0: ਅੱਛਾ ਜੀ ਅੱਛਾ ਜੀ
3: ਉਹ ਕਹਿੰਦਾ ਮੈਨੂੰ ਇੱਕ ਵਾਰੀ ਤਾਂ ਯਕੀਨ ਨਾ ਆਵੇ ਬੁੜੀ ਪੁੱਛਦੀ ਕੀ ਹੈਗੀ ਆ ਹਾਂਜੀ, ਬੁੜੀ ਨੂੰ ਇਹ ਦੇਖੇਗਾ ਵੀ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਲਿਆਉਣੇ ਆ, ਉਹਨੂੰ ਤਾਂ ਐਕਸੀਡੈਂਟ ਸੁਣਿਆ ਤੇ ਉਹ ਚਾਰੀ ਲੋਥ ਦੇਖਣ ਆ ਗਈ ਹਾਂਜੀ।
0: ਏਦਾਂ ਹੀ ਮਰਿਆ ਹੀ ਘਰ ਆਉਂਦਾ ਪੱਟੀਆਂ
3: ਚਲੋ ਆਪਾਂ ਤਾਂ ਸ਼ੁਕਰ ਆ ਬੜਾ ਸਾਹਿਬ ਦੇ ਦਰਸ਼ਨ ਕੀਤੇ ਹਾਂਜੀ।
4: ਨਹੀਂ ਉਹ ਜਿਹੜਾ ਸਾਡਾ ਦੋਸਤ ਸੀ ਨਾ ਉਹ ਜੰਮਿਆ ਵੀ ਮਤਲਬ ਸੱਤ ਅੱਠ ਮਹੀਨੇ ਦੇ ਦਾ ਹੀ ਮਤਲਬ ਸਤਮਾਹ ਜਿਵੇਂ ਕਹਿੰਦੇ ਸੀ, ਇੱਕ ਉਹਦਾ ਕੱਦ ਵੀ 4-5 ਫੁੱਟ ਤੋਂ ਵੀ ਨੇੜੇ ਸੀ 5 ਫੁੱਟ ਤੇ ਕੱਦ ਵੀ ਵਜਨ ਵੀ ਉਹਦਾ 40 ਕਿਲੋ। ਉਹਨੇ ਜਾਣੀ ਘਰੋਂ ਇੱਕ ਉਹਨਾਂ ਕੋਲ ਜੀਪ ਹੁੰਦੀ ਸੀ, ਜੀਪ ਤੇ ਉਹਦੇ ਪੈਰ ਮਾਰ ਜੀਪ ਚੱਕਣੀ ਜੇ ਬੋਲਟ ਸਕੂਟਰ ਨਾ ਚੱਕਣਾ ਬੋਲਟ ਮੋਟਰਸਾਈਕਲ ਤੇ ਸਫ਼ਰ ਕਰਨਾ, ਉਹ ਬਥੇਰਾ ਕਹਿਣਾ ਤੇਰੇ ਪੈਰ ਨੀ ਆਉਂਦੇ। ਉਹਨੇ ਕਹਿਣਾ ਇੰਨਾ ਬੋਲਟ ਮੋਟਰਸਾਈਕਲ ਭਜਾਇਆ ਰਾਜਨ ਜੀ, ਉਹ ਸੜਕ ਬਣ ਰਹੀ ਬੱਟੇ ਹਿੱਟੇ ਹੋਏ ਸੀਗੇ ਤੇ ਉਹ ਇੰਨੀ ਤੇਜ਼ ਭਜਾਇਆ ਉਹ ਕਿਤੇ ਉੱਭੜ ਗਿਆ ਮੋਟਰਸਾਈਕਲ ਨੂੰ, ਕਿਹੜਾ ਪਤਾ ਸੀ ਵੀ ਬੋਲਟਰ ਵੀ ਮੇਰੇ ਉੱਪਰ ਕੋਈ ਬੈਠਾ ਹੈ। ਉੱਭੜ ਕੇ ਗਿਆ ਉੱਧਰ ਖੇਤਾਂ ਚ, ਮਤਲਬ ਰੋਡ ਦਾ ਉਹਦੇ ਸੱਟਾਂ ਬਹੁਤ ਲੱਗੀਆਂ, ਉਹ ਕਿਤੇ ਨਾਲ ਬਰਸੀਨ ਵੱਢਦੇ ਸੀ ਉਹਨਾਂ ਨੇ ਚੱਕ ਕੇ ਘਰੇ ਛੱਡ ਗਏ, ਪਤਾ ਸੀ ਵੀ ਉਹਨਾਂ ਦਾ ਮੁੰਡਾ
0: ਜੀ।
4: ਉਹ ਜਦੋਂ ਨਾ ਆਇਆ ਕਹਿੰਦੇ ਅਸੀਂ ਖਬਰ ਲੈਣ ਚਲੇ ਗਏ ਹਨਾ
0: ਜੀ,
4: ਉਹ ਮੰਜੇ ਤੇ ਪਿਆ ਰਗੜਾਂ ਲੱਗੀਆਂ ਸੀ ਉਹਦੇ। ਅਸੀਂ ਤਾਂ ਪਹਿਲਾਂ ਤਾਂ ਕਹੀਏ ਵੀ ਤੈਨੂੰ ਕੀ ਲੋੜ ਸੀ ਹੋਏ, ਉਹ ਮੁੰਡੇ ਨੂੰ ਸਾਡੇ ਨੂੰ ਗੱਲ ਬਹੁਤ ਆਉਂਦੀ ਸੀ, ਉਹ ਕਹਿੰਦਾ ਜਿਨ੍ਹਾਂ ਨੇ ਤੈਨੂੰ ਚੱਕਿਆ ਸੀ ਕਹਿੰਦਾ ਅਸੀਂ ਉਹਨਾਂ ਕੋਲ ਖੜ ਗਏ ਵੀ ਯਾਰ ਵੀ ਗੱਲ ਕੀ ਹੋਈ। ਉਹ ਕਹਿੰਦਾ ਯਾਰ ਅਸੀਂ ਇਹ ਤਾਂ ਇਹਦੇ ਕੰਨੀ ਤਾਂ ਧਿਆਨ ਨਾ ਦੇ, ਕਹਿੰਦਾ ਅਸੀਂ ਇਹਨੂੰ ਤਾਂ ਲੱਭ ਲਿਆ ਵੀ ਇਹ ਪਿੱਛੇ ਬੈਠਾ ਹੋਣਾ, ਕਹਿੰਦਾ ਅਸੀਂ ਤਾਂ ਇਹ ਲੱਭੀ ਗਿਆ ਵੀ ਜਿਹੜਾ ਚਲਾਉਂਦਾ ਸੀ ਉਹ ਕਿੱਥੇ ਚਲਿਆ ਗਿਆ, ਹੁਣ ਸਾਨੂੰ ਤਾਂ ਪਤਾ ਵੀ ਚਲਾਉਂਦਾ ਤਾਂ ਇਹ ਪਿਆ ਮੱਝੇ ਤੇ ਚੀਚੀਆਂ ਲਈ ਜਾ। ਉਹ ਕਹਿੰਦਾ ਸਾਨੂੰ ਖਾ ਚਿਰ ਤਾਂ ਇਹੀ ਲੱਗ ਗਿਆ ਵੀ ਚਲਾਉਣ ਵਾਲਾ ਬੰਦਾ ਕਿੱਧਰ ਚਲਿਆ ਗਿਆ,
0: ਕਾਲਾ ਜ਼ਿਆਦਾ ਸੀ।
4: ਜਦੋਂ ਉੱਠ ਕੇ ਬੇਬੇ ਕਹਿੰਦੀ ਚੰਗਾ ਭੈਣੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਦਿੱਤਾ ਲਿਆ ਨੀ ਵੀ ਕਹਿੰਦਾ ਰੋੜਾ ਆਇਆ
0: ਰੋੜਾ ਮੂਹਰੇ ਆ ਗਿਆ ਬਿਲਕੁਲ ਹੈ ਜੀ।
4: ਉਹ ਕਹਿੰਦੇ ਉਹ ਸੁਖਬੀਰਵਾਲ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਹੈ, ਕਹਿੰਦਾ
0: ਜੀ
4: ਕਹਿੰਦਾ ਵੀ ਇਹਦੇ ਤੇ ਕਹਿੰਦਾ ਬਹੁਤ ਹਮਲੇ ਪਹਿਲਾਂ ਹੋਏ ਨੇ, ਇਹ ਪਾਰਟੀ ਦੇ ਹਮਲਾ ਸੀ ਥੋੜੀ ਕਰਤੂਤਾਂ ਦੇ ਹਮਲਾ ਸੀ, ਚਲੋ ਹੈ ਤਾਂ ਮਾੜਾ ਆਪਾਂ ਇਹ ਨੀ ਕਹਿੰਦੇ। ਰਾਜਨ ਜੀ ਆ ਦੇਖੋ ਜੇ ਪੜ੍ਹੇ ਲਿਖੇ ਚੁਣਨਗੇ ਨਾ, ਪਹਿਲਾਂ ਦਾ ਅਸੀਂ ਕਹਿੰਦੇ ਹਾਂ ਦੇਖੋ ਮਤਲਬ ਚਲੋ 84 ਵੇਲੇ ਜੋ ਹੋਇਆ ਉਦੋਂ ਬਾਅਦ ਮਲੋਏ ਹੋਣੀ ਚੁਣ ਲਏ
0: ਜੀ,
4: ਮੰਨ ਲੈਂਦੇ ਹਾਂ ਵੀ ਸਾਡੇ ਬਜ਼ੁਰਗ ਅਨਪੜ੍ਹ ਸੀਗੇ
0: ਜੀ,
4: ਉਦੋਂ ਬਾਅਦ ਤੋਂ ਹੁਣ ਤੱਕ ਅਸੀਂ ਕੀ ਸਿੱਖਿਆ, ਹੁਣ ਜਿਹਨੂੰ ਮਰਜ਼ੀ ਕਢਾ ਦਿਓ ਅਸੀਂ ਫੇਰ ਵੋਟਾਂ ਪਾ ਦਿੰਦੇ ਹਾਂ ਜੀ। ਸਰਬਜੀਤ ਬਣਾਤਾ, ਅੰਮ੍ਰਿਤਪਾਲ ਬਣਾਤਾ
0: ਜੀ,
4: ਜਿਨ੍ਹਾਂ ਨੇ ਕਦੇ ਚੰਡੀਗੜ੍ਹ ਨੀ ਗਏ ਉਹ ਅਸੀਂ ਦਿੱਲੀ ਵੜਤੇ ਤੇ ਉੱਥੇ ਜਾ ਕੇ ਇਹਨਾਂ ਨੇ ਕੀ ਗੱਲ ਕੀ ਕਰਨੀ ਹੈ ਜੀ।
0: ਬਿਲਕੁਲ,
4: ਤੇ ਪਾਰਟੀਆਂ ਨੂੰ ਵੀ ਇਹੀ ਜੀ, ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ,
0: ਚਾਹੀਦੇ ਨੇ ਜੀ।
4: ਠੀਕ ਹੈ, ਜੇ ਉਹ ਪੜ੍ਹੇ ਲਿਖੇ ਅੱਗੇ ਲੈ ਕੇ ਆਉਣਗੇ ਤੇ ਫਿਰ ਉਹ ਗੱਲ ਕਰਨਗੇ, ਛਾਉਣਗੇ ਜੀ।
0: ਜੀ, ਨਾਲੇ ਇਹਦੇ ਵਿੱਚ ਇੱਕ ਫਾਇਦਾ ਹੋਰ, ਔਜਲਾ ਸਰ ਮੈਂ ਦੇਖਦਾ
4: ਜਿਹੜੀ ਰਾਜ, ਇੱਕ ਮਿੰਟ ਜੀ, ਜਿਹੜੇ ਰਾਜ ਸਭਾ ਦੀਆਂ ਸੀਟਾਂ ਉਹ ਬੰਦਾ ਮੁੱਲ ਲੈ ਕੇ ਆਉਣ ਲੱਗ ਗਿਆ, ਕਦੇ ਬਜਾਜ ਵਾਲੇ ਆ ਗਏ ਜੀ
0: ਜੀ,
4: ਹੈ ਆ ਪਿੱਛੇ ਹਿੰਦੂ ਭਰਾ ਉਹਨਾਂ ਚੋਂ ਬਣਾਤਾ ਸੀ, ਕਦੇ ਰੇਖਾ ਬਣਾਤੀ
0: ਜੀ,
4: ਤੇ ਜਿਨ੍ਹਾਂ ਨੇ ਕਹੀ ABC ਵੀ ਹੈ ਨੀ ਕਿਸੇ ਚੀਜ਼ ਨਾਲ, ਉਹ ਫਿਰ ਉਹ ਇਹ ਪੋਲੀਟੀਕਲ ਪਾਰਟੀਆਂ ਦੇ ਇਹ ਰਾਸ ਆਉਂਦਾ ਨਾ ਸਾਰਾ ਕੁਛ
0: ਇਹਦੇ ਵਿੱਚ। ਔਜਲਾ ਸਾਹਿਬ ਮੈਂ ਇੱਕ ਚੀਜ਼ ਹੋਰ ਸੋਚਦਾ ਸੀਗਾ, ਇਹ ਇਹਨਾਂ ਦੇਖੋ ਹੁਣ ਚਾਹੇ ਕੋਈ ਵੀ ਪਾਰਟੀ ਹੈ, ਇਗਜ਼ਾਮਪਲ ਇਸ ਸਮੇਂ ਤਾਂ ਆਪਾਂ ਆਮ ਆਦਮੀ ਪਾਰਟੀ ਦੇ ਸਕਦੇ ਹਾਂ, ਜਿੱਦਾਂ ਹੁਣ ਇਆਲੀ ਸਾਹਿਬ ਨੇ ਜਾਂ ਹੋਰ ਵੱਡੇ ਲੀਡਰ ਨੇ, ਬਾਜਵਾ ਸਾਹਿਬ ਨੇ ਕਹਿ ਲਓ ਕਿ ਉਹਨਾਂ ਦਾ ਇੱਕ ਆਪਣਾ ਪਾਰਟੀ ਤੋਂ ਅਲੱਗ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣਾ ਮਿਆਰ ਹੈਗਾ ਕਿਤੇ ਨਾ ਕਿਤੇ ਉਹਨਾਂ ਦੀ ਲੋਕਾਂ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਚਾਹਤ ਹੈਗੀ ਆ ਇੱਕ ਦੂਸਰੇ ਦੇ ਪ੍ਰਤੀ ਹਨਾ। ਤੇ ਹੁਣ ਜਿਹੜੇ ਇਹ ਨੇ ਇਹਨਾਂ ਨੂੰ ਇਹ ਵੀ ਡਰ ਨੀ ਗਾ ਕਿ ਭਾਈ ਸਾਡਾ ਬੰਦਾ ਪੱਟ ਕੇ ਲੈ ਜਾਣਗੇ ਹਨਾ।
4: ਬਿਲਕੁਲ ਜੀ, ਉਹ ਤਾਂ ਆਵੇ ਪੱਟਿਆ ਹੁੰਦਾ, ਪੱਟਣਾ ਗਿਆ ਤਾਂ ਪਹਿਲੇ ਪੱਟਿਆ,
0: ਉਹਨੂੰ ਜਦੋਂ ਮਰਜ਼ੀ ਕੱਢ ਦਿਓ, ਜਦੋਂ ਮਰਜ਼ੀ ਚਕਾ ਉਠਾ ਦਿਓ ਤੇ ਜਦੋਂ ਮਰਜ਼ੀ ਬਿਠਾ ਦਿਓ ਜੀ ਡਾਰੀ ਕੋਈ।
4: ਜਿਹੜਾ ਜਿਹੜਾ ਆਪਣੇ ਸਾਹਮਣੇ ਮਿਸਾਲ ਆ ਵੀਰ ਦਵਿੰਦਰ ਆਪਣੇ ਸਾਹਮਣੇ,
0: ਹਾਂਜੀ ਹਾਂਜੀ,
4: ਮੈਂ ਨੀ ਕਹਿੰਦਾ ਜਗਵੀਤ ਬਰਾੜੂ ਆਪਣੇ ਸਾਹਮਣੇ, ਜੇ ਕੋਈ ਬੰਦਾ ਅਕਲ ਦੀ ਗੱਲ ਕਰਦਾ ਪਾਰਟੀ ਚ ਬਹਿ ਕੇ ਬਾਹਰ ਕਰ ਦਿੰਦੇ,
0: ਬਾਹਰ ਕਰ ਦਿੰਦੇ,
4: ਉਹਨਾਂ ਦਾ ਹਸ਼ਰ ਕੀ ਹੋਇਆ।
3: ਬਿਲਕੁਲ,
4: ਸਿੰਘ ਮੈਂ ਨੀ ਕਹਿੰਦਾ ਇਹ ਪੜਿਆ ਹੋਇਆ ਸੀ, ਗ੍ਰਹਿ ਮੰਤਰੀ ਤੱਕ ਪਹੁੰਚ ਗਏ।
0: ਬਿਲਕੁਲ ਜੀ,
4: ਤੇ ਜਗਵੀਤ ਬਰਾੜ ਹੋਣੀ ਵੈਲ ਐਜੂਕੇਟਡ, ਵੀਰ ਦਵਿੰਦਰ ਹੋਣੀ ਵੈਲ ਐਜੂਕੇਟਡ, ਤੇ ਉਹ ਰੁਲ ਕੇ ਹੋ ਗਏ
0: ਜੀ,
4: ਕਿਉਂਕਿ ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ।
0: ਬਿਲਕੁਲ ਜੀ,
3: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀਰ ਜੀ, ਬਾਕੀ ਜੋ ਮਰਜ਼ੀ ਹੋਵੇ, ਗੱਲ ਤਾਂ ਇਹ ਹੈਗਾ ਕਿ ਮੈਂ ਲਾ ਗ੍ਰੈਜੂਏਟ ਬੈਠਾ ਆ, ਮੈਨੂੰ ਨਹੀਂ ਪਤਾ ਵੀ ਉੱਥੇ ਜਿਹੜੀ ਅਫਸਰਸ਼ਾਹੀ ਬਣਦੀ ਹੈਗੀ ਆ ਉਹ ਸੈਕਟਰੀ ਹੋਣ ਦਾ ਕੀ ਰੋਲ ਆ, ਹੈਂਜੀ ਡਾਇਰੈਕਟਰ ਦਾ ਕੀ ਰੋਲ ਆ, ਫਲਾਨੇ ਦਾ ਕੀ ਰੋਲ ਆ, ਹੈਂਜੀ ਉਹਦੇ ਕੋਲ ਕੀ ਪਾਵਰ ਹੈਗੀਆਂ ਆ, ਉਹ ਐਟਲੀਸਟ ਕੋਈ ਏਦਾਂ ਦੀ ਕੋਈ ਛੋਟੀ ਮੋਟੀ ਬੁੱਕ ਹੀ ਬਣ ਜਾਏ, ਕੋਈ ਜਿਹੜਾ ਬੰਦਾ ਹੈਗਾ ਸੰਜੀਦਾ ਚੰਡੀਗੜ੍ਹ ਰਹਿੰਦਾ ਪੱਤਰਕਾਰ, ਉਹੀ ਏਦਾਂ ਦੀ ਕੋਈ ਚੀਜ਼ ਲਿਖਦਾ ਹੈ ਜਿਹੜੀ ਕਿ ਲੇ ਮੈਨ ਨੂੰ ਇਹ ਪਤਾ ਹੋਵੇ ਵੀ ਹਾਂ ਜੀ ਵੀ ਕੱਲ ਨੂੰ ਜੇ ਮੈਂ ਸਿਲੈਕਟ ਹੋ ਹੀ ਜਾਂਦਾ ਜਾਂ ਮੈਂ ਚੁਣਿਆ ਹੀ ਜਾਂਦਾ ਆ, ਇਲੈਕਸ਼ਨ ਲੜ ਕੇ ਬਣ ਹੀ ਜਾਂਦਾ ਹੈਗਾ, ਐਟਲੀਸਟ ਮੈਨੂੰ ਜਿਹੜੀ ਹੈਗੀ ਆ ਇਹਨਾਂ ਦੀਆਂ ਪਤਾ ਤਾਂ ਬਰੀਕੀਆਂ ਤਾਂ ਥੋੜੀਆਂ ਪਤਾ ਹੋਣ ਜੀ,
4: ਉਹ ਤਾਂ ਹੁਣ
3: ਜੋ ਇਹਨਾਂ ਨੂੰ ਜਾ ਫਿਰ।
4: ਨਹੀਂ ਨਹੀਂ ਨਹੀਂ, ਇੱਥੇ ਤੁਸੀਂ ਗਲਤ ਹੋ ਜੀ, ਹਰ MP ਹਰ MLA ਦੀ ਇੱਕ ਪ੍ਰੋਟੋਕਾਲ ਬੁੱਕ ਹੈ, ਇਹਨਾਂ ਨੂੰ ਦਿੱਤੀ ਜਾਂਦੀ ਹੈ
0: ਜੀ,
4: ਇਹ ਪੜ੍ਹਦੇ ਹੀ ਨਹੀਂ। ਮੈਂ ਤੁਹਾਨੂੰ ਦੱਸ
3: ਦਿੰਦਾ,
4: ਮੈਂ ਤੁਹਾਨੂੰ ਹੁਣ ਤਾਜ਼ੀ ਗੱਲ ਦੱਸ ਦਿੰਦਾ, ਮੈਨੂੰ ਚਲੋ ਆਪਣੇ ਮਿੱਤਰ ਸੀ ਮਾਨ ਸਾਹਿਬ ਤੋਂ ਬਹੁਤ ਨੇੜੇ ਸੀਗੇ
0: ਜੀ,
4: ਉਹ ਕਹਿੰਦਾ ਵੀ ਅਸੀਂ ਦਿੱਲੀ ਨੂੰ ਚੰਡੀਗੜ੍ਹੋਂ ਟ੍ਰੇਨ ਫੜਨੀ ਸੀ, ਬਿਜੇ ਅੰਦਰ ਸਿੰਗਲਾ ਟ੍ਰੇਨ ਉਤਰਿਆ ਸੀ
0: ਜੀ,
4: 10-3 ਮਿੰਟ ਲਈ ਕਹਿੰਦਾ ਮਾਨ ਸਾਹਿਬ ਤੇ ਅਸੀਂ ਇਕੱਠੇ ਹੋ ਕੇ ਮਿਲਣ ਲੱਗ ਗਏ, ਗੱਲ ਕਰਨ ਲੱਗ ਗਏ ਵਿਜੇ ਸਿੰਘ, ਕਹਿੰਦਾ ਵਿਜੇ ਅੰਦਰ ਸਿੰਗਲਾ, ਉਹ ਕਹਿੰਦਾ ਮਾਨ ਸਾਹਿਬ ਨੇ ਕੋਈ ਤਕਲੀਫ ਦੱਸੀ ਵੀ ਯਾਰ ਮੇਰਾ ਨਾਂ ਤਾਂ ਸੰਗਰੂਰ ਵਾਲਾ DC ਕੋਈ ਗੱਲ ਮੰਨਦਾ ਮੇਰੀ, ਨਾ ਕੋਈ ਮੇਰੀ ਬਰਨਾਲੇ ਵਾਲਾ ਕਦੇ ਕੋਈ ਮੇਰੀ ਗੱਲ ਸੁਣਦਾ, ਉਹ ਕਹਿੰਦਾ ਵਿਜੇ ਅੰਦਰ ਸਿੰਗਲਾ ਕਹਿੰਦਾ ਜਿਹੜੀ ਪ੍ਰੋਟੋਕਾਲ ਬੁੱਕ ਆ ਨਾ ਉਹ ਪੜ੍ਹੀ ਤੇ ਨਾਲ ਲੈ ਜੀ ਜਿੱਦਣ DC ਨੂੰ ਮਿਲਣਾ ਹੋਇਆ
0: ਜੀ,
4: ਉਹੀ ਗੱਲ ਹੋਈ, ਉਹ DC ਨੇ ਉਵੇਂ HD ਵੀ ਖੜਿਆ, ਕਹਿੰਦੇ ਮਾਨ ਸਾਹਿਬ ਕਹਿੰਦੇ DC ਸਾਹਿਬ ਉੱਠ ਕੇ ਖੜੇ ਹੋ, ਮੈਂ ਆਇਆ ਪਹਿਲਾਂ ਤੋਂ
0: ਜੀ,
4: ਸੀਟ ਤੋਂ ਉੱਠੋ ਪਹਿਲਾਂ ਪ੍ਰੋਟੋਕਾਲ ਨੂੰ ਪੜ੍ਹੋ
0: ਜੀ,
4: ਜੇ ਅਸੀਂ ਪੜ੍ਹਾਂ ਉਦੋਂ ਬਾਅਦ ਮਾਨ ਸਾਹਿਬ ਚਲੋ ਮੈਂ ਨੀ ਕਹਿੰਦਾ ਕੀ ਹੋਇਆ ਆਪਾਂ, ਉਹ ਕਹਿੰਦੀ ਮਤਲਬ ਪੜ੍ਹਦੇ ਹੀ ਨਹੀਂ,
0: ਜਾਗਰੂਕਤਾ ਆ ਗਈ ਉਹਨਾਂ ਨੂੰ ਵੀ ਸਾਡੀ ਸਾਡੇ ਹੱਕ
4: ਸੀ, ਰਾਈਟਸ ਪੜ੍ਹੇਗਾ ਤਾਂ ਹੀ ਪਤਾ ਲੱਗੂ
0: ਤੁਹਾਡੇ,
4: ਇਹ ਸਾਰੀਆਂ ਪੜ੍ਹੀਆਂ ਹੋਈਆਂ
3: ਜੀ। ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਹੈਗਾ ਪ੍ਰੋਟੋਕਾਲ, ਮੈਂ ਤਾਂ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇਨਸ ਐਂਡ ਡਾਊਟਸ ਹੈਗੇ ਆ ਨਾ ਉਹਦੇ ਬਾਰੇ ਵੀ ਨਾਲ ਸੋਚਦਾ ਹੈਗਾ, ਉਹਦੇ ਬਾਰੇ ਪਤਾ ਹੋਣਾ ਚਾਹੀਦਾ।
4: ਜੇ ਰਾਜਨ ਜੀ ਪਹਿਲਾਂ ਉਹਨੂੰ ਪੜਾਂਗੇ ਨਾ, ਜੇ ਊੜਾ ਆੜਾ ਪੜਾਂਗੇ ਤਾਂ ਹੀ ਫਿਰ ਗਾਹ ਵਾਲੀਆਂ ਕਿਤਾਬਾਂ ਪੜ੍ਹਨ ਲੱਗਾਂਗੇ ਨਾ।
0: ਬਿਲਕੁਲ ਹੈ ਜੀ, ਉਹ ਵੀ ਕਲੇਮ ਕਰਨਾ ਪੈ ਜਾਣਾ, ਕਲੇਮ ਕਰਨਾ ਕਹਿਣਾ ਜੀ ਇਹ ਤਾਂ ਕੰਪਨੀ ਬੜੀ ਧੋਖੇਬਾਜ਼ ਆ ਜੀ, ਇਹ ਤਾਂ ਕਰਨਾ ਹੀ ਨੀ ਚਾਹੀਦਾ, ਪਰ ਅਸੀਂ ਉਹ ਪੜਿਆ ਹੀ ਨੀ ਕਿ ਉਹਨਾਂ ਨੇ ਵਿੱਚ ਬਰੀਕੀ ਚ ਲਿਖਿਆ ਕੀ ਆ ਜੀ, ਕੀ
4: ਇਸ ਕਰਕੇ ਨਾ ਸਾਡੀ ਉਨੀ ਤਾਂ ਸਮਝ ਨੀ ਆਈ
0: ਜੀ,
4: ਬਾਕੀ ਰਹਿੰਦੇ ਖੁੰਦੇ ਆਕਾ ਨੇ, ਹੁਣ ਮਾਇਆਵਤੀ ਹੋਈ, ਉਹ ਸਾਊਥ ਵਾਲਾ ਹੋਇਆ, ਹੈਦਰਾਬਾਦ ਵਾਲਾ ਮੈਂ ਉਹਦਾ ਨਾਂ ਭੁੱਲ ਗਿਆ
0: ਜੀ,
4: ਕਿਹੜਾ ਦੀਨ ਆ ਉਹ, ਇਹ ਸਾਰੇ ਗਵਰਨਮੈਂਟਾਂ ਦੇ ਫੀਲੇ ਨੇ
0: ਜੀ,
4: ਜੇ ਇਹ ਭਾਰਤ ਦਾ ਭਲਾ ਚਾਹੁੰਦੇ ਨੇ ਜਾਂ ਕਿਸੇ, ਫਿਰ ਇਹ ਆਪਣੇ ਅਲਾਇੰਸ ਕਰਨ ਕਿਸੇ ਨਾਲ ਜੀ
0: ਜੀ।
4: ਇਹ ਕਿਉਂ, ਮੈਂ ਤਾਂ ਪਹਿਲਾਂ ਹੀ ਥੋੜੇ ਯਾਦ ਨੀ ਰਾਜੀ ਜੀ, ਆਪਣੇ ਰੇਡੀਓ ਦੀ ਕਿਹਾ ਸੀ ਜਦੋਂ ਆਏ ਸੀ ਮੋਦੀ ਸਾਹਿਬ ਉੱਥੇ, ਮੈਂ ਤੁਹਾਨੂੰ ਕਿਹਾ ਮੈਂ ਬਸਪਾ ਕੱਲੀ ਲੜੂਗੀ ਸੀ
0: ਜੀ
4: ਵੋਟਾਂ,
0: ਬੱਲਾ
4: ਯਾਦ ਆ ਤੁਹਾਡੇ?
0: ਬਿਲਕੁਲ।

0: ਇਕਵੀ ਨੇ ਪਹਿਲਾਂ ਅੱਠਵੀਂ ਨੇ ਪਹਿਲਾਂ ਕਿਹਾ ਸੀ
1: ਜੀ
0: ਵੀ ਤੁਸੀਂ ਇਹ ਮਸਲਾ ਉਠਾਉਂਦੇ ਕਿਉਂ ਨੀ ਹੈਗੇ
1: ਜੀ,
0: ਕਿਉਂ ਨੀ ਬੈਨਰ ਬਣਾਉਂਦੇ ਵੀ ਸਾਡੇ ਚੋਰੀ ਹੋਏ ਦੱਸੋ ਕਿੱਥੇ ਨੇ?
1: ਬਿਲਕੁਲ ਨਹੀਂ, ਹੁਣ ਲੱਗੇ
0: ਇਹ ਵੀ ਤਾਂ ਫਿਰ
1: ਲਾਉਣ ਅੱਜ ਤੋਂ ਲੱਗ ਪਏ ਜੀ।
0: ਕਿਉਂ ਆ ਹੁਣ ਇੱਥੇ ਸਵਾਲ ਆ ਗਿਆ, ਮੈਂ ਤੁਹਾਨੂੰ ਪੁੱਛਦਾ ਹੁਣ ਕਿਉਂ ਕਰਿਆ ਇਹਨਾਂ ਨੇ? ਚਲੋ ਦੱਸੋ
1: ਹੁਣ, ਉਹ ਕਿਤੇ
0: ਨਾ
1: ਕਿਤੇ ਲੱਗੇ ਆ ਗਿਆ ਨਾ ਕੰਮ। ਬਿਲਕੁਲ
0: ਹੁਣ ਕੈਸ਼ ਕਰਨਾ ਇਹਨਾਂ ਨੇ,
1: ਜੀ
0: ਚਾਹੇ ਸੈਲੀਬ੍ਰਿਟੀ ਗਿੱਟੇ ਲੱਗੇ ਚਾਹੇ ਲੱਗੇ ਗੋਡੇ
1: ਜੀ,
0: ਹੁਣ ਇਹਨਾਂ ਨੇ ਆਪਦਾ ਮੁੱਲ ਵੱਟਣਾ
1: ਜੀ।
0: ਟਰਾਲੀ ਚੋਰੀਆਂ ਹੋਈਆਂ ਤਾਂ ਸਾਲ ਹੋ ਗਿਆ ਨਾ,
1: ਬਿਲਕੁਲ ਜੀ,
0: ਫਿਰ ਸਾਲ ਦਾ ਮਸਲਾ ਕਿੱਥੇ ਸੀ
1: ਜੀ?
0: ਮੈਂ ਨੀ ਕਹਿੰਦਾ ਆਪਾਂ ਸੈਲੀ ਵੀਰੇ ਨੂੰ ਕਹਿ ਸਕਦੇ ਹਾਂ ਆਪਣਾ ਭਰਾ ਉਹ
1: ਜੀ
0: ਕਿਹਾ ਸੀ ਨਾ,
1: ਜਿਆਦਾ
0: ਤੁਹਾਡੇ ਪਾਸ
1: ਬਿਲਕੁਲ ਜੀ ਬਿਲਕੁਲ।
0: ਮੈਂ ਕਿਹਾ ਤੁਸੀਂ ਉਹਨਾਂ ਨੂੰ ਘੇਰਦੇ ਕਿਉਂ ਨੀ ਹੈਗੇ ਭਾਈ
1: ਜੀ,
0: ਵੀ ਸਾਡੀਆਂ ਟਰਾਲੀਆਂ ਚੋਰ ਨੇ, ਬੈਨਰ ਬਣਾ ਕੇ ਉਹਨਾਂ ਦੇ ਲਾਓ
1: ਜੀ,
0: ਹੁਣ ਕਿਉਂ ਲੱਗ ਰਹੇ ਨੇ?
1: ਨਹੀਂ ਹੁਣ ਹੁਣ ਇਹ ਵੀ ਦੇਖੋ ਨਾ, ਮਤਲਬ ਕਿ ਇਹ ਜਿੰਨੀਆਂ ਵੀ ਯੂਨੀਅਨਾਂ ਨੇ ਜਾਂ ਜਥੇਬੰਦੀਆਂ ਨੇ, ਹੁਣ ਧਰਨੇ ਜਿਹੜੇ ਨੇ ਹੁਣ ਪਬਲਿਕ ਰੂਪ ਦੇ ਵਿੱਚ ਨਹੀਂ, ਮਤਲਬ ਕਿ ਉਹ ਲੀਡਰਾਂ ਦੇ ਘਰ ਦੇ ਮੂਹਰੇ ਲਾਉਣ ਲੱਗੇ ਨੇ ਜੀ। ਇਹ ਚੀਜ਼ ਤਾਂ ਪਹਿਲਾਂ ਵੀ ਆਪਾਂ ਕਹਿੰਦੇ ਆ ਰਹੇ ਹਾਂ ਅੱਜ ਤੋਂ 4 ਸਾਲ 3 ਸਾਲ ਪਹਿਲਾਂ ਦੇ।
0: ਮੈਂ ਤਾਂ ਕਿਹਾ ਸੀ ਉਦੋਂ ਵੀ ਜਦੋਂ ਇੱਕ ਦਿਨ ਧਰਨਾ ਮਾਰੇ, ਮੈਂ ਕਹਿੰਦਾ ਕਾਂਤੇ ਜੂਨੀ ਸਰ ਗਏ ਚੰਡੀਗੜ੍ਹ, ਇੱਕ ਦਿਨ ਲਾਏ ਹੋਣਗੇ ਚਲੋ ਚੰਡੀਗੜ੍ਹ ਜਾ ਰਹੇ ਆਪਣਾ ਮਾਰ ਕੇ ਮੁੜ ਜਾਣਗੇ।
1: ਬਿਲਕੁਲ
0: ਹਰ ਚੀਜ਼, ਹਰ ਬੰਦਾ, ਹਰ ਟਾਈਮ, ਹਰ
1: ਟਾਈਮਿੰਗ ਦੇਖਦੇ ਆ। ਬਿਲਕੁਲ ਟਾਈਮਿੰਗ,
0: ਬਿਲਕੁਲ
1: ਜੀ।
0: ਹਾਂਜੀ ਰਾਜਨ ਜੀ,
2: ਹਾਂਜੀ ਹਾਂਜੀ ਵੀਰ ਜੀ, ਜੀ ਭਰਾ ਸਾਹਿਬ ਹੁਕਮ ਜੀ, ਅਗਲੀ ਖਬਰ
1: ਜੀ। ਜੀ ਔਜਲਾ ਸਾਹਿਬ ਕੁਝ ਕਹੋਗੇ ਔਰ ਮਿਊਟ ਕਰ ਗਏ? ਚਲੋ ਕੋਈ ਨੀ, ਵਿੱਚ ਆ ਜਾਣਗੇ ਜੇ ਗੱਲ ਕਰਨੀ ਹੋਏ ਤਾਂ। ਤੇ ਸੈਣੀ ਸਾਹਿਬ ਅਗਲੀ ਖਬਰ ਵੱਲ ਨੂੰ ਚੱਲੀਏ, ਤੇ ਗੁਰਮੀਤ ਰਾਮ ਰਹੀਮ 17ਵੀਂ ਵਾਰ ਫਿਰ ਫਰਲੋ ਦੇ ਉੱਤੇ ਬਾਰ ਜੀ।
2: ਹਾਂਜੀ, ਸਰਕਾਰਾਂ ਦੀ ਮਿਹਰਬਾਨੀ ਆ ਜੀ
1: ਜੀ।
2: ਦੂਜੀ ਗੱਲ ਇਹ ਹੈਗੀ ਆ,
0: ਕਿਉਂਕਿ ਕਿਸੇ ਲੀਡਰ ਦੀ ਤਾਂ ਟਰਾਲੀ ਚੋਰੀ ਨੀ ਹੋਈ, ਕਿਸੇ ਲੀਡਰ ਦਾ ਕੋਈ ਸਮਾਨ ਚੋਰੀ ਨੀ ਹੋਇਆ ਜੀ
1: ਜੀ,
0: ਹੈਂ? ਉਹ ਤਾਂ ਮੇਰੇ ਤੇਰੇ ਵਰਗਿਆਂ ਦਾ ਹੀ ਹੋਇਆ ਸੀ ਨਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ।
0: ਤੇ ਹੁਣ ਮੁੱਲ ਵੱਟਣ ਦਾ ਟਾਈਮ ਆ ਗਿਆ, ਤੇ ਹੁਣ
1: ਤੁਰ ਪਏ ਜੀ।
0: ਮੈਂ ਕਦੇ ਨੀ ਕਹਿੰਦਾ ਕਿ ਮੈਨੂੰ ਅਕਲ ਆ, ਅਸੀਂ ਕਿਉਂ ਨੀ ਕਰਿਆ ਸਾਲ ਪਹਿਲਾਂ ਇਹ ਕੰਮ, ਕਿਉਂ ਨੀ ਬੈਨਰ ਉਦੋਂ ਬਣਾਏ
1: ਜੀ ਜੀ?
0: ਟਰਾਲੀਆਂ ਹੁਣ ਚੋਰੀ ਹੋਈਆਂ ਨੇ
2: ਪਰ ਅਸ਼ਾ
1: ਹਾਂਜੀ,
2: ਮੈਂ ਯਾਦ ਤੇ ਲਾਉਂਗਾ, ਮੈਨੂੰ ਨਾ ਕੋਈ ਫੋਨ ਆ ਰਿਹਾ ਦੂਜੇ ਫੋਨ ਤੇ, ਬਹੁਤ ਅਰਜੈਂਟ, 3-4 ਵਾਰੀ ਆ ਚੁੱਕਾ, ਮੈਂ ਮਾਫੀ ਚਾਹੁੰਦਾ। ਓਕੇ ਸਰ, ਸ਼ੁਕਰੀਆ, ਥੈਂਕ ਯੂ ਜੀ, ਥੈਂਕ
1: ਜੀ ਜੀ। ਔਜਲਾ ਸਾਹਿਬ ਕੰਟੀਨਿਊ ਪਲੀਜ਼।
0: ਦੇਖੋ ਜੀ, ਇਹ ਇਹ ਗੱਲਾਂ ਤੇ ਜਿੰਨੇ ਚਿਰ ਅਸੀਂ ਝਾਕ ਨਹੀਂ ਮਾਰਾਂਗੇ, ਝਾਤ ਨਹੀਂ ਮਾਰਾਂਗੇ, ਇਹਨਾਂ ਤੇ ਅਸੀਂ ਸੋਚਾਂਗੇ ਨੀ, ਵਿਚਾਰਾਂਗੇ ਨੀ
1: ਜੀ।
0: ਜੇ ਅਸੀਂ ਇਹੀ ਕਹਾਂਗੇ ਵੀ ਸਾਡੇ ਲੀਡਰ ਨੇ ਸਾਨੂੰ ਕੀ ਕਿਹਾ, ਅਸੀਂ ਤਾਂ ਉਹੀ ਕਰਨਾ ਹੈ।
1: ਬਿਲਕੁਲ ਜੀ,
0: ਹੁਣ ਬਥੇਰੇ ਮਸਲੇ ਕਿਸਾਨਾਂ ਦੇ ਹੋਰ ਵੀ ਉੱਠਣਗੇ, ਹਰ ਪਾਰਟੀ ਦੇ, ਹਰ ਮਾਸਟਰ ਆਪਦੇ ਉਠਾਉਣਗੇ, ਸਰ ਬਰਾਊਗਾ। ਚਲੋ ਬਣਦੇ ਵੀ ਹੁੰਦੇ ਨੇ, ਮੈਂ ਇਹ ਵੀ ਨੀ ਕਹਿੰਦਾ, ਕਿਉਂਕਿ ਹੁਣ ਸਾਰੀਆਂ ਪਾਰਟੀਆਂ ਗੋਡੀਆਂ ਹੋਈਆਂ ਹੋਣੀਆਂ ਨੇ, ਗੋਡੇ ਭਾਲੇ ਬੈਠੇ,
1: ਉਹਨਾਂ ਦੀ ਜ਼ਰੂਰਤ ਹੈ ਨਾ,
0: ਜ਼ਰੂਰਤ ਹੈ। ਪਰ ਜਿਹੜੇ ਮਸਲੇ ਸਾਨੂੰ ਜਦੋਂ ਤੱਤੇ ਹੁੰਦੇ ਨੇ ਉਦੋਂ ਉਠਾਇਆ ਕਿਉਂ ਨੀ? ਮੈਂ ਕੋਈ ਸਮਝ ਨੀ ਰੱਖਦਾ ਮੈਂ, ਪਰ ਆਪਾਂ ਕਿਹਾ ਸੀ ਨਾ ਸੈਲੀਬ੍ਰਿਟੀ ਨੂੰ ਇਹ ਗੱਲ,
1: ਬਿਲਕੁਲ ਬਿਲਕੁਲ ਕਹੀ ਸੀ
0: ਵੀ ਕਰੋ ਇਹ ਕੰਮ, ਕਿਉਂ ਨੀ ਕਰਦੇ ਤੁਸੀਂ? ਕਿੰਨੀਆਂ ਗੱਲਾਂ ਆਪਾਂ ਕਹਿ ਦਿੰਦੇ ਹਾਂ ਬੈਠ। ਫਿਰ ਨੰਬਰ ਦੋ, ਮੈਨੂੰ ਇਹ ਨੀ ਸਮਝ ਆਉਂਦੀ ਕੀ ਮਜਬੂਰੀਆਂ ਨੇ ਕਿ ਸਾਨੂੰ ਬਾਹਰੋਂ ਬੈਠੇ ਨੂੰ ਇੰਨਾ ਕੁਛ ਦੇਖ ਰਿਹਾ ਹੈ ਤੇ ਇਹਨਾਂ ਨੂੰ ਵਿੱਚ ਬੈਠੇ ਨੂੰ ਕਿਉਂ ਨੀ ਦੇਖ ਰਿਹਾ
1: ਜੀ? ਬਿਲਕੁਲ,
0: ਆ ਦੇਖੋ ਹੁਣ ਕਿਵੇਂ, ਮਤਲਬ ਬਸਪਾ ਨੇ ਲਹਿਦਾ ਲੜਨਾ, ਕਿਵੇਂ ਪੰਜਾਬ ਕੁੱਟਿਆ ਜਾਣਾ ਹਰਿਆਣਾ,
1: ਕੁੱਟਿਆ ਜਾਣਾ, ਬਿਲਕੁਲ ਜੀ, ਹਰਿਆਣੇ ਵੱਲ
0: ਜਾਣਾ, ਕੁੱਟ ਕੇ ਆਓ ਜਾਣਾ ਜੀ।
1: ਬਿਲਕੁਲ, ਤਾਂ ਹੀ ਤਾਂ ਅਗਲੇ ਪਿੱਠ ਥਾਪੀਆਂ ਮਾਰਦੇ ਆ ਕਿ 117 ਦੇ ਉੱਤੇ ਅਸੀਂ ਇਕੱਲੇ ਹੀ ਲੜਾਂਗੇ ਜੀ, ਅਗਲੇ ਕਹਿੰਦੇ ਤੁਹਾਡੀ ਲੋੜ ਹੀ ਨਹੀਂ।
0: ਪਤਾ ਦੁਆਬੇ ਦੇ ਵਿੱਚ ਵੋਟ ਹੈ,
1: ਵੋਟ
0: ਵੀ ਦੁਆਬੇ ਚ ਕਾਂਗਰਸ ਨੂੰ ਵੋਟ ਪੈਂਦੀ ਹੈ।
1: ਬਿਲਕੁਲ ਜੀ, ਆਮ ਆਦਮੀ ਪਾਰਟੀ ਨੂੰ ਚਲੋ ਇਹਨਾਂ ਨੇ ਹੁਣ ਜ਼ਰੂਰ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਵਿੱਚ ਸ਼ਾਮਲ ਕਰ ਲਿਆ, ਪਰ ਦੁਆਬੇ ਦੇ ਵਿੱਚ ਤਾਂ ਜ਼ਿਆਦਾਤਰ ਜਿਹੜਾ ਕਾਂਗਰਸ ਦਾ ਹੀ ਰਿਹਾ ਜੀ, ਜਾਂ ਤਾਂ ਬਸਪਾ ਜਾਂ ਕਾਂਗਰਸ।
0: ਦੇਖੋ ਜੀ, ਐਕਟ ਹੀ ਦੇਖ ਲਓ, ਸੁੰਝਿਆ ਫਿਰ ਗਿਆ ਮਾਲ ਵਿੱਚੋਂ
1: ਜੀ,
0: ਤੇ ਕਾਂਗਰਸ ਹੀ ਜਿੱਤੀ ਹੈ, ਦੁਆਬੇ ਚੋਂ ਜਿੱਤੀ ਹੈ,
1: ਦੁਆਬੇ ਚੋਂ ਜਿੱਤੀ ਹੈ, ਬਿਲਕੁਲ।
0: ਤੇ ਕੈਪਟਨ ਸਾਹਿਬ ਵੇਲੇ ਵੀ ਮਤਲਬ ਉਦੋਂ
1: ਲਾਲੀ ਹੋਣੀ ਸੀਗੇ ਜੀ ਉਸ ਸਮੇਂ ਦੇ ਵਿੱਚ,
0: 12 ਚ ਨਹੀਂ, ਉਦੋਂ 12 ਚ ਬਸਪਾ ਕੱਲੀ ਲੜੀ ਸੀ, ਉਦੋਂ ਬਸਪਾ ਨੂੰ ਇਹਨਾਂ ਨੇ ਚਾੜਦੀ ਸੀ ਭੇਟਾ, ਉਦੋਂ ਕੱਲੀ ਲੜੀ ਸੀ, ਉਦੋਂ 47 ਸੀਟਾਂ ਮਾਲਵੇ ਚੋਂ ਲੈ ਗਏ ਸੀ, ਉਦੋਂ ਹਰੀ ਦੁਆਬੇ ਚ ਸੀਗੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਤੋ ਹਰ ਬੰਦਾ ਹਰ ਚੀਜ਼ ਦਾ ਮੁੱਲ ਵੱਟਦਾ ਜੀ,
1: ਬਿਲਕੁਲ
0: ਹੈ ਜੀ। ਇਹ ਸਾਨੂੰ ਸਮਝਣਾ ਚਾਹੀਦਾ, ਇਹ ਪਾਰਟੀਆਂ ਕੀ ਕਰਦੀਆਂ ਨੇ, ਨਿੱਜ ਪਾਲਦੀਆਂ ਆਪਦਾ, ਹੋਰ ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ,
1: ਮਤਲਬ ਨਹੀਂ ਗਾ ਜੀ, ਬਿਲਕੁਲ ਹੈ ਜੀ।
0: ਠੀਕ ਹੈ ਜੀ, ਕੋਈ ਨਹੀਂ, ਦੁਬਾਰਾ ਲਾ ਲਿਆ, ਸੋਰੀ ਮੈਂ ਵਿੱਚ
1: ਇੰਟਰਪਟ ਕੀਤਾ,
0: ਮੈਂ ਤਾਂ ਇਹੀ ਗੱਲ ਕਹਿੰਦਾ ਜੀ ਕਿ ਅਸੀਂ ਖੁਦ ਦੇਖ ਲਓ ਤੁਸੀਂ ਵੀ, ਅਸੀਂ ਅੱਜ ਵੀ ਸਰ ਜੀ ਦੀ ਭੈਣ ਨੂੰ ਚੁਣਨ ਨੂੰ ਤਿਆਰ ਬੈਠੇ ਹਾਂ ਜੀ
1: ਜੀ।
0: ਹਾਂਜੀ, ਫਿਰ ਅਸੀਂ ਇੰਨੀ ਚਿਰ ਦੀ ਸਾਨੂੰ ਅਕਲ ਕਿੱਥੇ ਗਈ ਸੀ, ਜਿਹੜੀ ਅਕਲ ਸੀ ਸਾਡੀ ਉਹ ਕਿੱਥੇ ਭੱਜ ਗਈ?
1: ਬਿਲਕੁਲ ਜੀ, ਸਵਾਲ ਖੜੇ ਹੁੰਦੇ
0: ਜਿਹਨੂੰ ਜਿਹਨੂੰ ਆਪ ਦਾ ਪਤਾ ਨੀ, ਬੋਰਡ ਦਾ ਅਧਿਕਾਰ ਨੀ, ਅਸੀਂ ਉਹਨੂੰ ਚੁਣ MP MLA ਰਹੇ
1: ਜੀ।
0: ਧੰਨਵਾਦ ਜੀ।
1: ਥੈਂਕ ਯੂ ਔਜਲਾ ਸਾਹਿਬ ਬਹੁਤ।

0: शुक्रिया जी। जी दोस्तों, ऐसा जी सिकंदर सिंह औजला साहब गलबात करके ने ते सैनी साहब नूं जरूरी काम पै गया बिच जी। कोई गल नहीं, चलो कोई गल नहीं, इदां भी हो जांदी है। ते अगली खबर वल नूं चलदे आ, देश विदेश दीआं खबरां जिहड़ियां ने, जिस दे विच दोस्तों बात पाउंदे आ। ते सैनी साहब जे सुन रहे ने तां जरूर कॉल कर सकदे ने, जांदे जांदे जे 5-7 मिंट लाउणे ने तां जरूर ला लैंदे आ खबरां दे उत्ते आखर दे विच। ते तद तक मैं इंटरनेशनल खबरां नूं जिहड़ा फरोलन दी कोशिश करदा आ। ते स्कूलां दा विवाद भी जिहड़ा वध रिहा है ते होर सारा सिलसिला चल रिहा है ते इक दूसरे नूं अक्खां दिखाईआं जा रहीआं ने। ते इंटरनेशनल खबरां वल नूं चलीए ते भारत खिलाफ जंगी टकराव दे विच ईरान दे मदद कीती है, इह पाकिस्तान ने दावा कीता है। कादे लई कीता है उहदी बात पाउंदे आ। ते +358 44 976 19 बार दोस्तों स्टूडियो दा नंबर है, लाइनां तुहाडे लई वी खुल्लियां रहणगीआं। +358 44 976 19 बार स्टूडियो दा नंबर है जी। ते लो फिर बात पाउंदे आ आपां अगली खबर दे उत्ते की कहिंदी है। पाकिस्तान दे विदेश मंत्री इसहाक डार ने कौमी असैम्बली दे विच लिखती जवाब दिता है, कहा कि पाकिस्तान ने दावा किया कि ईरान ने मई 2025 दे भारत पाकिस्तान फौजी टकरा दे दौरान इस्लामाबाद नूं भरमी हमायत कीती सी ते दावा आपरेशन सिंदूर दे दौरान तेहरान दे उस जनतक रुख दे वल्लों जिहड़ा नालों वक्खरा जापदा है जदों उसने दोवां धिरां नूं संजम अपनाउण अते तनाव घटाउण दी जिहड़ी सी अपील कीती सी। इह दावा पाकिस्तान दे उप प्रधान मंत्री जड़े ने विदेश मंत्री इसहाक डार ने पाकिस्तान ईरान संबंधी संबंधा दा जड़ा तालमेल है उहदे बारे गल कीती है। दोस्तों एक मिनट जी, मैं सैनी साहब दी गल सुनना पहला जी, उन्हां नूं फ्री कर लईए। ते इसहाक डार जड़ा उहने पाकिस्तान ईरान संबंधा दी स्थिति दे बारे नैशनल असैम्बली दे विच दित्ते लिखती जवाब दे विच इह गल कही है। ते डार ने कहा कि पिछले 2 सालां दे विच ईरान दे नाल संबंधा च वड्डा जड़ा सुधार होया है। इस मुद्दे दे उत्ते चर्चा जड़ी चल रही है। सैनी साहब जी, आनू जी स्वागत है फिर तो जी।
1: हां जी भरत साहब
0: जी,
1: माफी जी, ओ ना दूजे फोन ते फोन आई जा रहा हैगा सी, कोई पता नहीं लगदा सी।
0: कोई नहीं कोई नहीं।
1: हां जी सर।
0: हां जी सैनी साहब, गल कर रहे सी आपां, चलो इथो ही तोड़ लैने जिथो आपां छड्डी सीगी, जिवें कि
1: पैरोल दी गल कर रहे सी।
0: जी
1: हां जी, पर साहब इदां है ना, इहदे विच देखो हवारा साहब दा जिहड़ी पैरोल मिलनी चाहीदी सी
0: जी,
1: ओहदे ते तां जिहड़ा हैगा आ जेल सुपरडेंट लैटर लिखदा हैगा आ जी 3 महीने पहलां
0: जी,
1: भई पंजाब सरकार इस चीज नाल सहमत है नहीं गी
0: जी,
1: लॉ एंड ऑर्डर दी प्रॉब्लम क्रिएट हो सकदी
0: जी।
1: हुण जदों देखिया सीगा कि इहदा बीजेपी दे नाल जदों सुखबीर बादल होणा दी मीटिंग हुंदी आ प्रधानमंत्री नाल
0: जी,
1: ओदों इहनां नूं एप्रीहेंशन हो गई भी हां जी हो सकदा हैगा आ भी इह सारा कोई सॉफ्ट कॉर्नर हो जाए बीजेपी दा
0: जी,
1: ते कोई रिलीफ दिती जा सकदी बंदी सिंघां नूं
0: जी।
1: ते मान साहब फिर क्रेडिट तो पिछे रहना नहीं सी चाहुंदे, इहनां ने फटाफट जी ते दस दिता जी, एक मैं लैटर लिखे आया जी इस तरीके नाल।
0: ओह
1: तुहाडे लैटर नूं की करना, चलने ते तुहाडे अफसरां दे लैटर हैगे, तुहाडे अफसरां दे लैटर कंट्राडिक्टरी है तुहाडे नालों।
0: ਮਤਲਬ ਕਿ ਜੇ ਇੱਕ ਚੀਜ਼ ਇੱਕ ਧਿਰ ਦੀ ਸੁਣ ਲਈ ਜਾਂਦੀ ਹੈ ਤਾਂ ਇਹਦੇ ਵਿੱਚ ਵੀ ਸਿਆਸੀ ਜਿਹੜਾ ਫੰਡਾ ਸ਼ਾਮਲ ਹੈ ਇਹਨੂੰ ਮੁੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੱਕ ਚੀਜ਼ ਤਿਆਰ ਹੁੰਦੀ ਹੈ ਤਾਂ ਦੂਸਰੀ ਫਿਰ ਬੇੜੀਆਂ ਚ ਬੱਟੇ ਪਾਉਂਦੀ ਹੈ ਜੀ, ਪਾਉਂਦੀ ਹੈ।
1: ਬਿਲਕੁਲ ਜੀ ਬਿਲਕੁਲ
0: ਜੀ,
1: ਇਹ ਤਾਂ ਸਰ ਜਿਹੜਾ ਹੈਗਾ ਆ ਉਲਟਾ ਜਿਹੜਾ ਆ ਉਹ ਮਾਰਚ ਕੱਢਿਆ ਹੈਗਾ ਜੀ, ਮਾਰਚ ਕੱਢ ਕੇ ਉੱਥੇ ਅਗਲੇ ਦੇ ਟਰੈਪ ਦੇ ਵਿੱਚ ਆ ਗਏ
0: ਜੀ,
1: ਟਰੈਪ ਦੇ ਨਾਲ ਇੱਕ ਗਰਾਊਂਡ ਬਣ ਗਈ ਜੀ ਉੱਥੇ ਵੀ ਭਾਈ ਅਜੇ ਤਾਂ ਇਹ ਬੰਦੇ ਅੰਦਰ ਬੈਠੇ ਹੈਗੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਜੀ, ਤੇ ਵੀ ਮੁੱਖ ਮੰਤਰੀ ਦੀ ਕੋਠੀ ਤੱਕ ਇਹਨਾਂ ਦੇ ਸਪੋਰਟਰ ਪਹੁੰਚ ਗਏ ਆ, ਜਦੋਂ ਇਹ ਬਾਹਰ ਆ ਗਏ ਤੇ ਫਿਰ ਜਿਹੜਾ ਹੈਗਾ ਆ ਇਹ ਕਿੰਨਾ ਮਤਲਬ ਜਿਹੜਾ ਹੈਗਾ ਆ ਵੀ ਲਾਅ ਐਂਡ ਆਰਡਰ ਨੂੰ ਡਿਸਟਰਬ ਕਰ ਸਕਦੇ ਆ,
0: ਤੇ
1: ਜੇ ਕੋਰਟਸ ਜਿਹੜੀਆਂ ਹੈਗੀਆਂ ਜਾਂ ਲੋਕਾਂ ਪੀਸਫੁਲ ਜਿਹੜੇ ਲੋਕ ਰਹਿੰਦੇ ਆ ਨਾ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਮਨਾਂ ਚ ਡਰ ਪਾਉਣ ਵਾਲੀ ਗੱਲ ਹੁੰਦੀ
0: ਜੀ, ਬਿਲਕੁਲ ਜੀ।
1: ਤੇ ਇਹ ਹੁਣ ਪੋਲੀਟਿਕਸ ਦਾ ਗੇਮ ਹੀ ਜਿਹੜੀ ਹੈਗੀ ਨਾ ਜੀ ਮਾਇੰਡ ਗੇਮ ਹੋ ਗਈ ਆ ਵੀ ਲੋਕਾਂ ਦੇ ਮਨਾਂ ਚ ਡਰ ਪਾਓ ਜਾਂ ਡਰ ਦਿਖਾ ਕੇ ਵੋਟ ਲਓ ਜਾਂ ਲਾਲਚ ਦਿਖਾ ਕੇ ਵੋਟ ਲਓ
0: ਜੀ,
1: ਕੋਈ ਪ੍ਰੋਗਰੈਸ ਤਾਂ ਦਿਖਾਉਣ ਜੋਗੇ ਹੈ ਨੀ ਜੀ,
0: ਜੀ
1: ਨਾ ਜਿਹੜਾ ਹੈਗਾ ਜਾਂ ਬੱਚਿਆਂ ਦਾ ਕੋਈ ਮਾਨਸਿਕ ਪੱਧਰ ਉੱਚਾ ਕੀਤਾ
0: ਬਿਲਕੁਲ
1: ਹਾਂ ਠੀਕ ਹੈ ਜੀ ਬੱਚਿਆਂ ਨੂੰ ਐਜੂਕੇਸ਼ਨ, ਆਹ ਤੁਹਾਡੇ ਸਾਹਮਣੇ ਹੀ ਅੱਜ ਮੁੱਦਾ ਆਇਆ ਹੀ ਸੀਗਾ
0: ਜੀ,
1: ਵੀ ਅਗਲੇ ਬੰਦਾ ਜਿਹੜਾ ਹੈਗੇ ਆ ਪੰਚਾਇਤ ਨੇ ਆਪਣੀ ਜਿਹੜੀ ਆ ਮਾਲਕੀ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਲਿਆ
0: ਜੀ
1: ਤੇ ਉਹ ਉਹਨੂੰ ਮੰਦਰਤਾ ਜਾਂ ਧਾਰਮਿਕ ਰੰਗਤ ਦੇ ਦਿੱਤੀ ਜੀ,
0: ਜੀ
1: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਸੋਸਾਇਟੀ ਨੂੰ ਪਿੱਛੇ ਲੈ ਕੇ ਜਾਂਦੀਆਂ ਆ ਜੀ,
0: ਜਾਂਦੀਆਂ ਨੇ ਜੀ ਬਿਲਕੁਲ ਹੈ।
1: ਉਹ ਇੰਨੀ ਵਾਰੀ ਪੈਰੋਲ ਅਗਲੇ ਨੂੰ ਮਿਲ ਗਈ ਆ ਜੀ। ਤੁਸੀਂ ਇਹ ਦੇਖੋ ਨਾ ਇੱਕ ਜਿਹੜਾ ਆਰਡਨਰੀ ਬੰਦੇ ਦੀ ਮਨ ਚ ਸੋਚੋ ਦੇਖ ਕੇ
0: ਜੀ
1: ਵੀ ਭਾਈ ਫਿਰ ਜਿਹੜਾ ਹੈਗਾ ਆ ਵੀ ਲਾ ਦੀ ਇਕੁਐਲਿਟੀ ਕਾਹਦੀ ਰਹਿ ਗਈ, ਕਾਨੂੰਨ ਦੀ ਇਕੁਐਲਿਟੀ ਕਾਹਦੀ ਰਹਿ ਗਈ
0: ਜੀ।
1: ਹਾਂਜੀ ਇੱਕ ਬੰਦਾ ਹੈਗਾ ਆ ਉਹਨੂੰ ਤੁਸੀਂ 40ਵੇਂ ਵਾਰ ਜਿਹੜਾ ਹੈਗਾ ਆ ਪੈਰੋਲ ਦੇ ਰਹੇ ਹੈਗੇ ਆ ਜੀ, ਉਹਦਾ ਜਿਹੜਾ ਆ ਮੋਰਲ ਟਰਪੀਚੂਟ ਦੇ ਐਲੀਗੇਸ਼ਨ ਆ ਉਹਦੇ ਤੇ, ਏਦਾਂ ਦੇ ਐਲੀਗੇਸ਼ਨ ਹੈਗੇ ਆ ਵੀ ਜਿਹੜੇ ਇੱਕ ਭਾਰੇ ਸਾਹਿਬ ਅਸੀਂ ਜਦੋਂ ਨਾ ਕੇਸ ਦੇ ਵਿੱਚ ਕੋਈ ਰੇਪ ਕੇਸ ਦੇ ਵਿੱਚ ਜਿਹੜਾ ਹੈਗਾ ਬੇਲ ਅਪਲਾਈ ਕਰੀ ਤੀ ਨਾ ਜੀ, ਤੇ ਬੇਲ ਐਪਲੀਕੇਸ਼ਨ ਤੱਕ ਕੋਈ ਵੀ ਅਪਲਾਈ ਕਰੀਏ ਤੇ ਉਹਦੇ ਵਿੱਚ ਇੱਕ ਪੈਰਾ ਲਿਖੀਦਾ ਆ ਕਿ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦੀ ਬਾਰਸ। ਜੇ ਹੋਵੇ ਨਾ ਤੇ ਜੇ ਇਹ ਰੇਪ ਕੇਸ ਹੋਵੇ ਤੇ ਜੱਜ ਕਹਿੰਦਾ ਹੈਗਾ ਜੇ ਅੰਦਰ ਰਹਿ ਕੇ ਕੋਈ ਯੂਜ਼ਫੁਲ ਪਰਪਸ ਨਹੀਂ ਸੋਲਵ ਹੁੰਦਾ ਤੇ ਇਹੋ ਜਿਹੇ ਬੰਦੇ ਨੂੰ ਬਾਹਰ ਭੇਜ ਕੇ ਕੀ ਕਰਨਾ, ਉੱਥੇ ਇਹਨੇ ਕਿਹੜਾ ਯੂਜ਼ਫੁਲ ਕੰਮ ਕਰਨਾ।
0: ਦੇਖੋ ਇੱਕ ਸਵਾਲ ਜਰੂਰ ਉੱਠਦਾ ਹੈ ਕਿ ਜਿੱਦਾਂ ਕਈ ਵਾਰੀ ਇਹਨਾਂ ਮੁਲਕਾਂ ਚ ਦੇਖਦੇ ਆ ਕੁਝ ਐਸੇ ਕੇਸ ਦੇਖਦੇ ਆ ਆਲੇ ਦੁਆਲੇ ਦੇ ਵਿਚ, ਉਹ ਚਾਹੇ ਡਿਵੋਰਸ ਦਾ ਹੀ ਕੇਸ ਕਿਉਂ ਨਾ ਹੋਵੇ, ਤੇ ਉਹ ਪਾਬੰਦੀ ਲਾ ਦਿੰਦੇ ਨੇ ਕਿ ਜਿਸ ਚਾਹੇ ਉਹ ਔਰਤ ਤੋਂ ਕੋਈ ਡਰ ਹੈ ਜਾਂ ਮਰਦ ਤੋਂ ਕੋਈ ਡਰ ਹੈ, ਦੋਵਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਕਿ ਤੁਸੀਂ ਮਤਲਬ ਕਿ 1 ਕਿਲੋਮੀਟਰ ਘੇਰੇ ਦੇ ਵਿਚ ਜਾਂ 100 ਮੀਟਰ ਦੇ ਆਲੇ ਦੁਆਲੇ ਦੇ ਵਿਚ ਜਿੱਥੇ ਉਨ੍ਹਾਂ ਦਾ ਘਰ ਆ ਜਾਂ ਉਹ ਤੁਰੇ ਜਾਂਦੇ ਨੇ ਤੇ ਤੁਸੀਂ ਆਪਣਾ ਰਾਸਤਾ ਬਦਲਣਾ ਪੈਣਾ, ਤੁਹਾਨੂੰ ਆਮੋ ਸਾਹਮਣੇ ਨਹੀਂ ਹੋਣਾ ਤੇ ਉਹ ਤੋਂ ਡਿਸਟੈਂਟ ਰੱਖ ਕੇ ਚੱਲਣਾ ਤੁਸੀਂ। ਤੇ ਕੀ ਹੁਣ ਜਿੱਦਾਂ ਇਹਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਆ ਕਿ ਬਾਹਰ ਆ ਕੇ ਫਿਰ ਇਹ ਪਬਲਿਕ ਦੇ ਨਾਲ ਵਾਹ ਵਾਸਤਾ ਰੱਖਦਾ ਕਿ ਉੱਥੇ ਸਿਰਫ ਤੇ ਸਿਰਫ ਆਪਣੇ ਆਪ ਦੇ ਵਿਚ ਹੀ ਰਹਿੰਦਾ ਸੀ, ਕਿਹੋ ਜਿਹੇ ਹਾਲਾਤ ਨੇ
1: ਸਰ ਉੱਥੇ ਨਾ? ਉੱਥੇ ਜਿਹੜਾ ਹੁੰਦਾ ਆ ਲਿਖਿਆ ਹੁੰਦਾ ਕੰਡੀਸ਼ਨ ਜਦੋਂ ਨਾਲ ਤੋੜਦੇ ਆ ਨਾ ਜੀ ਇਹਨਾਂ ਨੂੰ ਉੱਥੋਂ ਬਾਹਰ ਕੱਢਦੇ ਆ ਚਾਰ ਦਵਾਰੀ ਚੋਂ, ਉਦੋਂ ਕੰਡੀਸ਼ਨ ਜਿਹੜੀਆਂ ਇੰਪੋਜ਼ ਕੀਤੀਆਂ ਜਾਂਦੀਆਂ ਜੇਲ੍ਹ ਸੁਪਰਡੈਂਟ ਕਰਦਾ ਹੈ, ਐਡਮਿਨਿਸਟ੍ਰੇਸ਼ਨ ਕਰਦੀ ਹੈਗੀ ਆ ਵੀ ਆਹ ਜੇਲ੍ਹ ਤੁਹਾਡੀ ਕੰਡੀਸ਼ਨ ਇਹ ਫੋਲੋ ਕਰਨੀਆਂ ਹੋਣਾ, ਇਹ ਹੁੰਦਾ ਇਹ ਹੈਗਾ ਆ ਵੀ ਇਹਨਾਂ ਨੂੰ ਕਿਹਾ ਤਾਂ ਜਾਂਦਾ ਹੈਗਾ ਆ ਕਿ ਤੁਸੀਂ ਇੰਨੇ ਬਾਈ ਇੰਨੇ ਦੇ ਪਰਮਾਈਸਿਸ ਦੇ ਵਿੱਚ ਹੀ ਰਹੋਗੇ, ਹਾਂਜੀ ਉੱਥੇ ਲਿਮਿਟਡ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਮਿਲਣੇ, ਜਾਂ 5 ਜਾਂ 10 ਬੰਦਿਆਂ ਦੀ ਪਰਮਿਸ਼ਨ ਹੁੰਦੀ ਆ ਵੀ ਉਹ ਤੋਂ ਇਲਾਵਾ ਇਹ ਨੀ ਵੀ ਰੋਜ਼ ਬਦਲ ਲੈਣੇ ਆ, ਉਹਨਾਂ ਦੇ ਪਹਿਲਾਂ ਨਾਂ ਜਾਂਦੇ ਬਕਾਇਦਾ ਤੌਰ ਤੇ ਵੀ ਕਿਹੜੇ ਬੰਦਿਆਂ ਦੀ ਕਸਟਡੀ ਹੋਊਗਾ, ਸਾਨੂੰ ਜਿਹੜਾ ਹੈ ਹਰ ਕੋਈ ਬੰਦਾ ਜ਼ਹਿਰ ਦੇ ਦੇ
0: ਬਿਲਕੁਲ ਜੀ
1: ਠੀਕ ਹੈ ਜੀ। ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਹੁੰਦੇ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੈਲਡ ਹੁੰਦੀ ਆ ਬਕਾਇਦਾ ਤੌਰ ਤੇ ਵੀ ਭਾਈ ਜਿੱਦਾਂ ਲੈ ਕੇ ਗਏ ਆ ਤੁਸੀਂ ਏਦਾਂ ਹੀ ਵਾਪਸ
0: ਕਰਨਾ ਵੀ ਮੋੜਨਾ ਪੈਣਾ।
1: ਹਾਂਜੀ ਹਾਂਜੀ ਪਰ ਗੱਲ ਇਹ ਹੈਗੀ ਇਹ ਪਾਰਸਲ ਆਇਆ ਹੀ ਰਹਿੰਦਾ ਹੈਗਾ ਜੀ, ਇਹਨਾਂ ਦਾ ਪਾਰਸਲ ਆਉਣ ਜਾਣ ਹੀ ਲੱਗਾ ਰਹਿੰਦਾ ਹੈਗਾ ਆ ਹਰਿਆਣਾ ਸਰਕਾਰ। ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਸਰ ਮੈਂ ਨੀ ਸਮਝਦਾ ਹੈਗਾ ਕਿ ਬੀਜੇਪੀ ਨੂੰ ਜਿਹੜਾ ਆ ਕੋਈ ਵੋਟਾਂ ਦੇ ਵਿੱਚ ਕੋਈ ਬਹੁਤਾ ਲਾਭ ਹੋਊਗਾ, ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਆ ਕਿ ਇੱਕ ਇਸ ਚੀਜ਼ ਨਾਲ ਸਿੱਖ ਵੀ ਤਾਂ ਫਿਰ ਬੇਗਾਨਗੀ ਦੀ ਭਾਵਨਾ ਦੇ ਨਾਲ ਗ੍ਰਸਤ ਹੁੰਦਾ ਹੀ ਆ ਨਾ ਜੀ, ਅਗਲੇ ਸੋਚਦੇ ਹੈਗੇ ਆ ਵੀ ਭਾਈ ਸਾਡੇ ਨਾਲ ਏਦਾਂ ਕਿਉਂ ਹੋ ਰਹੀ ਹੈਗੀ ਆ। ਜਿਹੜਾ ਦੇਖੋ ਬੜਾ ਜਾਇਜ਼ ਪ੍ਰਸ਼ਨ ਸੀਗਾ, ਚਾਹੇ ਅਸੀਂ ਲੀਗਲੀ ਡੈਫੀਨੇਸ਼ਨ ਦਿੰਦੇ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਜਿਹੜਾ ਹੈਗਾ ਆ ਵੀ ਦਿਲ ਦਾ ਲਾਸਟ ਬਰੀਥ ਹੁੰਦਾ,
0: ਬਿਲਕੁਲ,
1: ਪਰ ਆਹ ਜਿਹੜਾ ਦੇਖਦੇ ਹੈਗੇ ਆ ਵੀ ਇਹਨੂੰ ਵੀ ਤਾਂ ਲਾਈਫ ਹੋਈ ਸੀ, ਇਹਨੂੰ ਤਾਂ ਜਿਹੜਾ ਹੈਗਾ ਆ ਤੇ ਫਿਰ ਇਸ ਕਰਕੇ ਇਹਨਾਂ ਜੇ ਇਹਨਾਂ ਲੋਕਾਂ ਨੂੰ ਹੈਗੀ ਆ ਤੇ ਫਿਰ ਬਾਕੀਆਂ ਨੂੰ ਨੋ ਡਾਊਟ ਕੇ ਮਰਡਰ ਕੇਸ ਦੇ ਵਿੱਚ ਜਿਹਦੇ ਵਿੱਚ ਇਹਨੂੰ ਹੋਈ ਹੈਗੀ ਸੀਗੀ, ਉਹ ਕੇਸ ਤਾਂ ਇਹ ਜਿਹੜਾ ਹੈਗਾ ਆ ਖਾਰਜ ਹੋ ਗਿਆ ਛਤਰਪਤੀ
0: ਵਾਲਾ
1: ਪੱਤਰਕਾਰ ਵਾਲਾ।
0: ਜਿੱਦਾਂ ਇਹਨਾਂ ਲੋਕਾਂ ਦੇ ਵਿੱਚ ਚਾਹੇ ਉਹਦੇ ਚਿੰਤਕ ਹੀ ਨੇ ਚਾਹੇ ਉਹਦੇ ਉਹਨੂੰ ਮੰਨਣ ਵਾਲੇ ਹੀ ਨੇ, ਉਹਨਾਂ ਦੇ ਵਿੱਚ ਵੈਰ ਵਿਰੋਧ ਨਹੀਂ ਗਾ ਜੀ। ਹੁਣ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਜਾਂ ਆਪਣੀ ਜਿਹੜੀ ਕੌਮ ਹੈ ਉਹਦੇ ਵਿੱਚ ਹੀ ਵੈਰ ਵਿਰੋਧ ਇੰਨਾ ਹੈ ਕਿ ਇੱਕ ਦੂਸਰੇ ਦੀਆਂ ਟੰਗਾਂ ਜਿੱਦਾਂ ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਚਾਹੇ ਪੈਰੋਲ 2 ਘੰਟੇ ਲਈ ਜਾਂ 4 ਘੰਟੇ ਲਈ ਵੀ ਦੇਣ ਨੂੰ ਤਿਆਰ ਹੋ ਗਏ ਸੀਗੇ, ਸਾਰਾ ਪਾਸੇ ਹਰੀ ਝੰਡੀ ਹੋਣ ਲੱਗ ਗਏ ਸੀ, ਪਰ ਆਪਣਿਆਂ ਨੇ ਬੇੜੀਆਂ ਦੇ ਵਿੱਚ ਵੱਟੇ ਪਾਏ ਆ ਨਾ, ਫਿਰ ਆਪਾਂ ਉਹਨਾਂ ਨੂੰ ਨਹੀਂ ਕੁਛ ਕਹਿ ਸਕਦੇ ਨਾ ਜੀ, ਸਾਡੇ ਆਪਣੇ ਇਮਾਨਦਾਰ ਨਹੀਂ ਗਏ ਨੇ।
1: ਬਿਲਕੁਲ ਨਹੀਂ ਹੈਗੇ ਜੀ, ਬਿਲਕੁਲ ਨਹੀਂ ਹੈਗੇ
0: ਜੀ।
1: ਪਰ ਸਭ ਦੇਖੋ ਉਹ ਇੱਕ ਫਿਜੀਕਲੀ ਬੰਦਾ ਨਜ਼ਰ ਆਉਂਦਾ ਹੈਗਾ ਯਾ ਤੇ ਉਹ ਲੋਕੀ ਉਹਨੂੰ ਮਤਲਬ ਰੱਬ ਬਣਾਇਆ ਆ ਉਹਨਾਂ ਦੇ ਮੰਨਣ ਵਾਲਿਆਂ ਨੇ,
0: ਬਿਲਕੁਲ
1: ਠੀਕ ਹੈ ਜੀ। ਤੁਸੀਂ ਇੰਨੀ ਆਸਥਾ ਰੱਖਦੇ, ਇੰਨੇ ਲੰਗਰ ਲਾਉਂਦੇ ਹੈਗੇ ਆ ਜੀ, ਬਾਬੇ ਨੇ ਕਿਹਾ ਆ ਜੀ ਤੇ ਬਾਬੇ ਨੇ ਏਦਾਂ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਇਹਨਾਂ ਨੂੰ ਖੌਫ ਨੀ ਆਉਂਦਾ ਵੀ ਸਾਡਾ ਗੁਰੂ ਇੱਥੇ ਬੈਠਾ ਆ ਤੇ ਅਸੀਂ ਹਾਂਜੀ ਅਸੀਂ ਗੁਰੂ ਸਾਹਿਬ ਦੀ ਓਟ ਆਸਰੇ ਦੇ ਵਿੱਚ ਬੈਠੇ ਹੈਗੇ ਆ ਤੇ ਅਸੀਂ ਇੱਕ ਦੂਜੇ ਦੀ ਪੱਗ ਲਾਉਂਦੇ ਹੈਗੇ ਆ, ਜਿਹੜਾ ਉੱਥੇ ਕਿਸੇ ਦੀ ਪੱਗ ਲਾਉਂਦਾ ਹੈਗਾ ਆ ਉਹਦੀ ਪੱਗ ਸਮਾਜ ਚ ਬਚੂਗੀ। ਹਾਂਜੀ
0: ਦੇਖੋ
1: ਜਾਂ ਤਾਂ ਤੁਸੀਂ ਮੰਨੋ ਨਾ, ਜੇ ਮੰਨੋ ਤੇ ਫਿਰ ਪੂਰਾ ਮੰਨੋ।
0: ਨਾਲੇ ਇੱਕ ਗੱਲ ਹੋਰ ਹੈ ਸੈਣੀ ਸਾਹਿਬ, ਜਦੋਂ ਇਹ ਬਾਹਰ ਆਉਂਦਾ, ਹੁਣ 17 ਵਾਰੀ ਇਹ ਬਾਹਰ ਆ ਚੁੱਕਿਆ, ਆਪਾਂ ਕਦੇ ਸੁਣਿਆ ਕਿ ਵੱਡੀ ਸੈਲੀਬ੍ਰੇਸ਼ਨ ਜਾਂ ਚਲੋ ਇਹਨੇ ਜਾਂ ਇਹਦੀ ਜਿਹੜੀ ਮੰਨਣ ਵਾਲੇ ਨੇ ਉਹਨਾਂ ਨੇ ਗੱਲਾਂ ਗੁੱਲਾਂ ਕੀਤਾ ਹੋਵੇ ਤੇ ਉਹਨਾਂ ਵੱਲੋਂ ਵੀ ਤਾਂ ਸੰਤੁਸ਼ਟੀਆਂ, ਸਾਡੇ ਵਾਲੇ ਤਾਂ ਲਲਕਾਰੇ ਮਾਰਨ ਲੱਗ ਜਾਂਦੇ ਆ ਨਾ, ਲੈ ਦੇਖ ਦੇਖ ਲਿਆ ਦਿੱਲੀ ਨੂੰ ਦਿਖਾ ਤਾ, ਚੱਕ ਦਿੱਤੇ ਕਿ ਨਹੀਂ ਜੀ।
1: ਬਿਲਕੁਲ ਜੀ ਬਿਲਕੁਲ, ਇੱਥੇ ਦਾ ਗੀਤ ਤੈਨੂੰ ਦੇਖ ਲਾਂਗੇ ਦਿੱਲੀਏ, ਤੈਨੂੰ ਏਦਾਂ ਕਰ ਦਿਆਂਗੇ ਦਿੱਲੀਏ, ਹੈ ਜੀ। ਉਹਦੇ ਨਾਲ ਜਿਹੜਾ ਹੈਗਾ ਜਿਹੜਾ ਦੇਸ਼ ਦਾ ਦੂਜਾ ਹਿੱਸਾ ਜਿਹੜਾ ਹੈਗਾ ਆ ਉਹ ਸਾਡੇ ਬਾਰੇ ਕੀ ਸੋਚਦਾ, ਕਦੀ ਇਹਨਾਂ ਨੇ ਸੋਚਣਾ ਹੀ
0: ਨਹੀਂ ਜੀ। ਬਿਲਕੁਲ
1: ਹਾਂਜੀ, ਉਹ ਬਿਲਕੁਲ ਠੀਕ ਗੱਲ ਹੈਗੀ ਆ ਤੁਹਾਡੀ। ਅਗਲੇ ਬੰਦੇ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿੰਦੇ ਹੈਗੇ ਆ, ਡਿਸਿਪਲਿਨ ਚ ਰਹਿੰਦੇ ਤੇ ਇਹਦੇ ਕਰਕੇ ਜਿਹੜਾ ਕੋਈ ਉਹਨਾਂ ਦੇ ਆਪਸ ਚ ਕੋਈ ਤਾਂ ਕਦੀ ਵਿਵਾਦ ਥੋੜਾ ਹੋਇਆ ਇਸ ਚੀਜ਼ ਦਾ
0: ਜੀ।
1: ਇੱਥੇ ਰਾਜੋਆਣਾ ਜਿਹੜੇ ਹੈਗੇ ਆ ਜਦੋਂ ਕੋਈ ਗੱਲ ਕਰਦੇ ਹੈਗੇ ਉਹਨੂੰ ਮਾਨ ਦਾ ਖੰਡਨ ਕਰ ਦਿੰਦਾ ਆ ਜੀ ਇਸ ਚੀਜ਼ ਦੇ ਉੱਤੇ, ਉਹਨਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ ਇੱਥੇ ਬਾਕੀਆਂ ਦਾ ਆਪਣੇ ਖਤਰੇ ਪੈ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਅਕਾਲੀਆਂ ਦੇ ਨਾਲ ਜੋੜ ਦਿੰਦੇ ਹੈਗੇ। ਕੋਈ ਵੀ ਬੰਦਾ ਹੋਵੇ, ਕੋਈ ਵੀ ਸੋਚ ਰੱਖਦਾ ਹੋਵੇ ਤੇ ਜੇ ਉਹ ਕਨਵਿਕਟ ਹੈਗਾ ਆ ਤੇ ਉਹਦੇ ਆਪਣੇ ਰਾਈਟਸ ਤਾਂ ਹੈਗੇ ਹੀ ਆ ਨਾ, ਅਗਲਾ ਤਾਂ ਆਪਣੇ ਰਾਈਟਸ, ਇੱਕ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਹੱਕ ਉਹ ਤਾਂ ਹੈਗੇ ਹੀ ਆ ਨਾ।
0: ਬਿਲਕੁਲ ਜੀ ਬਿਲਕੁਲ ਦਰੁਸਤ ਹੈ ਜੀ,
1: ਪਰ ਇਹ ਹੈਗਾ ਤੁਹਾਡੇ ਵਾਲੀ ਗੱਲ ਬਹੁਤ ਰੈਲੇਵੈਂਟ ਹੈਗੀ ਆ, ਇੱਥੇ ਤਾਂ ਥੋੜੀ ਜਿਹੀ ਕੋਈ ਗੱਲ ਹੋ ਜਾਂਦੀ ਹੈਗੀ ਐਡੀ ਵੱਡੀ, ਅਸੀਂ ਤਾਂ ਦਿੱਲੀ ਹਰਾਤੀ, ਅਸੀਂ ਅੰਦੋਲਨ ਜਿੱਤ ਲਿਆ ਤੇ ਹੈ ਜੀ, ਅੰਦੋਲਨ ਕੀ ਜਿੱਤ ਲਿਆ, ਤੁਹਾਨੂੰ ਸਿਰਫ ਉਹਨਾਂ ਨੇ ਲੋਲੀਪੋਪ ਫੜਾ ਤਾ ਵੀ ਤੁਸੀਂ ਜਿੱਤ ਗਏ, ਇਹ ਜਸ਼ਨ ਮਨਾਉਂਦੇ ਰਹੇ, ਉਹਨਾਂ ਨੇ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਜੀ। ਅੱਜ ਅੱਛਾ ਅੱਜ ਅੱਛਾ ਜੇ ਅੰਦੋਲਨ ਜਿੱਤ ਕੇ ਆਏ ਹੈਗੇ ਤੇ ਫਿਰ ਅੱਜ ਐਮ ਐਸ ਪੀ ਦੀ ਮੰਗ ਕਿਉਂ ਕਰਦੇ ਹੋ, ਤੁਸੀਂ ਤਾਂ ਜਿੱਤ ਕੇ ਆਏ ਸੀ, ਜਿੱਤ ਕੇ ਆਏ ਤੇ ਮਤਲਬ ਐਮ ਐਸ ਪੀ ਲੈ ਕੇ ਆਏ ਹੋਵੋਗੇ
0: ਹਾਂਜੀ,
1: ਉਹ ਤਾਂ ਕਹਿਣ ਦੀਆਂ ਗੱਲ ਹੈਗੀ ਆ ਵੀ ਸਾਡੇ ਬੰਦਿਆਂ ਨੂੰ ਇੱਕ ਫੀਲਿੰਗ ਆਉਣੀ ਚਾਹੀਦੀ ਹੈ, ਬਸ ਉਹਨੇ ਦੇ ਵਿੱਚ ਹੀ ਸਫੀਸ਼ੀਐਂਟ ਹੋ ਜਾਂਦੇ, ਸੈਟੀਸਫਾਈ ਹੋ ਜਾਂਦੇ ਆ।
0: ਬਿਲਕੁਲ, ਤੇ ਸੈਣੀ ਸਾਹਿਬ ਬਾਈ ਆਪਣਾ ਬਹਿਬਲ ਗੋਲੀ ਕਾਂਡ ਜਿਹੜਾ ਮਾਮਲਾ ਉਹਦੇ ਵਿੱਚ ਸਮਨ ਜਾਰੀ ਹੋ ਗਏ ਨੇ, ਵੈਸੇ ਜ਼ਿਆਦਾਤਰ ਤਾਂ ਅਕਾਲੀਆਂ ਦਾ ਹੀ ਜ਼ਿਕਰ ਹੁੰਦਾ ਹੈ, ਕਾਫੀ ਸਮੇਂ ਬਾਅਦ ਜਿਹੜੇ ਨੇ ਆਪਣੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਆਗੂ ਨੇ ਵਿਜੇ ਸਾਂਪਲਾ, ਉਹਨਾਂ ਨੂੰ ਇਹ ਸਮਨ ਹੋਏ ਨੇ ਜੀ ਐਸ ਆਈ ਟੀ ਦੇ ਵੱਲੋਂ।
1: ਪਰ ਉਹਨਾਂ ਦਾ ਕੋਈ ਇਲਾਕਾ ਦੇ ਕਾ ਨੀ, ਕੋਈ ਲਿੰਕ ਨੀ, ਉਸ ਵੇਲੇ ਇੱਕ ਕੰਪਲੇਂਟ ਗਈ ਸੀ ਜੀ, ਉਹਦੇ ਮੁਤਾਬਕ ਜਿਹੜਾ ਹੈਗਾ ਆ ਉਹ ਕਹਿੰਦੇ ਉਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਗਾ ਹੋ ਸਕੇ ਚੇਅਰਮੈਨ ਜੀ, ਤੇ ਬਾਕੀ ਉਹਨਾਂ ਦੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਵੀ ਮੇਰੇ ਸਾਹਮਣੇ ਆਉਣਗੇ ਤੇ ਮੈਂ ਉਹ ਤਾਂ ਇਹ ਇਹਨਾਂ ਨੇ ਨਾ ਜੀ ਜਦੋਂ ਬਾਅਦ ਦੇ ਵਿੱਚ ਜਿਹੜਾ ਇਹ ਥਰੈਟ ਦਿੱਤੀ ਸੀ ਵੀ ਹਾਂ ਜੀ ਵੀ ਸੁਖਬੀਰ ਬਾਦਲ ਨੂੰ ਕੋਸ਼ਿਸ਼ ਕਰ ਰਹੇ ਸੀਗੇ ਜੀ ਟਰੈਪ ਕਰਨ ਦੀ, ਉਹ ਤੋਂ ਬਾਅਦ ਇਹੋ ਜਿਹੜਾ ਹੈਗਾ ਜੀ ਓਪਨ ਕੀਤਾ, ਇਹ ਇੰਨੇ ਚਿਰ ਬਾਅਦ ਕਿਸੇ ਗਵਾਹ ਦੇ ਸਾਹਮਣੇ ਆਉਣੇ ਹੈ ਜੀ, ਤੇ ਉਹਨੂੰ ਯਾਦ ਆ ਕੀ ਗੱਲ ਹੈਗੀ ਆ ਤੇ ਕੀ ਨਹੀਂ ਹੈਗੀ ਜੀ,
0: ਬਿਲਕੁਲ
1: ਬਟ ਪਤਾ ਨੀ ਜੀ ਸਰ, ਉਹ ਤਾਂ ਜਿਹੜਾ ਹੈਗਾ ਜੀ ਕਿਸੇ ਕੋਰਟ ਤੋਂ ਥੋੜਾ ਸਾਮਾਨ ਆਏ ਇਹਨਾਂ ਦੀ ਐਸ ਆਈ ਟੀ ਨੇ ਦਿੱਤੇ ਆ ਜੀ, ਐਸ ਆਈ ਟੀ ਜੋ ਪੁੱਛ ਲੂਗੀ ਤੇ ਉਹ ਦੱਸ ਦੇਣਗੇ ਜੀ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜੀ, ਕਹਿੰਦੇ ਮੈਨੂੰ ਸਾਮਾਨ ਮੀਡੀਆ ਰਾਹੀ ਪਤਾ ਲੱਗੇ ਹੈਗੇ ਆ ਜੀ, ਪਿਛਲੀ ਵਾਰੀ ਵੀ ਇੱਦਾਂ ਹੀ ਕਿਹਾ ਸੀ ਉਹਨਾਂ ਨੇ, ਕਹਿੰਦੇ ਮੈਨੂੰ ਐਕਚੁਲੀ ਸਰਵ ਨਹੀਂ ਹੋਏ ਤੇ ਜੇ ਮੈਨੂੰ ਕੋਈ ਪਤਾ ਹੋਵੇ ਤਾਂ ਜੋ ਮੈਨੂੰ ਪਤਾ ਹੋਊਗਾ ਜਾ ਕੇ ਦੱਸਿਆਉਂਗਾ, ਇੱਦਾਂ ਤਾਂ ਕਈ ਵਾਰੀ ਇਹਨਾਂ ਨੇ ਪੁੱਛਿਆ ਹੈਗਾ ਜੀ।
0: ਜੀ ਬਿਲਕੁਲ ਹੈ ਜੀ ਜੀ, ਤੇ ਸੈਣੀ ਸਾਹਿਬ ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦੇ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ, ਪਰ ਦਿੱਲੀ ਦੇ ਸਕੂਲਾਂ ਦਾ ਜ਼ਿਕਰ ਹੀ ਨਹੀਂ ਕੇਜਰੀਵਾਲ ਸਾਹਿਬ ਨੇ ਕੀਤਾ, ਵੈਸੇ ਉੱਥੇ ਵੀ ਤਾਂ 5-4 ਸਾਲ ਜਿਹੜੇ ਰਹੇ ਨੇ ਜਿੰਨਾ ਵੀ ਸਮਾਂ, ਕਿ ਉੱਥੇ ਸਕੂਲ ਨਹੀਂ ਬਣਾਏ, ਕਿ ਪੰਜਾਬ ਦੇ ਸਕੂਲ ਹੀ ਜ਼ਿਆਦਾ ਨਿਖਾਰੇ ਹੈਗੇ ਨੇ ਦਿਖਦੇ ਇਹਨਾਂ ਨੂੰ।
1: ਸਰ ਉੱਥੇ ਤਾਂ ਪਰਚਾ ਦਰਜ ਹੋਣ ਲੱਗਾ ਹੈਗਾ ਸੀਗਾ ਜੀ ਉਹਨਾਂ ਬੰਦਿਆਂ ਦੇ ਉੱਤੇ ਜਿਹਨਾਂ ਨੇ ਇਹ ਸਾਰੇ ਠੇਕੇ ਲਏ, CAG ਦੀ ਰਿਪੋਰਟ ਉਹਨਾਂ ਦੀ ਕਹਿੰਦੀ ਪਈ ਹੈਗੀ ਜੀ, ਤੁਸੀਂ ਦੇਖੋ ਤਾਂ ਸਹੀ 1,00,000 ਰੁਪਇਆ ਜਿਹੜਾ ਹੈਗਾ ਆ ਉਹ ਸਕੂਲ ਦੀ ਛੱਤ ਪਾਉਣ ਦੇ ਨਾਂ ਤੇ ਲਿਆ, ਤੇ ਉੱਥੇ ਜਿਹੜਾ ਆ ਉਹਨੂੰ ਰੰਗ ਰੋਗਣ ਕਰਨ ਦੀ ਨਾ, ਉਹ ਸਕੂਲਾਂ ਦਾ ਹਾਲ ਜਿਹੜਾ ਆ, ਕਿਉਂਕਿ ਇਹਨਾਂ ਨੇ 2-4 ਸਕੂਲ ਚਮਕਾ ਲਏ, ਬਾਕੀ ਸਕੂਲਾਂ ਦੇ ਨਾਂ ਤੇ ਗ੍ਰਾਂਟਾਂ ਖਾ ਗਏ।
0: ਪਰ ਸੈਣੀ ਸਾਹਿਬ ਜੇ ਸੱਚ ਕਹਿਣਾ ਹੋਵੇ ਨਾ, ਮੈਂ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕ ਰਿਹਾ, ਅਸਲ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਸਹੀ ਨਾ, ਉਹ ਕਿਸੇ ਵੀ ਸਰਕਾਰ ਦੇ ਵਿੱਚ ਰਹੇ ਨੇ, ਚਾਹੇ ਕਾਂਗਰਸ ਚ ਰਹੇ ਨੇ ਚਾਹੇ ਇਹਨਾਂ ਦੇ ਵਿੱਚ ਰਹੇ ਨੇ, ਜਿੰਨਾ ਕੰਮ ਹੋਇਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ, ਜਦੋਂ ਐਜੂਕੇਸ਼ਨ ਦੇ ਵਿੱਚ ਵਾਹ ਵਾਸਤਾ ਸੀਗਾ ਉਹਨਾਂ ਦਾ, ਤੇ ਉਹ ਚਲੋ ਹੁਣ ਥੋੜਾ ਬਹੁਤਾ ਜ਼ਰੂਰ ਅੱਗੇ ਚਮਕਾ ਦਿੱਤੇ ਜਾਂ ਕੁਝ ਹੋਰ ਕਰ ਦਿੱਤਾ, ਵੈਸੇ ਕੰਮ ਤਾਂ ਉਹਨਾਂ ਦੇ ਸਮਿਆਂ ਦਾ ਹੀ ਸ਼ੁਰੂ ਹੋਇਆ ਇਹ।
1: ਪਰ ਰਿਸ਼ਾ ਪਤਾ ਕੀ ਹੁੰਦਾ,
0: ਜੀ
1: ਪਹਿਲਾਂ ਪਹਿਲਾਂ ਬੰਦਾ ਡੈਡੀਕੇਸ਼ਨ ਨਾਲ ਕੰਮ ਕਰਦਾ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਨਾ,
0: ਰੋਲ
1: ਮੈਂ
0: ਦਿੱਤਾ ਜਾਂਦਾ।
1: ਜਨਾਬ ਨੂੰ ਹੁਣ ਦੱਸਾਂ ਜੀ ਵੀ ਲੋਕਾਂ ਮਤਲਬ ਜਿਹੜਾ ਸ਼ਰੀਫ ਬੰਦਾ ਆ ਉਹਦੀ ਇੱਕ ਕਮਜ਼ੋਰੀ ਵੀ ਹੁੰਦੀ ਆ,
0: ਜੀ
1: ਹਰ ਇੱਕ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ, ਕਿਸੇ ਦੀ
0: ਬਿਲਕੁਲ ਹੈ।
1: ਪੈਸਾ ਹੁੰਦਾ, ਕਿਸੇ ਦੀ ਕੋਈ, ਇਹੋ ਜਿਹੇ ਅਫਸਰਾਂ ਦੀ ਮਤਲਬ ਜਿਹੜੀ ਹੈਗੀ ਕਮਜ਼ੋਰੀ ਹੁੰਦੀ ਆ ਵਡਿਆਈ।
0: ਜੀ
1: ਹੁਣ ਇਹ ਸਰਕਾਰ ਨੇ ਉਹਨਾਂ ਨੂੰ ਵਡਿਆ ਕੇ ਜਿਹੜਾ ਹੈਗਾ ਆ ਵੀ ਉਹ ਸਾਰੇ ਕੰਮ ਕਰਵਾ ਲਿਆ ਜਿਹੜੇ ਨਹੀਂ ਸੀ ਹੋ
0: ਬਿਲਕੁਲ
1: ਸਕਦੇ।
0: ਬਿਲਕੁਲ ਹੈ ਜੀ,
1: ਹਾਂਜੀ
0: ਬਿਲਕੁਲ ਹੈ ਜੀ।
1: ਤੇ ਨੋ ਡਾਊਟ ਉਹ ਹੀ ਇਜ਼ ਇੰਟੈਲੀਜੈਂਟ, ਉਹ ਆਪਣੇ ਮਤਲਬ ਕੰਮ ਪ੍ਰਤੀ ਵਫ਼ਾਦਾਰ ਹੈਗੇ ਆ ਜੀ, ਪਰ ਸਵਾਲ ਤਾਂ ਇਹ ਹੈਗਾ ਆ, ਆ ਦੇਖੋ ਨਾ ਵੀ ਤੁਸੀਂ ਪਿੱਛੇ ਇਰੀਗੇਸ਼ਨ ਦੇ ਉੱਤੇ ਜਿਹੜਾ ਪਠਾਨ ਮਾਜਰਾ ਉਹਨੇ ਕਿਹਾ ਹੀ ਸੀ ਇਹਨਾਂ ਨੂੰ, ਇਹਨਾਂ ਬਾਰੇ ਕਿਹਾ ਸੀ ਵੀ ਸਾਨੂੰ ਡੋਬਣ ਚ ਕ੍ਰਿਸ਼ਨ ਕੁਮਾਰ ਦਾ ਹੱਥ ਆ, ਵੀ ਅਸੀਂ ਉਹਨਾਂ ਕੋਲ ਕਹਿੰਦੇ ਰਹੇ ਵੀ ਪੈਸੇ, ਉਹ ਸਰਕਾਰ ਕਈ ਵਾਰੀ ਹੁੰਦਾ ਨਾ ਜੀ ਕੋਈ ਚੀਜ਼ਾਂ ਨੈਸੈਸਿਟੀ ਹੁੰਦੀਆਂ ਆਪਣੇ ਆਪ, ਹਾਂਜੀ ਵੀ ਨਾ ਹੀ ਪੈਸਾ ਜਿਹੜਾ ਆ ਗੌਰਮੈਂਟ ਦਾ ਕੱਢਣਾ ਪਵੇ ਨਾ ਹੀ ਲਾਉਣਾ ਪਵੇ, ਕਈ ਜਗ੍ਹਾ ਦੇ ਉੱਤੇ ਖਰਚਣੇ ਪੈਂਦੇ ਸੇਫਟੀ ਕਰਕੇ ਜੀ,
0: ਜੀ ਬਿਲਕੁਲ,
1: ਤੁਸੀਂ ਨਾ ਕਿਸੇ ਨੂੰ ਖਾਣ ਦਿਓ ਉਹ ਵੱਖਰੀ ਗੱਲ ਹੈਗੀ ਆ, ਅਦਰਵਾਈਜ਼ ਜਿਹੜਾ ਆ ਤੇ ਕੰਮ ਤਾਂ ਕਰਨੇ ਆ ਨਾ ਜੀ।
0: ਬਿਲਕੁਲ,
1: ਹੁਣ ਸਿਰਫ ਸ਼ਰਾਫਤ ਦੇ ਨਾਂ ਦੇ ਉੱਤੇ ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੇ ਸੀਗੇ, ਨਵਜੋਤ ਸਿੱਧੂ ਨੇ ਇੰਨੇ ਆਪਣੇ ਟੈਨਿਓਰ ਦੇ ਵਿੱਚ ਫਾਈਲ ਹੀ ਨਹੀਂ ਸੀ ਕੋਈ ਸਾਈਨ ਕੀਤੀ ਵੀ ਮੇਰੇ ਕੋਲ ਜਿਹੜਾ ਆ ਕੋਈ ਗਲਤ ਨਾ ਸਾਈਨ ਕਰਾ ਜਾਏ
0: ਜੀ,
1: ਹਾਂਜੀ ਤੇ ਉਹ ਇਮਾਨਦਾਰੀ ਦਾ ਜਿਹੜਾ ਹੈਗਾ ਹੀ ਆ ਬਾਂਹ ਖੜੀ ਕਰਕੇ ਆ ਸਕਦੇ ਵੀ ਮੈਂ ਇਮਾਨਦਾਰ ਆ, ਇਮਾਨਦਾਰ ਕਾਹਦਾ ਭਾਈ ਤੂੰ ਤਾਂ ਕੰਮ ਹੀ ਕੋਈ ਨੀ ਕੀਤਾ
0: ਜੀ।
1: ਹਾਂਜੀ
0: ਬਿਲਕੁਲ,
1: ਯਾਦ ਹੋਵੇ ਨਾ ਬੰਦਾ ਓਨਾ ਐਫੀਸ਼ੀਐਂਟ ਹੋਵੇ ਤੇ ਕੰਮ ਵੀ ਕਰਕੇ ਦਿਖਾਵੇ, ਇਹਨਾਂ ਨੂੰ ਵੀ ਰੱਬ ਨੇ ਗੋਦੀ ਚੱਕੇ ਆਇਆ ਜੀ
0: ਬਿਲਕੁਲ,
1: ਕ੍ਰਿਸ਼ਨ ਕੁਮਾਰ ਹੋਣਾ ਨੇ, ਠੀਕ ਗੱਲ ਹੈਗੀ ਆ। ਪਰ ਹਾਂਜੀ ਇਹਨਾਂ ਨੇ ਸਕੂਲ ਪੰਜਾਬ ਦੇ ਵਿੱਚ ਕੋਈ ਨਵਾਂ ਨੀ ਬਣਾਇਆ ਜੀ, ਇਟ ਮੀਨਸ ਹਾਂਜੀ ਤੇ ਇਟ ਮੀਨਸ ਪੁਰਾਣੇ ਸਕੂਲ ਬਣੇ ਸੀ ਉਹਨਾਂ ਦੇ ਉੱਤੇ ਜੇ ਮਤਲਬ ਹੈਗਾ ਪੇਂਟ ਫੇਰ ਦਿੱਤਾ ਜਾਂ ਪੀਲਾ ਤੇ ਨੀਲਾ ਤੇ ਉਹਦੇ ਨਾਲ ਕੀ ਕੰਪੈਰੀਜ਼ਨ ਕਰ ਲੈਣਾ ਜੀ, ਉਹ ਵੱਖਰੀ ਗੱਲ ਹੈ। ਸਰ ਗੱਲਾਂ ਇਹ ਕਹਿਣ ਦੀਆਂ ਹੁੰਦੀਆਂ, ਸਾਡੇ ਪਿੰਡ ਦੇ ਸਕੂਲੇ ਆ ਕੇ ਦੇਖ ਲੈਣ ਤਾਂ ਕੀ ਹਾਲ ਆ, ਉਹ ਮਾਸਟਰ ਸਵੇਰ ਨੂੰ ਫੋਨ ਲਾ ਕੇ ਕੱਲ ਨੂੰ ਤੇ ਉਹ ਨਾ ਜੀ ਸਕੂਲ ਤੋਂ ਸਿੱਧਾ ਗੇਟ ਜਿਹੜਾ ਹੈਗਾ ਆ ਉਹ ਸਾਡੇ ਰਸਤੇ ਦੇ ਅੱਗੇ ਦੀ ਜਾਂਦਾ ਆ, ਉਹ ਜਦੋਂ ਅੱਗੇ ਦੀ ਜਾਂਦਾ ਹੁੰਦਾ ਆ ਤਾਂ ਮੈਨੂੰ ਕਿਸੇ ਨੇ ਕਿਹਾ ਭਾਜੀ ਤੁਸੀਂ ਇਹਦੀਆਂ ਗੱਲਾਂ ਰਿਕਾਰਡ ਕਰਿਓ, ਕੀ ਗੱਲ, ਕਹਿੰਦਾ ਭਾਜੀ ਸੌਤੇ ਹੀ ਕਰਦਾ ਰਹਿੰਦਾ ਹੈਗਾ ਆ ਸਕੂਲ ਦੇ ਵਿੱਚ, ਉਹ ਗੇਟ ਤੋਂ ਨਿਕਲਦਾ ਕਹਿੰਦਾ ਬਸ ਸੌਤੇ ਹੀ ਕਰਦਾ ਰਹਿੰਦਾ ਸਾਰਾ ਦਿਹਾੜੀ ਜੀ, ਉੱਥੇ ਪਲਾਟ ਦੇਖ ਲਓ ਉੱਥੇ ਪਲਾਟ ਦੇਖ ਲਓ, ਇਹ ਤਾਂ ਕਹਿੰਦਾ ਮਤਲਬ ਉਹ ਕਮਿਸ਼ਨ ਏਜੰਟ ਹੈਗਾ ਆ, ਇਧਰੋਂ ਵੀ ਤਨਖਾਹ ਲੈਂਦੇ ਉਧਰੋਂ ਕਮਿਸ਼ਨ ਏਜੰਟ ਹੀ ਕਰਦੇ ਆ
0: ਜੀ, ਬਿਲਕੁਲ ਹੈ ਜੀ।
1: ਸੋ ਸਰ ਗੱਲ ਤਾਂ ਇਹ ਹੈਗਾ ਆ ਵੀ ਸਕੂਲ ਦੀ ਪਹਿਚਾਣ ਹੁੰਦੀ ਪੜ੍ਹਾਈ ਦਾ
0: ਜੀ,
1: ਟੀਚਰਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਕਦੀ ਕਿਸੇ ਕੰਮ ਤੋਰੀ ਰੱਖਦੇ ਕਦੀ ਕਿਸੇ ਕੰਮ ਤੋਰੀ ਰੱਖਦੇ ਆ ਜੀ, ਪੜ੍ਹਨਾ ਕਿਹੜੇ ਵੇਲੇ ਬੱਚਿਆਂ ਨੇ ਜੀ।
0: ਬਿਲਕੁਲ ਹੈ ਜੀ ਬਿਲਕੁਲ। ਆਖਰ
1: ਜੀ
0: ਦੇ ਵਿੱਚ ਸੈਣੀ ਸਾਹਿਬ, ਈਵੀਐਮ ਦਾ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਜਾਂ ਜਿਹੜੀ ਚੋਣ ਪ੍ਰਕਿਰਿਆ ਭਾਰਤ ਦੀ ਆ ਉਹਦੀ ਤਾਰੀਫ਼ ਕੀਤੀ ਸੀ, ਕਿਉਂਕਿ ਮਿਡ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗ ਗਏ ਹੈ ਤੇ ਕਾਫ਼ੀ ਵਿਵਾਦਾਂ ਦੇ ਵਿੱਚ ਜਿਹੜਾ ਟਰੰਪ ਵੀ ਘਿਰਿਆ ਹੋਇਆ, ਤਕਰੀਬਨ 35% ਕਹਿੰਦੇ ਆ ਕਿ ਉਹਦੀ ਚਾਹਤ ਬਚੀ ਹੈ, ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਊਨ ਜਾ ਸਕਦਾ ਤੇ ਸਕੰਜਾ ਵੀ ਕੱਸ ਰਿਹਾ ਹੈ, ਜਿਹੜੇ ਮਤਲਬ ਕਿ ਕਹਿ ਸਕਦੇ ਕਿ 20-25 ਹਜ਼ਾਰ ਜਿਹੜੇ ਨੇ ਲੋਕਾਂ ਨੂੰ ਡਿਪੋਰਟ ਕਰਨ ਦੀ ਵੀ ਤਿਆਰੀ ਹੈ, ਹੋਰ ਸਾਰਾ ਸਿਲਸਿਲਾ ਹੈ, ਕਹਿੰਦਾ ਮੇਰੇ ਨੂੰ ਕੋਈ ਗੈਰ ਬੰਦਾ ਕੋਈ ਮਤਲਬ ਕਿ ਵੋਟ ਨਾ ਪਾ ਜਾਵੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰ ਦੂਸਰੇ ਪਾਸੇ ਜਿਹੜੇ ਨੇ ਭਾਰਤ ਦੇ ਚੋਣ ਕਮਿਸ਼ਨ ਜਿਹੜੇ ਹੈਗੇ ਆ ਗਿਆਨੇਸ਼ ਕੁਮਾਰ ਹੁਣੀ, ਉਹਨਾਂ ਨੇ ਜਿਹੜੀ ਅੱਜ ਈਵੀਐਮ ਦੇ ਬਾਰੇ ਅੱਜ ਫਿਰ ਬਿਆਨ ਦਿੱਤਾ ਹੈ। ਵੈਸੇ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸੰਬੋਧਨ ਕਰ ਰਹੇ ਸੀ ਇਸ ਚੀਜ਼ ਦੇ ਬਾਰੇ ਕਿ ਨਾ ਤਾਂ ਉਹ ਬਲੂਟੁੱਥ ਦੇ ਨਾਲ ਜੁੜੀ ਹੋਈ ਹੈ ਮਸ਼ੀਨ ਤੇ ਨਾ ਹੀ ਉਹ ਕਿਸੇ ਇੰਟਰਨੈਟ ਦੇ ਨਾਲ ਜੁੜੀ ਹੋਈ ਹੈ, ਇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤੇ ਬਹੁਤ ਵੱਡੀ ਪ੍ਰਕਿਰਿਆ ਹੈ ਚੋਣ ਪ੍ਰਕਿਰਿਆ ਭਾਰਤ ਦੀ ਤੇ ਆਬਾਦੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਕੰਪਲੀਟ ਕਰਨਾ ਸੁਖਾਵਾਂ ਕੰਮ ਨਹੀਂ ਹੈ ਤੇ ਇਹਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹ ਜਿਹੜਾ ਸਾਰਾ ਕੁਝ ਈਵੀਐਮ ਦਾ ਫਿਰ ਤੋਂ ਮੁੱਦਾ ਕਿਤੇ ਨਾ ਕਿਤੇ ਚੋਣਾਂ ਤੋਂ ਬਾਅਦ ਚੱਲ ਹੀ ਪੈਂਦਾ ਜੀ?
1: ਸਹਿਮਤ ਹੈਗੇ ਪਰ ਇਹ ਨੌਬਤ ਆਈ ਕਿਉਂ
0: ਜੀ?
1: ਜਦੋਂ ਤੁਸੀਂ ਇੰਸਟੀਚਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਸ਼ਿਕੰਜਾ ਇਸ ਤਰੀਕੇ ਨਾਲ ਕੱਸੋਗੇ ਕਿ ਦੂਜੇ ਨੂੰ ਦੇਖਣ ਨੂੰ ਇਹ ਲੱਗੇਗਾ ਕਿ ਹੁਣ ਆਪਣਾ ਇਸ ਇੰਸਟੀਚਿਊਸ਼ਨ ਚ ਫੇਥ ਨਹੀਂ ਰਿਹਾ
0: ਜੀ,
1: ਤੇ ਫੇਰ ਉਹਨਾਂ ਦਾ ਜਿਹੜਾ ਹਰ ਇੱਕ ਕੰਮ ਡਾਊਟਫੁਲ ਲੱਗੂਗਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਹੁਣ ਇਸ ਕਰਕੇ ਹੈਗਾ ਇਹ ਨੌਬਤ ਲਿਆਉਣ ਵਾਲੇ ਵੀ ਤਾਂ ਇਹ ਆਪ ਹੀ ਆ, ਹੁਣ ਬੱਚਿਆਂ ਨੂੰ ਕਲੈਰਿਟੀ ਕਰੀ ਜਾਂਦੇ ਹੈਗੇ ਆ ਜੀ। ਹੁਣ ਇਹ ਦੇਖੋ ਇਹ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਆਪੋਜੀਸ਼ਨ ਗੁਮਰਾਹ ਕਰ ਰਹੀ ਆ
0: ਜੀ।
1: ਹੁਣ ਆਪੋਜੀਸ਼ਨ ਨੇ ਗੁਮਰਾਹ ਕਰ ਰਹੀ, ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਜੀ ਹੌਲੀ ਹੌਲੀ। ਗੁਮਰਾਹ ਤਾਂ ਤੁਸੀਂ ਅੱਜ ਤੱਕ ਕਰਦੇ ਆਏ ਹੈਗੇ ਜੀ, ਸੋ ਇਸ ਕਰਕੇ 12 ਸਾਲ ਤੁਸੀਂ ਕੱਢ ਲਏ ਆ ਇਸੇ ਚੱਕਰ ਦੇ ਵਿੱਚ ਹੀ। ਕਦੀ ਤੁਸੀਂ ਨੋਟਬੰਦੀ ਕਰਕੇ ਰੋਣ ਲੱਗ ਪਏ ਜੀ, ਕਹਿ ਤਾਂ ਮੈਨੂੰ 7 ਦਿਨ ਦੇ ਦਿਓ, ਤੁਹਾਡਾ ਜੀਵਨ ਪੱਧਰ ਵਧੀਆ ਕਰ ਦੂੰਗਾ ਜੀ, ਅਸੀਂ ਸਾਡਾ ਤਾਂ ਹੋਇਆ ਕੋਈ ਨੀ ਜੀ, ਨਾ ਸਾਨੂੰ ਕੋਈ ਪੈਸੇ ਮੁੜ ਕੇ ਆਏ ਜੀ, ਉਲਟਾ ਘਰਾਂ ਚੋਂ ਪੈਸੇ ਕਢਾ ਲਗਾ ਲੋਕਾਂ ਦੇ। ਹਾਂਜੀ ਸਰ, ਫਿਰ ਕਿੱਡੇ ਕਿੱਡੇ ਸਕੈਮ ਹੋਏ, ਜੀਓ ਨੇ ਮੁਫ਼ਤ ਦੇ ਵਿੱਚ ਉਦੋਂ ਆਪਣਾ ਕੰਮ ਸ਼ੁਰੂ ਕੀਤਾ ਜੀ, ਅੱਜ ਜਿਹੜਾ ਹੈਗਾ ਜਦੋਂ ਨੈਸੈਸਿਟੀ ਬਣ ਗਈ ਤੇ ਅਗਲਿਆਂ ਨੇ ਲੋਕਾਂ ਦੇ ਗਲੇ ਨੂੰ ਰੱਸਾ ਪਾ ਲਿਆ, 900 ਰੁਪਏ ਦਾ ਪੈਕ ਪੈਂਦਾ ਜੀ ਫੋਨ ਚ,
0: ਇਹਨਾਂ ਦਾ ਮਹੀਨਾ ਵੀ ਵੱਖਰਾ ਹੀ ਆ ਕਹਿੰਦੇ ਜੀ।
1: ਹਾਂਜੀ ਮਹੀਨਾ ਵੱਖਰਾ ਜੀ, 27 ਦਿਨਾਂ ਦਾ, 28 ਦਿਨਾਂ ਦਾ, 27.5 ਦਿਨ ਦਾ
0: ਨਵਾਂ ਹੀ ਕੈਲੰਡਰ ਲਾਗੂ ਕਰ ਲਿਆ ਆਪਣਾ। ਹਾਂਜੀ
1: ਬਿਲਕੁਲ ਜੀ
0: ਜੀ,
1: ਇਹ ਹਿੰਦੂਇਜ਼ਮ ਕੈਲੰਡਰ ਦੇ ਨਾਲ ਨਾ ਜਿਦਾਂ 27 ਨਕਸ਼ਤਰ ਹੁੰਦੇ ਆ, ਇਹ ਬਸ 27 ਨਕਸ਼ਤਰ ਹੀ ਚਲਾਉਂਦੇ ਹੈਗੇ, ਉਹਨੂੰ ਮਹੀਨਾ ਕਹਿਣ ਲੈਂਦੇ ਆ ਜੀ।
0: ਬਿਲਕੁਲ ਆ ਜੀ। ਤੇ ਸੈਣੀ ਸਾਹਿਬ, ਅੱਜ ਵੈਸੇ ਇੱਕ ਹੈਰਾਨੀ ਦੀ ਖਬਰ ਇਹ ਵੀ ਦੇਖਣ, ਚਲੋ EVM ਦੀ ਗੱਲ ਕਰਦੇ ਆ ਆਪਾਂ, ਚੋਣ ਕਮਿਸ਼ਨ ਦੀ ਗੱਲ ਕੀਤੀ, ਇੱਕ ਪਾਸੇ ਤਾਂ ਵੋਟਾਂ ਬਣਾਉਣ ਦੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਆ, ਪਰ ਦੂਸਰੇ ਪਾਸੇ ਜਿਹਨਾਂ ਦੀਆਂ ਵੋਟਾਂ ਹੈਗੀਆਂ ਨੇ SIR ਦੇ ਵਿੱਚ, ਉਹ ਚੱਲਦੇ ਚੱਲਦੇ ਸਮੇਂ ਦੇ ਵਿੱਚ ਪੰਜਾਬ ਦੇ 2 ਸਾਬਕਾ ਡਿਪਲੋਮੈਟਸ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕੱਟ ਮਾਰੀਆਂ ਜੀ।
1: ਸਰ ਪ੍ਰੋਸੀਜਰ ਇੰਨਾ ਔਖਾ ਬਣਾਇਆ ਆ। ਦੂਜੀ ਗੱਲ ਇਹ ਹੈਗੀ ਆ ਨਾ ਜੀ, ਉਹ ਜਿਹੜੇ ਥੱਲੇ ਬੰਦੇ ਹੈਗੇ ਨਾ, ਉਹ ਹੈਗੇ ਲਕੀਰ ਦੇ ਫਕੀਰ
0: ਜੀ।
1: ਜੇ ਤੁਹਾਨੂੰ ਪਤਾ ਹੈਗਾ ਯਾਰ, ਤੁਸੀਂ ਅਗਲਿਆਂ ਨੂੰ ਕਹੋ ਵੀ ਸਰ ਕੋਈ ਗੱਲ ਨੀ, ਨੋ ਪ੍ਰੋਬਲਮ, ਤੁਸੀਂ ਜਾਓ, ਅਸੀਂ ਆਪੇ ਮਤਲਬ ਤੁਹਾਡਾ ਸੈਟਲ ਕਰ ਦਿਆਂਗੇ। ਉਹ ਜਾ ਕੇ ਤੇ ਉੱਪਰੋਂ ਜਿਹੜਾ ਹੈਗਾ ਯਾ ਹਦਾਇਤਾਂ ਲਿਆ ਸਕਦੇ ਹੈਗੇ ਸੀ ਵੀ ਭਾਈ ਇਹੋ ਜਿਹੇ ਕੇਸ ਨੂੰ ਜਿਹਨੂੰ ਨਹੀਂ ਵਿਚਾਰਿਆ ਗਿਆ ਹੁਣ ਵਿਚਾਰ ਲਓ ਤੇ ਦੱਸੋ ਉਹਨਾਂ ਦਾ ਕੋਈ ਡਾਕੂਮੈਂਟ ਲੈਣਾ ਤੇ ਅਸੀਂ ਉਹਨਾਂ ਦੇ ਘਰੋਂ ਜਾ ਕੇ ਟਹਿ ਕੇ ਤੇ ਲਾ ਦਿੰਦੇ ਹਾਂ ਜੀ।
0: ਜੀ ਬਿਲਕੁਲ ਹੈ।
1: ਉਹ ਗੱਲ ਇਹ ਹੈਗੀ ਆ ਨਾ ਵੀ ਜਿਹੜੇ ਥੱਲੇ ਵੀ ਭੇਜੇ ਹੁੰਦੇ ਆ ਉਹ ਲਕੀਰ ਦੇ ਫਕੀਰ ਹੁੰਦੇ ਆ ਵੀ ਉਹਨਾਂ ਨੇ ਲਾਲ ਝੋਲੇ ਚੋਂ ਕਿਤਾਬ ਕੱਢਣੀ ਆ, ਕਿਤਾਬ ਕਾਲੀ ਚਾਹੀਦੀ ਆ, ਲੋਹਾ ਝੋਲਾ ਲਾਲ ਚਾਹੀਦਾ ਆ, ਅਗਲਾ ਸਮਝਾਈ ਜਾਂਦਾ ਹੈਗਾ ਆ ਭਾਈ ਮੈਂ ਪੋਲੀਥੀਨ ਚ ਲਿਆਂਦੀ ਸੀ। ਸੋ ਇਸ ਕਰਕੇ ਉਹ ਲਕੀਰ ਤੇ ਫਕੀਰ ਹੀ ਹੁੰਦੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹੋ ਜਿਹੀਆਂ ਪ੍ਰੋਬਲਮ ਕਰੋਪ ਅਪ ਹੁੰਦੀਆਂ, ਹੋਰ ਕੋਈ ਚੱਕਰ ਨਹੀਂ। ਹਾਂ ਇਹ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਪ੍ਰੋਸੈਸ ਬੜੀ ਟਫ ਇਹਨਾਂ ਨੇ ਬਣਾਈ ਆ ਜੀ। ਹਾਂਜੀ ਟਫ ਇਸ ਕਰਕੇ ਹੈਗੀ ਆ ਵੀ ਇੰਨੀਆਂ ਜ਼ਿਆਦਾ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ, ਉਹਦੇ ਨਾਲ ਉਹ ਜਿਹੜਾ ਹੈ ਤੁਸੀਂ ਜੋ ਕਰਨਾ
0: ਚਾਹੋ
1: ਮਤਲਬ ਪੀਸਫੁਲੀ ਕਰੀ ਚੱਲੋ, ਹਰ ਇੱਕ ਬੰਦਾ ਆਪਣੀ ਡਿਊਟੀ ਕਰੀ ਚੱਲੇ ਪੀਸਫੁਲੀ, ਕੋਈ ਚੱਕਰ ਨਹੀਂ ਗਾ ਜੀ। ਸਵਾਲ ਤਾਂ ਇਹ ਹੈਗਾ ਵੀ ਇਹਨਾਂ ਨੂੰ ਹਰ ਵੇਲੇ ਇਹ ਲੱਗਦਾ ਹੁੰਦਾ ਆ ਵੀ ਕੰਮ ਹੁੰਦਾ ਦਿਸਣਾ ਨਜ਼ਰ ਆਉਣਾ ਚਾਹੀਦਾ
0: ਹੈ ਜੀ,
1: ਉਹਦੇ ਵਾਸਤੇ ਕੀ ਆ ਵੀ ਲੋਕਾਂ ਨੂੰ ਲਾਈਨ ਚ ਹੀ ਖੜੇ ਰੱਖਣਾ, ਕਦੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਕਰ ਦਿਓ ਜੀ, ਕਦੀ ਗੈਸ ਵਾਲੀ ਕੁਕਿੰਗ ਗੈਸ ਵਾਲੀ ਲਾਈਨ ਤੇ ਖੜੇ ਕਰ ਦਿਓ, ਕਦੀ ਪੈਟਰੋਲ ਪੰਪ ਦੇ ਲਾਈਨ ਤੇ ਖੜੇ ਕਰ ਦਿਓ, ਤਾਂ ਕਿ ਲੋਕੀ ਇੰਨੇ ਕੁ ਫਰਸਟ੍ਰੇਟਡ ਹੋ ਜਾਣ ਵੀ ਉਹ ਸਰਕਾਰਾਂ ਵੱਲ ਨੂੰ ਧਿਆਨ ਹੀ ਨਾ ਦੇ ਸਕਣ ਤੇ ਪੋਲੀਟੀਕਲ ਸੈਟਅਪ ਨੂੰ ਜਿਹੜਾ ਆ ਸੁਧਾਰਨ ਵੱਲ ਸੋਚ ਹੀ ਨਾ ਸਕਣ
0: ਜੀ। ਬਿਲਕੁਲ ਹੈ ਜੀ, ਦਰੁਸਤ
1: ਜੀ ਭਾਰਤ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ ਜੁੜਨ ਲਈ,
1: ਥੈਂਕ ਯੂ ਜੀ, ਸ਼ੁਕਰੀਆ ਭਾਰਤ ਸਾਹਿਬ,
0: ਗ੍ਰੇਟਫੁਲ ਸਰ ਜੀ। ਦੋਸਤੋ ਏਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਣੇ ਨਾਲ ਦੋਸਤ ਹੋਰ ਵੀ ਜੁੜ ਰਹੇ ਸੀ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਬਸ 2-3 ਜਿਹੜੀਆਂ ਖਬਰਾਂ ਨੇ ਉਹਨਾਂ ਦਾ ਜ਼ਿਕਰ ਕਰਕੇ, ਇੰਟਰਨੈਸ਼ਨਲ ਕੁਝ ਖਬਰਾਂ ਨੇ, ਤੇ ਮੁਹੰਮਦ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਨਾਲ ਜੋੜਦੇ ਆ ਆਖਰ ਦੇ ਵਿੱਚ। ਤੇ ਅੱਜ ਤੁਹਾਨੂੰ ਕਹਾਣੀ ਵੀ ਸੁਣਾਉਣੀ, ਇੱਕ ਵਾਅਦਾ ਕੀਤਾ ਹੈ, ਤੇ ਕੋਸ਼ਿਸ਼ ਕਰਦੇ ਆ। ਬਾਕੀ ਪਹਿਲਾਂ ਆਪਾਂ ਖਬਰਾਂ ਨਿਬੇੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 449 76 19 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਮੈਂ ਟਰੰਪ ਦੀ ਗੱਲ ਕਰ ਰਿਹਾ ਸੀ ਤੇ ਉਹਨਾਂ ਦੇ ਬਾਰੇ ਬਾਤ ਚਲਾਉਂਦੇ ਅੱਗੇ। ਕੈਨੇਡਾ ਅਮਰੀਕਾ ਤਣਾਅ ਹੁਣ ਜਿਹੜਾ ਜ਼ਬਾਨੀ ਜੰਗ ਦੇ ਵਿੱਚ ਤਬਦੀਲ ਹੋ ਰਿਹਾ ਹੈ। ਟਰੰਪ ਨੂੰ ਦੱਸਿਆ ਹੈ ਤਾਨਾਸ਼ਾਹ ਤੇ ਦੀਵਾਲੀਆਂ ਦਾ ਜਿਹੜਾ ਬਾਦਸ਼ਾਹ, ਜਾਣੀ ਕਿ ਬੈਂਕਰਾਪਸੀ ਦਾ ਬਾਦਸ਼ਾਹ। ਟਰੰਪ ਦੇ ਨਿੱਜੀ ਹਮਲੇ ਦੇ ਉੱਤੇ ਡੱਗ ਫੋਰਡ ਨੇ ਕਿਹਾ ਚੁਣੌਤੀ ਕਬੂਲ ਕਰ ਲਈ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਉਨ੍ਹਾਂ ਨੂੰ ਤਾਨਾਸ਼ਾਹ, ਧੌਂਸਬਾਜ਼ ਤੇ ਦੀਵਾਲੀਏ ਦਾ ਬਾਦਸ਼ਾਹ ਕਹਿ ਦਿੱਤਾ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦੌਰਾਨ ਜਿਹੜਾ ਸਾਹਮਣੇ ਆ ਰਹੇ ਨੇ। ਟਰੰਪ ਨੇ ਸੋਮਵਾਰ ਪਰਸੋਂ ਨੂੰ ਜਿਹੜਾ ਸੀ ਸੋਰੀ ਕੱਲ ਬੀਤੇ ਦੇ ਵਿਚ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਫੋਰਡ ਨੂੰ ਮਰਹੂਮ ਰੋਬ ਫੋਰਡ ਦੇ ਨਾਲੋਂ ਘੱਟ ਕ੍ਰਿਸ਼ਮਾਈ, ਘੱਟ ਬੁੱਧੀਮਾਨ ਤੇ ਪ੍ਰਭਾਵ ਜਿਹੜਾ ਹੀਨ ਜਿਹੜਾ ਦੱਸਿਆ ਸੀਗਾ। ਤੇ ਅਗਲੇ ਨੇ ਤਾਂ ਫਿਰ ਖਰੀਆਂ ਖਰੀਆਂ ਸੁਣਾਉਣੀਆਂ, ਭਾਈ ਇੱਥੇ ਤੱਕ ਤੂੰ ਕਹਿ ਜਾਂਦਾ ਅਗਲਿਆਂ ਨੂੰ। ਇਹ ਟਿੱਪਣੀ ਫੋਰਡ ਵੱਲੋਂ ਓਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਿਹੜਾ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ। ਹੈਮਿਲਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ਤਾਨਾਸ਼ਾਹ ਜਾਂ ਧੌਂਸਬਾਜ਼ ਨੂੰ ਜਵਾਬ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਉੱਤੇ ਖੁੱਲ੍ਹ ਕੇ ਹਮਲਾ ਕੀਤਾ ਤੇ ਫੋਰਡ ਨੇ ਕਿਹਾ ਕਿ ਟਰੰਪ ਦੇ ਵੱਲੋਂ ਲਾਏ ਜਾ ਰਹੇ ਟੈਰਿਫ ਅਸਲ ਦੇ ਵਿੱਚ ਅਮਰੀਕੀ ਲੋਕਾਂ ਦੇ ਉੱਤੇ ਹੀ ਟੈਕਸ ਦਾ ਬੋਝ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ ਜਿਸਦਾ ਕਾਰੋਬਾਰੀ ਰਿਕਾਰਡ ਦਿਵਾਲੀਏਪਨ ਦੇ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਮਿਡ ਟਰਮ ਚੋਣਾਂ ਦੇ ਵਿੱਚ ਅਜਿਹੇ ਆਗੂ ਦੀ ਚੋਣ ਨਾ ਕੀਤੀ ਜਾਵੇ ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ਲਾਈਨ ਦੇ ਵਿੱਚ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਕੈਨੇਡਾ ਦੇ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹੈ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਦੇ ਵਿੱਚ ਫੋਰਡ ਨੇ ਕਿਹਾ ਕਿ ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ ਤੁਹਾਡੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਤੇ ਨਿੱਜੀ ਹਮਲਿਆਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ਹਾਰਿਆ ਹੋਇਆ ਵਿਅਕਤੀ ਵੀ ਕਿਹਾ ਤੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ। ਦੂਸਰੇ ਪਾਸੇ ਟਰੰਪ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਡਾਕ ਦੇ ਜ਼ਰੀਏ ਜਿਹੜਾ ਵੋਟਿੰਗ ਹੈ ਆਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੇਲ ਇਨ ਵੋਟਿੰਗ ਦੇ ਪ੍ਰਬੰਧੀ ਜਿਹੜਾ ਉਹਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਮਾਰਿਆ। ਇਹ ਸਪਸ਼ਟ ਨਹੀਂ ਕੀਤਾ ਪਰ ਹਜੇ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਆਦੇਸ਼ ਨੂੰ ਕਿਸ ਹੱਦ ਤੱਕ ਲਾਗੂ ਕਰ ਸਕੇਗਾ। ਇਹ ਫੈਸਲਾ ਅਦਾਲਤੀ ਚੁਣੌਤੀਆਂ ਦੇ ਲਈ ਖੁੱਲ੍ਹਾ ਹੈ ਜਿਸ ਦੇ ਨਾਲ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਦੇ ਵਿੱਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕੀ ਡਾਕ ਸੇਵਾ ਜਿਹੜੀ ਹੈ ਉਹਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹ ਆਦੇਸ਼ ਨੂੰ ਕਿਵੇਂ ਲਾਗੂ ਕਰੇਗਾ, ਪਰ ਵੱਡੇ ਬਦਲਾਅ ਲਾਗੂ ਕਰਨ ਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ ਤੇ ਕੁਝ ਰਾਜਾਂ ਦੇ ਵਿੱਚ ਵੋਟਰਾਂ ਨੂੰ ਬੈਲਟ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਕੁਝ ਹਫ਼ਤਿਆਂ ਦੇ ਅੰਦਰ ਸ਼ੁਰੂ ਹੋਣ ਵਾਲੀ ਹੈ। ਮੇਲ ਇਨ ਵੋਟਿੰਗ ਲੰਮੇ ਸਮੇਂ ਤੋਂ ਟਰੰਪ ਦਾ ਨਿਸ਼ਾਨਾ ਰਹੀ ਹੈ ਜੋ ਦਾਅਵਾ ਜਿਹੜਾ ਕਰਦਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਜਿਹੜਾ ਉਤਸ਼ਾਹਿਤ ਕਰਦੀ ਹੈ ਤੇ ਇਸਦੇ ਉਲਟ ਕਾਫ਼ੀ ਸਬੂਤ ਨੇ ਤੇ ਟਰੰਪ ਨੇ ਖੁਦ ਇਸ ਢੰਗ ਦੀ ਵਰਤੋਂ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਅਪੀਲ ਦਾਇਰ ਕੀਤੀ ਸੀ ਜਿਸ ਦੇ ਵਿੱਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਗਈ ਸੀ। ਮਾਰਚ ਦੇ ਵਿੱਚ ਹਸਤਾਖਰ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵਿੱਚ ਉਸਦੇ ਪ੍ਰਸ਼ਾਸਨ ਨੂੰ ਯੋਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਲੋੜ ਸੀਗੀ ਤੇ ਅਮਰੀਕੀ ਡਾਕ ਸੇਵਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਿਨ੍ਹਾਂ ਦੇ ਨਾਮ ਇਨ੍ਹਾਂ ਸੂਚੀਆਂ ਦੇ ਵਿੱਚ ਦਿਖਾਈ ਦਿੰਦੇ ਨੇ। 23 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕਰੇਟਿਕ ਅਧਿਕਾਰੀਆਂ ਨੇ ਆਦੇਸ਼ ਨੂੰ ਰੋਕਣ ਦੇ ਲਈ ਮੁਕੱਦਮਾ ਦਾਇਰ ਕਰ ਦਿੱਤਾ ਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਰਾਜਾਂ ਅਤੇ ਕਾਂਗਰਸ ਨੂੰ ਚੋਣਾਂ ਦਾ ਜਿਹੜਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਟਰੰਪ ਦੇ ਪ੍ਰਸਤਾਵਿਤ ਬਦਲਾਅ ਹਫੜਾ ਦਫੜੀ ਤੇ ਰਾਜਨੀਤਿਕ ਪੱਖਪਾਤੀ ਦੁਰਵਿਹਾਰ ਦਾ ਕਾਰਨ ਬਣ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਰਾਜਾਂ ਨੇ ਜਿਹੜਾ ਬਹੁਤ ਜਲਦੀ ਮੁਕੱਦਮਾ ਦਾਇਰ ਕੀਤਾ ਤੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਦੇ ਇੱਕ ਹੋਰ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਦੇ ਵਿੱਚ ਇੱਕ ਜੱਜ ਨੇ ਟਰੰਪ ਦੇ ਆਦੇਸ਼ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਹੈ। ਇੱਕ ਅਪੀਲ ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਹਾਲਾਂਕਿ ਇਸ ਨੇ ਭਵਿੱਖ ਦੇ ਵਿੱਚ ਬਦਲਾਅ ਲਾਗੂ ਹੋਣ ਦੇ ਉੱਤੇ ਹੋਰ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਸੰਭਾਵਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ 10 ਮਿਲੀਅਨ ਡਾਕ ਇਨ ਬੈਲਟ ਦੇ ਲਈ ਧੋਖਾਧੜੀ ਦੇ ਸਿਰਫ 4 ਮਾਮਲੇ ਰਿਪੋਰਟ ਕੀਤੇ ਗਏ ਸਨ ਉਸ ਸਮੇਂ ਦੇ ਵਿੱਚ, ਪਰ ਇਸ ਨੂੰ ਵੱਡਾ ਇਸ਼ੂ ਜਿਹੜਾ ਅਮਰੀਕਾ ਦੇ ਵਿੱਚ ਟਰੰਪ ਬਣਾ ਰਿਹਾ ਹੈ। ਅਮਰੀਕਾ ਨੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ ਪਾਬੰਦੀਆਂ ਨੇ। ਅਮਰੀਕਾ ਨੇ ਈਰਾਨ ਦੇ ਨਾਲ ਜੁੜੀਆਂ ਕਈ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ਦੇ ਵਿਰੁੱਧ ਵਿਆਪਕ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਤੇ ਵਿਦੇਸ਼ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਈਰਾਨੀ ਫੌਜੀ ਅਧਿਕਾਰੀਆਂ, ਖਰੀਦ ਨੈਟਵਰਕਾਂ, ਸਾਈਬਰ ਸਮੂਹ ਦੇ ਨਾਲ ਨਾਲ ਸ਼ਿਪਿੰਗ ਕੰਪਨੀਆਂ ਤੇ ਵਿਚੋਲਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੀਆਂ ਨੇ ਜੋ ਸੰਯੁਕਤ ਅਰਬ ਅਮੀਰਾਤ, UAE, ਚੀਨ, ਸਿੰਗਾਪੁਰ ਅਤੇ ਯੂਰਪ ਦੇ ਰਾਹੀਂ ਈਰਾਨੀ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਵਿੱਚ ਸ਼ਾਮਲ ਨੇ। ਤੇ ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੱਡੀ ਤਬਾਹੀ ਹੋਈ ਹੈ ਪਰ ਕਾਫੀ ਬਚਾ ਰਿਹਾ। ਵਵੰਡਰ ਨੇ ਮਚਾਈ ਹੈ ਤਬਾਹੀ, ਸੈਂਕੜੇ ਲੋਕ ਜਿਹੜੇ ਨੇ ਜ਼ਖਮੀ ਹੋਏ ਆ, ਇਹਦੇ ਵਿੱਚ ਨੁਕਸਾਨੇ ਗਏ 300 ਘਰ ਨੇ। ਦੱਖਣੀ ਫਰਾਂਸ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਵਵੰਡਰ ਆਇਆ, ਯਾਨੀ ਕਿ ਆਪਣਾ ਟੋਰਨਾਡੋ ਜਿਹੜਾ ਆਇਆ ਹੈ, ਤੇ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਤੇ 39 ਲੋਕ ਜ਼ਖਮੀ ਹੋਏ ਨੇ ਤੇ ਸਥਾਨਕ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਕੱਲ ਬੀਤੇ ਚ ਤੂਫਾਨ ਜਿਹੜਾ ਸ਼ਾਮ ਨੂੰ ਪੋਮਾਸ ਪਿੰਡ ਦੇ ਵਿੱਚ ਆਇਆ, ਜਿਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਚਾਓ ਟੀਮਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤੇ ਸਥਾਨਕ ਪ੍ਰਸ਼ਾਸਨ ਦੀ ਉਪ ਮੁਖੀ ਮੈਰੀ ਹੈਲਨ ਬੋਇਸੈਕ ਨੇ ਜਿਹੜਾ ਕਿਹਾ ਕਿ ਜ਼ਖਮੀਆਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਕਿਸੇ ਦੇ ਲਾਪਤਾ ਹੋਣ ਦੀ ਖਬਰ ਨਹੀਂ ਸੀ, ਪਰ ਤੂਫਾਨ ਦੇ ਲਗਭਗ 300 ਘਰਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ। ਹਵਾ ਦੀ ਸਪੀਡ ਬਹੁਤ ਵੱਡੇ ਪੱਧਰ ਦੇ ਉੱਤੇ ਸੀ, ਛੱਤਾਂ ਛੁੱਤਾਂ ਉੜ ਗਈਆਂ, ਬਿਜਲੀ ਪ੍ਰਭਾਵਿਤ ਹੋਈ ਹੈ ਤੇ ਇਸ ਤਰ੍ਹਾਂ ਦਾ ਜ਼ਰਾ ਮਸਲਾ ਚੱਲਿਆ। ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਨੇ ਬੱਚੇ ਯੂਕੇ ਦੇ ਵਿੱਚ IVF ਜਿਹੜਾ ਫਰਜ਼ੀ ਵਾਲੇ ਦਾ ਪਰਦਾਫਾਸ਼ ਹੋਇਆ। ਮੁਹੰਮਦ ਜੀ ਹੋਲਡ ਰੱਖਣਾ, ਬਸ ਮੈਂ ਲੈਣਾ ਆਖਰੀ ਖਬਰ ਕਰ ਲਈਏ ਆਪਣੇ। ਹੋਰ ਜਿੱਦਾਂ ਕਿ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਰੌਲਾ ਪੈਂਦਾ, ਪਰ ਹੁਣ ਯੂਰਪੀਅਨ ਮੁਲਕਾਂ ਜਾਂ ਯੂਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਰੌਲਾ ਹੈ। IVF ਤਕਨੀਕ ਜਿਹੜੀ ਹੈ, ਜਿਸ ਨੂੰ ਬੇ ਔਲਾਦ ਜੋੜਿਆਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ, ਉਹਦੇ ਵਿੱਚ ਫਰਜ਼ੀਵਾੜਾ ਹੋਣ ਲੱਗ ਪਿਆ। ਯੂਕੇ ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਨੇ। ਯੂਕੇ ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਜਿਹੜਾ ਫਰੰਟੀਲਿਟੀ ਕਲੀਨਿਕਾਂ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਚੋਣ ਦੇ ਉਲਟ ਗਲਤ ਡੋਨਰ ਜਿਹੜੇ ਨੇ ਐਗਸ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਇੱਥੋਂ ਘੱਟੋ ਘੱਟ 30 ਬੱਚੇ ਅਜਿਹੇ ਮਿਲੇ ਨੇ ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੈਟਸ ਦੇ ਨਾਲ ਜਿਹੜਾ ਪੈਦਾ ਹੋਏ ਮੰਨੇ ਜਾ ਰਹੇ ਨੇ। ਇਨ੍ਹਾਂ ਦੇ ਵਿੱਚੋਂ 11 ਬੱਚਿਆਂ DNA ਦੇ ਜਦੋਂ ਚੈੱਕ ਕੀਤਾ ਟੈਸਟ ਹੋਇਆ ਮੈਚ ਨਹੀਂ ਹੋ ਸਕਿਆ। ਇਨ੍ਹਾਂ 30 ਮਾਮਲਿਆਂ ਦੇ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਜਿਹੜੇ ਨੇ ਡੋਗਿਓਸ IVF ਸੈਂਟਰ ਦੇ ਨਾਲ ਸੰਬੰਧਿਤ ਨੇ। ਰੇਚਲ ਨਾਂ ਦੀ ਇੱਕ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਯੂਰਪ ਦੇ ਸਭ ਤੋਂ ਵੱਡੇ ਜਿਹੜਾ ਬੈਂਕ ਦੇ ਵਿੱਚੋਂ ਜਿਹੜਾ ਸੀਗਾ ਇਹ ਇੰਟਰਨੈਸ਼ਨਲ ਕ੍ਰਿਪਸ ਤੋਂ ਜਿਹੜਾ ਸੀ ਡੀਟੋ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਜਿਹੜਾ ਚੁਣਿਆ ਸੀਗਾ, ਪਰ DNA ਦੇ ਟੈਸਟ ਤੋਂ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਦੀ ਜੈਨੇਟਿਕ ਬਰੀਡ ਤੁਰਕੀ ਦੇ ਨਾਲ ਮੈਚ ਹੋ ਰਹੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕ੍ਰਿਊਸ ਦੇ ਜਿਹੜਾ ਸਪਸ਼ਟ ਕੀਤਾ ਕਿ ਉਹਨਾਂ ਦਾ ਡੋਗਸ ਜਿਹੜੇ ਨੇ ਡੋਨਰ ਨੇ ਕਲੀਨਿਕ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਡੋਨਰ ਜਿਹੜੇ ਨੇ ਕਨਸੀਵਡ UK ਸੰਸਥਾ ਦੇ ਅਨੁਸਾਰ ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੋਜੀਕਲ ਜਿਹੜਾ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ UK ਦੇ ਵਿਦੇਸ਼ ਮੰਤਰੀ ਵਿਦੇਸ਼ ਜਿਹੜੇ ਨੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਹੈ FCDO ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਉੱਤਰੀ ਸਾਈਪ੍ਰਸ ਦੇ ਵਿੱਚ ਫਰਟੀਲਿਟੀ ਇਲਾਜ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਦੱਸਿਆ ਗਿਆ। UK ਦੀ ਲੰਬੀ NHS ਜਿਹੜੀ ਹੈ ਵੱਡੀ ਜਿਹੜੀ ਸੰਸਥਾ ਹੈ ਹੈਲਥ ਦੀ, ਵੇਟਿੰਗ ਲਿਸਟ ਦੇ ਵਿੱਚ ਘੱਟ ਖਰਚਾ ਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਦੇ ਵਿੱਚ ਜਾਂਦੇ ਆ ਉੱਥੋਂ ਸਸਤਾ ਪੈਂਦਾ ਹੈ। ਹਾਲਾਂਕਿ ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਤੇ ਉੱਥੇ UK ਦੀ HFEA ਜਿਹੜੀ ਹੈ ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੋਲੋਜੀ ਜਿਹੜੀ ਅਥਾਰਟੀ ਹੈ ਵਰਗੀ ਕੋਈ ਵੀ ਸੁਤੰਤਰ ਜਿਹੜੀ ਹੈ ਸੰਸਥਾ ਜਾਂ ਸਖ਼ਤ ਨਿਯਮ ਉੱਥੇ ਨਹੀਂ ਨੇ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਬਖਸ਼ੀ ਜੀ ਦੁਬਈ ਤੋਂ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ ਬਖਸ਼ੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਤੇ ਨਾਲ ਦੇਸ਼ ਦਾ ਫਿਕਰ ਕਹਿੰਦੇ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਰੱਖਣਾ। ਔਜਲਾ ਸਾਹਿਬ ਲਿਖਦੇ ਨੇ ਹੋਰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਆਪਣੇ ਬਖਸ਼ੀ ਸਾਹਿਬ ਜੀ ਆਨੂ
2: ਜੀ ਥੈਂਕ ਯੂ ਸੋ ਮਚ ਵਾਸਤੇ ਰਵੋ ਤੇ ਬਈ ਭਾਈ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਬੈਰੂਨੀ ਜਿਹੜਾ ਹੈਗਾ ਖਬਰਾਂ ਜਿਹੜੀਆਂ
0: ਹੈਗੀਆਂ
2: ਤੇ ਬਿਲਕੁਲ ਬੜਾ ਕੁਛ ਹੋ ਰਿਹਾ ਜੀ। ਦੇਖੋ ਜਿਹੜਾ ਹੈਗਾ ਡੇਲੀ ਆਪਾਂ ਦੇਖਦੇ ਹਾਂ
0: ਜੀ,
2: ਪਰ ਗੱਲ ਉਹੀ ਹੈਗੀ ਆ ਕਹਿੰਦੇ ਨਾ ਇੱਥੇ ਵਕਤ ਹੈਗਾ ਕੀ ਹੈਗਾ ਇੱਥੇ ਦੁਨੀਆਂ ਦੇ ਵਿੱਚ ਵਕਤ ਹੈਗਾ ਹਿਸਾਬ ਹੈ ਨਹੀਂ
0: ਬਿਲਕੁਲ
2: ਅੱਗੇ ਜਾ ਕੇ ਜਿਹੜਾ ਹੈਗਾ ਕਹਿੰਦੇ ਹਿਸਾਬ ਹੋਣਾ ਹੈਗਾ ਵਕਤ ਨਹੀਂ ਮਿਲਣਾ ਉੱਥੇ ਕਈਆਂ ਨੇ ਕਹਿਣਾ ਕਹਿੰਦੇ ਨਾ ਜਦੋਂ ਬੰਦਾ ਉਹ ਫਿਰ ਬਾਅਦ ਚ ਅੱਖਾਂ ਖੁੱਲੀਆਂ ਤੇ ਕਹਿਣਾ ਯਾਰ ਹੁਣ ਸਾਨੂੰ ਪਤਾ ਲੱਗ ਗਿਆ ਜੀ, ਹੁਣ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਭੇਜੋ
0: ਜੀ,
2: ਤੇ ਜਵਾਬ ਆਏਗਾ ਵੀ ਉਮਰ ਕਿੰਨੀ ਹੈਗੀ ਆ
0: ਜੀ,
2: ਅਖੇ ਜੀ 60-70 60 70 ਦੇ ਵਿੱਚ ਤਾਂ ਤੂੰ ਕੁਛ ਕੀਤਾ ਨੀ, ਤੇਰਾ ਖਾਤਾ ਤਾਂ ਜੀਰੋ ਹੈਗਾ ਹਨਾ
0: ਜੀ,
2: ਜਾਂ ਤਾਂ ਕੁਛ ਸਵਾਰਿਆ ਜਾ ਕੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਤਾਂ ਕੀਤਾ ਨੀ ਉੱਥੇ
0: ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਇੱਥੇ ਵਕਤ ਹੈਗਾ, ਵਕਤ ਬੜਾ ਕਲੀਲ ਹੈਗਾ, ਇਸੇ ਵਕਤ ਦੇ ਵਿੱਚ ਹੀ ਬਲਾ ਅੱਲਾ ਦੀ ਕਸਮ ਜਿਹੜਾ ਹਮੇਸ਼ਾ ਹਮੇਸ਼ਾ ਨੇ ਵੀਰ ਭਵਿੰਦਰ ਜੀ ਅਸੀਂ ਕਾਮਯਾਬ ਹੋ ਜਾਣਾ, ਔਰ ਇਸੇ ਵਕਤ ਦੇ ਵਿੱਚ ਹੀ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੋ ਜਾਣਾ ਹੈਗਾ। ਹੁਣ ਇਹ ਡਿਸੀਜਨ ਆਇਆ ਸਾਡੇ ਹੱਥ ਦੇ ਵਿੱਚ, ਅਸੀਂ ਦੇਖਣਾ ਭਾਈ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਕਾਮਯਾਬ ਹੋਣਾ ਜਾਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਹੈਗਾ ਕਾਮਯਾਬ ਹੋ ਜਾਣਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਡਿਸੀਜਨ ਲੈਣਾ ਪੈਣਾ
0: ਬਿਲਕੁਲ,
2: ਤੇ ਬਾਕੀ ਇੱਥੇ ਹੈਗਾ ਵਕਤ ਬੜਾ ਖਿਸਕਦਾ ਜਾਂਦਾ ਪਿਆ, ਬਲਾ ਜਿਵੇਂ ਬਰਫ਼ ਖੋਰਦੀ ਨੀ ਜਾਂਦੀ, ਜਿਵੇਂ ਬਰਫ਼ ਸਾਹਮਣੇ ਧੁੱਪ ਦੇ ਵਿੱਚ ਪਈ ਆ ਉਹ ਖੁਰਦੀ ਜਾਂਦੀ ਪਈ ਆ ਖੁਰਦੀ, ਵਕਤ ਅੱਲਾ ਦੀ ਕਸਮ ਇਸੇ ਤਰ੍ਹਾਂ ਚਲਾ ਜਾਂਦਾ ਹੈਗਾ, ਸਾਡੀ ਜ਼ਿੰਦਗੀ ਵੀ ਐਵੇਂ ਹੀ ਚਲੀ ਜਾਣੀ ਹੈਗੀ ਆ, ਪਰ ਵਕਤ ਸੰਭਲ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਸਾਰਿਆਂ ਦਾ, ਹਾਂ ਸਾਰਿਆਂ ਦਾ ਜਿਹੜਾ ਹੈਗਾ ਭਲਾ, ਇਹ ਆਪਣਾ ਤਰ ਜਾਣਾ ਕੋਈ ਜਿਹੜਾ ਇੰਨਾ ਵੱਡਾ ਮਾਣਾ ਨੀ ਰੱਖਦਾ ਵੀ ਭਾਈ ਜਿਹੜੇ ਦੂਸਰੇ ਡੁੱਬਦੇ ਪਏ ਉਹਨਾਂ ਨੂੰ ਵੀ ਨਾਲ ਲੈ ਕੇ ਕਰੋ ਹਨਾ, ਫੇਰੀ ਨਜ਼ਾਰਾ ਹੁੰਦਾ
0: ਨਹੀਂ, ਉਹ ਕਹਿੰਦੇ ਅਸੀਂ ਤਾਂ ਡੁੱਬੇ ਰਹੇ ਹਾਂ ਨਾਲ ਦਿਆਂ ਨੂੰ ਨਾਲ ਲੈ ਕੇ ਡੁੱਬੀਏ ਸਵਾਂਗੇ ਕੱਲੇ ਕਦੋਂ ਜਾਈਏ ਜੀ।
2: ਜੀ ਜੀ ਬਿਲਕੁਲ ਬਿਲਕੁਲ, ਕਹਿੰਦੇ ਇੱਥੇ ਹੁਣ ਅਫਰਾ ਤਫਰੀ ਦਾ ਆਲਮ ਪਿਆ ਹੈਗਾ, ਕੱਲ ਨੂੰ ਸਵਾਲ ਹੋ ਜਾਣਾ ਹੈਗਾ, ਬੱਲਾ ਅੱਲਾ ਦੀ ਕਸਮ ਹੋ ਜਾਣਾ ਹੈਗਾ ਵੀ ਬਈ ਤੇਰੇ ਕੋਲ ਤੈਨੂੰ ਤਾਂ ਜਿਹੜਾ ਤੇਰੇ ਕੋਲ ਡੁੱਬਦੇ ਪਏ ਸੀ ਤੂੰ ਤਾਂ ਉਹਨਾਂ ਨੂੰ ਬਚਾ ਹੀ ਨਾ ਸਕਿਆ ਹਨਾ। ਇਹ ਚੀਜ਼ਾਂ ਹੈਗੀਆਂ, ਕੱਲ ਨੂੰ ਅਸੀਂ ਜਵਾਬ ਦੇ ਹੈਗੇ ਆ, ਵੀ ਆਰ ਰਿਸਪੋਂਸੀਬਲ, ਇਹ ਦੁਨੀਆਦਾਰੋਂ ਇਮਤਿਹਾਨ ਹੈਗਾ, ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੰਭਲਣਾ ਚਾਹੀਦਾ ਹੈਗਾ,
0: ਬਿਲਕੁਲ
2: ਜਵਾਬ ਦੇਈ ਆ ਸਾਡੀ ਜਿਹੜੇ ਹੈਗਾ, ਕੱਲ ਨੂੰ ਸਾਨੂੰ ਵੀ ਪੁੱਛਗਿੱਛ ਹੋ ਜਾਣੀ ਤੱਕ
0: ਜੀ।
2: ਤੇ ਲਓ ਜੀ ਦੋ ਕੁ ਬੋਲ ਜਿਹੜੇ ਹੈਗੇ ਮੈਂ ਸਾਂਝੇ ਕਰ ਦਵਾਂ ਜੀ ਤੁਹਾਡੀ
0: ਜੀ
2: ਜੀ

ਰੱਖ ਦੁਨੀਆ ਦਾ ਸਾਥ ਹੱਥ ਰੱਬ ਨੂੰ ਫੜਾ ਦੇ ਪੁੱਤਰਾਂ ਦੀ ਖੁਰਾਕ ਤੇ

0: ਨਿਆਣਾ ਦਾ ਸਾਥ ਹੱਥ ਰੱਬ ਨੂੰ ਫੜਾ ਦੇ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਆਖਰੀ ਸੌਂਗ
1: ਜੀ।

0: क्या बात है जी, क्या बात। बहुत खूब मोहम्मद जी, बहुत खूब। थैंक यू, बहुत बहुत शुक्रिया। हर बार की तरह चंगी चॉइस
1: शुक्रिया।
0: होंगी है तुहाडी। थैंक यू जी, थैंक यू जी। दोस्तों इस तरह जी मोहम्मद जी जुड़े सी ते आखर दे विच आपां गलबात अपनी सुनदे आ। गुरीमान जी भी नाल जुड़े हुए ने ते संखेप दे विच उन्हां दी गल सुन के फिर आपां कहानी दी सांझ पाउंदे आ। सत श्री अकाल गुरी जी, स्वागत है जी। अनुजी भाई जी,
1: ਬਾਈ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ
1: ਜੀ।
0: ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਅਨੁ ਜੀ, ਕੀ ਹਾਲ ਚਾਲ ਨੇ ਜੀ?
1: ਵਧੀਆ ਸਰ, ਤੁਸੀਂ ਦੱਸੋ ਜੀ।
0: ਠੀਕ ਠਾਕ ਜੀ, ਤੁਸੀਂ ਸੁਣਾਓ, ਕੀ ਕਹਿਣਾ ਚਾਹੋਗੇ?
1: ਮੈਂ ਤਾਂ ਇਹ ਦੇਖ ਰਿਹਾ ਸੀ ਜੀ, ਹੁਣ ਦਿੱਲੀ ਵਾਲੇ ਤੇ ਪੰਜਾਬ ਵਾਲੇ ਹੁਣ ਸਕੂਲਾਂ ਦੀ ਮੋਡੀਫਿਕੇਸ਼ਨ ਦੀ ਖੇਡ ਖੇਡਣ ਲੱਗੇ ਹੋਏ ਆ।
0: ਬਿਲਕੁਲ ਹੈ ਜੀ, ਬਿਲਕੁਲ। ਕਹਿੰਦੇ ਤੁਸੀਂ ਹਜ਼ਾਰ
1: ਹਾਂ
0: ਹਜ਼ਾਰ
1: ਵੀ
0: ਤੁਸੀਂ ਚੁਣੋ ਗੁਜਰਾਤ ਵਾਲੇ ਹੋ ਤੇ ਅਸੀਂ ਪੰਜਾਬ ਦੇ ਚਾਹੁੰਦੇ ਹਾਂ। ਕੇਜਰੀਵਾਲ ਸਾਹਿਬ ਦਿੱਲੀ ਚ ਬਹਿ ਕੇ ਕਹਿੰਦੇ ਹਜ਼ਾਰ ਤੇ ਨਾਲ ਮੀਡੀਆ ਲੈ ਕੇ ਚੱਲਦੇ ਆ ਕਿ ਇਹਨਾਂ ਦੇ ਵਧੀਆ ਬਿਹਤਰ ਕਿ ਇਹਨਾਂ ਦੇ ਸਕੂਲ ਨੇ। ਦਿੱਲੀ
1: ਦਸ
0: ਵਿੱਚੋਂ
1: ਸਾਲ ਬਾਅਦ
0: ਮਾਫੀ ਕਰ ਗਏ
1: ਕੇਜਰੀਵਾਲ ਸਾਹਿਬ ਨੇ ਵੀ ਕੀਤਾ ਹੈ ਜੀ
0: ਜੀ
1: ਦਿੱਲੀ ਦੇ ਵਿੱਚ। ਉਦੋਂ ਤਾਂ ਸਕੂਲ ਵਧੀਆ ਬਣੇ ਨੀ, ਹੁਣ
0: ਜੀ
1: ਜਦੋਂ ਸੈਂਟਰ ਗੌਰਮੈਂਟ ਆ ਗਈ ਹੈ ਹੁਣ ਇਹਨਾਂ ਨੂੰ ਮਾੜੇ ਦਿਖਣ ਲੱਗ ਪਏ।
0: ਬਿਲਕੁਲ ਹੈ ਜੀ ਜੀ
1: ਤੇ ਪੰਜਾਬ ਦੀ ਸਿੱਖਿਆ ਦਾ ਪੱਧਰ ਤੁਸੀਂ ਦੇਖ ਹੀ ਰਹੇ ਹੋ, ਜਿਸ ਸਕੂਲਾਂ ਦੇ ਵਿੱਚ ਜਵਾਕ ਹੀ ਨਹੀਂ ਹੈਗੇ ਜੀ,
0: ਜੀ
1: ਟੀਚਰ ਨੌਕਰੀ ਟੀਚਰਾਂ ਨੂੰ ਮਿਲਣੀ ਦੀ, ਕੋਈ ਨਵੇਂ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ।
0: ਜੀ
1: ਜਿਹੜੇ ਹੈਗੇ ਹੈ ਉਹ ਕਦੇ ਬੀਡੀਪੀ ਦੀ ਨੌਕਰੀ ਨਿਭਾ ਰਹੇ ਹੈ, ਕਦੇ ਵੋਟਾਂ ਜਨਗਣਨਾ ਵਾਸਤੇ ਜਾ ਰਹੇ ਹੈ।
0: ਜੀ
1: ਉਸ ਮਤਲਬ ਉਹ ਪੰਜਾਬ ਦੀ ਸਥਿਤੀ ਹੋ ਰੱਖੀ ਹੈ, ਮੈਂ ਸਟੱਡੀ ਨੂੰ ਲੈ ਕੇ
0: ਜੀ
1: ਵੀ ਜਿਹੜੀ ਮਤਲਬ ਬਿਆਨ ਨਹੀਂ ਕਰੀ ਜਾ ਸਕਦੀ ਵੀ ਇੰਨਾ ਲੋਕ ਬੱਚਿਆਂ ਦੀ ਪੜ੍ਹਾਈ ਦਾ ਹਾਲ ਮਾੜਾ ਕਰ ਦਿੱਤਾ, ਤੇ
0: ਜੀ
1: ਪਤਾ ਨੀ ਇਹ ਨੰਬਰ 1 ਕਿਹੜੇ ਹਿਸਾਬ ਨਾਲ ਕਹੀ ਜਾਂਦੇ ਆ ਪੰਜਾਬ ਨੂੰ ਪੜ੍ਹਾਈ ਦੇ ਮਾਮਲੇ।
0: ਜੀ ਬਿਲਕੁਲ ਹੈ ਜੀ
1: ਥੱਲੇ ਮੈਨੂੰ ਤਾਂ ਐਂ ਲੱਗਦਾ ਵੀ ਉਹਨੂੰ ਗਲਤੀ ਲੱਗ ਗਈ ਬੋਲਣ, ਇਹ ਥੱਲੋਂ ਨੰਬਰ 1 ਤਾਂ ਕਹਿਣੇ ਹੋਣੇ, ਉੱਪਰੋਂ ਨਹੀਂ ਕਿਹਾ ਹੋਣਾ ਜੀ।
0: ਬਾਕੀ ਉੱਥੇ ਦੇ ਦੱਸ ਸਕਦੇ ਨੇ ਜੀ ਜਿਹੜੇ ਵੱਸਦੇ ਨੇ ਵਸਨੀਕ ਜੀ, ਉਹਨਾਂ ਦੇ ਕੀ ਹਾਲਾਤ ਨੇ ਜੀ? ਬਿਲਕੁਲ ਹੈ
1: ਤੁਸੀਂ ਕਦੇ ਪੰਜਾਬ ਫੇਰੀ ਪਾਓ ਨਾ, ਚਲੋ ਅਸੀਂ ਤਾਂ ਮਤਲਬ
0: ਜੀ
1: ਇਹ ਚੀਜ਼ਾਂ ਚ ਨਿਕਲਦੇ ਰਹਿੰਦੇ ਆ, ਉਦਾਂ ਆਪਾਂ ਪੰਜਾਬ ਨੂੰ ਪੰਜਾਬ ਦੇ ਸਕੂਲਾਂ ਨੂੰ ਵਧੀਆ ਕਿੱਦਾਂ ਸਮਝਦੇ ਆ ਵੀ ਬਾਹਰੋਂ ਆਪਾਂ ਰੰਗ ਰੋਗਨ ਕਰਤਾ ਜੀ,
0: ਜੀ
1: ਅੰਦਰ ਆਪਾਂ LED ਸਕਰੀਨ ਲਾਤੀ। ਮੇਨ ਤਾਂ ਪ੍ਰੋਬਲਮ ਹੈਗੀ ਹੈ ਬੱਚਿਆਂ ਦਾ ਆਪਣਾ ਮਿਆਰ ਸਟੱਡੀ ਦਾ ਕੀ
0: ਮਿਆਰ
1: ਹੈ,
0: ਕੀ ਹੈ ਜੀ? ਬਿਲਕੁਲ ਹੈ ਜੀ।
1: ਉਹਨਾਂ ਨੂੰ ਕੀ ਪਤਾ। ਹੁਣ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਸ਼ੁਰੂ ਤੋਂ ਮਤਲਬ ਆਪਾਂ ਬੱਚੇ ਨੂੰ ਪੜ੍ਹਾਉਣ ਜਾਂਦੇ ਆ ਵੀ ਛੋਟੇ ਹੁੰਦੇ ਤੋਂ ਹੀ, ਉਹ ਬੱਚਾ ਪ੍ਰਾਈਵੇਟ ਸੈਕਟਰ ਪੜ੍ਹ ਕੇ ਸਕੂਲਾਂ ਦੇ ਵਿੱਚ ਮਤਲਬ 10ਵੀਂ 8ਵੀਂ 7ਵੀਂ ਤੱਕ ਤਾਂ ਅੰਗਰੇਜ਼ੀ ਫਟਾਫਟ ਬੋਲਣ ਲੱਗ ਪੈਂਦਾ
0: ਜੀ,
1: ਜਦਕਿ ਇਹ ਕੰਮ ਸਰਕਾਰੀ ਸਕੂਲਾਂ ਵਿੱਚ ਵੀ ਕੀਤਾ ਜਾ ਸਕਦਾ। ਉਹ ਜਿਹੜਾ ਸਰਕਾਰੀ ਸਕੂਲ ਚ ਪੜ੍ਹ ਰਿਹਾ ਬੱਚਾ, ਇਹ ਤਾਂ ਨੀ ਆਪਾਂ ਕਹਿ ਸਕਦੇ ਵੀ ਉਹ ਇੰਨਾ ਕੈਪੇਬਲ ਨੀ ਹੈਗਾ, ਹੋ ਸਕਦਾ ਦਿਮਾਗ ਉਹਦਾ ਹੋਰਾਂ ਬੱਚੇ ਨਾਲੋਂ ਵੀ ਜ਼ਿਆਦਾ ਹੋਵੇ,
0: ਬਿਲਕੁਲ ਹੈ ਜੀ।
1: ਪਰ ਉਹਦੀ ਪ੍ਰੈਪਰੇਸ਼ਨ ਤਾਂ ਅਸੀਂ ਕਰਵਾਉਣੀ ਹੈ ਨਾ,
0: ਜੀ ਬਿਲਕੁਲ ਹੈ ਜੀ
1: ਉਹ ਤਾਂ ਇਹ ਕਰਵਾ ਨੀ ਰਹੇ ਹੈਗੇ। ਉਦਾਂ
0: ਜੀ
1: ਬਸ ਗੱਲਾਂ ਨਾਲ ਕਹੀ ਜਾਂਦੇ, ਏਦਾਂ ਹੀ ਪਹਿਲਾਂ ਜਿਹੜੇ ਸੇਵਾ ਕੇਂਦਰ ਸੀਗੇ ਉਹ ਰੰਗ ਰੋਗਨ ਕਰਕੇ ਜੀ ਉਹ ਅੱਗੇ ਮਹੱਲਾ ਕਲੀਨਿਕ ਬਣਾ ਲਈ,
0: ਜੀ
1: ਮਹੱਲਾ ਕਲੀਨਿਕ ਵਾਲੇ ਹੁਣ ਪਹਿਲਾਂ ਜਦੋਂ ਪੈਸੇ ਵਧਾਉਣ ਦੀ ਵਾਰੀ ਆਈ ਹੁਣ ਸਾਰੇ ਸੇਵਾ ਕੇਂਦਰ ਮਹੱਲਾ ਕਲੀਨਿਕ ਵਾਲੇ ਵਿਹਲੇ ਕਰੇ ਵੇ ਪੜਤਾਲਾਂ ਕਰਦੇ ਫਿਰਦੇ, ਉਹਨਾਂ ਪੇ ਡਾਂਗਾ ਚਲਾਉਂਦੇ ਫਿਰਦੇ ਜੀ।
0: ਬਿਲਕੁਲ ਹੈ ਜੀ,
1: ਹੁਣ ਹੁਣ
0: ਹੁਣ ਤਨਖਾਹਾਂ
1: ਕੰਪੀਟੀਸ਼ਨ ਚੱਲ ਪਿਆ
0: ਵਧਾਤੀਆਂ ਜੀ
1: ਐਜੂਕੇਸ਼ਨ ਨੂੰ। ਹਾਂਜੀ ਹਾਂਜੀ
0: ਜੀ
1: ਐਜੂਕੇਸ਼ਨ ਦਾ ਕੰਪੀਟੀਸ਼ਨ ਚੱਲ ਪਿਆ ਤੇ ਟੀਚਰ ਨੂੰ ਚੋਗ ਪਾ ਦਿੱਤਾ ਵੀ ਕੋਈ ਨੀ ਥੋੜੀ ਤਨਖਾਹ ਵਧਾ ਦਿੰਦੇ ਆ ਜੀ ਤੇ ਹੁਣ ਸਕੂਲਾਂ ਦੇ ਬੱਚੇ ਤਿਆਰ ਕਰ ਲਓ। ਮੁੜ ਕੇ ਇਹਦਾ ਐਲਾਨ ਹੀ ਕੀਤਾ, ਇਹਦਾ ਕੋਈ ਮਤਲਬ ਦੇਖਿਆ ਜਾਵੇ ਕੋਈ ਪੇਪਰ ਵਰਕ ਥੋੜੀ ਹੈ ਕਿਤੇ, ਇਹਨਾਂ ਨੇ ਪੱਕਾ ਲਿਖ ਕੇ
0: ਬਿਲਕੁਲ
1: ਤਰੀ
0: ਬਿਲਕੁਲ
1: ਥੋੜੀ
0: ਬਿਲਕੁਲ
1: ਪੁਰਾਣੇ ਮੰਥ ਤੋਂ ਪੁਰਾਣੀ 150 ਸੈਲਰੀ ਆਪਾਂ ਵਧਾਉਣ ਲੱਗੇ ਆ
0: ਜੀ ਜੀ
1: ਉੱਪਰ ਆ ਸਾਡੇ ਸ਼ੈਲੀ ਵੀਰ ਜੀ ਨੇ ਹੋਰ ਕਿਸਾਨ ਨੇ ਇਹ ਹੁਣ ਅੱਜ ਆਪਾਂ ਨੋਟਿਸ ਕੀਤਾ ਵੀ ਅੱਜ ਇਹ ਬੈਨਰ ਬਣਵਾ ਰਹੇ ਫਲੈਕਸਾਂ ਬਣਵਾ ਕੇ ਲਵਾ ਰਹੇ
0: ਜੀ,
1: ਜਦਕਿ ਇਹਨਾਂ ਨੂੰ ਇਹ ਕੰਮ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਜਦੋਂ ਟਰਾਲੀ ਚੋਰੀਆਂ ਦਾ ਰੌਲਾ ਪਿਆ
0: ਰੌਲਾ ਪਿਆ
1: ਅੱਜ ਤੋਂ 7-8 ਮਹੀਨੇ ਪਹਿਲਾਂ।
0: ਬਿਲਕੁਲ ਹੈ ਜੀ,
1: ਇਹ ਵੀ ਮਤਲਬ ਨਾ ਮੈਂ ਹੁਣ ਸ਼ੈਲੀ ਬਾਈ ਨੂੰ ਵਿੱਚ ਇਨਵੋਲਵ ਨਹੀਂ ਕਰਦਾ ਪਰ ਮੈਂ ਇੱਕ ਕਿਸਾਨਾਂ ਦੀ ਗੱਲ ਕਰਦਾ ਵੀ ਇਹ ਕੰਮ ਚਲਾ ਕੇ ਕੈਸ਼ ਹੀ ਕਰਦੇ ਆ ਸਾਰਾ ਕੰਮ, ਮਤਲਬ ਇਹਨਾਂ ਵਿੱਚ ਵੀ ਕੋਈ ਉਹ ਮਤਲਬ ਨਜ਼ਰ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਇਹ ਪੰਜਾਬ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਵਰਡ ਨੇ ਕੋਈ
0: ਜੀ ਬਿਲਕੁਲ ਹੈ ਜੀ।
1: ਹੁਣ 27 ਤਰੀਕ ਨੂੰ ਇਹ ਧਰਦਾ ਫੇਰ ਤੇ ਪੰਜਾਬ ਬੰਦ ਦੀ ਫੇਰ ਕਾਲ ਦੇ ਰਹੇ ਹੈ
0: ਜੀ,
1: ਉਹੀ ਹੋਣੀ 7 ਤੋਂ 2 ਵਜੇ ਤੱਕ। ਪਰ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਰੀਸੈਂਟ ਹਲੇ ਦੇਖ ਕੇ ਹਟੇ ਆ ਵੀ ਲੋਕਾਂ ਨੇ ਇਹਨਾਂ ਦਾ ਕਿੰਨਾ ਵਿਰੋਧ ਕੀਤਾ, ਕਿੰਨੇ ਲੋਕ ਤੰਗ ਹੋਏ ਨੇ, ਜਿਹੜੇ ਬੰਦੇ ਨੇ ਦਿਹਾੜੀ ਕਰਨੀ ਹੈ ਤੇ ਜਿਹੜਾ ਪ੍ਰਾਈਵੇਟ ਸੈਕਟਰ ਚ ਵਰਕ ਕਰਦਾ ਉਹਨੂੰ ਛੁੱਟੀ ਨਹੀਂ ਮਿਲਦੀ, ਉਹ
0: ਜੀ
1: ਕਿੱਦਾਂ ਮੈਨੇਜ ਕਰੂਗਾ ਜੀ?
0: ਉਹ ਤਾਂ ਬਾਈ ਜੀ ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਨ ਲੱਗ ਗਈਆਂ ਨੇ, ਪਹਿਲਾਂ 4-4.5 ਸਾਲ ਚੁੱਪ ਚਪੀਤੇ ਬੈਠੀਆਂ ਰਹੀਆਂ ਨੇ
1: ਹਾਂਜੀ ਹਾਂਜੀ
0: ਜੀ, ਪੈਸੇ ਵੀ ਤੁਹਾਡੇ
1: ਸਪੋਰਟ
0: ਨਾਲ ਆ
1: ਕਰਨ ਦਾ
0: ਭਾਈ।
1: ਕਾਰਨ ਹੈ। ਦੇਖੋ ਹੁਣ ਸਿਆਸੀ ਪਾਰਟੀਆਂ ਕੋਲੇ ਕੈਸ਼ ਕਰਨ ਨੂੰ ਕੁਛ ਹੈ ਤਾਂ
0: ਹੁਣ
1: ਨਹੀਂ,
0: ਤਾਂ ਬੁੱਕਤ ਪੈਣੀ ਹੈ ਇਹਨਾਂ ਦੀ ਸਾਰੀ।
1: ਹਾਂਜੀ ਤੇ ਮਤਲਬ ਇਹਨਾਂ ਕੋਲ ਆਪਣੇ ਮੁੱਦੇ ਦਾ ਹੁੰਦੇ ਨੀ, ਬੋਲ ਹੁੰਦਾ ਨੀ, ਇਹ ਸੋਚਦੇ ਆ ਵੀ ਚਲੋ ਜਿਹੜਾ ਕੋਈ ਕਰੰਟ ਚੱਲ ਰਿਹਾ ਉਹਦੇ ਉਹਦੇ ਮਤਲਬ ਉਹਦੇ ਨਾਲ ਹੀ ਰਲ ਜਾਈਏ, ਸਾਡਾ ਵੀ ਨਾਮ ਹੋ ਜੂਗਾ ਵੀ ਆਪਾਂ ਵੀ ਸਪੋਰਟ
0: ਕੀਤੀ ਸੀ ਜੀ ਬਿਲਕੁਲ।
1: ਆਹ ਕੰਮ ਹੈ ਹੁਣ ਇਹ MLA ਵਾਸਤੇ ਚਲੋ ਆਪਾਂ ਹੀ ਅੰਮ੍ਰਿਤਪਾਲ ਨੂੰ ਖੜੇ ਕਰਨ ਲੱਗੇ ਹੈ ਜਾਂ ਉਹਨਾਂ ਦੇ ਹੋਰ ਲੋਕਾਂ ਨੂੰ ਖੜੇ ਕਰਨ ਲੱਗੇ ਨੇ, ਪਰਿਵਾਰਾਂ ਨੂੰ ਖੜੇ ਕਰਨ ਲੱਗੇ ਨੇ, ਪਰ ਮਤਲਬ ਆਪਾਂ ਚਾਹੁੰਦੇ ਹਾਂ ਵੀ ਹੁਣ ਜਿਹੜੀ ਸਾਡੀ ਸੋਚ ਹੈ ਵੀ ਜੇ ਤੁਸੀਂ ਅੱਗੇ ਕੋਈ ਬੰਦੇ ਲੈ ਕੇ ਵੀ ਆਣੇ ਨੇ ਵੱਖ ਪਾਰਟੀ ਵੀ ਖੜੀ ਕਰਨੀ ਹੈ ਸੈਂਟਰ ਗੌਰਮੈਂਟ ਇਹਨਾਂ ਦੇ ਗਲਤ ਲੋਕਾਂ ਦੇ ਅਗੇਂਸਟ, ਪਰ ਐਜੂਕੇਸ਼ਨ ਤਾਂ ਉੱਥੇ ਵੀ ਮੈਟਰ ਕਰਦੀ
0: ਕਰਦੀ ਹੈ ਜੀ, ਕਰਦੇ ਬਿਲਕੁਲ ਕਰਦੇ ਹੈ ਜੀ।
1: ਐਜੂਕੇਸ਼ਨ ਤੁਹਾਡੇ ਕੋਲ ਹੋਊਗੀ ਤੁਸੀਂ ਤਾਂ ਹੀ ਅਗਲੇ ਨਾਲ ਤਰਕ ਬਤਰਕ ਕਰੋਗੇ, ਉਹਨੂੰ ਤਾਂ ਹੀ ਤਾਂ ਸੁਧਾਰ ਲੈ ਕੇ ਆਓਗੇ, ਜਿਹੜੇ ਹੁਣ ਅੱਗੇ ਆਉਣ ਜਿਹਨੂੰ ਹੁਣ ਗੱਲਾਂ ਕਰੇ ਵੀ ਅੱਗੇ ਲਾਉਣਾ, ਐਜੂਕੇਸ਼ਨ ਦਾ ਕਮੀ ਤਾਂ ਇਹਨਾਂ ਵਿੱਚ ਵੀ ਹੈਗੀ ਹੈ
0: ਜੀ।
1: ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਮਤਲਬ ਘੱਟ ਐਜੂਕੇਟਡ ਪਰਸਨ ਆਉਣ ਵੀ ਸਾਡੇ ਨਾਲ ਕੋਈ ਤਰਕ ਬਤਰਕ ਕਰੇ ਨਾ, ਵੀ ਆਪਾਂ ਮਤਲਬ ਆਪਾਂ ਨੂੰ ਥੱਲੇ ਲਾ ਕੇ ਰੱਖੀਏ।
0: ਬਿਲਕੁਲ ਹੈ ਜੀ ਬਿਲਕੁਲ। ਹੁਣ ਬਾਈ ਜੀ ਇੱਥੇ ਚਲੋ ਮੈਂ ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ ਆ, ਫਿਨਲੈਂਡ ਦੀ ਗੱਲ ਹੈ, ਹੁਣ ਇੱਥੇ ਟੀਚਰ ਭੇਜੇ ਇਹਨਾਂ ਨੇ ਸਾਰਾ ਕੁਝ, ਪਰ ਜਿਹੜਾ ਉਸ ਸੂਬੇ ਦੇ ਕੋਲ ਕੀ ਓਨਾ ਪੈਸਾ ਖਰਚ ਕਰਨ ਦੇ ਲਈ ਜੋ ਜਿੰਨਾ ਪੈਸਾ ਇਹਨਾਂ ਸਕੂਲਾਂ ਦੇ ਵਿੱਚ ਬਕਾਇਦਾ ਕੋਟਾ ਰੱਖਿਆ ਜਾਂਦਾ ਹੈ, ਬਕਾਇਦਾ ਉਹਨਾਂ ਦਾ ਬਜਟ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ, ਮਿਊਨਿਸਪੈਲਿਟੀ ਦਾ ਹਰ ਪਿੰਡ ਦਾ ਜਿੱਥੇ ਸਕੂਲ ਹੈਗਾ ਉੱਥੇ ਉਹਨਾਂ ਨੇ ਆਪਣਾ ਬਜਟ ਦੇਣਾ ਆ, ਤੇ ਦੂਸਰਾ ਕੇਂਦਰ ਦੇ ਵੱਲੋਂ ਸਕੂਲਾਂ ਦੇ ਲਈ ਆਪਣਾ ਬਜਟ ਆਉਂਦਾ ਹੈ, ਠੀਕ ਹੈ, ਤੇ ਉਹ ਦੂਸਰਾ ਇਹ ਵੀ ਨਾਲ ਕਿ ਇੰਸਟਾ ਜਿਹੜਾ ਜੋ ਕੁਝ ਵੀ ਹੈ ਸੁਵਿਧਾਵਾਂ ਦੇਣੀਆਂ ਨੇ ਸਟਫ ਜੋ ਕਿ ਵਿੱਚ ਲਾਗੂ ਕਰਨਾ, ਚਾਹੇ ਉਹ ਸਵੀਮਿੰਗ ਪੂਲ ਨੇ, ਚਾਹੇ ਉਹ ਖੇਡਾਂ ਨੇ ਜੋ ਵੀ ਇੱਥੇ ਮਤਲਬ ਕਿ ਹਰ ਬੱਚੇ ਨੂੰ ਰੋਜ਼ ਖੇਡ ਦੀ ਕਲਾਸ ਨਾਲ ਲੱਗਦੀ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਵਿੰਟਰ ਖੇਡਾਂ ਨੇ ਮਤਲਬ ਕਿ ਸਮਰ ਦੀਆਂ ਖੇਡਾਂ ਨੇ, ਹੋਰ ਸਾਰਾ ਸੀਜ਼ਨ ਵਾਈਜ਼ ਜਿੱਦਾਂ ਖੇਡਾਂ ਚੱਲਦੀਆਂ ਉਹ ਸਾਰੀਆਂ ਚੱਲਦੀਆਂ, ਤੇ ਕੀ ਸਭ ਤੋਂ ਪਹਿਲਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇੱਥੇ ਹੁਣ ਬੱਚਿਆਂ ਦੇ ਲਈ ਬਕਾਇਦਾ ਹਰ ਸਕੂਲ ਦੇ ਵਿੱਚ ਇੱਕ ਨਰਸ ਹੈਗੀ ਹੈ, ਤੇ ਉਹ ਬੱਚਿਆਂ ਦੇ ਨਾਲ ਕੋਈ ਤੰਗੀ ਪਰੇਸ਼ਾਨੀਆਂ ਜਾਂ ਪੜ੍ਹਨ ਦੇ ਵਿੱਚ ਕਈ ਬੱਚਿਆਂ ਨੂੰ ਸਿੰਪਲ ਮਤਲਬ ਕਿ ਜੋ ਸਾਰਿਆਂ ਨੂੰ ਹੀ ਸਮਝ ਆ ਸਕਦਾ ਕਈਆਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਸਮਝਾਉਣ ਦੇ ਲਈ ਬਕਾਇਦਾ ਵੱਖਰਾ ਸਾਰਾ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਵੱਖਰੀਆਂ ਕਲਾਸਾਂ ਸਕੂਲ ਦੇ ਵਿੱਚ ਹੀ ਲਾਈਆਂ ਜਾਂਦੀਆਂ ਨੇ, ਕਿ ਉਹ ਚੀਜ਼ਾਂ ਇਹ ਪ੍ਰੋਵਾਈਡ ਕਰਾ ਸਕਦੇ ਨੇ, ਜਾਂ ਤਾਂ ਇੰਨਾ ਬਜਟ ਹੋਵੇ ਪੈਸਾ ਹੋਵੇ ਫਿਰ ਤਾਂ ਇਹ ਚੀਜ਼ਾਂ ਨੂੰ ਹੱਥ ਪਾਉਣ, ਵੀ ਹਾਂ ਇਕੱਲਾ ਇਹ ਥੋੜੀ ਹੈ ਵੀ ਅਸੀਂ ਭਾਈ ਬਾਹਰੋਂ ਮਤਲਬ ਕਿ ਟ੍ਰੇਨਿੰਗ ਲੈ ਲਈ ਆ ਤਾਂ ਉਹ ਚੀਜ਼ਾਂ ਲਾਗੂ ਵੀ ਤਾਂ ਕਰਨੀਆਂ ਪੈਣਗੀਆਂ ਨਾ, ਪਹਿਲਾਂ ਤੁਸੀਂ ਬੇਸ ਤਾਂ ਬਣਾਓ ਉਸ ਪੱਧਰ ਦਾ।
1: ਨਹੀਂ ਦੇਖੋ ਬਾਹਰੋਂ ਟ੍ਰੇਨਿੰਗ ਤਾਂ ਲੈ ਕੇ ਆ ਗਏ ਜੀ, ਚਲੋ ਮੈਂ ਨੀ ਕਹਿੰਦਾ ਵੀ ਕੋਈ ਮਾੜੀ ਗੱਲ ਕਰੀ, ਠੀਕ ਹੈ, ਪਰ ਬਾਹਰੋਂ ਟ੍ਰੇਨਿੰਗ ਲੈਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਉਹ ਚੀਜ਼ਾਂ ਆਪਣੇ ਮਤਲਬ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰੀਏ, ਉਹ ਤਾਂ ਆਪਾਂ ਕਰ ਹੀ ਨੀ ਰਹੇ
0: ਜੀ,
1: ਉਹ ਤਾਂ ਆਪਾਂ ਲਗਾ ਹੀ ਨੀ ਰਹੇ ਵੀ ਆਪਾਂ ਕੀ ਸਿੱਖ ਕੇ ਆਏ ਹਾਂ,
0: ਬਿਲਕੁਲ,
1: ਕਿਹੜੇ ਆਪਣੇ ਕਲਾਸ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਕਿਹੜੀ ਪ੍ਰੋਬਲਮ ਜੂਝ ਰਹੇ ਨੇ, ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ, ਉਹਨਾਂ ਦਾ ਮਿਆਰ ਕਿੱਦਾਂ ਚੇਂਜ ਕਰਨਾ, ਉਹਦੇ ਉੱਪਰ ਤਾਂ ਕੋਈ ਗੱਲਬਾਤ ਕਰਦਾ ਹੀ ਨੀ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਜੋ ਤੁਸੀਂ ਨਰਸਾਂ ਦੀ ਗੱਲ ਕਰ ਰਹੇ ਹੋ, ਮੈਂ ਤਾਂ ਕਹਿੰਦਾ ਇੱਥੇ ਜੇ ਟੀਚਰ ਪੂਰੇ ਹੋ ਜਾਣ ਉਹੀ ਬਹੁਤ ਹੈ ਜੀ।
0: ਨਹੀਂ ਜੇ ਰੋਜ਼ਗਾਰ ਦੇਣਾ, ਹੁਣ ਕਿੰਨੇ ਸਕੂਲ ਨੇ ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਇੱਕ ਪਾਲਿਸੀ ਲਿਆਓ ਭਈ ਸਾਡੇ ਇੱਥੇ ਕ੍ਰਾਈਮ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ, ਬੱਚੇ ਵੀ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਜੋ ਦੇਖਦੇ ਆ ਜਾਂ ਜਿਸ ਮਾਹੌਲ ਦੇ ਵਿੱਚ ਵਿਚਰਦੇ ਆ ਉਹਨੂੰ ਕੰਟਰੋਲ ਕਰਨ ਦੇ ਲਈ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ, ਘੱਟੋ ਘੱਟ ਇੱਕ ਨਰਸ ਚਾਹੇ ਉਹ ਪ੍ਰਾਈਵੇਟ ਨੇ ਤੇ ਚਾਹੇ ਉਹ ਗੌਰਮੈਂਟ ਦੇ ਆਪਣੇ ਨੇ, ਕਹਿਣ ਭਾਈ ਇੱਕ ਇੱਕ ਨਰਸ ਲਾਜ਼ਮੀ ਕਰੋ, ਤੁਹਾਨੂੰ ਰੱਖਣੀ ਪੈਣੀਗੀ, ਉਹਨਾਂ ਚਿਰ ਤੁਹਾਡਾ ਸਕੂਲ ਹੀ ਨਹੀਂ ਪਾਸ ਕਰਾਂਗੇ ਅਸੀਂ। ਘੱਟੋ ਘੱਟ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖ ਲੋ ਕਿੰਨੀ ਇੱਕ ਇੱਕ ਵੀ ਨਰਸ ਲੱਗੀ ਤਾਂ ਕਿੰਨਾ ਜੋਬ ਕ੍ਰੀਏਟ ਹੋ ਸਕਦੀ ਹੈ।
1: ਦੇਖੋ ਅਗਰ ਜੇ ਤੁਸੀਂ ਗੱਲ ਕਰਦੇ ਆ ਜੋਬ ਓਪਰਚੁਨਿਟੀ ਦੀ
0: ਜੀ,
1: ਬਹੁਤ ਲੂਪ ਹੋਲਸ ਨੇ ਜਿਹਦੇ ਵਿੱਚ ਹਲੇ ਜਿਹੜੇ ਪੂਰੇ ਹੋਣ ਵਾਲੇ ਨੇ, ਤੇ ਜੋਬ ਓਪਰਚੁਨਿਟੀ ਕੱਲੀ ਨਰਸ ਨੂੰ ਲੈ ਕੇ ਨੀ, ਹੋਰ ਬਹੁਤ ਚੀਜ਼ਾਂ ਨੂੰ ਲੈ ਕੇ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
1: ਇੱਕ ਨਰਸ ਨੀ ਆਪਾਂ ਲਾ ਸਕਦੇ ਵਿੱਚ, ਆਪਾਂ ਟੀਚਰ ਵੀ ਪੂਰੇ ਕਰ ਸਕਦੇ ਆ, ਫਿਰ ਤੁਸੀਂ ਜਿਹੜੇ ਆਪਾਂ ਮਿਡ ਡੇ ਮੀਲ ਦਿੰਦੇ ਆ ਉਹਨਾਂ ਵਿੱਚ ਵੀ ਦੇਖੋ ਇੱਕ ਇੱਕ ਦੋ ਦੋ ਜਾਣੇ ਨੇ, ਉਹ ਕਿੰਨਾ ਕੁ ਦੋ ਜਾਣੇ ਕਿਸ ਹਿਸਾਬ ਨਾਲ ਕੰਮ ਹੈਂਡਲ ਕਰਦੇ ਨੇ,
0: ਬਿਲਕੁਲ
1: ਸਕੂਲ ਦਾ ਬੱਚਾ ਹੈ, ਫਿਰ ਤੁਸੀਂ ਜਿਹੜੀ ਉਹ ਰੋਟੀ ਵੰਡ ਰਹੀ ਹੈ ਉਹਨੂੰ ਕੋਈ ਬੰਦਾ ਟੈਸਟ ਮਤਲਬ ਚੈੱਕ ਕਰੇ ਵੀ ਉਹਦਾ ਲੈਵਲ ਉਹਦਾ ਮਿਆਰ ਕੀ ਹੈ ਖਾਣੇ
0: ਪੀਣੇ। ਉਹ ਬਾਈ ਜੀ ਇੱਥੇ ਖਾ ਕੇ ਗਏ ਨੇ, ਆਪ ਸਕੂਲਾਂ ਦੇ ਵਿੱਚ ਖਾ ਕੇ ਗਏ ਨੇ, ਚਾਹੇ ਦੇਖ ਲੈਣ ਕਿ ਉਹ ਦੱਸ ਦੇਣ ਕਿ ਕਿਸੇ ਹੋਟਲ ਤੋਂ ਘੱਟ ਦਾ ਖਾਣਾ ਤੁਹਾਨੂੰ ਲੱਗਦਾ ਜਿਹੜਾ ਇੱਥੇ ਸਰਵ ਹੁੰਦਾ।
1: ਪਿੱਛੇ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆਂਗਨਵਾੜੀ ਚ ਪੰਜੀਰੀਆਂ ਬਣ ਕੇ
0: ਆਉਂਦੀ
1: ਸੀ ਤੋਂ ਸ਼ਾਇਦ ਤੁਸੀਂ ਭੁੱਲੇ ਨੀ ਹੋਵੋਗੇ, ਉਹਦਾ ਹਾਲ ਕੀ ਸੀ, ਉੱਲੀ ਲੱਗੀ ਆਉਂਦੀ ਸੀ ਪੈਕਟਾਂ ਦੇ ਵਿੱਚ, ਔਰ ਉਹ ਕੰਪਨੀ ਨੂੰ ਟੈਂਡਰ ਦਿੱਤੇ ਹੋਏ ਸੀ ਜਿਹੜੇ ਕੰਪਨੀ ਅੱਜ ਤੋਂ ਕੁਝ ਸਾਲ ਪਹਿਲਾਂ ਬੈਨ ਕੀਤੀਆਂ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ।
1: ਤੇ ਤੁਸੀਂ ਦੱਸੋ ਵੀ ਇਹ ਕੀ ਪੰਜਾਬ ਨੂੰ ਇਹ ਬੱਚੇ ਨੂੰ ਲੈ ਕੋਈ ਵਰਣ ਥੋੜਾ ਨੇ, ਇਹ ਤਾਂ ਖੇਡ ਤਮਾਸ਼ਾ ਹੋ ਰਿਹਾ ਜੀ, ਬਸ ਇਹ ਵੀ ਜੇਬਾਂ ਭਰੀਆਂ ਜਾ ਰਹੀਆਂ ਆਪਣੀਆਂ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ।
1: ਇਹਦੇ ਵਿੱਚ ਚੇਂਜਸ ਲਿਆਉਣ ਨੂੰ ਬਹੁਤ ਮਤਲਬ ਨਾ ਜ਼ਮੀਨੀ ਤੌਰ ਤੇ ਕੋਈ ਬੰਦਾ ਇੱਛਾ ਰੱਖ ਕੇ ਆਊ ਵੀ ਮੈਂ
0: ਜੀ
1: ਕਰਨਾ, ਉਹ ਤਾਂ ਹੋਣੀਆਂ ਨੇ ਗੱਲਾਂ ਨਾਲ ਨੀ ਹੋਣੀਆਂ,
0: ਗੱਲਾਂ ਨਾਲ ਨੀ, ਬਿਲਕੁਲ ਬਿਲਕੁਲ ਦਰੁਸਤ ਹੈ
1: ਗੱਲਾਂ ਨਾਲ ਕੁਛ ਨੀ ਬਣਨਾ ਜੀ।
0: ਜੀ
1: ਹੁਣ ਸੈਕਿੰਡ ਆ ਜਾਈਏ ਆਪਾਂ ਆ ਡੇਰਾ ਸੱਚਾ ਸੌਦੇ ਵਾਲੇ ਨੂੰ ਰੋਲ
0: ਜੀ
1: ਫੇਰ ਮਿਲ ਗਈ ਜੀ।
0: ਜੀ
1: ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਹੁਣ ਕਹਿਣਾ ਨੀ ਚਾਹੁੰਦਾ, ਵੈਸੇ ਮੈਨੂੰ ਇੱਥੇ ਲੱਗਦਾ ਵੀ ਸੈਂਟਰ ਗੌਰਮੈਂਟ ਨੇ ਜਵਾਈਓ ਬਣਾਇਆ ਮੈਨੂੰ
0: ਜੀ ਜੀ
1: ਹੁਣ ਸਾਡੇ ਮਤਲਬ ਸਿੰਘ ਅੰਦਰ ਬੰਦ ਨੇ, ਦੇਖਿਆ ਜਾਵੇ ਉਹ ਆਪਣੀ ਸਜਾਵਾਂ ਭੋਗ ਚੁੱਕੇ ਨੇ ਪੂਰੀਆਂ।
0: ਜੀ
1: ਇੱਕ ਉਹਨਾਂ ਦੇ ਮਦਰ ਵੀ ਦੇਖੋ ਬਿਮਾਰ ਨੇ,
0: ਜੀ
1: ਕਿ ਮਨੁੱਖਤਾ ਤੇ ਮਨੁੱਖਤਾ ਦੇ ਆਧਾਰ ਤੇ ਲਾ ਲਓ ਵੀ ਆਪਣਾ ਫਰਜ਼ ਨੀ ਬਣਦਾ ਵੀ ਆਪਾਂ ਨੂੰ ਉਹਨੂੰ 10 ਦਿਨ ਦੀ ਜਾਂ 12-15 ਦਿਨ ਦੀ ਹਫਤੇ ਦੀ ਉਹਨੂੰ ਪਰੋਲ ਦਿੱਤੀ ਜਾਵੇ। ਵੱਧ ਤੋਂ ਵੱਧ ਇਹੀ ਹੋ ਸਕਦਾ ਵੀ ਤੁਸੀਂ ਆਪਣੀ ਸ਼ਰਤਾਂ ਦੱਸ ਦੋ ਵੀ ਕਿਸੇ ਨਾਲ ਇਕੱਠ ਨੀ ਕਰਨਾ ਜਾਂ ਕੁਛ ਨੀ ਹੋਣਾ ਜਾਂ ਪੁਲਿਸ ਦੀ ਉਹਨਾਂ ਦੇ ਪੁਲਿਸ ਨਾਲ ਰਹੂਗੀ ਕੀ,
0: ਜੀ
1: ਬਹੁਤ ਸਾਰੀ ਚੀਜ਼ਾਂ ਨਾ ਲਾਗੂ ਕਰਕੇ ਇਹਨੂੰ ਪਰਮਿਸ਼ਨ ਦਿੱਤੀ ਜਾ ਸਕਦੀ ਹੈ, ਪਰ ਗੌਰਮੈਂਟ ਦੀ ਨੀਤ ਨਹੀਂ ਹੈਗੀ।
0: ਨਹੀਂ ਬਾਈ ਜੀ, ਉਹ ਦੇਖੋ ਹੁਣ ਗੱਲ ਹੋਣ ਵੀ ਲੱਗੀ ਸੀ, ਸ਼ੁਰੂ ਹੋਈ ਆ ਉਦਣ, ਆਪਾਂ ਤਾਂ ਕਰਕੇ ਸੈਣੀ ਸਾਹਿਬ ਨੇ ਵੀ ਇਹ ਗੱਲ ਤਾਂ ਹੀ ਕਹੀ ਸੀ ਕਿ ਅਸੀਂ ਤਾਂ ਉਹ, ਹੁਣ ਦੇਖੋ ਹੁਣ ਇਹਦੇ ਵਿੱਚ ਵੀ ਸਿਆਸਤ ਚੱਲਦੀ ਹੈ, ਸਾਨੂੰ ਸਿਆਸਤ ਨੇ ਮਾਰਿਆ ਜੀ, ਆਪਣਿਆਂ ਨੇ ਮਾਰਿਆ।
1: ਬਿਲਕੁਲ ਬਿਲਕੁਲ।
0: ਤੇ ਉਹਦੇ ਵਿੱਚ ਹੁਣ ਦੇਖੋ ਜੇ ਉਹ ਪੈਰੋਲ, ਇਹਨਾਂ ਨੂੰ ਸੀਗਾ ਡਰ ਕਿ ਭਾਈ ਅਕਾਲੀ ਦਲ ਦੀ ਤੇ ਬੀਜੇਪੀ ਦੀ ਚੜ੍ਹਤ ਹੋ ਜੂ ਜੇ ਉਹ ਆ ਗਿਆ, ਇੱਕ ਵੀ ਬੰਦਾ ਬਾਹਰ ਜਾਏ 2 ਘੰਟੇ ਲਈ ਆ ਗਿਆ, ਤੇ ਉਹ ਸਾਰੀ ਸਿਆਸਤ ਹੋਈ ਆ ਉਹਦੇ ਵਿੱਚ, ਮਤਲਬ ਕਿ ਛਡਾਉਣ ਦੇ ਲਈ ਧਰਨਾ ਨਹੀਂ ਲਾਇਆ ਸੀ ਵੀ ਨਾ ਛਡਾ ਛੁੱਟੇ ਹੈ ਨਾ, ਚਾਹੇ 2 ਘੰਟੇ ਲਈ ਵੀ ਆ ਜਾਂਦੇ ਬਾਹਰ, ਤਾਂ ਵੀ ਕਿਤੇ ਨਾ ਕਿਤੇ ਪੈਠ ਬਣ ਜਾਣੀ ਸੀ ਪਾਰਟੀਆਂ ਦੀ, ਤੇ ਉਹ ਇਹਨਾਂ ਨੂੰ ਡਰ ਪੈ ਗਿਆ, ਤਾਂ ਹੀ ਬਿਆਨਬਾਜ਼ੀ ਸ਼ੁਰੂ ਹੋ ਗਈ, ਸਾਰਾ ਕੁਝ ਹੋ ਗਿਆ।
1: ਤੁਸੀਂ ਇੱਕ ਚੀਜ਼ ਦੇਖੋ ਨਾ, ਉਹਨਾਂ ਨੂੰ ਪਰੋਲ ਦਵਾਉਣ ਵਾਸਤੇ
0: ਜੀ
1: ਆਪਾਂ ਕਿੰਨਾ ਇਕੱਠ ਕਰ ਰਹੇ ਹਾਂ, ਦੇਖ ਰਹੇ ਹਾਂ ਨਾ ਤੁਸੀਂ
0: ਜੀ,
1: ਮਤਲਬ ਜਦੋਂ ਪਰੋਲ ਮਿਲ ਜੂਗੀ ਉਦੋਂ ਕਿੰਨਾ ਇਕੱਠ ਹੋਊਗਾ ਜੀ। ਇਹ
0: ਜੀ
1: ਚੀਜ਼ਾਂ ਪਹਿਲਾਂ ਇਸ਼ਾਰਾ
0: ਕਰਦੀਆਂ ਨੇ, ਬਿਲਕੁਲ
1: ਆਪਾਂ ਗਲਤ ਟਰੈਕ ਉੱਤੇ ਜਾ ਰਹੇ ਹਾਂ।
0: ਬਿਲਕੁਲ ਉਹੀ ਤਾਂ ਗੱਲ ਸੈਣੀ ਸਾਹਿਬ ਨੇ ਉਦਨ ਕੋਡ ਕੀਤੀ ਸੀ, ਪਰ ਅਸੀਂ ਉਹਨੂੰ ਮਤਲਬ ਕਿ ਜਜ਼ਬਾਤੀ ਤੌਰ ਦੇ ਉੱਤੇ ਸੋਚਦੇ ਹਾਂ, ਪਰ ਪੇਪਰ ਵਰਕ ਜਾਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਨਹੀਂ ਨਾ ਸੋਚਦੇ, ਓਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਪੋਲੀਟੀਕਲ ਲੀਡਰ ਸੋਚਦੇ ਨੇ।
1: ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ, ਜਦੋਂ ਚਲੋ ਪਰੋਲ ਦੀ ਹਲੇ ਗੱਲ ਸ਼ੁਰੂਆਤ ਹੋਈ ਹੈ
0: ਜੀ,
1: ਉਸ ਟਾਈਮ ਭਾਈ ਹਵਾਰਾ ਜੀ ਦਾ ਅੰਦਰੋਂ ਇੱਕ ਵੀਡੀਓ ਫੁਟੇਜ ਬਾਹਰ ਆਉਂਦਾ ਹੈ,
0: ਹਾਂਜੀ,
1: ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ, ਚਲੋ ਬਾਹਰ ਇਹ ਚੀਜ਼ ਰੌਲਾ ਨਹੀਂ ਪੈ ਰਿਹਾ ਪਰ ਅੰਦਰ ਤਾਂ ਖਾਤੇ
0: ਕਿਤੇ
1: ਨਾ ਕਿਤੇ ਚਲੋ ਤਰਕ ਚੱਲ ਰਿਹਾ ਵੀ ਅੰਦਰੋਂ ਜੇਲ੍ਹ ਚੋਂ ਵੀਡੀਓ ਕਾਲ ਕਿੱਦਾਂ ਬਾਹਰ ਆ ਗਈ।
0: ਨਾਲੇ ਦੇਖੋ ਉੱਥੇ ਇਹ ਵੀ ਤਾਂ ਰੋਲਾ ਪੈ ਗਿਆ ਨਾ ਕਿ ਸਾਡਾ ਜਥੇਦਾਰ ਗੜਗੜਜ ਨੂੰ ਅਸੀਂ ਮੰਨਦੇ ਹੀ ਨਹੀਂ ਗਏ, ਭਾਈ ਸਾਡਾ ਤਾਂ ਜਥੇਦਾਰ ਹੀ ਜਗਤਾਰ ਸਿੰਘ ਅਵਾਰਾ ਹੈ, ਉਹ ਚੀਜ਼ਾਂ ਨੂੰ
1: ਹਾਂਜੀ
0: ਮਤਲਬ ਕਿ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਨਾ ਸਾਰੀਆਂ ਚੀਜ਼ਾਂ। ਬਿਲਕੁਲ
1: ਹਾਂਜੀ, ਇਹ ਚੀਜ਼ ਤਾਂ ਚਲੋ ਅੱਜ ਕੋਈ ਨਿਊ ਨੀ ਹੈਗੀ, ਇਹ ਅਸੀਂ ਬਹੁਤ ਟਾਈਮ ਪਹਿਲਾਂ ਸੁਣਦੇ ਆ ਰਹੇ ਹਾਂ, ਪਰ ਨਾ ਲੋਕ ਇਹਨਾਂ ਜਿਹੜੇ ਕਹਿ ਦਿੰਦੇ ਆ, ਲੋਕਾਂ ਦੀ ਕਹਿਣੀ ਕਤਲੀ ਵਿੱਚ ਫਰਕ ਬਹੁਤ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਲੋਕਾਂ ਦੀ ਮਤ ਨੀ ਇੱਕ ਹੈਗੀ, ਆਪਾਂ ਜਥੇਦਾਰ ਇਹਨੂੰ ਨੀ ਮੰਨਦੇ, ਆਪਾਂ ਜਥੇਦਾਰ ਉਹਨੂੰ ਨੀ ਮੰਨਦੇ,
0: ਤੇ
1: ਫਿਰ ਆਪਾਂ ਜਦੋਂ ਇਹ ਅਗਲੇ ਉੱਥੇ ਸਥਾਪਿਤ ਕੀਤੇ ਜਾਂਦੇ ਆ, ਲਾਏ ਜਾਂਦੇ ਆ, ਉਦੋਂ ਆਪਾਂ ਕਿਉਂ ਨੀ ਰੌਲਾ ਚੱਕਦੇ,
0: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਦੋਂ ਤਾਂ ਆਪਾਂ ਮੌਨ ਵੱਟ ਕੇ ਬਹਿ ਜਾਂਦੇ, ਅੱਜ ਤੱਕ ਕਿਸੇ ਨੇ ਇਹ ਵੀ ਨੀ ਰੌਲਾ ਪਾਇਆ ਵੀ ਯਾਰ ਜਿਹੜੀ ਐਸਡੀਪੀ ਸੀ ਜਿਹੜੀ ਪ੍ਰਧਾਨ ਨਿਯੁਕਤ ਕਰਦੇ ਆ, ਇਹਨੂੰ ਤੁਸੀਂ ਚੋਣਾਂ ਤੇ ਲੈ ਕੇ ਆਓ,
0: ਜੀ ਬਿਲਕੁਲ ਹੈ,
1: ਅੱਜ ਤੱਕ ਤਾਂ ਕਿਤੇ ਚੋਣ ਕਰਨ ਵਾਸਤੇ ਵੀ ਨੀ ਰੌਲਾ ਪਾਇਆ ਜੀ, ਔਰ ਬੀਬੀ ਸਿੰਘ ਹਰਸਿਮਰਤ ਕੌਰ ਬਾਦਲ ਸੀ ਤਾਂ ਫੱਟੇ ਚੱਕੇ ਹੋਏ ਨੇ ਜੀ, ਮਤਲਬ ਉਹਨਾਂ ਦੇ ਹਸਬੈਂਡ ਤੇ ਹਮਲਾ ਹੋਇਆ, ਇਹ ਪਾਰਟੀ ਦਾ ਹਮਲਾ ਦੱਸੀ ਜਾਂਦੇ ਨੇ ਆਪਣੇ ਆਪ,
0: ਬਿਲਕੁਲ ਬਿਲਕੁਲ ਬਿਲਕੁਲ,
1: ਵੀ ਪਾਰਟੀ ਕਿੱਥੇ ਇੱਕ ਬੰਦਾ ਕਿੱਥੇ ਹੈ, ਤੁਸੀਂ ਇਹ ਅੱਜ ਤੱਕ ਤੁਸੀਂ ਸਾਰੀ ਪਾਰਟੀ ਮਿਲ ਕੇ ਇੱਕ ਚੀਜ਼ ਡਿਸਾਈਡ ਨਹੀਂ ਕਰ ਸਕੇ ਵੀ ਇੱਕ ਬੰਦੇ ਕਰਕੇ ਪਾਰਟੀ ਚ ਸਾਰੀ ਮਤਲਬ ਸਟੇਬਿਲਿਟੀ ਖਰਾਬ ਰੱਖੀ, ਤੁਸੀਂ ਉਹਨੂੰ ਪ੍ਰਧਾਨਗੀ ਤੋਂ ਛੱਡ ਕੇ ਅੱਗੇ ਆਪਣੀ ਪਾਰਟੀ ਨੂੰ ਵਧਾਓ, ਕਿਸੇ ਹੋਰ ਨੂੰ ਸਾਹਮਣੇ ਲੈ ਕੇ ਆਓ ਜਿਹਨੂੰ ਪਾਰਟੀ ਪਸੰਦ ਕਰਦੀ ਹੋਵੇ, ਡੇ ਬਾਏ ਡੇ ਥੋੜੇ ਜੋ ਬੰਦੇ ਬਾਹਰ ਹੋ ਰਹੇ ਹੈ, ਪਰ ਇਹਨਾਂ ਨੇ ਪ੍ਰਸਿੱਧ ਥੋੜਾ ਛੱਡੀ ਹੈ ਜੀ,
0: ਜੀ
1: ਜਾ ਕੇ ਸੈਂਟਰ ਗੌਰਮੈਂਟ ਕੋਲ ਬਿੱਲ ਦਾ ਸਮਰਥਨ ਕਰੇ, ਮਤਲਬ ਨਾ ਜਦ ਪੰਜਾਬ ਚ ਹੜ ਆਏ ਸੀ ਇਹਨਾਂ ਨੇ ਪੰਜਾਬ ਚ ਲੋਕਾਂ ਦੀ ਬੜੀ ਮਦਦ ਕੀਤੀ ਸੀ, ਕਿਤੇ ਨਾ ਬਾਹਰ ਹਵਾ ਉਲਟੀ ਸੀ ਵੀ ਚਲ ਕੋਈ ਨੀ ਵੀ ਹੋ ਸਕਦਾ ਇਹਨਾਂ ਦੇ ਦਿਮਾਗੀ ਤੌਰ ਦਾ ਸੁਧਾਰ ਹੋ ਰਿਹਾ ਹੋਵੇ ਵੀ ਸ਼ਾਇਦ ਲੋਕਾਂ ਲਈ ਇਹ ਵਰਿਡ ਹੋ ਗਏ ਹੁਣ ਵੀ ਚਲੋ, ਪਰ ਹੁਣ ਉਹ ਤੋਂ ਬਾਅਦ ਇਹ ਨਾ ਡੇ ਬਾਏ ਡੇ ਮਤਲਬ ਬੇਵਕੂਫੀਆਂ ਹੀ ਕਰਦੇ ਨਜ਼ਰ ਆ ਰਹੇ,
0: ਜੀ ਜੀ ਜੀ ਬਿਲਕੁਲ,
1: ਕੋਈ ਵੀ ਨਾ ਵਿੱਚ ਇਹੋ ਜਿਹਾ ਮਤਲਬ ਇੱਕ ਵੀ ਬੰਦਾ ਕਹਿ ਦੇਵੇ ਵੀ ਇਹ ਚੱਜ ਦੀ ਕੋਈ ਇਹਨਾਂ ਦੇ ਬਿਆਨ ਨੀ ਚੱਜਦੇ, ਕੋਈ ਇਹਨਾਂ ਦੀ ਮਤਲਬ ਕੰਮ ਨੀ ਚੱਜਦੇ ਹੋ ਰਹੇ
0: ਜੀ,
1: ਇਹ ਹਾਲ ਹੈ ਮਤਲਬ ਨਾ ਹਰ ਹਰ ਚੀਜ਼ ਦੇ ਉੱਪਰ ਸਿਆਸਤ ਹੈ ਨਾ ਟੋਟਲੀ, ਆਪਾਂ ਕਹਿੰਦੇ ਆ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਛੱਡੋ, ਆ ਕਿਸਾਨ ਆਗੂ ਵੀ ਹਰੇਕ ਇਹ ਵੀ ਸਿਆਸਤ ਹੀ,
0: ਹਾਂ ਬਿਲਕੁਲ ਬਿਲਕੁਲ,
1: ਜਦੋਂ ਆਪਣੇ ਕੋਲੇ ਲੋਕ ਜਦੋਂ ਆਪਣੇ ਕੋਲੇ ਲੋਕ ਹੀ ਟੁੱਟ ਜਾਣਗੇ ਤਾਂ ਆਪਾਂ ਸਰਬਸੰਮਤੀ ਕਿਹਦੇ ਕੋਲ ਲਵਾਂਗੇ, ਆਪਣੇ ਕਿਸਾਨ ਬੰਦਿਆਂ ਕੋਲ
0: ਜੀ,
1: ਇਹਦਾ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਲੇ ਮੈਂ ਕਹਿੰਦਾ ਹਲੇ ਵੀ ਇਹ ਲੋਕਾਂ ਨੂੰ ਪੰਜਾਬ ਦੇ ਪੰਜਾਬ ਦੇ ਲਈ ਨਾ ਮਤਲਬ ਕੁਛ ਵਧੀਆ ਇਹਨਾਂ ਕੋਲ ਰੋਡ ਮੈਪ ਹੈ ਹੀ ਨੀ ਵੀ ਪੰਜਾਬ ਚਾਹੁੰਦਾ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ ਕੀ ਨੇ।
0: ਪਹਿਲਾਂ ਤਾਂ ਇਹੀ ਜ਼ਰੂਰੀ ਆ ਜੀ, ਜਥੇਬੰਦੀਆਂ ਕੀ ਚਾਹੁੰਦੀਆਂ ਨੇ ਆਪਣੇ ਆਪ ਦੇ ਵਿੱਚ ਸਿਰ ਜੋੜ ਕੇ ਪਹਿਲਾਂ ਬੈਠਣ, ਹੈ ਨਾ। ਉਹ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਹੈਗੀਆਂ ਨੇ ਗਲਤੀਆਂ, ਜਿਹ ਚ ਦੋ ਚਿੱਤੀ ਨਹੀਂ ਗੀ।
1: ਦੇਖੋ ਇੱਕ ਹਰਿਆਣੇ ਬੈਠ ਰਿਹਾ, ਇੱਕ ਰੇਲ ਰੋਕ ਰਿਹਾ, ਇੱਕ ਬਿਆਨਬਾਜ਼ੀ ਕਰ ਰਿਹਾ, ਇਹਨਾਂ ਦੇ ਆਪਸੀ ਦੂਰੀ ਚ ਨਹੀਂ ਹੈਗੀ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ।
1: ਤੁਸੀਂ ਪ੍ਰੈਸ਼ਰ ਕੀ ਮੇਨਟੇਨ ਕਰੋਗੇ ਸੈਂਟਰ ਗਵਰਨਮੈਂਟ ਉੱਪਰ, ਤੁਹਾਡੀ ਆਪਸੀ ਮਤਾ ਇੱਕ ਨਹੀਂ, ਜਦ ਤੁਸੀਂ ਪਹਿਲਾਂ ਉੱਥੇ ਹੀ ਗਏ ਹੈ। ਮੈਂ ਤਾਂ ਭਾਰਜਵੀਰ ਜੀ, ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਮੈਂ ਗੱਲ ਸੋਚਦਾ, ਜਦੋਂ ਪਹਿਲਾਂ ਕਿਸਾਨੀ ਧਰਨਾ ਲੱਗਿਆ
0: ਜੀ,
1: ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ MSP ਦਊਂਗਾ
0: ਜੀ,
1: ਤੁਸੀਂ ਉਹਨਾਂ ਤੋਂ ਬਗੈਰ ਲਿਖਿਤ ਪੜਤ ਕਰੇ ਬਿਨਾਂ ਤੁਸੀਂ ਉੱਠ ਕਿੱਦਾਂ ਗਏ?
0: ਬਿਲਕੁਲ ਜੀ,
1: ਇੱਕ ਬਿਆਨ ਨੂੰ ਆਧਾਰ ਬਣਾ ਕੇ ਫਿਰ ਕਿਤੇ ਨਾ ਕਿਤੇ ਇਹ ਲੱਗਦਾ ਨਾ ਵੀ ਅੰਦਰ ਖਾਤੇ ਕੋਈ ਨਾ ਕੋਈ ਪੈਸੇ ਨੂੰ ਲੈ ਕੇ ਸੈਟਿੰਗ ਹੋਈ ਹੋਈ ਹੈ।
0: ਬਿਲਕੁਲ ਬਿਲਕੁਲ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸੱਤਾ ਵੀ ਤਾਂ ਪਲਟਦੀ ਹੈ ਨਾ, ਉਹ ਵੀ ਉਹਨੂੰ ਵੀ ਨਾ ਇਗਨੋਰ ਕਰ ਸਕਦੇ ਹੈ। ਬਿਲਕੁਲ ਹੈ ਜੀ।

0: ਹਾਂ ਜੀ, ਅਸਲ ਦੇ ਵਿੱਚ ਹੀਰਿਆਂ ਦਾ ਜੀ।
1: ਬਿਲਕੁਲ ਬਿਲਕੁਲ, ਹਾਂਜੀ
0: ਜੀ,
1: ਹਾਂਜੀ,
0: ਥੈਂਕ
1: ਥੈਂਕ
0: ਯੂ
1: ਯੂ
0: ਜੀ,
1: ਸਰ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਕੁਝ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਸੰਖੇਪ ਦੇ ਵਿੱਚ ਨਾਂ ਲੈ ਕੇ ਫਿਰ ਆਗਿਆ ਲੈਣਾ ਤੇ ਵੈਸੇ ਕਹਾਣੀ ਦਾ ਮੂਡ ਸੀਗਾ ਮੇਰਾ। ਚਲੋ ਕੋਈ ਨੀ, ਇਸ ਹਫ਼ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕਹਾਣੀ, ਇਹ ਮੇਰਾ ਵਾਅਦਾ ਰਿਹਾ। ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਕਹਿੰਦੇ ਆ, ਸੁਣਨ ਵਾਲੇ ਦੋਸਤਾਂ ਨੂੰ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਗੁਰੀਮਾਨ ਬਾਈ ਜੀ, ਭਾਰਜ ਬਾਈ ਜੀ ਕਾਲ, ਹਾਂਜੀ ਆਈ ਗਈ ਸੀ ਉਹਨਾਂ ਦੀ। ਤੇ ਔਜਲਾ ਸਾਹਿਬ ਕਹਿੰਦੇ, ਦੇਸ਼ ਦਾ ਫਿਕਰ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਜਿਹੜਾ ਕਰਨਾ ਹੈ। ਤੇ ਮੁਹੰਮਦ ਜੀ ਕਹਿੰਦੇ ਆ, ਗੋਲਡਨ ਟਾਲਕ ਜੀ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਬਾਈ ਦੇ, ਇਲੈਕਸ਼ਨ ਦਾ ਕਹਿੰਦੇ ਲੈਵਲ ਦੱਸਦਾ ਹੁੰਦਾ ਸਕੂਲ ਕਿੰਨੇ ਕੁ ਕਹਿੰਦੇ ਅੱਗੇ ਹੈ ਜੀ, ਐਜੂਕੇਸ਼ਨ ਦਾ ਸੋਰੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਦੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਨੇ ਜੀ, ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਹਾਂਜੀ, ਫਰਾਂਸ ਦੀ ਅੱਜ ਖਬਰ ਮੰਦਭਾਗੀ, 300 ਘਰਾਂ ਦੀ ਬਰਬਾਦੀ ਹੋਈ ਆ ਉੱਥੇ। ਤੇ ਜਿਹੜਾ ਟੋਰਨਾਡੋ ਜਿਹੜਾ ਚੱਲਿਆ ਉੱਥੇ ਕਾਫੀ ਵੱਡੇ ਪੱਧਰ ਦੇ ਉੱਤੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ, ਭਾਰਜ ਬਾਈ ਸਿਆਂ ਜੀ, ਸਭ ਪਾਰਟੀਆਂ ਚੰਗੀਆਂ ਨੇ, ਸਭ ਪਾਰਟੀਆਂ ਪੰਜਾਬ ਦੇ ਪੱਖ ਦੇ ਵਿੱਚ ਨੇ ਤੇ ਪੰਜਾਬ ਸਿਆਂ ਦੀ ਬੱਲੇ ਬੱਲੇ ਹੈ। ਤੇ ਜਿਹੜੀ ਆ ਜਾਵੇਗੀ ਉਹਦੇ ਨਾਲ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਆ, ਬਿਲਕੁਲ ਸੱਚ ਕਿਹਾ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੁਆਬਾ ਪਰਿਵਾਰ ਨੂੰ। ਤੇ ਮੁਹੰਮਦ ਜੀ ਕਹਿੰਦੇ ਆ, ਸੋਹਣਾ ਪ੍ਰੋਗਰਾਮ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਕਹਿੰਦੇ ਜੇ ਬਾਂਦਰ ਚੋਣ ਨਿਸ਼ਾਨ ਲੈ ਲੈਂਦੇ ਸ਼ਾਇਦ ਕਿਤੇ ਟਪੂਸੀ ਵੱਜ ਹੀ ਜਾਂਦੀ ਜੀ ਕਹਿੰਦੇ ਜੀਰਾ ਸਾਹਿਬ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀਰਾ ਪਰਿਵਾਰ ਵੱਲੋਂ, ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ। ਗੁਰੀਮਾਨ ਜੀ ਕਹਿੰਦੇ, ਭੁਲੇਖੇ ਜਿਹੜਾ ਪਾਲ ਕੇ ਬੈਠੇ ਆ ਤੇ ਸਾਡੀ ਹਨੇਰੀ ਹੈ ਇਹ ਗੱਲਾਂ ਦੇ ਜਵਾਬ ਤਾਂ ਕਹਿੰਦੇ ਸਮੇਂ ਦੀ ਬੁੱਕਲ ਦੇ ਵਿੱਚ ਨੇ, ਕੌਣ ਆਉਂਦਾ ਕੌਣ ਨਹੀਂ। ਪਰ ਇਸ ਵਾਰੀ ਖਿਚੜੀ ਪੱਕਣੀ ਹੈ, ਲੋਕ ਦੱਸਦੇ ਸੱਜੇ ਆ ਜਾਂਦੇ ਆ ਤੇ ਖੱਬੇ ਆ, ਲੋਕਾਂ ਨੂੰ ਹੱਲੇ ਇਹ ਨਹੀਂ ਪਤਾ ਅਸੀਂ ਪੰਜਾਬ ਸਾਂਭਣਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਣੇ ਜੇ ਹਾਂਜੀ ਅੱਗੇ ਪੜ੍ਹ ਹੀ ਦਿੱਤਾ ਸੀ ਸੁਣੇ ਹਾਂ। ਤੇ ਨਾਲ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਡੇ ਮਦਰ। ਤੇ ਔਜਲਾ ਸਾਹਿਬ ਆਪਣੇ ਕੁਲਦੀਪ ਸਿੰਘ ਬਾਈ ਜੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ, ਸਤਿ ਸ੍ਰੀ ਅਕਾਲ ਪਿੰਡ ਰਤਨਗੜ੍ਹ ਤੋਂ ਕਹਿੰਦੇ ਨੇ ਜੀ। ਸੁਰਿੰਦਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੀ ਭਾਰਤ ਜੀ ਤੇ ਸਭ ਆਪਣੇ ਪਰਿਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਹੈ। ਕਹਿੰਦੇ ਹਾਂਜੀ ਉਹ ਡੋਗੀ ਦਾ ਰੋਲਾ ਸੁਣਦੇ ਹੋਣੇ ਆ ਤਾਂ ਕਰਕੇ ਕਹਿੰਦੇ ਨੇ, ਭਾਰਤ ਸਾਹਿਬ ਦਾ ਡੋਗੀ ਬਹੁਤ ਪਿਆਰਾ ਹੈ, ਨਾਮ ਹੈ ਚੀਕੂ। ਨਹੀਂ ਜੀ ਚੀਕੂ ਨਹੀਂ ਜੀ, ਸਿਸੂ, ਸਿਸੂ SU ਸਿਸੂ, ਚੀਕੂ SI SU ਜੀ, ਸਿਸੂ ਆ ਜੀ, ਚੀਕੂ ਨਹੀਂ ਗਾ ਜੀ। ਕੈਪਟਨ ਸਾਹਿਬ ਵਾਲਾ ਚੀਕੂ ਨਾ ਬਣਾ ਦਿਓ ਕਿਤੇ, ਹੋਰ ਨਾ ਮੇਰਾ ਰੋਲਾ ਪਵਾ ਦਿਓ। ਗੁਰੀਮਾਨ ਜੀ ਕਹਿੰਦੇ, ਬਾਕੀ ਸਾਊਂਡ ਗੁੱਡ ਹੈ ਜੀ, ਸੱਚੀ ਸਾਊਂਡ ਗੱਡੀ ਦੇ ਵਿੱਚ ਕਹਿੰਦੇ ਸੱਚੀ ਲਾਊਡ ਹੈ ਜੀ ਤੇ ਐਂਡ ਕਲੀਨ ਹੈ ਜੀ, ਚੱਲ ਰਿਹਾ ਗੱਡੀ ਦੀ ਆਵਾਜ਼ ਉੱਚੀ ਕਰ ਵਧੀਆ ਕਹਿੰਦੇ ਸੁਣਿਆ ਜਾ ਸਕਦਾ ਹੈ ਜੀ। ਤੇ ਇਸੇ ਤਰ੍ਹਾਂ ਲੋ ਦੋਸਤੋ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਆਸ਼ੀਰਵਾਦ ਦਿੰਦੇ ਨੇ। ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਤਨਾਮ ਸਿੰਘ ਜਾੜੀਆਂ ਚੱਲ, ਹੋਰ ਸਾਰੇ ਸੱਜਣਾਂ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਸਾਜੀਆਦ ਅਲੀ ਹੁਣਾਂ ਦਾ ਗੀਤ ਹੈ ਰਾਵੀ, ਤੇ ਉਹਦਾ ਆਨੰਦ ਮਾਣਦੇ ਆ ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਹੈ ਜੀ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫੱਤ

0: ਮਜ਼ਬੂਰ ਹੈ ਸਿਪਾਹੀ ਸਰਕਾਰ ਦਾ। ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ। ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਲਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ, ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੇਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ।

ਕਿਹਨੇ ਦੀ ਮੈਂ ਗੱਲ ਸੁਣਾਵਾ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਸੋ ਪਿਆਰੀ ਸਾਧ ਸੰਗਤ ਜੀ ਸਾਡੇ ਇੱਥੇ ਪੰਜਾਬੀ ਸਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ ਸਵੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ, ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਉਹ ਲੋਕ

0: ਦੇਬੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ, ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਭਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

ਵਾਰਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਟਰ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਸਰਸਾ ਨਦੀ ਦਾ।

0: kitchen cabinets LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestfood@gmail.com or call Big Parch 604-377-1092, British Columbia. Bestfood Kitchen Cabinets LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: Dwapa Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਫਿਰ ਤੋਂ ਤੁਹਾਡੇ ਨਾਲ। ਬੁੱਧਵਾਰ ਵਾਲਾ ਦਿਨ ਹੈ ਅਤੇ 2 ਸਪਤੰਬਰ 2026 ਦਾ ਦਿਹਾੜਾ ਹੈ ਅਤੇ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਆ, ਪਰ ਥੋੜ੍ਹਾ ਜਿਹਾ ਉਹ ਲੇਟ ਜੁੜਨਗੇ ਕੁਝ ਕੰਮ ਕਾਰ ਦੇ ਕਾਰਨ। ਅਤੇ ਉਸ ਤੋਂ ਪਹਿਲਾਂ ਆਪਾਂ ਦੇਸ਼ ਭੇਦ ਦੀਆਂ ਖਬਰਾਂ ਅਤੇ ਹੋਰ ਸਾਰੇ ਸਿਲਸਿਲੇ ਦੇ ਵੱਲ ਨੂੰ ਚੱਲਦੇ ਹਾਂ ਅਤੇ ਅੱਜ ਦਾ ਵਿਚਾਰ ਦੇਸ਼ ਭੇਦ ਦੀਆਂ ਖਬਰਾਂ ਅਤੇ ਨਾਲ ਦੀ ਨਾਲ ਦਾਨ ਪੁੰਨ ਜਿਹੜਾ ਉਹਦੇ ਉੱਤੇ ਚਰਚਾ ਜਿਹੜੀ ਚੱਲੇਗੀ ਤੁਹਾਡੇ ਨਾਲ। ਅਤੇ ਸ਼ਮੀ ਜੀ ਜਦ ਤੱਕ ਆਉਂਦੇ ਆ ਅਤੇ ਅੱਜ 2 ਸਤੰਬਰ ਦਾ ਦਿਨ ਹੈ ਦੋਸਤੋ, ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਚਲੋ ਅੱਗੇ ਵੱਧਦੇ ਹਾਂ, ਕਾਫ਼ੀ ਆਪਾਂ ਲੇਟ ਹੈ, 5-7 ਮਿੰਟ ਨਹੀਂ ਤਕਰੀਬਨ 8-10 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਅਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਅਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਅੱਜ ਦੇ ਵਿਚਾਰ ਦੀ, ਕਹਿੰਦੇ ਨੇ ਕਿ ਤੁਹਾਡੇ ਵੱਲੋਂ ਮਰਨ ਦੇ ਉਪਰੰਤ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਦੀ ਜ਼ਿੰਦਗੀ ਨੂੰ ਜਿਹੜੀਆਂ ਨੇ ਰੁਸ਼ਨਾ ਸਕਦੀਆਂ ਨੇ। ਇਸੇ ਤਰ੍ਹਾਂ ਦਾਨ ਪੁੰਨ, ਪੈਸੇ, ਧੇਲੇ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜ਼ਿੰਦਗੀ ਦਾ ਮਨੁੱਖਤਾ ਦੇ ਪ੍ਰਤੀ ਜਿਹੜੇ ਫਰਜ਼ ਨੇ, ਇਨਸਾਨਾਂ ਦੇ ਆਪ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ, ਉਹ ਆ ਬਹੁਤ ਕੁਝ ਜਿਹੜਿਆ ਨੇ, ਇਕੱਲਾ ਸਰਮਾਇਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾਨ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬਾਰੇ ਚਰਚਾ ਖੁੱਲ੍ਹ ਕੇ ਅੱਗੇ ਜਾ ਕੇ ਕਰਾਂਗੇ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਜਪਾਨ ਨੇ ਚੀਨ ਅੱਗੇ ਹਥਿਆਰ ਜਿਹੜੇ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਸੀ 1945 ਦੇ ਵਿੱਚ, 2 ਸਪਤੰਬਰ ਨੂੰ 1945 ਦੇ ਵਿੱਚ ਹੀ ਡੈਮੋਕ੍ਰੇਟਿਕ ਜਿਹੜਾ ਰਿਪਬਲਿਕਨ ਵੀਅਤਨਾਮ ਆਜ਼ਾਦ ਹੋਇਆ ਸੀ ਅਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਗਠਨ ਹੁੰਦਾ ਅਤੇ 1965 ਦੇ ਵਿੱਚ ਭਾਰਤ ਨੇ ਦਾਅਵਾ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਕਿ ਕੋਈ ਝਗੜੇ ਵਾਲਾ ਖੇਤਰ। ਅਤੇ 1968 ਦੇ ਵਿੱਚ ਬ੍ਰਿਟਿਸ਼ ਅਤੇ ਸੁਡਾਨ ਦੀ ਲੜਾਈ ਦੇ ਵਿੱਚ ਪਹਿਲੀ ਵਾਰ ਮਸ਼ੀਨ ਗੰਨ ਜਿਹੜੀ ਸੀ ਉਹਦੀ ਵਰਤੋਂ ਕੀਤੀ ਗਈ ਹੋਈ ਸੀਗੀ। 1969 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲਾ ਜਿਹੜਾ ਸੀ ਏਟੀਐਮ ਆਟੋਮੈਟਿਕ ਜਿਹੜਾ ਸੀ ਟੇਲਰ ਮਸ਼ੀਨ ਜਿਹੜੀ ਸ਼ੁਰੂ ਹੋਈ ਅਤੇ 1987 ਦੇ ਵਿੱਚ ਦੁਨੀਆ ਦੀ ਪਹਿਲੀ VCD ਜਾਰੀ ਕੀਤੀ ਗਈ ਅਤੇ ਅੱਜ ਵਿਸ਼ਵ ਨਾਰੀਅਲ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ ਅਤੇ ਸ਼ਾਇਦ ਅੱਖਾਂ ਦਾ ਜ਼ਿਕਰ ਉਹਦੇ ਵਿੱਚੋਂ ਵੀ ਆਉਂਦਾ ਹੈ ਕਿਉਂਕਿ ਨਾਰੀਅਲ ਦੇ ਉੱਤੇ ਇੱਕ 3 ਜਿਹੜੇ ਨਿਸ਼ਾਨ ਹੁੰਦੇ ਨੇ, ਇੱਕ 2 ਅੱਖਾਂ ਵਰਗੇ ਸਮਾਈਲ ਫੇਸ ਲੱਗਦਾ ਹੈ, ਨਾਰੀਅਲ ਦੇਖ ਕੇ ਆਪਾਂ ਨੂੰ ਹੱਸਦਾ ਵੀ ਹੈ। ਅੱਖਾਂ ਦਾ ਦਾਨ, ਅੱਖੀਆਂ ਵਾਲਿਓ ਅੱਖੀਆਂ ਬੜੀਆਂ ਹੀ ਨਿਆਮਤ ਨੇ, ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ ਗੱਡੀਆਂ ਦੇ ਵਿੱਚ ਨੇਤਰਹੀਣਾਂ ਵਾਲੇ ਪੈਸੇ ਮੰਗਣ ਸਮੇਂ ਜਿਹੜਾ ਬੋਲ ਸੁਣਾਈ ਦਿੰਦੇ ਸੀ ਸਾਡੇ ਨਾ, ਮੈਨੂੰ ਚੇਤੇ ਹੈ ਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਅਤੇ ਕਾਰਖਾਨੇ 'ਤੇ ਬੈਠੇ ਹੋਣਾ ਜਾਂ ਹੋਰ ਜਿਹੜੀ ਇੱਕ ਸ਼ੋਪ ਹੋਰ ਸੀ ਉੱਥੇ ਬੈਠੇ ਹੋਣਾ, ਤਾਂ 3-4 ਜਿਹੜੇ ਸੀ ਇਸੇ ਤਰ੍ਹਾਂ ਜਿਹੜੇ ਲੋੜਵੰਦ ਲੋਕ ਆਉਂਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਉਹ ਦੇਖ ਤਾਂ ਸਕਦਾ ਸੀ ਪਰ ਸੁਣ ਨਹੀਂ ਸਕਦਾ ਸੀ, ਅਤੇ ਉਹਦੇ ਪਿੱਛੇ ਇੱਕ ਦੂਸਰੇ ਦਾ ਮੋਢਾ ਫੜ ਕੇ ਲਾਈਨ ਬਣਾ ਕੇ ਉਹ ਤੁਰਦੇ ਹੁੰਦੇ ਸੀ, ਅੱਜ ਵੀ ਮੇਰੇ ਚੇਤਿਆਂ 'ਚ ਹੈ। ਅਤੇ ਉਹ ਜਿਹੜਾ ਸਵੇਰ ਨੂੰ ਆਉਂਦੇ ਸੀ ਤਾਂ ਸ਼ਾਮ ਤੱਕ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਅਤੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਕਰਦੇ ਸੀ, ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਨੇ। ਅਤੇ ਦੇਸ਼ ਦੇ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਜਿਹੜਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਛੋਟੀ ਉਮਰ ਦੇ ਵਿੱਚ ਖੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਦੇ ਨਾਲ ਕੋਰਨੀਆਂ ਜਿਹੜੀਆਂ ਨੇ ਧੁੰਦਲਾ ਹੋ ਜਾਂਦੀਆਂ ਨੇ, ਇਸ ਦੇ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋਣ ਲੱਗ ਜਾਂਦੀ ਹੈ। ਭਾਰਤ ਦੇ ਵਿੱਚ 52 ਲੱਖ, ਸੰਸਾਰ ਦੇ ਵਿੱਚ 2 ਕਰੋੜ ਤੋਂ ਵੱਧ ਲੋਕ ਐਸੇ ਨੇ ਜੋ ਅੰਨ੍ਹੇਪਣ ਦਾ ਸ਼ਿਕਾਰ ਨੇ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ, ਜੋ ਭਾਰਤ ਦੇ ਵਿੱਚ 2,70,000 ਦੇ ਕਰੀਬ ਦੱਸੀ ਜਾਂਦੀ ਹੈ। ਅਤੇ ਦੇਸ਼ ਦੇ ਵਿੱਚ ਦਾਨ ਦੇ ਵਜੋਂ ਹਰ ਸਾਲ 35,000 ਹੀ ਜਿਹੜੀਆਂ ਅੱਖੀਆਂ ਜਿਹੜੀਆਂ ਨੇ ਮਿਲਦੀਆਂ ਨੇ, ਜਾਣੀ ਕਿ ਅੱਖਾਂ ਮਿਲਦੀਆਂ ਨੇ। ਅੱਖੀਆਂ ਮਿਲਣ ਦਾ ਮਤਲਬ ਹੋਰ ਨਿਕਲ ਆਉਂਦਾ ਹੈ, ਪਿਆਰ ਮੁਹੱਬਤ ਵੱਲ ਨੂੰ ਚਲਿਆ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਦਾਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਿਹੜੇ ਪ੍ਰਾਪਤ ਹੁੰਦੀਆਂ ਹੈ, ਜਦੋਂ ਕਿ 15 ਲੱਖ ਕਾਰਨੀਆਂ ਦੀ ਜ਼ਰੂਰਤ ਜਿਹੜੀ ਹੁੰਦੀ ਹੈ। ਛੱਤੀਸਗੜ੍ਹ ਦੇ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਦੇ ਵਿੱਚ ਜਿਹੜੀਆਂ ਆਈਆਂ, 13 ਆਈ ਬੈਂਕ ਜਿਹੜੇ ਨੇ, ਅਤੇ ਡਾਕਟਰ ਅਤੇ ਲੋੜੀਂਦੇ ਪ੍ਰਬੰਧ ਵੀ ਜਿਹੜੇ ਘੱਟ ਨੇ। 3 ਕਿਸਮ ਦੇ ਨੇਤਰਹੀਣ ਹੁੰਦੇ ਆ ਇਹਦੇ ਵਿੱਚ, ਜਮਾਂਦਰੂ, ਦੁਰਘਟਨਾ ਦੇ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਜਿਹੜੀ ਆ ਹੋਣੀ, ਅਤੇ ਕੁਝ ਜਿਨ੍ਹਾਂ ਨੂੰ ਜਿਹੜਾ ਬਹੁਤ ਘੱਟ ਦਿਸਦਾ ਹੈ। ਇਹਨਾਂ ਲਈ ਜਿਹੜਾ ਅੰਗਹੀਣ ਕੋਟੇ 3% ਦੇ ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ। ਅੱਖਾਂ ਜਿਉਂਦਿਆਂ ਦਾਨ ਤਾਂ ਹੁੰਦੀਆਂ ਨੇ ਪਰ ਮਰਨ ਦੇ ਉਪਰੰਤ ਵੀ ਸੰਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ। ਇਹ ਮੌਤ ਦੇ 6 ਘੰਟੇ ਅੰਦਰ ਅੰਦਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਵਹਿਮੀ ਲੋਕਾਂ ਦਾ ਭਰਮ ਇਹ ਵੀ ਹੈ ਕਿ ਮ੍ਰਿਤਕ ਅਗਲੇ ਜਨਮ ਦੇ ਵਿੱਚ ਅੱਖਾਂ ਕੱਢਣ ਦੇ ਕਾਰਨ ਅੰਨਾ ਪੈਦਾ ਹੋਵੇਗਾ, ਇੱਦਾਂ ਦੇ ਸਾਡੇ ਲੋਕ ਸੋਚ ਵਾਲੇ ਨੇ। ਜਦਕਿ ਸੰਸਕਾਰ ਹੁਣ ਮੈਂ ਬੋਡੀ ਦਾਨ ਕੀਤੀ ਹੋਈ ਹੈ, ਇੱਥੇ ਦਿੱਤੀ ਹੋਈ ਹੈ, ਤਾਂ ਕੀ ਹੁਣ ਮੈਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਕਿ ਮੈਂ ਤਾਂ ਜੰਮਾਂ ਗਏ ਨਾ, ਫਿਰ ਇਸ ਹਿਸਾਬ ਦੇ ਨਾਲ ਤਾਂ ਮੈਂ ਤਾਂ ਆਪਣੀ ਹੋਂਦ ਹੀ ਖਤਮ ਕਰ ਲਈ ਆਉਣ ਵਾਲੇ ਸਮੇਂ ਦੀ। ਅਤੇ ਸਾਨੂੰ ਵੀ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਜਿਹੜੀ ਚਾਹੀਦੀ ਹੈ ਦੇਣੀ। ਅਤੇ ਪਟਿਆਲਾ ਦੀ ਡਾਕਟਰ ਹੈ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਜਿਹੜਾ ਸੀ, ਇੱਕੋ ਹੀ ਬੋਡੀ ਤੋਂ 37 ਲੋਕਾਂ ਨੂੰ ਅੰਗ ਲਾਏ ਗਏ ਉਹਦੀ ਬੋਡੀ 'ਚੋਂ, ਅਤੇ ਨਵੀਂ ਜ਼ਿੰਦਗੀ ਉਹਨੇ ਜਿਹੜੀ ਹੈ 37 ਲੋਕਾਂ ਨੂੰ ਦਿੱਤੀ। ਅੰਮ੍ਰਿਤਸਰ ਦੀ 39 ਦਿਨ ਦੀ ਜਿਹੜੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ। ਇਸੇ ਤਰ੍ਹਾਂ ਹੀ 9 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਪਦੀ ਸੂਰਾ ਸਿੰਘ ਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼ ਜਿਹੜੀ ਸੀ ਪਰਿਵਾਰ ਅਤੇ ਇਲਾਕੇ ਦੇ ਉੱਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਦੇ ਨਾਲ PGI ਚੰਡੀਗੜ੍ਹ ਦੇ ਵਿੱਚ 5 ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜ਼ਿੰਦਗੀ ਜਿਹੜੀ ਉਹਨਾਂ ਨੂੰ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋਂ ਹੀ ਚਲਾਈ ਗਈ ਮੌਤ ਉਪਰੰਤ ਸਰੀਰ ਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ, ਅਤੇ ਬਹੁਤ ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੇ ਵਿੱਚ ਨੇਤਰਦਾਨ ਬੈਂਕ ਨਹੀਂ ਹਨ, ਜੇ ਹੋਣ ਵੀ ਤਾਂ ਉਹਨਾਂ ਦੇ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀਂ ਨੇ। ਹਰ ਸਾਲ ਅੱਖਾਂ ਦਾਨ, ਮਹਾਨ ਦਾਨ, ਜੀਵਨ ਦਾਨ ਦੇ ਨਾਅਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ਼ ਦਿਨ 'ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹੈ, ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀਂ ਨਾ ਨਾ ਹੀ ਨਜ਼ਰ ਆਉਂਦੇ ਆ, ਅਤੇ ਅੱਖਾਂ ਦਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਦੇ ਨਾਲ ਚੱਲ ਰਹੇ ਨੇ। ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਦੇ ਵੱਲ ਧਿਆਨ ਦੇਣਾ ਚਾਹੀਦਾ, ਅਤੇ ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਅਤੇ ਅੰਗਾਂ ਦੀ ਬਹਿਰੂਮਤੀ ਅਤੇ ਜਿਹੜਾ ਸੀ ਤਸਕਰੀ ਜਿਹੜੀ ਹੈ ਦੀਆਂ ਖਬਰਾਂ ਚਰਚਾ ਦੇ ਵਿੱਚ ਰਹੀਆਂ। UP ਦੇ ਮੇਰਠ ਜ਼ਿਲ੍ਹੇ ਅੰਦਰ ਲਾਸ਼ਾਂ ਦਾ ਪੋਸਟਮਾਰਟਮ ਕਰਨ ਸਮੇਂ ਅੰਗ ਕੱਢ ਕੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕਾਂ ਨੂੰ ਵੇਚੇ ਜਾ ਰਹੇ ਨੇ। ਲੀਵਰ 1,000 ਤੋਂ ਲੈ ਕੇ 10,000 ਰੁਪਏ ਅਤੇ ਦਿਲ 20,000 ਰੁਪਏ ਵਿਕ ਰਹੇ ਨੇ। ਡਾਕਟਰਾਂ ਦੇ ਵੱਲੋਂ ਗੁਰਦੇ ਅਤੇ ਬੱਚੇਦਾਨੀਆਂ ਕੱਢਣ ਦੇ ਵੇਚਣ ਦੀਆਂ ਖਬਰਾਂ ਦੇ ਵਿੱਚ ਵੀ ਚਰਚਾ ਰਹੀ ਹੈ। PGI ਚੰਡੀਗੜ੍ਹ ਦੇ ਵੱਲੋਂ ਕਾਲੇ ਮੋਤੀਆਂ ਦੇ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ ਲੱਭ ਲਿਆ। ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ ਅਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ ਹੈ। ਕਾਲਾ ਮੋਤੀਆਂ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ, ਇਸ ਦੇ ਕਰਕੇ ਹੀ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਤਕਨੀਕ ਦੇ ਵਿੱਚ ਆਪਰੇਸ਼ਨ ਕਰਕੇ ਲੈਂਜ਼ ਅੱਖ ਦੇ ਆਕਾਰ ਦੇ ਵੱਡੇ ਲੈਂਜ਼ ਬਣਨੇ ਸ਼ੁਰੂ ਹੋ ਗਏ ਨੇ। ਇਹਨਾਂ ਦੀ ਕੀਮਤ ਦੂਜੇ ਲੈਂਜ਼ ਜਿੰਨੀ ਹੀ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਕੂਜਾ ਹੁਣਾਂ ਦੀ ਜਿਹੜੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਰਨਲ ਆਫ ਆਪਥਾਲ ਆਪਥਾਲੋਜੀ ਦੇ ਵੱਲੋਂ ਮਾਨਤਾ ਜਿਹੜੀ ਮਿਲ ਚੁੱਕੀ ਹੈ। ਉਹਨਾਂ ਅੱਖਾਂ ਦੇ ਵੱਡੇ ਆਕਾਰ ਦੇ ਲੈਂਜ਼ ਬਣਾਉਣੇ ਸ਼ੁਰੂ ਕਰਤੇ ਆ ਅਤੇ ਅੱਖਾਂ ਕਾਲੀਆਂ, ਭੂਰੀਆਂ, ਬਿੱਲੀਆਂ, ਨੀਲੀਆਂ ਅਤੇ ਪੀਲੀਆਂ ਖੂਨ ਦੀ ਕਮੀ ਜਾਂ ਪੀਲੀਏ ਦੇ ਕਾਰਨ ਹੁੰਦੀਆਂ ਨੇ। ਕਈਆਂ ਦੀਆਂ ਅੱਖਾਂ ਮੋਟੀਆਂ ਅਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧੱਸੀਆਂ ਹੁੰਦੀਆਂ ਨੇ ਅਤੇ ਅੱਖਾਂ ਦੇ ਨਾਲ ਸਭ ਤੋਂ ਜ਼ਿਆਦਾ ਮੁਹਾਵਰੇ 50 ਦੇ ਕਰੀਬ ਨੇ। ਕਹਾਵਤਾਂ, ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀਂ ਹੈ। ਆਖਰ ਦੇ ਵਿੱਚ ਅੱਖੀਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਪਿਲਾਓ ਨਾ। ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਹਨਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ ਚਿਤਾ ਦੇ ਵਿੱਚ ਜਾਣਗੀਆਂ, ਸੁਆਹ ਬਣ ਜਾਣਗੀਆਂ, ਕਬਰ ਦੇ ਵਿੱਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ। ਅਤੇ ਦੋਸਤੋ, ਇਹਨਾਂ ਨੂੰ ਮਿੱਟੀ ਹੋਣ ਤੋਂ ਬਚਾਓ, ਸਵਾਹ ਹੋਣ ਤੋਂ ਬਚਾਓ, ਅਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜਾ ਅੱਖਾਂ ਲਵਾਓ ਅਤੇ ਲਾਓ, ਅਤੇ ਤਾਂ ਹੀ ਕੁਝ ਨਾ ਕੁਝ ਉਹ ਦੇਖ ਸਕਣਗੇ ਅਤੇ ਅੱਗੇ ਸੰਸਾਰ ਨੂੰ ਜਿਹੜਾ ਵਾਚ ਸਕਣਗੇ। ਅਤੇ ਲਓ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਸ਼ੰਮੀ ਜੀ ਕੁਝ ਹੀ ਪਲਾਂ ਤੱਕ ਆਪਣੇ ਨਾਲ ਜੁੜਨਗੇ ਅਤੇ ਤਦ ਤੱਕ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਅੱਜ ਖਬਰਾਂ ਦੇ ਨਾਲ ਕਰਦੇ ਹਾਂ। ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਰਾਜੇ ਚੰਨੀ ਤੋਂ ਮੋਹ ਭੰਗ ਹੋ ਗਿਆ, ਪ੍ਰਗਟ ਸਿੰਘ ਧੁੱਪ ਗੰਢ ਹੋ ਗਿਆ ਨਾਲ, ਅਤੇ ਈਡੀ ਦੇ ਨਾਲ ਵਿਵਾਦ ਬਦਲਿਆ ਈਡੀ ਦੇ ਨਾਲ ਵਿਵਾਦ ਹੋਇਆ ਅਤੇ ਬਦਲੀਆਂ ਦੇ ਵਿੱਚ ਫਸੀ ਹੈ ਸਰਕਾਰ, ਅਤੇ ਟਰੰਪ ਦਾ ਨਵਾਂ ਏਜੰਡਾ ਚੀਨ ਦਾ ਅਫਰੀਕਾ ਧੰਦਾ, ਉਹਦਾ ਜ਼ਿਕਰ ਕਰਾਂਗੇ। ਅਤੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ, ਅਮੈਰੀਕਾ ਦੀ ਜਨਮ ਜਾਤ ਜਿਹੜੀ ਹੈ ਨਾਗਰਿਕਤਾ, ਈਡੀ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ, ਬਲਵੰਤ ਸਿੰਘ ਰਾਜੋਆਣਾ ਦੇ ਇਲਾਜ ਦਾ ਮੁੱਦਾ, ਬੈਂਕ ਘੁਟਾਲੇ ਅਤੇ ਦੁਨੀਆ ਭਰ ਦੇ ਬਦਲਦੇ ਭੂ ਰਾਜਨੀਤਿਕ ਹਾਲਾਤਾਂ ਤੱਕ ਅੱਜ ਨਜ਼ਰ ਘੁਮਾਵਾਂਗੇ। ਅਤੇ ਪਿੱਛੇ ਲੁਕੇ ਬਹੁਤ ਵੱਡੇ ਸਵਾਲ ਨੇ, ਉਹਨਾਂ ਨੂੰ ਵੀ ਝਾਤ ਪਾਵਾਂਗੇ। ਅਤੇ ਪ੍ਰਗਟ ਸਿੰਘ ਦੀ ਵੇਣੂਗੋਪਾਲ ਦੇ ਨਾਲ ਮੁਲਾਕਾਤ, ਅਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਲੈ ਕੇ ਈਡੀ ਦੇ ਦਾਅਵਿਆਂ ਅਤੇ ਪੰਜਾਬ ਸਰਕਾਰ ਦੇ ਜਵਾਬ ਤੱਕ ਦਾ ਸਵਾਲ, ਅਸਲ ਸੱਚ ਕੀ ਹੈ ਅਤੇ ਸਿਆਸਤ ਕਿੱਥੇ ਜਾ ਰਹੀ ਹੈ। ਕੈਨੇਡਾ ਦੇ ਵਿੱਚ MITT ਕਾਲਜ ਜਿਹੜੇ ਨੇ ਉਹਨਾਂ ਦੀਆਂ ਗਤੀਵਿਧੀਆਂ ਅਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ। ਜਿਹੜੀਆਂ MITT ਕਾਲਜ ਨੇ ਉਹਨਾਂ ਦੀ ਗਤੀਵਿਧੀਆਂ ਸਮੇਟਣ ਦਾ ਫੈਸਲਾ ਹੋਇਆ, ਅਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੀ ਸੰਕੇਤ ਦਿੰਦਾ ਇਹ, ਉਹਦੇ ਬਾਰੇ ਗੱਲ ਕਰਾਂਗੇ। ਅਤੇ ਅਮੈਰੀਕਾ 'ਚ ਜਨਮਜਾਤ ਨਾਗਰਿਕਤਾ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਕਿੱਥੇ ਜੜੀ ਪਹੁੰਚੀ ਹੈ, ਅਤੇ ਈਰਾਨ ਅਮੈਰੀਕਾ ਤਣਾਅ ਦੇ ਉੱਤੇ ਚੀਨ ਦੀਆਂ ਅਫਰੀਕਾ ਦੇ ਵਿੱਚ ਵੱਧ ਰਹੀਆਂ ਫੌਜੀ ਸਰਗਰਮੀਆਂ ਦੁਨੀਆ ਦੀ ਤਾਕਤ ਦਾ ਸੰਤੁਲਨ ਕਿਵੇਂ ਬਦਲ ਸਕਦੀਆਂ ਨੇ, ਇਹ ਸਾਰਾ ਕੁਝ ਤੁਹਾਡੇ ਅੱਗੇ ਰੱਖਾਂਗੇ। ਲਓ ਫਿਰ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸ਼ੁਰੂਆਤ ਕਾਂਗਰਸ ਦੀ। ਅੱਜ ਤੋਂ ਪ੍ਰਗਟ ਸਿੰਘ ਦੀ ਵੇਣੂਗੋਪਾਲ ਦੇ ਨਾਲ ਮੀਟਿੰਗ ਹੋਈ ਹੈ, ਅਤੇ ਰਾਹੁਲ ਗਾਂਧੀ ਦੇ ਦੌਰੇ ਦੇ ਬਾਰੇ ਦਿੱਤਾ ਵੱਡਾ ਬਿਆਨ ਆ। ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਦਿੱਲੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਅਤੇ ਹੋਰ ਵੱਖ ਵੱਖ ਮੁੱਦਿਆਂ ਸਣੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਹੋਇਆ। ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਲੋਕਾਂ ਦੇ ਨਾਲ ਜੁੜੇ ਮੁੱਦੇ ਮੀਟਿੰਗ ਦੇ ਦੌਰਾਨ ਵਿਚਾਰੇ ਗਏ ਨੇ, ਅਤੇ ਉਹਨਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਥੇਬੰਧਕ ਪੱਧਰ ਦੇ ਉੱਤੇ ਤਿਆਰੀਆਂ ਨੂੰ ਤੇਜ਼ ਕਰਨ ਦੇ ਉੱਤੇ ਵੀ ਚਰਚਾ ਹੋਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਦੌਰਾ ਜਿਹੜਾ ਕਰਨਗੇ, ਅਤੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ 'ਚ ਯਾਤਰਾ ਕੀਤੀ ਜਾਏਗੀ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਰਾਹੁਲ ਗਾਂਧੀ ਦੇ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਅਤੇ ਸੂਬੇ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਨੂੰ ਕਹਿੰਦੇ ਸਮਝਣਾ ਹੋਵੇਗਾ। ਹਾਲੇ ਤੱਕ ਸਮਝਿਆ ਹੀ ਨਹੀਂ ਜੀ, ਮੁੱਦਿਆਂ ਨੂੰ ਦੇਖ ਲਓ। ਦੂਸਰੇ ਪਾਸੇ ਈਡੀ ਦੇ ਵੱਲੋਂ ਭੇਜੇ ਜਾ ਰਹੇ ਪੱਤਰ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ ਹੈ ਅਮਨ ਅਰੋੜਾ ਹੋਣਾ ਨੇ। ਕੈਸ਼ ਫਾਰ ਟ੍ਰਾਂਸਫਰ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਚਿੱਠੀ ਲਿਖੀ ਸੀ ED ਦੇ ਵੱਲੋਂ, ਅਤੇ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨੇ ਜਿਹੜਾ ਸਖ਼ਤ ਰੁੱਖ ਅਪਣਾਇਆ, ਅਤੇ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਕੇਂਦਰੀ ਜਾਂਚ ਏਜੰਸੀ ਪੰਜਾਬ ਪੁਲਿਸ ਦੇ ਨਾਲ ਪੁਖਤਾ ਅਤੇ ਠੋਸ ਸਬੂਤ ਸਾਂਝੇ ਨਹੀਂ ਕਰਦੀ ਉਦੋਂ ਤੱਕ ਕੋਈ FIR ਦਰਜ ਨਹੀਂ ਕੀਤੀ ਜਾ ਸਕਦੀ। ED ਈਡੀ ਦੇ ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਉੱਤੇ ਵੀ ਜਵਾਬ ਦੇ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁਝ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਦੇ ਵਜੋਂ ਵਰਤ ਰਹੀ ਹੈ ਅਤੇ ਈਡੀ ਦੇ ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਨੇ ਉਹ ਪੜਨਯੋਗ ਜਿਹੜੇ ਨੇ ਹੀ ਨਹੀਂ ਨੇ। ਈਡੀ ਦੇ ਕਦੇ ਉਹਨਾਂ ਦਾ ਜਿਹੜਾ ਕਦੇ ਉਹਨਾਂ ਦੇ ਸਾਥੀ ਲਾਲਚੰਦ ਕਟਾਰੂ ਚੱਕ ਦਾ ਨਾਂ ਲੈਂਦੀ ਹੈ ਅਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਉੱਤੇ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਸੀ। ਦੂਜੇ ਪਾਸੇ ਈਡੀ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਸੰਬੰਧੀ ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ ਪੱਤਰ ਲਿਖੇ ਨੂੰ 30 ਦਿਨ ਬੀਤ ਚੁੱਕੇ ਹੈ ਅਤੇ ਇਸਦੇ ਇਸੇ ਦੇਰੀ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਜਾਂ ਉਹਨਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਇਹ ਪੂਰਾ ਮਾਮਲਾ ਮਈ ਮਹੀਨੇ ਦੇ ਵਿੱਚ ਨਿਖਿਲ ਗੋਹਲ ਦੇ ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸਾਹਮਣੇ ਆਇਆ। ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਅਰੋੜਾ ਨੇ ਕਿਹਾ ਕਿ ਹਾਊਸਿੰਗ ਮੰਤਰੀ ਦੇ ਵਜੋਂ ਉਹਨਾਂ ਦੇ ਉੱਤੇ ਅਲਟਸ ਪ੍ਰੋਜੈਕਟ ਦੇ ਲਈ CLU ਅਤੇ ਲਿਆ ਆਊਟ ਪਲਾਨ ਜਿਹੜਾ ਬਦਲਣ ਦੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਅਤੇ 2011 ਅਤੇ 2022 ਦੇ ਵਿਚਕਾਰ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਪ੍ਰੋਜੈਕਟ ਨੂੰ 6 CLU ਦਿੱਤੇ ਗਏ ਸਨ ਅਤੇ ਲੇਆਊਟ ਪਲਾਨ ਵੀ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਹਿੰਦੇ ਬਦਲੇ ਗਏ। ਇਹ ਸਾਰੇ ਬਦਲਾਅ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਨੇ ਅਤੇ ਉਹਨਾਂ ਕਿਹਾ ਕਿ ਈਡੀ ਦੇ ਵੱਲੋਂ ਜਿਨ੍ਹਾਂ 2 FIRs ਨੂੰ ਜਿਹੜਾ ਆਧਾਰ ਬਣਾਇਆ ਜਾ ਰਿਹਾ ਉਹਨਾਂ ਨੂੰ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਦੂਸਰੇ ਪਾਸੇ ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਅਧਿਕਾਰੀਆਂ ਦੀ ਟਰਾਂਸਫਰ ਅਤੇ ਤੈਨਾਤੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਅਤੇ ਆਪਣੇ ਅਹੁਦੇ ਤੋਂ ਜਿਹੜਾ ਤੁਰੰਤ ਅਸਤੀਫੇ ਦੀ ਮੰਗ ਜਿਹੜੀ ਹੋ ਗਈ ਹੈ ਦਿੱਤਾ ਜਾਵੇ। ਦਿੱਲੀ ਦੇ ਵਿੱਚ ਭਾਜਪਾ ਹੈੱਡਕੁਆਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾ ਦਿੱਤਾ ਕਿ ਪੰਜਾਬ ਦੇ ਵਿੱਚ ਮਾਨ ਦੇ ਇਸ਼ਾਰੇ ਉੱਤੇ ਕੈਸ਼ ਫੋਰ ਟ੍ਰਾਂਸਫਰ ਪੈਸੇ ਲੈ ਕੇ ਤਬਦੀਲੀ ਘੁਟਾਲਾ ਹੋ ਰਿਹਾ। ਕੱਲ੍ਹ ਜਿਹੜੀਆਂ ਇਹਨਾਂ ਨੇ 18, 19 ਤੇ 14 ਜਿਹੜੀਆਂ ਬਦਲੀਆਂ ਕੀਤੀਆਂ ਸੀ ਉਹਦੇ ਉੱਤੇ ਸਵਾਲ ਖੜ੍ਹੇ ਹੋ ਗਏ ਹੈ। ਪੰਜਾਬ ਸਰਕਾਰ ਜਾਂ ਸੱਤਾਧਾਰੀ ਆਪ ਦੇ ਵੱਲੋਂ ਭਾਜਪਾ ਦੇ ਇਸ ਦੋਸ਼ ਦੇ ਉੱਤੇ ਕੋਈ ਵੀ ਤੁਰੰਤ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ। ਭਾਟੀਆ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਲੋਕਾਂ ਨੂੰ ਬਚਾਉਣ ਦੇ ਲਈ ਕੋਈ FIR ਦਰਜ ਨਹੀਂ ਕਰ ਰਹੀ। ਉਹਨਾਂ ਨੇ ਇਹਨਾਂ ਦੋਸ਼ਾਂ ਦੀ CBI ਜਾਂਚ ਜਿਹੜੀ ਹੈ ਦੀ ਮੰਗ ਕਰ ਲਈ ਹੈ। ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿੱਚ ਟ੍ਰਾਂਸਫਰ ਤੇ ਤਾਇਨਾਤੀ ਜਿਹੜੀ ਹੈ ਉਹਦਾ ਘੁਟਾਲਾ ਹੋ ਰਿਹਾ ਹੈ। ਸੀਨੀਅਰ IAS ਅਤੇ IPS ਅਧਿਕਾਰੀਆਂ ਦੀ ਟ੍ਰਾਂਸਫਰ ਅਤੇ ਤੈਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਦੇ ਨਾਲ ਕਹਿੰਦੇ ਆ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਨੇ। ਉਹਨਾਂ ਨੇ ਇਸ ਘੁਟਾਲੇ ਦੇ ਵਿੱਚ ਮਾਨ ਦੇ OSD ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਸੇ OSD ਦੇ ਕੋਲ 20 ਤੋਂ ਵੱਧ IAS ਅਤੇ IPS ਅਧਿਕਾਰੀਆਂ ਦੀ ਟ੍ਰਾਂਸਫਰ ਅਤੇ ਤੈਨਾਤੀ ਕਰਨ ਦੀ ਤਾਕਤ ਹੈ ਅਤੇ ਉਹ ਵੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ। ਇਹ ਸਵਾਲ ਖੜ੍ਹਾ ਕੀਤਾ, ਇਹ ਅਸੰਭਵ ਹੈ ਕਿ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਟੀਆ ਨੇ ਮੰਗ ਕਰਦਿਆਂ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਵਜੋਂ ਤੁਰੰਤ ਅਸਤੀਫਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ ਉਦੋਂ ਹੀ ਜਿਹੜੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇ ਦੇਣ। ਦੂਸਰੇ ਪਾਸੇ ED ਦਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਨੇ ਭਾਈ ਬਦਲੀਆਂ ਅਤੇ ਜ਼ਮੀਨੀ ਧੋਖਾਧੜੀ ਕੇਸ ਦੇ ਵਿੱਚ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਪੰਜਾਬ ਪੁਲਿਸ। ਪੰਜਾਬ ਦੇ ਵਿੱਚ ਅਧਿਕਾਰੀਆਂ ਦੀਆਂ ਬਦਲੀਆਂ, ਟ੍ਰਾਂਸਫਰ, ਪੋਸਟਿੰਗ, ਹਵਾਲਾ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਕਥਿਤ ਰੈਕਟ ਦੇ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ ED ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਵੀ ਤਿੱਖਾ ਹੋ ਗਿਆ। ED ਨੇ ਦੋਸ਼ ਲਾਇਆ ਕਿ ਪੁਖਤਾ ਅਤੇ ਵਿਸਥਾਰਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ FIR ਜਿਹੜੀ ਹੈ ਦਰਜ ਨਹੀਂ ਕਰ ਰਹੀ, ਲਗਾਤਾਰ ਭੱਜ ਰਹੀ ਹੈ ਇਹਦੇ ਤੋਂ। ਪੰਜਾਬ ਸਰਕਾਰ ਦੇ ਸਟੈਂਡ ਦੇ ਜਵਾਬ ਦਿੰਦਿਆਂ ED ਨੇ ਜਿਹੜਾ ਇੱਕ ਬਿਆਨ ਜਾਰੀ ਕਰਕੇ ਦੱਸ ਦਿੱਤਾ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਪਮਲਾ PMLA ਦੀ ਧਾਰਾ 66(2) ਅਧੀਨ

0: ਬਾਵਜੂਦ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕਰਨ ਇੱਕ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਤੇ ਈਡੀ ਨੇ ਇਹ ਵੀ ਗੰਭੀਰ ਦੋਸ਼ ਵੀ ਲਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀਂ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਜਿਹੜੀ ਆ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਈਡੀ ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਦੇ ਰਾਹੀਂ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਭੇਜਣੇ ਪਏ ਨੇ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੇ ਲਈ ਮਿਲੀ ਇਜਾਜ਼ਤ ਹੈ ਤੇ ਨਾਲ ਹੀ ਹਾਈ ਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਅੱਖਾਂ ਦੇ ਆਪਰੇਸ਼ਨ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਜਿਹੜਾ ਪ੍ਰਕਿਰਿਆ ਸਿਰਫ਼ ਤੇ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੇ ਦੌਰਾਨ ASG ਵਧੀਕ ਸੋਲੀਸਿਟਰ ਜਨਰਲ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਅਦਾਲਤ ਨੇ ਸਖ਼ਤ ਜਿਹੜੀ ਟਿੱਪਣੀ ਕਰਦਿਆਂ ਫੈਸਲਾ ਜਿਹੜਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਦੇ ਲਈ PGI ਨੂੰ ਹੀ ਜਿਹੜਾ ਪਹਿਲ ਦਿੰਦੇ ਨੇ ਤੇ ਅਜਿਹੇ ਦੇ ਵਿੱਚ ਅਦਾਲਤ ਨੂੰ ਰਾਜੋਆਣਾ ਦੇ ਵੱਲੋਂ ਨਿੱਜੀ ਹਸਪਤਾਲ ਦੇ ਵਿੱਚ ਲਿਜਾਣ ਜਾਂ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਇਹ ਗੱਲਬਾਤ ਹੈ ਜੀ ਸਮਾਲ ਬੈਂਕ ਸਕੈਮ ਦੀ। IDFC ਜਿਹੜਾ ਇਹ ਬੈਂਕ ਨੇ ਇਹਦੇ ਵਿੱਚ 6 IAS ਜਿਹੜੇ ਨੇ ਅਧਿਕਾਰੀਆਂ ਦੇ ਸਮੇਤ 19 ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। CBI ਦੇ ਵੱਲੋਂ ਦਾਇਰ ਕੀਤੀ ਗਈ ਤੀਜੀ ਚਾਰਜਸ਼ੀਟ ਹੁਣ ਤੱਕ ਕੁੱਲ 37 ਵਿਅਕਤੀ ਜਿਹੜੇ ਨੇ ਮੁਲਜ਼ਮਾਂ ਦੇ ਵਿੱਚ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਜਿਹੜੀ ਹੈ ਉਹਨੇ IDFC ਜਿਹੜੀ ਹੈ ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਦੇ ਵਿੱਚ ਜਮ੍ਹਾਂ ਹਰਿਆਣਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਬੁੱਧਵਾਰ ਨੂੰ ਪੰਚਕੂਲਾ ਦੇ ਵਿੱਚ CBI ਕੇਸਾਂ ਦੇ ਵਿਸ਼ੇਸ਼ ਜੱਜ ਦੇ ਅੱਗੇ 19 ਜਿਹੜੇ ਨੇ ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਇਸ ਕੇਸ ਦੇ ਵਿੱਚ CBI ਦੇ ਵੱਲੋਂ ਦਾਇਰ ਕੀਤੀ ਗਈ ਇਹ ਤੀਜੀ ਚਾਰਜਸ਼ੀਟ ਹੈ। ਮੌਜੂਦਾ ਚਾਰਜਸ਼ੀਟ ਹਰਿਆਣਾ ਕੇਡਰ ਦੇ 6 IAS ਜਾਣੀ ਕਿ ਅਧਿਕਾਰੀਆਂ, IDFC ਫਸਟ ਬੈਂਕ ਦੇ 3 ਅਧਿਕਾਰੀਆਂ, AU ਸਮਾਲ ਫਾਈਨੈਂਸ ਬੈਂਕ ਦੇ 1 ਅਧਿਕਾਰੀ ਅਤੇ ਹਰਿਆਣਾ ਰਾਜ ਸਰਕਾਰ ਦੇ 9 ਹੋਰ ਕਰਮਚਾਰੀਆਂ ਦੇ ਵਿਰੁੱਧ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਸਬੂਤ ਨਸ਼ਟ ਕਰਨ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਨੂੰ ਅਸਲ ਦੇ ਵਜੋਂ ਵਰਤਣ, ਖਾਤਿਆਂ ਦੇ ਵਿੱਚ ਹੇਰਾਫੇਰੀ, ਅਪਰਾਧਿਕ ਭਰੋਸਾ ਤੋੜਨ ਅਤੇ BNS ਦੀ ਜਿਹੜੀ ਹੈ ਤਹਿਤ ਮਿਲੀਭੁਗਤ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਰਿਸ਼ਵਤਖੋਰੀ ਦੇ ਉੱਤੇ ਅਪਰਾਧਿਕ ਗਲਤ ਚਲਾਨੀ ਜਿਹੜੀ ਹੈ ਉਹਦੇ ਦੋਸ਼ਾਂ ਦੇ ਤਹਿਤ ਦਾਇਰ ਕੀਤੀ ਗਈ ਹੈ। ਘਪਲਾ ਹਰ ਪਾਸੇ ਗਿਆ ਜੀ, ਦੇਖ ਲਓ ਕਿਤੇ ਕੋਈ ਹੈ ਕੋਈ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਲਓ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜੀ ਜੀ ਜੀ ਅਨੁਜ ਜੀ।
1: ਹਾਂਜੀ ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਤੇ ਅੱਜ ਜਿਹੜਾ ਹੈਗਾ ਆ, ਵੈਸੇ ਤਾਂ ਸ਼ਮੀ ਜੀ ਨੇ ਮਤਲਬ ਆਪਣਾ ਸ਼ੁਰੂਆਤ ਕਰਦੇ ਹੁੰਦੇ ਹੈਗੇ ਆ
0: ਜੀ,
1: ਤੇ ਉਹ ਥੋੜਾ ਜਿਹਾ ਡਿਲੇ ਦੇ ਵਿੱਚ ਸੀਗੇ ਜੀ। ਤੁਸੀਂ ਕਾਇੰਡਲੀ ਮੈਨੂੰ ਹਿੰਟ ਜਦੋਂ ਸ਼ਮੀ ਜੀ ਆ ਜਾਂਦੇ ਹੈਗੇ ਆ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਸੇ ਵੇਲੇ ਵਾਈਂਡ ਅਪ ਕਰ ਦਊਂਗਾ ਜੀ।
0: ਇੰਡੀਆ ਦੇ ਵਿੱਚ ਖਬਰਾਂ ਦੇ ਵਿੱਚ ਤਿਉਹਾਰ ਹੀ ਬੜੇ ਨੇ ਜੀ, ਕੀ ਕਰੀਏ, ਟ੍ਰੈਫਿਕ ਹੀ ਬੜਾ ਆ ਸੜਕਾਂ ਦੇ ਉੱਤੇ, ਕੀ ਹੋ ਸਕਦਾ ਜੀ।
1: ਚਲੋ ਕੋਈ ਗੱਲ ਨੀ ਜੀ, ਜਿਵੇਂ ਹੁੰਦਾ ਹੀ ਆ ਨਾ ਜੀ।
0: ਹਾਂਜੀ,
1: ਜਨਮ ਅਸ਼ਟਮੀ ਉੱਥੇ ਨਾ ਜੀ, ਉੱਥੇ ਤਲਵਾੜੇ ਦੇ ਵਿੱਚ ਜਨਮ ਅਸ਼ਟਮੀ ਜਿਹੜੀ ਆ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਜੀ।
0: ਬਿਲਕੁਲ,
1: ਉਹ ਉੱਥੇ ਫਿਰ ਤੇ ਉੱਥੇ ਟ੍ਰੈਫਿਕ ਵੀ ਹੋ ਜਾਂਦਾ ਹੈਗਾ ਆ, ਬੜੀ ਦੂਰੋਂ ਦੂਰੋਂ ਲੋਕੀ ਜਾਂਦੇ ਆ ਜੀ ਉੱਥੇ ਦੇਖਣ ਵਾਸਤੇ
0: ਜਨਮ ਅਸ਼ਟਮੀ। ਪਹਾੜੀਆਂ ਪੈ ਜਾਂਦੀਆਂ ਨੇ ਜੀ ਸਾਰਾ ਏਰੀਆ, ਬਿਲਕੁਲ ਪਿਛੋਕੜ।
1: ਹਾਂਜੀ, ਨਾਲੇ ਜਿਹੜਾ ਟਾਊਨਸ਼ਿਪ ਆ ਨਾ, ਟਾਊਨਸ਼ਿਪ ਦੇ ਵਿੱਚ ਨਾ ਹਮੇਸ਼ਾ ਮਿਕਸ ਕਲਚਰ ਹੁੰਦਾ ਜੀ।
0: ਬਿਲਕੁਲ,
1: ਉੱਥੇ ਇੰਪਲਾਈਜ਼ ਜ਼ਿਆਦਾ ਰਹਿੰਦੇ ਹੈਗੇ ਆ, ਇੰਪਲਾਈਜ਼ ਰਹਿੰਦੇ ਆ ਤੇ ਉਹ ਦਿਨੇ ਫਿਰ ਡਿਊਟੀ ਕਰਦੇ ਆ ਤੇ ਸ਼ਾਮ ਨੂੰ ਜਿਹੜਾ ਹੈਗਾ ਆ ਉਹ ਇੰਜੋਏ ਕਰਦੇ ਆ,
0: ਤੇ
1: ਵਧੀਆ ਫੰਕਸ਼ਨ ਹੁੰਦਾ ਜੀ ਉੱਥੇ, ਦੂਰੋਂ ਦੂਰੋਂ ਜਾਂਦੇ ਲੋਕੀ ਦੇਖਣ ਜੀ।
0: ਕੀ ਬਾਤ ਹੈ
1: ਜੀ ਭਾਰਤ ਸਾਹਿਬ
0: ਜੀ।
1: ਹਾਂਜੀ ਸਰ,
0: ਤੇ ਸੈਣੀ ਸਰ ਪੰਜਾਬ ਦੇ ਕੀ ਹਾਲਾਤ ਨੇ? ਨਵੇਂ ਤੋਂ ਨਵਾਂ ਮੁੱਦਾ ਕੋਈ ਨਾ ਕੋਈ ਆ ਜਾਂਦਾ ਹੈ।
1: ਬਰਨਿੰਗ ਟੌਪਿਕ ਤਾਂ ਜਿਹੜਾ ਹੈਗਾ ਆ ਉਹ 5 ਕਰੋੜ ਵਾਲਾ ਆ, ਜਾਂ ਮਤਲਬ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦੇ USD ਨੂੰ ਜਿਹੜਾ ਆ ਉਹ ਤੇ FIR ਦਰਜ ਕਰਨ ਵਾਸਤੇ ਜਿਹੜਾ ED ਨੇ ਲਿਖਿਆ ਸੀ

0: ਉਹ ਖਬਰਾਂ ਚੱਲ ਰਹੀਆਂ ਹੈਗੀਆਂ ਜੀ।
1: ਜੀ
0: ਇਹ ਖਬਰ ਜਿਹੜੀ ਹੈਗੀ ਰੀਸੈਂਟਲੀ ਸ਼ਾਮ ਨੂੰ ਆਈ ਹੈਗੀ ਹੈ ਜੀ, ਵੀ ਪ੍ਰਗਟ ਸਿੰਘ ਹੁਣਾਂ ਦੀ ਮੁਲਾਕਾਤ ਜਿਹੜੀ ਹੋਈ ਕੇਸੀ ਵੇਣੁਗੋਪਾਲ ਨਾਲ,
1: ਜੀ
0: ਉਹ ਤੋਂ ਅੰਦਾਜ਼ੇ ਲਗਾ ਰਹੇ ਹੈਗੇ, ਅਜੇ ਫਾਈਨਲ ਤਾਂ ਕੋਈ ਨਹੀਂ ਆਇਆ,
1: ਬਿਲਕੁਲ
0: ਵੀ ਹੋ ਸਕਦਾ ਹੈਗਾ ਕਿ ਪ੍ਰਧਾਨਗੀ ਜਿਹੜੀ ਦਾ ਪ੍ਰਧਾਨਗੀ ਦਾ ਤਾਜ ਜਿਹੜਾ ਆ ਵੀ ਉਹ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਏ।
1: ਪਰ ਇੱਕ ਚੀਜ਼
0: ਪਰ
1: ਚੰਗੀ ਵੀ
0: ਇਹ
1: ਹੋ ਸਕਦੀ ਹੈ, ਸ਼ਾਇਦ ਹੋ ਸਕਦਾ ਕਲੇਸ਼ ਮੁੱਕ ਜਾਵੇ ਜੀ, ਜਿਹੜਾ ਚੰਨੀ ਦਾ ਤੇ ਰਾਜਾ ਵੜਿੰਗ ਦਾ ਹੈ ਕਿਤੇ ਨਾ ਕਿਤੇ।
0: ਸਰ
1: ਵੈਸੇ ਵੀ
0: ਇਹ
1: ਪ੍ਰਗਟ
0: ਹੁਣ
1: ਸਿੰਘ
0: ਵੀ
1: ਹੁਣੀ
0: ਡਿਸੀਜਨ
1: ਚੰਗੇ
0: ਲੈ,
1: ਗੱਲਬਾਤ ਦੇ ਵਿੱਚ ਚੰਗੇ ਜਾਂ ਪਾਰਟੀ ਨੂੰ ਇਕੱਠਾ ਇਕਜੁੱਟ ਕਰਨ ਦਾ ਬੜਾ ਵਧੀਆ ਫਰਜ਼ ਨਿਭਾ ਸਕਦੇ ਹੈ।
0: ਪਰ ਸਾਹਿਬ ਜਦੋਂ ਨਾ ਕਿਸੇ ਟੇਲੈਂਟ ਦਾ ਮੁੱਲ ਪੈਂਦਾ ਨਾ ਜੀ, ਤੇ
1: ਜੀ
0: ਉਹਦੇ ਫਿਰ ਰਿਜ਼ਲਟ ਵੀ ਤਾਂ ਪੋਜ਼ਿਟਿਵ ਆਉਂਦੇ ਆ ਨਾ
1: ਪੋਜ਼ਿਟਿਵ
0: ਜੀ।
1: ਹੋਣਗੇ, ਬਿਲਕੁਲ ਹੈ।
0: ਹਾਂਜੀ, ਤੇ ਇਹ ਛੇਤੀ ਤੋਂ ਛੇਤੀ ਡਿਸੀਜਨ ਲੈ ਲੈਣਗੇ, ਤੇ ਹੋ ਸਕਦਾ ਹੈਗਾ ਕਾਂਗਰਸ ਜਿਹੜੀ ਆ ਉਹ ਕਿਤੇ ਫਿਰ ਮੁੜ ਕੇ ਗੇਮ ਦੇ ਵਿੱਚ ਆ ਜਾਏ।
1: ਜੀ
0: ਅਦਰਵਾਈਜ਼ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਜੋ ਇੱਥੇ ਚੱਲ ਰਿਹਾ ਨਾ ਜੀ,
1: ਜੀ
0: ਇੱਕ ਪਾਸੇ ਪੰਜਾਬ ਪ੍ਰਧਾਨ ਤੇ ਇੱਕ ਪਾਸੇ ਚੰਨੀ ਧੜਾ,
1: ਜੀ
0: ਉਹਦੇ ਨਾਲ ਤਾਂ ਜਿਹੜਾ ਆ ਕਾਂਗਰਸ ਇੰਨੀ ਕੁ ਪਾਰਟੀ ਹੈਗੀ ਕਿ ਲੋਕਾਂ ਦੇਖੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਲੋਕਾਂ ਨੂੰ ਇੱਕ ਵਾਰੀ ਜਦੋਂ ਇੰਪ੍ਰੈਸ਼ਨ ਚੱਲ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਆ ਗੇਮ ਚ ਨਹੀਂ ਆ ਸਕਦੀ, ਤੇ ਉਹ
1: ਜੀ
0: ਫਿਰ ਇਹਦੀਆਂ ਕੁੰਦੀਆਂ ਵੀ ਨਹੀਂ ਪੈਂਦੀਆਂ ਹੁੰਦੀਆਂ ਜੀ।
1: ਜੀ
0: ਪਾਰਟੀ ਕੇਡਰ ਜਿਹੜਾ ਆ ਉਹ ਤਾਂ ਵੋਟ ਪਾਉਂਦਾ ਹੁੰਦਾ,
1: ਜੀ
0: ਪਰ ਸਰਕਾਰ ਬਣਾਉਂਦੇ ਹੈਗੇ ਆ ਆਮ ਲੋਕ, ਆਮ
1: ਜੀ
0: ਲੋਕ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਦੇ ਆ ਜੀ।
1: ਬਿਲਕੁਲ ਹੈ ਜੀ।
0: ਸੋ ਪ੍ਰਗਟ ਸਿੰਘ ਬਹੁਤ ਅਸੀਂ ਜਿਹੜੇ ਹੈਗੇ ਸੰਜੀਦਾ ਬੰਦੇ ਆ, ਉਹ ਤਾਂ ਬਹੁਤ ਦੇਰ ਪਹਿਲਾਂ ਦੇ ਕਹਿ ਰਹੇ ਸੀ
1: ਜੀ
0: ਕਿ ਭਾਈ LOP ਜਿਹੜਾ ਹੈਗਾ ਆ ਉਹ ਤੁਸੀਂ ਬਣਾ ਦਿਓ ਖਹਿਰੇ ਨੂੰ, ਤੁਹਾਨੂੰ ਪਹਿਲਾਂ ਬਿਨਾਂ ਕਿਸੇ ਅਹੁਦੇ ਤੋਂ ਲੜਦਾ ਦਿਸਦਾ ਆ,
1: ਜੀ
0: ਹੈ ਜੀ, ਤੇ ਪ੍ਰਧਾਨ ਬਣਾ ਦਿਓ ਤੁਸੀਂ ਪ੍ਰਗਟ ਸਿੰਘ ਨੂੰ,
1: ਬਿਲਕੁਲ ਹੈ ਜੀ।
0: ਜਿਹੜੇ ਬੰਦੇ ਤੁਹਾਨੂੰ ਪਤਾ ਹੈਗਾ ਆ ਵੀ ਹਾਂ ਜਿਹਨੇ ਜਿੱਦਾਂ ਦੀ ਕੁਆਲਿਟੀ ਹੈਗੀ ਆ ਉਦਾਂ ਦਾ ਮੁੱਲ ਪਾਉਣਾ ਜ਼ਰੂਰ ਚਾਹੀਦਾ।
1: ਜੀ
0: ਤੋ ਇਹ ਇਹਨਾਂ ਨੇ ਡਿਸੀਜਨ ਲੈਣ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਹੈਗੀ ਆ, ਪਰ ਹੁਣ ਵੀ ਜਿਹੜਾ ਹੈਗਾ ਸਮਾਂ ਗਵਾਏ ਬਿਨਾਂ ਜਿਹੜਾ ਇਹ ਫਟਾਫਟ ਜਿਹੜੀ ਚੇਂਜਸ ਕਰਕੇ ਤੇ
1: ਜੀ
0: ਸਾਰਿਆਂ ਨੂੰ ਇਕੱਠੇ ਬਿਠਾਲ ਦੇਣ ਤੇ ਵਧੀਆ ਆ ਜੀ ਜੀ, ਕਿਉਂਕਿ ਰਾਜਾ ਵੜਿੰਗ ਵੀ ਜਿਹੜਾ ਹੈਗਾ ਬੜਾ ਮਤਲਬ ਜਿਹੜਾ ਆ ਉਹ ਹੰਕਾਰੀ ਭਾਸ਼ਾ ਹੈਗੀ ਆ ਜੀ, ਕਿ
1: ਜੀ
0: ਟਿਕਟਾਂ ਮੈਂ ਦੇਣੀਆਂ, ਮੈਂ ਵਕਾਲਤ ਕਰਨੀ ਆ, ਮੈਂ ਇੰਨੀਆਂ ਦੀਆਂ ਕੱਟ ਦੇਣੀਆਂ ਤੇ ਇੰਨੇ
1: ਜੀ
0: ਨਵੇਂ ਲੈ ਆਉਣੇ ਹੈਗੇ ਜੀ।
1: ਜੀ
0: ਇੱਦਾਂ ਕਦੀ ਵੀ ਕਿਸੇ ਪ੍ਰਧਾਨ ਨੇ ਪ੍ਰਵੋਕ ਕਰਕੇ ਜਿਹੜਾ ਆ ਲੋਕਾਂ ਨੂੰ ਨਾ ਤਾਂ ਉਕਸਾਇਆ,
1: ਜੀ
0: ਫਿਰ ਜਿਹੜਾ ਹੈਗਾ ਆ ਜਿੱਥੇ ਜਾਣਾ ਉਸ MLA ਨੂੰ ਪਿੱਛੇ ਪਾ ਕੇ ਤੇ ਅਗਲੇ ਨੂੰ ਦੂਜੇ ਵਰਕਰਾਂ ਨੂੰ ਕਹਿਣਾ ਤੇਰਾ ਨੀ ਦਿਲ ਕਰਦਾ ਵੀ ਤੂੰ ਇਲੈਕਸ਼ਨ ਲੜੇ ਤੂੰ ਬਣੇ ਤੂੰ ਬਾਕੀ
1: ਜੀ
0: ਠੇਕਾ ਲਿਆ ਆ ਜੀ।
1: ਜੀ
0: ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪ੍ਰਧਾਨ ਨੂੰ, ਤਾਂ ਚਾਹੀਦਾ ਆ ਕਿ ਵਰਕਰਾਂ ਨੂੰ ਨਾਲ ਇਹ ਕਿ ਭਾਈ ਜਿਹੜਾ ਤੁਹਾਡਾ ਇੱਥੇ ਦਾ ਲੋਕਲ ਲੀਡਰ ਆ ਉਹਨੂੰ ਸਪੋਰਟ ਕਰੋ, ਹੈ
1: ਜੀ
0: ਜੀ, ਡਿਸਿਪਲਿਨ ਦੇ ਵਿੱਚ ਰਹੋ, ਤੁਹਾਡੀ ਵੀ ਵਾਰੀ ਆ ਜਾਊਗੀ, ਪਹਿਲਾਂ
1: ਜੀ
0: ਇੱਕ ਵਾਰੀ ਸਟਰੈਂਥਨ ਤਾਂ ਹੋਵੋ, ਜਦੋਂ ਇਹ ਤੁਹਾਡਾ ਲੀਡਰ ਬਣ ਗਿਆ ਤਾਂ ਸਮਝੋ ਤੁਸੀਂ ਬਣ ਗਏ, ਕੋਈ ਫਰਕ ਨਹੀਂ ਹੁੰਦਾ,
1: ਨਾਲੇ
0: ਪ੍ਰਧਾਨ ਦੀ ਤਾਂ ਇਹ
1: ਕੰਪੀਟੀਸ਼ਨ ਤਾਂ
0: ਭਾਸ਼ਾ
1: ਜੇ
0: ਚਾਹੀਦੀ ਆ।
1: ਬਰਾਬਰ ਦਾ ਸੈਣੀ ਸਾਹਿਬ ਹੋਵੇਗਾ, ਕੰਪੀਟੀਸ਼ਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਟੱਕਰ ਲਵੋ ਨਾ, ਉਹ ਬਾਅਦ ਦੀ ਗੱਲ ਆ ਕੌਣ ਬਣੂਗਾ, ਕੌਣ ਅੱਗੇ ਆਊਗਾ, ਕੌਣ ਪਿੱਛੇ ਆ, ਬੈਕ ਪਰਦੇ ਦੇ ਪਿੱਛੇ ਕੰਮ ਕਰੇਗਾ, ਉਹ ਵੱਖਰੀਆਂ ਗੱਲਾਂ ਨੇ। ਪਰ ਮਜ਼ਾ ਵੀ ਤਾਂ ਹੀ ਆਉਂਦਾ ਨਾ ਜੇ ਕੰਪੀਟੀਸ਼ਨ ਪੂਰਾ ਟਫ ਹੋਵੇ, ਉਹ ਚਾਹੇ ਅਕਾਲੀ ਦਲ ਹੈ ਤੇ ਚਾਹੇ ਕਾਂਗਰਸ ਹੈ ਚਾਹੇ BJP ਹੈ ਚਾਹੇ ਉਹ ਵਾਰਸ ਪੰਜਾਬ ਵਾਲੇ ਨੇ ਤੇ ਚਾਹੇ ਆਮ ਆਦਮੀ ਪਾਰਟੀ ਹੈ, ਪਰ ਉਹ ਮਜ਼ਾ ਫਿਰ ਹੀ ਆਉਂਦਾ ਜੀ ਕੰਪੀਟੀਸ਼ਨ ਦਾ ਦੇਖਣ ਦਾ ਵੀ।
0: ਗੱਲ ਇੱਦਾਂ ਨਾ ਜੀ ਕਿ ਰਾਜਾ ਵੜਿੰਗ ਦੀ ਭਾਸ਼ਾ ਤਾਂ ਇਹ ਦੱਸਦੀ ਆ ਕਿ ਆਈ ਕੈਨ ਮੇਕ ਐਨੀ ਵਨ ਐਂਡ ਆਈ ਕੈਨ
1: ਜੀ
0: ਡਿਸਟਰੋਏ ਐਨੀ ਵਨ,
1: ਬਿਲਕੁਲ
0: ਹਾਂਜੀ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਨਹੀਂ ਸਿਆਸਤ ਦੇ ਵਿੱਚ ਠੀਕ ਹੁੰਦੀ,
1: ਜੀ
0: ਤੇ ਪ੍ਰਗਟ ਸਿੰਘ ਇਜ਼ ਰਾਈਟ ਚੋਇਸ ਜੇ
1: ਜੀ
0: ਮਤਲਬ ਕਰ ਦਿੰਦੀ ਕਾਂਗਰਸ ਤੇ ਹੁਣ ਵੀ, ਤੇ ਕਾਂਗਰਸ ਹੋ ਸਕਦਾ ਆ ਗੇਮ ਦੇ ਵਿੱਚ ਆ ਜਾਵੇ ਜੀ
1: ਆ ਜਾਵੇ ਜੀ। ਤੇ
0: ਬਾਕੀ ਜੇ ਹਾਂਜੀ
1: ਸੈਣੀ ਸਾਹਿਬ ਦੂਸਰੇ ਪਾਸੇ ਅਕਾਲੀ ਦਲ ਦੇ ਵੀ ਹਾਲਾਤ ਕਿਤੇ ਨਾ ਕਿਤੇ ਬਦਲਦੇ ਆ ਜਾ ਰਹੇ ਨੇ, ਕਿਵੇਂ ਦੇਖਦੇ ਹੋ ਕਿ ਚਰਚਾ ਜ਼ਰੂਰ ਛਿੜ ਪਈ ਹੈ ਮੀਡੀਆ ਦੇ ਵਿੱਚ ਵੀ ਕਿ ਹੋ ਸਕਦਾ ਕਿ ਆਉਣ ਵਾਲੀ ਗੇਮ ਦੇ ਵਿੱਚ ਬਿਕਰਮ ਮਜੀਠੀਆ ਮੁੱਖ ਮੰਤਰੀ ਵੀ ਹੋ ਸਕਦੇ ਆ?
0: ਪਰ ਸਾਹਿਬ ਲੀਡਰ ਦੀ ਇੱਕ ਕੁਆਲਿਟੀ ਹੋਣੀ ਜੋ ਬਹੁਤ ਜ਼ਰੂਰੀ ਆ,
1: ਜੀ
0: ਇੱਥੇ ਕਿ ਸੁਖਬੀਰ ਸਿੰਘ ਬਾਦਲ ਉਹ ਮਿਸਿੰਗ ਆ ਉਹਨਾਂ ਦੇ ਵਿੱਚ,
1: ਜੀ
0: ਉਹ ਹੈਗੀ ਆ ਉਹਦੀ ਭਾਸ਼ਣ ਕਲਾ,
1: ਜੀ
0: ਉਹਦਾ ਓਰੇਟਰ ਹੈ, ਉਹ ਹੀ ਸ਼ੁੱਡ ਬੀ ਏ ਗੁੱਡ ਓਰੇਟਰ,
1: ਜੀ
0: ਹੈਂਜੀ। ਹੁਣ ਸੁਖਬੀਰ ਬਾਦਲ ਹੁਣ ਜਿਹੜੇ ਹੈਗੇ ਆ ਉਹ ਇੱਕ ਗੱਲ ਜਿਹੜੀ ਆ ਇੱਕ ਸੈਂਟੈਂਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਸਕਦੇ, ਆਪਣੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਤੁਸੀਂ ਕੱਲ ਜੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ ਜਾਂ ਪਹਿਲਾਂ ਵੀ ਤੁਸੀਂ ਉਹਨਾਂ ਦੀਆਂ ਜਦੋਂ ਵੀ ਜਦੋਂ ਜਦੋਂ ਵੀ ਉਹ ਪਲੇਟਫਾਰਮ ਤੇ ਆਏ ਹੈਗੇ ਆ ਨਾ ਜੀ, ਉਹ ਜਿਸ ਤਰੀਕੇ ਨਾਲ ਕਨਵਿੰਸ ਕਰਦੇ ਹੈਗੇ ਆ, ਜਿਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੈਗੇ ਆ ਨਾ ਜੀ, ਉਹ ਲੋਕਾਂ ਨੂੰ ਬਹੁਤ ਅਪੀਲ ਕਰਦੀ ਆ ਜੀ।
1: ਬਿਲਕੁਲ
0: ਤੇ ਜੇ ਪਤਾ ਨਹੀਂ ਇਹ ਕਿਉਂ ਇਹ ਜਿੱਦ ਹੈਗੀ ਆ। ਇਹ ਸਗੋਂ ਜਿਹੜਾ ਹੈ ਨਾ ਇਹ ਪਰਿਵਾਰ ਨੂੰ ਤਾਂ ਆ ਚਾਹੀਦਾ ਹੈਗਾ, ਆਪ ਹੀ ਵਿਕਰਮ ਸਿੰਘ ਮਜੀਠੀਆ ਨੂੰ ਅੱਗੇ ਕਰ ਦੇਣ,
1: ਜੀ
0: ਅਕਾਲੀ ਦਲ ਨੂੰ ਵੀ ਬੂਸਟ ਮਿਲ ਜਾਊਗਾ, ਇਸ ਚੀਜ਼ ਦੇ ਨਾਲ ਇਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਵੀ ਵੱਧ ਜਾਣਗੇ।
1: ਜੀ
0: ਤੇ ਬਾਕੀ ਜਿਹੜਾ ਹੈਗਾ ਆ ਪਤਾ ਨਹੀਂ ਉਹ ਹੁਣ ਜਿਹੜੇ ਲੋਇਲ ਬੰਦੇ ਹੈਗੇ ਆ ਆਲੇ ਦੁਆਲੇ ਜਾਂ
1: ਜੀ
0: ਸਲਾਹਕਾਰ ਹੈਗੇ ਸੁਖਬੀਰ ਜੀ ਦੇ, ਉਹ ਪਤਾ ਨਹੀਂ ਉਹਨਾਂ ਦੇ ਵਿੱਚ ਕਿਹੜਾ ਗੁਣ ਦੇਖਦੇ ਹੈਗੇ ਆ, ਜਿਸ ਕਰਕੇ ਸਰ ਪੈਸਾ ਇਕੱਲਾ ਜਿਹੜਾ ਹੈਗਾ ਆ ਵੀ ਹਾਂ ਜੀ ਪੈਸਾ ਆ ਉਹ ਪਾਰਟੀ ਰਨ ਕਰਦੇ ਉਹ ਖਰਚੇ ਤੋਂ ਰਨ ਕਰਦੇ ਹੈਗੇ ਆ,
1: ਜੀ
0: ਜਦੋਂ ਤੁਹਾਡੇ ਕੋਲ ਤੁਸੀਂ ਬਿਲਕੁਲ ਠੀਕ ਗੱਲ ਹੈਗੀ, ਤੁਸੀਂ ਬੈਕ ਡੋਰ ਰਹਿ ਕੇ ਜਿਹੜਾ ਹੈਗਾ ਅਨਾਊਂਸ ਕਰ ਦਿਓ ਤੇ
1: ਜੀ
0: ਭਾਈ ਕੈਂਡੀਡੇਟ ਜਿਹੜਾ ਹੈਗਾ ਆ ਮੁੱਖ ਮੰਤਰੀ ਦਾ ਜਾਂ ਅਕਾਲੀ ਦਲ ਪਾਵਰ ਚ ਆਉਂਦਾ ਹੈ ਤੇ ਸੀਐਮ
1: ਜੀ
0: ਦਾ ਕੈਂਡੀਡੇਟ ਵਿਕਰਮ ਮਜੀਠੀਆ ਹੋਊਗਾ, ਬਣੇ ਰਹੋ
1: ਜੀ
0: ਪ੍ਰਧਾਨ ਜੀ ਤੁਸੀਂ ਹੈ
1: ਬਿਲਕੁਲ
0: ਜੀ,
1: ਹੈ ਜੀ।
0: ਤੇ ਉਹਦੇ ਨਾਲ ਹੀ ਪਾਰਟੀ ਨੂੰ ਬੂਸਟ ਮਿਲ ਜਾਊਗਾ ਜੀ, ਪਰ ਪਤਾ ਨਹੀਂ ਕਿਉਂ ਇਹ ਇਦਾਂ
1: ਪਰ
0: ਸੋਚਦੇ ਆ ਜੀ ਵੀ
1: ਇਸ ਚੀਜ਼
0: ਹਾਂ
1: ਦੇ
0: ਜੀ।
1: ਨਾਲ ਸੈਣੀ ਸਾਹਿਬ ਕੀ ਲੱਗਦਾ ਹੈ ਕਿ ਜਿਵੇਂ ਚਲੋ ਸਿਆਸੀ ਪਾਰਟੀਆਂ ਦੇ ਵਿੱਚ ਤਾਂ ਵਖਰੇਵੇਂ ਜਾਂ ਬਾਕੀ ਧੜੇ ਪਾਟ ਪਾਟ ਕੇ ਵਿੱਚੋਂ ਬਣ ਗਏ, ਵੱਖਰੇ ਹੋ ਗਏ, ਵੱਖਰੇ ਚੁੱਲ੍ਹੇ ਬਣ ਗਏ, ਹੋਰ ਸਾਰਾ ਸਿਲਸਿਲਾ ਹੋ ਗਿਆ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਜੋ ਵੱਡੇ ਬਾਦਲ ਸਾਹਿਬ ਸੋਚਦੇ ਸੀ ਜਾਂ ਮਜੀਠੀਆ ਪਰਿਵਾਰ ਨੂੰ ਪਹਿਲਾਂ ਵੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਹੋਇਆ ਸੀ, ਮੋਹਰੇ ਆਉਣ ਦੀ ਨਹੀਂ ਕਰਦੇ ਸੀ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਜੀਠੀਆ ਸਾਹਿਬ ਵੀ ਪੂਰੇ ਮਤਲਬ ਕਿ ਕੌਨਫੀਡੈਂਸ ਦੇ ਵਿੱਚ ਨੇ ਇਸ ਚੀਜ਼ ਨੂੰ ਲੈ ਕੇ ਬੜਾਵਾ ਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਪਰਿਵਾਰ ਦੇ ਵਿੱਚ ਵੀ ਇਹਦੇ ਨਾਲ ਕਲੈਸ਼ ਹੋ ਸਕਦਾ ਹੈ, ਦੇਖਦੇ ਆ।
0: ਦੇਖੋ ਸਿਆਸਤ ਦੇ ਵਿੱਚ ਕੁਛ ਚੀਜ਼ ਨੂੰ ਵੀ ਰੂਲ ਆਊਟ ਨਹੀਂ, ਇਹ ਜੇ ਮੰਨ ਲਓ ਮਜੀਠੀਆ ਸਾਹਿਬ ਇਹ ਮਹਿਸੂਸ ਕਰਦੇ
1: ਜੀ
0: ਹੈ ਜੀ ਕਿ ਭਾਈ ਮੇਰੇ ਤਾਂ ਪੋਲੀਟੀਕਲ ਕੈਰੀਅਰ ਦੇ ਵਿੱਚ ਰਸਤੇ ਦੇ ਵਿੱਚ ਇਹ ਮੇਰੇ ਵੈਲ ਵਿਸ਼ਰ ਨਹੀਂ ਗਏ, ਇਹ ਤਾਂ ਮੇਰੇ ਰਸਤੇ ਦੇ ਵਿੱਚ ਰੋੜਾ ਆ, ਭਾਜਪਾ ਆਵਾਜ਼ ਮਾਰਦੀ ਪਈ ਹੈਗੀ ਵੀ ਆ ਜਾ ਵੀ ਤੈਨੂੰ ਮੁੱਖ ਮੰਤਰੀ ਬਣਾਈਏ,
1: ਜੀ
0: ਤੇ ਉਹ ਕਿਉਂ ਨਹੀਂ ਜਾਣਗੇ ਜੀ।
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਵੀ ਨਹੀਂ ਇਹਨਾਂ ਨੂੰ ਖੁਦ ਹੀ ਚਾਹੀਦਾ ਥੋੜਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈਗਾ ਆ ਪਾਰਟੀ ਦੇ ਹਿੱਤ ਵਿੱਚ ਵੀ ਤੇ
1: ਜੀ
0: ਮੌਜੂਦਾ ਸਰਕਮਸਟਾਂਸਿਸ ਦੇ ਹਿੱਤ ਵਿੱਚ ਵੀ।
1: ਜੀ
0: ਦੇਖੋ ਮੁੱਖ ਮੰਤਰੀ ਇਹਨਾਂ ਦੇ ਬਣਨ ਦੇ ਨਾਲ ਉਹ ਸੁਖਬੀਰ ਬਾਦਲ ਦਾ ਕੋਈ ਨੁਕਸਾਨ ਤਾਂ ਨਹੀਂ ਕਰਨਗੇ, ਫਾਇਦਾ ਹੀ ਕਰਨਗੇ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਸੋਚਣਾ ਚਾਹੀਦਾ ਇਹਨਾਂ ਨੂੰ, ਬਾਕੀ ਇਹਨਾਂ ਦੇ ਆਪਣੇ ਵਿਚਾਰ ਆ ਜੀ, ਕਿਉਂਕਿ
1: ਬਿਲਕੁਲ
0: ਬਾਦਲ ਸਾਹਿਬ ਵੀ ਨਾ ਇਸ ਗੱਲੋਂ ਮਤਲਬ ਜਿੱਦਾਂ ਪੁੱਤਰ ਮੋਹ ਦੇ ਵਿੱਚ ਬਹੁਤ ਫਸੇ ਸੀਗੇ ਜੀ,
1: ਜੀ
0: ਉਹਨਾਂ ਨੂੰ ਦੇਖੋ ਜਦੋਂ ਨਾ ਜੀ ਅਕਾਲੀ ਦਲ ਜਦੋਂ ਹਾਰਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਵੀ 13 ਸੀਟਾਂ ਆ ਗਈਆਂ ਜਾਂ ਇਸ ਤਰ੍ਹਾਂ, ਬ੍ਰਹਮਪੁਰਾ ਨੇ ਤੇ ਆਪਣੇ ਢੀਂਡਸੇ ਹੋਣਾ ਨੇ ਜਾ ਕੇ ਤੇ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਦਿਓ ਜਵਾਬ ਵੀ
1: ਜੀ
0: ਹੁਣ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਹਾਂਜੀ ਵੀ ਸੁਖਬੀਰ ਦੀ ਮੈਨੇਜਮੈਂਟ ਬੜੀ ਤਕੜੀ ਆ,
1: ਜੀ
0: ਉਦੋਂ ਸਾਰਾ ਕ੍ਰੈਡਿਟ ਜਿਹੜਾ ਦਿੱਤਾ ਸੀਗਾ ਤੇ ਹੁਣ ਪ੍ਰਧਾਨ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ,
1: ਜੀ
0: ਤੇ ਬਾਦਲ ਸਾਹਿਬ ਦੇ ਨਾ ਮਤਲਬ ਜਿਹੜਾ ਹੈਗਾ ਆ ਉਹ ਇਮੋਸ਼ਨਲੀ ਕੈਸ਼ ਕਰ ਲੈਂਦੇ ਸੀਗੇ,
1: ਜੀ
0: ਬਾਦਲ ਸਾਹਿਬ ਨੇ ਅੱਖਾਂ ਜੀਆਂ ਭਰ ਲਈਆਂ ਜਾਂ ਇੱਦਾਂ ਕਰਕੇ ਜੇ ਤੁਸੀਂ ਏਦਾਂ ਹੀ ਚਾਹੁੰਦੇ ਹੈਗੇ ਆ ਤੁਸੀਂ ਏਦਾਂ ਚਾਹੁੰਦੇ ਹੈਗੇ ਆ,
1: ਜੀ
0: ਉਹਨਾਂ ਨੇ ਫਿਰ ਦੇਖਿਆ ਵੀ ਭਾਈ ਇਹ ਨਾਰਾਜ਼ ਹੁੰਦਾ ਹੈਗਾ ਆ ਜੀ, ਇਹ ਗੱਲ ਰੈਲਿਸ਼ ਨਹੀਂ ਕਰਦਾ, ਉਹ ਚੁੱਪ ਕਰ ਗਏ ਜੀ,
1: ਜੀ
0: ਤੇ ਬਾਦਲ ਸਾਹਿਬ ਵੀ ਖਰੇ ਕੰਨ ਚ ਫੂਕ ਮਾਰ ਗਏ ਆ ਪ੍ਰਧਾਨ ਸਾਹਿਬ ਦੇ ਵੀ ਹਾਂਜੀ ਜੀ ਤੇ
1: ਜੋ
0: ਸੁਖਬੀਰ ਨੂੰ
1: ਮਰਜ਼ੀ ਹੋ
0: ਤੇ
1: ਜਾਵੇ
0: ਤੂੰ
1: ਕੁਝ
0: ਭਾਈ
1: ਛੱਡਣਾ
0: ਪਰਦਾ
1: ਪਿੱਛੇ
0: ਜੋ
1: ਨਹੀਂ
0: ਮਰਜ਼ੀ
1: ਮਾਰਨਾ,
0: ਹੋ ਜਾਏ ਪ੍ਰਧਾਨ ਕੀ ਨਹੀਂ ਛੱਡਣੀ, ਪਰ ਜੇ ਪ੍ਰਧਾਨ ਕੀ ਇੱਕ ਵਾਰੀ ਛੱਡ ਦਿੱਤੀ ਤੇ ਮੁੜ ਕੇ ਨਹੀਂ ਲੱਭਣੀ
1: ਜੀ
0: ਹਾਂਜੀ,
1: ਜੀ
0: ਤੂੰ ਇਸ ਕਰਕੇ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਐਡਾਮੈਂਟ ਹੈਗੇ ਇਸੇ ਚੀਜ਼ ਦੇ ਉੱਤੇ, ਪਰ
1: ਜੀ
0: ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੇਰੇ ਵਿੱਚ ਕਿਹੜੀ ਕੁਆਲਿਟੀ ਹੈਗੀ ਆ ਜਾਂ ਕਿਹੜੀ ਕੁਆਲਿਟੀ ਮਿਸਿੰਗ ਹੈਗੀ ਆ,
1: ਜੀ
0: ਲੋਕਾਂ ਨੂੰ ਐਡਰੈਸ ਕਰਨਾ ਇਜ਼ ਸਮਥਿੰਗ ਐਲਸ, ਲੋਕਾਂ
1: ਜੀ
0: ਨੂੰ ਕਨਵਿੰਸ ਕਰਨਾ ਇਜ਼ ਸਮਥਿੰਗ ਐਲਸ, ਤੁਸੀਂ
1: ਬਿਲਕੁਲ ਹੈ ਜੀ
0: ਵਿਰੋਧੀਆਂ ਦੇ ਨਾਲ ਜਿਹੜਾ ਜਦੋਂ ਗੱਲ ਕਰਦੇ ਹੈਗੇ ਆ ਤੁਸੀਂ ਗੱਲ ਦੇ ਨਾਲ ਕਨਵਿੰਸ ਕਰਨਾ ਹੁੰਦਾ ਆ,
1: ਜੀ
0: ਜਬੜੀਆਂ ਮਾਰ ਕੇ ਨਹੀਂ ਚੱਲਦਾ ਸਿਆਸਤ ਦੇ ਵਿੱਚ ਜੀ, ਹੁਣ ਸਮਾਂ ਬਦਲ ਗਿਆ ਆ,
1: ਕਿਉਂਕਿ ਦੇਖੋ
0: ਪਹਿਲਾਂ ਚੱਲ ਜਾਂਦਾ
1: ਜਦੋਂ
0: ਸੀਗਾ
1: ਸੈਂਸਰ ਜਦੋਂ ਮੈਂ ਛੋਟਾ ਹੁਣ ਵੀ ਛੋਟਾ ਹੀ ਆ ਵੈਸੇ ਤਾਂ ਬਜ਼ੁਰਗਾਂ ਤੋਂ ਚਲੋ ਸੁਣਦੇ ਸੀਗੇ, ਤਾਂ ਪਹਿਲਾਂ ਨਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਉਹ ਪਰਿਵਾਰਕ ਦੇ ਜਿਹੜੇ ਕਿਸੇ ਵੀ ਪਰਿਵਾਰ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਪ੍ਰੈਸ਼ਰ ਕਹਿ ਲਓ ਜਾਂ ਉਹਨਾਂ ਦਾ ਬਹੁਤ ਸੰਪਰਕ ਸੀਗਾ ਜੀ, ਲਾਗਿਓ ਸੰਪਰਕ ਕਹਿ ਸਕਦੇ ਹਰ ਕਿਸੇ ਦੇ ਨਾਲ ਇੱਕ ਵਿਸ਼ਵਾਸ ਸੀਗਾ, ਤੇ ਉਹ ਸਾਰੇ ਹੀ ਲਾਣੇਦਾਰ ਨੂੰ ਮਤਲਬ ਕਿ ਕੋਈ ਵੀ ਘਰ ਦਾ ਲਾਣੇਦਾਰ ਹੁੰਦਾ ਸੀ ਤਾਂ ਉਹ ਕੰਟੈਕਟ 'ਚ ਹੁੰਦੇ ਸੀਗੇ, ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਪੋਰਟ ਜਿਹੜੀ ਸੀ ਵੱਡੀ ਮਿਲ ਜਾਂਦੀ ਸੀ, ਉਹਨਾਂ ਦੀ ਦੂਰ ਦ੍ਰਿਸ਼ਟੀ ਕਹਿ ਲਓ ਜਾਂ ਇਸ ਚੀਜ਼ ਦੇ ਵਿੱਚ, ਪਰ ਹੁਣ ਸਮਾਂ ਇਹ ਹੈ ਕਿ ਜਿਹੜਾ ਸਮਾਜ ਹੈ ਉਹ ਵੱਖਰਾ ਵੱਖਰਾ ਵੰਡਿਆ ਗਿਆ, ਨੌਜਵਾਨੀ ਆਪਣੇ ਹਿਸਾਬ ਦੇ ਨਾਲ ਚੱਲ ਰਹੀ ਹੈ, ਬਜ਼ੁਰਗ ਆਪਣੇ ਹਿਸਾਬ ਦੇ ਨਾਲ ਚੱਲਦੇ ਹੈ, ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਸਿਆਸਤ ਵੀ ਤਾਂ ਨਾਲ ਚਲਾਉਣੀ ਪੈਣੀ ਹੈ ਨਾ। ਹੁਣ ਦੇਖੋ ਜਿਹੜੇ ਇਨਫਲੂਐਂਸਰ ਨੇ ਕਹਿ ਲਓ, ਚਾਹੇ ਉਹ ਪਾਰਟੀਆਂ ਦੇ ਨੇ, ਚਾਹੇ ਚੰਗੇ ਸਪੋਕਸ ਪਰਸਨ ਨੇ, ਉਹ ਚਾਹੇ ਆਪਾਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਚਾਹੇ ਆਪਣੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜਾਂ ਇੱਧਰ ਮਜੀਠੀਆ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ ਨਾਲ।
0: ਪਰ ਸਾਹਿਬ ਏਦਾਂ ਨਾ, ਡੀਲ ਕਾਰਨੇਗੀ ਦੀ ਜਿਹੜੀ ਬੁੱਕ ਹੈਗੀ ਨਾ ਜੀ, ਹਾਊ ਟੂ ਇਨਫਲੂਐਂਸ ਦਾ ਪੀਪਲ,
1: ਜੀ
0: ਉਹਦੇ ਵਿੱਚ ਉਹ ਲਿਖਦਾ ਹੈਗਾ ਕਿ ਉਹ ਇੰਗਲੈਂਡ ਦੇ ਇੱਕ ਲੀਡਰ ਜਿਹੜਾ ਆ, ਤੇ ਉਹ ਕਿਸੇ ਬੰਦੇ ਨੂੰ ਮਤਲਬ ਮਿਲਦਾ ਤੇ ਉਹਨੂੰ ਪੁੱਛਦਾ ਆ
1: ਜੀ
0: ਕਿ ਕੀ ਹਾਲ ਚਾਲ ਹੈਗਾ ਆ, ਉਹਦਾ ਨਾਂ ਲੈ ਕੇ ਉਹਨੂੰ ਬੁਲਾਉਂਦਾ ਆ
1: ਜੀ
0: ਤੇ ਉਹਨੂੰ ਪੁੱਛਦਾ ਹਾਂ ਤੇਰੀ ਵਾਈਫ ਦਾ ਕੀ ਹਾਲ ਆ, ਤੇ ਇੱਦਾਂ ਕਰਕੇ ਹਾਂਜੀ,
1: ਜੀ
0: ਤੇ ਛੋਟੀ ਗੁੱਡੀ ਠੀਕ ਆ ਹੁਣ।
1: ਜੀ
0: ਉਹ ਜਦੋਂ ਅੱਗੇ ਵੱਧ ਜਾਂਦਾ ਹੈਗਾ ਆ ਤੇ ਇੱਕ ਬੰਦਾ ਉਹ ਪਿੱਛੋਂ ਪੁੱਛਦਾ, ਕਹਿੰਦਾ ਚੁੱਡੀ ਨੂੰ, ਕਹਿੰਦਾ ਉਹ ਤਾਂ ਮੈਂ ਵੀ ਭੁੱਲ ਗਿਆ ਸੀਗਾ, ਕਹਿੰਦਾ ਦਰਅਸਲ ਇਹ ਜਦੋਂ ਮੈਨੂੰ ਪਿਛਲੀ ਵਾਰੀ ਮਿਲਿਆ ਸੀ ਉਦੋਂ ਮੇਰੀ ਛੋਟੀ ਗੁੱਡੀ ਬਿਮਾਰ ਸੀ ਤੇ ਉਦੋਂ ਇਹਨਾਂ ਨੇ ਮੈਂ ਇਹਨਾਂ ਨੂੰ ਦੱਸਿਆ ਸੀ ਇਹ ਗੱਲ,
1: ਜੀ
0: ਇਹਨਾਂ ਨੇ ਉਹ ਗੱਲ ਦਿਮਾਗ ਦੇ ਵਿੱਚ ਰੱਖੀ ਆ।
1: ਜੀ
0: ਅੱਗੇ ਉਹ ਫਿਰ ਜਿਹੜਾ ਹੈਗਾ ਉਹ ਬੰਦਾ ਉਹਨਾਂ ਨੂੰ ਵਾਚ ਕਰ ਰਿਹਾ ਤੇ ਉਹਨੂੰ ਕਹਿੰਦਾ ਹੈਗਾ, ਕਹਿੰਦਾ ਵੀ ਮੈਂ ਤੇਰੇ ਮਤਲਬ ਜਿਹੜਾ ਹੈਗਾ ਕਿ ਕਰੈਕਟਰ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ
1: ਜੀ
0: ਤੂੰ ਜਿਸ ਬੰਦੇ ਨੂੰ ਵੀ ਮਿਲਦਾ ਆ ਉਹਨੂੰ ਬਾਈ ਨੇਮ ਐਡਰੈਸ ਕਰਦਾ ਹੈਗਾ ਆ ਜੀ,
1: ਜੀ
0: ਉਹ ਕਹਿੰਦਾ ਤੈਨੂੰ ਪਤਾ, ਕਹਿੰਦਾ ਤੂੰ ਇਮੈਜਿਨ ਕਰਕੇ ਮੈਂ ਕਿੰਨੇ ਬੰਦਿਆਂ ਨੂੰ ਉਹਨਾਂ ਦੇ ਨਾਂ ਲੈ ਕੇ ਜਿਹੜੇ ਜ਼ਬਾਨੀ ਨਾਂ ਲੈ ਕੇ ਆਵਾਜ਼ ਮਾਰ ਸਕਦਾ ਹੈਗਾ ਆ।
1: ਜੀ
0: ਉਹ ਕਹਿੰਦਾ ਕਿ ਯੂ ਹਾਂਜੀ ਕਿ ਵੀ ਮਿਨੀਮਮ 1000 ਬੰਦੇ ਦਾ ਨਾਂ ਤੈਨੂੰ ਜ਼ਬਾਨੀ ਯਾਦ ਆ,
1: ਜੀ
0: ਕਹਿੰਦਾ ਨੋ ਆਈ ਕੈਨ ਕਾਲ 10,000 ਪੀਪਲ ਬਾਈ ਦੇਅਰ ਫਸਟ ਨੇਮ,
1: ਜੀ
0: ਹਾਂਜੀ ਮਤਲਬ ਉਹਨੇ ਕਿਹਾ ਕਿ ਮੇਰੀ ਕਾਮਯਾਬੀ ਦਾ ਰਾਜ ਹੀ ਇਹ ਹੈਗਾ ਆ ਕਿ ਮੈਂ ਮਤਲਬ ਬੰਦਿਆਂ ਦੇ ਨਾਲ ਜਿਹਨਾਂ ਨੂੰ ਵੀ ਮਿਲਦਾ ਹੈਗਾ ਆ ਉਹਨਾਂ ਦੇ ਨਾਮ, ਕਿਉਂਕਿ ਇੱਕ ਨਾਂ ਜਿਹੜਾ ਹੁੰਦਾ ਆ ਬੰਦੇ ਦਾ ਉਹਦੇ ਵਾਸਤੇ ਦੁਨੀਆਂ ਦੀ ਸਭ ਤੋਂ ਸਵੀਟੈਸਟ ਜਿਹੜੀ ਹੈਗੀ ਆ ਮਤਲਬ ਵਰਡਸ ਹੁੰਦੇ ਆ ਉਹਦੇ ਵਾਸਤੇ,
1: ਜੀ
0: ਉਹ ਕਹਿੰਦਾ ਤਾਂ ਕਰਕੇ ਉਹਦੇ ਨਾਲ ਕੀ ਹੈਗਾ ਕਿ ਮਤਲਬ ਇਹ ਕਿ ਤੁਸੀਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੁੰਦਾ ਨਾ ਜੀ, ਉਹ ਲੀਡਰ ਦੀ ਬੜੀ ਵੱਡੀ ਕੁਆਲਿਟੀ ਹੁੰਦੀ ਹੈ ਜਿਹੜੀ ਕਿ ਪੁਰਾਣੇ ਲੀਡਰਾਂ ਦੇ ਵਿੱਚ ਹੁੰਦੀ ਸੀ, ਜਿੱਦਾਂ ਪੁਰਾਣੇ ਬਾਦਲ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਜਦੋਂ ਸੱਤਾ ਚ ਨਹੀਂ ਹੁੰਦੇ ਸੀ ਤਾਂ ਵੀ ਲੋਕਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਦੇ ਖੂਹ ਦੇ ਮਗਰ ਖੇਤ ਹੀ ਚੱਲ ਜਾਣਾ ਜੀ, ਚੱਲ ਜਾਣਾ ਘਰ ਦੇ ਆਣ ਲੱਸੀ ਲੁੱਸੀ ਭੇਜਦੇ ਆ ਉੱਥੇ ਹੀ ਭੇਜਦੇ ਉਹ ਖੇਤ ਹੀ ਚੱਲ ਜਾਂਦੇ, ਜਸੇਦਾਰ ਹੋਣੀ ਖੇਤ ਚ ਹੈਗੇ ਤੇ ਹਾਂਜੀ ਉਹ ਅਗਲੇ ਦੀ ਮੋਟਰ ਦੇ ਉੱਤੇ ਬਹਿ ਜਾਣਾ ਉੱਥੇ ਹੀ ਮੰਜਾ ਡਾਹ ਲੈਣਾ ਉੱਥੇ 4 ਬੰਦੇ 10 ਬੰਦੇ ਸੱਦ ਲੈਣੇ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੀ,
1: ਜੀ
0: ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ ਉਹ ਅੱਗੇ ਦੀ ਅੱਗੇ ਫਿਰ ਮਿਸਿੰਗ ਹੁੰਦੀਆਂ ਗਈਆਂ
1: ਜੀ।
0: ਹਾਂਜੀ ਉਹ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਮਤਲਬ ਬੁਰਾ ਲੱਗਦਾ ਹੈਗਾ ਉਹ ਪਾਰਲੀਮੈਂਟ ਤੋਂ ਨਾ ਸੋਨੀਆ ਗਾਂਧੀ ਬਾਹਰ ਨਿਕਲਦੀ ਪਈ ਤੇ ਇੱਕ ਪੱਤਰਕਾਰ ਨੇ ਉਹਨੂੰ ਕੋਈ ਸਵਾਲ ਕੀਤਾ ਤੇ ਉਹ ਕਹਿੰਦੀ ਵੋ ਕਹਾਂ ਹੈ ਵੋ ਕਹਾਂ ਹੈ, ਹਾਂਜੀ ਤੇ ਉਹ ਸਫੇਦ ਬਾਲੋਂ ਵਾਲਾ ਤੇ ਨਾਲ ਵੀ ਕਹਿੰਦੀ ਕਹਿੰਦੀ ਪਵਨ ਖੇੜਾ, ਹਾਂ ਹਾਂ ਪਵਨ ਖੇੜਾ ਪਵਨ ਖੇੜਾ, ਕਹਿੰਦੀ ਉਹ ਜਵਾਬ ਦੇਣਗੇ, ਯਾਨੀ ਕਿ ਉਹਨੂੰ ਆਪਣੇ ਜਿਹੜਾ ਆ ਸਹਿਯੋਗੀ ਜਿਹੜਾ ਜਿਹਨੂੰ ਮਤਲਬ ਜਿਹਦੀ ਉਹਨੇ ਡਿਊਟੀ ਇੰਪੋਜ਼ ਕਰਨੀ ਆ ਉਹਦਾ ਨਾਂ ਵੀ ਯਾਦ ਨੀ, ਹਾਂਜੀ ਤੋ ਉਹ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਦੇ ਲੀਡਰਾਂ ਦੇ ਵਿੱਚ ਇਹ ਚੀਜ਼ ਮਿਸਿੰਗ ਆ, ਜਿਹੜੇ ਪੁਰਾਣੇ ਲੀਡਰ ਸੀਗੇ ਉਹ ਲੋਕਾਂ ਨਾਲ ਬਹੁਤ ਜ਼ਿਆਦਾ ਕੰਟੈਕਟ ਰੱਖਦੇ ਸੀਗੇ, ਲੋਕਾਂ ਦੇ ਪਰਿਵਾਰਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਉਹਨਾਂ ਦੀਆਂ ਪਰਿਵਾਰਕ ਸਮੱਸਿਆਵਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਇਸੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਦਿਲਾਂ ਚ ਰਾਜ ਕਰਦੇ ਸੀ।
1: ਬਿਲਕੁਲ ਹੈ ਜੀ, ਔਜਲਾ ਸਾਹਿਬ ਕਹਿੰਦੇ ਆ ਮੱਝ ਤੇ ਵੀ ਹੱਥ ਫੇਰ ਫੇਰ ਸਿਰਫ ਫੇਰ ਦਿੰਦੇ ਸੀ ਜੀ ਨਾਲ ਦੀ ਨਾਲ।
0: ਹਾਂਜੀ ਇਹ ਉਹਨਾਂ ਦਾ ਆਰਟ ਸੀਗਾ, ਇਹ ਉਹਨਾਂ ਦਾ ਆਰਟ ਸੀ ਨਾ ਜੀ, ਹਾਂਜੀ ਸੋ ਇਸ ਕਰਕੇ ਤੇ ਬਾਕੀ ਜਿਹੜਾ ਹੈਗਾ ਆ
1: ਜੀ। ਇੱਕ ਦੋ ਕਮੈਂਟ ਹੋਰ ਨੇ ਸੈਣੀ ਸਾਹਿਬ, ਮੈਂ ਚਲੋ ਉਹਨਾਂ ਦੇ ਨਾਲ ਇਕੱਠੇ ਹੀ ਲੈ ਲੈਂਦਾ। ਕਹਿੰਦੇ ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਏ ਬਚੋ, ਪਰ ਕਿੱਥੇ ਲੁੱਟੇ ਫਿਰ ਜਾਣੇ ਹੈ। ਅਤੇ ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਕਹਿੰਦੇ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਮਿਲਦਾ ਹੈ ਕਿ ਕੋਈ ਨੀ ਸੈਣੀ ਸਾਹਿਬ ਕੇਸ ਦਵਾਉਂਦੇ ਆ ਤੁਹਾਨੂੰ। ਹਾਂਜੀ
0: ਭਾਰਤ ਸਾਹਿਬ ਇਹਦਾ ਜਿਹੜਾ ਦੂਜਾ ਸਵਾਲ ਹੈਗਾ ਆ ਉਹਦਾ ਜਵਾਬ ਤਾਂ ਤੁਸੀਂ ਦਓਗੇ, ਪਹਿਲੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ
1: ਜੀ।
0: ਫਸਲ ਵੱਢਣ ਤੋਂ ਦੇਖੋ ਜੀ ਸਾਰਿਆਂ ਨੇ ਆ ਜਾਣਾ, ਇਹਦੇ ਵਿੱਚ ਕੋਈ ਸ਼ੱਕ ਨੀ
1: ਜੀ।
0: ਅਸੀਂ ਦੇਖੋ ਔਜਲਾ ਸਾਹਿਬ ਬੈਠੇ ਅਮੈਰੀਕਾ
1: ਜੀ,
0: ਅਸਲ ਦੇ ਵਿੱਚ ਸਾਡੇ ਕੋਲ ਹੁਣ ਕੀ ਕਰੀਏ ਅਸੀਂ ਇੱਥੇ, ਸਾਡੇ ਕੋਲ ਕੋਈ ਆਪਸ਼ਨ ਹੈ ਇਸ ਤੋਂ ਇਲਾਵਾ?
1: ਜੀ
0: ਜਿੱਦਾਂ ਦਾ ਸੈਟਅਪ ਸਾਡਾ ਬਣ ਗਿਆ ਹੈ ਸਰ,
1: ਜੀ
0: ਸਾਨੂੰ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ।
1: ਬਿਲਕੁਲ ਹੈ ਜੀ,
0: ਹੁਣ ਇਹਦੇ ਵਿੱਚੋਂ ਹੀ ਸਾਨੂੰ ਇਹਨਾਂ ਵਿੱਚੋਂ ਹੀ ਚੁਣਨੇ ਪੈਣੇ ਹੈਗੇ ਆ, ਹੋਰ ਰਾਜਨੀਤੀ ਦੇ ਵਿੱਚ ਕਿਹਨੂੰ ਚੁਣ ਲਈਏ।
1: ਬਿਲਕੁਲ
0: ਅਸੀਂ ਇੱਕ ਪ੍ਰਯੋਗ ਕੀਤਾ ਸੀਗਾ ਜੀ, ਕੱਟੜ ਇਮਾਨਦਾਰ ਲਿਆ ਕੇ ਦੇਖੇ ਸੀ,
1: ਜੀ
0: ਹਾਂਜੀ, ਅੱਜ 5 ਕਰੋੜ ਦਾ ਰੌਲਾ ਪੈਂਦਾ ਪਿਆ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ, ਤੇ ਉਹਦੇ ਹੁਣ ਅੱਜ ਦੀ ਜਿਹੜੀ ਹੈਗੀ ਆ, ਸੁਣ ਲਓ ਜੀ ਤੁਸੀਂ,
1: ਜੀ
0: ਕਹਿੰਦੇ ਈਡੀ ਨੇ ਜਿਹੜੀਆਂ ਚਿੱਠੀ ਲਿਖੀ
1: ਹਾਂ ਜੀ,
0: ਸੀਗੀ
1: ਬਿਲਕੁਲ ਹੈ
0: ਵੀ
1: ਜੀ,
0: ਕੈਸ਼ ਫੋਰ ਟ੍ਰਾਂਸਫਰ ਵਾਲੇ ਕੇਸ ਦੇ ਵਿੱਚ ਵੀ ਕੈਸ਼ ਜਿਹੜੀਆਂ ਟ੍ਰਾਂਸਫਰ ਹੋਈਆਂ ਮੁੱਖ ਮੰਤਰੀ ਆਫਿਸ CMO ਵਿੱਚ ਕਿਰਦਾ ਹੈਗਾ
1: ਜੀ
0: ਮੁੱਖ ਮੰਤਰੀ ਸਾਹਿਬ ਦਾ, OSD ਜਿਹੜਾ ਆ ਰਾਜਵੀਰ ਸਿੰਘ ਘੁੰਮਣ,
1: ਜੀ
0: ਉਹਦੇ ਤੇ ਵੀ ਅਕਿਊਜ਼ਿੰਗ ਫਿੰਗਰ ਜਾਂਦੀ ਹੈਗੀ ਆ।
1: ਜੀ
0: ਉਹ ਬੰਦੇ ਉਹਨਾਂ ਨੇ ਕਹਿੰਦੇ ਸੀ ਵੀ FIR ਦਰਜ ਕਰੋ, ਇਹ ਉਲਟਾ ਬਹਾਨੇ ਬਣਾਉਂਦੇ ਪਏ ਆ ਜੀ, ਇਹ
1: ਸਿਆਣੀ ਸਾਹਿਬ
0: ED ਨੂੰ
1: 30 ਦਾ
0: ਲਿਖਦੇ
1: ਲੈਟਰ ਆ
0: ਕਦੀ,
1: ਗਿਆ ਜੀ, ਉੱਤੋਂ ਕਹਿੰਦੇ ਆ ਤਾਂ ਪੜ੍ਹਨ ਯੋਗ ਵੀ ਨਹੀਂ ਗੀ
0: ਇਹ, ਕਹਿੰਦੇ ਇਦਾਂ ਹੀ ਕਰਕੇ
1: ਜੀ।
0: ਪਹਿਲਾਂ ਕਹਿਤਾ ਜੀ ਤੁਹਾਡਾ ਜਿਹੜਾ ਹੈਗਾ ਤੁਸੀਂ ਉਹ ਪ੍ਰਿੰਟ ਸਾਫ਼ ਨਹੀਂ ਗਾ, ਸਾਨੂੰ ਸਾਫ਼ ਪ੍ਰਿੰਟ ਭੇਜੋ ਜੀ, ਤਾਂ ਕਿ ਮਹੀਨਾ ਫੇਰ ਨਿਕਲ ਗਿਆ।
1: ਜੀ
0: ਫਿਰ ਬਾਅਦ ਦੇ ਵਿੱਚ ਕਹਿਤਾ ਜੀ ਕਿ ਸਾਨੂੰ ਜਿਹੜੇ ਸਬੂਤ ਆ ਉਹ ਓਰਿਜਿਨਲ ਭੇਜੋ, ਅਸੀਂ ਉਹਨੂੰ ਆਪਣਾ ਜਿਹੜਾ ਹੈਗਾ ਐਗਜ਼ਾਮਿਨ ਕਰਾਂਗੇ FIR ਦਰਜ ਕਰਨ
1: ਜੀ
0: ਤੋਂ ਪਹਿਲਾਂ,
1: ਬਿਲਕੁਲ
0: ਹਾਂਜੀ,
1: ਹੈ ਜੀ,
0: ਜਦਕਿ FIR ਉਹਨਾਂ ਨੇ ਹੁਣ ਕੀ ਕੀਤਾ ਆ ਜੀ, ਉਹਨਾਂ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਲਾ ਕੇ ਤੇ ਭੇਜ ਦਿੱਤੀ ਆ ਕਿ
1: ਜੀ
0: ਜਦੋਂ ਸੈਂਟਰ ਦੀ ਕੋਈ ਏਜੰਸੀ ਜਿਹੜੀ ਆ ਸਟੇਟ ਦੀ ਏਜੰਸੀ ਨੂੰ FIR ਦਰਜ ਕਰਨ ਨੂੰ ਕਹਿੰਦੀ ਹੈਗੀ ਆ, ਤੇ ਸਟੇਟ ਦੀ ਏਜੰਸੀ ਉਹਦੇ ਕੋਲੋਂ ਸਬੂਤ ਨਹੀਂ ਮੰਗ ਸਕਦੀ, ਪਹਿਲਾਂ ਜਿਹੜਾ ਹੈਗਾ ਆ FIR ਦਰਜ ਕਰੇਗੀ,
1: ਜੀ
0: ਦੈਨ ਉਹਨੂੰ ਸਬੂਤ ਜਿਹੜੇ ਹੈਗੇ ਆ ਉਹ ਹੈਂਡ ਓਵਰ ਕੀਤੇ ਜਾਣਗੇ ਜੀ। ਉਹਨਾਂ
1: ਜੀ
0: ਨੇ ED ਨੇ ਜਿਹੜਾ ਆ ਸਪਸ਼ਟ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ ਭੇਜ ਦਿੱਤਾ ਹੈ ਜੀ ਲਾ
1: ਪਰ
0: ਕੇ
1: ਸੈਣ
0: ਨਾਲ
1: ਸਾਹਿਬ ਇੱਕ ਸਵਾਲ ਇਹਦੇ ਵਿੱਚ
0: ਜੱਜਮੈਂਟ ਦਾ।
1: ਖੜਾ ਹੁੰਦਾ ਹੈ ਕਿ ਜਿਹੜੀ ਸਟੇਟ ਦੀ ਪੁਲਿਸ ਆ ਉਹਨੂੰ ਕਾਹਤੋਂ ਮਤਲਬ ਕਿ ਇੱਕ ਆਧਾਰ ਬਣਾਇਆ ਜਾ ਰਿਹਾ ਜੀ?
0: ਭਰੇ ਸਾਹਿਬ ਹੋਮ ਮਿਨਿਸਟਰੀ ਜਿਹੜੀ ਹੈਗੀ ਆ ਉਹ
1: ਮਾਨ
0: ਮਾਨ
1: ਸਾਹਿਬ ਦੇ
0: ਸਾਹਿਬ
1: ਕੋਲ
0: ਕੋਲ
1: ਹੀ ਆ,
0: ਆ,
1: ਬਿਲਕੁਲ ਹੈ
0: ਹਾਂ ਜੀ, ਤੇ DGP ਉਹਨਾਂ ਦੇ ਅੰਡਰ
1: ਅੰਡਰ
0: ਹੈਗਾ ਹੈ
1: ਹੈ
0: ਜੀ। ਸੋ ਤੁਸੀਂ ਮਤਲਬ ਵੈਸੇ ਵੀ ED ਨੇ ਜਿਹੜਾ ਹੈਗਾ ਇੱਥੇ ਵੀ ਪੋਲਿਟਿਕਸ ਦੀ ਖੇਡ ਹੋ ਰਹੀ ਹੈਗੀ ਆ ਜੀ, ਜਦ ਤੁਹਾਨੂੰ ਪਤਾ ਆ ਵੀ ਉਹ ਕਿੱਦਾਂ ਮਤਲਬ DGP ਜਿਹੜਾ ਆ ਉਹ ਇਹ ਤਾਂ FIR ਦਰਜ ਕਰ ਸਕਦਾ ਹੈਗਾ ਜੀ।
1: ਜੀ
0: ਸੋ ਇਸ ਕਰਕੇ ਅਗਲਿਆਂ ਨੇ ਤਾਂ ਲਾਇਆ ਹੀ ਐਕਟਿੰਗ ਐਸੇ ਕਰਕੇ
1: ਜੀ
0: ਵੀ ਜੀ ਉਹ ਸਦਾ ਜਿਹੜਾ ਹੈਗਾ ਆ ਵੀ ਐਕਟਿੰਗ ਨੂੰ ਤਾਂ ਜਦੋਂ ਮਰਜ਼ੀ ਹਟਾ ਦੇਣ ਜੀ।
1: ਪਰ
0: ਸੋ
1: ਸਿੰਘ
0: ਇਸ
1: ਸਾਹਿਬ
0: ਕਰਕੇ ਆ
1: ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਪਰ ਇਹ ਮਸਲੇ ਫਿਰ ਇਹਨਾਂ ਨੂੰ ਕੀ ਲੱਗਦਾ ਕਿ ਜੇ ਬਾਅਦ ਦੇ ਵਿੱਚ ਵੀ ਤਾਂ ਘੁਟਾਲੇ ਬਹੁਤ ਸਾਰੇ ਹੋਰ ਵੀ ਦੇਸ਼ ਦੇ ਵਿੱਚ ਜੋ ਕੁਝ ਵੀ ਵਾਪਰਿਆ ਕੁਝ ਘੁਟਾਲੇ ਤਾਂ ਜ਼ਰੂਰ ਨਸ਼ਰ ਹੋਏ ਨੇ, ਪਰ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਆ 2-3 ਮਹੀਨੇ ਕੱਢ ਲਈਏ ਤੇ ਉਸ ਤੋਂ ਬਾਅਦ ਸਾਰਾ ਠੰਡੇ ਬਸਤੇ ਦੇ ਵਿੱਚ ਪੈ ਜਾਣਾ ਹੈ, ਕਿਹਨੇ ਪੁੱਛਣਾ ਕੀ ਕਰਨਾ, ਪਰ ਏਜੰਸੀਆਂ ਜਾਂ ਓਪੋਜੀਸ਼ਨ ਜਾਂ ਉਹ ਸਾਰੇ ਲੋਕ ਜਿਹੜੇ ਨੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਜਾਂ ਹੋਰ, ਕੀ ਉਹ ਇਹ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪੈਣ ਦੇਣਗੀਆਂ? ਇੰਨੇ ਸੌਖੇ ਪਤਲੇ ਰਾਹ ਨਿਕਲ ਜਾਣਗੇ ਇਹ?
0: ਪਰ ਇਹ ਸਭ ਗੱਲ ਏਦਾਂ ਹੈਗੀ ਆ, ਵਿਰੋਧੀ ਪਾਰਟੀ ਕਿਹੜੀ ਬੋਲਦੀ ਹੈਗੀ ਆ ਜੀ,
1: ਜੀ
0: ਕਾਂਗਰਸ ਵਿਰੋਧੀ ਪਾਰਟੀ ਹੈਗੀ ਆ, ਉਹਨੇ ਇੱਕ ਵੀ ਰੋਲ ਅਦਾ ਕੀਤਾ ਜੀ
1: ਜੀ
0: ਰਾਜ ਕਰਨ ਵਾਸਤੇ? ਤਾਂ ਕਾਂਗਰਸ ਬੜੀ ਛੇਤੀ ਦੌੜਦੀ ਹੈਗੀ ਆ ਕਿ ਕਾਂਗਰਸ ਨੇ ਜਿਹੜਾ ਹੈਗਾ ਉਲਕ ਤੁਹਾਡਾ ਜਿਹੜਾ ਆ ਇਸੇ ਕਰਕੇ ਤਾਂ ਮੈਂ ਰਾਹੁਲ ਗਾਂਧੀ ਦੀ ਜਿਹੜੀ ਅਕਲ ਦੇ ਉੱਤੇ ਜਿਹੜਾ ਆ ਹਮੇਸ਼ਾ ਸ਼ੱਕ ਕਰਦਾ ਜੀ,
1: ਜੀ
0: ਉਹਨੂੰ
1: ਪੰਜਾਬ ਦੇ
0: 5 ਸਾਲਾਂ ਚ
1: ਕਰੰਟ
0: ਹੀ ਨੀ
1: ਮਾਮਲੇ
0: ਪਤਾ
1: ਜਿਹੜੇ ਨੇ
0: ਲੱਗਾ
1: ਉਹਨਾਂ ਉੱਤੇ ਕੋਈ
0: ਹਾਂਜੀ
1: ਬਿਆਨਬਾਜ਼ੀ ਨਹੀਂ।
0: ਉਹਨੂੰ 5 ਸਾਲਾਂ ਚ ਹੀ ਨੀ ਪਤਾ ਲੱਗਾ ਕਿ ਸਾਡਾ ਜਿਹੜਾ ਹੈਗਾ ਆ ਪਾਰਟੀ ਪ੍ਰਧਾਨ ਉੱਥੇ ਜਿਹੜਾ ਆ ਕੰਪਰੋਮਾਈਜ਼ ਗਿਆ ਜੀ,
1: ਜੀ
0: ਉਹ
1: ਪੰਜਾਬ
0: ਜਿਹੜਾ
1: ਦੇ
0: ਆ
1: ਵਿੱਚ
0: ਉਹ
1: ਚੱਲ
0: ਕੰਡੈਮ
1: ਕੀ ਰਿਹਾ
0: ਕਰਦਾ ਹੀ ਨਹੀਂ ਜੀ।
1: ਬਿਲਕੁਲ
0: ਹਾਂ ਜੀ, ਉਹ ਆਪਣਾ ਪਰਸਨਲ ਇੰਟਰਸਟ ਤੋਂ ਉੱਤੇ ਉਹ ਦੇਖ ਹੀ ਨਹੀਂ ਸਕਦਾ ਜੀ।
1: ਜੀ
0: ਦੂਜੀ ਗੱਲ ਇਹ ਹੈਗੀ ਆ ਜੀ ਕਿ ਭਾਰਤ ਸਾਹਿਬ ਇੱਥੇ ਜਿਹੜਾ ਹੈਗਾ ਆ ਅੱਜ 5 ਸਾਲਾਂ ਨੂੰ ਹੋ ਜਾਏ 10 ਸਾਲਾਂ ਨੂੰ ਹੋ ਜਾਏ,
1: ਜੀ
0: ਜਿੱਦਾਂ ਜੈਨ ਜੀ ਨੇ ਜਿਹੜਾ ਹੈਗਾ ਆ ਦਿੱਲੀ ਨੱਕ ਚ ਦਮ ਕਰ ਦਿੱਤਾ ਸੀ, ਏਦਾਂ ਹੀ ਪੰਜਾਬ ਦੇ ਵਿੱਚ ਵੀ ਜੈਨ ਜੀ ਉੱਠੇਗੀ ਨੱਕ ਚ ਦਮ ਇਹਨਾਂ ਦੇ ਕਰੇਗੀ,
1: ਜੀ
0: ਤਾਂ ਸਾਡੇ ਪੋਲੀਟੀਕਲ ਲੀਡਰ ਜਿਹੜੇ ਆ ਰਿਫੋਰਮਸ ਕਰਨ ਦੇ ਵਿੱਚ ਮਜਬੂਰ ਹੋਣਗੇ।
1: ਜੀ
0: ਸਰ ਇਹ ਕਿਹੜੀ ਸਟੇਟ ਹੈਗੀ ਆ ਜਿਹਦੇ ਵਿੱਚ ਜਿਹੜਾ ਆ ਲੀਡਰਾਂ ਦਾ ਜਿਹੜਾ ਆ ਇਨਕਮ ਟੈਕਸ ਸਟੇਟ ਦੇ ਟੈਕਸ ਦੇ ਵਿੱਚੋਂ ਭਰਿਆ ਜਾਂਦਾ ਜੀ? ਇਹ
1: ਬਿਲਕੁਲ
0: ਵਾਹਦ ਪੰਜਾਬ ਆ
1: ਜੀ,
0: ਹਾਂਜੀ, ਵੀ ਲੀਡਰ ਜਿਹੜੇ ਹੈਗੇ ਉਹਨਾਂ ਦੀ ਆਮਦਨ ਵੱਧ ਜਾਏ ਤੇ ਭਾਰ ਜਿਹੜਾ ਹੈਗਾ ਆ ਲੋਕਾਂ ਦੇ ਪਵੇ ਜੀ,
1: ਜੀ
0: ਲੋਕੀ ਤਾਂ ਕਹਿਣਗੇ ਤਾਂ ਵੀ ਇਹ ਤਾਂ ਉੱਜੜੀ ਜਾਣ ਜੀ, ਸਾਨੂੰ ਟੈਕਸ ਤਾਂ ਨਾ ਦੇਣਾ ਪਊਗਾ ਇਹਨਾਂ ਦਾ,
1: ਬਿਲਕੁਲ ਜੀ,
0: ਹਾਂਜੀ, ਉਹ ਫੇਰ ਨਹੀਂ ਉੱਜੜ ਉਹ ਫੇਰ ਨਹੀਂ ਉੱਜੜਦੇ ਉਹਨਾਂ ਦੀ, ਹਰ ਵਾਰੀ ਇਨਕਮ ਫੇਰ ਵੱਧ ਜਾਂਦੀ ਹੈ ਜੀ।
1: ਜੀ
0: ਸੋ ਇਸ ਕਰਕੇ 5 ਲੱਖ ਕਰੋੜ ਦਾ ਕਰਜ਼ਾਈ ਜਿਹੜਾ ਆ ਨਾ ਇੱਕ ਦਿਨ ਚ ਨਹੀਂ ਹੋਇਆ, ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਹੋਇਆ।
1: ਬਿਲਕੁਲ
0: ਹੋਰ ਲੋਕਾਂ ਨੂੰ ਆਪਾਂ ਕਹਿ ਤਾਂ ਦਿੰਦੇ ਹਾਂ ਲੋਕਾਂ ਨੂੰ ਫ੍ਰੀ ਵੀਜ਼ ਦੇ ਵਿੱਚ ਉਹਨਾਂ ਨਹੀਂ ਜਾਂਦਾ
1: ਜੀ,
0: ਜਿੰਨਾ ਹਿਡਨ ਜਾਂਦਾ ਸਰ,
1: ਹਿਡਨ ਚਲਿਆ ਜਾਂਦਾ ਜੀ। ਬਿਲਕੁਲ ਹੈ ਜੀ,
0: ਹਾਂਜੀ, ਇਹ ਜਿਹੜਾ ਹਿਡਨ ਹਿਡਨ ਜਾ ਰਿਹਾ ਨਾ ਜੀ,
1: ਜੀ
0: ਉਹਦਾ ਜਿਹੜਾ ਹੈਗਾ ਆ ਜੀ ਕਿਉਂਕਿ ਟੈਕਸ ਕਲੈਕਸ਼ਨ ਤਾਂ ਹੁੰਦੀ ਹੈ ਨਾ ਜੀ,
1: ਜੀ
0: ਸਾਰਾ ਕੁਛ
1: ਬਿਲਕੁਲ
0: ਹੁੰਦਾ ਹੈਗਾ ਹੈ, ਇੰਪਲਾਈਜ਼ ਦੀਆਂ ਤਨਖਾਹਾਂ ਜਿਹੜੀਆਂ ਟੈਕਸ ਕਲੈਕਸ਼ਨ ਦੇ ਵਿੱਚੋਂ ਆਰਾਮ ਨਾਲ ਨਿਕਲਦੀਆਂ,
1: ਜੀ
0: ਡਿਵੈਲਪਮੈਂਟ ਵਾਸਤੇ ਵੀ ਨਿਕਲਦਾ ਜੀ, ਆਹ ਜਿਹੜੇ
1: ਬਿਲਕੁਲ ਜੀ
0: ਖਰਚੇ ਪੈਂਦੇ ਹੈਗੇ ਆ ਸਟੇਟ ਨੂੰ, ਇਹ ਹੈਗਾ ਜੀ, ਇਹਨਾਂ ਦੇ ਹੈਲੀਕਾਪਟਰ ਰੁਕਦੇ ਹੀ ਨਹੀਂ ਜੀ,
1: ਜੀ ਬਿਲਕੁਲ
0: 100 ਕਰੋੜ 200, ਦੇਖੋ ਸਰ ਜਿਹੜੀ ਸਟੇਟ 191 ਕਰੋੜ ਰੁਪਇਆ ਇੱਕ ਕਰਜ਼ਾ ਲੈਣ ਵਾਸਤੇ ਮਿਟੀਗੇਟਰ ਨੂੰ ਦੇ ਸਕਦੀ ਹੈ ਵੀ 15,000 ਕਰੋੜ ਤਾਂ ਸਾਨੂੰ ਕਰਜ਼ਾ ਲੈ ਦੇ
1: ਜੀ
0: ਤੇ ਦੋ ਤੈਨੂੰ 200 ਕਰੋੜ ਤੈਨੂੰ ਦੇ ਦਿਆਂਗੇ
1: ਜੀ
0: ਵਿੱਚੋਂ,
1: ਬਿਲਕੁਲ ਹੈ ਜੀ
0: ਉਹ ਦੋ ਮਤਲਬ 200 ਕਰੋੜ ਰੁਪਈਏ ਨੂੰ ਇਹ ਸਮਝਦੇ ਕੁਛ ਨਹੀਂ ਜੀ,
1: ਜੀ ਜੀ
0: ਵੀ ਲੈਣੇ ਤੁਸੀਂ ਕਰਜ਼ੇ ਆ, ਕਰਜ਼ੇ ਦੇ ਵਿੱਚੋਂ
1: ਵਿੱਚੋਂ
0: ਜਿਹੜਾ
1: ਕਮਿਸ਼ਨ
0: ਹੈਗਾ
1: ਹੈ
0: ਤੁਸੀਂ ਇਹ ਦੇਖੋ ਵੀ ਅਦਾ ਕਿੱਦਾਂ ਕਰਨਾ ਹੈਗਾ ਜੀ,
1: ਜੀ
0: ਉਹ ਜਾਂ ਤੱਕ ਤੁਸੀਂ ਉਹ ਡਿਵੈਲਪਮੈਂਟ ਤੇ ਖਰਚਣਾ ਹੋਵੇ, ਤੁਸੀਂ ਮਸ਼ਹੂਰੀਆਂ ਪਰ ਪ੍ਰਚਾਰ ਵਾਸਤੇ ਖਰਚੇ ਕਰਨੇ ਆਪਣੇ,
1: ਜੀ
0: ਤੁਸੀਂ ਕੰਮ ਕਰ ਦਿਓ ਉਹਨੇ ਜੇ,
1: ਜੀ
0: ਸੋ ਇਸ ਕਰਕੇ ਹਾਲਾਤ ਇਹ ਹੋਏ ਹੈਗੇ ਆ, ਜੇ 10 ਕਰੋੜ 10,000 ਕਰੋੜ ਰੁਪਈਆ ਜਿਹੜਾ ਹੈਗਾ ਬਿਜਲੀ ਬੋਰਡ ਤੇ ਕਰਜ਼ਾ ਚੱਕ ਲਿਆ ਤੇ ਸਰ ਬਿਜਲੀ ਬੋਰਡ ਦਾ ਬਣੂਗਾ ਕੀ,
1: ਜੀ
0: ਬਿਜਲੀ ਬੋਰਡ ਤਾਂ ਅੱਗੇ ਜਿਹੜਾ ਫ੍ਰੀ ਬੀਜ ਦਾ ਮਾਰਿਆ ਹੈ ਜੀ, ਇੱਦਾਂ ਹੀ
1: ਬਿਲਕੁਲ
0: ਅਗਲੀ ਸਰਕਾਰ ਆਈ ਹੈਗੀ ਜੀ, ਕਿੱਥੋਂ ਉਹ ਕੰਟੀਨਿਊ ਕਰ ਲਊ ਜੀ ਇਹ ਜੀ,
1: ਬਿਲਕੁਲ ਹੈ ਜੀ
0: ਸਰ
1: ਜੀ
0: ਉਹ ਇੱਕ ਨਾ ਉਹ ਹੁੰਦਾ ਗੀਤ ਜਿਹਾ ਸੀਗਾ ਪੰਜਾਬੀ ਚੱਲਦਾ ਹੁੰਦਾ, ਮੈਨੂੰ ਤਾਂ ਜ਼ਿਆਦਾ ਨਹੀਂ ਪੰਜਾਬੀ ਗੀਤਾਂ ਦਾ ਪਤਾ,
1: ਜੀ
0: ਉਹਦੇ ਮੈਂ ਵਰਡਿੰਗ ਜ਼ਰੂਰ ਸੁਣੀ ਸੀ, ਆਪ ਗਏ ਮਰ ਗਈਏ ਸਾਨੂੰ ਗਈਏ ਮਾਰਨੀ ਜੀ, ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੈਗਾ ਆ, ਜਦੋਂ ਇਹ ਜਾਣਗੇ ਨਾ ਬਾਅਦ ਦੇ ਵਿੱਚ ਲੋਕਾਂ ਨੇ ਇਹ ਗੀਤ ਗਾਇਆ ਕਰਨਾ ਜੀ,
1: ਜੀ
0: ਸੋ ਇਹ
1: ਬਿਲਕੁਲ ਹੈ ਜੀ
0: ਪੰਜਾਬ ਸਰਕਾਰ ਦਾ ਤਾਂ ਇਹੀ ਹੈਗਾ ਜੀ,
1: ਜੀ
0: ਪਰ ਹਾਂਜੀ ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀ ਨਾ ਜੀ, ਉਹ ਤੋਂ ਵੱਧ ਨਿਰਾਸ਼ਾ ਪੱਲੇ ਪਈ ਆ ਜੀ
1: ਜੀ ਬਿਲਕੁਲ ਹੈ ਜੀ।
0: ਜੀ ਸਰ
1: ਤੇ ਸੈਣੀ ਸਾਹਿਬ ਆਪਣੇ ਨਾਲ ਮੁਕੱਦਰ ਜੀ ਜੁੜੇ ਉਹਨਾਂ ਦੀ ਗੱਲ ਸੁਣਦਾ, ਪਰ ਇੱਕ ਟਿੱਪਣੀ ਤੁਹਾਡੇ ਤੋਂ ਲਵਾਂਗਾ ਜ਼ਰੂਰ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਕਿਸਾਨ ਬੈਠੇ ਹੈ ਤੇ ਕੇਂਦਰ ਦੇ ਨਾਲ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਸੰਧੀਆਂ ਹੋ ਰਹੀਆਂ ਨੇ, ਉਹ ਚਾਹੇ ਇੰਗਲੈਂਡ ਆ, ਚਾਹੇ ਅਮਰੀਕਾ ਹੈ, ਚਾਹੇ ਉਹ ਨਿਊਜ਼ੀਲੈਂਡ ਹੈ, ਆਸਟ੍ਰੇਲੀਆ ਹੈ, ਸੰਧੀਆਂ ਤਕਰੀਬਨ ਸਿਰੇ ਚਾੜੀ ਚੁੱਕੀਆਂ ਨੇ ਤੇ ਉਹ ਸਾਰਾ ਚੀਜ਼ਾਂ ਹੋ ਰਹੀਆਂ ਨੇ, ਪਰ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਆ। ਚਲੋ ਆਪਾਂ ਤਾਂ ਪਹਿਲੇ ਸਮੇਂ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਅੱਜ ਕਿ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ ਇਹਦੇ ਵਿੱਚ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈ, ਪਰ ਕਾਰਪੋਰੇਟ ਢਾਂਚਾ ਜਿਹੜਾ ਸੈਕਟਰ ਹੈਗਾ ਉਹਨੇ ਆਉਣਾ ਹੀ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਦਾਅ ਲਾ ਲਓ, ਇਹ ਚੀਜ਼ਾਂ ਹੋਣੀਆਂ ਨੇ, ਪਰ ਸਾਨੂੰ ਆਪਣੀਆਂ ਜਿਹੜੀਆਂ ਨੇ ਪਰਿਵਾਰਕ ਜਿਹੜੀਆਂ ਜਾਂ ਹੋਰ ਸਾਰੀਆਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਣੀ ਆ, ਇਕੱਲਾ ਖੇਤੀ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਸਰਨਾ, ਹੁਣ ਜਿੱਦਾਂ ਪਹਿਲਾਂ ਸੀਗਾ ਸਮਾਂ ਬਦਲ ਗਿਆ, ਹਾਲਾਤ ਬਦਲੇ ਨੇ, ਮੁਲਕ ਬਦਲ ਰਹੇ ਨੇ, ਉਹਨਾਂ ਦੀਆਂ ਰਾਜਨੀਤੀ ਜਿਹੜੀਆਂ ਮੁਲਕਾਂ ਦੀ ਉਹ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਸਾਰੇ ਹੀ ਮੁਲਕ ਨੇ, ਇਕੱਲਾ ਇੰਡੀਆ ਨਹੀਂ, ਤੇ ਇਹਨੂੰ ਕਿੱਦਾਂ ਦੇਖਦੇ ਹੋ ਜੀ?
0: ਪਰ ਸਭ ਪਤਾ ਨਹੀਂ ਵੀ ਇਹ ਮਨੁੱਖ ਦੇ ਕਰੈਕਟਰ ਦੇ ਵਿੱਚ ਹੈਗਾ ਜੀ,
1: ਜੀ
0: ਕਿ ਸਾਡੀ ਸੈਲਫਿਸ਼ ਸੋਚ ਜਿਹੜੀ ਹੈਗੀ ਆ ਇੰਨੀ ਹਾਵੀ ਹੋ ਗਈ,
1: ਜੀ
0: ਬਾਉਂਡਰੀ ਤੋਂ ਪਾਰ ਵਾਲਾ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਜੀ,
1: ਜੀ
0: ਪਾਕਿਸਤਾਨ ਦੇ ਵੱਲ ਨੂੰ ਅਸੀਂ ਵੱਧ ਜਾਂਦੇ ਹੈਗੇ ਤੇ ਪਾਕਿਸਤਾਨੀ ਦਿਸ ਪੈਂਦਾ ਤੇ ਸਾਨੂੰ ਪਤਾ ਨੀ, ਮਤਲਬ ਅਸੀਂ ਉਹਨੂੰ ਇਨਸਾਨ ਨੀ ਸਮਝਦੇ,
1: ਅੱਗ
0: ਅਸੀਂ ਉਹਨੂੰ
1: ਲੱਗ
0: ਦੁਸ਼ਮਣ
1: ਜਾਂਦੀ ਹੈ।
0: ਸਮਝਦੇ ਹਾਂ ਜੀ, ਏਦਾਂ ਹੀ ਜਿਹੜਾ ਹੈਗਾ ਆ ਵੀ ਦੇਖੋ ਇਹਨਾਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਕਿੱਦਾਂ ਲੋਕਾਂ ਨੂੰ ਵੰਡਿਆ ਆ,
1: ਜੀ
0: ਸਾਰੀ ਦੁਨੀਆ ਲੋਕਾਂ ਦੇ ਰਹਿਣ ਵਾਸਤੇ ਹੈਗੀ ਸੀ, ਲੋਕਾਂ ਨੂੰ ਸੁਖੀ ਰਹਿਣ ਦਿਓ ਭਾਈ,
1: ਜੀ
0: ਤੁਸੀਂ ਜਿਹੜਾ ਆ ਕਿਤੇ ਬੰਬ ਸਿੱਟਣ ਡਏ ਆ ਕਿਤੇ, ਕਿੱਦਾਂ ਜਿਹੜੇ ਹੁਕਮਰਾਨ ਹੈਗੇ ਆ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਗਈ ਆ ਜੀ,
1: ਜੀ
0: ਸੋ ਇਹ ਦੇਖੋ ਤੁਸੀਂ ਕਾਰਪੋਰੇਟ ਢਾਂਚਾ ਜਿਹੜਾ ਹੈਗਾ ਆ ਵੀ ਲੁੱਟ ਲਓ ਤੁਸੀਂ ਜਿੱਦਾਂ ਮਰਜ਼ੀ ਆ ਜੀ,
1: ਜੀ
0: ਹੁਣ ਜੇ ਦੇਖੋ ਗੱਲ ਏਦਾਂ ਕਿ ਇਹ ਜਿਹੜੀ ਚੀਜ਼ ਹੁੰਦੀ ਨਾ ਇੱਕ ਬੈਲੈਂਸਡ ਚੀਜ਼ ਚੱਲੇ ਤੇ ਉਹ
1: ਜੀ
0: ਸਾਰਾ ਸਿਸਟਮ ਸਹੀ ਚੱਲਦਾ ਰਹਿੰਦਾ ਜੀ,
1: ਬਿਲਕੁਲ ਹੈ ਜੀ
0: ਇੱਥੇ ਸਾਰਿਆਂ ਦੇ ਜਦੋਂ ਸਵਾਰਥ ਜੁੜੇ ਹੈਗੇ ਆ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇਗਨੋਰ ਨਹੀਂ ਕਰਦਾ ਹੈਗਾ, ਉਹਨਾਂ ਦੇ ਵਿੱਚ ਵੀ ਕਿਤੇ ਨਿੱਜੀ ਸਵਾਰਥ ਵੀ ਛਿਪੇ ਆ ਜੀ,
1: ਜੀ
0: ਦਿੱਲੀਓ ਅੰਦੋਲਨ ਦੀ ਜਿਹੜੀ ਹੈਗੀ ਜਿੱਤ ਦੀ ਜਿਹੜੀ ਖੁਸ਼ੀ ਮਨਾਉਂਦੇ ਆ ਗਏ ਸੀਗੇ, ਅੱਜ ਤੱਕ ਜਿੱਤ ਦਾ ਲੇਬਲ ਲਾਇਆ ਆ ਜੀ,
1: ਜੀ
0: ਉਹ ਕਾਨੂੰਨ ਵੀ ਟੇਢੇ ਤਰੀਕੇ ਨਾਲ ਲਾਗੂ ਹੋ ਗਏ, MSP ਨਹੀਂ ਮਿਲੀ ਤੇ ਮੈਨੂੰ
1: ਸੈਲੋ ਵੀ ਬਣ
0: ਪਤਾ
1: ਗਿਆ,
0: ਤਾਂ
1: ਸਾਰਾ
0: ਲੱਗਿਆ
1: ਕੁਝ ਹੋ ਗਿਆ, ਬਿਲਕੁਲ ਹੈ ਜੀ,
0: ਅੱਜ ਤੱਕ ਮੈਂ ਇਹ ਸਮਝ ਹੀ ਨਹੀਂ ਸਕਿਆ ਜਿੱਤਿਆ ਕੀ ਆਪਾਂ,
1: ਜੀ
0: ਹੈ ਜੀ ਸਾਲ ਇੱਕ ਉੱਥੇ ਬੈਠੇ ਰਹੇ, ਹੁਣ ਵੀ ਜਿਹੜਾ ਹੈਗਾ ਮੈਂ ਬਹੁਤ ਦੇਰ ਦਾ ਇਸੇ ਚੀਜ਼ ਦੇ ਉੱਤੇ ਜਿਹੜਾ ਆ ਗੱਲ ਕਰਦਾ ਆ, ਸੰਕੋਚ ਨਹੀਂ ਕਦੀ ਕੀਤਾ ਇਹ ਗੱਲ ਕਹਿਣ ਤੋਂ ਕਿ
1: ਜੀ
0: ਕਿਸਾਨ ਲੀਡਰਾਂ ਨੂੰ ਚਾਹੀਦਾ ਆ ਵੀ ਦੁਬਾਰਾ ਦੁਬਾਰਾ ਇੱਕੋ ਹੀ ਫਾਰਮੂਲਾ ਨਹੀਂ ਵਰਤਣਾ ਚਾਹੀਦਾ ਜੀ,
1: ਜੀ
0: ਉਹਦੇ ਨਾਲ ਜਿਹੜਾ ਆ ਉਸ ਚੀਜ਼ ਦਾ ਅਸਰ ਹੀ ਖਤਮ ਹੋ ਜਾਂਦਾ,
1: ਬਿਲਕੁਲ
0: ਹੁਣ ਫਿਰ ਲੋਕੀ ਜਿਹੜੇ ਹੈਗੇ ਆ ਹੌਲੀ ਹੌਲੀ ਵਿਸਪਰਿੰਗ ਤਾਂ ਹੋਣ ਲੱਗ ਪਈ ਹੈ ਨਾ ਜੀ, ਵੀ ਉੱਥੇ
1: ਜੀ
0: ਜਿਹੜਾ ਆ
1: ਬਿਲਕੁਲ
0: ਟ੍ਰੈਫਿਕ ਵੱਧ ਗਿਆ ਆ ਜੀ,
1: ਅੱਜ
0: ਲੋਕਾਂ ਨੂੰ
1: ਐਡਵਾਈਜ਼ਰੀ ਜਾਰੀ
0: ਇਨਕਨਵੀਨੀਅੰਸ
1: ਚੰਡੀਗੜ੍ਹ
0: ਹੁੰਦੀ
1: ਦੇ
0: ਹੈਗੀ
1: ਵਿੱਚ
0: ਜੀ,
1: ਜੀ ਬਿਲਕੁਲ ਹੈ
0: ਹਾਂਜੀ,
1: ਜੀ
0: ਉੱਥੇ ਕੀ ਹੈਗਾ ਟਰਾਲੀਆਂ ਖੜੀਆਂ ਕੀਤੀਆਂ, ਤੁਸੀਂ ਉਹੀ ਇੱਕ ਮੋਡ ਹੈਗਾ ਵੀ ਤੁਸੀਂ ਜਿਹੜਾ ਧਰਨਾ ਜਿਹੜਾ ਜਾਣਾ ਬਸ ਧਰਨਾ ਲਾਣਾ ਆ ਤੇ ਉਹਦੇ ਨਾਲ ਟੇਬਲ ਤੇ ਤੁਹਾਡੀ ਗੱਲ ਹੋਏਗੀ, ਕਿਸ ਤਰੀਕੇ ਨਾਲ ਹੋਏਗੀ ਜੀ।
1: ਜੀ
0: ਉਹ ਇੰਟਰਨੈਸ਼ਨਲ ਟ੍ਰੀਟੀਜ਼ ਹੈਗੀਆਂ ਜੀ, ਉਹ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਆ ਕੰਮ ਕੀਤਾ ਆ ਹੋਵੇ, ਉਹ ਤਾਂ ਗੱਲ ਹੋ ਸਕਦੀ ਹੈਗੀ। ਇਸ
1: ਜੀ
0: ਦਬਾਅ ਦੇ ਨਾਲ ਹੁਣ ਜਿਹੜਾ ਹੈ ਉਹ ਤਾਂ ਬਹੁਤਾ ਕੰਮ ਤਾਂ ਕਰ ਹੀ ਦਿੱਤਾ ਜੀ ਅਗਲਿਆਂ ਨੇ। ਦੇਖੋ
1: ਬਿਲਕੁਲ ਆ ਜੀ, ਬਿਲਕੁਲ।
0: ਹੈ ਜੀ, ਮੱਕਾ ਉੱਥੋਂ ਆਉਣਾ ਹੈਗਾ ਆ ਜੀ, ਇਸ ਕਰਕੇ ਕਿ ਇਥਾਨੋਲ ਬਣਾਉਣਾ ਜੀ ਉਹਦੇ
1: ਜੀ
0: ਵਾਸਤੇ ਚਾਹੀਦਾ ਆ ਜੀ।
1: ਜੀ
0: ਅਗਲੇ ਕਹਿਣਗੇ ਵੀ ਭਾਈ ਹਾਂ ਜੀ, ਸਾਨੂੰ ਤੁਸੀਂ ਕਿਸਾਨ, ਜਦ ਸਾਡੀ ਇੱਥੇ ਪ੍ਰੋਡਕਸ਼ਨ ਇੰਨੀ ਹੈ ਹੀ ਨਹੀਂ ਜਿਸ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਆ ਜੀ,
1: ਜੀ
0: ਤੇਲ ਲੋਕਾਂ ਨੂੰ ਦੇਣਾ ਨਹੀਂ, ਤੁਸੀਂ ਗੱਡੀਆਂ ਖੜੀਆਂ ਕਰ ਦਿਓਗੇ,
1: ਜੀ
0: ਅਲਟੀਮੇਟਲੀ ਤਾਂ ਡਿਮਾਂਡ ਪੂਰੀ ਕਰਨੀ ਪੈਣੀ ਨਾ ਜੀ ਹਰ ਇੱਕ ਸੈਕਟਰ
1: ਬਿਲਕੁਲ
0: ਦੀ।
1: ਜੀ, ਬਿਲਕੁਲ ਹੈ
0: ਜੀ ਸਰ,
1: ਜੀ।
0: ਲੈ ਲਓ
1: ਤੇ
0: ਮੁਕੱਦਰ ਜੀ ਨੂੰ ਲਾਈਨ ਤੇ, ਫਿਰ ਸ਼ਮੀ ਜੀ ਨੇ ਆ ਜਾਣਾ।
1: ਹਾਂਜੀ ਹਾਂਜੀ,
0: ਹਾਂਜੀ
1: ਮੁਕੱਦਰ ਜੀ, ਜੀ ਆਨੂੰ ਜੀ, ਸਵਾਗਤ ਹੈ ਬਾਈ ਜੀ ਲਈ, ਜੀ ਆਨੂੰ ਜੀ।
2: ਜੀ ਬਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ
2: ਭਾਰਤ
1: ਅਕਾਲ,
2: ਬਾਈ,
1: ਸਤਿ ਸ੍ਰੀ
2: ਚੰਨੀ
1: ਅਕਾਲ
2: ਬਾਈ ਜੀ, ਸਤਿ ਸ੍ਰੀ ਅਕਾਲ,
1: ਜੀ
2: ਬਾਕੀ
1: ਆਨੂੰ ਜੀ,
2: ਸਾਰੇ ਸਤਿ ਨਾਲ ਸਤਿ
1: ਮੁਕੱਦਰ
2: ਅਕਾਲ।
1: ਜੀ, ਸਤਿ ਸ੍ਰੀ ਅਕਾਲ।
2: ਉਹ ਮੈਂ ਸ਼ਮੀ ਬਾਈ ਜੀ ਨੇ ਹਜੇ ਇਦੋਂ ਬਾਅਦ ਆਉਣਾ।
1: ਹਾਂਜੀ, ਅੱਜ ਥੋੜਾ
0: ਹਾਂਜੀ ਹਾਂਜੀ
1: ਜਿਹਾ ਫਸੇ ਹੋਏ ਨੇ ਜੀ ਆਪਣਾ ਟ੍ਰੈਫਿਕ ਦੇ ਵਿੱਚ, ਕਿਉਂਕਿ ਉੱਥੇ ਤਲਵਾੜੇ ਕਾਫੀ ਜਿਹੜਾ ਹੁੰਦਾ, ਸੈਣੀ ਸਾਹਿਬ ਜਿਵੇਂ ਦੱਸਦੇ ਆ, ਇਹਨਾਂ ਦੇ ਤਾਂ ਲੱਗ ਹੀ ਆ। ਚਲੋ,
2: ਨਹੀਂ
1: ਫੈਸਟੀਵਲ ਚੱਲਦਾ ਜੀ, ਸ਼ਿਵਰਾਤਰੀ
2: ਮੈਨੂੰ ਤਾਂ
1: ਵਗੈਰਾ
2: ਆਇਆ ਸੀ
1: ਹੁੰਦੀ ਆ
2: ਵੀ
1: ਜੀ।
2: ਸਾਢੇ ਨੌ, ਨਹੀਂ ਮੈਨੂੰ ਮੈਨੂੰ
0: ਜਨਮ
2: ਇਹ ਸੀ ਵੀ
0: ਅਸ਼ਟਮੀ
2: ਸਾਢੇ
1: ਜੀ।
2: ਨੌ ਵਜੇ ਤੱਕ ਆ
1: ਹਾਂਜੀ
2: ਜਾਂਦੇ ਨੇ ਵੀ, ਹਾਂ ਮੈਨੂੰ ਇਹ ਸੀ ਵੀ ਸਾਢੇ 9 ਵਜੇ ਤੱਕ ਆ ਜਾਂਦੇ ਨੇ ਕਿ ਅੱਜ ਤਾਂ ਹੁਣ 10:30 ਹੋ ਗਏ। ਮੈਂ ਵੀ ਅੱਜ, ਮੈਨੂੰ ਨਹੀਂ
1: ਜੀ,
2: ਸੀ ਪਤਾ ਵੀ, ਮੈਂ ਵੀ ਅੱਜ ਸਿਆਸੀ
1: ਨਹੀਂ
2: ਖਬਰਾਂ
1: ਤਾਂ ਦੇਖ
2: ਚੱਲਦੀਆਂ
1: ਲੈਂਦੇ
2: ਪਈਆਂ
1: ਆ, ਜੇ ਨਹੀਂ
2: ਵੀ, ਹੋ
1: ਤਾਂ ਫਿਰ
2: ਸਕਦਾ
1: ਕੱਲ ਨੂੰ, ਜ਼ਰੂਰ ਇਹ ਵਿਸ਼ਾ ਰੱਖਾਂਗੇ, ਕੱਲ ਨੂੰ ਕਰ ਲਾਂਗੇ ਉਹਨਾਂ ਨਾਲ।
2: ਹਾਂ ਨਹੀਂ ਨਹੀਂ ਚਲੋ ਚਲੋ, ਉਹ ਤਾਂ
0: ਨਹੀਂ
2: ਚਲੋ ਹੋ
1: ਨਹੀਂ
2: ਜਾਂਦਾ ਅੱਗੇ ਪਿੱਛੇ।
1: ਜੀ
2: ਮੈਨੂੰ ਇਹੀ ਸੀ, ਮੈਂ ਸ਼ਾਇਦ ਵੀ ਉਹਨਾਂ ਨੇ ਨਹੀਂ ਆਉਣਾ ਹੋਣਾ
1: ਜੀ,
2: ਵੀ ਚਲੋ ਜਿਹੜੇ ਖਬਰਾਂ ਚੱਲ ਪਈਆਂ ਸਿਆਸੀ,
1: ਜੀ
2: ਤੇ ਚਲੋ ਕੋਈ ਗੱਲ ਨਹੀਂ, ਉਹ ਤਾਂ ਹੋ ਸਕਦਾ ਅੱਗੇ ਵੀ, ਚਲੋ ਅੱਗੇ ਪਿੱਛੇ ਹੋ
1: ਜੀ,
2: ਜਾਣਾ, ਉਹ
1: ਬਿਲਕੁਲ
2: ਤਾਂ ਕੋਈ ਗੱਲ ਨਹੀਂ, ਕੱਲ ਨੂੰ ਆ ਜਾਣਗੇ
1: ਜੀ।
2: ਤੇ ਬਾਕੀ ਗੱਲ ਨਾ ਉਹ ਬਾਈ ਜੀ, ਚਲੋ ਆਪਣੇ ਸਾਰੇ ਸਾਰੇ ਸੱਜਣ ਸਤਿਕਾਰਤ ਨੇ,
1: ਜੀ
2: ਮੈਨੂੰ ਤਾਂ, ਮੈਂ ਤਾਂ ਹੁਣ ਜਦੋਂ ਸਤਿਕਾਰਤ ਕਿਹਾ ਨਾ, ਮੈਨੂੰ ਇਹ ਲੱਗਦਾ ਵੀ ਸੈਣੀ ਬਾਈ ਜੀ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਸਾਰੇ ਸੱਜਣਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹਨੇ ਕੀ ਕਹਿਣਾ, ਇਹਨੇ ਹੁਣ ਕਹਿਣਾ ਕੀ।
1: ਨਹੀਂ ਪਹਿਲਾਂ ਤੁਸੀਂ ਗਰਾਊਂਡ ਬਣਾ ਲੈਂਦੇ ਹੋ ਨਾ, ਬਿਲਕੁਲ ਹੈ ਜੀ।
2: ਨਹੀਂ ਨਹੀਂ ਉਹੀ ਉਹੀ
1: ਉਹ ਜਿੱਦਾਂ
2: ਉਹੀ
1: ਬੈਟ
2: ਗੱਲ ਹੈ
1: ਬੱਲਾ ਲੈ ਕੇ ਉਹ
2: ਉਹ ਬਾਈ
1: ਪਿੱਚ ਨੂੰ ਨਹੀਂ ਠੀਕ ਕਰਦੇ ਹੁੰਦੇ ਸੀ, ਪਹਿਲਾਂ ਬੋਲ ਕਰਾਉਣ ਲੱਗੇ ਹੈ ਨਾ, ਉਹ ਮਾੜਾ ਜਿਹਾ ਉੱਪਰ ਮਾਰਦਾ ਹੁੰਦਾ ਸੀ, ਇਹਨੂੰ ਥੱਲੇ ਨੂੰ ਕਰ ਲਈਏ ਮਾੜਾ ਜਿਹਾ। ਹਾਂਜੀ
2: ਨਹੀਂ ਸਾਡੇ ਤੋਂ ਪੋਚਾ ਵੀ ਨੀ ਵੱਜਦਾ, ਉਹੀ ਗੱਲ ਹੈ, ਇਸੇ ਕਰਕੇ
1: ਜੀ
2: ਗੱਲ ਉਹੀ ਹੈ ਵੀ ਹੁਣ ਗੱਲ
0: ਸਾਡਾ ਨਾ ਇੱਕ,
2: ਮੈਂ ਤਾਂ ਇਹ
1: ਹਾਂਜੀ ਸੈਣੀ ਸਾਹਿਬ
2: ਜੀ ਜੀ
1: ਕੁਝ
2: ਜੀ
1: ਕਹਿਣ
2: ਸੈਣੀ
1: ਲੱਗੇ।
2: ਬਾਈ
0: ਸਾਡਾ ਇੱਕ
2: ਕੋਈ
0: ਟੀਚਰ
2: ਕਰੋ
0: ਹੁੰਦਾ
2: ਕੋਈ
0: ਸੀਗਾ
2: ਕਰੋ
0: ਜੀ, ਸਾਡਾ ਟੀਚਰ ਇੱਕ ਹੁੰਦਾ ਸੀਗਾ, ਉਹ ਕੀ ਕਰਦਾ ਸੀ, ਪਹਿਲਾਂ ਨਾ ਗੱਲ ਦੇ ਉੱਤੇ ਪੋਲਾ ਪੋਲਾ ਹੱਥ ਫੇਰ ਕੇ ਬਾਅਦ ਚ ਖਿੱਚ ਕੇ ਥੱਪੜ ਮਾਰਦਾ ਸੀ, ਉਹੋ ਹੀ ਮੈਨੂੰ ਯਾਦ ਆ ਰਿਹਾ ਹੈਗਾ। ਹਾਂਜੀ ਹੁਣ ਸਤ ਕਰੋ ਜੀ, ਸਤਿਕਾਰਤ ਤਾਂ ਹੋ ਗਿਆ, ਹੁਣ ਅਗਲਾ ਥੱਪੜ ਜੱਡੂ ਜਿਹੜਾ ਜੰਨਾ
1: ਜੀ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਈ ਜੀ, ਸਾਡੇ ਅਸੀਂ ਥੱਪੜ ਥੱਪੜ ਵਾਲੀ ਕਹਾਣੀ ਨਹੀਂ ਹੈਗੀ,
1: ਜੀ
2: ਆਪਾਂ ਤਾਂ ਉਹੀ ਗੱਲ ਪਿਆਰ ਪਿਆਰ ਪਿਆਰ ਨਾਲ ਹੀ ਨਹੀਂ, ਵੈਸੇ ਆਪਣਾ ਪਿਆਰ ਹੈਗਾ ਤੇ ਉਹ ਬਣਿਆ ਹੀ ਰਹਿਣਾ ਅਖੀਰ ਤੱਕ,
1: ਜੀ
2: ਪਰ ਜਦੋਂ ਕੋਈ ਸਵਾਲ ਸਵਾਲ ਜਵਾਬ ਕਰਨਾ ਉਹਦੇ ਚ ਉਹਨੂੰ ਐ ਵੀ ਤੁਸੀਂ ਐ ਨਾ ਸਮਝੋ, ਥੱਪੜ ਥੁੱਪੜ ਦੀ ਗੱਲ ਨੀ, ਉਹ ਇੱਕ ਸਵਾਲ ਤੇ ਜਵਾਬ ਦੀ ਕਹਾਣੀ ਨੀ ਹੈ,
1: ਜੀ
2: ਜਿੱਥੇ ਆਪਾਂ ਇੱਕ ਦੂਜੇ ਨਾਲ ਸਹਿਮਤ ਨੇ, ਇਹ ਜ਼ਰੂਰੀ ਨੀ ਹੁੰਦਾ ਫਿਰ ਗੱਲ ਕਹਾਣੀ ਉੱਥੇ ਆ ਜਾਂਦੀ ਨੇ। ਜੇ ਹੁਣ ਮੰਨ ਲਓ ਆਪਾਂ ਇੱਕ ਦੂਜੇ ਨਾਲ ਸਹਿਮਤ ਆ ਤੇ ਫਿਰ ਆਪਾਂ ਹਰ ਇੱਕ ਸਿਆਸੀ ਗੱਲ ਚ ਵੀ ਸਹਿਮਤ ਹੋ ਜਾਈਏ
1: ਜੀ,
2: ਤੇ ਫਿਰ ਉਹ ਵੀ ਚੰਗਾ ਨੀ ਹੁੰਦਾ, ਸਿਆਸੀ ਹੋ ਜੇ
1: ਬਿਲਕੁਲ
2: ਭਾਵੇਂ ਕਿਸੇ ਵੀ ਗੱਲ ਚ,
1: ਜੀ
2: ਮੈਂ ਉਹ ਨੀ ਕਹਿੰਦਾ ਵੀ ਸਿਆਸੀ ਗੱਲ ਚ, ਭਾਵੇਂ ਭਾਰਤ ਬਾਈ ਨੇ, ਔਜਲਾ ਬਾਈ ਜੀ, ਸਾਰੇ ਜਿੰਨੇ ਵੀ ਸੱਜਣ ਨੇ,
1: ਜੀ
2: ਵੀ ਉਹ ਆਪਣਾ ਪਿਆਰ ਇੱਕ ਵੱਖਰੀ ਚੀਜ਼ ਹੈ ਤੇ, ਪਰ ਜਿੱਥੇ ਇੱਕ ਸਵਾਲ ਹੈ ਜਿਹੜਾ ਆਪਣੇ ਦਿਲ ਚ ਖੜਿਆ ਵੀ ਉੱਥੇ ਆਪਾਂ ਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਵੀ ਆਪਣਾ ਪਿਆਰ ਉਹਦੇ ਆੜੇ ਨਹੀਂ ਆਉਣਾ ਚਾਹੀਦਾ, ਉਹਦੇ
1: ਜੀ
2: ਅੱਗੇ ਨਹੀਂ ਆਉਣਾ ਚਾਹੀਦਾ, ਵੀ ਜਿੱਥੇ ਆਪਣਾ ਇੱਕ ਵੀ ਮੰਨ ਲਓ ਸਵਾਲ ਉੱਠਦਾ ਆਪਣੇ ਮਨ ਚ,
1: ਜੀ
2: ਤੇ ਮੈਂ ਉਹੀ ਮੇਰੇ ਦਿਮਾਗ ਚ ਗੱਲ ਆਉਂਦੀ ਪਈ ਸੀ ਜਿਹੜੀ ਗੱਲ ਸੈਣੀ ਬਾਈ ਜੀ ਵੀ ਕਹਿੰਦੇ ਪਏ ਨੇ, ਤੇ ਜਾਂ ਮਜੀਠੀਆ ਸਾਹਿਬ ਨੇ, ਮੈਂ ਰਾਤ ਵੀ ਇਹੀ ਗੱਲ ਕਹੀ ਸੀ ਵੀ ਇਹ ਪ੍ਰੈਸ ਕਾਨਫਰੰਸਾਂ ਇਹ ਨਹੀਂ ਵੀ ਅੱਜ ਹੀ ਨਵੀਆਂ ਹੋਈਆਂ ਨੇ, ਵੀ ਇਹ ਮਜੀਠੀਆ ਸਾਹਿਬ ਨੇ ਵੱਖਰੀਆਂ ਕੀਤੀਆਂ ਨੇ, ਇਹੀ ਪ੍ਰੈਸ ਕਾਨਫਰੰਸਾਂ ਮਜੀਠੀਆ ਸਾਹਿਬ ਦੇ ਖਿਲਾਫ ਵੀ ਹੋਈਆਂ ਨੇ।
1: ਬਿਲਕੁਲ ਹੈ ਜੀ,
2: ਇਹ ਇਹ ਗੱਲ ਅਸਲ ਚ ਨਾ ਇਹ ਹੈਗੀ ਹੈ, ਮੈਂ ਨਾ ਸਿਰ ਆਪਣਾ ਆਪਣਾ ਟਵਾਣਾ ਸਾਹਿਬ ਗੱਲ ਕਰਦੇ ਪਏ ਸੀ ਡਾਕਟਰ ਪਿਆਰੇ ਨਾਲ, ਗਰਗ ਦੇ ਨਾਲ
1: ਜੀ,
2: ਤੇ ਮੈਂ ਉਦੋਂ ਵੀ ਉੱਥੇ ਵੀ ਇਹੀ ਇਹੀ ਕਮੈਂਟ ਕੀਤਾ ਸੀ, ਡਾਕਟਰ ਪਿਆਰੇ ਨਾਲ ਗਰਗ ਹਰ ਇੱਕ ਪਾਰਟੀ ਤੇ ਉਹ ਇਹੀ ਗੱਲ ਕਹਿੰਦੇ ਸੀ ਵੀ ਇਹ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਨੇ
1: ਜੀ
2: ਇਸ ਟਾਈਮ ਵੀ ਇਹ ਆਪਣੀ ਨਿੱਜੀ ਮਫਾਦਾਂ ਦੇ ਨਾਲ ਜੁੜੇ ਨੇ,
1: ਜੀ
2: ਪਰ ਇਹ ਜੇ ਆਪਾਂ ਇਹ ਪੰਜਾਬ ਦਾ ਨਾਂ ਜ਼ਰੂਰ ਲੈਂਦੇ ਨੇ, ਕੋਈ ਪੰਥ ਦਾ ਨਾਂ ਲੈਂਦਾ ਹੈ, ਕੋਈ ਕਾਂਗਰਸ ਵਾਲਾ ਹੋ ਸਕਦਾ ਵੀ ਉਹ ਪੰਜਾਬ ਦਾ ਨਾਂ ਲੈਂਦਾ ਹੋਊਗਾ,
1: ਜੀ
2: ਪਰ ਇਹ ਜੁੜੇ ਕਿਸੇ ਨਾਲ ਨਹੀਂ ਹੋਏ, ਇਹ ਉਹਨਾਂ ਦਾ ਨਾਂ ਲੈ ਕੇ ਇੱਕ ਇਮੋਸ਼ਨਲ ਕਰਕੇ ਵੋਟਾਂ ਜ਼ਰੂਰ ਲੈਣੀਆਂ ਚਾਹੁੰਦੇ ਨੇ,
1: ਜੀ
2: ਜਿਹੜੀ ਜਿਹੜੀ ਗੱਲ ਡਾਕਟਰ ਪਿਆਰੇ ਨਾਲ ਗਰਗ ਅੱਜ ਅੱਜ ਸ਼ਾਮ ਵਾਲੇ ਪ੍ਰੋਗਰਾਮ 'ਚ ਕਰਦੇ ਪਏ ਸੀ ਦੋਆਣਾ
1: ਜੀ
2: ਸਾਹਿਬ ਨਾਲ,
1: ਜੀ
2: ਮੈਂ ਤੁਹਾਨੂੰ ਉਹੀ ਗੱਲ ਕਹਿਣਾ ਭਾਰਜ ਭਾਈ ਜੀ,
1: ਜੀ
2: ਅਸੀਂ ਕਹਿੰਦੇ ਹਾਂ ਵੀ ਸਾਡੀ ਖੇਤਰੀ ਪਾਰਟੀ ਦਾ ਮਤਲਬ, ਮੈਂ ਤੁਸੀਂ ਮੈਨੂੰ ਇਹ ਦੱਸੋ, ਕਿਉਂਕਿ ਪਤਾ ਕੀ ਚੱਕਰ ਹੈ ਭਾਰਜ ਭਾਈ ਜੀ, ਮੈਂ
1: ਜੀ
2: ਜੇ ਤੁਸੀਂ ਮੇਰੇ ਨੇੜੇ ਹੋ ਮੇਰਾ ਗੇੜਾ ਵੀ ਤੁਹਾਡੇ ਤੇ ਵੱਧ ਹੋਊਗਾ,
1: ਜੀ
2: ਜਾਂ ਸੈਣੀ
1: ਬਿਲਕੁਲ
2: ਭਾਈ ਜੀ ਨੇੜੇ ਨੇ, ਮੇਰਾ ਗੇੜਾ ਵੀ ਉਹਨਾਂ ਤੇ ਵੱਧ ਹੁੰਦਾ,
1: ਬਿਲਕੁਲ ਹੈ ਜੀ,
2: ਵੀ ਕੋਈ ਵੀ ਬੰਦਾ
1: ਜੀ
2: ਜਿਹੜਾ ਆਪਣੇ ਨੇੜੇ ਹੋ। ਜਿਹੜੀ ਸਾਡੀ ਖੇਤਰੀ ਪਾਰਟੀ ਹੈ ਬਾਈ ਜੀ, ਉਹ ਸਾਨੂੰ ਕਦੇ ਤਾਂ ਐਂ ਕਹਿ ਦਿੰਦੀ ਹੈ ਵੀ ਮੰਨ ਲਓ ਲੋਕ ਸਭਾ 'ਚ ਜਾ ਕੇ ਵੀ ਆਪਣਾ ਹਰਸਿਮਰਤ ਕੌਰ ਬਾਦਲ ਸਾਹਿਬ ਆਪਣੇ ਕਹਿ ਦਿੰਦੇ ਨੇ
1: ਜੀ
2: ਆਪਣੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜਾ ਬੀਜੇਪੀ ਲਿਆਉਂਦੀ ਪਈ ਹੈ ਜੀ, ਇਹ ਤਾਂ ਸਾਡੇ ਖਿਲਾਫ਼ ਹੈ ਜੀ,
1: ਜੀ
2: ਜਿਹੜਾ ਡੀਲਿਮੀਟੇਸ਼ਨ ਦਾ ਸੀ, ਠੀਕ ਹੈ
1: ਜੀ
2: ਜੀ, ਅਸੀਂ ਮੰਨ ਲਈ ਉਹਨਾਂ ਦੀ ਗੱਲ।
1: ਜੀ
2: ਜਿੱਦਣ ਸੁਖਬੀਰ ਬਾਦਲ ਸਾਹਿਬ ਨੇ ਟਵੀਟ ਕੀਤਾ ਸੀ ਵੀ ਅਸੀਂ ਇਸ ਕਾਨੂੰਨ ਦੇ ਹੱਕ 'ਚ ਹਾਂ,
1: ਜੀ
2: ਤੁਸੀਂ ਉਹਨਾਂ ਦੇ ਥੱਲੇ ਉਹਨਾਂ ਦੇ ਟਵੀਟ ਦੇ ਥੱਲੇ ਭਾਰਜ ਬਾਈ ਜੀ, ਜਿਹੜਾ ਸੁਖਬੀਰ ਬਾਦਲ ਸਾਹਿਬ ਦਾ ਓਫਿਸ਼ੀਅਲ ਪੇਜ ਹੈ
1: ਜੀ
2: ਉਹਦੇ ਥੱਲੇ ਤੁਸੀਂ ਸਾਊਥ ਵਾਲੇ ਲੀਡਰਾਂ ਦਾ ਤੁਸੀਂ ਕਮੈਂਟ ਪੜ੍ਹ ਲਿਓ
1: ਜੀ,
2: ਵੀ ਉਹਨਾਂ ਨੇ ਕੀ ਕੀ ਕਮੈਂਟ ਕੀਤਾ। ਉਹ ਬਾਈ ਜੀ ਉਹ ਬੰਦੇ ਆਪਣੇ ਸੂਬਿਆਂ ਵਾਸਤੇ ਕਿਉਂ ਲੜਦੇ ਪਏ ਨੇ,
1: ਜੀ
2: ਮੈਂ ਕਹਿੰਦਾ ਵੀ ਜੇ ਜੇ ਅਸੀਂ ਵੋਟ ਪਾਣੀ ਹੈ ਭਾਰਜ ਬਾਈ ਜੀ, ਅਸੀਂ ਮੰਨ ਲਓ ਕਿਸੇ ਨੂੰ ਵੀ ਪਾਣੀ ਹੈ,
1: ਜੀ
2: ਘੱਟੋ ਘੱਟ ਸਾਡਾ ਲੀਡਰ ਸਾਨੂੰ ਸਾਡੇ ਸਾਹਮਣੇ ਸਾਡੇ ਸਾਡੇ ਖਿੱਤੇ ਵਾਸਤੇ ਸਾਨੂੰ ਖਲੋਤਾ ਤੇ ਦਿਸੇ ਨਾ,
1: ਜੀ
2: ਤੇ ਇੱਕ ਕੰਪਰੋਮਾਈਜ਼ ਦਿਸੇ ਵੀ, ਇੱਕ ਨੇਲੜੀਆਂ ਕਰਦਾ ਦਿਸੇ ਵੀ ਹਾਂਜੀ ਬੀਜੇਪੀ ਮੰਨ ਲਓ ਇਹ ਕਹਿੰਦੀ ਹੋਵੇ ਵੀ ਅਸੀਂ ਤਾਂ ਉਹੀ ਗੱਲ ਗੱਠਜੋੜ ਕਰਨਾ ਨੀ, ਤੇ ਸਾਡੇ ਵਾਲੇ ਜਿਹੜੇ ਖੇਤਰੀ ਪਾਰਟੀ ਨੇ ਉਹਨਾਂ ਵੱਲੋਂ ਰੋਜ਼ ਬਿਆਨ ਆਉਂਦੇ ਹੋਣ ਵੀ ਅਸੀਂ ਜੇ ਗੱਠਜੋੜ ਕਰਨਾ ਜੀ,
1: ਜੀ
2: ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ, ਇਹ ਅਸਲ 'ਚ ਨਾ ਐ ਹੁੰਦਾ ਅਸਲ 'ਚ ਭਾਰਤ ਬਾਈ ਜੀ, ਜਦੋਂ ਨਾ ਅਸੀਂ ਕੋਈ ਵੀ ਸਰਕਾਰ ਚੱਲਦੀ ਹੁੰਦੀ ਹੈ ਉਹਦੇ ਆਪਾਂ ਹੌਲੀ ਹੌਲੀ, ਕਿਉਂਕਿ ਉਹਨੂੰ ਚੁਣਦੇ ਵੀ ਅਸੀਂ ਹੋਈ ਹਾਂ, ਆਪਾਂ ਲੋਕ ਹੀ ਚੁਣਦੇ, ਮੈਂ ਵੀ ਚੁਣਨਾ ਤੁਸੀਂ ਵੀ ਚੁਣਦੇ ਹੋ
1: ਜੀ,
2: ਕੋਈ ਵੀ ਹੈ ਬੰਦਾ, ਹੌਲੀ ਹੌਲੀ ਜਦੋਂ ਆਪਣੀਆਂ ਉਮੀਦਾਂ ਦੇ ਖਰੇ ਨਹੀਂ ਆ ਉਤਰਦੇ ਤੇ ਫਿਰ ਆਪਾਂ ਉਹਨਾਂ ਦੇ ਖਿਲਾਫ਼ ਚੱਲਣ ਲੱਗ ਜਾਂਦੇ ਹਾਂ, ਫਿਰ ਦੂਜੇ ਨੂੰ ਆਪਾਂ ਹੋ ਸਕਦਾ ਵੀ ਦੂਜੇ ਨੂੰ ਆਪਾਂ ਚੁਣਨ ਲੱਗ ਜਾਂਦੇ ਹਾਂ
1: ਜੀ।
2: ਇਹੀ ਅਕਾਲੀ ਦਲ ਦੇ ਸਰਕਾਰ ਵੇਲੇ ਸ਼ਰੂਤੀ ਕੇਸ
1: ਜੀ
2: ਤੁਹਾਨੂੰ ਪਤਾ ਹੋਊਗਾ
1: ਬਿਲਕੁਲ
2: ਕਿਵੇਂ ਕੀ ਹੋਇਆ, ਕਿਵੇਂ ਤੁਸੀਂ ਭਾਰਜ ਬਾਈ ਜੀ ਤੁਸੀਂ ਤਾਂ ਮੇਰੇ ਨਾਲੋਂ ਵੱਧ ਖ਼ਬਰਾਂ ਨਾਲ ਜੁੜੇ ਹੋਏ ਹੋ,
1: ਜੀ
2: ਜਿਹੜੇ ਜਿਹੜਾ ਅੱਜ ਹੁਣ ਮੰਨ ਲਓ ਭਗਵੰਤ ਮਾਨ ਦੇ ਖਿਲਾਫ਼ ਗੱਲ ਹੈ
1: ਜੀ,
2: ਮੈਂ ਤਾਂ ਕਹਿੰਦਾ ਵਾ ਜੇ ਜੇ ਖਿਲਾਫ਼ ਹੈਗੀ ਹੈ ਤਾਂ ਉਹ ਹੈਗੀ ਹੈ, ਭਗਵੰਤ ਮਾਨ ਸਫਾਈ ਦੇਵੇ ਉਹਦੇ ਬਾਰੇ ਆ ਕੇ, ਉਹ ਬੋਲਦਾ ਕਿਉਂ ਨੀ
1: ਜੀ,
2: ਪਰ ਜੇ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ ਬਾਈ ਜੀ ਫਿਰ ਉਦੋਂ ਉਦੋਂ ਕੀ ਸੀ,
1: ਜੀ
2: ਜਾਂ ਹੋਰ ਕਾਂਗਰਸੀ ਸਰਕਾਰ ਸੀ ਉਦੋਂ ਕੀ ਸੀ, ਕਾਂਗਰਸੀ ਸਰਕਾਰ ਵੇਲੇ ਆ ਬਿੱਟੂ ਦੇ ਭਰਾ ਨੂੰ ਇਹਨਾਂ ਨੇ ਕਾਨੂੰਨ ਬਦਲ ਕੇ ਇਹਨਾਂ ਨੇ DSP ਲਾਇਆ ਨਾ, ਕੀ ਲਾਇਆ ਸੀ ਹਾਂਜੀ, ਤੇ ਜਿਹੜਾ ਕੇਤੀਆ ਕਾਂਡ ਸੀ ਫਿਰ ਬਾਈ ਜੀ ਅਸੀਂ ਮੈਂ ਨਾ ਇੱਕ ਗੱਲ ਭਾਰਜ ਬਾਈ ਜੀ ਮੈਂ ਇੱਕੋ ਹੀ ਗੱਲ ਕਹਿਣਾ ਹੈਗਾ
1: ਜੀ,
2: ਮੇਰੀ ਮੈਂ ਹੋਰ ਕੋਈ ਸਿਆਸੀ ਗੱਲ ਨੀ ਕਰਨੀ ਨਾ ਮੈਂ ਕਰਦਾ
1: ਜੀ,
2: ਅਸੀਂ ਨਾ ਸਿਰਫ ਇਹ ਗੱਲ ਸੋਚਦੇ ਹੈਗੇ ਆ ਵੀ ਅਸੀਂ ਆਪਣੇ ਪਰਿਵਾਰ ਚ ਠੀਕ ਆ, ਵੈਲ ਸੈਟਲ ਆ
1: ਜੀ,
2: ਵੀ ਸਾਨੂੰ ਕੋਈ ਲੋੜ ਨੀ ਪੈਣੀ ਇਹਨਾਂ ਸਿਆਸਤਦਾਨਾਂ ਦੀ
1: ਜੀ,
2: ਬਾਈ ਜੀ ਸਾਨੂੰ ਇਹ ਨੀ ਪਤਾ ਸਾਡੇ ਘਰੋਂ ਬਾਹਰ ਨਿਕਲਦੇ ਆ ਕਿੱਥੇ ਕੋਈ ਕਾਰਨ ਬਣ ਜਾਣਾ ਤੇ ਕਿੱਥੇ ਇਹਨਾਂ ਦੇ ਪੇਸ਼ ਪੈ ਜਾਣਾ ਸੀ ਬਾਈ
1: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਇਹ ਨਿਆਂ ਕਿੱਥੇ ਕਰਦੇ ਨੇ, ਆਹ ਜਿਹੜਾ ਸ਼ਰੂਤੀ ਕਾਂਡ ਸੀ ਜਾਂ ਅੱਜ ਵਾਲਾ ਜਿਹੜਾ ਹੁਣ ਇਹਨਾਂ ਦੇ ਖਿਲਾਫ਼ ਚੱਲਦਾ ਪਿਆ
1: ਜੀ,
2: ਹੈ ਜੀ ਤੇ ਫਿਰ ਉੱਥੇ ਨਿਆਂ ਕਿੱਥੇ ਸੀ ਬਾਈ ਜੀ,
1: ਜੀ
2: ਜਾਂ ਜਦੋਂ ਕੇਤੀਆ ਕਾਂਡ ਹੋਇਆ ਸੀ ਉੱਥੇ ਨਿਆਂ ਕਿੱਥੇ ਸੀ ਬਾਈ
1: ਜੀ,
2: ਫਿਰ ਅਸੀਂ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਹੀ ਆ ਨਾ ਵੀ ਅਸੀਂ ਉਹਨਾਂ ਦੇ ਅਸੀਂ ਦੂਜੇ ਜਿਹੜਾ ਕੋਈ ਦੂਜੀ ਪਾਰਟੀ ਦੇ ਨਾਲ ਉਹਨੂੰ ਅਸੀਂ ਭਗਤ ਅਸੀਂ ਉਹਨੂੰ ਭੇਡ ਕਹਿ ਦਿੰਦੇ ਹਾਂ
1: ਜੀ,
2: ਵੀ ਇਹ ਤਾਂ ਫਲਾਣੇ ਦੀ ਭੇਡ ਹੈ ਜੀ, ਇਹ ਫਲਾਣੇ ਦਾ ਭਗਤ ਹੈ ਜੀ,
1: ਜੀ
2: ਅਸੀਂ ਜਿਹਦੇ ਨਾਲ ਜੁੜੇ ਹਾਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਤੇ ਅਸੀਂ ਉਹਦੇ ਨਾਲ ਜੁੜੇ ਹਾਂ, ਅਸੀਂ
1: ਜੀ
2: ਉਹਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ
1: ਜੀ, ਬਿਲਕੁਲ ਉਹ ਤਾਂ ਹੈ ਹੀ ਹੈ
2: ਭਾਰਦ ਬਾਈ ਜੀ,
1: ਨਹੀਂ ਹੁਣ ਦੇਖੋ ਆਪਾਂ ਤਾਂ ਸਾਰਿਆਂ ਦੀ ਗੱਲ ਕਰਦੇ ਆ, ਹੁਣ ਪ੍ਰਗਟ ਸਿੰਘ ਉਹਨਾਂ ਦੀ ਵੀ ਗੱਲ ਕੀਤੀ ਹੈ, ਮਜੀਠੀਆ ਦੀ ਵੀ ਕੀਤੀ ਹੈ ਤੇ ਉਹ ਸਾਰਿਆਂ ਦੀ ਕੀਤੀ ਹੈ ਜੀ, ਆਪਣੇ ਖਹਿਰਾ ਸਾਹਿਬ ਦੀ ਕੀਤੀ ਹੈ, ਆਮ ਆਦਮੀ ਪਾਰਟੀ ਦੀ ਕੀਤੀ ਹੈ,
2: ਭਾਰਜ ਬਾਈ ਜੀ ਤੁਸੀਂ ਤੁਸੀਂ ਤੁਸੀਂ ਕੀਤੀ ਹੈਗੀ, ਮੈਂ ਤੁਹਾਡੀ ਗੱਲ ਨਹੀਂ ਕਹਿੰਦਾ ਹੈਗਾ, ਮੈਂ ਕਹਿੰਦਾ ਵੀ ਜਿਹੜਾ ਵੀ ਕਿਸੇ ਪਾਰਟੀ ਨਾਲ ਜੁੜਿਆ ਉਹਨੂੰ ਉਹ ਕਿਸੇ ਵੀ ਗੱਲ ਤੇ ਗਲਤ ਹੈ ਉਹਨੂੰ ਗਲਤ ਪਹਿਲੀ ਗੱਲ ਤੇ ਉਹਨੂੰ ਕਹਿਣਾ ਸ਼ੁਰੂ ਕਰੇ
1: ਜੀ,
2: ਪਹਿਲੇ ਪੁਆਇੰਟ ਤਾਂ ਗੱਲ ਉੱਥੋਂ ਹੀ ਸ਼ੁਰੂ ਹੋਣੀ, ਇਹ ਆਪਾਂ ਨਾ ਸੋਚੀਏ ਵੀ ਅਸੀਂ ਅਸੀਂ ਇਹਨਾਂ ਦੇ ਕਾਬੂ ਨਹੀਂ ਆਉਣਾ, ਸਾਨੂੰ ਨਹੀਂ ਪਤਾ ਵੀ ਅਸੀਂ ਕਿਹੜੀ ਗੱਲ ਤੇ ਵਿੱਚੋਂ ਸਾਨੂੰ ਇਹਨਾਂ ਕੋਲ ਜਾਣਾ ਪੈ ਜਾਣਾ ਤੇ ਇਹਨਾਂ ਨੇ ਸਾਨੂੰ ਕਿਵੇਂ ਵਰਤਣਾ ਸਿਆਸਤਦਾਨਾਂ ਨੇ ਜਿਵੇਂ ਸਾਨੂੰ ਵਰਤਦੇ ਨੇ, ਤੁਸੀਂ ਤੁਸੀਂ ਸਮਝਦੇ ਹੈਗੇ ਬਾਈ ਜੀ ਪਾਵਰ ਵਾਲੇ ਬੰਦੇ ਕੋਲ ਭਾਰਜ ਬਾਈ ਜੀ ਜਦੋਂ ਆਪਾਂ ਜਾਂਦੇ ਹਾਂ ਤੇ ਫਿਰ ਉਹ ਕਿਵੇਂ ਸਾਨੂੰ ਵਰਤਦੇ ਨੇ ਤੇ ਕੀ ਕੁਛ ਸਾਡੇ ਨਾਲ ਕਰਦੇ ਨੇ ਆਪਾਂ ਸਮਝ ਹੀ ਸਕਦੇ ਹਾਂ
1: ਜੀ,
2: ਮੈਂ ਇਸੇ ਗੱਲ ਕਰਕੇ ਕਹਿੰਦਾ ਵੀ ਸਾਨੂੰ ਤਾਂ ਅਸੀਂ ਤਾਂ ਤੌਬਾ ਕਰਦੇ ਹਾਂ ਬਾਈ ਜੀ, ਸਾਨੂੰ ਲੋੜ ਹੀ ਨਾ ਪਵੇ ਇਹਨਾਂ ਕੋਲ ਜਾਣ
1: ਜੀ ਜੀ ਬਿਲਕੁਲ,
2: ਮੈਂ ਇੱਕੋ ਹੀ ਗੱਲ ਕਹਿੰਦਾ ਵੀ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਨੇ ਨਾ ਬਾਈ ਜੀ, ਆਪਾਂ ਇਹ ਨਾ ਸਮਝੀਏ ਵੀ ਇਹ ਬਸ ਵੀ ਇਹ ਸੱਚਾਈ ਇਹਨਾਂ ਕੋਲ ਹੀ ਹੈ,
1: ਜੀ
2: ਭਾਵੇਂ ਉਹ ਆਪਣਾ ਸੁਖਪਾਲ ਖਹਿਰਾ ਸਾਹਿਬ ਹੋਣ,
1: ਜੀ
2: ਭਾਵੇਂ ਆ ਦੂਜੇ ਹੋਣ, ਤੇ
1: ਬਿਲਕੁਲ
2: ਭਾਵੇਂ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ, ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਵੀ
1: ਜੀ
2: ਆਪਾਂ ਅਖੀਰੀ ਸੱਚ ਇਹ ਨਾ ਸਮਝੀਏ ਵੀ ਬਸ ਦਗੜ ਦਗੜ, ਉਹ ਕਿਤੇ ਨਾ ਕਿਤੇ ਇਹ ਹੁੰਦੀ ਹੈ ਵੀ
1: ਜੀ
2: ਅਸੀਂ ਕਿਸੇ ਧਿਰ ਦਾ ਅਲਾਰੂ ਹਾਂ,
1: ਜੀ
2: ਜਦੋਂ ਆਪਾਂ ਨੂੰ ਐਂ ਲੱਗਦਾ ਵੀ ਉਹ ਧਿਰ ਦੇ ਖਿਲਾਫ ਨੇ ਇਹ ਪ੍ਰੈਸ ਕਾਨਫਰੰਸ, ਤੇ ਉਦੋਂ ਸਾਨੂੰ ਐਂ ਲੱਗਦਾ ਵੀ ਬਸ ਬਈ ਇਹ ਸਾਡੇ ਵੱਲ ਦੀ ਗੱਲ,
1: ਜੀ ਵੀ ਉਹ
2: ਕਿਉਂਕਿ
1: ਇਹਦੇ
2: ਸਾਰੇ
1: ਵਿੱਚ ਤਾਂ ਚਲੋ
2: ਸਿਆਸਤਬਾਜ਼ੀ ਨੂੰ
1: ਮੀਡੀਆ ਦਾ ਇੱਕ ਹਰ ਕਿਸੇ ਦਾ ਹੁੰਦਾ, ਮੀਡੀਆ ਨੇ ਹਰ ਚੀਜ਼ ਦਾ ਪੱਖ ਸਾਹਮਣੇ ਰੱਖਣਾ। ਹੁਣ ਦੇਖੋ ਜਦੋਂ ਆਮ ਆਦਮੀ ਪਾਰਟੀ, ਉਹ ਤਾਂ ਆਪਣੇ ਇਸ਼ਤਿਹਾਰ ਵੀ ਲਵਾ ਦਿੰਦੇ ਆ ਵੀ ਅਸੀਂ ਆਹ ਕਰ ਦਿੱਤਾ ਉਹ ਕਰ ਦਿੱਤਾ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਘੱਟ ਕੇ ਇਹਨੂੰ ਕਹਿ ਸਕਦੇ ਹਾਂ, ਹਰ ਕੋਈ ਕਰਦਾ ਜੀ, ਉਹ ਤਾਂ ਚੀਜ਼ ਕਰਦਾ ਹੈ, ਪੋਲੀਟੀਕਲ ਚੀਜ਼ ਹੈ।
2: ਭਾਰਤਵਾਜੀ ਮੈਂ ਨਹੀਂ, ਮੈਂ ਉਹੀ ਗੱਲ ਕਹਿੰਦਾ ਵੀ ਜਿਹਦੀ ਸੱਤਾ ਹੁੰਦੀ ਹੈ,
1: ਜੀ
2: ਜਦੋਂ ਉਹ ਬੰਦਾ ਆਪਣੀ ਸੱਤਾ ਦੇ ਵਿੱਚ ਆਮ ਬੰਦੇ ਵਾਸਤੇ ਧੱਕਾ ਕਰਦਾ ਹੈ,
1: ਜੀ
2: ਉਹ ਫਿਰ ਹੁਣ ਮੰਨ ਲਓ ਦੂਜੇ ਦੀ ਸੱਤਾ ਹੈ, ਉਦੋਂ ਫਿਰ
1: ਜੀ
2: ਉਹ ਕਹਿੰਦਾ ਵੀ ਹੁਣ ਇਸ ਪਾਰਟੀ ਨੇ ਧੱਕਾ
1: ਹਾਂ
2: ਕੀਤਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੇ ਫਿਰ ਕੀਤਾ ਤਾਂ ਉਹਨਾਂ ਨੇ ਵੀ ਧੱਕਾ ਹੀ ਸੀ ਨਾ,
1: ਜੀ
2: ਉਹੀ ਤੁਸੀਂ ਆ ਜਿਹੜਾ ਉੱਥੇ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹ ਜਿਹੜਾ ਕਾਂਡ ਹੋਇਆ ਸੀ,
1: ਜੀ
2: ਉਹ ਇੱਕ ਥਾਣੇਦਾਰ ਦੀ ਕੁੜੀ ਹੋਈ ਸੀ ਨਾ, ਉਹ ਆਮ
1: ਜੀ
2: ਜਾਣ ਵਾਲੀ ਸਕੂਲ ਜਾਣ ਵਾਲੀ ਸੀ,
1: ਜੀ
2: ਤੇ ਤੁਸੀਂ ਦੇਖੋ ਉਹਨੂੰ ਉਹਨੂੰ ਪਹਿਲਾਂ ਗੋਲੀ ਮਾਰ ਕੇ ਗਏ, ਮੁੜ ਕੇ ਉਹ ਮਰਿਆ ਨਹੀਂ, ਦੁਬਾਰਾ ਆ ਕੇ ਗੋਲੀ ਮਾਰ ਕੇ ਗਏ,
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਤੇ
1: ਉਹਦੇ ਵਿੱਚ
2: ਜਿੰਦਾਬਾਦ ਦੇ
1: ਮੁਕੱਦਰ ਜੀ,
2: ਨਾਰੇ
1: ਹੁਣ
2: ਲਾ
1: ਚਲੋ
2: ਕੇ ਗਏ
1: ਸਿਆਸੀ
2: ਇਹਨਾਂ
1: ਪਾਰਟੀਆਂ
2: ਪਾਰਟੀਆਂ
1: ਤੇ ਹੈਗੀਆਂ, ਤਾਂ ਲੋਕ ਵੀ ਤਾਂ ਨਾਲ ਹੀ ਨਾ। ਮੈਂ ਕੱਲ ਪਰਸੋਂ ਵੀ ਇੱਕ ਗੱਲ ਕਰਦਾ ਸੀ ਇਹ ਹੀ ਕਿ ਜੇ ਲੀਡਰ ਸਾਰੇ ਇਦਾਂ ਦੇ ਨੇ ਹਨਾ, ਸਾਰੇ ਵੀ ਆ ਜਾਂ ਵਿੱਚ ਹੈਗੇ ਵੀ ਚੰਗੇ ਵੀ ਆ ਮਾੜੇ ਵੀ ਆ, ਹਰ ਤਰ੍ਹਾਂ ਦੇ ਲੋਕ ਨੇ, ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਆ। ਪਰ ਸਮਾਜ ਵੀ ਨੂੰ ਜੇ ਸਮਾਜ ਆ ਤਾਂ ਲੀਡਰ ਜਿਹੜੇ ਆ ਘੱਟ ਗਿਣਤੀ ਦੇ ਵਿੱਚ ਨੇ, ਸਮਾਜ ਤਾਂ ਵੱਡੀ ਗਿਣਤੀ ਦੇ ਵਿੱਚ ਆ ਨਾ, ਉਹ ਕਾਹਤੋਂ ਨਹੀਂ ਇਸ ਚੀਜ਼ ਦੇ ਮੋਰੇ? ਫਿਰ ਗਲਤੀ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਬਹੁਤ ਵੱਡੀ ਹੈ ਨਾ ਉਹ ਚੀਜ਼ 'ਚ। ਸਾਡੇ ਵੀ ਤਾਂ
2: ਮੈਂ ਤਾਂ
1: ਨਿੱਜੀ
2: ਭਾਰਤ ਬਾਈ
1: ਵਫਾਦ
2: ਤੁਸੀਂ
1: ਜਿਹੜੇ
2: ਤੁਸੀਂ
1: ਹੈਗੇ ਉਹਨਾਂ
2: ਤੁਸੀਂ
1: ਦੇ ਨਾਲ ਜੁੜੇ ਹੋਏ ਆ।
2: ਮੈਂ ਤਾਂ ਭਾਰਤ ਬਾਈ, ਤੁਸੀਂ ਹੋ ਸਕਦਾ ਮੇਰੀ ਗੱਲ
1: ਜੀ
2: ਤਵਾਣਾ ਸਾਹਿਬ ਨਾਲ ਸੁਣੀ ਹੋਵੇ ਕਿ ਨਾ ਸੁਣੀ ਹੋਵੇ, ਮੈਂ ਕਹਿੰਦਾ ਵੀ ਇਹ ਲੀਡਰ ਦੂਜੇ ਨੰਬਰ ਤੇ ਜ਼ਿੰਮੇਵਾਰ ਨੇ, ਪਹਿਲੇ ਨੰਬਰ
1: ਜੀ
2: ਤੇ ਲੋਕ ਜ਼ਿੰਮੇਵਾਰ ਨੇ,
1: ਬਿਲਕੁਲ ਹੈ, ਬਿਲਕੁਲ ਹੈ,
2: ਪਹਿਲੇ ਨੰਬਰ ਤੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਾਈ ਜੀ।
1: ਜੀ ਜੀ ਜੀ
2: ਹੁਣ
1: ਸੈਣੀ
2: ਮੰਨ
1: ਸਾਹਿਬ,
2: ਲਓ ਇਹ ਲੀਡਰ ਜਿੰਨੇ ਵੀ ਨੇ ਸਾਡੇ
1: ਜੀ
2: ਟੈਕਸ ਦੇ ਪੈਸੇ ਤੇ, ਮੰਨ ਲਓ ਹੈਲੀਕਾਪਟਰ ਉਡਾਉਂਦੇ ਨੇ,
1: ਬਿਲਕੁਲ
2: ਐਸ਼
1: ਹੈ ਜੀ,
2: ਪ੍ਰਸਤੀਆਂ
1: ਬਿਲਕੁਲ
2: ਕਰਦੇ ਨੇ ਜਾਂ ਤੁਰਦੇ ਫਿਰਦੇ ਨੇ, ਇਹ
1: ਜੀ
2: ਸਾਡੇ ਪੈਸੇ ਤੇ ਫਿਰਦੇ ਨੇ, ਤੇ
1: ਜੀ
2: ਫਿਰ ਅਸੀਂ ਅਸੀਂ ਫੋਟੋ ਖਿਚਾਉਣ ਪਿੱਛੇ ਕਾਹਤੋਂ ਕਮਲੇ ਹੋਏ ਫਿਰਨੇ ਇਹਨਾਂ ਦੇ,
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜ਼ਿੰਮੇਵਾਰ ਤਾਂ ਅਸੀਂ ਹਾਂ ਭਾਰਤ ਬਾਈ ਜੀ, ਮੈਂ ਤਾਂ ਪਹਿਲੀ ਜ਼ਿੰਮੇਵਾਰੀ ਪਹਿਲੀ ਉਂਗਲ ਆਪਣੇ ਵੱਲ ਕਰਕੇ ਮੈਂ ਗੱਲ ਕਹਿਣਾ ਤੁਹਾਨੂੰ,
1: ਜੀ ਬਿਲਕੁਲ ਹੈ ਜੀ,
2: ਫਿਰ ਮੈਂ
1: ਬਿਲਕੁਲ
2: ਦੂਜੇ ਵੱਲ ਕਰਦਾ
1: ਜੀ ਜੀ ਸੈਣੀ ਸਾਹਿਬ ਕੀ ਕਹੋਗੇ
2: ਬਾਕੀ
1: ਜੀ
2: ਸੈਣੀ
1: ਸਾਰੇ
2: ਬਾਈ ਜੀ?
1: ਮਸਲੇ ਤੇ ਜੀ
0: ਮੁਕੱਦਰ ਵੀਰ ਜੀ, ਗੱਲ ਏਦਾਂ ਹੈਗੀ ਆ, ਗੱਲਾਂ ਤੁਹਾਡੀਆਂ ਸਾਰੀਆਂ ਸੱਚੀਆਂ, ਪਰ ਤੁਸੀਂ ਜਿਹੜਾ ਹੈਗਾ ਆ ਬਖਸ਼ੀ ਜੀ ਨੂੰ ਦੇਖਿਆ ਹੋਣਾ ਆ ਵੀ ਉਹ ਆ ਕੇ ਦੋ ਤਿੰਨ ਪਹਿਰੇ ਜੇ ਸੁਣਾ ਜਾਂਦੇ ਸੀ, ਤੁਸੀਂ ਵੀ ਸਾਨੂੰ ਦੋ ਚਾਰ ਜਿਹੜੀਆਂ ਲਾਈਨਾਂ ਗੁਣਗੁਣਾ ਕੇ ਤੇ ਚਲ ਜਾਓ ਜਾਂਦੇ ਜਾਂਦੇ। ਸਿਆਸਤ ਤਾਂ ਬਹੁਤ ਸਮਝਾਤੀ ਆ, ਹੁਣ ਕੋਈ ਛੋਟਾ ਮੋਟਾ ਜਿਹੜਾ ਹੈਗਾ ਆ ਰਸ ਜਿਹਾ ਬਣਾ ਜਾਓ, ਫਿਰ ਅਸੀਂ ਪ੍ਰੋਗਰਾਮ ਕੰਟੀਨਿਊ ਕਰੀਏ।
1: ਔਜਲਾ ਸਾਹਿਬ ਚਲੋ ਲਿਖਦੇ ਆ ਕਿ ਕਾਂਗਰਸ ਦਾ ਕਹਿੰਦੇ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਕਹਿੰਦੇ ਗਰੰਟੀ ਨਹੀਂ, ਬਸ ਵਿਚੋਲਾ ਕਹੂ ਮੈਨੂੰ ਲਾਗ ਦਵੋ ਤੇ ਖਹਿੜਾ ਛੱਡੋ ਕਹਿੰਦੇ ਸੀ ਜੀ।
0: ਬਿਲਕੁਲ ਜੀ,
2: ਅਸਲ ਤੇ ਗੱਲ ਸੈਣੀ ਬਾਈ ਜੀ, ਮੈਨੂੰ ਹੁਣ ਨਾ ਗੱਲ ਕੋਈ ਨੀ ਹੋਣੀ, ਮੈਂ ਤੁਹਾਨੂੰ ਉਹ ਮੇਰਾ
1: ਤੋੜਨਾ ਨਹੀਂ ਹੁਣ
2: ਪੁਰਾਣਾ,
1: ਜੀ
2: ਹਾਂ ਨਹੀਂ ਆਪਾਂ ਦਿਲ ਕਿਸੇ ਦਾ ਨੀ ਤੋੜਦੇ, ਜਿਹੜਾ ਕਿਸੇ ਵੀ ਪਾਰਟੀ ਨਾਲ ਜੁੜਿਆ ਬਾਈ ਜੀ ਪਾਈ ਜਾਣ
1: ਜੀ,
2: ਵੋਟਾਂ, ਕਿਉਂਕਿ ਸਾਨੂੰ ਅਸੀਂ ਤਾਂ ਵੇਖੋ ਆਪਣਾ ਕੰਮ ਕਰਕੇ ਰੋਟੀ ਪਾਣੀ ਖਾਣ ਵਾਲੇ ਬੰਦੇ ਆ, ਤੇ ਨਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਪ੍ਰਮਾਤਮਾ ਅੱਗੇ ਦੁਆ ਕਰਦੇ ਆ
1: ਜੀ
2: ਵੀ ਸਾਨੂੰ ਇਹਨਾਂ ਕਿਸੇ ਵੀ ਪਾਰਟੀ ਦੇ ਲੀਡਰ ਅੱਗੇ ਸਾਨੂੰ ਜਾਣ ਦੀ ਇੰਨਾ ਅੱਗੇ ਮਿਹਨਤ ਕਰਨ ਦੀ ਲੋੜ ਹੀ ਨਾ ਪਵੇ,
1: ਬਿਲਕੁਲ ਹੈ ਜੀ,
2: ਆਪਾਂ ਤਾਂ
1: ਬਿਲਕੁਲ
2: ਇਹੀ ਗੱਲ ਕਹਿੰਦੇ ਹੈ
1: ਜੀ
2: ਵੀ ਇਹੋ ਜਿਹਾ ਟਾਈਮ ਹੀ ਨਾ ਆਵੇ,
1: ਜੀ
2: ਤੇ ਆਪਣਾ ਸੈਣੀ ਬਾਈ ਜੀ ਚਲੋ ਸਾਡੇ ਉਹੀ ਗੱਲ ਹੈ ਕਾਲੇ ਕੋਟ ਵਾਲੇ ਨੇ, ਹੋ ਸਕਦਾ ਇਹਨਾਂ ਕੋਲ ਜਾਣ ਦੀ ਲੋੜ ਪੈ
1: ਇਹ ਤੁਹਾਡਾ ਸੈਣੀ ਸਾਹਿਬ ਰੰਗ ਬਦਲ ਕੇ ਹਟੂਗਾ ਕੋਟ
0: ਮੁਕੱਦਰ ਵੀਰ
2: ਲਓ
0: ਜੀ, ਉਹ ਤਾਈਨਾ ਕੋਲ ਦੋ ਗੁਣ ਗਣਾ ਦਿਓ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ
2: ਲਓ ਲਓ ਜੀ। ਨਹੀਂ ਨਹੀਂ ਨਹੀਂ ਨਹੀਂ ਮੈਂ ਉਹਦੇ ਤੇ ਨਹੀਂ ਸੁਣਾਉਣੀ, ਮੈਂ ਤੁਹਾਨੂੰ ਜਿਹੜਾ ਪਹਿਲਾਂ ਸਭ ਤੋਂ ਸ਼ੁਰੂ ਵਾਲਾ ਗਾਣਾ ਸੁਣਾਇਆ ਸੀ ਨਾ, ਮੈਂ ਉਹਦੇ ਤੇ ਦੋ ਲਾਈਨਾਂ ਤੁਹਾਨੂੰ ਸੁਣਾ ਦੇਣਾ,
0: ਬੋਲੋ ਬੋਲੋ
1: ਜੀ।
2: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ, ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ, ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ। ਸਾਨੂੰ ਵੀ ਕਿਸੇ ਨੇ, ਸਾਨੂੰ ਵੀ ਕਿਸੇ ਨੇ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਭੁੱਲ ਨਹੀਂ ਉਹ ਜਾਣਾ ਬਾਰ ਬਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਆ ਨਾ
1: जी
2: ਆਪਣਾ ਸੈਣੀ ਬਾਈ ਜੀ, ਸਾਡੇ ਅੱਧੇ ਕੁ ਟਾਈਮ ਚ ਚਿੱਠੀਆਂ ਸੀ ਤੇ ਅੱਧੇ ਕੁ ਟਾਈਮ ਚ ਫੋਨ ਆ ਗਿਆ ਜੀ,
1: ਟੈਲੀਫੋਨ ਆ
2: ਪਰ
1: ਗਿਆ ਸੀ।
2: ਤੁਹਾਡੇ
0: हाँ जी, हाँ
2: ਉਸਤਾਦ
0: जी
2: ਜੀ ਦੇ ਟਾਈਮ ਤੇ ਸਾਰੀ ਤੁਹਾਡੇ ਉਸਤਾਦ ਜੀ ਦੇ ਟਾਈਮ ਤੇ ਸਾਰੀਆਂ ਚਿੱਠੀਆਂ ਹੀ ਸੀ,
1: जी
2: ਤੇ
0: हाँ जी,
2: ਮੈਂ
0: हाँ जी।
2: ਤੁਹਾਡੇ ਉਸਤਾਦ ਜੀ ਦੇ ਨਾਮ ਹੀ ਆ ਦੋ ਲਾਈਨਾਂ ਹੋਰ ਕਰ ਦਿੰਦੇ ਆ ਆਪਾਂ, ਹੈ
0: ਵੈਰੀ ਗੁੱਡ।
2: ਨਾ। ਲਿਖ ਲਿਖ ਲਿਖ ਸ਼ੇਰ ਸੀ ਫੜਾਂ ਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ
1: ਵਾਹ
2: ਮਿੱਠੀਆਂ।
1: ਜੀ।

0: ਆਦਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਹੀ ਕਿਸੇ ਨੇ ਦਿਲਦਾਰ ਕਿਹਾ ਸੀ, ਆਦਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਉਹ
1: ਵਾਹ
0: ਨਾ
1: ਵਾਹ,
0: ਸੈਣੀ ਬਾਈ ਜੀ, ਅਸਲ ਚ ਉਸਤਾਦ ਜੀ ਤੁਹਾਡੇ ਤਾਂ ਸਮਝਦੇ ਵੀ ਚਿੱਠੀ ਲਿਖਣੀ ਪਹਿਲਾਂ ਤਾਂ ਸਭ ਤੋਂ ਵੱਡਾ ਕੰਮ ਉਹ ਹੁੰਦਾ ਸੀ,
1: ਜੀ
0: ਫਿਰ ਉਹ ਪਹੁੰਚਾਉਣੀ ਤੇ ਫਿਰ ਅਗਲੇ ਨੇ ਆਉਣਾ।
1: ਜੀ,
0: ਇਹ ਬਾਈ ਜੀ ਇਸੇ ਇਸੇ ਕੰਮ ਦੀ ਕਈ ਕਈ ਮਹੀਨੇ
1: ਜੱਦੋ ਜਹਿਦ ਬਹੁਤ ਸੀ ਜੀ
0: ਹੁੰਦੇ। ਤੇ ਫਿਰ ਅਖੀਰ ਇੰਨਾ ਸਾਰਾ ਕੁਝ ਕਰਕੇ ਤੇ ਫਿਰ ਅਖੀਰ ਟੱਪਾ ਇੱਕ ਇਹ ਆਉਂਦਾ ਸੀ
1: ਜੀ
0: ਸੈਣੀ ਬਾਈ ਜੀ,
1: ਹਾਂ ਜੀ
0: ਇੱਕ ਦਿਨ ਰੋਣਾ ਕਰ ਲਾਉਣਾ ਪੈ ਗਿਆ, ਡੋਲੀ ਚ ਬਿਠਾ ਕੇ ਜਦੋਂ ਕੋਈ ਲੈ
1: ਵਾਹ
0: ਗਿਆ,
1: ਜੀ ਵਾਹ ਜੀ,
0: ਇੱਕ ਦਿਨ ਰੋਣਾ ਕਰ ਲਾਉਣਾ ਪੈ ਗਿਆ, ਡੋਲੀ ਚ ਬਿਠਾ ਕੇ ਜਦੋਂ ਕੋਈ ਲੈ ਗਿਆ, ਚਤਾਮਲੀ ਦਾ ਲਾਭ ਬਾਜੀ ਹਾਰ ਗਿਆ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ
1: ਵਾਹ
0: ਸੀ।
1: ਜੀ
0: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ, ਹੁਣ ਸੈਣੀ ਬਾਈ ਜੀ ਭਾਵੇਂ ਕੋਈ ਸੱਜਣ ਗਾ ਦਿੰਦਾ ਪਰ ਉਹ ਗੱਲ ਤੋਂ ਫਿਰ ਚੇਤਾ ਆ ਜਾਂਦੀਆਂ, ਕਹਾਣੀਆਂ ਉਹੀ ਫਿਰ
1: ਜੀ
0: ਉਹ ਰਿਪੀਟ ਘੁੰਮੀ ਜਾਂਦੀਆਂ ਨੇ ਉਹੀ ਗੱਲ ਦਿਮਾਗ ਦੇ ਵਿੱਚ।
1: ਜੀ

0: ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ।
1: ਜੀ
0: ਜੀ ਬਾਬੇ ਲਓ ਹੁਣ ਸੈਣੀ ਬਾਈ ਜੀ
2: ਵੈਰੀ
0: ਹੁਣ
2: ਗੁੱਡ।
0: ਹੁਣ ਤੇ
1: ਵੈਰ
0: ਖੁਸ਼ ਹੋ
1: ਉਧਰੋਂ
2: ਗੱਲ ਉਸ ਗੱਲ ਏਦਾਂ ਹੋਈ
1: ਜੀ
2: ਮੁਕੰਦਰ ਵੀਰ ਜੀ, ਜਦੋਂ ਤੁਸੀਂ ਕਿਹਾ ਨਾ ਉਹ ਡੋਲੀ ਲੈ ਕੇ ਲੈ ਗਿਆ ਕੋਈ, ਤੇ ਉਸ ਵੇਲੇ ਭਾਰੇ ਸਾਹਿਬ ਕਹਿੰਦੇ ਵਾਹ ਜੀ ਵਾਹ। ਮੈਂ ਕਿਹਾ ਭਾਰੇ ਸਾਹਿਬ ਨੂੰ
1: ਡੋਲੀ
2: ਲੈ ਗਿਆ, ਭਾਰੇ ਸਾਹਿਬ ਨੂੰ ਪਤਾ ਨੀ ਕਾਹਦੀ ਖੁਸ਼ੀ ਹੋਈ। ਉਹ ਨਹੀਂ ਪਹਿਲਾਂ ਨੀ ਬੋਲੇ, ਕੁਛ ਨੀ ਬੋਲੇ, ਕੁਛ ਨੀ ਬੋਲੇ, ਮੇਰਾ ਹਾਸਾ ਨੀ ਰੁਕ ਰਿਹਾ ਸੀ। ਹਾਂਜੀ ਇਹਨਾਂ ਨੇ ਵਾਹ ਜੀ ਵਾਹ ਉਦੋਂ ਕਿਹਾ ਜਦੋਂ ਡੋਲੀ ਕੋਈ ਲੈ ਗਿਆ, ਇਹ ਕਹਿੰਦੇ ਵਾਹ ਜੀ ਵਾਹ।
0: ਨਹੀਂ ਪਰ ਆਪਣਾ ਸ਼ਨੀ ਬਾਈ ਜੀ ਕਈ ਕਈ ਵਾਰੀ ਹੋ ਸਕਦਾ ਤੁਹਾਡੀ ਗੱਲ ਤੋਂ ਭਾਰਜ ਬਾਈ ਜੀ ਤੋਂ ਆਪਣਾ ਆਪਣਾ ਆਪਣਾ ਔਜਲਾ ਬਾਈ ਜੀ ਕਈ ਵਾਰੀ ਉਹ ਫਿਰ ਜਜ਼ਬਾਤ ਆਪਣੇ ਅੰਦਰ ਹੀ ਦੱਬ ਲਈ ਤੇ ਆਪਾਂ ਕਹਿੰਦੇ ਕੁਛ ਨੀ। ਹੁਣ ਜਦੋਂ ਕੋਈ ਲੈ ਗਿਆ ਤੇ ਫਿਰ ਹੁਣ ਕੀ ਕਰੀਏ ਬਾਈ?
1: ਦੇਖੋ ਕਹਿੰਦੇ ਨੇ ਉਸਤਾਦ ਜੀ ਕਹਿੰਦੇ ਮੁਕੱਦਰ ਵੀਰ ਅਸੀਂ ਇਹ ਕੰਮ ਕਦੇ ਵੀ ਨਹੀਂ ਕੀਤਾ ਕਹਿੰਦੇ ਜੀ, ਚਿੱਠੀਆਂ ਚੁੱਠੀਆਂ ਫੜੇ ਜਾਣਾ ਸੀ ਨਾਲੇ ਕਹਿੰਦੇ ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ ਜੀ ਕਿਹਨੂੰ।
0: ਨਹੀਂ ਫਿਰ ਹੁਣ ਹੁਣ ਹੈ ਵੀ ਹੁਣ ਉਸਤਾਦ ਜੀ ਵੀ ਮੁਨਕਰ ਹੋਣ ਦੇ ਨੇ, ਉਹੀ ਗੱਲ ਫਿਰ ਉਹਨਾਂ ਦੀ ਮਰਜ਼ੀ ਹੈ
1: ਬਾਈ
0: ਜੀ। ਇਹ ਆਪ ਨਹੀਂ ਆਪ ਹੀ ਤਾਂ ਮੈਂ ਤੁਹਾਨੂੰ ਆਪਣੇ ਦੁਆਬਾ ਰੇਡੀਓ ਦੇ ਕਈ ਕਈਆਂ ਕਈਆਂ ਥਾਵਾਂ ਦੇ ਸਾਡੇ ਔਜਲਾ ਬਾਈ ਜੀ ਮੈਂ ਤੁਹਾਨੂੰ ਸੁਣਾ ਦਿਆਂਗਾ ਇਹਨਾਂ ਦੇ ਆਪਣੀ ਆਵਾਜ਼ ਦੇ ਵਿੱਚ ਹੀ ਰਿਪੀਟ ਪ੍ਰੋਗਰਾਮ ਜਿੱਥੇ ਕਹਿੰਦੇ ਵੀ ਸਾਨੂੰ ਲਿਖਣਾ ਹੀ ਤਾਂ ਆਇਆ ਵੀ
1: ਲਿਖਣਾ ਆਇਆ ਨਾ, ਚਿੱਠੀਆਂ ਲਿਖਣੀਆਂ ਨਹੀਂ
0: ਨਹੀਂ ਉਹ ਤਾਂ ਹੀ ਕਹਿੰਦੇ ਸਾਨੂੰ ਚਿੱਠੀਆਂ ਲਿਖਣੀਆਂ ਹੀ ਤਾਂ ਆਈਆਂ।
1: ਇਹ ਜਨਾਬ ਕੱਚੇ ਖਿਡਾਰੀ ਨਹੀਂ ਸੀਗੇ ਬਿਲਕੁਲ ਹੈ ਜੀ।
0: ਆ ਵੇਖ ਲੋ ਸੈਣੀ ਬਾਈ ਜੀ ਇਹ ਗੱਲ ਕਹਿੰਦੇ ਨੇ ਕਿ ਨਹੀਂ ਤੁਹਾਡੇ ਉਸਤਾਦ ਜੀ, ਤੁਸੀਂ ਦੱਸੋ
2: ਗੱਲ ਏਦਾਂ ਹੈਗੀ ਨਾ ਜੀ, ਹੁਣ ਅਸੀਂ ਲੋਕਾਂ ਦੇ ਕੇਸ ਲੜਦੇ ਹਾਂ ਇਹਦਾ ਮਤਲਬ ਇਹ ਥੋੜਾ ਸਾਡੇ ਤੇ ਕੇਸ ਆਪਣੇ ਤੇ ਪਏ ਆ, ਹਾਂਜੀ ਕੇਸ ਲੋਕਾਂ ਦੇ ਵੀ ਲੜੇ ਜਾ ਸਕਦੇ ਹੈਗੇ ਆ।
1: ਨਹੀਂ ਆ ਤੁਹਾਡੀ ਗੱਲ ਚ ਵਾਧਾ
2: ਕਰਤਾ, ਉਹਦੀ ਡਰਾਫਟਿੰਗ ਵਧੀਆ ਸੀ
1: ਜੀ, ਤੁਹਾਡੀ ਗੱਲ ਚ ਉਸਤਾਦ ਜੀ, ਉਸਤਾਦ ਜੀ ਨੇ ਵਾਧਾ ਕਰ ਦਿੱਤਾ। ਦੇਖ ਲਓ ਕਹਿੰਦੇ ਕਿ ਲੋਟ ਲੱਗ ਗਿਆ ਭਾਰਜ, ਦੇਸ਼ ਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਿਤੇ ਟੰਗੇ ਹੋਣਾ ਸੀ।
2: ਬਿਲਕੁਲ ਜੀ ਬਿਲਕੁਲ ਬਿਲਕੁਲ
1: ਸੱਚ ਕਹੂੰਗਾ, ਸੱਚ ਕੇ ਸਿਵਾ ਕੁਛ ਨੀ ਕਹੂੰਗਾ ਜੀ। ਦੇਖ ਲਓ ਵਕੀਲ ਸਾਹਿਬ
0: ਤੁਸੀਂ ਨੀ ਭਰਦੇ ਬਾਈ ਜੀ, ਤੁਸੀਂ ਨੀ ਇਹ ਉਸਤਾਦ ਚੇਲਾ ਇਕੱਠੇ
2: ਹੋਣਦੇ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਆ, ਮੈਂ ਕਦੀ ਵੀ ਜਿਹੜਾ ਹੈਗਾ ਆ ਝੂਠ ਨੀ ਬੋਲਦਾ ਜਦ ਤੱਕ ਮੈਂ ਪੈਸੇ ਨਾ ਲਏ ਹੋਣ, ਤੇ ਹੁਣ ਮੈਨੂੰ ਪੈਸਾ ਮਿਲਿਆ ਕੋਈ ਨੀ, ਤੇ ਤੁਸੀਂ ਯਕੀਨ ਕਰੋ ਮੈਂ ਸੱਚ ਹੀ ਬੋਲ ਰਿਹਾ। ਹਾਂਜੀ
0: ਉਹ ਨਹੀਂ
2: ਝੂਠ, ਸਿਰਫ ਪੈਸੇ ਪੈਸੇ ਲੈ ਕੇ ਬੋਲਣਾ।
0: ਨਹੀਂ ਨਹੀਂ ਨਹੀਂ ਨਹੀਂ ਆਪਾਂ ਵੀ ਸਿਆਸੀ ਧਿਰਾਂ ਖਿਲਾਫ਼ ਆਪਣੇ ਜਜ਼ਬਾਤ ਹੀ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ ਤੁਹਾਡੇ ਉਸਤਾਦ ਜੀ ਸਾਰਿਆਂ ਦਾ ਹੀ ਪਤਾ ਆਪਾਂ ਨੂੰ ਕਿਵੇਂ ਉਹੀ ਗੱਲ ਇੱਕ ਦੂਜੇ
1: ਨਾਲ
0: ਰਲੇ ਮਿਲੇ ਆ, ਤੇ ਇੱਕ ਦੂਜੇ ਹੁਣ ਕਹਿ ਹੋ ਸਕਦਾ ਮੇਰੇ ਵਰਗਾ ਕਮਲਾ ਬੰਦਾ ਕਹਿ ਦਿੰਦਾ ਹੋਵੇ, ਉਹੀ ਗੱਲ ਕੋਈ ਕੋਈ ਨਹੀਂ ਕਹਿੰਦਾ, ਗੱਲ ਤਾਂ ਕਹਾਣੀ ਇੱਕੋ ਹੀ ਹੈ
1: ਜੀ। ਜੀ ਬਿਲਕੁਲ ਹੈ ਜੀ ਬਿਲਕੁਲ ਹੈ।
2: ਦੇਖੋ ਮੈਨੂੰ ਪਤਾ ਸੀ ਭਈ ਤੁਸੀਂ ਆਏ ਸੀ ਇਸ ਮੂਡ ਦੇ ਵਿੱਚ, ਭਈ ਸ਼ਮੀ ਜੀ ਆਏ ਹੋਣੇ ਆ ਤੇ ਉਹਨਾਂ ਨਾਲ ਜਜ਼ਬਾਤ ਸਾਂਝੇ ਕਰਦੇ ਹੈਗੇ ਆ। ਮੈਂ ਸੋਚਿਆ ਵੀ ਚਲੋ ਇੱਕ ਤਰਫਾ ਹੀ ਸਹੀ, ਤੇ ਸ਼ਮੀ ਜੀ ਤਾਂ ਨਹੀਂ ਹੈਗੇ ਇੱਥੇ, ਪਰ ਤੁਹਾਡੇ ਜਜ਼ਬਾਤ ਆ ਜਿਹੜੇ ਉਹ ਲੈ ਜਾਣ, ਇਹ ਅੱਗੇ ਪਹੁੰਚਾ ਤੇ ਜਾਣਗੇ ਵਰਲਡ ਬਾਈ ਵਰਲਡ, ਜਿਹੜੇ ਤੁਹਾਡੇ ਉੱਥੇ ਅੱਗੇ ਪਹੁੰਚ ਜਾਣਗੇ। ਤੇ ਜੇ ਹੁਣ ਉਹ ਕੱਲ ਆਉਂਦੇ ਆ ਤੇ ਫਿਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਤੁਹਾਡੀ ਇਹ ਜਿਹੜੇ ਵਰਲਡ ਜਿਹੜੇ ਹੈਗੇ ਉਹ ਡਿਸਕਸ ਹੋ ਜਾਣਗੇ, ਨਹੀਂ ਤਾਂ ਜੇ ਅਗਲੇ ਹਫ਼ਤੇ ਆਉਂਦੇ ਹੈਗੇ ਆ ਤੇ ਅਗਲੇ ਹਫ਼ਤੇ ਡਿਸਕਸ ਹੋ ਜਾਣਗੇ ਜੀ।
1: ਸਿਕੰਦਰ ਜੀ ਨੇ ਇਹ ਸਭ ਸਮਾਂ ਹੰਢਾਇਆ, ਇਕੁਲਾਹੇ ਵਾਲੇ ਨੇ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ।
0: ਨਹੀਂ ਹੁਣ ਹੁਣ ਮੈਂ ਹੁਣ ਚੇਲੇ ਨਾਲੋਂ ਮੈਂ ਜ਼ਿਆਦਾ ਜਾਣਦਾ ਉਸਤਾਦ ਨੂੰ, ਫਿਰ ਹੁਣ ਹੁਣ ਦੱਸੋ
1: ਪਰ ਚੇਲਾ ਦੂਜਾ ਨਹੀਂ ਧਾਰਨ ਦੇਣਾ ਉਹਨਾਂ
0: ਨੇ। ਮੈਂ ਤਾਂ ਕਦੇ ਕਿਹਾ ਵੀ ਨੀ, ਮੈਂ ਤਾਂ ਚੇਲਾ, ਮੈਂ ਤਾਂ ਵੱਡੇ ਬਾਈ ਕਹਿ ਕੇ, ਮੈਂ ਤਾਂ ਹਰ ਵਾਰੀ, ਮੈਂ ਕਦੇ ਵੀ ਨੀ ਕਿਹਾ ਇਹ ਗੱਲ, ਮੈਂ ਤਾਂ ਹਰ ਵਾਰੀ ਵੱਡੇ ਬਾਈ ਕਰ ਕਰਕੇ ਗੱਲ ਕਰਨਾ ਵਾ। ਚਲੋ ਚੇਲਾ ਉਸਤਾਦ ਤਾਂ ਇੱਕੋ ਹੀ ਹੁੰਦਾ ਹੈ, ਚੇਲਾ ਉਸਤਾਦ। ਪਰ ਜੇ
1: ਜੀ ਸੈਣੀ
2: ਸਾਹਿਬ ਮੇਰੀ ਵੀ ਸੁਣ ਲਓ, ਮੇਰਾ ਤਾਂ ਫਰਕ ਹੈ, ਉਹ ਕਹਿ ਦੇਣ ਦੇਣੇ ਆ ਤੇ ਮੈਂ ਕਹਿ ਦੇਣਾ ਦੇਣੇ ਆ, ਭਾਵੇਂ ਚੰਦਰਮਾ ਵੀ ਦੀਦਾ ਹੋਵੇ। ਮੈਨੂੰ ਕਹਿ ਦੇਣ ਰਾਤ ਆ ਤੇ ਮੈਂ ਕਹਿਣਾ ਰਾਤ ਆ, ਮੈਨੂੰ ਸੂਰਜ ਦਿਸਣੋਂ ਹੀ ਅੜ ਜਾਂਦਾ। ਹਾਂਜੀ, ਇਸ ਕਰਕੇ ਮੈਂ ਆਪਣੇ ਧਰਮ ਤੇ ਪੱਕਾ ਭਾਈ। ਹਾਂਜੀ,
0: ਨਹੀਂ, ਤੁਸੀਂ ਚੇਲੇ ਚੇਲੇ ਚੇਲੇ ਉਸਤਾਦ ਦਾ ਜਿਹੜਾ ਫਰਜ਼ ਆ ਤੁਸੀਂ ਨਿਭਾਉਂਦੇ ਹੋ, ਪਰ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਾਂਗਾ ਸਾਡੀ ਦਾ। ਸਾਡੇ ਜਜ਼ਬਾਤ ਜੁੜਦੇ ਨੇ, ਫਿਰ ਵੀ ਜੇ ਕਿਤੇ ਨਹੀਂ ਜੁੜਦੇ, ਸਾਡੀ ਤਾਂ ਸਾਰੀ ਦਿਹਾੜੀ ਜਦੋਂ ਜਦ ਚੱਲੀ ਜਾਂਦੀ ਹੈ। ਉਹੀ ਗੱਲ ਹੈ, ਮੈਂ ਕਦੇ ਕੁਛ ਹੋ ਜਾਣਾ ਬਾਈ ਜੀ ਨੂੰ ਲਿਖ ਕੇ ਭੇਜ ਦੇਣਾ, ਕੁਛ ਉਹਨਾਂ ਵੱਲੋਂ ਜਵਾਬ ਕਦੇ ਆਉਂਦਾ ਕਦੇ ਨਹੀਂ ਆਉਂਦਾ,
1: ਜੀ
0: ਪਰ ਇੱਕ ਜਜ਼ਬਾਤ ਦੇ ਤੌਰ ਤੇ ਲਿਖ ਕੇ ਭੇਜਦੇ ਹਾਂ।
1: ਬਿਲਕੁਲ
2: ਬਿਲਕੁਲ ਬਿਲਕੁਲ
0: ਬਾਕੀ ਮੈਂ ਕਹਿੰਦਾ ਇਹ ਰਿਸ਼ਤੇ ਐਂ ਹੀ ਬਣੇ ਰਹਿਣ, ਭਾਵੇਂ ਚੇਲੇ ਉਸਤਾਦ ਦੇ ਬਣੇ ਰਹਿਣ, ਭਾਵੇਂ ਪਿਆਰ ਕਰਕੇ ਬਣੇ ਰਹਿਣ।
1: ਜੀ
0: ਹੈ,
1: ਥੈਂਕ ਯੂ ਜੀ, ਥੈਂਕ ਯੂ।
2: ਠੀਕ ਠੀਕ
0: ਹਾਂ, ਉਹ ਗੱਲ ਉਹੀ ਹੈ ਨਾ, ਜਿਵੇਂ ਉਹਨੇ ਕਿਹਾ, ਕਹਿੰਦਾ ਸੀ ਉਹ, ਚਲੋ ਮੈਂ ਹੁਣ ਫੇਰ ਮੈਨੂੰ ਲੱਗਦਾ ਵੀ ਹੁਣ ਨੇੜੇ ਨੇੜੇ ਲੱਗਿਆ ਪਿਆ ਕੰਮ ਉਹ
1: ਜੀ,
0: ਤੇ ਉਹਦੇ ਜੋ ਕਹਿੰਦਾ ਉਹ ਸਾਰੇ ਹੱਸਣ, ਮੈਂ ਉਹ ਗੱਲ ਕਹਿ ਕੇ ਖਤਮ ਕਰ ਦੇਣਾ ਬਸ ਦੋ ਪੁਆਇੰਟਾਂ ਦੀ, ਫਿਰ ਹੋਰ ਵੀ ਕਿਸੇ ਸੱਜਣ ਨੇ ਆਉਣਾ ਹੋਊਗਾ। ਟਾਈਮ ਮੈਨੂੰ ਲੱਗਦਾ ਵਾਹਵਾ ਹੀ ਲੈ ਗਏ ਸੀਗਾ ਰਾਤ, ਤੇ ਰੋਤੇ ਹੋਏ ਆਤੇ ਹੈ ਸਭ

0: ਸਿੰਘ।
1: ਬਾਜ
0: ਵਧੀਆ। ਇੱਕ
2: ਨਹੀਂ,
0: ਲਾਸਟ ਲਾਈਨ
2: ਥੈਂਕ ਯੂ
0: ਆਉਂਦੀ
2: ਜੀ,
0: ਹੈ ਨਾ,
1: ਥੈਂਕ ਯੂ ਜੀ, ਬਹੁਤ
0: ਨਹੀਂ
1: ਬਹੁਤ ਸ਼ੁਕਰੀਆ।
0: ਇੱਕ
1: ਹਾਂਜੀ
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਇੱਕ
1: ਨਹੀਂ
0: ਲਾਈਨ ਹੋਰ
2: ਨਹੀਂ
0: ਰਹਿ ਗਈ
2: ਨਹੀਂ
0: ਜਿਹੜੀ
2: ਨਹੀਂ
0: ਮੇਨ
2: ਵੋ
0: ਜਿਹੜੀ
2: ਸਿਕੰਦਰ
0: ਮੇਨ
2: ਕਿਆ
0: ਲਾਈਨ
2: ਥਾ
0: ਹੋਰ ਰਹਿ
2: ਜਿਸ
0: ਗਈ
2: ਨੇ
0: ਜੀ।
2: ਜੀ
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਮੇਨ ਲਾਈਨ ਰਹਿ ਗਈ। ਉਹ ਕਹਿੰਦਾ

0: ਰਹੇਗਾ।
1: ਵਾਹ ਜੀ ਵਾਹ,
0: ਸਣੀ ਭਾਈ ਜੀ
1: ਥੈਂਕ
0: ਗੱਲ
1: ਯੂ
0: ਆ
1: ਜੀ, ਥੈਂਕ ਯੂ,
0: ਸੀ ਲਾ,
1: ਬਹੁਤ ਬਹੁਤ ਠੀਕ
0: ਮੌਤ
1: ਹੈ
0: ਤੇ
1: ਜੀ
0: ਲੈ ਕੇ ਜਾਣਾ ਹੀ ਜਾਣਾ ਹੈ, ਤੇ ਜ਼ਿੰਦਗੀ
1: ਜੀ,
0: ਮਹਿਬੂਬਾ ਹੈ।
1: ਬਿਲਕੁਲ ਹੈ ਜੀ, ਬਿਲਕੁਲ
0: ਨਹੀਂ
1: ਬਿਲਕੁਲ
0: ਜੇ
1: ਜੀ,
0: ਨਹੀਂ,
1: ਬਿਲਕੁਲ
0: ਫਿਰ ਉਲਟ, ਨਹੀਂ, ਫਿਰ ਉਲਟ ਹੋ ਗਿਆ। ਮੌਤ ਬੇਵਫਾ ਹੈ ਤੇ ਜ਼ਿੰਦਗੀ ਮਹਿਬੂਬ ਹੈ।
1: ਬਿਲਕੁਲ
0: ਨਹੀਂ
1: ਜੀ,
0: ਨਹੀਂ ਨਹੀਂ ਨਹੀਂ ਨਹੀਂ
1: ਬਿਲਕੁਲ
0: ਫਿਰ ਉਲਟ ਹੋ ਗਿਆ। ਨਹੀਂ, ਫਿਰ ਉਲਟ ਹੋ ਗਿਆ। ਓ
1: ਜੀ,
0: ਨਹੀਂ, ਇੱਕ ਇੱਕ ਸੈਕਿੰਡ, ਇੱਕ ਸੈਕਿੰਡ ਹੋਰ ਦੇ ਦਿਓ, ਮੈਂ ਕਨਫਿਊਜ਼ ਹੋ ਗਿਆ ਕਿ ਮੌਤ ਜਿਹੜੀ ਹੈ ਉਹ ਮਹਿਬੂਬ ਹੈ, ਜ਼ਿੰਦਗੀ ਬੇਵਫਾ ਹੈ,
1: ਜੀ
0: ਉਹਨੇ ਠਕਰਾਣਾ ਇੱਕ ਦਿਨ, ਤੇ
1: ਬਿਲਕੁਲ
0: ਮੌਤ
1: ਹੈ ਜੀ,
0: ਮਹਿਬੂਬ ਹੈ, ਉਹਨੇ ਨਾਲ ਲੈ ਕੇ ਜਾਣਾ ਇੱਕ ਦਿਨ।
1: ਜਾਣਾ ਹੈ ਜੀ, ਜਾਣਾ,
0: ਤੇ
1: ਬਿਲਕੁਲ
0: ਬਾਬਿਓ,
1: ਥੈਂਕ ਯੂ ਜੀ,
0: ਮੇਰੀਆਂ
1: ਥੈਂਕ ਯੂ।
0: ਗੁੱਸਾ, ਮੇਰੇ ਕਮਲੇ ਜੀ ਨੇ ਗੁੱਸਾ
1: ਨਹੀਂ
0: ਕੀਆ,
1: ਨਹੀਂ
0: ਮਾਫ
1: ਨਹੀਂ ਨਹੀਂ
0: ਕਰਿਓ
1: ਇਦਾਂ ਦੀ ਕੋਈ
0: ਬਾਬਿਓ।
1: ਗੱਲ ਨਹੀਂ ਬਾਈ ਜੀ, ਸ਼ੁਕਰੀਆ, ਸ਼ੁਕਰੀਆ ਜੁੜੇ ਤੋਂ,
0: ਠੀਕ ਹੈ ਜੀ,
1: ਥੈਂਕ ਯੂ ਸਤਿ ਸ਼੍ਰੀ
0: ਸ਼ੁਕਰੀਆ
1: ਅਕਾਲ,
0: ਜੀ,
1: ਸਤਿ ਸ਼੍ਰੀ
0: ਠੀਕ
1: ਅਕਾਲ
0: ਹੈ ਬਾਈ ਜੀ, ਸਤਿ ਸ਼੍ਰੀ ਅਕਾਲ
1: ਜੀ। ਦੋਸਤੋ, ਇਹ ਸਨ ਜੀ ਮੁਕੱਦਰ ਜੀ ਤੇ ਸੈਣੀ ਸਾਹਿਬ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ।
2: ਪਰ ਸਾਹਿਬ, ਮਤਲਬ ਆਇਆ ਕੋਈ ਸ਼ਮੀ ਜੀ ਦਾ ਮੈਸੇਜ ਜਾਂ
1: ਨਹੀਂ
2: ਆਪਾਂ
1: ਜੀ, ਸ਼ਾਇਦ
2: ਕੰਟੀਨਿਊ
1: ਮੈਨੂੰ
2: ਕਰੀਏ,
1: ਲੱਗਦਾ
2: ਥੋੜਾ
1: ਨਹੀਂ
2: ਰਹਿ
1: ਹੈ।
2: ਗਈਆਂ ਖਬਰਾਂ ਮੇਰੀਆਂ।
1: ਹਾਂਜੀ, ਕੱਲ ਨੂੰ ਹੀ ਕਰਾਂਗੇ ਉਹਨਾਂ ਦੇ ਨਾਲ ਅੱਜ ਦੇ ਇਸ ਮਸਲੇ ਦੇ ਉੱਤੇ ਗੱਲਬਾਤ, ਤੇ ਤੁਸੀਂ ਕੰਟੀਨਿਊ ਕਰ ਲਓ ਜੇ ਕੁਝ ਕਰਨਾ।
2: ਹਾਈ ਕੋਰਟ
1: ਹਾਂਜੀ,
2: ਦੀਆਂ, ਹਾਈ ਕੋਰਟ ਦੀ ਖਬਰ ਸੀ ਸਰ, ਇੱਕ ਮੈਂ ਉਹ ਛੱਡ ਗਿਆ ਸੀਗਾ,
1: ਹਾਂਜੀ
2: ਕਾਇੰਡਲੀ ਉਹ
1: ਜਰੂਰ
2: ਦੇਖਣੀ ਹੈਗੀ ਆ
1: ਜਰੂਰ
2: ਜੀ।
1: ਜਰੂਰ ਜੀ,
2: ਪਰ ਇਸ ਇੱਕ ਨਾ ਜਿਹੜੇ 6 IAS ਆਫੀਸਰ ਜਿਹੜੇ ਹੈਗੇ, ਉਹ ਚਾਰਜ ਸ਼ੀਟ ਹੋਏ ਹੈਗੇ ਆ ਜੀ।
1: ਹਾਂਜੀ,
2: ਉਹ ਹਰਿਆਣੇ ਦੇ ਵਿੱਚ ਜਿਹੜਾ ਆ ਫਰਾਡ ਹੋਇਆ ਸੀਗਾ,
1: ਬੈਂਕ ਦਾ
2: ਉਹ
1: ਸੀਗਾ ਜੀ ਉਹਨਾਂ ਦੇ ਵਿੱਚ।
2: ਐਂਬੈਜ਼ਲਮੈਂਟ, ਹਾਂਜੀ, ਬੈਂਕ ਦਾ, ਉਹ ਵਿੱਚ ਐਂਬੈਜ਼ਲਮੈਂਟ ਦੇ ਦੋਸ਼ ਵੀ ਹੈਗੇ ਸੀ। ਤੇ
1: ਜੀ,
2: ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਇੱਥੇ ਕਈ ਵਾਰੀ ਤੁਸੀਂ ਦੇਖਿਆ ਨਾ ਜੀ, ਵੀ ਸੈਂਟਰ ਇਹਨਾਂ ਨੂੰ ਬਾਰ ਬਾਰ ਕਹਿ ਦਿੰਦਾ ਹੈਗਾ ਵੀ ਪੈਸੇ ਜਿਸ ਹੈਡ ਥੱਲੇ ਗਏ ਹੈਗੇ ਆ ਤੁਹਾਨੂੰ ਜਿਸ ਕੰਮ
1: ਹਾਂਜੀ
2: ਲਈ ਦਿੱਤੇ ਆ ਉਸ ਕੰਮ ਲਈ ਵਰਤੋ ਜੀ।
1: ਜੀ,
2: ਉਹਨਾਂ ਨੇ ਵੀ ਜਿਹੜਾ ਹੈਗਾ ਆ ਇਹਦੇ ਵਿੱਚ ਐਂਬੈਜ਼ਲਮੈਂਟ ਵੀ ਹੋਈਆਂ। ਜਿੱਦਾਂ ਸਾਡੇ ਇੱਥੇ ਇਰੀਗੇਸ਼ਨ ਘੁਟਾਲੇ ਦੀ ਗੱਲ ਕਰਦੇ ਸੀ,
1: ਹਾਂਜੀ,
2: 1000 ਕਰੋੜ
1: ਬਿਲਕੁਲ
2: ਰੁਪਏ ਦਾ ਘੁਟਾਲਾ ਹੋਇਆ ਸੀਗਾ ਜੀ,
1: ਜੀ
2: ਉਹਦਾ ਪਤਾ ਹੀ ਨਹੀਂ ਲੱਗਿਆ ਜੀ। ਉਹਦੇ
1: ਜੀ,
2: ਵਿੱਚ ਪਹਿਲਾਂ 3 IAS ਅਫਸਰ ਇਨਵੋਲਵ ਕੀਤੇ ਸੀਗੇ ਜੀ, ਕਾਂ ਸਿੰਘ ਪੰਨੂ ਤੇ ਹੋਰ
1: ਜੀ,
2: ਜਿਹੜੇ ਹੈਗੇ 2 ਸੀਗੇ ਜੀ, ਹਾਂਜੀ,
1: ਜੀ
2: ਤੇ KPS ਸਿੱਧੂ ਤੇ ਇੱਕ ਅਫੀਸਰ ਹੋਰ ਸੀ ਜੀ।
1: ਜੀ,
2: ਇਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਜੀ,
1: ਜੀ
2: ਪਰ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਐਸਟੈਬਲਿਸ਼ ਕਰ ਦਿੱਤਾ ਸੀਗਾ ਜੀ, ਤੇ
1: ਜੀ,
2: ਇਸ ਕਰਕੇ ਚਾਰਜ ਸ਼ੀਟ ਜਿਹੜੀ, ਕਿਉਂਕਿ CBI ਨੇ ਜਿਹੜਾ ਆ ਤੇ ਇਹਨਾਂ ਦੀ ਇਨਕੁਆਇਰੀ ਜਿਹੜੀ ਆ ਉਹ ਤਾਂ ਹੈਗੀ ਸੀਗੀ ਇੱਥੇ ਪੰਜਾਬ ਪੁਲਿਸ ਕੋਲ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਜਗ ਜਾ ਰਿਹਾ ਜੀ, ਵੀ ਜੇ ਕਿਸੇ ਨੂੰ ਕੱਢਣਾ ਕਲੀਨ ਚਿੱਟ ਦੇਣੀ ਆ ਤਾਂ ਦੇ ਦਿਓ ਜੀ, ਜਾਂ ਵਿਜੀਲੈਂਸ ਵੀ ਸਾਡੀ ਇੱਦਾਂ ਦੀ ਹੈਗੀ ਆ ਜੀ।
1: ਬਿਲਕੁਲ
2: ਪਰ ਉਹ ਕਿਉਂਕਿ CBI ਕੋ ਕੇਸ ਸੀਗਾ ਜੀ, CBI ਨੇ ਜਿਹੜਾ ਹੈਗਾ ਆ ਉਹਦੇ ਵਿੱਚ ਚਾਰਜ ਸ਼ੀਟ ਪੇਸ਼ ਕਰ ਦਿੱਤੀ ਹੈਗੀ ਆ। ਦੇਖੋ, IAS ਅਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀਆਂ ਤਨਖਾਹਾਂ ਇੰਨੀਆਂ ਇੰਨੀਆਂ ਹੁੰਦੀਆਂ ਜੀ
1: ਬਿਲਕੁਲ
2: ਕਿ ਇਹ ਰਾਜੇ ਹੁੰਦੇ ਆ, ਪਰ ਜਿਹੜੀ ਇਹ ਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਨੀਤ ਨੀ ਰੱਜਦੀ, ਉਹਦੇ ਕਰਕੇ ਜਿਹੜਾ ਆ ਵੀ ਦੂਜਾ ਇਹ ਆ ਕਿ ਸਰਕਾਰ ਵੀ ਵਿੱਚ ਜਿਹੜੀ ਆ, ਕਿਉਂਕਿ ਪੋਲੀਟੀਕਲ ਕਲਾਸ ਜਿਹੜੀ ਨਾ ਸਰ ਇਹ ਵਿੱਚੋਂ ਨਿਕਲ ਜਾਂਦੀ ਆ
1: ਜੀ,
2: ਇੱਕ ਦਿਨ ਇਹਦਾ ਜ਼ਰੂਰ ਆਊਗਾ ਜਦੋਂ ਕਿ ਪੋਲੀਟੀਕਲ ਕਲਾਸ ਨੂੰ ਵੀ ਇਨਵੋਲਵ ਕੀਤਾ ਜਾਇਆ ਕਰੂਗਾ, ਨਹੀਂ ਤਾਂ IAS ਅਫੀਸਰ ਜਾਂ ਬਿਊਰੋਕ੍ਰੇਸੀ ਨੇ ਕਹਿਣਾ ਕਿ ਅਸੀਂ ਕੰਮ ਹੀ ਨਹੀਂ ਕਰਨਾ
1: ਜੀ,
2: ਜੇ ਭਾਈ ਸਾਰੀ ਰਿਸਪੋਂਸੀਬਿਲਟੀ ਬਾਅਦ ਦੇ ਵਿੱਚ ਸਾਡੇ ਤੇ ਹੀ ਹੈਲਡ ਕਰ ਦੇਣੀ ਆ
1: ਜੀ।
2: ਹਾਂਜੀ, ਹੁਣ ਜੇ ਏਡਾ ਵੱਡਾ ਫਰਾਡ ਹੋਇਆ ਹੈਗਾ ਕੀਤਾ ਤਾਂ ਜਿਹੜਾ ਹੈਗਾ ਜੇ ਪੋਲੀਟੀਕਲ ਸ਼ਹਿਰ ਤੇ ਹੀ ਹੋਣਾ ਨਾ ਜੀ,
1: ਜੀ ਬਿਲਕੁਲ,
2: ਪੋਲੀਟੀਕਲ ਲੀਡਰ ਜਿਹੜੇ ਹੈਗੇ ਵਿੱਚੋਂ ਨਿਕਲ ਜਾਂਦੇ ਹੈਗੇ ਆ ਤੇ IAS ਅਫਸਰ ਜਿਹੜੇ ਹੈਗੇ ਆ ਜਾਂ ਬਿਊਰੋਕ੍ਰੇਸੀ ਆ ਉਹ ਫਸ ਜਾਂਦੀ ਆ
1: ਕੱਲ
2: ਜੀ।
1: ਵੀ ਸਿੱਧੂ ਜਿਹੜਾ ਸੀਗਾ ਉਹਨੂੰ ਵਾਪਸ ਕੋਰਟ ਨੇ ਜਿਹੜਾ ਕੀਤਾ ਜੀ ਸਾਰਾ ਕੁਝ, ਭਈ ਉਹਨੂੰ ਇੱਕ

0: ਇਹ ਲੋਬੀ ਹੈਗੀ ਆ, ਕਦੇ ਸਬਕ ਸਿੱਖੇਗੀ ਇੱਕ, ਜੇ ਇਹ ਆਪ ਸੁਧਰਨਗੇ ਤਾਂ ਪੋਲੀਟੀਸ਼ੀਅਨ ਵੀ ਨਾਲ ਦੀ ਨਾਲ ਸੁਧਰਨਗੇ। ਵੱਡਾ ਰੋਲ, ਅਹਿਮ ਰੋਲ ਹੈ ਇਹਨਾਂ ਦਾ ਤਾਂ ਵੈਸੇ।
1: ਪਰ ਅੱਛਾ ਪਤਾ ਹੀ ਨਹੀਂ ਲੱਗਦਾ ਜਦੋਂ ਰੁਟੀਨ ਦੇ ਵਿੱਚ ਏਦਾਂ ਹੁੰਦਾ ਨਾ, ਜਿਹੜੀਆਂ ਪੋਸਟਾਂ ਤੇ ਬੈਠੇ ਹੁੰਦੇ ਨਾ ਜੀ, ਇਹਨਾਂ ਨੂੰ ਉਦੋਂ ਤਾਂ ਲੱਗਦਾ ਹੁੰਦਾ ਹੈਗਾ ਆ ਵੀ ਕੁਛ ਵੀ ਨਹੀਂ ਗਾ, ਵੀ ਸਾਨੂੰ ਕੌਣ ਪੁੱਛਣ ਵਾਲਾ ਜੀ।
0: ਜੀ
1: ਬਾਅਦ ਦੇ ਵਿੱਚ ਜਦੋਂ ਕਿਤੇ ਜਿਹੜਾ ਹੈਗਾ ਆ ਕੋਈ ਏਦਾਂ ਦਾ ਰਜੀਮ ਚੇਂਜ ਹੋ ਜਾਂਦਾ ਆ, ਪੋਲੀਟੀਕਲ ਰਜੀਮ ਚੇਂਜ ਹੋ ਜਾਂਦਾ,
0: ਜੀ
1: ਜਾਂ ਇਹ ਕੋਈ ਨਾ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈਗੀ ਆ ਜਿਹਦੇ ਨਾਲ ਫੇਰ ਇਹ ਆ ਜਾਂਦੇ ਆ ਗੇਟ ਦੇ ਵਿੱਚ,
0: ਜੀ
1: ਫਿਰ ਇਹ ਤਹਾਂ ਖੋਲਦੀਆਂ ਤੇ ਫਿਰ ਇਹਨਾਂ ਨੂੰ ਗ੍ਰੈਵਿਟੀ ਆਫ ਦਾ ਫੈਂਸ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ
0: ਜੀ
1: ਭਾਈ ਜੋ ਅਸੀਂ ਕੀਤਾ ਸੀ ਉਹ ਕਿੱਡਾ ਗਲਤ ਸੀਗਾ।
0: ਬਿਲਕੁਲ ਹੈ
1: ਪਰ
0: ਜੀ,
1: ਉਸ ਵੇਲੇ ਇਹਨਾਂ ਨੂੰ ਨਹੀਂ ਮਹਿਸੂਸ ਹੁੰਦਾ, ਉਸ ਵੇਲੇ ਤਾਂ ਹੁੰਦਾ ਹਾਂ ਯਾਰ ਬਾਕੀਆਂ ਨੇ ਕਰ ਦਿੱਤੇ ਮੈਂ ਵੀ ਕਰ ਦੇਣਾ, ਰੁਟੀਨ ਚ ਜਿੱਦਾਂ ਚੱਲਦਾ ਹੁੰਦਾ ਜੀ।
0: ਜੀ
1: ਇੱਕ ਦੂਜਾ ਇਹ ਹੈਗਾ ਆ ਜੀ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਆ ਇੱਜ਼ਤ ਦੀ ਰੋਟੀ ਖਾਣੀ ਜਿਹੜੀ ਹੈਗੀ ਆ ਨਾ, ਉਹ ਹਰ ਕੋਈ
0: ਔਖੀ ਹੈ
1: ਬੰਦਾ ਕਹਿੰਦਾ ਹੈਗਾ ਆ ਵੀ ਔਖੀ ਹੈਗੀ ਆ ਜੀ। ਇੱਕ ਨਾ ਜੀ ਬੜੀ ਲੜਕੀ ਕਿਸੇ ਆਫਿਸਰ ਰੈਂਕ ਤੇ ਹੈਗੀ ਸੀ, ਉਹਦਾ ਰਿਸ਼ਤਾ ਹੋਇਆ ਇੱਕ ਜੁਡੀਸ਼ੀਅਲ ਆਫਿਸਰ ਨੂੰ, ਉਹਨੇ ਤੇ ਨਾਲ ਹੀ ਉਹਦਾ ਰਿਸ਼ਤਾ ਜਿਹੜਾ ਹੈਗਾ ਆ ਅਜੇ ਗੱਲਬਾਤ ਉੱਧਰ ਹਾਂ ਹੋਈ ਸੀ,
0: ਜੀ
1: ਤੇ ਉਹਨੇ ਮੁੜ ਕੇ ਜਿਹੜਾ ਹੈਗਾ ਕਿਸੇ DSP ਦਾ ਰਿਸ਼ਤਾ ਆ ਗਿਆ ਤੇ ਉਹਨੇ ਜੱਜ ਦਾ ਰਿਸ਼ਤਾ ਠੁਕਰਾ ਕੇ ਤੇ DSP ਵਾਲਾ ਕਰ ਲਿਆ ਵੀ
0: ਜੀ
1: ਇਹਨੇ ਸਾਲ ਚ ਜਿੰਨੇ ਕਮਾਉਣੇ ਉਹਨੇ ਤਾਂ ਮਹੀਨੇ ਚ ਇੰਨੇ ਲੈ ਆਉਣੇ।
0: ਜੀ ਬਿਲਕੁਲ ਹੈ ਜੀ,
1: ਮੀਨਿੰਗ ਦੇਰ ਬਾਈ ਕਿ 2 ਨੰਬਰ ਦੀ ਕਮਾਈ ਨੂੰ ਜਿਹੜਾ ਹੈਗਾ ਆ ਕਿੰਨਾ ਹੀ ਤਰੀਕੇ ਨਾਲ ਵੈਲਕਮ ਕੀਤਾ ਜਾਂਦਾ ਸਾਡੇ ਇੱਥੇ।
0: ਪਹਿਲ ਦਿੱਤੀ ਜਾਂਦੀ ਹੈ ਜੀ।
1: ਹਾਂਜੀ, ਅੱਜ ਕੱਲ ਜਿਹੜਾ ਹੈਗਾ ਆ ਵੀ ਇਹ ਨੀ ਹੈਗਾ ਵੀ ਇਮਾਨਦਾਰ ਬੰਦਾ ਚਾਹੀਦਾ ਹੈਗਾ, ਇਹ ਅੱਜ ਕੱਲ ਲੋਕੀ ਇਹ ਦੇਖਦੇ ਹੈਗੇ ਆ ਜੀ
0: ਜੀ
1: ਅੱਗੇ ਕਿ ਭਾਈ ਉਪਰੋਂ ਕਿੰਨੇ ਕੁ ਲਿਆਉਂਦਾ ਹੈਗਾ ਜੀ, ਉਹਨੂੰ ਇੰਨੇ
0: ਬਿਲਕੁਲ
1: ਸਾਲ ਚ ਬਣਨੇ ਬਣਨੇ ਤੇ ਉਹਨੇ ਜਿਹੜੇ ਹੈਗੇ ਮਹੀਨੇ ਦੇ ਵਿੱਚ ਇਕੱਠੇ ਕਰ
0: ਮਹੀਨੇ ਚ
1: ਲਿਆਉਣੇ
0: ਬਣ
1: ਜੀ।
0: ਜਾਣੇ ਜੀ, ਬਿਲਕੁਲ ਹੈ ਜੀ,
1: ਤੇ ਹੁਣੇ ਤਾਂ ਗਲਤ ਕੰਮ ਨਾਲ ਹੀ ਆ ਨਾ, ਪਰ
0: ਬਿਲਕੁਲ
1: ਗਲਤ ਕੰਮ ਵੱਲ ਉਹਨੇ ਧਿਆਨ ਜਾਂਦਾ ਹੈਗਾ ਵੀ ਉਹਨੇ ਗਲਤ ਕੰਮ ਕਰਨਾ ਆ, ਅਗਲੇ ਕਹਿੰਦੇ ਹੈਗੇ ਵੀ ਪੈਸੇ ਲੈ ਕੇ ਆ ਰਿਹਾ ਹੈਗਾ ਆ,
0: ਜੀ
1: ਉਹਦੇ ਨਾਲ ਹੀ ਉਹਦੀ ਵੈਲਿਊ ਆ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਦੋਂ ਸਮਾਜ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਅਸੈਪਟ ਹੋਣ ਲੱਗ ਪੈਣ ਨਾ ਜੀ, ਉਹ
0: ਜੀ
1: ਸਮਾਜ ਗਿਰਾਵਟ ਵੱਲ ਨੂੰ ਜਾਂਦਾ ਹੀ ਜਾਂਦਾ ਆ ਜੀ।
0: ਬਿਲਕੁਲ
1: ਜੀ ਭਰਾਜ ਸਾਹਿਬ ਜੀ,
0: ਜੀ ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਯਾਰ ਸਮਾਂ
0: ਥੈਂਕ
1: ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਸਰ,
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਨਾਲ, ਕਾਫੀ ਸਮਾਂ ਲਾ ਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਅੱਗੇ ਵੱਧਦੇ ਹਾਂ, ਤੇ ਨਾਲ ਆਪਣੇ ਮੁਹੰਮਦ ਜੀ ਜੁੜੇ ਹੋਏ ਆ, ਔਜਲਾ ਸਾਹਿਬ ਦੇ, ਹੋਰ ਸਾਰੇ ਦੋਸਤਾਂ ਦੇ, ਸੱਜਣਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਉਹਨਾਂ ਨੂੰ ਵੀ ਆਖਰ ਦੇ ਵਿੱਚ ਲਵਾਂਗਾ। ਤੇ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ, ਦੁਬਈ ਤੋਂ ਜੀ।
2: ਜੀ ਥੈਂਕ ਯੂ ਵੈਰੀ ਮੱਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
0: ਜੀ,
2: ਤੇ ਮਾਨਮਤੇ ਸ੍ਰੋਤੇ ਵੀ ਜਿਹੜੇ ਹੈਗੇ ਆ ਉਹ ਤਸ਼ਰੀਫ ਫਰਮਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਜਿਹੜੀ ਉਹ ਦੁਆਬਾ ਹਮੇਸ਼ਾ ਧਰਤੀ ਕਲਾ ਕੇ ਰਹੋ।
0: ਸਤਿ ਸ੍ਰੀ ਅਕਾਲ ਜੀਆਂ ਨੂੰ ਜੀ,
2: ਜੀ
0: ਕੀ ਕਹਿਣਾ ਚਾਹੋਗੇ ਜੀ ਅੱਜ?
2: ਤੇ ਮੈਂ ਗੱਲਬਾਤ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੋਹਣੀ ਗੱਲ ਜਿਹੜੇ ਹੈਗਾ ਸੁਣਾ ਰਹੇ ਸੀ। ਦੇਖੋ 2 ਨੰਬਰ ਦਾ ਪੈਸੇ ਦੀ ਗੱਲ ਜਿਹੜੀ ਚੱਲ ਰਹੀ ਹੈ, ਜਦੋਂ ਆਪਾਂ ਕਿਸੇ ਦਾ ਹੱਕ ਜਿਹੜਾ ਹੈਗਾ ਮਾਰ ਕੇ ਖਾਵਾਂ
0: ਜੀ,
2: ਅੱਲਾ ਦੀ ਕਸਮ ਜਿਹੜਾ ਹੈਗਾ ਕਿਸੇ ਦਾ ਹੱਕ ਮਾਰ ਕੇ ਖਾਣਾ ਵੀਰ ਭੁਪਿੰਦਰ ਜੀ ਆਪਣੇ ਪੇਟ ਚ ਅੱਗ ਭਰਨ ਦੇ ਬਰਾਬਰ ਹੈਗਾ
0: ਜੀ।
2: ਕਿਸੇ ਦਾ ਹੱਕ ਮਾਰ ਕੇ ਖਾਣਾ ਆਪਣੇ ਪੇਟ ਦੇ ਅੰਦਰ ਅੱਗ ਭਰਨ ਦੇ ਬਰਾਬਰ ਹੈਗਾ।
0: ਬਿਲਕੁਲ,
2: ਉਹ ਤੁਸੀਂ ਜਿਹੜਾ ਤੁਹਾਨੂੰ ਲੈ ਡੁੱਬੇਗਾ
0: ਜੀ,
2: ਹੈ ਉਹ ਜਿਹੜਾ ਹੈਗਾ ਪੈਸਾ ਕਿਸੇ ਦੀ ਜਿਹੜਾ ਖੂਨ ਪਸੀਨੇ ਦੀ ਕਮਾਈ ਵੀ ਹੋ ਸਕਦੀ ਆ ਜੇ ਤੁਸੀਂ ਜਿਹੜਾ ਹੈਗਾ, ਤੇ ਇਹ ਚੰਗੀ ਗੱਲ ਨਹੀਂ ਆ ਕਿਸੇ ਆਪਣੇ ਬਈ ਮਿਹਨਤ ਕਰੋ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਜਿਹੜੀ ਹੈਗੀ ਆ ਆਪਣੇ ਹੱਕ ਹਲਾਲ ਦੀ ਕਮਾਈ। ਜੇ ਤੁਸੀਂ ਕਹਿੰਦੇ ਵੀ 2 ਨੰਬਰ ਦੇ ਜਿਵੇਂ ਹੁਣ ਗੱਲ ਕਰ ਰਹੇ ਵੀ 2 ਨੰਬਰ ਦਾ ਪੈਸੇ ਦੇ ਨਾਲ ਜਿਹੜਾ ਹੈਗਾ ਠੀਕ ਹੈ, ਤੁਸੀਂ ਪਹਿਲੋਂ ਵੱਧ ਫੁੱਲ ਜਾਵੋਗੇ ਤਾਂ ਬਾਅਦ ਦੇ ਵਿੱਚ ਤਾਂ ਬਰਬਾਦੀ ਹੈਗੀ ਆ।
0: ਬਿਲਕੁਲ,
2: ਇਹ ਜਿਹੜਾ ਹੈਗਾ ਅਖੀਰ ਇਹਦਾ ਸਿਲਾ ਜਿਹੜਾ ਹੈਗਾ ਆ ਜਾਂ ਨਤੀਜਾ ਜਿਹੜਾ ਹੈਗਾ ਬਰਬਾਦੀ ਆ, ਅੱਜ ਨਹੀਂ ਤੇ ਕੱਲ
0: ਜੀ।
2: ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਕਦੀ ਵੀ ਇਹ ਜਿਹੜਾ ਹੈਗਾ ਪਹਿਲੋਂ ਤੁਸੀਂ ਜਿਹੜਾ ਫਲੋਰਿਸ਼ ਹੋ ਜਾਓਗੇ, ਉਹ ਫਲੋਰਿਸ਼ ਹੋਣਾ ਇਸ ਤਰ੍ਹਾਂ ਦਾ ਕਾਹਦਾ ਹੁੰਦਾ ਹੈਗਾ।
0: ਬਿਲਕੁਲ,
2: ਜਿਹੜਾ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਆਪਣਾ ਅੱਗੇ ਵਧਣਾ ਇਹ ਚੰਗਾ ਨਹੀਂ ਹੁੰਦਾ,
0: ਚੰਗਾ ਨਹੀਂ
2: ਠੀਕ ਹੈ। ਆਪਣੀਆਂ ਮਿਹਨਤਾਂ ਕਰੋ ਜਿਹੜਾ ਹੈਗਾ ਆਪਣੇ ਵਾਹਿਗੁਰੂ ਨੇ ਜਿਹੜਾ ਹੈਗਾ ਅਕਾਲ ਪੁਰਖ ਨੇ ਜਿਹੜਾ ਅੱਲਾ ਸੁਣੇ ਨੇ ਤੁਹਾਨੂੰ ਜਿਹੜਾ ਹੈਗਾ ਇਲਮ ਦਿੱਤਾ ਹੈਗਾ, ਇਲਮ ਨੂੰ ਜਿਹੜਾ ਹੈਗਾ ਯੂਜ਼ ਕਰੋ ਅਮਲ ਦੇ ਵਿੱਚ ਆਓ।
0: ਪਰ ਮਨਾਂ ਦੇ ਵਿੱਚ ਜਿਹੜੀ ਮੈਲ ਆ ਨਾ ਜੀ, ਉਹ ਨਹੀਂ ਨਾ ਨਿਕਲਦੀ, ਉਹ ਕੀ ਕਰੇ, ਉਹ ਟਿਕਣ ਨਹੀਂ ਦਿੰਦੇ ਜੀ।
2: ਹਾਂ, ਉਹੀ ਚਸਕਾ ਪੈ ਜਾਂਦਾ ਨਾ ਜਦੋਂ ਬੰਦਾ ਜਦੋਂ ਇਸ ਪਾਸੇ ਨੂੰ ਚੱਲਦਾ, ਫਿਰ ਉਹਨੂੰ ਉਹੀ ਉਹ ਪ੍ਰੈਸ਼ਰ ਚਾਹੀਦਾ ਹੈਗਾ, ਉਹੀ ਉਹ ਜਿਹੜਾ ਹੈਗਾ ਉਹ ਕਹਿੰਦਾ ਵੀ ਯਾਰ ਮਜ਼ਾ ਨਹੀਂ ਆ ਰਿਹਾ,
0: ਨਾਲੇ ਉੱਪਰ ਪਾਵਰ ਚ ਹੋਵੇ,
2: ਜਲਦੀ ਜਲਦੀ
0: ਉੱਪਰਲੇ ਅਹੁਦਿਆਂ ਦੇ ਉੱਤੇ ਬੈਠਾ ਹੋਵੇ, ਅਗਲਾ ਕਹਿੰਦਾ ਤੂੰ ਕੌਣ ਆ ਭਾਈ, ਮੈਂ ਤਾਂ ਖੁਦਾ ਆ ਇਸ ਇਲਾਕੇ ਦਾ। ਬਿਲਕੁਲ,
2: ਮੈਂ ਕਹਿੰਦਾ ਉਹਦੀ ਨਜ਼ਰ ਵੀ ਬਦਲ ਜਾਂਦੀ ਆ, ਫਿਰ ਉਹਦੀ ਸੋਚ ਵੀ ਬਦਲਦੀ ਆ,
0: ਧਰਤੀ
2: ਪਰ ਇਹ ਜਿਹੜਾ ਹੈਗਾ ਘਮੰਡ ਆ,
0: ਘਮੰਡ
2: ਜਿਹੜਾ ਹੈਗਾ ਹਾਂ।

0: ਇਹ ਜ਼ਿਆਦਾ ਦੇਰ ਨਹੀਂ ਚੱਲਦਾ। ਕਹਿੰਦੇ
1: ਜੀ
0: ਨਾ ਜ਼ਮੀਨ ਤੇ ਤੁਸੀਂ ਜੇ ਜਿਹੜਾ ਹੈਗਾ ਥੋੜਾ ਜਿਹਾ ਸਹੀ ਢੰਗ ਦੇ ਨਾਲ ਚੱਲੋ,
1: ਜੀ
0: ਕਿਉਂਕਿ ਉੱਪਰ ਵੀ ਕੋਈ ਤਾਕਤ ਤੁਹਾਨੂੰ ਦੇਖਦੀ ਪਈ। ਅਸੀਂ ਕਹਿੰਦੇ ਸਾਨੂੰ ਦੇਖਦਾ ਕੋਈ ਨਹੀਂ ਪਿਆ, ਨਹੀਂ
1: ਬਿਲਕੁਲ।
0: ਸਾਨੂੰ ਉੱਪਰ ਵੀ ਕੋਈ ਦੇਖਦਾ ਪਿਆ ਵੀ ਆਕੜ ਕੇ ਚੱਲਦਾ
1: ਨਹੀਂ,
0: ਪਿਆ ਇਹ
1: ਦੇਖੋ
0: ਬੰਦਾ
1: ਬਹੁਤ
0: ਵੀ।
1: ਸਾਰੇ ਐਸੇ ਲੋਕ ਹੋਏ ਨੇ,
0: ਹਾਂ
1: ਅੱਜ ਵੀ ਮਿਸਾਲ ਨੇ, ਬਹੁਤ ਸਾਰੇ ਆਫਿਸਰ ਕਹਿ ਲਓ ਜਾਂ ਜਿਹੜੇ ਇਹ ਕਾਜ ਕਰ ਗਏ ਨੇ, ਕੰਮ ਕਾਰ ਕਰ ਗਏ ਨੇ,
0: ਹਾਂਜੀ
1: ਉਹਨਾਂ ਦੀਆਂ ਅਗਲੀਆਂ ਜਿਹੜੀਆਂ ਔਲਾਦਾਂ ਨੇ ਉਹਨਾਂ ਉਹ ਸਾਰਾ ਕੁਝ ਭੁਗਤ ਰਹੀਆਂ ਨੇ ਜੀ। ਕੋਈ ਨਸ਼ਿਆਂ ਦੇ ਵਿੱਚ ਵੜ ਗਿਆ, ਕੋਈ ਪਹਿਲਾਂ ਹੀ ਮੌਤ ਦੇ
0: ਬਿਲਕੁਲ
1: ਮੂੰਹ ਦੇ ਵਿੱਚ ਪੈ ਗਿਆ, ਇਹ ਸਾਰੀਆਂ। ਚਲੋ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਪਰ ਸਵਰਗ ਨਰਗ ਇਸ ਧਰਤੀ ਦੇ ਉੱਤੇ ਹੀ ਹੈਗਾ ਆ। ਉਹ ਤੁਹਾਨੂੰ ਜੋ ਤੁਸੀਂ ਕੀਤਾ ਹੈ, ਜੋ ਫਸਲ ਬੀਜੀ ਆ, ਉਹ ਵੱਢਣੀ ਪੈਣੀ ਆ ਬਾਅਦ ਦੇ ਵਿੱਚ ਜੀ।
0: ਬਿਲਕੁਲ
1: ਜੀ
0: ਬੇਸ਼ੱਕ ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਸ ਤਰ੍ਹਾਂ ਦਾ ਤੁਸੀਂ ਕਰੋਗੇ ਉਸ ਤਰ੍ਹਾਂ ਦਾ ਭਰੋਗੇ ਜਿਹੜਾ ਹੈਗਾ,
1: ਜੀ
0: ਤੇ ਇਹ ਗੱਲਾਂ ਸੱਚ ਹੈਗੀਆਂ। ਜੇ ਅਸੀਂ ਉਹੀ ਜਿਹੜੀ ਕਮਾਈ ਆਪਣੀ ਔਲਾਦ ਨੂੰ ਵੀ ਖਵਾਉਂਦੇ ਹਾਂ ਤਾਂ ਉਹ ਜਿਹੜਾ ਜਾਂਦਾ ਤਾਂ ਹੈ ਨਾ,
1: ਜੀ
0: ਉਹਨਾਂ ਦੇ ਵੀ ਵਿੱਚ ਜਿਹੜਾ ਉਹ ਚੀਜ਼ ਜਿਹੜੀ ਹੈਗੀ ਆ ਮਿਕਸ ਹੁੰਦੀ ਆ,
1: ਬਿਲਕੁਲ ਹੈ ਜੀ
0: ਤੇ ਇਹ ਚੀਜ਼ਾਂ ਹੈਗੀਆਂ। ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ
1: ਜੀ।
0: ਤੇ ਗੁਰੇਜ਼ ਕਰਨਾ ਚਾਹੀਦਾ ਆਪਣੀ ਔਲਾਦ ਨੂੰ ਵੀ ਜਿਹੜਾ ਹੈਗਾ। ਕੁਛ ਐਸਾ ਕਰਕੇ ਚਲੇ ਜਾਓ, ਕਹਿੰਦੇ ਐਸਾ ਕਰੋ ਝੂਮ ਉੱਠੇ ਜ਼ਿੰਦਗੀ, ਕਰ
1: ਜੀ
0: ਜੀਣਾ ਹੈ ਤੋ ਐਸੇ ਜੀਓ,
1: ਜੀ
0: ਜੀਣਾ ਹੈ ਤੋ ਐਸੇ ਜੀਓ, ਝੂਮ ਉੱਠੇ ਜ਼ਿੰਦਗੀ,
1: ਵਾਹ
0: ਮਰਨਾ ਹੈ ਤੋ ਐਸੇ ਮਰੋ, ਦੁਨੀਆ ਕਰੇ ਬੰਦਗੀ। ਵੀ ਤੁਸੀਂ
1: ਵਾਹ,
0: ਭਾਈ ਇਹੋ ਜਿਹਾ ਕੰਮ ਕਰਕੇ ਜਾਓ ਜਿਹੜਾ ਦੁਨੀਆ ਤੁਹਾਨੂੰ ਯਾਦ ਕਰੇ ਜਿਹੜਾ ਹੈਗਾ, ਹਨਾ।
1: ਜੀ
0: ਤੇ ਜੇ ਮਾੜੇ ਕੰਮ ਕਰਕੇ ਜਾਵਾਂਗੇ ਦੁਨੀਆ ਨੇ ਤਾਂ ਫਿਰ ਵੀ ਯਾਦ ਕਰਨਾ, ਪਰ ਮਾੜੇ ਕੰਮਾਂ ਕਰਕੇ ਕਰਨਾ ਹੈਗਾ, ਚੰਗੇ ਕੰਮਾਂ ਕਰਕੇ ਨਹੀਂ
1: ਬਿਲਕੁਲ ਹੈ
0: ਕਰਦੀ
1: ਜੀ,
0: ਕੋਈ।
1: ਬਿਲਕੁਲ ਹੈ ਜੀ।
0: ਜਦ ਤੱਕ ਬਾਅਦ ਦੇ ਵਿੱਚ ਅੱਗੇ ਜਾ ਕੇ ਵੀ ਜਿਹੜਾ ਹੈਗਾ ਆਪਣੀ ਬਰਬਾਦੀ, ਕਿਉਂਕਿ ਮਾਲਕ ਨੇ ਕਹਿਣਾ ਵੀ ਬਈ ਤੈਨੂੰ ਭੇਜਿਆ ਸੀ ਤੂੰ ਕੀ ਕਰਕੇ ਆਇਆ, ਤੇਰਾ
1: ਜੀ
0: ਖਾਤਾ ਜੀਰੋ ਹੋ ਗਿਆ, ਤੂੰ ਚਦੇ ਦਾ ਕੰਮ ਦੁਨੀਆ ਤੇ ਕੀਤਾ ਨਹੀਂ। ਤੇ
1: ਬਿਲਕੁਲ
0: ਬਾਅਦ ਚ ਅਖੀਰਲਾ ਸਵਾਲ ਪਤਾ ਕੀ ਹੋਣਾ, ਜੀ ਅੱਜ ਮੇਰੀ ਅੱਖ ਖੁੱਲ ਗਈ ਆ, ਮੈਨੂੰ ਪਤਾ
1: ਜੀ,
0: ਲੱਗ ਗਿਆ, ਇੱਕ ਵਾਰੀ ਦੁਬਾਰਾ ਭੇਜ ਦਿਓ।
1: ਬਿਲਕੁਲ ਹੈ ਜੀ,
0: ਮਾਲਕ
1: ਬਿਲਕੁਲ
0: ਨੇ ਕਹਿਣਾ ਹਰਗਿਜ਼ ਨਹੀਂ। ਸਾਡੇ
1: ਜੀ,
0: ਤੇਰੀ ਉਮਰ ਕਿੰਨੀ ਆ, 60-70 ਦੀ, ਤੇ
1: ਜੀ
0: 60-70 ਸਾਲ ਦੇ ਵਿੱਚ ਤੂੰ ਕੀ ਉੱਥੇ ਵੀ ਖੰਭ ਖੋਏ ਹੈਗੇ, ਹੈਂ,
1: ਜੀ
0: ਤੂੰ ਕੀ ਕਰਕੇ ਆਇਆ। ਤੇ
1: ਬਿਲਕੁਲ
0: ਹੁਣ
1: ਹੈ,
0: ਫਿਰ ਮੁੜ ਕੇ ਦੁਬਾਰਾ ਕਹਿੰਦਾ ਵੀ ਮੈਨੂੰ ਫੇਰ ਦੁਬਾਰਾ ਭੇਜ ਦਿਓ, ਹਰਗਿਜ਼ ਨਹੀਂ, ਉਹ ਜਨਮ ਦਾ ਦਰਵਾਜ਼ਾ ਖੁੱਲ੍ਹਾ, ਉੱਥੇ ਜਾ ਕੇ ਦਾਖਲ ਹੋ ਜਾ, ਹਮੇਸ਼ਾ ਉੱਥੇ ਰਹਿ।
1: ਜੀ
0: ਇਹ ਜਿਹੜੀਆਂ ਚੀਜ਼ਾਂ ਹੈਗੀਆਂ
1: ਮੈਂ
0: ਬਚਣਾ
1: ਕਈ ਵਾਰੀ
0: ਚਾਹੀਦਾ ਇਹਨਾਂ
1: ਸੋਚਦਾ ਉਹਨਾਂ ਇਹ
0: ਚੀਜ਼ਾਂ
1: ਚੀਜ਼ਾਂ ਨੂੰ।
0: ਨੂੰ
1: ਮੁਹੰਮਦ ਜੀ ਦੇਖੋ ਤੁਸੀਂ ਗੱਲ ਕੀਤੀ ਆ ਇਨਸਾਨ ਦੀ ਉਮਰ ਕਿੰਨੀ ਕੁ ਆ, ਪਹਿਲਾਂ ਚਲੋ 50-60 ਹੁੰਦੀ ਸੀ ਜਾਂ 90-100-110 120 ਲਾ ਲਓ, ਵੱਧ ਤੋਂ ਵੱਧ ਜਿਹੜਾ ਟੌਪ ਤੇ ਗਿਆ ਹੋਏਗਾ ਦੁਨੀਆ ਦੇ ਵਿੱਚ, ਤਾਂ ਕਈ ਵਾਰੀ ਹੈ ਨਾ ਜਿਹੜੇ ਕੀਟ ਪਤੰਗੇ ਨੇ ਉਹਨਾਂ ਨੂੰ ਦੇਖੋ, ਧਿਆਨ ਮਾਰੋ, ਕਿਤੇ ਕੁਦਰਤ ਦੇ ਨਾਲ ਵਾਹ ਵਾਸਤਾ ਪੈਂਦਾ ਜਦੋਂ ਉਹਨਾਂ ਤੇ ਝਾਤ ਪੈਂਦੀ ਆ। ਉਹ ਕੋਈ 2 ਘੰਟੇ ਦਾ ਮਹਿਮਾਨ ਆ, ਉਹਨਾਂ ਦੀ ਜ਼ਿੰਦਗੀ ਇੰਨੀ ਕਿ ਆ ਜੀ। ਕੋਈ ਹੈਗਾ ਜੀ 7 ਦਿਨਾਂ ਦਾ ਮਹਿਮਾਨ ਆ, ਉਹਨੇ ਅਗਲੀ ਆਪਣੀ ਜਿਹੜੀ ਆ ਪ੍ਰਜਾਤੀ ਆ ਉਹਨੂੰ ਕਾਇਮ ਰੱਖਣ ਦੇ ਲਈ ਉਹ 7 ਦਿਨਾਂ ਦੇ ਵਿੱਚ ਹੀ ਉਹਨੇ ਜਵਾਨ ਹੋਣਾ, ਸਾਰਾ ਕੁਝ ਹੋਣਾ, ਤੇ ਅਗਲੀ ਜਿਹੜੀ ਆਪਣੀ ਪੀੜ੍ਹੀ ਵੀ ਉਹਨੇ ਤਿਆਰ ਕਰਨੀ ਹੈ। ਤੇ ਉਹ ਜਦੋਂ ਦੇਖਦੇ ਆ ਕੋਈ ਮਤਲਬ ਕਿ 2 ਦਿਨਾਂ ਦਾ ਮਹਿਮਾਨ ਆ, ਕੋਈ ਕਿਸੇ ਦਾ ਆ, ਕਿੱਦਾਂ ਆ, ਤੇ ਆਪਾਂ ਨੂੰ ਤਾਂ ਇੰਨਾ ਸਮਾਂ ਦਿੱਤਾ, ਪਰ ਕਈ ਵਾਰੀ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਇਸ ਸਮੇਂ ਦੇ ਵਿੱਚ ਕਰ ਲਏ ਹਾਂ।
0: ਬਹੁਤ ਜ਼ਿਆਦਾ ਜੀ, ਮੈਂ ਕਹਿਣ ਦਿਆਂ ਬੋਲਾ, ਕਈ ਵਾਰੀ ਮੈਂ ਸੋਚਦਾ ਅੱਲਾ ਦੀ ਕਸਮ ਵੀ ਅਸੀਂ ਕੱਲ ਨੂੰ ਕੀ ਕਵਾਂਗੇ ਵੀ ਅਸੀਂ ਜਿਹੜਾ ਹੈਗਾ ਤੈਨੂੰ ਯਾ ਅੱਲਾ ਜਾਂ ਇਹ ਅਕਾਲ ਪੁਰਖ ਜਿਹੜਾ ਹੈਗਾ ਅਸੀਂ 1 ਘੰਟਾ ਵੀ ਨਾ ਤੈਨੂੰ ਜਿਹੜਾ ਹੈਗਾ ਜਿਵੇਂ ਕਿ ਹੱਕ ਬਣਦਾ ਸੀ
1: ਜੀ,
0: ਘੰਟਾ 1 ਘੰਟਾ ਪੂਰੀ ਜ਼ਿੰਦਗੀ ਚੋ
1: ਧਰਤੀ ਦਾ ਨਾਸ਼ ਕਰਕੇ ਰੱਖ ਦਿੱਤਾ, ਜਿੰਨੀ ਜਿੰਨਾ ਗਲੋਰਾ ਪਾਤਾ ਧਰਤੀ ਦਾ ਜੀ,
0: ਇੰਨਾ ਜਿਹੜਾ ਹੈਗਾ ਵੀ
1: ਪਰ ਲੋ ਲਿਆ ਕੇ ਰੱਖੀ
0: ਦੱਸੋ
1: ਹੋਈ ਹੈ ਜੀ
0: ਕਿਸਾਨ
1: ਨਹੀਂ ਤੇ।
0: ਅਸੀਂ ਕੀ ਹੋ ਗਿਆ, ਅਸੀਂ ਦੁਨੀਆ ਜਿਹੜਾ ਹੈਗਾ ਨਾ ਉਹ ਜਿਹੜਾ ਰੱਬ ਵਾਲਾ ਹਿੱਸਾ ਉਹਨੂੰ ਤਾਂ ਪਾ ਲਿਆ ਜੇਬ ਚ,
1: ਜੀ
0: ਹੈਂ, ਉਹਨੂੰ ਰੱਖਣਾ ਸੀ ਦਿਲ ਦੇ ਵਿੱਚ,
1: ਜੀ
0: ਉਹਨੂੰ ਪਾ ਲਿਆ ਜੇਬ ਚ, ਤੇ ਦੁਨੀਆ ਨੂੰ ਦਿਲ ਦੇ ਵਿੱਚ ਵਸਾ ਲਿਆ ਹੋਇਆ। ਹਰ
1: ਬਿਲਕੁਲ
0: ਵੇਲੇ ਦੁਨੀਆ ਦੁਨੀਆ ਮੇਰੀ ਦੁਨੀਆ ਬਣ ਜਾਏ, ਕਿਤੇ ਮੇਰੀ ਦੁਨੀਆ ਬਣ ਜਾਏ, ਵੀ
1: ਜੀ
0: ਦੁਨੀਆ ਬਣਦੇ ਬਣਦੇ ਇੱਥੇ ਸਿਕੰਦਰ ਵਰਗੇ ਜਿਹੜੇ ਹੈਗੇ ਆ ਉਹ ਚਲੇ ਗਏ, ਉਹ ਤੇ ਦੁਨੀਆ ਫਤਿਹ ਕਰਦੇ ਪਏ ਤੇ
1: ਬਿਲਕੁਲ
0: ਰਸਤੇ ਚ ਮੌਤ ਹੋ ਗਈ, ਘਰ
1: ਜੀ
0: ਵੀ ਜਾਣਾ ਨਸੀਬ ਨਾ ਹੋਇਆ, ਕਿਉਂਕਿ
1: ਜੀ
0: ਬਾਅਦ ਚ ਉਹਨੇ ਕਿਹਾ ਸੀ ਮੈਨੂੰ ਘਰ, ਮੈਂ ਘਰ ਜਾ ਕੇ ਮੇਰੀ ਮੌਤ ਹੋ ਗਈ, ਪਰ
1: ਬਿਲਕੁਲ
0: ਹਰਗਿਜ਼ ਨਹੀਂ, ਉਹਦੀ ਰਸਤੇ ਤੇ ਹੀ ਮੌਤ ਹੋ ਗਈ, ਪਰ
1: ਜੀ
0: ਉਹ ਫਿਰ ਸਭ ਕੁਝ ਵਿੱਚੇ ਹੀ ਰਹਿ ਗਿਆ ਜਿਹੜਾ ਹੈਗਾ।
1: ਦਿਲ ਵਾਲਾ ਦੁੱਖੜਾ ਕਿਸੇ ਨੂੰ ਨਹੀਂ ਸੁਣਾਈਦਾ।
0: ਤੇ ਚਲੋ ਮੈਂ ਗੁਣਗੁਣਾ ਦਿੰਦਾ ਜੇ ਤੁਹਾਡੇ ਕੋਲ
1: ਜਰੂਰ
0: ਥੋੜਾ ਜਿਹਾ ਨਾ
1: ਜਰੂਰ
0: ਰੂਦਾਰੀ ਹੋ ਜਾਵੇ। ਜੀ ਜੀ।

0: वाह जी वाह जी,
1: जी
0: थैंक
1: थैंक
0: यू
1: यू
0: मोहम्मद
1: सो
0: जी,
1: मच,
0: बहुत
1: शुक्रिया,
0: बहुत शुक्रिया, थैंक यू, सत श्री अकाल जी,
1: हमेशा जिंदे वास्ते रहो वीर भुपिंदर जी, सत श्री अकाल।
0: शुक्रिया जी, शुक्रिया, सत श्री अकाल। लो दोस्तों, ये सन मोहम्मद जी जुड़े सन, ते अगलियां खबरां दे वल नूं वधदे आं, ते कहानी दा वादा तुहाडे नाल कीता होया, एक कहानी सुनाउणी है। ते दूसरे पासे पंजाब दे विच कहिंदे पाणी वध रिहा है, ते मीह जिहड़ा 36% घट पिया है, ते पाणी पता नहीं कित्थों वध गया जी। ते देखदे आं रैड जोन दे विच सारा कुछ चल रिहा है, पर एक पासे पॉजिटिव भी देखा जा सकता है। ते पर इन्हां चीज़ां नूं मैनूं लगता हले चुप वट्टी रहनी चाहीदी है, क्योंकि पंजाबियों नूं खास करके जदों आपां कहिंदे आं भी आह कम ना करो, तो उदों उन्हां ने करना है। ते हुण थोड़ी जी ठल पैणी शुरू होई है, ते भाई उस चीज़ नूं बरकरार रखो। ते ये जिहड़ियां रिपोर्टां ने, खबरां ने। ते दूसरे पासे कनेडा दी गल करदे आं थोड़ी जी। कनेडा दे विच पंजाबी विद्यार्थियों के लिए वड्डी खबर जिहड़ी सामने आ रही है, MITT कॉलेज जिहड़े ने बंद होने जा रहे ने। सितंबर आउंदे ही कनेडा दे कॉलेजां ते यूनिवर्सिटियां दे कैंपस नवें चेहरियां दे नाल भर जांदे ने। पहला भर जांदे सी, पर हुण हत्थ दे विच दाखले दी फाइल, मोढ़े दे उत्ते बैग, ते अखां दे विच वड्डे सुपने, इन्हां चेहरियां दे विच पंजाबी नौजवान भी जिहड़ा वड्डी गिणती दे विच हुंदे सन, पर हुण कैंपसां दे विच जिहड़ी है इह रौनक घट हो गई है। फैडरल सरकार दे वल्लों अंतरराष्ट्री विद्यार्थियों लई लागू कीते जिहड़ा कैप है, सीमा जिहड़ी बन्न दित्ती है, उहदा असर हुण सिद्धा सिक्ख्या संस्थावां दीआं क्लासां ते खातिआं दे विच दिखाई देण लग पिआ। इमीग्रेशन रिफ्यूजीज एंड सिटीजनशिप कनेडा दे अंकड़िआं दे मुताबक 226 दे पहले 6 महीनों दे विच सिर्फ 22,405 नवें अंतरराष्ट्री विद्यार्थी कनेडा पुज्जे ने। सरकार ने पूरे साल के लिए 1,55,000 नवें विद्यार्थियों का जिहड़ा टीचा रखिया। ये सिर्फ दाखलों की कमी नहीं, सगों कई कॉलेजों के लिए वड्डा जिहड़ा वित्ती झटका भी है। साल 2024 दे विच 2,92,885 नवें अंतरराष्ट्रीय विद्यार्थी कनेडा आए सी। साल 2025 दे विच अंकड़ा घट के 1,15,005 रह गया, ते सरकार इस नीति नूं रिहायश, सेहत सेवावां ते बुनियादी ढांचे दे उत्ते दबाअ घटाउण दे लई जरूरी दसदी है। पर जिन्हां संस्थावां दी आमदन अंतरराष्ट्रीय विद्यार्थियों की फीस दे उत्ते टिकी सी, उन्हां दे लई इह नीति हुण संकट दे रही है बन गई है। विनीपैग दा मैनीटोबा इंस्टीट्यूट आफ ट्रेड्स एंड टैक्नोलॉजी जिहड़ा है MITT इस बदलाव की सब तो स्पष्ट मिसाल बनता है। ट्रेड्स एंड तकनीकी सिक्ख्या के लिए पंजाबी विद्यार्थियों के विच प्रसिद्ध रहे MITT ने अपनियां सरगर्मियां हौली हौली समेटण का फैसला कर लिया। संस्था के अंतरराष्ट्रीय दाखलों के 55% तो जिहड़ा वध कमी आई है, जिसके कारण इसका मौजूदा वित्ती मॉडल टिकाऊ नहीं रहा। MITT की कार्रवाई बंद होण दे नाल इस दे चुने हुए जिहड़े प्रोग्रामां ते कैंपस दी जिहड़ी है जिम्मेवारी रैड रिवर कॉलेज जिहड़ा पोलीटैक्निक जिहड़ा RRC पोलीटैक्निक संभालेगा, ते पतझड़ जिहड़ी है 226 तो दोवें संस्थावां साउथ विनीपैग कैंपस तों मिल के काम करनगियां। MITT मौजूदा विद्यार्थियों की पढ़ाई पूरी करवाएगी, जबकि RRC जिहड़ा पोलीटैक्निक ਨਵੇਂ ਜਿਹੜੇ ਨੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ। ਮੌਜੂਦਾ ਵਿਦਿਆਰਥੀਆਂ ਦੇ ਲਈ ਰਾਹਤ ਦੀ ਗੱਲ ਇਹ ਵੀ ਹੈ ਕਿ ਉਹ ਆਪਣੇ ਪ੍ਰੋਗਰਾਮ ਪੂਰੇ ਕਰ ਸਕਣਗੇ, ਤੇ ਉਹਨਾਂ ਨੂੰ MITT ਦੀ ਹੀ ਜਿਹੜੀ ਡਿਗਰੀ ਡਿਪਲੋਮਾ ਜਿਹੜਾ ਮਿਲੇਗੀ। ਹੇਲੋ ਬੇ ਅਤੇ ਫੁਲਟਸ ਬੁਲੇਵਾਰਡ ਦੀਆਂ ਜਿਹੜੀਆਂ ਨੇ ਇਮਾਰਤਾਂ ਆਉਣ ਵਾਲੇ ਸਮੇਂ ਦੇ ਵਿੱਚ RRC ਪੋਲੀਟੀਕਲ ਜਿਹੜਾ ਆਪਣਾ ਹੈਗਾ ਪੋਲੀਟੈਕਨਿਕ ਜਿਹੜੇ ਕਾਲਜ ਨੇ ਉਹਨਾਂ ਦੇ ਸਾਊਥ ਵਿਨੀਪੈਗ ਕੈਂਪਸ ਦਾ ਹਿੱਸਾ ਬਣਨਗੀਆਂ। ਪੰਜਾਬੀ ਭਾਈਚਾਰੇ ਦੇ ਲਈ ਇਹ ਤਬਦੀਲੀ ਸਿਰਫ ਇੱਕ ਕਾਲਜ ਦਾ ਬਦਲਾਅ ਨਹੀਂ, ਬਿਜ਼ਨਸ, ਟੈਕਨੋਲੋਜੀ, ਹੈਲਥ ਕੇਅਰ ਅਤੇ ਹੁਨਰਮੰਦ ਟ੍ਰੇਡਸ ਦੇ ਵਿੱਚ ਪੜ੍ਹਦੇ ਜਿਹੜੇ ਨੇ ਕਈ ਨੌਜਵਾਨਾਂ ਦੇ ਲਈ MITT ਪੜ੍ਹਾਈ ਤੋਂ ਨੌਕਰੀ ਅਤੇ ਨੌਕਰੀ ਤੋਂ ਸਥਿਰ ਜੀਵਨ ਤੱਕ ਪਹੁੰਚਣ ਦਾ ਰਸਤਾ ਸੀਗਾ। ਹੁਣ ਉਹ ਰਸਤਾ ਬਦਲ ਰਿਹਾ ਹੈ, ਅਤੇ ਵਿਦਿਆਰਥੀ ਕੈਂਪ ਜਿਹੜੇ ਨੇ ਕੈਂਪ ਕੈਪ ਨੇ ਜਿਹੜਾ ਵਿਦਿਆਰਥੀਆਂ ਉੱਤੇ ਜੋ ਕੈਪ ਲੱਗਿਆ ਹੈ, ਕੈਪ ਨੇ ਸਿਰਫ ਵੀਜ਼ੇ ਹੀ ਨਹੀਂ ਘਟਾਏ ਨੇ, ਸਗੋਂ ਇਸ ਦੇ ਕੈਂਪਸਾਂ ਦੀ ਜਿਹੜੀ ਰੌਣਕ, ਕੋਰਸਾਂ ਦੀ ਗਿਣਤੀ ਅਤੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਕਨੇਡਾ ਪਹੁੰਚਣ ਦੀ ਯੋਜਨਾ ਵੀ ਜਿਹੜਾ ਬਦਲ ਕੇ ਰੱਖ ਦਿੱਤਾ ਹੈ। ਦੂਸਰੇ ਪਾਸੇ US ਇਰਾਨ ਵਾਰ, ਅਮਰੀਕੀ ਫੌਜ ਦੇ ਵੱਲੋਂ ਇਰਾਨ ਦੇ ਉੱਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਜਿਹੜਾ ਦਾਅਵਾ ਕੀਤਾ, ਅਤੇ ਯੁੱਧ ਤੇਜ਼ ਹੋ ਗਿਆ। ਹਫ਼ਤੇ ਦੇ ਆਖਰੀ ਦਿਨਾਂ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਰਾਨ ਯੁੱਧ ਤੇਜ਼ ਹੋਣ ਲੱਗ ਪਿਆ, ਅਤੇ ਅਮਰੀਕੀ ਫੌਜ ਨੇ ਮੰਗਲਵਾਰ ਕੱਲ੍ਹ ਬੀਤੇ 'ਚ ਤੜਕੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਆਪਣੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰ ਲਈ ਹੈ, ਅਤੇ ਫੌਜ ਨੇ ਕਿਹਾ ਕਿ ਉਸਨੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ ਉਹਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਸੈਂਟਰਲ ਕਮਾਂਡ ਨੇ ਐਕਸ ਦੇ ਉੱਤੇ ਕਿਹਾ ਕਿ ਅਮਰੀਕੀ ਬਲਾਂ ਨੇ IRGC ਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਹਵਾਈ ਰੱਖਿਆ ਸਾਈਟਾਂ, ਰਡਾਰ ਪ੍ਰਣਾਲੀਆਂ, ਸਮੁੰਦਰੀ ਜਾਇਦਾਦਾਂ ਅਤੇ ਸੁਵਿਧਾਵਾਂ ਜਿਹੜੀਆਂ ਨੇ, ਬਰੂਦੀ ਸੁਰੰਗਾਂ ਵਿਛਾਉਣ ਦੀਆਂ ਸਮਰਥਾਵਾਂ ਅਤੇ ਸੰਚਾਰ ਸਾਈਟਾਂ ਸ਼ਾਮਲ ਨੇ। ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਜਿਹੜੇ ਨੇ ਐਕਸਕਿਊਜ਼ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅਮਰੀਕੀ ਫੌਜ ਨੇ ਮੰਗਲਵਾਰ ਦੇ ਹਮਲਿਆਂ 'ਚ ਈਰਾਨ ਸਰਕਾਰ ਦੇ 2 ਟੈਂਕਰਾਂ 'ਤੇ ਹਮਲਾ ਕੀਤਾ। ਈਰਾਨ ਨੇ ਮੰਗਲਵਾਰ ਨੂੰ ਅਮਰੀਕੀ ਹਮਲਿਆਂ ਦੇ ਮੀਂਹ ਦਾ ਜਿਹੜਾ ਵੀ ਜਵਾਬ ਦਿੱਤਾ ਹੈ। ਦੂਸਰੇ ਪਾਸੇ ਅਫਰੀਕਾ ਨੂੰ ਟੈਸਟਿੰਗ ਗਰਾਊਂਡ ਬਣਾ ਰਿਹਾ ਹੈ ਚੀਨ ਅਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਵਰਤ ਰਿਹਾ ਉਹਨਾਂ ਦੀ ਜ਼ਮੀਨ ਨੂੰ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਅਫਰੀਕੀ ਮਹਾਂਦੀਪ ਨੂੰ ਆਪਣੀਆਂ ਫੌਜੀ ਯੋਗਤਾਵਾਂ ਅਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਇੱਕ ਜਿਹੜਾ ਟੈਸਟਿੰਗ ਗਰਾਊਂਡ ਦੇ ਵਜੋਂ ਵਰਤ ਰਹੀ ਹੈ। ਇਸ ਦੇ ਨਾਲ ਚੀਨ ਅਫਰੀਕਾ ਦੇ ਵਿੱਚ ਸਿਰਫ ਟ੍ਰੇਨਿੰਗ ਤੋਂ ਅੱਗੇ ਵੱਧ ਕੇ ਆਪਣੀ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਫੌਜ ਤੈਨਾਤ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰ ਰਿਹਾ। ਚੀਨ ਤੇ ਮਿਸਰ ਵਿਚਾਲੇ ਹੋਇਆ ਤਾਜ਼ਾ ਹਵਾਈ ਫੌਜੀ ਅਭਿਆਸ ਚੀਨੀ ਹਵਾਈ ਸੈਨਾ ਦੇ ਲਈ ਵੱਡੀ ਭੂ ਰਾਜਨੀਤਿਕ ਜਿੱਤ ਮੰਨਿਆ ਜਾ ਰਿਹਾ ਅਤੇ ਇਸ ਅਭਿਆਸ ਦੇ ਵਿੱਚ ਚੀਨ ਨੇ ਆਪਣੇ J-16 ਲੜਾਕੂ ਜਹਾਜ਼ YY-20A ਏਅਰਲਾਈਨ ਰਫਿਊਲਰ ਅਤੇ KJ-500 ਵਾਰਨਿੰਗ ਏਅਰਕ੍ਰਾਫਟ ਸ਼ਾਮਲ ਕੀਤੇ ਅਤੇ ਇਸ ਦੇ ਦੌਰਾਨ ਚੀਨੀ J-16 ਜਿਹੜਾ ਹੈ ਜਹਾਜ਼ਾਂ ਦਾ ਸਾਹਮਣਾ ਮਿਸਰ ਦੇ ਫ੍ਰੈਂਚ ਮੇਡ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ ਹੋਇਆ ਜਿਸ ਦੇ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੇ ਆਧੁਨਿਕ ਜੰਗੀ ਜਹਾਜ਼ਾਂ ਖਿਲਾਫ ਆਪਣੀ ਤਾਕਤ ਪਰਖਣ ਦਾ ਮੌਕਾ ਮਿਲ ਗਿਆ। ਜਾਣੀ ਕਿ ਜੇ ਭਾਰਤ ਹੁਣ ਰਫੇਲ ਲੈਂਦਾ ਹੈ ਆਪਣਾ ਫਰਾਂਸ ਤੋਂ ਅਤੇ ਅਗਲਿਆਂ ਨੇ ਉਹਨਾਂ ਦੀ ਵੀ ਕਾਢ ਕੱਢ ਲਈ ਹੈ, ਅਗਲੀ ਜਨਰੇਸ਼ਨ ਬਣਾ ਰਹੀ ਹੈ ਅਤੇ ਭਾਈ ਉਹਨਾਂ ਨੂੰ ਹੁਣ ਵਰਤਿਆ ਸਮਾਨ ਲੈਣਾ ਪੈਂਦਾ ਹੈ ਅਤੇ ਸਾਡੇ ਵਾਲੇ ਇੱਕ ਦੂਸਰੇ ਦੇ ਉੱਤੇ ਨਿਰਭਰ ਨੇ। ਹੁਣ ਚੀਨ ਆਪਣੇ ਚਾਹੇ ਉਹ ਜਿਹੜੀਆਂ ਏਅਰਬੱਸ ਹੈਗੀਆਂ ਨੇ ਜਾਂ ਇੱਦਾਂ ਦੀ ਜਿਹੜੇ ਲੜਾਕੂ ਜਹਾਜ਼ ਨੇ ਫਾਈਟ ਦੇ ਲਈ, ਉਹ ਆਪਣੀ ਟੈਕਨੀਕ ਜਿਹੜੀ ਆ ਹੋਰ ਵੀ ਸਟਰੋਂਗ ਕਰ ਰਿਹਾ, ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿ ਰਿਹਾ, ਆਪਣਾ ਸਮਾਨ ਆਪ ਤਿਆਰ ਕਰ ਰਿਹਾ। ਚੀਨੀ ਹਵਾਈ ਸੈਨਾ ਨੇ 4 ਦੇਸ਼ਾਂ ਅਤੇ 2 ਮਹਾਂਦੀਪਾਂ ਨੂੰ ਪਾਰ ਕਰਕੇ ਲਗਭਗ 9 ਘੰਟਿਆਂ ਦੇ ਵਿੱਚ 6,000 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਆਪਣੇ ਜੰਗੀ ਬੇੜੇ ਤੈਨਾਤ ਕਰਕੇ ਆਪਣੀ ਲੌਜਿਸਟਿਕਸ ਅਤੇ ਲੰਬੀ ਦੂਰੀ ਦੇ ਵਿੱਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ। ਚੀਨ ਨੇ ਤਨਜ਼ਾਨੀਆ, ਮੋਜ਼ਾਬਿਕ, ਰੂਸ, ਦੱਖਣੀ ਅਫਰੀਕਾ ਅਤੇ ਈਰਾਨ ਦੇ ਨਾਲ ਮਿਲ ਕੇ ਵੀ ਅਫਰੀਕੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਮੀਨੀ, ਹਵਾਈ ਅਤੇ ਸਮੁੰਦਰੀ ਅਭਿਆਸ ਕੀਤੇ ਨੇ 2000 ਤੋਂ ਲੈ ਕੇ ਸੰਨ ਤੋਂ 2026 ਦੇ ਦਰਮਿਆਨ। 26 ਸਾਲਾਂ ਦੇ ਵਿੱਚ ਚੀਨ ਨੇ ਅਫਰੀਕਾ ਦੇ ਵਿੱਚ 24 ਤੋਂ ਵੱਧ ਫੌਜੀ ਅਭਿਆਸ ਕੀਤੇ ਹੈ। ਰਿਪੋਰਟ ਕਹਿੰਦੀ ਹੈ ਕਿ ਚੀਨ ਦੀਆਂ ਇਹ ਗਤੀਵਿਧੀਆਂ ਅਫਰੀਕੀ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਕਰਨ ਦੇ ਲਈ ਘੱਟ ਅਤੇ ਚੀਨ ਦੇ ਆਪਣੇ ਗਲੋਬਲ ਫੌਜੀ ਪ੍ਰਭਾਵ ਨੂੰ ਵਧਾਉਣ ਦੇ ਲਈ ਜ਼ਿਆਦਾ ਕੇਂਦਰਿਤ ਨੇ, ਜਿਸ ਦੇ ਨਾਲ ਗਲੋਬਲ ਪਾਵਰ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਫਰਾਂਸ ਦੇ ਲਈ ਰਣਨੀਤਿਕ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ। ਆਖਰੀ ਖਬਰਾਂ ਦੇ ਵੱਲ ਨੂੰ ਵਧੀਏ ਤੇ ਕਹਿੰਦੇ ਨੇ ਕਿ ਹੁਣ ਅਮਰੀਕਾ ਦੇ ਵਿੱਚ ਜਨਮ ਲੈਣ ਦੇ ਉੱਤੇ ਨਹੀਂ ਮਿਲੇਗੀ ਨਾਗਰਿਕਤਾ, ਇਹ ਵੱਡੇ ਸਵਾਲ ਖੜੇ ਹੋ ਗਏ ਨੇ। ਟਰੰਪ ਦਾ ਜਿਹੜਾ ਹੈ ਮਾਸਟਰ ਪਲਾਨ ਤਿਆਰ ਹੈ ਤੇ ਹੁਣ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ। ਦੇਖਦੇ ਹਾਂ ਕੀ ਕੁਝ ਵਾਪਰਦਾ ਮਿਡ ਚੋਣਾਂ ਦੇ ਵਿੱਚ, ਲੋਕ ਇਸ ਦੇ ਖਿਲਾਫ ਹੁੰਦੇ ਆ ਕਿ ਨਹੀਂ ਹੁੰਦੇ ਆ। ਟਰੰਪ ਪ੍ਰਸ਼ਾਸਨ ਜਨਮ ਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ। ਇਸ ਰਿਪੋਰਟ ਦੇ ਮੁਤਾਬਕ ਜੋ ਛਪੀ ਹੈ, ਅਮਰੀਕੀ ਸਰਕਾਰ ਹੁਣ ਦੇਸ਼ ਦੇ ਵਿੱਚ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦੇਣ ਵਾਲੇ ਮਾਪਿਆਂ ਤੋਂ ਉਹਨਾਂ ਦੀ ਆਪਣੀ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦਾ ਜਿਹੜਾ ਸਬੂਤ ਮੰਗਣ ਦੀ ਯੋਜਨਾ ਬਣਾ ਰਹੀ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨੂੰ ਰਾਸ਼ਟਰਪਤੀ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਲਾਗੂ ਕਰਨ ਦੀ ਪਹਿਲੀ ਵਿਸਤ੍ਰਿਤ ਰੂਪਰੇਖਾ ਮੰਨਿਆ ਜਾ ਰਿਹਾ, ਜਿਸ ਦਾ ਉਦੇਸ਼ ਕਥਿਤ ਬਰਥ ਟੂਰਿਜ਼ਮ ਦੇ ਉੱਤੇ ਰੋਕ ਲਗਾਉਣਾ ਅਤੇ ਨਾਗਰਿਕਤਾ ਦੇ ਇਤਿਹਾਸਕ ਨਿਯਮਾਂ ਦੇ ਵਿੱਚ ਬਦਲਾਅ ਕਰਨਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਫਿਲਹਾਲ ਅਮਰੀਕਾ ਦੇ ਵਿੱਚ ਬੱਚਿਆਂ ਦਾ ਪਾਸਪੋਰਟ ਬਣਵਾਉਣ ਦੇ ਲਈ ਮਾਪਿਆਂ ਨੂੰ ਸਿਰਫ ਬੱਚੇ ਦੇ ਨਾਲ ਆਪਣਾ ਰਿਸ਼ਤਾ ਸਾਬਤ ਕਰਨਾ ਅਤੇ ਸਰਕਾਰੀ ਫੋਟੋ ID ਦੇਣੀ ਹੁੰਦੀ ਹੈ। ਅਰਜ਼ੀ ਫਾਰਮ ਦੇ ਵਿੱਚ ਉਹਨਾਂ ਨੂੰ ਆਪਣੀ ਨਾਗਰਿਕਤਾ ਦਾ ਜਿਹੜਾ ਸਟੇਟਸ ਦੱਸਣਾ ਪੈਂਦਾ ਹੈ ਅਤੇ ਪਰ ਇਸ ਦੇ ਸਮਰਥਨ ਦੇ ਵਿੱਚ ਅਧਿਕਾਰਤ ਦਸਤਾਵੇਜ਼ ਜਾਂ ਇਮੀਗ੍ਰੇਸ਼ਨ ਪਰੂਫ ਜਿਵੇਂ ਵੀਜ਼ਾ ਜਾਂ ਗ੍ਰੀਨ ਕਾਰਡ ਦੇਣਾ ਲਾਜ਼ਮੀ ਨਹੀਂ ਸੀ। ਹੁਣ ਨਵੇਂ ਪ੍ਰਸਤਾਵ ਦੀ ਗੱਲ ਕਰੀਏ ਤਾਂ ਸਟੇਟ ਡਿਪਾਰਟਮੈਂਟ ਜਿਹੜਾ ਹੈ ਉਹਦੇ ਨਵੇਂ ਡਰਾਫਟ ਦੇ ਮੁਤਾਬਕ ਜੇਕਰ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦਿੰਦੇ ਸਮੇਂ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਨੂੰ ਆਪਣੀ ਨਾਗਰਿਕਤਾ ਜਾਂ ਫਿਰ ਆਪਣੇ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਜਿਵੇਂ I-94 ਫਾਰਮ ਜਿਹੜਾ ਹੈ ਜਾਂ ਫਿਰ ਸ਼ਾਇਦ L-94 ਜਿਹੜਾ ਫਾਰਮ ਹੈ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਕਾਰਡ, ਗ੍ਰੀਨ ਕਾਰਡ ਦੇ ਪੱਕੇ ਦਸਤਾਵੇਜ਼ ਦਿਖਾਉਣੇ ਪੈ ਸਕਦੇ ਆ ਪੈਣਗੇ। ਇਸ ਜਾਣਕਾਰੀ ਦੇ ਵਰਤੋਂ ਸਰਕਾਰ ਇਹ ਤੈਅ ਕਰਨ ਦੇ ਲਈ ਕਰੇਗੀ ਕਿ ਬੱਚਾ ਜਿਹੜਾ ਨਵੇਂ ਹੁਕਮ ਤਹਿਤ ਨਾਗਰਿਕਤਾ ਦਾ ਹੱਕਦਾਰ ਹੈ ਜਾਂ ਨਹੀਂ। ਟਰੰਪ ਪ੍ਰਸ਼ਾਸਨ ਦੇ ਇਸ ਨਵੇਂ ਨਿਰਦੇਸ਼ ਦੇ ਤਹਿਤ ਉਹਨਾਂ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਤੋਂ ਰੋਕਿਆ ਜਾਏਗਾ ਤੇ ਜਿਨ੍ਹਾਂ ਦੇ ਮਾਪਿਆਂ 'ਚੋਂ ਕੋਈ ਵੀ ਇੱਕ ਅਮਰੀਕਾ ਦੇ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕੰਮ ਕਰ ਰਿਹਾ ਜਾਂ ਜੋ ਨਾਗਰਿਕਤਾ ਹਾਸਲ ਕਰਨ ਦੇ ਲਈ ਕਿਸੇ ਧੋਖਾਧੜੀ ਜਾਂ ਵਪਾਰਕ ਸੌਦੇ ਦੇ ਵਿੱਚ ਸ਼ਾਮਲ ਰਿਹਾ। ਅਮਰੀਕਾ ਦੇ ਵਿੱਚ ਇਸ ਨਿਯਮ ਨੂੰ ਲਾਗੂ ਕਰਨ ਟਰੰਪ ਪ੍ਰਸ਼ਾਸਨ ਦੇ ਲਈ ਇੰਨਾ ਆਸਾਨ ਵੀ ਨਹੀਂ ਹੋਏਗਾ। ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਵੱਡਾ ਕਾਨੂੰਨੀ ਵਿਵਾਦ ਜਿਹੜਾ ਖੜਾ ਹੋ ਗਿਆ। ਨਾਗਰਿਕਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਵਕੀਲਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਹੁਕਮ ਦੇ ਖਿਲਾਫ ਸੰਘੀ ਅਦਾਲਤਾਂ ਦਾ ਰੁੱਖ ਕਰ ਲਿਆ। ਵਕੀਲਾਂ ਨੇ ਦੋ ਵੱਖ ਵੱਖ ਸੰਘੀ ਜੱਜਾਂ ਤੋਂ ਇਸ ਨਵੇਂ ਹੁਕਮ ਨੂੰ ਜਿਹੜਾ ਲਾਗੂ ਹੋਣ ਤੋਂ ਰੋਕਣ ਦੀ ਅਪੀਲ ਕੀਤੀ ਹੈ ਤੇ ਮੈਰੀਲੈਂਡ ਦੇ ਵਿੱਚ ਇੱਕ ਸੁਣਵਾਈ ਦੇ ਦੌਰਾਨ ਡਿਸਟ੍ਰਿਕਟ ਜਿਹੜਾ ਜੱਜ ਹੈ ਡੈਬੋਰਾ ਬੋਰਡਮੈਨ ਨੇ ਟਰੰਪ ਦੇ ਇਸ ਹੁਕਮ ਦੇ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਬੇਮਿਸਾਲ ਕਰਾਰ ਦਿੱਤਾ ਤੇ ਉੱਥੇ ਹੀ ਨਿਆਂ ਵਿਭਾਗ ਦੇ ਵਕੀਲਾਂ ਦਾ ਤਰਕ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਸਟੇ ਆਰਡਰ ਜਿਹੜੇ ਨੇ ਸੋਰੀ ਸਟੇ ਆਰਡਰ ਜਿਹੜਾ ਹੈ ਦੇਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਕਿਉਂਕਿ ਸੰਘੀ ਏਜੰਸੀਆਂ ਨੇ ਅਜੇ ਤੱਕ ਇਸ ਨੂੰ ਲਾਗੂ ਕਰਨ ਸੰਬੰਧੀ ਅਧਿਕਾਰਤ ਜਿਹੜਾ ਜਨਤਕ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਨੇ। ਜਨਮਜਾਤ ਨਾਗਰਿਕਤਾ ਨੂੰ ਸੀਮਤ ਕਰਨਾ ਡੋਨਲਡ ਟਰੰਪ ਦੇ ਸਭ ਤੋਂ ਪ੍ਰਮੁੱਖ ਅਤੇ ਹਮਲਾਵਰ ਇਮੀਗ੍ਰੇਸ਼ਨ ਏਜੰਡਿਆਂ ਦੇ ਵਿੱਚੋਂ ਇੱਕ ਰਿਹਾ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਪ੍ਰਸ਼ਾਸਨ ਨੇ ਅਜਿਹਾ ਯਤਨ ਕੀਤਾ ਸੀ ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। 6-3 ਦੇ ਬਹੁਮਤ ਵਾਲੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਉਸ ਸਮੇਂ ਮੰਨਿਆ ਸੀ ਕਿ ਇਹ ਹੁਕਮ ਅਮਰੀਕੀ ਸੰਵਿਧਾਨਾਂ ਦੇ 14ਵੇਂ ਸੋਧ ਦੀ ਉਲੰਘਣਾ ਕਰਦਾ ਹੈ। ਉਸ ਸਮੇਂ ਦੇ ਨਿਯਮ ਤਹਿਤ ਸਿਰਫ ਉਹਨਾਂ ਬੱਚਿਆਂ ਨੂੰ ਜਨਮ ਸਮੇਂ ਆਪਣੇ ਆਪ ਨਾਗਰਿਕਤਾ ਮਿਲਦੀ ਜਿਨ੍ਹਾਂ ਦੇ ਘੱਟੋ ਘੱਟ ਇੱਕ ਮਾਪੇ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ਦੇ ਉੱਤੇ ਸਥਾਈ ਨਿਵਾਸੀ ਜਿਹੜੇ ਨੇ ਗ੍ਰੀਨ ਕਾਰਡ ਜਿਹੜਾ ਧਾਰਕ ਹੋਣਗੇ। ਲਓ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰ ਸਕਦੇ ਹੋ, ਕਿਸੇ ਵੀ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਸਿੰਧੂ ਜਲ ਸੰਧੀ ਦੇ ਉੱਤੇ ਪਾਕਿਸਤਾਨ ਨੇ ਗੋਡੇ ਟੇਕਤੇ ਹੈ ਤੇ ਭਾਰਤ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ ਹੈ। IWT ਦਾ ਜਿਹੜਾ ਮੁੱਦਾ ਸੀਗਾ, ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਤੇ ਇਹਦੇ ਬਾਰੇ ਕਾਫੀ ਜਿਹੜਾ ਬਹਿਸ ਚੱਲ ਰਹੀ ਹੈ ਇੱਕ ਦੂਸਰੇ ਦੇ ਪ੍ਰਤੀ। ਤੇ ਦੋਸਤੋ, ਇਸੇ ਤਰ੍ਹਾਂ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਅੱਜ ਫਿਰ। ਤੇ ਪੰਜਾਬ ਦੇ ਵਿੱਚ ਮੌਨਸੂਨ ਦੇ ਦੌਰਾਨ 36% ਘੱਟ ਮੀਂਹ ਪਿਆ ਤੇ ਇਹ ਸੂਬੇ ਦੇ ਲਈ ਕਿੰਨੀ ਕੁ ਵੱਡੀ ਚਿੰਤਾ ਦਾ ਵਿਸ਼ਾ ਇਹ ਹੋਣ ਵਾਲਾ ਸਮਾਂ ਦੱਸੇਗਾ। ਇੱਕ ਪਾਸੇ ਤਾਂ ਖਬਰਾਂ ਇਹ ਵੀ ਨੇ ਕਿ ਭਾਈ ਮਤਲਬ ਕਿ ਗ੍ਰੀਨ ਜ਼ੋਨ ਦੇ ਵਿੱਚ ਜਿਹੜਾ ਆਉਣ ਲੱਗ ਗਿਆ ਪਾਣੀ, ਜਿਹੜਾ ਜ਼ਮੀਨ ਦੀਆਂ ਵਧਣ ਲੱਗ ਗਿਆ, ਪਰ ਦੂਸਰੇ ਪਾਸੇ ਜੇ 36% ਬਰਸਾਤ ਹੀ ਘੱਟ ਹੋਈ ਹੈ ਤਾਂ ਪਾਣੀ ਕਿੱਥੋਂ ਵੱਧ ਗਿਆ? ਇਹ ਵੀ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੁੰਦਾ ਹੈ। ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਗਲੀ, ਤੇ ਇਹ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇ ਤਾਂ ਸਾਂਝੀ ਕਰ ਦਾਂਗੇ। ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਹੁਣਾਂ, ਆਪਣੇ ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਰਹੇਗੀ ਤੇ ਇਹ ਸੁਣਾ ਕੇ ਫਿਰ ਤੁਹਾਡੇ ਲਈ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਦੋਸਤੋ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ। ਇਹ ਕਹਾਣੀ ਕੀ ਕਹਿੰਦੀ ਹੈ? ਕਹਾਣੀ ਹੈ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਸਾਡੇ ਸਮਾਜ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਚਾਨਣਾ ਫੈਲਾਉਣਾ ਚਾਹੁੰਦੀ ਹੈ। ਰੱਬ ਨੂੰ ਸਾਰੀ ਦੁਨੀਆ ਢਾ ਕੇ ਨਵੀਂ ਬਣਾ ਦੇਣੀ ਚਾਹੀਦੀ ਹੈ। ਆਖਦਿਆਂ ਹੋਇਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਦੇ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ। ਫਿਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ, ਪੋਤਾ ਜਿਹੜਾ ਸੀ ਜਿੰਦਰ ਆਖਦਾ ਹੈ। ਚੱਲ ਫੇਰ ਐ ਕਰੇ, ਰੱਬ ਕਹਿੰਦੀ ਹੈ, ਬੇਬੇ ਕਹਿੰਦੀ ਹੈ, ਚੱਲ ਫਿਰ ਇੱਦਾਂ ਕਰ ਲਵੇ, ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ। ਬੇਬੇ ਨੇ ਥੋੜ੍ਹੀ ਰਿਆਇਤ ਜਿਹੀ ਕਰ ਲਈ। ਬੁਰਿਆਂ ਦਾ ਕੀ ਪਤਾ ਲੱਗਦਾ ਹੈ, ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ, ਦੂਜੇ ਬੁਰੇ, ਪੋਤਾ ਬੋਲ ਪਿਆ। ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ, ਨਾਲੇ ਕਲੇਸ਼ ਪਾਈ ਰੱਖਦਾ ਹੈ। ਤੂੰ ਵੀ ਆਖ ਦਿੰਦੀ ਹੈ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਦੇ ਵਿੱਚ। ਜੇ ਰੱਬ ਤੇਰੇ ਆਖੇ ਲੱਗ ਗਿਆ ਨਾ ਤਾਂ ਉਹ ਤਾਂ ਫਿਰ ਗਿਆ ਸਮਝੋ। ਬੇਬੇ ਦਾ ਮੁੰਡਾ ਮੰਜੇ ਦੇ ਉੱਤੇ ਬੈਠਦਿਆਂ ਹੀ ਬੋਲਿਆ, ਨਾ ਆਵੇ ਨਾ, ਐਂ ਕਿਉਂ ਆਖਦਿਆਂ ਚੰਦਰਿਆ, ਆਪਦਾ ਘਰ ਖਾਂਦਾ ਹੈ ਉਹ, ਤੈਨੂੰ ਕੀ ਕਹਿੰਦਾ ਹੈ। ਨਾਲੇ ਉਹਨਾਂ ਤਾਂ ਵੋਟਾਂ ਵੇਲੇ ਨਸ਼ੇ ਦੀ ਲੱਤ ਤਾਂ ਜਿਹੜੀ ਸੀ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ। ਚੰਗਾ ਭਲਾ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ, ਲੋਕ ਉਹਦੀ ਰੀਸ ਦੇ ਨਾਲ ਕੱਪੜੇ ਪਾਉਂਦੇ ਹੁੰਦੇ ਸੀ, ਦੇਖ ਦੇਖ ਜਿਉਂਦਾ ਰਹੇ ਵਿਚਾਰਾ, ਉਸੇ ਨਾਲ ਜੱਗ ਵੱਸਦਾ ਸਾਡਾ। ਤੇ ਉਸਨੇ ਵੱਡਾ ਸਾਰਾ ਹੌਕਾ ਜਿਹਾ ਲਿਆ ਤੇ ਆਖਿਆ, ਲੈ ਤਾਂ ਲੈ ਫੇਰ, ਐ ਤਾਂ ਸਾਰਿਆਂ ਨੂੰ ਆਪਦੇ ਜਵਾਕ ਪਿਆਰੇ ਹੁੰਦੇ ਆ ਬੇਬੇ, ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ। ਬੇਬੇ ਦੇ ਪੁੱਤ ਨੇ ਚੱਪਲ ਦੀ ਜਿਹੜੀ ਸੀ ਨਿਕਲੀ ਬੱਦਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਜਿਹੜਾ ਠੀਕ ਕਰਦਿਆਂ ਆਖ ਦਿੱਤਾ, ਚੱਪਲ ਨਵੀਂ ਨਹੀਂ ਲੈ ਸਕਦਾ, ਟੁੱਟੀਆਂ ਘੜੀਸ ਦਾ ਤੁਰਿਆ ਫਿਰਦਾ ਹੈ ਤੂੰ। ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਹੋਇਆ ਬੇਬੇ ਬੋਲੀ, ਟੁੱਟੀ ਨਹੀਂ ਬੱਦਰੀ ਨਿਕਲੀ ਹੈ ਬੇਬੇ, ਜਦੋਂ ਟੁੱਟ ਗਈ ਫੇਰ ਦੇਖ ਲਵਾਂਗੇ। ਉਹ ਪੈਰ ਦੇ ਵਿੱਚ ਚੱਪਲ ਪਾਉਂਦਿਆਂ ਬੋਲ ਪਿਆ, ਚੱਲ ਤੇਰੀ ਮਰਜ਼ੀ ਹੈ, ਲੈ ਲਈ ਜਦੋਂ ਜੀ ਕਰੂ। ਬੇਬੇ ਨੇ ਗੱਲ ਦਾ ਰੁੱਖ ਬਦਲਿਆ ਤੇ ਫੇਰ ਕਿਹਾ, ਅੱਜ ਕਹਿੰਦੀ ਹੈ ਸੱਤ ਸੰਗ ਲੱਗਣੀ ਹੈ। ਬੇਬੇ ਕਹਿੰਦੀ ਹੈ, ਮੈਂ ਸੁਣ ਕੇ ਆਉਣੀ ਆ ਸੱਤ ਸੰਗ, ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉਣਾ, ਫਿਰ ਓਦਾਂ ਨਹੀਂ ਹੁੰਦਾ। ਉਹ ਉੱਠ ਕੇ ਜਿਹੜੀ ਖੜੀ ਹੋ ਗਈ ਤੇ ਸੱਤ ਸੰਗ ਨੂੰ ਤੁਰ ਪਈ। ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਾ ਨਾ ਆਊ, ਜਿੰਦਰ ਬੋਲਿਆ। ਪਿਓ ਨੇ ਉਸਨੂੰ ਅੱਖਾਂ ਦੇ ਨਾਲ ਹੀ ਘੂਰ ਸੁੱਟਿਆ, ਉਹ ਸਮਝ ਗਿਆ ਕਿ ਪਿਓ ਉਸਨੂੰ ਚੁੱਪ ਰਹਿਣ ਦੇ ਲਈ ਆਖ ਰਿਹਾ। ਬੇਬੇ ਆਪਣੇ ਸਮੇਂ ਦੀਆਂ ਚਾਰ ਕੁ ਜਮਾਤਾਂ ਪੜ੍ਹੀ ਹੋਈ ਸੀ, ਜਦੋਂ ਦੀਆਂ ਨੂੰਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ, ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ, ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ। ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਉਹਦਾ, ਖੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਬਿਮਾਰੀਆਂ, ਧਰਨੇ, ਬੱਚਿਆਂ ਦੇ ਨਾਲ ਹੁੰਦੀ ਦਰਿੰਦਗੀ, ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਪੜ੍ਹ ਕੇ ਗੁੱਸਾ ਵੀ ਆਉਂਦਾ ਉਹਨੂੰ, ਚਿੰਤਾ ਵੀ ਹੁੰਦੀ ਕਿ ਬਣ ਕੀ ਰਿਹਾ ਹੈ, ਅਜੀਬ ਜਿਹੀ ਉਦਾਸੀ ਵੀ ਹੁੰਦੀ। ਇਹਨਾਂ ਰਲੇ ਮਿਲੇ ਭਾਵਾਂ ਦੇ ਵਿੱਚ ਜਿਹੜੀ ਬੇਚੈਨੀ ਪੈਦਾ ਹੁੰਦੀ, ਉਹ ਅਜੀਬ ਜਿਹੀ ਘਬਰਾਹਟ ਤੇ ਬੇਬਸੀ ਦੇ ਵਾਲੀ ਹੁੰਦੀ। ਚਿੱਤ ਉਦਾਸ ਹੋ ਜਾਂਦਾ, ਫਿਰ ਉਸਦਾ ਜੀ ਨਾ ਲੱਗਦਾ ਕਿਤੇ ਵੀ। ਸਤਸੰਗ ਸੁਣਨ ਦੇ ਲਈ ਚਲੀ ਗਈ, ਅੱਧੀ ਕੁ ਗੱਲਾਂ ਸੁਣੀਆਂ, ਅੱਧੀਆਂ ਕੁ ਅਣਸੁਣੀਆਂ, ਮਨ ਨੂੰ ਟਿਕਾ ਨਾ ਆਇਆ। ਅੱਜ ਵੈਸੇ ਵੀ ਸਤਸੰਗ ਦੇ ਵਿੱਚ ਸੰਗਤ ਘੱਟ ਸੀ, ਘਰ ਨੂੰ ਚੱਲ ਪਈ। ਰਾਹ ਦੇ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਨੇ, ਨੇਤਾ ਜੀ ਦੀਆਂ ਗੱਲਾਂ ਸੁਣਨ ਉੱਧਰ ਨੂੰ ਚੱਲ ਪਈ। ਭਈ ਕੀ ਕਹਿੰਦਾ ਹੈ ਭਾਈ, ਸੁਣਦੇ ਹਾਂ, ਚਲੋ ਸੁਣ ਲੈਂਦੇ ਹਾਂ, ਕੰਨ ਰਸ ਸਮਝ ਕੇ ਹੀ, ਨਾਲੇ ਵੋਟ ਵੀ ਤਾਂ ਪਾਉਣੀ ਹੀ ਹੈ, ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਟੱਕਰ ਜੇ। ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੀ ਵੋਟ ਪਾਵੇ, ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ। ਅੱਗੇ ਪੂਰਾ ਲਾਣਾ ਬੰਦ ਮੁੱਠੀ ਵਾਂਗ ਹੁੰਦਾ ਸੀ, ਮੁੱਠੀਆਂ ਖੁੱਲ੍ਹ ਗਈਆਂ, ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ, ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿ ਵੋਟਾਂ ਕਿਹੜਾ ਬੋਲਦੀਆਂ ਨੇ। ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਹੈ ਕਿ ਬੰਦਾ ਦੇਖ ਕੇ ਵੋਟ ਪਾਓ, ਜਿਹੜਾ ਲੋਕਾਂ ਦੇ ਭਲੇ ਦੇ ਲਈ ਕੰਮ ਕਰੇ। ਸੋਚਦਿਆਂ ਉਸਦੇ ਚਿਹਰੇ ਦੇ ਉੱਤੇ ਹਾਵ ਭਾਵ ਬਦਲਦੇ ਰਹੇ। ਕਈ ਵਾਰ ਉਹ ਬੁੜਬੁੜਾਈ ਵੀ, ਉਹ ਇਕੱਠ ਵਾਲੀ ਥਾਂ ਦੇ ਉੱਤੇ ਪਹੁੰਚ ਗਈ, 10 ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਤੇ ਫਿਰ ਘਰ ਨੂੰ ਚਾਲੇ ਪਾ ਦਿੱਤੇ। ਘਰ ਆ ਕੇ ਬਾਹਰ ਜਿਹੜੀ ਸੀ ਡੱਠੀ ਹੋਈ ਮੰਜੀ ਦੇ ਉੱਤੇ ਬਹਿ ਜਾਂਦੀ ਹੈ। ਅੰਦਰ ਜਿੰਦਰ ਨੇ ਟੀਵੀ ਲਾ ਰੱਖਿਆ ਸੀ ਤੇ ਵਾਹਵਾ ਰੋਲਾ ਪੈ ਰਿਹਾ। ਉੱਠ ਕੇ ਅੰਦਰ ਚਲੀ ਗਈ, ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਦੇ ਉੱਤੇ ਬਹਿਸ ਕਰਵਾਉਣ ਦੇ ਲਈ ਵੱਖ ਵੱਖ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਸੀ, ਸੱਦਿਆ ਹੋਇਆ ਸੀ। ਬਹਿਸ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ, ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਮਨੇ ਯੇ ਕੀਆ, ਹਮਨੇ ਵੋ ਕੀਆ, ਬਸ ਕਾਮਾ ਰੋਲੀ ਹੀ ਪਈ ਹੋਈ ਸੀ ਉੱਥੇ। ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਕਿ ਕਹਿੰਦੇ ਕੀ ਹੈ। ਬੰਦ ਕਰ ਵੇ ਮੁੰਡਿਆ ਇਹਨੂੰ, ਕਿੱਥੇ ਰੋਲਾ ਪਾਇਆ ਹੈ, ਜਿੱਧਰ ਦੇਖੋ ਮੈਂ ਲਾਈ ਹੈ। ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਜਾਂਦੀ ਹੈ ਤੇ ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ, ਬੇਬੇ ਕੀ ਹੋਇਆ, ਸਿਹਤ ਠੀਕ ਹੈ ਤੇਰੀ? ਉਸਨੇ ਬਾਂਹ ਨੂੰ ਹੱਥ ਲਾ ਕੇ ਦੇਖਿਆ, ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ, ਮੈਂ ਠੀਕ ਹੀ ਹਾਂ ਪੁੱਤ, ਕੀ ਹੋਇਆ ਮੈਨੂੰ? ਮੈਂ ਸਤਸੰਗ ਸੁਣਨ ਦੇ ਲਈ ਗਈ, ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਨਸ਼ੇ ਛੁਡਾਏ, ਨੇਤਾ ਦਾ ਭਾਸ਼ਣ ਸੁਣਿਆ, ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਕਿ ਉਸਨੇ ਕੀਤੇ ਨੇ। ਉਹ ਆ ਟੀਵੀ ਵਾਲੇ ਇੰਨੇ ਕੰਮ ਗਿਣਾਈ ਜਾਂਦੇ ਨੇ, ਉੱਤੋਂ ਰੱਬ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੈਗੀ। ਸਾਰੇ ਹੰਕਾਰ ਦੇ ਨਾਲ ਭਰੇ ਪਏ ਨੇ। ਜਿੰਦਰ ਬੇਬੇ ਦੇ ਮੂੰਹ ਦੇ ਵੱਲ ਦੇਖ ਰਿਹਾ ਸੀ ਤੇ ਉਹ ਫਿਰ ਬੋਲੀ, ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਾ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਦੇ ਨਾਲ ਮਾਮਾ ਦੇ ਪੁੱਤ ਕਿਉਂ ਮਰ ਰਹੇ ਨੇ। ਨੇਤਾ ਕਹਿੰਦਾ ਕਿ ਅਸੀਂ ਇੰਨੇ ਕੰਮ ਕੀਤੇ, ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ? ਇੱਧਰੋਂ ਆ ਟੀਵੀ ਵਾਲੇ ਦੁਹਾਈ ਪਾਈ ਜਾ ਰਹੇ ਨੇ, ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਨਾ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ। ਬੇਬੇ ਜਿੰਦਰ ਨੇ ਕਹਿ ਹੀ ਦਿੱਤਾ, ਪੁੱਛਣਾ ਕੀ ਹੈ ਇਹਨਾਂ ਤੋਂ? ਬੇਬੇ ਬੈਠਵੀਂ ਜਿਹੀ ਸੁਰ ਦੇ ਵਿੱਚ ਬੋਲਦੀ ਹੈ, ਟੀਵੀ ਚੱਲ ਰਿਹਾ ਸੀ ਤੇ ਇੱਕ ਨੇਤਾ ਦੇ ਗਲ ਦੇ ਵਿੱਚ ਹਾਰ ਪਾਏ ਹੋਏ ਸਨ। ਉਹ ਹੱਥ ਜੋੜੀ ਝੁਕਿਆ ਖੜਾ ਜਿਵੇਂ ਉਸਤੇ ਕਿਸੇ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੋਏ। ਵੇ ਵੇ ਇਹਨੂੰ ਕੀ ਹੋ ਗਿਆ, ਹੱਥ ਜੋੜੀ ਖੜਾ ਹੈ? ਹੋਣਾ ਕੀ ਹੈ ਬੇਬੇ, ਅਗਲੇ ਨੇ ਪਾਰਟੀ ਬਦਲੀ ਹੈ, ਪਾਰਟੀ ਦੇ ਵਿੱਚ ਰਲਾਉਣ ਵਾਲਿਆਂ ਮੂਹਰੇ ਝੁਕ ਰਿਹਾ ਹੈ। ਅਸਲ ਦੇ ਵਿੱਚ ਤਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ। ਜੇ ਇੱਕ ਪਾਰਟੀ ਦੇ ਵਿੱਚ ਨਹੀਂ ਕੁਝ ਸਵਾਰ ਸਕੇ ਤਾਂ ਦੂਜੀ ਦੇ ਵਿੱਚ ਜਾ ਕੇ ਕੀ ਸਵਾਰ, ਜਿਹੜੀ ਹੈ ਸਵਾਹ ਸਵਾਰ ਦੇਣਗੇ? ਇਹ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਤੱਕ, ਬੇਬੇ ਜਿੰਦਰ ਗੰਭੀਰ ਹੋ ਕੇ ਬੋਲ ਪਿਆ। ਉਸਨੇ ਚੈਨਲ ਬਦਲ ਸੁੱਟਿਆ। ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਦੇ ਨਾਲ ਫੋਨ ਕਾਲ ਸੁਣ ਕੇ ਉਸਨੂੰ ਕਹਿ ਰਿਹਾ, ਬਸ ਆਖੇ ਬੰਦ ਕਰ ਲਓ, ਜਾਣੀ ਕਿ ਅੱਖਾਂ ਬੰਦ ਕਰ ਲਓ। ਕਹਿੰਦਾ, ਬਸ ਆਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰਾ ਇਹ ਕਾਮ ਹੋ ਜਾਏਗਾ। ਇਹਨੂੰ ਫੋਨ ਲਾ ਕੇ ਆਖਦੇ ਹੋਏ, ਜੇ ਇੰਨੀ ਸ਼ਕਤੀ ਹੈ ਨਾ ਤਾਂ ਸਾਰੀ ਦੁਨੀਆ ਨੂੰ ਹੀ ਠੀਕ ਕਰ ਦੇ। ਬੇਬੇ ਉੱਠ ਕੇ ਬੈਠ ਗਈ। ਬੇਬੇ ਇਹਨੂੰ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ, ਜੇ ਕਿਤੇ ਲੱਗ ਵੀ ਜਾਵੇ ਨਾ ਤਾਂ ਅੱਗੇ ਦੀ ਅੱਗੇ ਨੰਬਰ ਦੇਈ ਜਾਣਗੇ, ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ ਹੈ। ਜਿੰਦਰ ਨੇ ਜਵਾਬ ਦਿੱਤਾ, ਤੈਨੂੰ ਕੀ ਪਤਾ ਹੈ, ਤੂੰ ਲਾਇਆ ਹੈ ਕਦੇ ਫੋਨ ਇਹਨਾਂ ਨੂੰ? ਬੇਬੇ ਪੋਤੇ ਦੇ ਮੂੰਹ ਦੇ ਵੱਲ ਦੇਖ ਕੇ ਬੋਲ ਪਈ, ਨਾ ਨਾ ਮੈਂ ਕਿਉਂ ਲਾਉਣਾ ਹੈ, ਉਹ ਤਾਂ ਇੱਕ ਦਿਨ ਸਕੂਲ ਦੇ ਵਿੱਚ ਜਵਾਕ ਗੱਲਾਂ ਕਰਦੇ ਸੀ, ਪੋਤੇ ਨੇ ਚੈਨਲ ਹੀ ਬਦਲ ਕੇ ਰੱਖ ਦਿੱਤਾ। ਇੱਕ ਹੋਰ ਚੈਨਲ ਦੇ ਉੱਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਹੈ, ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ, ਬਸ ਹੁਣ ਤਾਂ ਇੱਕੋ ਹੀ ਇੱਛਾ ਬਾਕੀ ਰਹਿ ਗਈ ਹੈ, ਇਹ ਜਾਨ ਤੁਹਾਡੇ ਚਰਨਾਂ ਦੇ ਵਿੱਚ ਨਿਕਲੇ। ਬਸ ਬੇਬੇ ਨੇ ਮੱਥੇ ਦੇ ਉੱਤੇ ਹੱਥ ਮਾਰਿਆ, ਹੇ ਮਾਲਕਾ ਕੀ ਬਣੂ ਲੋਕਾਂ ਦਾ, ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਜਾਂਦੀ ਹੈ। ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ, ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ, ਪਤਾ ਨਹੀਂ ਕਿਵੇਂ ਭਲਾ ਹੋਊ ਇਹਨਾਂ ਦਾ, ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ। ਬੇਬੇ ਤਪੀ ਪਈ ਹੈ, ਜੇ ਉਸਦੇ ਵੱਸ ਹੁੰਦਾ ਨਾ ਕਿਤੇ ਤਾਂ ਸਭ ਸਿੱਧੇ ਕਰ ਦਿੰਦੀ ਉਹ। ਬੇਬੇ ਜਿਹਦੇ ਹੱਥ ਦੇ ਵਿੱਚ ਤਾਕਤ ਆ ਜਾਂਦੀ ਹੈ ਨਾ ਉਹੀ ਆਕੜ ਬਹਿੰਦਾ, ਇਹ ਪਚਾਉਣੀ ਬੜੀ ਔਖੀ ਹੈ। ਤਾਕਤ ਜਿਹੜੀ ਮਰਜ਼ੀ ਹੋਵੇ, ਧਰਮ ਦੀ ਹੋਵੇ, ਪੈਸੇ ਦੀ ਹੋਵੇ, ਉੱਚੇ ਅਹੁਦੇ ਦੀ ਹੋਵੇ, ਭਾਵੇਂ ਰਾਜਨੀਤੀ ਦੀ ਹੋਵੇ, ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ। ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ, ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਕਿ ਰੱਬ ਉਹਨਾਂ ਨੂੰ ਦੇਖ ਰਿਹਾ। ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ, ਬੇਬੇ ਬੋਲੀ ਐ। ਗੱਲ ਤਾਂ ਬੇਬੇ ਤੇਰੀ 16 ਨੇ ਸਹੀ ਐ, ਜਿੰਦਰ ਕਹਿੰਦਾ। ਇੰਨੇ ਨੂੰ ਬਾਹਰੋਂ ਗਲੀ ਦੇ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬੇਬੇ ਤੇ ਪੋਤਾ ਚੁੱਪ ਕਰ ਗਏ ਤੇ ਟੀਵੀ ਬੰਦ ਕਰਤਾ। ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਨੂੰ ਦੇਖਣ ਚਲਿਆ ਗਿਆ। ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਨੂੰ ਤੁਰ ਪਈ ਤੇ ਪੋਤਾ ਅੰਦਰ ਨੂੰ ਮੁੜ ਆਇਆ। ਕੀ ਹੋਇਆ, ਬੇਬੇ ਨੇ ਪੁੱਛਿਆ। ਲੋਕ ਨੇ ਬੇਬੇ ਕਹਿੰਦੇ ਐ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ, ਉਸਨੇ ਕਿਹਾ। ਚੱਲ ਆ ਜਾ ਫਿਰ ਬੇਬੇ ਅੰਦਰ, ਤੂੰ ਵੀ ਛੱਡ ਆਪਾਂ ਕੀ ਕਰਨਾ, ਉਸਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖ ਦਿੱਤਾ। ਉਹ ਨਹੀਂ, ਮੈਂ ਵੀ ਸਵਾਲ ਪੁੱਛਣੇ ਆ, ਬੇਬੇ ਨੇ ਉਸਦਾ ਹੱਥ ਪਰੇ ਕਰਕੇ ਚੁੰਨੀ ਦੀ ਬੁੱਕਲ ਠੀਕ ਕੀਤੀ ਤੇ ਪੋਤਾ ਭੱਜ ਕੇ ਅੰਦਰ ਗਿਆ, ਪੈਰੀ ਚੱਪਲ ਪਾ ਕੇ ਬੇਬੇ ਦੇ ਨਾਲ ਆ ਰਲਿਆ। ਬੇਬੇ ਦਾ ਹੱਥ ਫੜ ਲਿਆ ਉਹਨੇ ਪੋਤੇ ਨੇ ਤੇ ਬੇਬੇ ਨੇ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦਿਆਂ ਪੁੱਛਿਆ, ਵੇ ਤੂੰ ਘਰੇ ਨਹੀਂ ਬੈਠ ਸਕਦਾ? ਅੱਗਿਓਂ ਕਹਿੰਦਾ ਨਾ ਨਾ, ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ। ਕਿਉਂ, ਬੇਬੇ ਨੇ ਫਿਰ ਪੁੱਛਿਆ, ਕਿਉਂ ਨਹੀਂ ਘਰ ਬਹਿੰਦਾ? ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾਂ, ਮੈਂ ਹੁਣੇ ਹੀ ਸਵਾਲ ਪੁੱਛਣੇ ਹੈ ਤੇ ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ। ਅੱਗਿਓਂ ਉਹ ਜਵਾਬ ਦਿੰਦਾ ਹੈ, ਕਹਿੰਦਾ ਕਿ ਮੇਰੀ ਵੀ ਇਹ ਗੱਲਾਂ ਸੁਣ ਸੁਣ ਕੇ ਕਿਤੇ ਉਮਰ ਹੀ ਨਾ ਲੰਘ ਜਾਵੇ, ਤੁਹਾਡੀ ਉਮਰ ਦਾ ਹੋ ਕੇ ਫਿਰ ਹੀ ਸਵਾਲ ਪੁੱਛਣ ਲੱਗਾ। ਉਸ ਤੋਂ ਪਹਿਲਾਂ ਚੰਗਾ ਹੈ ਕਿ ਮੈਂ ਹੁਣ ਤੋਂ ਹੀ ਸਵਾਲ ਕਰਨੇ ਇਹਨਾਂ ਨੂੰ ਸ਼ੁਰੂ ਕਰ ਦੇਵਾਂ ਜੀ। ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ, ਬਾਕਮਾਲ ਕਟਾਕਸ਼ ਕਹਾਣੀ ਦੇ ਰੂਪ ਦੇ ਵਿੱਚ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ 'ਚੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਮੰਚ। ਚੰਗੀ ਲੱਗੇ ਤਾਂ ਕਹਾਣੀ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰ ਦਿਆ ਕਰੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਫ਼ਤੇ ਦੇ ਵਿੱਚ ਇੱਕ ਅੱਧੀ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੀ ਜਾਵੇ, ਹਾਲਾਤਾਂ ਨੂੰ ਦੇਖਦੇ ਹੋਏ, ਸਮੇਂ ਨੂੰ ਦੇਖਦੇ ਹੋਏ, ਅਤੇ ਅੱਜ ਦੇ ਹਾਲਾਤਾਂ ਦੇ ਉੱਤੇ ਢੁੱਕਦੀ ਹੈ ਜੋ ਅੱਜ ਦੀ ਸਿਆਸਤ ਜਾਂ ਸਾਡੀ ਵਿਰਾਸਤ ਜਾਂ ਸਾਡੇ ਡੇਰੇ ਜਿਹੜੇ ਨੇ ਆਪਣੇ ਕਾਹਦੇ ਨੇ, ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ, ਨਸ਼ਿਆਂ ਦੇ ਹਾਲਾਤ ਨੇ, ਸਿਆਸਤ ਦੇ ਹਾਲਾਤ ਨੇ, ਉਹਨਾਂ ਦੇ ਉੱਤੇ ਬਾਕਮਾਲ ਢੁੱਕਦੀ ਕਹਾਣੀ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ ਜੀ। ਦੋਸਤੋ, ਇਹ ਸੀ ਜੀ ਕਹਾਣੀ ਰੱਬ ਦੇ ਸ਼ਰੀਕ, ਅਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ। ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਅਤੇ ਦਵਿੰਦਰ ਭਾਰਤ ਜੀ ਨੇ ਇੰਡੀਆ ਤੋਂ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਕਹਿੰਦੇ ਆ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਲਿਖਦੇ ਹੈ, ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਅਤੇ ਸਾਰੇ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ, ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਇਹ ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਹੈ। ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਤੋਂ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਕਹਿੰਦੇ ਕੋਈ ਜੀ। ਅਤੇ ਔਜਲਾ ਸਾਹਿਬ ਲਿਖਦੇ ਆ ਕਿ ਕਾਂਗਰਸ ਦਾ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਗਰੰਟੀ ਨਹੀਂ, ਬਸ ਵਿਚੋਲਾ ਕਹੂ, ਮੈਨੂੰ ਲਾਗ ਦੇਵੋ ਅਤੇ ਖਹਿੜਾ ਛੱਡ ਦਿਓ। ਅੱਗੇ ਲਿਖਦੇ ਨੇ, ਮੱਝ 'ਤੇ ਵੀ ਹੱਥ ਫੇਰ ਸਿਫਤ ਕਰ ਜਾਂਦੇ ਆ ਜੀ ਬਾਦਲ ਸਾਹਿਬ, ਵੱਡੇ ਜਿਹੜੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਅਤੇ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਅਤੇ ਔਜਲਾ ਸਾਹਿਬ ਕਹਿੰਦੇ, ਮੇਰਾ ਕਾਂਗਰਸ ਦਾ ਕਮੈਂਟ ਦਿਸ ਨਹੀਂ ਰਿਹਾ। ਹਾਂਜੀ, ਦਿਸ ਰਿਹਾ ਸੀ, ਦਿਸ ਪਿਆ ਜੀ ਬਾਅਦ ਦੇ ਵਿੱਚੋਂ, ਪੜ੍ਹਦਾ ਮੈਂ ਲਿਖਿਆ ਸੀ। ਅਤੇ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ ਗੱਲ ਕਹਿ ਰਿਹਾ ਮੁਕੱਦਰ ਵੀਰ ਵੀ। ਅਤੇ ਔਜਲਾ ਸਾਹਿਬ ਲਿਖਦੇ ਹੈਗੇ, ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ। ਮੁਕੱਦਰ ਵੀਰ, ਅਸੀਂ ਇਹ ਕੰਮ ਕਦੀ ਵੀ ਕੀਤਾ ਅਤੇ ਨਹੀਂ ਕੀਤਾ, ਆਪਣਾ ਦੁੱਖ ਆਪਣੇ ਕੋਲ ਵਧੀਆ ਸਰੂਰ ਦਿੰਦਾ ਹੈ ਕਹਿੰਦੇ। ਮੁਹੰਮਦ ਜੀ ਕਹਿੰਦੇ ਆ, ਮੁਕੱਦਰ ਜੀ ਨਾਈਸ ਜੋਬ ਜੀ। ਅਤੇ ਔਜਲਾ ਸਾਹਿਬ ਕਹਿੰਦੇ, ਲੋਟ ਲੱਗ ਗਿਆ ਭਾਰਤ, ਦੇਸ਼ ਅਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਹਿੰਦੇ ਕਿਤੇ ਢੰਗੇ ਹੋਣਾ ਸੀ। ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਮਾਂ ਹੰਢਾਇਆ, ਇਕੋਲਾਹੇ ਵਾਲੇ ਨੂੰ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ। ਅੱਗੇ ਲਿਖਦੇ ਨੇ ਕਿ ਨਾਲੇ ਮੁਕੱਦਰ ਵੀਰੇ ਸ਼ਾਮੇ ਜਜ਼ਬਾਤਾਂ ਨੂੰ ਰੋਕਣਾ ਔਖਾ ਹੈ, ਤੇ ਕੋਈ ਨਹੀਂ ਸਭ ਮਾਫ ਹੈ ਕਿਉਂਕਿ ਤੁਹਾਡੇ ਸ਼ਾਮ ਹੈ ਮੁਕੱਦਰ ਵੀਰੇ। ਤੇ ਮੁਹੰਮਦ ਜੀ ਲਿਖਦੇ ਆ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ, ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜਦੇ ਆ। ਲਓ ਦੋਸਤੋ, ਸ਼ੁਰੂ ਤੋਂ ਲੈ ਕੇ ਆਖਰ ਤੱਕ ਜੁੜੇ ਰਹਿਣ ਵਾਲੇ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ। ਤੇ ਅੱਜ ਮਾਫੀ ਚਾਹਾਂਗੇ, ਸ਼ੰਮੀ ਜੀ ਦੇ ਨਾਲ ਪ੍ਰੋਗਰਾਮ ਸੀ, ਵੈਸੇ ਤਾਂ ਉਹ ਜੁੜ ਨਹੀਂ ਪਾਏ ਨਾਲ, ਤੇ ਕੱਲ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਤੇ ਸਬੱਬ ਬਣਾਵਾਂਗੇ ਤੇ ਇਸੇ ਮੁੱਦੇ ਦੇ ਉੱਤੇ ਅੱਗੇ ਗੱਲ ਚਲਾਵਾਂਗੇ। ਜੋ ਅੱਜ ਦਾ ਆਪਣਾ ਸੀਗਾ ਸਿਲਸਿਲਾ ਦਾਨ ਪੁੰਨ ਦੇ ਉੱਤੇ, ਤੇ ਉਹਦੀ ਗੱਲ ਕਰਾਂਗੇ। ਲਓ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲੇ ਗੁਸਤਾਖੀ ਮਾਫ਼। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਹੱਸਦੇ ਵੱਸਦੇ ਰਹੋ, ਕੱਲ੍ਹ ਨੂੰ ਮਿਲਦੇ ਹਾਂ ਦੋਸਤੋ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਇੰਨਾ ਕੁ ਕਬੂਲ ਕਰਨਾ ਤੇ ਚੇਤਿਆਂ 'ਚ ਯਾਦ ਰੱਖਣਾ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨੇਗੀ, ਸਤਿ ਸ਼੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਸੁਣਦੇ ਹਾਂ ਗੁਰਦਾਸ ਮਾਨ ਸਾਹਿਬ ਕੀ ਕਹਿੰਦੇ ਆ, ਦੁਨੀਆ ਮੇਲਾ 2 ਦਿਨ ਦਾ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।

0: ਆਖਣ ਯੋਗ ਦੰਦੇ ਆਏ ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਭੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

fare lì de Pérez Roteo, si misso tre di ese, guide, nali, chi sarà il programma con di spam, e te smapton dai, te smapti to per la me, sare, srotenda, shairanda, git karanda, gai kanda, bohot bohotan vadia, jena ne sare es programma nu, e la telon de vece, sare se yo kitei, ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਗਲੇ ਹਫਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮਲ

ਮਖਮਲ ਛੱਡ ਕੇ ਕੰਢਿਆਂ ਤੇ ਸੌਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ, ਆਪਣੀ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ, ਚਰਖੜੀਆਂ ਤੇ ਚੜਨਾ ਬੰਦ ਬੰਦ ਕਟਵਾਉਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ, ਮਖਮਲ ਛੱਡ ਕੇ ਕੰਢਿਆਂ ਤੇ ਸੌਣਾ ਬੜਾ ਹੀ ਔਖਾ ਏ।

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: हरप्रीत सफरीतोंवाद है। उन्हां दा दोस्त, उन्हां दा हमसफर ते उन्हां दे दादा जी दियां रचनावां गाउण वाला जिला है शेरपुर दे शहर गढ़दीवाला दा गायक रिंकू शाह दीवाना। रिंकू शाह दीवाना हरप्रीत वांग ही बहुत ही सुरीली आवाज़ दा मालिक है ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ। ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲੀਆਂ ਨਿਹਾਲ ਡੱਕ ਲੇ, ਨਿਹਾਲੀਆਂ ਨਿਹਾਲ ਡੱਕ ਲੇ, ਨਿਹਾਲੀਆਂ ਨਿਹਾਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿਗਾਹ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਏ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਏ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਨਵੰਬਰ ਦਾ ਮਹੀਨਾ ਹੈ। ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ। ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ, ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ, ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ। ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ। ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ

0: ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ, ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ। ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹਤਾ,
1: ਮੈਂ ਰੋਹਨ ਸੁਰੀਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ ਹਾਂ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟੰਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ੋਤਾਓ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ੋਤਾਓ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं तुहाडे सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर होण। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: सत श्री अकाल, नमस्ते, सलाम, अदब दोस्तो, मैं तुहाडा अपना सुखराज सिकंदर हर बार की तरह दुआबा रेडियो अते हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत होई, जदों मेरी मौत होई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत होई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी। यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जगदा मैं, इस चंद्रे जगदा मैं, जिमें मोह सारा ठगया, मरिया बंदा किन्ना चंगा वो मैनू मरिया पता लग्या, वो मरिया बंदा किन्ना चंगा मैनू मरिया पता लग्या। एवें जीऊं के लंघाई, एवें जीऊं के लंघाई, जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा, एवें गुस्सा करता रहा, मैं ताके जान नू दस का तो मंदा बोलिया, मैं अपनी रकान नू। एवें गुस्सा करता रहा, मैं ताके जान नू दस का तो मंदा बोलिया, मैं अपनी रकान नू। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: सुखराज सिकंदर की कविता तो बाद हुण मैं लुधियाना बसदी शायरा बलजीत कोलिया जी नूं सदा देंगा। बलजीत कोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत कोलिया जी थोड़ा स्वागत है।
5: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बातां नूं, ओ ਸਾਂਭ ਨਾ ਸਕਿਆ ਜੇ ਜਬਾਤਾਂ ਨੂੰ, ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ, ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ।
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾਮ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਜਲਾ ਨਾ ਦੇਣ ਇਹ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀਓ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
8: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ

ਧੁੱਪਾ ਤੇ ਠੰਡਾ ਨੂੰ ਆਪਣੇ ਪਿੰਡੇ ਉੱਤੇ ਜਰਦੇ, ਇਹ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ, ਤੋਂ ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ, ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ, ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ, ਕੌਸਾਂ ਦੂਰ ਨਿਰੱਬੀ ਪਾਣੇ।

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਇਹ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాప రేడియో.
1: ਹਾਂਜੀ ਸਤਿ

0: ਕੱਲ ਦੋਸਤੋ ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ ਸਿੱਖਿਆ ਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ, ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
0: ਜੀ ਜੀ।
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ।
0: ਖੁੱਲਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ
1: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ ਉਹਨਾਂ ਦਾ,
0: ਬਿਲਕੁਲ ਬਿਲਕੁਲ ਜੀ।
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ
0: ਉਸਦੇ
1: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
0: ਜੀ ਜੀ,
1: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
1: ਬਿਲਕੁਲ,
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ
0: ਜੀ,
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ
0: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ
1: ਹੈ ਨਾ, ਬਿਲਕੁਲ ਹਾਂਜੀ। ਦੇਖੋ ਮੇਰਾ ਇਹ ਮੰਨਣਾ ਹੈ ਕਿ हार्श डिसिप्लिन नहीं होना चाहिए
0: जी,
1: डिसिप्लिन दे नाम ते कि ए इदा ही करना है।
0: जी जी बिल्कुल,
1: फ्लैक्सीबिलिटी बहुत जरूरी है। कई बार तुहानू वो चीज़ ठीक लग रही होंगी है, पर जब तुसी दूसरे का व्यू पॉइंट सुनोगे तुहानू लगेगा नहीं ये ठीक कह रहा है, तो तुहानू फ्लैक्सीबल भी होना चाहिए जे तुहानू अंदरों लग रहा है। कई बार असं की कहने कि गल तो तेरी ठीक है पर होंदा एवें ही है।
0: बिल्कुल ठीक
1: है ना,
0: बिल्कुल
1: तेरिया सारिया गल्लां ठीक है पर दुनिया व्यवहार समाज एदा ही होंदा,
0: एदा ही चलूगा,
1: एदा ही चलूगा।
0: जी जी जी,
1: ये ठीक नहीं है।
0: बिल्कुल,
1: कोई तो बदलेगा ना, बदलाव एक तो शुरू होंदा है।
0: ठीक
1: है, हार्श डिसिप्लिन आई डोंट एग्री विद।
0: जी जी,
1: तो इस दे विच मतलब फ्लैक्सीबिलिटी होना बहुत जरूरी है। और बीटिंग मार कुटाई है तो बिल्कुल नहीं होनी चाहिए। जेड़े बच्चों नू पहली गल तो ढीठ हो जाते बच्चे मार खा खा, तो कहते दो छप्पड़ पै जाएंगे और की होना है। इस तो बाद ज्यादातर बच्चों नू मैं कहते सुनिया कंडीशनिंग होगी। ठीक है, और दूसरी गल सब तो वड्डा नुकसान इसका समाज से पैंदा है, क्योंकि ये बच्चे वड्डे होके अग्रेसिव बनते हैं।
0: जी जी जी,
1: और वो अपने सारिया समस्यावां नू झगड़े नाल ही सुलझाना चाहते हैं। उन्हां नू लगदा इदां ही हुंदा, दो चित्तर मार के जिन्हों मर्जी सीधा कर लो।
0: बिल्कुल बिल्कुल बिल्कुल, हाँ उन्हां नू ए कर कर जांदे।
1: हाँ जी, वो ये चीज सीख जांदे।
0: बिल्कुल बिल्कुल,
1: ठीक है। दूसरी गल है बहुत ज्यादा प्यार। कहते हैं कि बहुत ज्यादा प्यार भी बच्चों नू बिगाड़ देंदा। मैं ही कहना चाहनी हाँ बच्चों नू प्यार नहीं बिगाड़दा, बच्चों नू बिगाड़दी है लीनियंसी, छूट।
0: जी जी जी बिल्कुल,
1: प्यार नहीं बिगाड़दा, प्यार नाल बंधदा बच्चा तुहाडे नाल।
0: बिल्कुल,
1: प्यार ते छूट विच फर्क है। तुसी प्यार, तुसी छूट नू प्यार दा नाम दे दिता, तू कर ला जो मर्जी असी हैगे आ, वो छूट है, वो प्यार नहीं है। उत्थे तुसी कंफ्यूज्ड हो,
0: बच्चे दा इच कोई
1: बहुत बच्चे दा कोई कसूर नहीं है।
0: बिल्कुल,
1: उत्थे तुसी कंफ्यूज्ड हो कि तुहानू ये लगदा है कि ये मैं प्यार कर रहा। प्यार बिल्कुल नहीं बिगाड़दा, तुसी जिन्ना मर्जी करो।
0: जी जी जी बिल्कुल सही है। तो ये तो वाकई एक चीज जी सामने उभर के आती है कि पेरेंट्स का जोड़ा प्रभाव है बच्चे की शख्सियत पैदा है, और उन्होंने ही एक तरह अक्स वो बनते हैं समाज अगर कि बनेगा, ये पालन पोषण बच्चे का किस तरह का हो रहा घर में, वो अगर गल जुड़ जाती है जाके। तो आप देखा कि वक् वक् टाइप्स दियाँ पेरेंटिंग जीडिया ने पालन पोषण दियाँ जीडिया ने तरीके ढंग तरीके अपनाए जाते हैं।
1: बिल्कुल,
0: तो थोनू जोड़े ज़्यादातर काउंसलिंग जो तुम जाते हो तो को सब तो वह कहो जे केस जोड़े आते हैं कि इन्हों नजिठते हो, उन्होंने काबू करते हो तो उन्होंने बैलेंस करते हो?
1: देखो डिफरेंट एज ग्रुप्स के रिलेटिड डिफरेंट डिफरेंट केसिस होंगे
0: जी।
1: रीसेंटली जिस तरह हूँ साढ़े नाल एक बार होया कि कोई नाइनथ टेंथ का बच्चा है
0: जी,
1: एवरेज है वो पढ़न दे विच।
0: जी जी,
1: पेरेंट्स दी एक्सपेक्टेशंस बहुत हाई है
0: जी,
1: पता नहीं की बन जाए। और एक्सपेक्टेशंस दा रीजन की है, क्योंकि मेरे जान पहचान दे जिन्ने भी लोग है उन्हां दे बच्चे बहुत हाईली क्वालिफाइड है, ते मैं उन्हां दे नाल विचरना है।
0: जी जी,
1: इस करके मेरा बच्चा भी हाईली क्वालिफाइड या किसी अच्छी लाइन च या एक रिस्पेक्टेबल प्रोफेशन च होना चाहिए।
0: बिल्कुल,
1: क्योंकि साढ़े घर च सारे डॉक्टर इंजीनियर है, तो मेरा भी होना चाहिए।
0: ये भी उत्थे पहुंचे जरूर, भावे जिवें मर्जी होए,
1: पर हर बच्चे की कैपेबिलिटी एक जैसी नहीं होंदी।
0: बिल्कुल बिल्कुल बिल्कुल, हाँ जी।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਹੈ, ਉਦੋਂ ਉਹ ਪੜ੍ਹੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ, ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ ਇੱਕ ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ।
0: ਬਿਲਕੁਲ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ।
1: ਹਾਂਜੀ,
0: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ,
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ, ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ, ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
0: ਜੀ ਜੀ ਬਿਲਕੁਲ,
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ,
1: ਹਾਂ
0: ਉਹ ਕਹੇਗਾ ਛੱਡੋ ਪਰੇ।
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ।
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
0: ਜੀ ਜੀ,
1: ਤੁਸੀਂ ਉਹ ਖਰਾਬ ਕਰਤਾ,
0: ਬਿਲਕੁਲ।
1: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ।
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ।
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ।
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ।
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ,
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ।
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ।
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਪੇਰੈਂਟਸ ਨੂੰ, ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ,
1: ਠੀਕ ਹੈ ਨਾ? ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
1: ਹੈ ਨਾ? ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
0: हाँ जी,
1: उन्होंने
0: जी
1: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे पर साडे कोल जेहड़ी भरमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी,
1: चलो उस तो बाद 12वीं भी कर लेने हैं। अपने
0: हाँ जी,
1: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही वो अपने खुद दे विषय चूज कर लेंदे हैं।
0: बिल्कुल
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किदे विच इंटरेस्ट है, वो ये देखते हैं कि
0: लाई
1: मैनू।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नू कि ओहो जदों गल आ जाती है उन्हां दे करियर सिलेक्शन दी
0: हाँ जी,
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नू खुद पता हुंदा है।
0: हाँ जी,
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच
1: हांजी
0: मापे अते विद्यार्थी ते इक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे आ।
1: हांजी
0: कोई इहनां दे मापिआं नूं गाइड करन लई भी कोई यतन कीते जांदे आ?
1: हांजी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
0: हाँ
1: उहनां
0: जी,
1: दे अग्गे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगदा कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: गल,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਮਤ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ
0: ਹਾਂ
1: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा वी 10वीं 12वीं कर लिए तो उस तो बाद कोई काम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाना।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच तो
0: जी
1: सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ
1: ਪਲੱਸ ਟੂ ਪਾਸ ਨੇ।
0: ਅੱਛਾ
1: ਤਾਂ
0: ਜੀ
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂ ਜੀ
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂ ਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ,
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ
1: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ ਹਾਂ ਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ
1: ਲਓ
0: ਹਾਂ
1: ਕੋਈ
0: ਜੀ
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ ਹਾਂ ਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੀ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ

0: ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ
1: ਹਾਂਜੀ
0: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
0: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
0: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
0: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
0: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
0: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
0: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
0: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
0: ਹਾਂਜੀ
1: ਜ਼ਿਲ੍ਹਿਆਂ
0: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
0: ਹਾਂ
1: ਸਕਦਾ ਮੇਰੇ
0: ਬਿਲਕੁਲ
1: ਖਿਆਲ ਦੇ ਵਿੱਚ।
0: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
0: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
0: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ
0: ਪ੍ਰਾਈਵੇਟਲੀ।
1: ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਹ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
0: ਜੀ ਹਾਂਜੀ,
1: ਜਾਂ
0: ਕੋਰਸ ਦੇ
1: ਕਰਵਾਏ
0: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
0: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
0: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
0: ਤਾਂ ਸਭ
1: ਜੀ
0: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
0: ਉਹ ਆਫਰ ਕਰਦਾ ਹੈ BA JMC
1: ਅੱਛਾ
0: ਗ੍ਰੈਜੂਏਸ਼ਨ,
1: ਜੀ
0: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
0: ਜੋ
1: ਜੀ
0: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
0: ਦੇ
1: ਜੀ
0: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
0: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
0: ਮਤਲਬ
1: ਜੀ
0: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
1: ਹਾਂਜੀ
0: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
0: ਤੇ
1: ਇਲੈਕਟ੍ਰੋਨਿਕ
0: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
0: ਜੀ
1: ਨਾਲ,
0: ਹਾਂਜੀ
1: ਉਹ
0: ਹਾਂਜੀ
1: ਵੀ ਦੱਸੋ।
0: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
0: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਸ ਹੁੰਦੇ ਆ,
1: ਅੱਛਾ
0: ਬਸ
1: ਜੀ
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨੀ,
0: ਹਾਂਜੀ
1: ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ
0: ਸਕਿੱਲ,
1: ਵਧੀਆ ਲਿਖਾਰੀ
0: ਹਾਂਜੀ
1: ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ
0: ਹਾਂ
1: ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ,
1: ਹੈਗਾ, ਸੋਸ਼ਲ ਮੀਡੀਆ
0: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ
0: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ।
1: ਅੱਛਾ
0: ਤਾਂ
1: ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ,
1: ਹਾਂਜੀ
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
0: ਜਿੰਨੇ
1: ਜੀ
0: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ
1: ਹਾਂਜੀ
0: ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
1: ਹਾਂਜੀ
0: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
0: ਉਹ
1: ਹੈ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
0: ਆਪਣੇ
1: ਜੀ
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ
0: ਇਸ ਦੇ ਵਿੱਚ
1: ਜਦੋਂ
0: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
0: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ
0: ਤਾਂ ਹਾਂਜੀ, ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
0: ਤਾਂ
1: ਜੀ
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ
0: ਹਾਂਜੀ
1: ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ,
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ
1: ਹਾਂਜੀ
0: ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਝ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ, ਜਾਂ ਫਿਰ ਕੁਝ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ
1: ਬਣਾ ਕੇ, ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
1: ਜਾਂ
0: ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ, ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ
1: ਹਾਂਜੀ
0: ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ,
1: ਬਿਲਕੁਲ ਜੀ
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ,
1: ਹਾਂਜੀ
0: ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਏ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਰਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਹੈ
1: ਕੀ,
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
1: ਹਾਂਜੀ
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ ਦੇ
2: 2।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਇਹੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ ਉਹਨੇ
1: ਹਾਂਜੀ,
2: ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੋਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ ਕਹੀਏ ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ, ਤੇ
1: ਅੱਛਾ ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ੀਅਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ ਯੂ।
1: ਹਾਂਜੀ, ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।

0: ਉਹਦੇ ਵਿੱਚ ਬੰਦਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
1: ਨਿਖਾਰ ਲਿਆ ਸਕਦਾ,
0: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ,
1: ਬਿਲਕੁਲ ਠੀਕ ਹੈ,
0: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
1: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
0: ਬਿਲਕੁਲ
1: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
0: ਹਾਂਜੀ,
1: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
0: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
1: ਹਾਂਜੀ,
0: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ,
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
1: ਬਿਲਕੁਲ,
0: ਔਰ ਮੈਂ ਉੱਥੇ ਕਿਸ ਕਿਸ ਤਰ੍ਹਾਂ ਪਹੁੰਚਣਾ ਹੈ,
1: ਬਿਲਕੁਲ ਬਿਲਕੁਲ ਜੀ,
0: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ,
0: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ,
1: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ,
0: ਬਿਲਕੁਲ
1: ਜੀ, ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
0: ਹਾਂਜੀ ਹਾਂਜੀ ਹਾਂਜੀ,
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
0: ਹਾਂਜੀ ਹਾਂਜੀ,
1: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
0: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
1: ਹਾਂਜੀ,
0: ਕਿ ਦਿਮਾਗੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
1: ਜੀ,
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
1: ਸਹੀ ਹੈ,
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ,
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ,
1: ਹਾਂ ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ,
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ,
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
0: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ,
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ, ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ,
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ ਇੱਕਦਮ ਹੱਥ ਖੜੇ ਕਰਨਗੇ, ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ,
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ,
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ,
0: ਇੰਟਿਊਸ਼ਨ ਹੋਣੀ ਪੈ, ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ

0: ਇਹ ਇੱਕ ਸਮਾਜਿਕ ਪ੍ਰੈਸ਼ਰ
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਸੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ, ਮਦਰ ਸੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਕੁਝ ਨਾ ਕੁਝ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ ਹੋਵੇਗਾ,
1: ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ।
0: ਜੀ
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ।
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ।
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ
0: ਡਾਕਟਰ ਬਣੇ
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ
0: ਹਾਂਜੀ ਹਾਂਜੀ
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ
1: ਬਿਲਕੁਲ ਬਿਲਕੁਲ ਜੀ ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ
1: ਬਿਲਕੁਲ ਜੀ ਬਿਲਕੁਲ ਸਾਇੰਸ ਲਾਹੇਵੰਦ ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ
0: ਬਿਲਕੁਲ ਠੀਕ ਬਿਲਕੁਲ
1: ਸਾਇੰਟੀਫਿਕ ਅਪਰੋਚ
0: ਬਿਲਕੁਲ
1: ਸਾਇੰਸ ਦਾ ਮਤਲਬ ਹੈ ਲੋਜੀਕਲ ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ
0: ਬਿਲਕੁਲ ਠੀਕ ਹੈ
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ ਰਾਈਟ ਅਪਰੋਚ ਲੋਜੀਕਲ ਅਪਰੋਚ ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ
0: ਰੀਜਨਿੰਗ ਕਰ ਸਕੇ
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ ਗਲਤ ਕਿਹੜੀ ਚੀਜ਼ ਹੈ
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4
1: ਬਿਲਕੁਲ ਬਿਲਕੁਲ ਬਿਲਕੁਲ
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ
1: ਬਿਲਕੁਲ ਜੀ ਬਿਲਕੁਲ
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ
1: ਬਿਲਕੁਲ ਜੀ ਬਿਲਕੁਲ
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
1: ਬਿਲਕੁਲ ਜੀ ਬਿਲਕੁਲ
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ ਫਾਰਮੇਸੀ ਕਰ ਸਕਦਾ ਹੈ
0: ਫਾਰਮੇਸੀ ਚ ਮੈਡੀਕਲ ਸਟੋਰ ਚ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ ਬੜਾ ਕੁਛ ਕਰ ਸਕਦੇ ਆ ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ
1: ਫਿਜਿਕਸ ਕੈਮਿਸਟਰੀ ਤੇ ਮੈਥ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ ਤੋ ਇਹ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲੇ ਕਿ PCM ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
0: ਨੈਨੋ ਟੈਕਨੋਲੋਜੀ ਬਿਲਕੁਲ ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ,
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ, ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ,
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿ ਗਈ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ।
1: ਹਾਂਜੀ ਹਾਂਜੀ, ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲੈ ਲਿਆ, ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ BTECH ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTECH ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: IELTS ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ। ਉਹ ਕਹਿੰਦੇ ਕਿ ਦੇਖੋ ਜੀ, ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
1: ਕੁਝ
0: ਸੁੱਟ ਕੇ ਆ
1: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ। ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ BSc MSc ਕਰ ਸਕਦੇ ਹੋ ਆਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ MSc PhD ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ 1 ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ
0: ਆ
1: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਫਿਰ ਤੋਂ ਤੁਹਾਡੇ ਨਾਲ। ਬੁੱਧਵਾਰ ਵਾਲਾ ਦਿਨ ਹੈ ਤੇ 2 ਸਪਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਆ, ਪਰ ਥੋੜਾ ਜਿਹਾ ਉਹ ਲੇਟ ਜੁੜਨਗੇ ਕੁਝ ਕੰਮ ਕਾਰ ਦੇ ਕਾਰਨ। ਤੇ ਉਸ ਤੋਂ ਪਹਿਲਾਂ ਆਪਾਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਹੋਰ ਸਾਰੇ ਸਿਲਸਿਲੇ ਦੇ ਵੱਲ ਨੂੰ ਚੱਲਦੇ ਹਾਂ ਤੇ ਅੱਜ ਦਾ ਵਿਚਾਰ ਦੇਸ਼ ਭੇਦ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਦਾਨ ਪੁੰਨ ਜਿਹੜਾ ਉਹਦੇ ਉੱਤੇ ਚਰਚਾ ਜਿਹੜੀ ਚੱਲੇਗੀ ਤੁਹਾਡੇ ਨਾਲ। ਤੇ ਸ਼ਮੀ ਜੀ ਜਦ ਤੱਕ ਆਉਂਦੇ ਆ ਤੇ ਅੱਜ 2 ਸਤੰਬਰ ਦਾ ਦਿਨ ਹੈ ਦੋਸਤੋ, ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਚਲੋ ਅੱਗੇ ਵੱਧਦੇ ਹਾਂ, ਕਾਫ਼ੀ ਆਪਾਂ ਲੇਟ ਹੈ, 5-7 ਮਿੰਟ ਨਹੀਂ ਤਕਰੀਬਨ 8-10 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ, ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਅੱਜ ਦੇ ਵਿਚਾਰ ਦੀ, ਕਹਿੰਦੇ ਨੇ ਕਿ ਤੁਹਾਡੇ ਵੱਲੋਂ ਮਰਨ ਦੇ ਉਪਰੰਤ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਦੀ ਜ਼ਿੰਦਗੀ ਨੂੰ ਜਿਹੜੀਆਂ ਨੇ ਰੋਸ਼ਨਾ ਸਕਦੀਆਂ ਨੇ। ਇਸੇ ਤਰ੍ਹਾਂ ਦਾਨ ਪੁੰਨ ਪੈਸੇ ਧੇਲੇ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ, ਜ਼ਿੰਦਗੀ ਦਾ ਮਨੁੱਖਤਾ ਦੇ ਪ੍ਰਤੀ ਜਿਹੜੇ ਫਰਜ਼ ਨੇ, ਇਨਸਾਨਾਂ ਦੇ ਆਪ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ, ਉਹ ਆ ਬਹੁਤ ਕੁਝ ਜਿਹੜਿਆ ਨੇ, ਇਕੱਲਾ ਸਰਮਾਇਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾਨ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬਾਰੇ ਚਰਚਾ ਖੁੱਲ੍ਹ ਕੇ ਅੱਗੇ ਜਾ ਕੇ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਜਪਾਨ ਨੇ ਚੀਨ ਅੱਗੇ ਹਥਿਆਰ ਜਿਹੜੇ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਸੀ 1945 ਦੇ ਵਿੱਚ 2 ਸਪਤੰਬਰ ਨੂੰ। 1945 ਦੇ ਵਿੱਚ ਡੈਮੋਕ੍ਰੇਟਿਕ ਜਿਹੜਾ ਰਿਪਬਲਿਕਨ ਵੀਅਤਨਾਮ ਆਜ਼ਾਦ ਹੋਇਆ ਸੀ ਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਗਠਨ ਹੁੰਦਾ ਤੇ 1965 ਦੇ ਵਿੱਚ ਭਾਰਤ ਨੇ ਦਾਅਵਾ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਕਿ ਕੋਈ ਝਗੜੇ ਵਾਲਾ ਖੇਤਰ। ਤੇ 1968 ਦੇ ਵਿੱਚ ਬ੍ਰਿਟਿਸ਼ ਤੇ ਸੁਡਾਨ ਦੀ ਲੜਾਈ ਦੇ ਵਿੱਚ ਪਹਿਲੀ ਵਾਰ ਮਸ਼ੀਨ ਗੰਨ ਜਿਹੜੀ ਸੀ ਉਹਦੀ ਵਰਤੋਂ ਕੀਤੀ ਗਈ ਹੋਈ ਸੀਗੀ। 1969 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲਾ ਜਿਹੜਾ ਸੀ ਏਟੀਐਮ ਆਟੋਮੈਟਿਕ ਜਿਹੜਾ ਸੀ ਟੇਲਰ ਮਸ਼ੀਨ ਜਿਹੜੀ ਸ਼ੁਰੂ ਹੋਈ ਤੇ 1987 ਦੇ ਵਿੱਚ ਦੁਨੀਆਂ ਦੀ ਪਹਿਲੀ VCD ਜਾਰੀ ਕੀਤੀ ਗਈ ਤੇ ਅੱਜ ਵਿਸ਼ਵ ਨਾਰੀਅਲ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ ਤੇ ਸ਼ਾਇਦ ਅੱਖਾਂ ਦਾ ਜ਼ਿਕਰ ਉਹਦੇ ਵਿੱਚੋਂ ਵੀ ਆਉਂਦਾ ਹੈ ਕਿਉਂਕਿ ਨਾਰੀਅਲ ਦੇ ਉੱਤੇ ਇੱਕ 3 ਜਿਹੜੇ ਨਿਸ਼ਾਨ ਹੁੰਦੇ ਨੇ, ਇੱਕ 2 ਅੱਖਾਂ ਵਰਗੇ ਸਮਾਈਲ ਫੇਸ ਲੱਗਦਾ ਹੈ, ਨਾਰੀਅਲ ਦੇਖ ਕੇ ਆਪਾਂ ਨੂੰ ਹੱਸਦਾ ਵੀ ਹੈ। ਅੱਖਾਂ ਦਾ ਦਾਨ, ਅੱਖੀਆਂ ਵਾਲਿਓ ਅੱਖੀਆਂ ਬੜੀਆਂ ਹੀ ਨਿਆਮਤ ਨੇ, ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ ਗੱਡੀਆਂ ਦੇ ਵਿੱਚ ਨੇਤਰਹੀਣਾਂ ਵਾਲੇ ਪੈਸੇ ਮੰਗਣ ਸਮੇਂ ਜਿਹੜਾ ਬੋਲ ਸੁਣਾਈ ਦਿੰਦੇ ਸੀ ਸਾਡੇ, ਨਾ ਮੈਨੂੰ ਚੇਤੇ ਹੈ ਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਕਾਰਖਾਨੇ ਤੇ ਬੈਠੇ ਹੋਣਾ ਜਾਂ ਹੋਰ ਜਿਹੜੀ ਇੱਕ ਸ਼ੋਪ ਹੋਰ ਸੀ ਉੱਥੇ ਬੈਠੇ ਹੋਣਾ ਤਾਂ 3-4 ਜਿਹੜੇ ਸੀ ਇਸੇ ਤਰ੍ਹਾਂ ਜਿਹੜੇ ਲੋੜਵੰਦ ਲੋਕ ਆਉਂਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਉਹ ਦੇਖ ਤਾਂ ਸਕਦਾ ਸੀ ਪਰ ਸੁਣ ਨਹੀਂ ਸਕਦਾ ਸੀ ਤੇ ਉਹਦੇ ਪਿੱਛੇ ਇੱਕ ਦੂਸਰੇ ਦਾ ਮੋਢਾ ਫੜ ਕੇ ਲਾਈਨ ਬਣਾ ਕੇ ਉਹ ਤੁਰਦੇ ਹੁੰਦੇ ਸੀ, ਅੱਜ ਵੀ ਮੇਰੇ ਚੇਤਿਆਂ 'ਚ ਹੈ। ਤੇ ਉਹ ਜਿਹੜਾ ਸਵੇਰ ਨੂੰ ਆਉਂਦੇ ਸੀ ਤਾਂ ਸ਼ਾਮ ਤੱਕ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਤੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਕਰਦੇ ਸੀ। ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਨੇ ਤੇ ਦੇਸ਼ ਦੇ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਜਿਹੜਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਛੋਟੀ ਉਮਰ ਦੇ ਵਿੱਚ ਖੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਦੇ ਨਾਲ ਕੋਰਨੀਆਂ ਜਿਹੜੀਆਂ ਨੇ ਧੁੰਦਲਾ ਹੋ ਜਾਂਦੀਆਂ ਨੇ, ਇਸ ਦੇ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋਣ ਲੱਗ ਜਾਂਦੀ ਹੈ। ਭਾਰਤ ਦੇ ਵਿੱਚ 52 ਲੱਖ, ਸੰਸਾਰ ਦੇ ਵਿੱਚ 2 ਕਰੋੜ ਤੋਂ ਵੱਧ ਲੋਕ ਐਸੇ ਨੇ ਜੋ ਅੰਨੇਪਣ ਦਾ ਸ਼ਿਕਾਰ ਨੇ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ, ਜੋ ਭਾਰਤ ਦੇ ਵਿੱਚ 2 ਲੱਖ 70 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਤੇ ਦੇਸ਼ ਦੇ ਵਿੱਚ ਦਾਨ ਦੇ ਵਜੋਂ ਹਰ ਸਾਲ 35 ਹਜ਼ਾਰ ਹੀ ਜਿਹੜੀਆਂ ਅੱਖੀਆਂ ਜਿਹੜੀਆਂ ਨੇ ਮਿਲਦੀਆਂ ਨੇ, ਜਾਣੀ ਕਿ ਅੱਖਾਂ ਮਿਲਦੀਆਂ ਨੇ। ਅੱਖੀਆਂ ਮਿਲਣ ਦਾ ਮਤਲਬ ਹੋਰ ਨਿਕਲ ਆਉਂਦਾ ਹੈ, ਪਿਆਰ ਮੁਹੱਬਤ ਵੱਲ ਨੂੰ ਚਲਿਆ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਦਾਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਿਹੜੇ ਪ੍ਰਾਪਤ ਹੁੰਦੀਆਂ, ਜਦੋਂ ਕਿ 15 ਲੱਖ ਕਾਰਨੀਆਂ ਦੀ ਜ਼ਰੂਰਤ ਜਿਹੜੀ ਹੁੰਦੀ ਹੈ। ਛੱਤੀਸਗੜ੍ਹ ਦੇ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਦੇ ਵਿੱਚ ਜਿਹੜੀਆਂ ਆਈਆਂ। 13 ਆਈ ਬੈਂਕ ਜਿਹੜੇ ਨੇ ਤੇ ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਜਿਹੜੇ ਘੱਟ ਨੇ। ਤਿੰਨ ਕਿਸਮ ਦੇ ਨੇਤਰਹੀਣ ਹੁੰਦੇ ਆ ਇਹਦੇ ਵਿੱਚ, ਜਮਾਂਦਰੂ ਦੁਰਘਟਨਾ ਦੇ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਜਿਹੜੀ ਆ ਹੋਣੀ, ਤੇ ਕੁਝ ਜਿਨ੍ਹਾਂ ਨੂੰ ਜਿਹੜਾ ਬਹੁਤ ਘੱਟ ਦਿਸਦਾ ਹੈ। ਇਨ੍ਹਾਂ ਲਈ ਜਿਹੜਾ ਅੰਗਹੀਣ ਕੋਟੇ 3% ਦੇ ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ। ਅੱਖਾਂ ਜਿਉਂਦਿਆਂ ਦਾਨ ਤਾਂ ਹੁੰਦੀਆਂ ਨੇ, ਪਰ ਮਰਨ ਦੇ ਉਪਰੰਤ ਵੀ ਸੰਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ। ਇਹ ਮੌਤ ਦੇ 6 ਘੰਟੇ ਅੰਦਰ ਅੰਦਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਵਹਿਮੀ ਲੋਕਾਂ ਦਾ ਭਰਮ ਇਹ ਵੀ ਹੈ ਕਿ ਮ੍ਰਿਤਕ ਅਗਲੇ ਜਨਮ ਦੇ ਵਿੱਚ ਅੱਖਾਂ ਕੱਢਣ ਦੇ ਕਾਰਨ ਅੰਨਾ ਪੈਦਾ ਹੋਵੇਗਾ। ਇੱਦਾਂ ਦੇ ਸਾਡੇ ਲੋਕ ਸੋਚ ਵਾਲੇ ਨੇ। ਜਦਕਿ ਸੰਸਕਾਰ ਹੁਣ ਮੈਂ ਬੋਡੀ ਦਾਨ ਕੀਤੀ ਹੋਈ ਹੈ, ਇੱਥੇ ਦਿੱਤੀ ਹੋਈ ਹੈ, ਤਾਂ ਕੀ ਹੁਣ ਮੈਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਕਿ ਮੈਂ ਤਾਂ ਜੰਮਾਂ ਗਏ ਨਾ ਫਿਰ ਇਸ ਹਿਸਾਬ ਦੇ ਨਾਲ, ਤਾਂ ਮੈਂ ਤਾਂ ਆਪਣੀ ਹੋਂਦ ਹੀ ਖਤਮ ਕਰ ਲਈ ਆਉਣ ਵਾਲੇ ਸਮੇਂ ਦੀ। ਤੇ ਸਾਨੂੰ ਵੀ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਜਿਹੜੀ ਚਾਹੀਦੀ ਹੈ ਦੇਣੀ, ਤੇ ਪਟਿਆਲਾ ਦੀ ਡਾਕਟਰ ਹੈ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਜਿਹੜਾ ਸੀ, ਇੱਕੋ ਬੋਡੀ ਤੋਂ 37 ਲੋਕਾਂ ਨੂੰ ਅੰਗ ਲਾਏ ਗਏ ਉਹਦੀ ਬੋਡੀ ਚੋਂ, ਤੇ ਨਵੀਂ ਜ਼ਿੰਦਗੀ ਉਹਨੇ ਜਿਹੜੀ ਹੈ 37 ਲੋਕਾਂ ਨੂੰ ਦਿੱਤੀ। ਅੰਮ੍ਰਿਤਸਰ ਦੀ 39 ਦਿਨ ਦੀ ਜਿਹੜੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ। ਇਸੇ ਤਰ੍ਹਾਂ ਹੀ 9 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਪਦੀ ਸੂਰਾ ਸਿੰਘ ਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼ ਜਿਹੜੀ ਸੀ ਪਰਿਵਾਰ ਤੇ ਇਲਾਕੇ ਦੇ ਉੱਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਦੇ ਨਾਲ PGI ਚੰਡੀਗੜ੍ਹ ਦੇ ਵਿੱਚ 5 ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜ਼ਿੰਦਗੀ ਜਿਹੜੀ ਉਹਨਾਂ ਨੂੰ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋਂ ਹੀ ਚਲਾਈ ਗਈ ਮੌਤ ਉਪਰੰਤ ਸਰੀਰ ਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ ਤੇ ਬਹੁਤ ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੇ ਵਿੱਚ ਨੇਤਰਦਾਨ ਬੈਂਕ ਨਹੀਂ ਹਨ। ਜੇ ਹੋਣ ਵੀ ਤਾਂ ਉਹਨਾਂ ਦੇ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀਂ ਨੇ। ਹਰ ਸਾਲ ਅੱਖਾਂ ਦਾਨ, ਮਹਾਨ ਦਾਨ, ਜੀਵਨ ਦਾਨ ਦੇ ਨਾਅਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ਼ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹੈ, ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀਂ ਨਾ ਹੀ ਨਜ਼ਰ ਆਉਂਦੇ ਆ ਤੇ ਅੱਖਾਂ ਦਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਦੇ ਨਾਲ ਚੱਲ ਰਹੇ ਨੇ। ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਤੇ ਅੰਗਾਂ ਦੀ ਬਹਿਰੂਮਤੀ ਤੇ ਜਿਹੜਾ ਸੀ ਤਸਕਰੀ ਜਿਹੜੀ ਆ ਦੀਆਂ ਖ਼ਬਰਾਂ ਚਰਚਾ ਦੇ ਵਿੱਚ ਰਹੀਆਂ। UP ਦੇ ਮੇਰਠ ਜ਼ਿਲ੍ਹੇ ਅੰਦਰ ਲਾਸ਼ਾਂ ਦਾ ਪੋਸਟਮਾਰਟਮ ਕਰਨ ਸਮੇਂ ਅੰਗ ਕੱਢ ਕੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕਾਂ ਨੂੰ ਵੇਚੇ ਜਾ ਰਹੇ ਨੇ। ਲੀਵਰ 1,000 ਤੋਂ ਲੈ ਕੇ 10,000 ਰੁਪਏ ਤੇ ਦਿਲ 20,000 ਰੁਪਏ ਵਿਕ ਰਹੇ ਨੇ। ਡਾਕਟਰਾਂ ਦੇ ਵੱਲੋਂ ਗੁਰਦੇ ਤੇ ਬੱਚੇਦਾਨੀਆਂ ਕੱਢਣ ਦੇ ਵੇਚਣ ਦੀਆਂ ਖ਼ਬਰਾਂ ਦੇ ਵਿੱਚ ਵੀ ਚਰਚਾ ਰਹੀ ਹੈ। PGI ਚੰਡੀਗੜ੍ਹ ਦੇ ਵੱਲੋਂ ਕਾਲੇ ਮੋਤੀਏ ਦੇ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ ਲੱਭ ਲਿਆ। ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ ਹੈ। ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ। ਇਸ ਦੇ ਕਰਕੇ ਹੀ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਤਕਨੀਕ ਦੇ ਵਿੱਚ ਆਪਰੇਸ਼ਨ ਕਰਕੇ ਲੈਂਜ਼ ਅੱਖ ਦੇ ਆਕਾਰ ਦੇ ਵੱਡੇ ਲੈਂਜ਼ ਬਣਨੇ ਸ਼ੁਰੂ ਹੋ ਗਏ ਨੇ। ਇਨ੍ਹਾਂ ਦੀ ਕੀਮਤ ਦੂਜੇ ਲੈਂਜ਼ ਜਿੰਨੀ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਕੂਜਾ ਹੁਣਾਂ ਦੀ ਜਿਹੜੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਰਨਲ ਆਫ ਆਪਥਾਲੋਜੀ ਦੇ ਵੱਲੋਂ ਮਾਨਤਾ ਜਿਹੜੀ ਮਿਲ ਚੁੱਕੀ ਹੈ। ਉਹਨਾਂ ਅੱਖਾਂ ਦੇ ਵੱਡੇ ਆਕਾਰ ਦੇ ਲੈਂਜ਼ ਬਣਾਉਣੇ ਸ਼ੁਰੂ ਕਰਦੇ ਆ ਤੇ ਅੱਖਾਂ ਕਾਲੀਆਂ, ਭੂਰੀਆਂ, ਬਿੱਲੀਆਂ, ਨੀਲੀਆਂ ਤੇ ਪੀਲੀਆਂ ਖੂਨ ਦੀ ਕਮੀ ਜਾਂ ਪੀਲੀਏ ਦੇ ਕਾਰਨ ਹੁੰਦੀਆਂ ਨੇ। ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧੱਸੀਆਂ ਹੁੰਦੀਆਂ ਨੇ ਤੇ ਅੱਖਾਂ ਦੇ ਨਾਲ ਸਭ ਤੋਂ ਜ਼ਿਆਦਾ ਮੁਹਾਵਰੇ 50 ਦੇ ਕਰੀਬ ਨੇ। ਕਹਾਵਤਾਂ, ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀਂ ਹੈ। ਆਖਰ ਦੇ ਵਿੱਚ ਅੱਖਿਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਪਿਲਾਓ ਨਾ। ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਨ੍ਹਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ ਚਿਤਾ ਦੇ ਵਿੱਚ ਜਾਣਗੀਆਂ, ਸਵਾਹ ਬਣ ਜਾਣਗੀਆਂ, ਕਬਰ ਦੇ ਵਿੱਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ। ਤੇ ਦੋਸਤੋ, ਇਹਨਾਂ ਨੂੰ ਮਿੱਟੀ ਹੋਣ ਤੋਂ ਬਚਾਓ, ਸਵਾਹ ਹੋਣ ਤੋਂ ਬਚਾਓ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜਾ ਅੱਖਾਂ ਲਵਾਓ ਤੇ ਲਾਓ ਤੇ ਤਾਂ ਹੀ ਕੁਝ ਨਾ ਕੁਝ ਉਹ ਦੇਖ ਸਕਣਗੇ ਤੇ ਅੱਗੇ ਸੰਸਾਰ ਨੂੰ ਜਿਹੜਾ ਵਾਚ ਸਕਣਗੇ। ਤੇ ਲੋ ਦੋਸਤੋ, ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਸ਼ਮੀ ਜੀ ਕੁਝ ਹੀ ਪਲਾਂ ਤੱਕ ਆਪਣੇ ਨਾਲ ਜੁੜਨਗੇ ਤੇ ਤਦ ਤੱਕ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਅੱਜ ਖ਼ਬਰਾਂ ਦੇ ਨਾਲ ਕਰਦੇ ਆ। ਅੱਜ ਦੀਆਂ ਜੋ ਖ਼ਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਰਾਜੇ ਚੰਨੀ ਤੋਂ ਮੋਹ ਭੰਗ ਹੋ ਗਿਆ ਪ੍ਰਗਟ ਸਿੰਘ, ਧੁੱਪ ਗੰਢ ਹੋ ਗਿਆ ਨਾਲ ਤੇ ED ਦੇ ਨਾਲ ਵਿਵਾਦ ਬਦਲਿਆ ईडी ਦੇ ਨਾਲ ਵਿਵਾਦ ਹੋਇਆ ਤੇ ਬਦਲੀਆਂ ਦੇ ਵਿੱਚ ਫਸੀ ਹੈ ਸਰਕਾਰ ਤੇ ਟਰੰਪ ਦਾ ਨਵਾਂ ਏਜੰਡਾ ਚੀਨ ਦਾ ਅਫਰੀਕਾ ਧੰਦਾ ਉਹਦਾ ਜ਼ਿਕਰ ਕਰਾਂਗੇ ਤੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ ਅਮਰੀਕਾ ਦੀ ਜਨਮ ਜਾਤ ਜਿਹੜੀ ਹੈ ਨਾਗਰਿਕਤਾ ਈਡੀ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਬਲਵੰਤ ਸਿੰਘ ਰਾਜੋਆਣਾ ਦੇ ਇਲਾਜ ਦਾ ਮੁੱਦਾ ਬੈਂਕ ਘੁਟਾਲੇ ਤੇ ਦੁਨੀਆਂ ਭਰ ਦੇ ਬਦਲਦੇ ਭੂ ਰਾਜਨੀਤਿਕ ਹਾਲਾਤਾਂ ਤੱਕ ਅੱਜ ਨਜ਼ਰ ਘੁਮਾਵਾਂਗੇ ਤੇ ਪਿੱਛੇ ਲੁਕੇ ਬਹੁਤ ਵੱਡੇ ਸਵਾਲ ਨੇ ਉਨ੍ਹਾਂ ਨੂੰ ਵੀ ਝਾਤ ਪਾਵਾਂਗੇ ਤੇ ਪ੍ਰਗਟ ਸਿੰਘ ਦੀ ਵੇਨੂ ਗੋਪਾਲ ਦੇ ਨਾਲ ਮੁਲਾਕਾਤ ਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਲੈ ਕੇ ਈਡੀ ਦੇ ਦਾਅਵਿਆਂ ਤੇ ਪੰਜਾਬ ਸਰਕਾਰ ਦੇ ਜਵਾਬ ਤੱਕ ਦਾ ਸਵਾਲ ਅਸਲ ਸੱਚ ਕੀ ਹੈ ਤੇ ਸਿਆਸਤ ਕਿੱਥੇ ਜਾ ਰਹੀ ਹੈ ਕੈਨੇਡਾ ਦੇ ਵਿੱਚ MITT ਕਾਲਜ ਜਿਹੜੇ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਜਿਹੜੇ ਸਟੂਡੈਂਟਸ ਨੇ ਉਨ੍ਹਾਂ ਦੇ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ ਜਿਹੜੀਆਂ MITT ਕਾਲਜ ਨੇ ਉਨ੍ਹਾਂ ਦੀ ਗਤੀਵਿਧੀਆਂ ਸਮੇਟਣ ਦਾ ਫੈਸਲਾ ਹੋਇਆ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੀ ਸੰਕੇਤ ਦਿੰਦਾ ਇਹ ਉਹਦੇ ਬਾਰੇ ਗੱਲ ਕਰਾਂਗੇ ਤੇ ਅਮਰੀਕਾ ਚ ਜਨਮਜਾਤ ਨਾਗਰਿਕਤਾ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਕਿੱਥੇ ਜੜੀ ਪਹੁੰਚੀ ਹੈ ਤੇ ਈਰਾਨ ਅਮਰੀਕਾ ਤਣਾਅ ਦੇ ਉੱਤੇ ਚੀਨ ਦੀਆਂ ਅਫਰੀਕਾ ਦੇ ਵਿੱਚ ਵੱਧ ਰਹੀਆਂ ਫੌਜੀ ਸਰਗਰਮੀਆਂ ਦੁਨੀਆਂ ਦੀ ਤਾਕਤ ਦਾ ਸੰਤੁਲਨ ਕਿਵੇਂ ਬਦਲ ਸਕਦੀਆਂ ਨੇ ਇਹ ਸਾਰਾ ਕੁਝ ਤੁਹਾਡੇ ਅੱਗੇ ਰੱਖਾਂਗੇ ਲੋ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਾਂਗਰਸ ਦੀ ਅੱਜ ਤੋਂ ਪ੍ਰਗਟ ਸਿੰਘ ਦੀ ਵੇਨੂਗੋਪਾਲ ਦੇ ਨਾਲ ਮੀਟਿੰਗ ਹੋਈ ਹੈ ਤੇ ਰਾਹੁਲ ਗਾਂਧੀ ਦੇ ਦੌਰੇ ਦੇ ਬਾਰੇ ਦਿੱਤਾ ਵੱਡਾ ਬਿਆਨ ਆ ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਨੇ ਦਿੱਲੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ KC ਵੇਨੂਗੋਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਤੇ ਹੋਰ ਵੱਖ ਵੱਖ ਮੁੱਦਿਆਂ ਸਣੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਹੋਇਆ ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਲੋਕਾਂ ਦੇ ਨਾਲ ਜੁੜੇ ਮੁੱਦੇ ਮੀਟਿੰਗ ਦੇ ਦੌਰਾਨ ਵਿਚਾਰੇ ਗਏ ਨੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਥੇਬੰਦਕ ਪੱਧਰ ਦੇ ਉੱਤੇ ਤਿਆਰੀਆਂ ਨੂੰ ਤੇਜ਼ ਕਰਨ ਦੇ ਉੱਤੇ ਵੀ ਚਰਚਾ ਹੋਈ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਦੌਰਾ ਜਿਹੜਾ ਕਰਨਗੇ ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਯਾਤਰਾ ਕੀਤੀ ਜਾਏਗੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ ਰਾਹੁਲ ਗਾਂਧੀ ਦੇ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਤੇ ਸੂਬੇ ਦੇ ਨਾਲ ਸੰਬੰਧਤ ਅਹਿਮ ਮੁੱਦਿਆਂ ਨੂੰ ਕਹਿੰਦੇ ਸਮਝਣਾ ਹੋਵੇਗਾ ਹਾਲੇ ਤੱਕ ਸਮਝਿਆ ਹੀ ਨਹੀਂ ਜੀ ਮੁੱਦਿਆਂ ਨੂੰ ਦੇਖ ਲਓ ਦੂਸਰੇ ਪਾਸੇ ਈਡੀ ਦੇ ਵੱਲੋਂ ਭੇਜੇ ਜਾ ਰਹੇ ਪੱਤਰ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ ਹੈ ਅਮਨ ਅਰੋੜਾ ਹੋਣਾ ਨੇ ਕੈਸ਼ ਫਾਰ ਟਰਾਂਸਫਰ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਚਿੱਠੀ ਲਿਖੀ ਸੀ ਈਡੀ ਦੇ ਵੱਲੋਂ ਤੇ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨੇ ਜਿਹੜਾ ਸਖ਼ਤ ਰੁੱਖ ਅਪਣਾਇਆ ਤੇ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਕੇਂਦਰੀ ਜਾਂਚ ਏਜੰਸੀ ਪੰਜਾਬ ਪੁਲਿਸ ਦੇ ਨਾਲ ਪੁਖਤਾ ਅਤੇ ਠੋਸ ਸਬੂਤ ਸਾਂਝੇ ਨਹੀਂ ਕਰਦੀ ਉਦੋਂ ਤੱਕ ਕੋਈ FIR ਦਰਜ ਨਹੀਂ ਕੀਤੀ ਜਾ ਸਕਦੀ ਈਡੀ ਦੇ ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਉੱਤੇ ਵੀ ਜਵਾਬ ਦੇ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁਝ ਨਹੀਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਦੇ ਵਜੋਂ ਵਰਤ ਰਹੀ ਹੈ ਤੇ ਈਡੀ ਦੇ ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਨੇ ਉਹ ਪੜ੍ਹਨ ਯੋਗ ਜਿਹੜੇ ਨੇ ਹੀ ਨਹੀਂ ਨੇ ਈਡੀ ਦੇ ਕਦੇ ਉਨ੍ਹਾਂ ਦਾ ਜਿਹੜਾ ਕਦੇ ਉਨ੍ਹਾਂ ਦੇ ਸਾਥੀ ਲਾਲਚੰਦ ਕਟਾਰੂ ਚੱਕ ਦਾ ਨਾਂ ਲੈਂਦੀ ਹੈ ਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਉੱਤੇ ਕਹਿੰਦੇ ਗ੍ਰਿਫ਼ਤਾਰ ਕੀਤਾ ਗਿਆ ਸੀ ਦੂਜੇ ਪਾਸੇ ਈਡੀ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਸੰਬੰਧੀ ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਤੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ ਪੱਤਰ ਲਿਖੇ ਨੂੰ 30 ਦਿਨ ਬੀਤ ਚੁੱਕੇ ਹੈ ਤੇ ਇਸਦੇ ਇਸੇ ਦੇਰੀ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਇਹ ਪੂਰਾ ਮਾਮਲਾ ਮਈ ਮਹੀਨੇ ਦੇ ਵਿੱਚ ਨਿਖਿਲ ਗੋਹਲ ਦੇ ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸਾਹਮਣੇ ਆਇਆ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਅਰੋੜਾ ਨੇ ਕਿਹਾ ਕਿ ਹਾਊਸਿੰਗ ਮੰਤਰੀ ਦੇ ਵਜੋਂ ਉਨ੍ਹਾਂ ਦੇ ਉੱਤੇ ਅਲਟਸ ਪ੍ਰੋਜੈਕਟ ਦੇ ਲਈ CLU ਤੇ ਲਿਆ ਆਊਟ ਪਲਾਨ ਜਿਹੜਾ ਬਦਲਣ ਦੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਤੇ 2011 ਤੇ 2022 ਦੇ ਵਿਚਕਾਰ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਪ੍ਰੋਜੈਕਟ ਨੂੰ 6 CLU ਦਿੱਤੇ ਗਏ ਸਨ ਤੇ ਲੇ ਆਊਟ ਪਲਾਨ ਵੀ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਹਿੰਦੇ ਬਦਲੇ ਗਏ ਇਹ ਸਾਰੇ ਬਦਲਾਅ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਨੇ ਤੇ ਉਨ੍ਹਾਂ ਕਿਹਾ ਕਿ ED ਦੇ ਵੱਲੋਂ ਜਿਨ੍ਹਾਂ ਦੋ ਐਫ ਆਈ ਆਰ ਨੂੰ ਜਿਹੜਾ ਆਧਾਰ ਬਣਾਇਆ ਜਾ ਰਿਹਾ ਉਨ੍ਹਾਂ ਨੂੰ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਦੂਸਰੇ ਪਾਸੇ ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਦੇ ਵਿਚ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਤੇ ਆਪਣੇ ਅਹੁਦੇ ਤੋਂ ਜਿਹੜਾ ਤੁਰੰਤ ਅਸਤੀਫੇ ਦੀ ਮੰਗ ਜਿਹੜੀ ਹੋ ਗਈ ਹੈ ਦਿੱਤਾ ਜਾਵੇ। ਦਿੱਲੀ ਦੇ ਵਿਚ ਭਾਜਪਾ ਹੈੱਡਕੁਆਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾ ਦਿੱਤਾ ਹੈ ਕਿ ਪੰਜਾਬ ਦੇ ਵਿਚ ਮਾਨ ਦੇ ਇਸ਼ਾਰੇ ਉਤੇ ਕੈਸ਼ ਫੋਰ ਟਰਾਂਸਫਰ ਪੈਸੇ ਲੈ ਕੇ ਤਬਦੀਲੀ ਘੁਟਾਲਾ ਹੋ ਰਿਹਾ। ਕੱਲ ਜਿਹੜੀਆਂ ਇਨ੍ਹਾਂ ਨੇ 18, 19 ਤੇ 14 ਜਿਹੜੀਆਂ ਬਦਲੀਆਂ ਕੀਤੀਆਂ ਸੀ ਉਹਦੇ ਉਤੇ ਸਵਾਲ ਖੜੇ ਹੋ ਗਏ ਹੈ। ਪੰਜਾਬ ਸਰਕਾਰ ਜਾਂ ਸੱਤਾਧਾਰੀ ਆਪ ਦੇ ਵੱਲੋਂ ਭਾਜਪਾ ਦੇ ਇਸ ਦੋਸ਼ ਦੇ ਉਤੇ ਕੋਈ ਵੀ ਤੁਰੰਤ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ। ਭਾਟੀਆਂ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ ਸ਼ਾਮਲ ਲੋਕਾਂ ਨੂੰ ਬਚਾਉਣ ਦੇ ਲਈ ਕੋਈ ਐਫ ਆਈ ਆਰ ਦਰਜ ਨਹੀਂ ਕਰ ਰਹੀ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ CBI ਜਾਂਚ ਜਿਹੜੀ ਹੈ ਦੀ ਮੰਗ ਕਰ ਲਈ ਹੈ। ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਟਰਾਂਸਫਰ ਤੇ ਤਾਇਨਾਤੀ ਜਿਹੜੀ ਹੈ ਉਹਦਾ ਘੁਟਾਲਾ ਹੋ ਰਿਹਾ। ਸੀਨੀਅਰ IAS ਤੇ IPS ਅਧਿਕਾਰੀਆਂ ਦੀ ਟਰਾਂਸਫਰ ਅਤੇ ਤੈਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਦੇ ਨਾਲ ਕਹਿੰਦੇ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਨੇ। ਉਨ੍ਹਾਂ ਨੇ ਇਸ ਘੁਟਾਲੇ ਦੇ ਵਿਚ ਮਾਨ ਦੇ OSD ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਸੇ OSD ਦੇ ਕੋਲ 20 ਤੋਂ ਵੱਧ IAS ਅਤੇ IPS ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਕਰਨ ਦੀ ਤਾਕਤ ਹੈ ਤੇ ਉਹ ਵੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ। ਇਹ ਸਵਾਲ ਖੜਾ ਕੀਤਾ, ਇਹ ਅਸੰਭਵ ਹੈ ਕਿ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਟੀਆ ਨੇ ਮੰਗ ਕਰਦਿਆਂ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਵਜੋਂ ਤੁਰੰਤ ਅਸਤੀਫਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ ਉਦੋਂ ਹੀ ਜਿਹੜੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇ ਦੇਣ। ਦੂਸਰੇ ਪਾਸੇ ED ਦਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ, ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਨੇ ਭਾਈ ਬਦਲੀਆਂ ਅਤੇ ਜ਼ਮੀਨੀ ਧੋਖਾਧੜੀ ਕੇਸ ਦੇ ਵਿਚ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਪੰਜਾਬ ਪੁਲਿਸ। ਪੰਜਾਬ ਦੇ ਵਿਚ ਅਧਿਕਾਰੀਆਂ ਦੀਆਂ ਬਦਲੀਆਂ, ਟਰਾਂਸਫਰ, ਪੋਸਟਿੰਗ, ਹਵਾਲਾ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਕਥਿਤ ਰੈਕਟ ਦੇ ਮਾਮਲੇ ਚ ਐਨਫੋਰਸਮੈਂਟ ਡਾਇਰੈਕਟੋਰੇਟ ED ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਵੀ ਤਿੱਖਾ ਹੋ ਗਿਆ। ED ਨੇ ਦੋਸ਼ ਲਾਇਆ ਕਿ ਪੁਖਤਾ ਅਤੇ ਵਿਸਥਾਰਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ FIR ਜਿਹੜੀ ਹੈ ਦਰਜ ਨਹੀਂ ਕਰ ਰਹੀ, ਲਗਾਤਾਰ ਭੱਜ ਰਹੀ ਹੈ ਇਹਦੇ ਤੋਂ। ਪੰਜਾਬ ਸਰਕਾਰ ਦੇ ਸਟੈਂਡ ਦੇ ਜਵਾਬ ਦਿੰਦਿਆਂ ED ਨੇ ਜਿਹੜਾ ਇੱਕ ਬਿਆਨ ਜਾਰੀ ਕਰਕੇ ਦੱਸ ਦਿੱਤਾ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਪਮਲਾ PMLA ਦੀ ਧਾਰਾ 66(2) ਅਧੀਨ 30 ਜੁਲਾਈ ਅਤੇ 7 ਅਗਸਤ 2026 ਨੂੰ ਪੰਜਾਬ ਦੇ DGP ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਸਾਰੇ ਸਬੂਤ ਸਾਂਝੇ ਕੀਤੇ ਸਨ। ਏਜੰਸੀ ਦੇ ਮੁਤਾਬਕ ਇਕੱਠੀ ਕੀਤੀ ਸਮੱਗਰੀ ਤੋਂ ਪਤਾ ਲੱਗਦਾ ਕਿ ਕਿਵੇਂ ਵਿਚੋਲੇ ਨਿਤਿਨ ਗੋਹਲ ਨੇ ਜਿਹੜਾ ਪੁਲਿਸ ਬਦਲੀਆਂ ਦੀਆਂ ਜਿਹੜੀਆਂ ਅਰਜ਼ੀਆਂ ਇਕੱਠੀਆਂ ਕੀਤੀਆਂ ਤੇ ਪਹਿਲਾਂ ਤੋਂ ਦਸਖਤ ਕੀਤੇ ਜਿਹੜੇ ਨੇ ਟਰਾਂਸਫਰ ਆਰਡਰ ਲੀਕ ਕੀਤੇ ਗਏ ਤੇ ਹਵਾਲਾ ਰਕਮ ਦਾ ਜਿਹੜਾ ਆਦਾਨ ਪ੍ਰਦਾਨ ਕਰਵਾਇਆ, ਜ਼ਮੀਨੀ ਸੌਦੇ ਕੀਤੇ ਤੇ ਯਾਤਰਾਵਾਂ ਤੇ ਹੋਟਲਾਂ ਦੇ ਖਰਚਿਆਂ ਦੇ ਨਗਦ ਭੁਗਤਾਨ ਦਾ ਪ੍ਰਬੰਧ ਵੀ ਕੀਤਾ। ਕੇਂਦਰੀ ਏਜੰਸੀ ਨੇ ਕਿਹਾ ਕਿ ਵਾਰ ਵਾਰ ਲਿਖਤੀ ਸੁਨੇਹੇ ਭੇਜਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕਰਨ ਇਕ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਤੇ ED ਨੇ ਇਹ ਵੀ ਗੰਭੀਰ ਦੋਸ਼ ਵੀ ਲਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਜਿਹੜੀ ਹੈ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ED ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਦੇ ਰਾਹੀਂ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਭੇਜਣੇ ਪਏ ਨੇ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੇ ਲਈ ਮਿਲੀ ਇਜਾਜ਼ਤ ਹੈ ਤੇ ਨਾਲ ਹੀ ਹਾਈਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਅੱਖਾਂ ਦੇ ਆਪਰੇਸ਼ਨ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਦੇ ਵਿਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਜਿਹੜਾ ਪ੍ਰਕਿਰਿਆ ਸਿਰਫ ਤੇ ਸਿਰਫ PGI ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੇ ਦੌਰਾਨ ASG ਵਧੀਕ ਸਲਿਸਟਰ ਜਨਰਲ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਅਦਾਲਤ ਨੇ ਸਖ਼ਤ ਜਿਹੜੀ ਟਿੱਪਣੀ ਕਰਦਿਆਂ ਫੈਸਲਾ ਜਿਹੜਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਦੇ ਲਈ PGI ਨੂੰ ਹੀ ਜਿਹੜਾ ਪਹਿਲ ਦਿੰਦੇ ਨੇ ਤੇ ਅਜਿਹੇ ਦੇ ਵਿਚ ਅਦਾਲਤ ਨੂੰ ਰਾਜੋਆਣਾ ਦੇ ਵੱਲੋਂ ਨਿੱਜੀ ਹਸਪਤਾਲ ਦੇ ਵਿਚ ਲਿਜਾਣ ਜਾਂ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਇਹ ਗੱਲਬਾਤ ਹੈ ਜੀ ਸਮਾਲ ਬੈਂਕ ਸਕੈਮ ਦੀ। IDFC ਜਿਹੜਾ ਇਹ ਬੈਂਕ ਨੇ ਇਹਦੇ ਵਿਚ 6 IAS ਜਿਹੜੇ ਨੇ ਅਧਿਕਾਰੀਆਂ ਦੇ ਸਮੇਤ 19 ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। CBI ਦੇ ਵੱਲੋਂ ਦਾਇਰ ਕੀਤੀ ਗਈ ਤੀਜੀ ਚਾਰਜਸ਼ੀਟ ਹੁਣ ਤੱਕ ਕੁੱਲ 37 ਵਿਅਕਤੀ ਜਿਹੜੇ ਨੇ ਮੁਲਜ਼ਮਾਂ ਦੇ ਵਿਚ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਜਿਹੜੀ ਹੈ ਉਹਨੇ IDFC ਜਿਹੜੀ ਹੈ ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਦੇ ਵਿਚ ਜਮ੍ਹਾਂ ਹਰਿਆਣਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿਚ ਬੁੱਧਵਾਰ ਨੂੰ ਪੰਚਕੁਲਾ ਦੇ ਵਿਚ CBI ਕੇਸਾਂ ਦੇ ਵਿਸ਼ੇਸ਼ ਜੱਜ ਦੇ ਅੱਗੇ 19 ਜਿਹੜੇ ਨੇ ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਸ ਕੇਸ ਦੇ ਵਿਚ CBI ਦੇ ਵੱਲੋਂ ਦਾਇਰ ਕੀਤੀ ਗਈ ਇਹ ਤੀਜੀ ਚਾਰਜਸ਼ੀਟ ਹੈ। ਮੌਜੂਦਾ ਚਾਰਜਸ਼ੀਟ ਹਰਿਆਣਾ ਕੇਡਰ ਦੇ 6 IAS ਜਾਣੀ ਕਿ ਅਧਿਕਾਰੀਆਂ, IDFC ਫਸਟ ਬੈਂਕ ਦੇ 3 ਅਧਿਕਾਰੀਆਂ, AU ਸਮਾਲ ਫਾਈਨੈਂਸ ਬੈਂਕ ਦੇ 1 ਅਧਿਕਾਰੀ ਤੇ ਹਰਿਆਣਾ ਰਾਜ ਸਰਕਾਰ ਦੇ 9 ਹੋਰ ਕਰਮਚਾਰੀਆਂ ਦੇ ਵਿਰੁੱਧ ਅਪਰਾਧਿਕ ਸਾਜਿਸ਼, ਧੋਖਾਧੜੀ, ਸਬੂਤ ਨਸ਼ਟ ਕਰਨ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਨੂੰ ਅਸਲ ਦੇ ਵਜੋਂ ਵਰਤਣ, ਖਾਤਿਆਂ ਦੇ ਵਿਚ ਹੇਰਾਫੇਰੀ, ਅਪਰਾਧਿਕ ਭਰੋਸਾ ਤੋੜਨ ਅਤੇ BNS ਦੀ ਜਿਹੜੀ ਹੈ ਤਹਿਤ ਮਿਲੀਭੁਗਤ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਰਿਸ਼ਵਤਖੋਰੀ ਦੇ ਉੱਤੇ ਅਪਰਾਧਿਕ ਗਲਤ ਚਲਾਨੀ ਜਿਹੜੀ ਹੈ ਉਹਦੇ ਦੋਸ਼ਾਂ ਦੇ ਤਹਿਤ ਦਾਇਰ ਕੀਤੀ ਗਈ ਹੈ। ਘਪਲਾ ਹਰ ਪਾਸੇ ਗਿਆ ਜੀ, ਦੇਖ ਲਓ ਕਿਤੇ ਕੋਈ ਹੈ ਕੋਈ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਲਓ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂ ਜੀ ਜੀ ਆਨੂ ਜੀ
1: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਤੇ ਅੱਜ ਜਿਹੜਾ ਹੈਗਾ ਆ, ਵੈਸੇ ਤਾਂ ਸ਼ਮੀ ਜੀ ਨੇ ਮਤਲਬ ਆਪਣਾ ਸ਼ੁਰੂਆਤ ਕਰਦੇ ਹੁੰਦੇ ਹੈਗੇ ਆ
0: ਜੀ,
1: ਤੇ ਉਹ ਥੋੜਾ ਜਿਹਾ ਡਿਲੇ ਦੇ ਵਿਚ ਸੀਗੇ ਜੀ। ਤੁਸੀਂ ਕਾਇੰਡਲੀ ਮੈਨੂੰ ਜਦੋਂ ਸ਼ਮੀ ਜੀ ਆ ਜਾਂਦੇ ਹੈਗੇ ਆ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਸੇ ਵੇਲੇ ਵਾਇੰਡ ਅਪ ਕਰ ਦੂੰਗਾ ਜੀ।
0: ਇੰਡੀਆ ਦੇ ਵਿਚ ਖਬਰਾਂ ਦੇ ਵਿਚ ਤਿਉਹਾਰ ਹੀ ਬੜੇ ਨੇ ਜੀ, ਕੀ ਕਰੀਏ, ਟ੍ਰੈਫਿਕ ਹੀ ਬੜਾ ਆ ਸੜਕਾਂ ਦੇ ਉੱਤੇ, ਕੀ ਹੋ ਸਕਦਾ ਜੀ।
1: ਚਲੋ ਕੋਈ ਗੱਲ ਨੀ ਜੀ, ਜਿਵੇਂ ਹੁੰਦਾ ਹੀ ਆ ਨਾ ਜੀ।
0: ਹਾਂਜੀ,
1: ਜਨਮ ਅਸ਼ਟਮੀ ਉੱਥੇ ਨਾ ਜੀ, ਉੱਥੇ ਤਲਵਾੜੇ ਦੇ ਵਿੱਚ ਜਨਮ ਅਸ਼ਟਮੀ ਜਿਹੜੀ ਆ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਜੀ।
0: ਬਿਲਕੁਲ,
1: ਉਹ ਉੱਥੇ ਫਿਰ ਤੇ ਉੱਥੇ ਟ੍ਰੈਫਿਕ ਵੀ ਹੋ ਜਾਂਦਾ ਹੈਗਾ ਆ, ਬੜੀ ਦੂਰੋਂ ਦੂਰੋਂ ਲੋਕੀ ਜਾਂਦੇ ਆ ਜੀ ਉੱਥੇ ਦੇਖਣ
0: ਵਾਸਤੇ ਜਨਮ ਅਸ਼ਟਮੀ। ਪਹਾੜੀਆਂ ਪੈ ਜਾਂਦੀਆਂ ਨੇ ਜੀ ਸਾਰਾ ਏਰੀਆ, ਬਿਲਕੁਲ ਪਿਛੋਕੜ।
1: ਹਾਂਜੀ, ਨਾਲੇ ਜਿਹੜਾ ਟਾਊਨਸ਼ਿਪ ਆ ਨਾ, ਟਾਊਨਸ਼ਿਪ ਦੇ ਵਿਚ ਨਾ ਹਮੇਸ਼ਾ ਮਿਕਸ ਕਲਚਰ ਹੁੰਦਾ ਜੀ।
0: ਬਿਲਕੁਲ,
1: ਉੱਥੇ ਇੰਪਲਾਈਜ਼ ਜ਼ਿਆਦਾ ਰਹਿੰਦੇ ਹੈਗੇ ਆ, ਇੰਪਲਾਈਜ਼ ਰਹਿੰਦੇ ਆ ਤੇ ਉਹ ਦਿਨੇ ਫਿਰ ਡਿਊਟੀ ਕਰਦੇ ਆ ਤੇ ਸ਼ਾਮ ਨੂੰ ਜਿਹੜਾ ਹੈਗਾ ਆ ਉਹ ਇੰਜੋਏ ਕਰਦੇ ਆ,
0: ਤੇ
1: ਵਧੀਆ ਫੰਕਸ਼ਨ ਹੁੰਦਾ ਜੀ ਉੱਥੇ, ਦੂਰੋਂ ਦੂਰੋਂ ਜਾਂਦੇ ਲੋਕੀ ਦੇਖਣ ਜੀ।
0: ਕੀ ਬਾਤ ਹੈ
1: ਜੀ ਭਾਰਤ ਸਾਹਿਬ
0: ਜੀ।
1: ਹਾਂਜੀ ਸਰ,
0: ਤੇ ਸੈਣੀ ਸਾਹਿਬ ਪੰਜਾਬ ਖਬਰਾਂ ਦੇ ਹਾਲਾਤ ਨੇ, ਨਵੇਂ ਤੋਂ ਨਵਾਂ ਮੁੱਦਾ ਕੋਈ ਨਾ ਕੋਈ ਆ ਜਾਂਦਾ ਹੈ।
1: ਪਰ ਸਾਹਿਬ ਬਰਨਿੰਗ ਟੌਪਿਕ ਤਾਂ ਜਿਹੜਾ ਹੈਗਾ ਆ ਉਹ 5 ਕਰੋੜ ਵਾਲਾ ਆ, ਜਾਂ ਮਤਲਬ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦੇ USD ਨੂੰ ਜਿਹੜਾ ਆ ਉਹ ਤੇ FIR

0: ਜਾਂ ਪਾਰਟੀ ਨੂੰ ਇਕੱਠਾ ਇਕਜੁੱਟ ਕਰਨ ਦਾ ਬੜਾ ਵਧੀਆ ਫਰਜ਼ ਨਿਭਾ ਸਕਦੇ ਆ।
1: ਪਰ ਸਾਹਿਬ ਜਦੋਂ ਨਾ ਕਿਸੇ ਟੈਲੈਂਟ ਦਾ ਮੁੱਲ ਪੈਂਦਾ ਨਾ ਜੀ, ਤੇ ਉਹਦੇ ਫਿਰ ਰਿਜ਼ਲਟ ਵੀ ਤਾਂ ਪੋਜ਼ਿਟਿਵ ਆਉਂਦੇ ਆ ਨਾ ਜੀ।
0: ਆਉਣਗੇ ਬਿਲਕੁਲ।
1: ਹਾਂਜੀ, ਤੇ ਇਹ ਛੇਤੀ ਤੋਂ ਛੇਤੀ ਡਿਸੀਜਨ ਲੈ ਲੈਣਗੇ ਤੇ ਹੋ ਸਕਦਾ ਹੈਗਾ ਕਾਂਗਰਸ ਜਿਹੜੀ ਆ ਉਹ ਕਿਤੇ ਫਿਰ ਮੁੜ ਕੇ ਗੇਮ ਦੇ ਵਿੱਚ ਆ ਜਾਏ
0: ਜੀ।
1: ਅਦਰਵਾਈਜ਼ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਜੋ ਇੱਥੇ ਚੱਲ ਰਿਹਾ ਨਾ ਜੀ, ਜੇ ਇੱਕ ਪਾਸੇ ਪੰਜਾਬ ਪ੍ਰਧਾਨ ਤੇ ਇੱਕ ਪਾਸੇ ਚੰਨੀ ਧੜਾ, ਉਹਦੇ ਨਾਲ ਤਾਂ ਜਿਹੜਾ ਆ ਕਾਂਗਰਸ ਇੰਨੀ ਕੁ ਪਾਰਟੀ ਹੈਗੀ ਕਿ ਲੋਕਾਂ ਦੇਖੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਲੋਕਾਂ ਨੂੰ ਇੱਕ ਵਾਰੀ ਜਦੋਂ ਇੰਪ੍ਰੈਸ਼ਨ ਚੱਲ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਆ ਗੇਮ ਚ ਨਹੀਂ ਆ ਸਕਦੀ, ਤੇ ਉਹ ਫਿਰ ਇਹਦੀਆਂ ਕੁੰਦੀਆਂ ਵੀ ਨਹੀਂ ਪੈਂਦੀਆਂ ਹੁੰਦੀਆਂ ਜੀ।
0: ਜੀ
1: ਪਾਰਟੀ ਕੇਡਰ ਜਿਹੜਾ ਆ ਉਹ ਤਾਂ ਵੋਟ ਪਾਉਂਦਾ ਹੁੰਦਾ
0: ਜੀ,
1: ਪਰ ਸਰਕਾਰ ਬਣਾਉਂਦੇ ਹੈਗੇ ਆ ਆਮ ਲੋਕ, ਆਮ ਲੋਕ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਸੋ ਪ੍ਰਗਟ ਸਿੰਘ ਬਹੁਤ ਅਸੀਂ ਜਿਹੜੇ ਹੈਗੇ ਸੰਜੀਦਾ ਬੰਦੇ ਆ, ਉਹ ਤਾਂ ਬਹੁਤ ਦੇਰ ਪਹਿਲਾਂ ਦੇ ਕਹਿ ਰਹੇ ਸੀ
0: ਜੀ
1: ਕਿ ਭਾਈ LOP ਜਿਹੜਾ ਹੈਗਾ ਆ ਉਹ ਤੁਸੀਂ ਬਣਾ ਦਿਓ ਖਹਿਰੇ ਨੂੰ, ਤੁਹਾਨੂੰ ਸਾਡ ਪਹਿਲਾਂ ਬਿਨਾਂ ਕਿਸੇ ਅਹੁਦੇ ਤੋਂ ਉਹ ਲੜਦਾ ਦਿਸਦਾ ਆ
0: ਜੀ।
1: ਹਾਂਜੀ, ਤੇ ਪ੍ਰਧਾਨ ਬਣਾ ਦਿਓ ਤੁਸੀਂ ਪ੍ਰਗਟ ਸਿੰਘ ਨੂੰ।
0: ਬਿਲਕੁਲ ਹੈ ਜੀ।
1: ਜਿਹੜੇ ਬੰਦੇ ਤੁਹਾਨੂੰ ਪਤਾ ਹੈਗਾ ਆ ਵੀ ਹਾਂ ਜਿਹਨੇ ਜਿੱਦਾਂ ਦੀ ਕੁਆਲਿਟੀ ਹੈਗੀ ਆ ਉਦਾਂ ਦਾ ਮੁੱਲ ਪਾਉਣਾ ਜ਼ਰੂਰ ਚਾਹੀਦਾ
0: ਜੀ।
1: ਇਹਨਾਂ ਨੇ ਡਿਸੀਜਨ ਲੈਣ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਹੈਗੀ ਆ, ਪਰ ਹੁਣ ਵੀ ਜਿਹੜਾ ਹੈਗਾ ਸਮਾਂ ਗਵਾਏ ਬਿਨਾ ਜਿਹੜਾ ਇਹ ਫਟਾਫਟ ਜਿਹੜੀ ਚੇਂਜਸ ਕਰਕੇ ਤੇ ਸਾਰਿਆਂ ਨੂੰ ਇਕੱਠੇ ਬਿਠਾਲ ਦੇਣ ਤੇ ਵਧੀਆ ਆ ਜੀ ਜੀ। ਕਿਉਂਕਿ ਰਾਜਾ ਬੜਿੰਗ ਵੀ ਜਿਹੜਾ ਹੈਗਾ ਬੜਾ ਮਤਲਬ ਜਿਹੜਾ ਆ ਉਹ ਹੰਕਾਰੀ ਭਾਸ਼ਾ ਹੈਗੀ ਆ ਜੀ, ਕਿ ਟਿਕਟਾਂ ਮੈਂ ਦੇਣੀਆਂ, ਮੈਂ ਵਕਾਲਤ ਕਰਨੀ ਆ, ਮੈਂ ਇੰਨੀਆਂ ਦੀਆਂ ਕੱਟ ਦੇਣੀਆਂ ਤੇ ਇੰਨੇ ਨਵੇਂ ਲੈ ਆਉਣੇ ਹੈਗੇ ਜੀ। ਇੱਦਾਂ ਕਦੀ ਵੀ ਕਿਸੇ ਪ੍ਰਧਾਨ ਨੇ ਪ੍ਰਵੋਕ ਕਰਕੇ ਜਿਹੜਾ ਆ ਲੋਕਾਂ ਨੂੰ ਨਾ ਤਾਂ ਉਕਸਾਇਆ, ਫਿਰ ਜਿਹੜਾ ਹੈਗਾ ਆ ਜਿੱਥੇ ਜਾਣਾ ਉਸ MLA ਨੂੰ ਪਿੱਛੇ ਪਾ ਕੇ ਤੇ ਅਗਲੇ ਨੂੰ ਦੂਜੇ ਵਰਕਰਾਂ ਨੂੰ ਕਹਿਣਾ ਤੇਰਾ ਨੀ ਦਿਲ ਕਰਦਾ ਵੀ ਤੂੰ ਇਲੈਕਸ਼ਨ ਲੜੇ ਤੂੰ ਬਣੇ ਤੂੰ ਬਾਕੀ ਠੇਕਾ ਲਿਆ ਆ ਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਪ੍ਰਧਾਨ ਨੂੰ ਤਾਂ ਚਾਹੀਦਾ ਆ ਕਿ ਵਰਕਰਾਂ ਨੂੰ ਨਾਲ ਇਹ ਕਿ ਭਾਈ ਜਿਹੜਾ ਤੁਹਾਡਾ ਇੱਥੇ ਦਾ ਲੋਕਲ ਲੀਡਰ ਆ ਉਹਨੂੰ ਸਪੋਰਟ ਕਰੋ, ਹਾਂਜੀ ਡਿਸਿਪਲਿਨ ਦੇ ਵਿੱਚ ਰਹੋ, ਤੁਹਾਡੀ ਵੀ ਵਾਰੀ ਆ ਜਾਊਗੀ। ਪਹਿਲਾਂ ਇੱਕ ਵਾਰੀ ਸਟਰੈਂਥਨ ਤਾਂ ਹੋਵੋ, ਜਦੋਂ ਇਹ ਤੁਹਾਡਾ ਲੀਡਰ ਬਣ ਗਿਆ ਤੇ ਸਮਝੋ ਤੁਸੀਂ ਬਣ ਗਏ, ਕੋਈ ਫਰਕ ਨਹੀਂ ਹੁੰਦਾ।
0: ਬਰਾਬਰ ਦਾ ਸੈਣੀ ਸਾਹਿਬ ਹੋਵੇਗਾ ਕੰਪੀਟੀਸ਼ਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਟੱਕਰ ਲਵੋ ਨਾ, ਉਹ ਬਾਅਦ ਦੀ ਗੱਲ ਆ ਕੌਣ ਬਣੂਗਾ, ਕੌਣ ਅੱਗੇ ਆਊਗਾ, ਕੌਣ ਪਿੱਛੇ ਆ ਬੈਕ ਪਰਦੇ ਦੇ ਪਿੱਛੇ ਕੰਮ ਕਰੇਗਾ, ਉਹ ਵੱਖਰੀਆਂ ਗੱਲਾਂ ਨੇ। ਪਰ ਮਜ਼ਾ ਵੀ ਤਾਂ ਹੀ ਆਉਂਦਾ ਨਾ ਜੇ ਕੰਪੀਟੀਸ਼ਨ ਪੂਰਾ ਟਫ ਹੋਵੇ, ਉਹ ਚਾਹੇ ਅਕਾਲੀ ਦਲ ਹੈ ਤੇ ਚਾਹੇ ਕਾਂਗਰਸ ਹੈ ਚਾਹੇ BJP ਹੈ ਚਾਹੇ ਉਹ ਵਾਰਸ ਪੰਜਾਬ ਵਾਲੇ ਨੇ ਤੇ ਚਾਹੇ ਆਮ ਆਦਮੀ ਪਾਰਟੀ ਹੈ, ਪਰ ਉਹ ਮਜ਼ਾ ਫਿਰ ਹੀ ਆਉਂਦਾ ਜੀ ਕੰਪੀਟੀਸ਼ਨ ਦਾ ਦੇਖਣ ਦਾ ਵੀ।
1: ਗੱਲ ਏਦਾਂ ਨਾ ਜੀ ਕਿ ਰਾਜਾ ਬੜਿੰਗ ਦੀ ਭਾਸ਼ਾ ਤੇ ਦੱਸਦੀ ਆ ਕਿ ਆਈ ਕੈਨ ਮੇਕ ਐਨੀਵਨ ਐਂਡ ਆਈ ਕੈਨ ਡਿਸਟਰੋਏ ਐਨੀਵਨ।
0: ਬਿਲਕੁਲ। ਹਾਂਜੀ,
1: ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਨਹੀਂ ਸਿਆਸਤ ਦੇ ਵਿੱਚ ਠੀਕ ਹੁੰਦੀ, ਤੇ ਪ੍ਰਗਟ ਸਿੰਘ ਇਜ਼ ਰਾਈਟ ਚੋਇਸ ਜੇ ਮਤਲਬ ਕਰ ਦਿੰਦੀ ਕਾਂਗਰਸ ਤੇ ਹੁਣ ਵੀ, ਤੇ ਕਾਂਗਰਸ ਹੋ ਸਕਦਾ ਆ ਗੇਮ ਦੇ ਵਿੱਚ ਆ ਜਾਵੇ ਜੀ। ਬਾਕੀ ਹਾਂਜੀ
0: ਸੈਣੀ ਸਾਹਿਬ, ਦੂਸਰੇ ਪਾਸੇ ਅਕਾਲੀ ਦਲ ਦੇ ਵੀ ਹਾਲਾਤ ਕਿਤੇ ਨਾ ਕਿਤੇ ਬਦਲਦੇ ਜਾ ਰਹੇ ਨੇ, ਕਿਵੇਂ ਦੇਖਦੇ ਹੋ ਕਿ ਚਰਚਾ ਜ਼ਰੂਰ ਛਿੜ ਪਈ ਹੈ ਮੀਡੀਆ ਦੇ ਵਿੱਚ ਵੀ ਕਿ ਹੋ ਸਕਦਾ ਕਿ ਆਉਣ ਵਾਲੀ ਗੇਮ ਦੇ ਵਿੱਚ ਬਿਕਰਮ ਮਜੀਠੀਆ ਮੁੱਖ ਮੰਤਰੀ ਵੀ ਹੋ ਸਕਦੇ ਆ?
1: ਪਰ ਸਾਹਿਬ ਲੀਡਰ ਦੀ ਇੱਕ ਕੁਆਲਿਟੀ ਹੋਣੀ ਜੋ ਬਹੁਤ ਜ਼ਰੂਰੀ ਆ। ਇੱਥੇ ਕਿ ਸੁਖਬੀਰ ਸਿੰਘ ਬਾਦਲ ਉਹ ਮਿਸਿੰਗ ਆ ਉਹਨਾਂ ਦੇ ਵਿੱਚ, ਉਹ ਹੈਗੀ ਆ ਉਹਦੀ ਭਾਸ਼ਣ ਕਲਾ, ਉਹਦਾ ਓਰੇਟਰ ਹੈ, ਉਹ ਹੀ ਸ਼ੁੱਡ ਬੀ ਏ ਗੁੱਡ ਓਰੇਟਰ। ਹਾਂਜੀ, ਹੁਣ ਸੁਖਬੀਰ ਬਾਦਲ ਹੁਣ ਜਿਹੜੇ ਹੈਗੇ ਆ ਉਹ ਇੱਕ ਗੱਲ ਜਿਹੜੀ ਆ ਇੱਕ ਸੈਂਟੈਂਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਸਕਦੇ, ਆਪਣੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਤੁਸੀਂ ਕੱਲ ਜੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ ਜਾਂ ਪਹਿਲਾਂ ਵੀ ਤੁਸੀਂ ਉਹਨਾਂ ਦੀਆਂ ਜਦੋਂ ਵੀ ਉਹ ਪਲੇਟਫਾਰਮ ਤੇ ਆਏ ਹੈਗੇ ਆ ਨਾ ਜੀ, ਉਹ ਜਿਸ ਤਰੀਕੇ ਨਾਲ ਕਨਵਿੰਸ ਕਰਦੇ ਹੈਗੇ ਆ, ਜਿਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੈਗੇ ਨਾ ਜੀ, ਉਹ ਲੋਕਾਂ ਨੂੰ ਬਹੁਤ ਅਪੀਲ ਕਰਦੀ ਆ ਜੀ।
0: ਬਿਲਕੁਲ।
1: ਤੇ ਜੇ ਪਤਾ ਨੀ ਇਹ ਕਿਉਂ ਇਹ ਜਿੱਦ ਹੈਗੀ ਆ, ਇਹ ਸਗੋਂ ਜਿਹੜਾ ਆ ਨਾ ਇਹ ਪਰਿਵਾਰ ਨੂੰ ਤਾਂ ਆ ਚਾਹੀਦਾ ਹੈਗਾ ਆਪ ਹੀ ਵਿਕਰਮ ਸਿੰਘ ਮਜੀਠੀਆ ਨੂੰ ਅੱਗੇ ਕਰ ਦੇਣ, ਅਕਾਲੀ ਦਲ ਨੂੰ ਵੀ ਬੂਸਟ ਮਿਲ ਜਾਊਗਾ, ਇਸ ਚੀਜ਼ ਦੇ ਨਾਲ ਇਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਵੀ ਵੱਧ ਜਾਣਗੇ
0: ਜੀ।
1: ਤੇ ਬਾਕੀ ਜਿਹੜਾ ਹੈਗਾ ਆ ਪਤਾ ਨੀ ਉਹ ਹੁਣ ਜਿਹੜੇ ਲੋਇਲ ਬੰਦੇ ਹੈਗੇ ਆ ਆਲੇ ਦੁਆਲੇ ਜਾਂ ਸਲਾਹਕਾਰ ਹੈਗੇ ਸੁਖਬੀਰ ਜੀ ਦੇ, ਉਹ ਪਤਾ ਨੀ ਉਹਨਾਂ ਦੇ ਵਿੱਚ ਕਿਹੜਾ ਗੁਣ ਦੇਖਦੇ ਹੈਗੇ ਆ, ਜਿਸ ਕਰਕੇ ਸਰ ਪੈਸਾ ਕੱਲਾ ਜਿਹੜਾ ਹੈਗਾ ਜੀ ਵੀ ਹਾਂਜੀ ਪੈਸਾ ਆ ਉਹ ਪਾਰਟੀ ਰਨ ਕਰਦੇ ਉਹ ਖਰਚੇ ਤੋਂ ਰਨ ਕਰਦੇ ਹੈਗੇ ਆ, ਜਦੋਂ ਤੁਹਾਡੇ ਕੋਲ ਤੁਸੀਂ ਬਿਲਕੁਲ ਠੀਕ ਗੱਲ ਹੈਗੀ

0: ਤੁਸੀਂ ਬੈਕਡੋਰ ਰਹਿ ਕੇ ਜਿਹੜਾ ਹੈਗਾ ਅਨਾਊਂਸ ਕਰ ਦਿਓ ਕਿ ਭਾਈ ਕੈਂਡੀਡੇਟ ਜਿਹੜਾ ਹੈਗਾ ਆ ਮੁੱਖ ਮੰਤਰੀ ਦਾ ਜਾਂ ਅਕਾਲੀ ਦਲ ਪਾਵਰ ਚ ਆਉਂਦਾ ਹੈ ਤਾਂ ਸੀ ਐਮ ਦਾ ਕੈਂਡੀਡੇਟ ਵਿਕਰਮ ਮਜੀਠੀਆ ਹੋਊਗਾ, ਬਣੇ ਰਹੋ ਪ੍ਰਧਾਨ ਜੀ ਤੁਸੀਂ,
1: ਹਾਂਜੀ,
0: ਤੇ ਓਹਦੇ ਨਾਲ ਹੀ ਪਾਰਟੀ ਨੂੰ ਬੂਸਟ ਮਿਲ ਜਾਊਗਾ ਜੀ। ਪਰ ਪਤਾ ਨੀ ਕਿਉਂ ਇਹ ਇਦਾਂ ਸੋਚਦੇ ਆ ਜੀ।
1: ਇਸ ਚੀਜ਼ ਦੇ ਨਾਲ ਸੈਣੀ ਸਾਹਿਬ ਕੀ ਲੱਗਦਾ ਕਿ ਜਿਵੇਂ ਚਲੋ ਸਿਆਸੀ ਪਾਰਟੀਆਂ ਦੇ ਵਿਚ ਤਾਂ ਵਖਰੇਵੇ ਜਾਂ ਬਾਕੀ ਧੜੇ ਪਾਟ ਪਾਟ ਕੇ ਵਿਚੋਂ ਬਣ ਗਏ, ਵੱਖਰੇ ਹੋ ਗਏ, ਵੱਖਰੇ ਚੁੱਲ੍ਹੇ ਬਣ ਗਏ, ਹੋਰ ਸਾਰਾ ਸਿਲਸਿਲਾ ਹੋ ਗਿਆ, ਪਰ ਕਿਤੇ ਨਾ ਕਿਤੇ ਇਹਦੇ ਵਿਚ ਜੋ ਵੱਡੇ ਬਾਦਲ ਸਾਹਿਬ ਸੋਚਦੇ ਸੀ ਜਾਂ ਮਜੀਠੀਆ ਪਰਿਵਾਰ ਨੂੰ ਪਹਿਲਾਂ ਵੀ ਉਸ ਹਿਸਾਬ ਦੇ ਨਾਲ ਉਨ੍ਹਾਂ ਨੇ ਰੱਖਿਆ ਹੋਇਆ ਸੀ, ਮੂਹਰੇ ਆਉਣ ਦੀ ਨਹੀਂ ਕਰਦੇ ਸੀ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਜੀਠੀਆ ਸਾਹਿਬ ਵੀ ਪੂਰੇ ਮਤਲਬ ਕਿ ਕੌਨਫੀਡੈਂਸ ਦੇ ਵਿਚ ਨੇ ਇਸ ਚੀਜ਼ ਨੂੰ ਲੈ ਕੇ ਬੜਾਵਾ ਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਪਰਿਵਾਰ ਦੇ ਵਿਚ ਵੀ ਇਹਦੇ ਨਾਲ ਕਲੈਸ਼ ਹੋ ਸਕਦਾ ਹੈ, ਦੇਖਦੇ ਆ।
0: ਦੇਖੋ ਸਿਆਸਤ ਦੇ ਵਿਚ ਕੁਛ ਚੀਜ਼ ਨੂੰ ਵੀ ਰੂਲ ਆਊਟ ਨੀ। ਇਹ ਜੇ ਮੰਨ ਲਓ ਮਜੀਠੀਆ ਸਾਹਿਬ ਇਹ ਮਹਿਸੂਸ ਕਰਦੇ
1: ਜੀ
0: ਹਾਂਜੀ ਕਿ ਭਾਈ ਮੇਰੇ ਤਾਂ ਪੋਲੀਟੀਕਲ ਕੈਰੀਅਰ ਦੇ ਵਿਚ ਰਸਤੇ ਦੇ ਵਿਚ ਇਹ ਮੇਰੇ ਵੈਲ ਵਿਚਰ ਨੀ ਗੇ, ਇਹ ਤਾਂ ਮੇਰੇ ਰਸਤੇ ਦੇ ਵਿਚ ਰੋੜਾ ਆ, ਭਾਜਪਾ ਆਵਾਜ਼ ਮਾਰਦੀ ਪਈ ਹੈਗੀ ਵੀ ਆ ਜਾ ਵੀ ਤੈਨੂੰ ਮੁੱਖ ਮੰਤਰੀ ਬਣਾਈਏ, ਤੇ ਉਹ ਕਿਉਂ ਨੀ ਜਾਣਗੇ ਜੀ।
1: ਬਿਲਕੁਲ,
0: ਇਸ ਕਰਕੇ ਜਿਹੜਾ ਹੈਗਾ ਵੀ ਨਹੀਂ, ਇਹਨਾਂ ਨੂੰ ਖੁਦ ਹੀ ਚਾਹੀਦਾ ਥੋੜਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈਗਾ ਆ, ਪਾਰਟੀ ਦੇ ਹਿੱਤ ਵਿਚ ਵੀ ਤੇ ਮੌਜੂਦਾ ਸਰਕਮਸਟਾਂਸਿਸ ਦੇ ਹਿੱਤ ਵਿਚ ਵੀ। ਦੇਖੋ ਮੁੱਖ ਮੰਤਰੀ ਇਹਨਾਂ ਦੇ ਬਣਨ ਦੇ ਨਾਲ ਉਹ ਸੁਖਬੀਰ ਬਾਦਲ ਦਾ ਕੋਈ ਨੁਕਸਾਨ ਤਾਂ ਨੀ ਕਰਨਗੇ, ਫਾਇਦਾ ਹੀ ਕਰਨਗੇ ਜੀ।
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਵੀ ਸੋਚਣਾ ਚਾਹੀਦਾ ਇਹਨਾਂ ਨੂੰ, ਬਾਕੀ ਇਹਨਾਂ ਦੇ ਆਪਣੇ ਵਿਚਾਰ ਆ ਜੀ, ਕਿਉਂਕਿ ਬਾਦਲ ਸਾਹਿਬ ਵੀ ਨਾ ਇਸ ਗੱਲੋਂ ਮਤਲਬ ਜਿੱਦਾਂ ਪੁੱਤਰ ਮੋਹ ਦੇ ਵਿਚ ਬਹੁਤ ਫਸੇ ਸੀਗੇ ਜੀ।
1: ਜੀ
0: ਉਹਨਾਂ ਨੂੰ ਦੇਖੋ ਜਦੋਂ ਨਾ ਜੀ ਅਕਾਲੀ ਦਲ ਜਦੋਂ ਹਾਰਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਵੀ 13 ਸੀਟਾਂ ਆ ਗਈਆਂ ਜਾਂ ਇਸ ਤਰ੍ਹਾਂ, ਬ੍ਰਹਮਪੁਰਾ ਨੇ ਤੇ ਆਪਣੇ ਢੀਂਡਸੇ ਹੁਣਾਂ ਨੇ ਜਾ ਕੇ ਤੇ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਦਿਓ ਜਵਾਬ ਵੀ ਹੁਣ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਹਾਂਜੀ ਵੀ ਸੁਖਬੀਰ ਦੀ ਮੈਨੇਜਮੈਂਟ ਬੜੀ ਤਕੜੀ ਆ, ਉਦੋਂ ਸਾਰਾ ਕ੍ਰੈਡਿਟ ਜਿਹੜਾ ਦਿੱਤਾ ਸੀਗਾ ਤੇ ਹੁਣ ਪ੍ਰਧਾਨ ਨੂੰ ਅਸਤੀਫਾ ਨੀ ਦੇਣਾ ਚਾਹੀਦਾ
1: ਜੀ।
0: ਤੇ ਬਾਦਲ ਸਾਹਿਬ ਦੇ ਨਾ ਮਤਲਬ ਜਿਹੜਾ ਹੈਗਾ ਆ ਉਹ ਇਮੋਸ਼ਨਲੀ ਕੈਸ਼ ਕਰ ਲੈਂਦੇ ਸੀਗੇ, ਬਾਦਲ ਸਾਹਿਬ ਨੇ ਅੱਖਾਂ ਜੀਆਂ ਭਰ ਲਈਆਂ ਜਾਂ ਏਦਾਂ ਕਰਕੇ ਜੇ ਤੁਸੀਂ ਏਦਾਂ ਹੀ ਚਾਹੁੰਦੇ ਹੈਗੇ ਆ ਤੁਸੀਂ ਏਦਾਂ ਚਾਹੁੰਦੇ ਹੈਗੇ ਆ, ਉਹਨਾਂ ਨੇ ਫਿਰ ਦੇਖਿਆ ਵੀ ਭਾਈ ਇਹ ਨਾਰਾਜ਼ ਹੁੰਦਾ ਹੈਗਾ ਆ ਜੀ, ਇਹ ਗੱਲ ਰੈਲਿਸ਼ ਨੀ ਕਰਦਾ, ਉਹ ਚੁੱਪ ਕਰ ਗਏ ਜੀ। ਤੇ ਬਾਦਲ ਸਾਹਿਬ ਵੀ ਖਰੇ ਕੰਨ ਚ ਫੂਕ ਮਾਰ ਗਏ ਆ ਪ੍ਰਧਾਨ ਸਾਹਿਬ ਦੇ ਵੀ ਹਾਂਜੀ ਜੀ ਜੋ ਮਰਜ਼ੀ ਹੋ ਜਾਏ ਪ੍ਰਧਾਨਗੀ ਨੀ ਛੱਡਣੀ, ਪਰ ਜੇ ਪ੍ਰਧਾਨਗੀ ਇੱਕ ਵਾਰੀ ਛੱਡ ਦਿੱਤੀ ਤੇ ਮੁੜ ਕੇ ਨੀ ਲੱਭਣੀ
1: ਹਾਂਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਐਡਾਮੈਂਟ ਹੈਗੇ ਆ ਇਸੇ ਚੀਜ਼ ਦੇ ਉੱਤੇ, ਪਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੇਰੇ ਵਿੱਚ ਕਿਹੜੀ ਕੁਆਲਿਟੀ ਹੈਗੀ ਆ ਜਾਂ ਕਿਹੜੀ ਕੁਆਲਿਟੀ ਮਿਸਿੰਗ ਹੈਗੀ ਆ, ਲੋਕਾਂ ਨੂੰ ਐਡਰੈਸ ਕਰਨਾ ਇਜ਼ ਸਮਥਿੰਗ ਐਲਸ, ਲੋਕਾਂ ਨੂੰ ਕਨਵਿੰਸ ਕਰਨਾ ਇਜ਼ ਸਮਥਿੰਗ ਐਲਸ। ਤੁਸੀਂ ਵਿਰੋਧੀਆਂ ਦੇ ਨਾਲ ਜਿਹੜਾ ਜਦੋਂ ਗੱਲ ਕਰਦੇ ਹੈਗੇ ਆ ਤੁਸੀਂ ਗੱਲ ਦੇ ਨਾਲ ਕਨਵਿੰਸ ਕਰਨਾ ਹੁੰਦਾ ਆ
1: ਜੀ,
0: ਜੰਬਲੀਆਂ ਮਾਰ ਕੇ ਨਹੀਂ ਚੱਲਦਾ ਸਿਆਸਤ ਦੇ ਵਿੱਚ ਜੀ, ਹੁਣ ਸਮਾਂ ਬਦਲ ਗਿਆ ਆ,
1: ਕਿਉਂਕਿ ਦੇਖੋ
0: ਪਹਿਲਾਂ ਚੱਲ ਜਾਂਦਾ ਸੀਗਾ।
1: ਸੈਂਸਰ ਜਦੋਂ ਮੈਂ ਛੋਟਾ, ਹੁਣ ਵੀ ਛੋਟਾ ਹੀ ਆ ਵੈਸੇ ਤਾਂ, ਬਜ਼ੁਰਗਾਂ ਤੋਂ ਚਲੋ ਸੁਣਦੇ ਸੀਗੇ, ਤਾਂ ਪਹਿਲਾਂ ਨਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਉਹ ਪਰਿਵਾਰ ਦੇ ਜਿਹੜੇ ਕਿਸੇ ਵੀ ਪਰਿਵਾਰ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਪ੍ਰੈਸ਼ਰ ਕਹਿ ਲਓ ਜਾਂ ਉਹਨਾਂ ਦਾ ਬਹੁਤ ਸੰਪਰਕ ਸੀਗਾ ਜੀ, ਲਾਗਿਓ ਸੰਪਰਕ ਕਹਿ ਸਕਦੇ, ਹਰ ਕਿਸੇ ਦੇ ਨਾਲ ਇੱਕ ਵਿਸ਼ਵਾਸ ਸੀਗਾ, ਤੇ ਉਹ ਸਾਰੇ ਹੀ ਲਾਣੇਦਾਰ ਨੂੰ ਮਤਲਬ ਕਿ ਕੋਈ ਵੀ ਘਰ ਦਾ ਲਾਣੇਦਾਰ ਹੁੰਦਾ ਸੀ ਤਾਂ ਉਹ ਕੰਟੈਕਟ ਚ ਹੁੰਦੇ ਸੀਗੇ, ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਪੋਰਟ ਜਿਹੜੀ ਸੀ ਵੱਡੀ ਮਿਲ ਜਾਂਦੀ ਸੀ, ਉਹਨਾਂ ਦੀ ਦੂਰ ਦ੍ਰਿਸ਼ਟੀ ਕਹਿ ਲਓ ਜਾਂ ਇਸ ਚੀਜ਼ ਦੇ ਵਿੱਚ। ਪਰ ਹੁਣ ਸਮਾਂ ਇਹ ਹੈ ਕਿ ਜਿਹੜਾ ਸਮਾਜ ਹੈ ਉਹ ਵੱਖਰਾ ਵੱਖਰਾ ਵੰਡਿਆ ਗਿਆ, ਨੌਜਵਾਨੀ ਆਪਣੇ ਹਿਸਾਬ ਦੇ ਨਾਲ ਚੱਲ ਰਹੀ ਹੈ, ਬਜ਼ੁਰਗ ਆਪਣੇ ਹਿਸਾਬ ਦੇ ਨਾਲ ਚੱਲਦੇ ਹੈ, ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਸਿਆਸਤ ਵੀ ਤਾਂ ਨਾਲ ਚਲਾਉਣੀ ਪੈਣੀ ਹੈ ਨਾ। ਹੁਣ ਦੇਖੋ ਜਿਹੜੇ ਇਨਫਲੂਐਂਸਰ ਨੇ ਕਹਿ ਲਓ, ਚਾਹੇ ਉਹ ਪਾਰਟੀਆਂ ਦੇ ਨੇ, ਚਾਹੇ ਚੰਗੇ ਸਪੋਕਸ ਪਰਸਨ ਨੇ ਉਹ, ਚਾਹੇ ਆਪਾਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਚਾਹੇ ਆਪਣੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜਾਂ ਇੱਧਰ ਮਜੀਠੀਆ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ ਨਾਲ।
0: ਪਰ ਸਾਹਿਬ ਇੱਦਾਂ ਨਾ, ਡੀਲ ਕਾਰਨੇਗੀ ਦੀ ਜਿਹੜੀ ਬੁੱਕ ਹੈਗੀ ਨਾ ਜੀ, ਹਾਊ ਟੂ ਇਨਫਲੂਐਂਸ ਦਾ ਪੀਪਲ
1: ਜੀ,
0: ਉਹਦੇ ਵਿੱਚ ਉਹ ਲਿਖਦਾ ਹੈਗਾ ਕਿ ਉਹ ਇੰਗਲੈਂਡ ਦੇ ਇੱਕ ਲੀਡਰ ਜਿਹੜਾ ਆ, ਤੇ ਉਹ ਕਿਸੇ ਬੰਦੇ ਨੂੰ ਮਤਲਬ ਮਿਲਦਾ ਤੇ ਉਹਨੂੰ ਪੁੱਛਦਾ ਆ
1: ਜੀ
0: ਕੀ ਹਾਲ ਚਾਲ ਹੈਗਾ ਆ, ਉਹਦਾ ਨਾਂ ਲੈ ਕੇ ਉਹਨੂੰ ਬੁਲਾਉਂਦਾ ਆ
1: ਜੀ
0: ਤੇ ਉਹਨੂੰ ਪੁੱਛਦਾ ਹਾਂ ਤੇਰੀ ਵਾਈਫ ਦਾ ਕੀ ਹਾਲ ਆ ਤੇ ਇਦਾਂ ਕਰਕੇ, ਹਾਂਜੀ
1: ਜੀ
0: ਤੇ ਛੋਟੀ ਗੁੱਡੀ ਠੀਕ ਆ ਹੁਣ।
1: ਜੀ
0: ਉਹ ਜਦੋਂ ਅੱਗੇ ਵੱਧ ਜਾਂਦਾ ਹੈਗਾ ਆ ਤੇ ਇੱਕ ਬੰਦਾ ਉਹ ਪਿੱਛੋਂ ਪੁੱਛਦਾ, ਕਹਿੰਦਾ ਚੁੱਡੀ ਨੂੰ, ਕਹਿੰਦਾ ਉਹ ਤਾਂ ਮੈਂ ਵੀ ਭੁੱਲ ਗਿਆ ਸੀਗਾ, ਕਹਿੰਦਾ ਦਰਅਸਲ ਇਹ ਜਦੋਂ ਮੈਨੂੰ ਪਿਛਲੀ ਵਾਰੀ ਮਿਲਿਆ ਸੀ ਉਦੋਂ ਮੇਰੀ ਛੋਟੀ ਗੁੱਡੀ ਬਿਮਾਰ ਸੀ ਤੇ ਉਦੋਂ ਇਹਨਾਂ ਨੇ ਮੈਂ ਇਹਨਾਂ ਨੂੰ ਦੱਸਿਆ ਸੀ ਇਹ ਗੱਲ,
1: ਜੀ
0: ਤੇ ਇਹਨਾਂ ਨੇ ਉਹ ਗੱਲ ਦਿਮਾਗ ਦੇ ਵਿੱਚ ਰੱਖੀ ਆ।
1: ਜੀ
0: ਅੱਗੇ ਉਹ ਫਿਰ ਜਿਹੜਾ ਹੈਗਾ ਉਹ ਬੰਦਾ ਉਹਨਾਂ ਨੂੰ ਵਾਚ ਕਰ ਰਿਹਾ ਤੇ ਉਹਨੂੰ ਕਹਿੰਦਾ ਹੈਗਾ, ਕਹਿੰਦਾ ਵੀ ਮੈਂ ਤੇਰੇ ਮਤਲਬ ਜਿਹੜਾ ਹੈਗਾ ਕਿ ਕਰੈਕਟਰ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ
1: ਜੀ
0: ਤੂੰ ਜਿਸ ਬੰਦੇ ਨੂੰ ਵੀ ਮਿਲਦਾ ਆ ਉਹਨੂੰ ਬਾਈ ਨੇਮ ਐਡਰੈਸ ਕਰਦਾ ਹੈਗਾ ਆ ਜੀ।
1: ਜੀ
0: ਉਹ ਕਹਿੰਦਾ ਤੈਨੂੰ ਪਤਾ, ਕਹਿੰਦਾ ਤੂੰ ਇਮੇਜਿਨ ਕਰਕੇ ਮੈਂ ਕਿੰਨੇ ਬੰਦਿਆਂ ਨੂੰ ਉਹਨਾਂ ਦੇ ਨਾਂ ਲੈ ਕੇ ਜਿਹੜੇ ਜ਼ਬਾਨੀ ਨਾਂ ਲੈ ਕੇ ਆਵਾਜ਼ ਮਾਰ ਸਕਦਾ ਹੈਗਾ ਆ।
1: ਜੀ
0: ਉਹ ਕਹਿੰਦਾ ਕਿ ਯੂ ਹਾਂਜੀ ਮਿਨੀਮਮ 1000 ਬੰਦੇ ਦਾ ਨਾਂ ਤੈਨੂੰ ਜ਼ਬਾਨੀ ਯਾਦ ਆ।
1: ਜੀ
0: ਕਹਿੰਦਾ ਨੋ, ਆਈ ਕੈਨ ਕਾਲ 10,000 ਪੀਪਲ ਬਾਈ ਦੇਅਰ ਫਸਟ ਨੇਮ।
1: ਜੀ
0: ਹਾਂਜੀ ਮਤਲਬ ਉਹਨੇ ਕਿਹਾ ਕਿ ਮੇਰੀ ਕਾਮਯਾਬੀ ਦਾ ਰਾਜ ਹੀ ਇਹ ਹੈਗਾ ਆ ਕਿ ਮੈਂ ਮਤਲਬ ਬੰਦਿਆਂ ਦੇ ਨਾਲ ਜਿਹਨਾਂ ਨੂੰ ਵੀ ਮਿਲਦਾ ਹੈਗਾ ਆ ਉਹਨਾਂ ਦੇ ਨਾਮ, ਕਿਉਂਕਿ ਇੱਕ ਨਾਂ ਜਿਹੜਾ ਹੁੰਦਾ ਆ ਬੰਦੇ ਦਾ ਉਹਦੇ ਵਾਸਤੇ ਦੁਨੀਆਂ ਦੀ ਸਭ ਤੋਂ ਸਵੀਟੈਸਟ ਜਿਹੜੀ ਹੈਗੀ ਆ ਮਤਲਬ ਵਰਡਸ ਹੁੰਦੇ ਆ ਉਹਦੇ ਵਾਸਤੇ।
1: ਜੀ
0: ਉਹ ਕਹਿੰਦਾ ਤਾਂ ਕਰਕੇ ਉਹਦੇ ਨਾਲ ਕੀ ਹੈਗਾ ਕਿ ਮਤਲਬ ਇਹ ਕਿ ਤੁਸੀਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੁੰਦਾ ਨਾ ਜੀ, ਉਹ ਲੀਡਰ ਦੀ ਬੜੀ ਵੱਡੀ ਕੁਆਲਿਟੀ ਹੁੰਦੀ ਹੈ ਜਿਹੜੀ ਕਿ ਪੁਰਾਣੇ ਲੀਡਰਾਂ ਦੇ ਵਿੱਚ ਹੁੰਦੀ ਸੀ। ਜਿੱਦਾਂ ਪੁਰਾਣੇ ਬਾਦਲ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਜਦੋਂ ਸੱਤਾ ਚ ਨਹੀਂ ਹੁੰਦੇ ਸੀ ਤਾਂ ਵੀ ਲੋਕਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਦੇ ਖੂਹ ਦੇ ਮਗਰ ਖੇਤ ਹੀ ਚਲ ਜਾਣਾ ਜੀ, ਚਲ ਜਾਣਾ ਘਰ ਦੇ ਲੱਸੀ ਲੁੱਸੀ ਭੇਜਦੇ ਆ ਉੱਥੇ ਹੀ ਭੇਜਦਾ, ਉਹ ਖੇਤ ਹੀ ਚਲ ਜਾਂਦੇ, ਜਸੇਦਾਰ ਹੋਣੀ ਖੇਤ ਚ ਹੈਗੇ ਤੇ ਹਾਂਜੀ ਉਹ ਅਗਲੇ ਦੀ ਮੋਟਰ ਦੇ ਉੱਤੇ ਬਹਿ ਜਾਣਾ, ਉੱਥੇ ਹੀ ਮੰਜਾ ਡਾਹ ਲੈਣਾ, ਉੱਥੇ 4 ਬੰਦੇ 10 ਬੰਦੇ ਸੱਦ ਲੈਣੇ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੀ।
1: ਜੀ
0: ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ ਉਹ ਅੱਗੇ ਦੀ ਅੱਗੇ ਫਿਰ ਮਿਸਿੰਗ ਹੁੰਦੀਆਂ ਗਈਆਂ।
1: ਜੀ
0: ਹਾਂਜੀ ਉਹ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਮਤਲਬ ਬੁਰਾ ਲੱਗਦਾ ਹੈਗਾ ਉਹ ਪਾਰਲੀਮੈਂਟ ਤੋਂ ਨਾ ਸੋਨੀਆ ਗਾਂਧੀ ਬਾਹਰ ਨਿਕਲਦੀ ਪਈ ਤੇ ਇੱਕ ਪੱਤਰਕਾਰ ਨੇ ਉਹਨੂੰ ਕੋਈ ਸਵਾਲ ਕੀਤਾ ਤੇ ਉਹ ਕਹਿੰਦੀ ਵੋ ਕਹਾਂ ਹੈ ਵੋ ਕਹਾਂ ਹੈ।
1: ਜੀ
0: ਹਾਂਜੀ ਤੇ ਉਹ ਸਫੇਦ ਬਾਲੋਂ ਵਾਲਾ ਤੇ ਨਾਲ ਵੀ ਯਾਨੀ ਕਹਿੰਦੀ ਪਵਨ ਖੇੜਾ, ਹਾਂ ਹਾਂ ਪਵਨ ਖੇੜਾ ਪਵਨ ਖੇੜਾ, ਕਹਿੰਦੀ ਉਹ ਜਵਾਬ ਦੇਣਗੇ, ਯਾਨੀ ਕਿ ਉਹਨੂੰ ਆਪਣੇ ਜਿਹੜਾ ਆ ਸਹਿਯੋਗੀ ਜਿਹੜਾ ਜਿਹਨੂੰ ਮਤਲਬ ਜਿਹਦੀ ਉਹਨੇ ਡਿਊਟੀ ਇੰਪੋਜ਼ ਕਰਨੀ ਆ ਉਹਦਾ ਨਾਂ ਵੀ ਯਾਦ ਨੀ। ਹਾਂਜੀ ਤੋ ਉਹ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਦੇ ਲੀਡਰਾਂ ਦੇ ਵਿੱਚ ਇਹ ਚੀਜ਼ ਮਿਸਿੰਗ ਆ, ਜਿਹੜੇ ਪੁਰਾਣੇ ਲੀਡਰ ਸੀਗੇ ਉਹ ਲੋਕਾਂ ਨਾਲ ਬਹੁਤ ਜ਼ਿਆਦਾ ਕੰਟੈਕਟ ਰੱਖਦੇ ਸੀਗੇ, ਲੋਕਾਂ ਦੇ ਪਰਿਵਾਰਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਉਹਨਾਂ ਦੀਆਂ ਪਰਿਵਾਰਕ ਸਮੱਸਿਆਵਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਇਸੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਦਿਲਾਂ ਚ ਰਾਜ ਕਰਦੇ ਸੀ।
1: ਬਿਲਕੁਲ ਆ ਜੀ, ਔਜਲਾ ਸਾਹਿਬ ਕਹਿੰਦੇ ਆ ਮੱਝ ਤੇ ਵੀ ਹੱਥ ਫੇਰ ਫੇਰ ਸਿਰਫ ਫੇਰ ਦਿੰਦੇ ਸੀ ਜੀ ਨਾਲ ਦੀ ਨਾਲ।
0: ਹਾਂਜੀ ਇਹ ਉਹਨਾਂ ਦਾ ਆਰਟ ਸੀਗਾ, ਇਹ ਉਹਨਾਂ ਦਾ ਆਰਟ ਸੀ ਨਾ ਜੀ। ਹਾਂਜੀ ਸੋ ਇਸ ਕਰਕੇ ਤੇ ਬਾਕੀ ਜਿਹੜਾ ਹੈਗਾ ਆ
1: ਜੀ ਇੱਕ ਦੋ ਕਮੈਂਟ ਹੋਰ ਨੇ ਸੈਣੀ ਸਾਹਿਬ, ਮੈਂ ਚਲੋ ਉਹਨਾਂ ਦੇ ਨਾਲ ਇਕੱਠੇ ਹੀ ਲੈ ਲੈਣਾ। ਕਹਿੰਦੇ ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਏ ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਐ। ਤੇ ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਕਹਿੰਦੇ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਮਿਲਦਾ ਹੈ ਕਿ ਕੋਈ ਨੀ ਸੈਣੀ ਸਾਹਿਬ ਕੇਸ ਦਵਾਉਂਦੇ ਆ ਤੁਹਾਨੂੰ। ਹਾਂਜੀ
0: ਭਾਰੀ ਸਾਹਿਬ ਇਹਦਾ ਜਿਹੜਾ ਦੂਜਾ ਸਵਾਲ ਹੈਗਾ ਆ ਉਹਦਾ ਜਵਾਬ ਤਾਂ ਤੁਸੀਂ ਦਓਗੇ, ਪਹਿਲੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ। ਫਸਲ ਵੱਢਣ ਤੋਂ ਦੇਖੋ ਜੀ ਸਾਰਿਆਂ ਨੇ ਆ ਜਾਣਾ, ਇਹਦੇ ਵਿੱਚ ਕੋਈ ਸ਼ੱਕ ਨੀ
1: ਜੀ।
0: ਅਸੀਂ ਦੇਖੋ ਔਜਲਾ ਸਾਹਿਬ ਬੈਠੇ ਅਮੈਰੀਕਾ
1: ਜੀ,
0: ਅਸਲ ਦੇ ਵਿੱਚ ਸਾਡੇ ਕੋਲ ਹੁਣ ਕੀ ਕਰੀਏ ਅਸੀਂ ਇੱਥੇ, ਸਾਡੇ ਕੋਈ ਆਪਸ਼ਨ ਹੈ ਇਸ ਤੋਂ ਇਲਾਵਾ?
1: ਜੀ
0: ਜਿੱਦਾਂ ਦਾ ਸੈਟਅਪ ਸਾਡਾ ਬਣ ਗਿਆ ਆ ਸਰ, ਸਾਨੂੰ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ।
1: ਬਿਲਕੁਲ
0: ਹੁਣ ਇਹਦੇ ਵਿੱਚੋਂ ਹੀ ਸਾਨੂੰ ਇਹਨਾਂ ਵਿੱਚੋਂ ਹੀ ਚੁਣਨੇ ਪੈਣੇ ਹੈਗੇ, ਹੋਰ ਰਾਜਨੀਤੀ ਦੇ ਵਿੱਚ ਕਿਹਨੂੰ ਚੁਣ ਲਈਏ?
1: ਬਿਲਕੁਲ
0: ਅਸੀਂ ਇੱਕ ਪ੍ਰਯੋਗ ਕੀਤਾ ਸੀਗਾ ਜੀ, ਕੱਟੜ ਇਮਾਨਦਾਰ ਲਿਆ ਕੇ ਦੇਖੇ ਸੀ
1: ਜੀ।
0: ਹਾਂਜੀ ਅੱਜ 5 ਕਰੋੜ ਦਾ ਰੌਲਾ ਪੈਂਦਾ ਪਿਆ ਜੀ।
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹਦੇ ਹੁਣ ਅੱਜ ਦੀ ਜਿਹੜੀ ਹੈਗੀ ਆ ਸੁਣ ਲਓ ਜੀ ਤੁਸੀਂ, ਕਹਿੰਦੇ ਈਡੀ ਨੇ ਜਿਹੜੀਆਂ ਚਿੱਠੀ ਲਿਖੀ ਸੀਗੀ ਤੇ ਕੈਸ਼ ਫੋਰ ਟ੍ਰਾਂਸਫਰ ਵਾਲੇ ਕੇਸ ਦੇ ਵਿੱਚ ਵੀ ਕੈਸ਼ ਜਿਹੜੀਆਂ ਟ੍ਰਾਂਸਫਰ ਹੋਈਆਂ ਮੁੱਖ ਮੰਤਰੀ ਆਫਿਸ CMO ਵਿੱਚ ਘਿਰਦਾ ਹੈਗਾ
1: ਜੀ
0: ਮੁੱਖ ਮੰਤਰੀ ਸਾਹਿਬ ਦਾ OSD ਜਿਹੜਾ ਆ ਰਾਜਵੀਰ ਸਿੰਘ ਘੁੰਮਣ,
1: ਜੀ
0: ਉਹਦੇ ਤੇ ਵੀ ਅਕਿਊਜ਼ਿੰਗ ਫਿੰਗਰ ਜਾਂਦੀ ਹੈਗੀ ਆ।
1: ਜੀ
0: ਉਹ ਬੰਦੇ ਉਹਨਾਂ ਨੇ ਕਹਿੰਦੇ ਸੀ ਵੀ FIR ਦਰਜ ਕਰੋ, ਇਹ ਉਲਟਾ ਬਹਾਨੇ ਬਣਾਉਂਦੇ ਪਏ ਆ ਜੀ, ਇਹ ED ਨੂੰ ਲਿਖ
1: ਤੀਸਰਾ
0: ਦਿਆ
1: ਲੈਟਰ ਆ
0: ਕਰੀ,
1: ਗਿਆ ਜੀ, ਉੱਤੋਂ ਕਹਿੰਦੇ ਆ ਤਾਂ ਪੜ੍ਹਨ ਯੋਗ ਵੀ ਨੀ ਗੀ।
0: ਇਹ ਕਹਿੰਦੇ ਏਦਾਂ ਹੀ ਕਰਕੇ ਪਹਿਲਾਂ ਕਹਿ ਤਾ ਜੀ ਤੁਹਾਡਾ ਜਿਹੜਾ ਹੈਗਾ ਤੁਸੀਂ ਉਹ ਪ੍ਰਿੰਟ ਸਾਫ਼ ਸੀਗਾ, ਸਾਨੂੰ ਸਾਫ਼ ਪ੍ਰਿੰਟ ਭੇਜੋ ਜੀ ਤਾਂ ਕਿ ਮਹੀਨਾ ਫੇਰ ਨਿਕਲ ਗਿਆ।
1: ਜੀ
0: ਫਿਰ ਬਾਅਦ ਦੇ ਵਿੱਚ ਕਹਿ ਤਾ ਜੀ ਕਿ ਸਾਨੂੰ ਜਿਹੜੇ ਸਬੂਤ ਆ ਉਹ ਓਰਿਜਿਨਲ ਭੇਜੋ, ਅਸੀਂ ਉਹਨੂੰ ਆਪਣਾ ਜਿਹੜਾ ਹੈਗਾ ਐਗਜ਼ਾਮਿਨ ਕਰਾਂਗੇ FIR ਦਰਜ ਕਰਨ ਤੋਂ ਪਹਿਲਾਂ। ਹਾਂਜੀ, ਜਦਕਿ FIR ਉਹਨਾਂ ਨੇ ਹੁਣ ਕੀ ਕੀਤਾ ਆ ਜੀ, ਉਹਨਾਂ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਲਾ ਕੇ ਤੇ ਭੇਜ ਦਿੱਤੀ ਆ ਕਿ ਜਦੋਂ ਸੈਂਟਰ ਦੀ ਕੋਈ ਏਜੰਸੀ ਜਿਹੜੀ ਆ ਸਟੇਟ ਦੀ ਏਜੰਸੀ ਨੂੰ FIR ਦਰਜ ਕਰਨ ਨੂੰ ਕਹਿੰਦੀ ਹੈਗੀ ਆ ਤੇ ਸਟੇਟ ਦੀ ਏਜੰਸੀ ਉਹਦੇ ਕੋਲੋਂ ਸਬੂਤ ਨਹੀਂ ਮੰਗ ਸਕਦੀ, ਪਹਿਲਾਂ ਜਿਹੜਾ ਹੈਗਾ ਆ FIR ਦਰਜ ਕਰੇਗੀ, ਦੈਨ ਉਹਨੂੰ ਸਬੂਤ ਜਿਹੜੇ ਹੈਗੇ ਆ ਉਹ ਹੈਂਡ ਓਵਰ ਕੀਤੇ ਜਾਣਗੇ ਜੀ। ਉਹਨਾਂ ਨੇ ED ਨੇ ਜਿਹੜਾ ਆ ਸਪਸ਼ਟ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ
1: ਜਿਹੜੀ
0: ਹੈਗੀ ਆ ਉਹ ਮਾਨਸਾ ਕੋਲ ਆ।
1: ਬਿਲਕੁਲ
0: ਹਾਂਜੀ, ਤੇ DGP ਉਹਨਾਂ ਦੇ ਅੰਡਰ ਹੈਗਾ ਜੀ। ਸੋ ਤੁਸੀਂ ਮਤਲਬ ਵੈਸੇ ਵੀ ED ਨੇ ਜਿਹੜਾ ਹੈਗਾ ਇੱਥੇ ਵੀ ਪੋਲੀਟਿਕਸ ਦੀ ਖੇਡ ਹੋ ਰਹੀ ਹੈਗੀ ਆ ਜੀ, ਜਦ ਤੁਹਾਨੂੰ ਪਤਾ ਆ ਵੀ ਉਹ ਕਿੱਦਾਂ ਮਤਲਬ DGP ਜਿਹੜਾ ਆ ਉਹ ਏਦਾਂ FIR ਦਰਜ ਕਰ ਸਕਦਾ ਹੈਗਾ ਜੀ।
1: ਜੀ,
0: ਸੋ ਇਸ ਕਰਕੇ ਅਗਲਿਆਂ ਨੇ ਤਾਂ ਲਾਇਆ ਹੀ ਐਕਟਿੰਗ ਐਸੇ ਕਰਕੇ
1: ਜੀ,
0: ਭਈ ਉਹ ਸਦਾ ਜਿਹੜਾ ਹੈਗਾ ਆ ਵੀ ਐਕਟਿੰਗ ਨੂੰ ਤਾਂ ਜਦੋਂ ਮਰਜ਼ੀ ਹਟਾ ਦੇਣ ਜੀ।
1: ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਪਰ ਇਹ ਮਸਲੇ ਫਿਰ ਇਹਨਾਂ ਨੂੰ ਕੀ ਲੱਗਦਾ ਕਿ ਜੇ ਬਾਅਦ ਦੇ ਵਿਚ ਵੀ ਤਾਂ ਘੁਟਾਲੇ ਬਹੁਤ ਸਾਰੇ ਹੋਰ ਵੀ ਦੇਸ਼ ਦੇ ਵਿਚ ਜੋ ਕੁਝ ਵੀ ਵਾਪਰਿਆ, ਕੁਝ ਘੁਟਾਲੇ ਤਾਂ ਜਰੂਰ ਨਸ਼ਰ ਹੋਏ ਨੇ, ਪਰ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਆ 2-3 ਮਹੀਨੇ ਕੱਢ ਲਈਏ ਤੇ ਉਸ ਤੋਂ ਬਾਅਦ ਸਾਰਾ ਠੰਡੇ ਬਸਤੇ ਦੇ ਵਿਚ ਪੈ ਜਾਣਾ ਹੈ, ਕਿਹਨੇ ਪੁੱਛਣਾ ਕੀ ਕਰਨਾ, ਪਰ ਏਜੰਸੀਆਂ ਜਾਂ ਓਪੋਜੀਸ਼ਨ ਜਾਂ ਉਹ ਸਾਰੇ ਲੋਕ ਜਿਹੜੇ ਨੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਜਾਂ ਹੋਰ, ਕੀ ਉਹ ਇਹ ਮਸਲੇ ਨੂੰ ਠੰਡੇ ਬਸਤੇ ਦੇ ਵਿਚ ਪੈਣ ਦੇਣਗੀਆਂ, ਇੰਨੇ ਸੌਖੇ ਪਤਲੇ ਰਾਹ ਨਿਕਲ ਜਾਣਗੇ ਇਹ?
0: ਪਰ ਇਹ ਸਭ ਗੱਲ ਏਦਾਂ ਹੈਗੀ ਆ, ਵਿਰੋਧੀ ਪਾਰਟੀ ਕਿਹੜੀ ਬੋਲਦੀ ਹੈਗੀ ਆ ਜੀ?
1: ਜੀ,
0: ਕਾਂਗਰਸ ਵਿਰੋਧੀ ਪਾਰਟੀ ਹੈਗੀ ਆ, ਉਹਨੇ ਇੱਕ ਵੀ ਰੋਲ ਅਦਾ ਕੀਤਾ ਜੀ?
1: ਜੀ,
0: ਰਾਜ ਕਰਨ ਵਾਸਤੇ ਤਾਂ ਕਾਂਗਰਸ ਬੜੀ ਛੇਤੀ ਦੌੜਦੀ ਹੈਗੀ ਆ, ਕਿ ਕਾਂਗਰਸ ਨੇ ਜਿਹੜਾ ਹੈਗਾ ਉਲਕ ਤੁਹਾਡਾ ਜਿਹੜਾ ਆ ਇਸੇ ਕਰਕੇ ਤਾਂ ਮੈਂ ਰਾਹੁਲ ਗਾਂਧੀ ਦੀ ਜਿਹੜੀ ਅਕਲ ਦੇ ਉੱਤੇ ਜਿਹੜਾ ਆ ਹਮੇਸ਼ਾ ਸ਼ੱਕ ਕਰਦਾ ਜੀ।
1: ਜੀ,
0: ਉਹਨੂੰ 5 ਸਾਲਾਂ ਚ ਹੀ ਨੀ ਪਤਾ ਲੱਗਾ,
1: ਕੋਈ
0: ਉਹਨੂੰ 5 ਸਾਲਾਂ ਚ ਹੀ ਨੀ ਪਤਾ ਲੱਗਾ ਕਿ ਸਾਡਾ ਜਿਹੜਾ ਹੈਗਾ ਆ ਪਾਰਟੀ ਪ੍ਰਧਾਨ ਉੱਥੇ ਜਿਹੜਾ ਆ ਕੰਪਰੋਮਾਈਜ਼ ਗਿਆ ਜੀ, ਉਹ ਜਿਹੜਾ ਆ ਉਹ ਕੰਡੈਮ ਕਰਦਾ ਹੀ ਨੀ ਜੀ।
1: ਬਿਲਕੁਲ,
0: ਹਾਂਜੀ, ਉਹ ਆਪਣਾ ਪਰਸਨਲ ਇੰਟਰਸਟ ਤੋਂ ਉੱਤੇ ਉਹ ਦੇਖ ਹੀ ਨੀ ਸਕਦਾ ਜੀ।
1: ਜੀ,
0: ਦੂਜੀ ਗੱਲ ਇਹ ਹੈਗੀ ਆ ਜੀ ਕਿ ਭਾਰਤ ਸਾਹਿਬ ਇੱਥੇ ਜਿਹੜਾ ਹੈਗਾ ਆ ਅੱਜ 5 ਸਾਲਾਂ ਨੂੰ ਹੋ ਜਾਏ 10 ਸਾਲਾਂ ਨੂੰ ਹੋ ਜਾਏ, ਜਿੱਦਾਂ ਜੈਨ ਜੀ ਨੇ ਜਿਹੜਾ ਹੈਗਾ ਆ ਦਿੱਲੀ ਨੱਕ ਚ ਦਮ ਕਰ ਦਿੱਤਾ ਸੀ, ਏਦਾਂ ਹੀ ਪੰਜਾਬ ਦੇ ਵਿੱਚ ਵੀ ਜੈਨ ਜੀ ਉੱਠੇਗੀ, ਨੱਕ ਚ ਦਮ ਇਹਨਾਂ ਦੇ ਕਰੇਗੀ, ਤਾਂ ਸਾਡੇ ਪੋਲੀਟੀਕਲ ਲੀਡਰ ਜਿਹੜੇ ਆ ਰਿਫੋਰਮਸ ਕਰਨ ਦੇ ਵਿੱਚ ਮਜਬੂਰ ਹੋਣਗੇ।
1: ਜੀ
0: ਸਰ, ਇਹ ਕਿਹੜੀ ਸਟੇਟ ਹੈਗੀ ਆ ਜਿਹਦੇ ਵਿੱਚ ਜਿਹੜਾ ਆ ਲੀਡਰਾਂ ਦਾ ਜਿਹੜਾ ਆ ਇਨਕਮ ਟੈਕਸ ਸਟੇਟ ਦੇ ਟੈਕਸ ਦੇ ਵਿੱਚੋਂ ਭਰਿਆ ਜਾਂਦਾ ਜੀ? ਇਹ ਵਾਹਦ ਪੰਜਾਬ ਆ। ਹਾਂਜੀ, ਲੀਡਰ ਜਿਹੜੇ ਹੈਗੇ ਉਹਨਾਂ ਦੀ ਆਮਦਨ ਵੱਧ ਜਾਏ ਤੇ ਭਾਰ ਜਿਹੜਾ ਹੈਗਾ ਆ ਲੋਕਾਂ ਦੇ ਪਵੇ ਜੀ।
1: ਜੀ,
0: ਲੋਕੀ ਤਾਂ ਕਹਿਣਗੇ ਤਾਂ ਵੀ ਇਹ ਤਾਂ ਉੱਜੜੀ ਜਾਣ ਜੀ, ਸਾਨੂੰ ਟੈਕਸ ਤਾਂ ਨਾ ਦੇਣਾ ਪਊਗਾ ਇਹਨਾਂ ਦਾ।
1: ਬਿਲਕੁਲ
0: ਜੀ, ਉਹ ਫੇਰ ਨੀ ਉੱਜੜਦੇ, ਉਹਨਾਂ ਦੀ ਹਰ ਵਾਰੀ ਇਨਕਮ ਫੇਰ ਵੱਧ ਜਾਂਦੀ ਹੈ ਜੀ।
1: ਜੀ,
0: ਇਸ ਕਰਕੇ 5 ਲੱਖ ਕਰੋੜ ਦਾ ਕਰਜ਼ਾਈ ਜਿਹੜਾ ਆ ਨਾ ਇੱਕ ਦਿਨ ਚ ਨੀ ਹੋਇਆ, ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਹੋਇਆ।
1: ਬਿਲਕੁਲ,
0: ਲੋਕਾਂ ਨੂੰ ਆਪਾਂ ਕਹਿ ਤਾਂ ਦਿੰਦੇ ਆ ਲੋਕਾਂ ਨੂੰ ਫ੍ਰੀ ਵੀਜ਼ ਦੇ ਵਿੱਚ ਓਨਾ ਨੀ ਜਾਂਦਾ ਜਿੰਨਾ ਹਿਡਨ ਜਾਂਦਾ ਸਰ,
1: ਚਲਿਆ ਜਾਂਦਾ। ਬਿਲਕੁਲ,
0: ਹਾਂਜੀ, ਇਹ ਜਿਹੜਾ ਹਿਡਨ ਜਾ ਰਿਹਾ ਨਾ ਜੀ ਉਹਦਾ ਜਿਹੜਾ ਹੈਗਾ ਆ ਜੀ, ਕਿਉਂਕਿ ਟੈਕਸ ਕਲੈਕਸ਼ਨ ਤਾਂ ਹੁੰਦੀ ਆ ਨਾ ਜੀ, ਸਾਰਾ ਕੁਛ ਆਉਂਦਾ ਹੈਗਾ ਆ, ਇੰਪਲਾਈਜ਼ ਦੀਆਂ ਤਨਖਾਹਾਂ ਜਿਹੜੀਆਂ ਟੈਕਸ ਕਲੈਕਸ਼ਨ ਦੇ ਵਿੱਚੋਂ ਆਰਾਮ ਨਾਲ ਨਿਕਲਦੀਆਂ, ਡਿਵੈਲਪਮੈਂਟ ਵਾਸਤੇ ਵੀ ਨਿਕਲਦਾ ਜੀ, ਆਹ ਜਿਹੜੇ ਖਰਚੇ ਪੈਂਦੇ ਹੈਗੇ ਆ ਸਟੇਟ ਨੂੰ ਇਹ ਹੈਗਾ ਜੀ, ਇਹਨਾਂ ਦੇ ਹੈਲੀਕਾਪਟਰ ਰੁਕਦੇ ਹੀ ਨੀ ਜੀ।
1: ਜੀ ਬਿਲਕੁਲ,
0: 100 ਕਰੋੜ 200, ਦੇਖੋ ਸਰ ਜਿਹੜੀ ਸਟੇਟ 191 ਕਰੋੜ ਰੁਪਇਆ ਇੱਕ ਕਰਜ਼ਾ ਲੈਣ ਵਾਸਤੇ ਮਿਟੀਗੇਟਰ ਨੂੰ ਦੇ ਸਕਦੀ ਹੈ ਵੀ 15,000 ਕਰੋੜ ਦਾ ਸਾਨੂੰ ਕਰਜ਼ਾ ਲੈ ਦੇ
1: ਤੇ
0: ਤੈਨੂੰ 200 ਕਰੋੜ ਤੈਨੂੰ ਦੇ ਦਿਆਂਗੇ ਵਿੱਚੋਂ।
1: ਬਿਲਕੁਲ ਹੈ ਜੀ,
0: ਉਹ ਮਤਲਬ 200 ਕਰੋੜ ਰੁਪਈਏ ਨੂੰ ਇਹ ਸਮਝਦੇ ਕੁਛ ਨੀ ਜੀ।
1: ਜੀ ਜੀ,
0: ਲੈਣੇ ਤੁਸੀਂ ਕਰਜ਼ੇ ਆ ਕਰਜ਼ੇ ਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਅਦਾ ਕਿੱਦਾਂ ਕਰਨਾ ਹੈਗਾ ਜੀ, ਉਹ ਜਾਂ ਤੱਕ ਤੁਸੀਂ ਉਹ ਡਿਵੈਲਪਮੈਂਟ ਤੇ ਖਰਚਣਾ ਹੋਵੇ, ਤੁਸੀਂ ਮਸ਼ਹੂਰੀਆਂ ਪਰ ਪ੍ਰਚਾਰ ਵਾਸਤੇ ਖਰਚੇ ਕਰਨੇ ਆਪਣੇ,
1: ਜੀ
0: ਤੁਸੀਂ ਕੰਮ ਕਰ ਦਿਓ ਓਨੇ ਚਿਰ
1: ਜੀ।
0: ਸੋ ਇਸ ਕਰਕੇ ਹਾਲਾਤ ਇਹ ਹੋਏ ਹੈਗੇ ਆ, ਜੇ 10,000 ਕਰੋੜ ਰੁਪਇਆ ਜਿਹੜਾ ਹੈਗਾ ਬਿਜਲੀ ਬੋਰਡ ਤੇ ਕਰਜ਼ਾ ਚੱਕ ਲਿਆ ਤੇ ਸਰ ਬਿਜਲੀ ਬੋਰਡ ਤਾਂ ਬਣੂਗਾ ਕੀ? ਬਿਜਲੀ ਬੋਰਡ ਤਾਂ ਅੱਗੇ ਜਿਹੜਾ ਫ੍ਰੀ ਬੀਜ ਦਾ ਮਾਰਿਆ ਹੈ ਜੀ,
1: ਏਦਾਂ
0: ਹੀ ਅਗਲੀ ਸਰਕਾਰ ਆਈ ਹੈਗੀ ਜੀ, ਕਿੱਥੋਂ ਉਹ ਕੰਟੀਨਿਊ ਕਰ ਲਊ ਜੀ ਇਹ ਜੀ?
1: ਬਿਲਕੁਲ ਹੈ ਜੀ।
0: ਸਰ ਉਹ ਇੱਕ ਨਾ ਉਹ ਹੁੰਦਾ ਗੀਤ ਜਿਹਾ ਸੀਗਾ ਪੰਜਾਬੀ ਚੱਲਦਾ ਹੁੰਦਾ, ਮੈਨੂੰ ਤਾਂ ਜਿਆਦਾ ਨਹੀਂ ਪੰਜਾਬੀ ਗੀਤਾਂ ਦਾ ਪਤਾ, ਉਹਦੇ ਮੈਂ ਵਰਡਿੰਗ ਜਰੂਰ ਸੁਣੀ ਸੀ, ਆਪ ਗਏ ਮਰ ਗਈਏ ਸਾਨੂੰ ਗਈਏ ਮਾਰਨੀ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੈਗਾ ਆ, ਜਦੋਂ ਇਹ ਜਾਣਗੇ ਨਾ ਬਾਅਦ ਦੇ ਵਿੱਚ ਲੋਕਾਂ ਨੇ ਇਹ ਗੀਤ ਗਾਇਆ ਕਰਨਾ ਜੀ। ਸੋ ਇਹ ਪੰਜਾਬ ਸਰਕਾਰ ਦਾ ਤਾਂ ਇਹੀ ਹੈਗਾ ਜੀ
1: ਜੀ।
0: ਪਰ ਹਾਂਜੀ, ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀ ਨਾ ਜੀ, ਉਹ ਤੋਂ ਵੱਧ ਨਿਰਾਸ਼ਾ ਪੱਲੇ ਪਈ ਆ ਜੀ।
1: ਜੀ ਬਿਲਕੁਲ ਆ ਜੀ
0: ਜੀ ਸਰ।
1: ਤੇ ਸੈਣੀ ਸਾਹਿਬ ਆਪਣੇ ਨਾਲ ਮੁਕੱਦਰ ਜੀ ਜੁੜੇ, ਉਹਨਾਂ ਦੀ ਗੱਲ ਸੁਣਦਾ, ਪਰ ਇੱਕ ਟਿੱਪਣੀ ਤੁਹਾਡੇ ਤੋਂ ਲਵਾਂਗਾ ਜ਼ਰੂਰ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਕਿਸਾਨ ਬੈਠੇ ਆ ਤੇ ਕੇਂਦਰ ਦੇ ਨਾਲ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਸੰਧੀਆਂ ਹੋ ਰਹੀਆਂ ਨੇ, ਉਹ ਚਾਹੇ ਇੰਗਲੈਂਡ ਆ, ਚਾਹੇ ਅਮਰੀਕਾ ਹੈ, ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਹੈ, ਸੰਧੀਆਂ ਤਕਰੀਬਨ ਸਿਰੇ ਚਾੜੀ ਚੁੱਕੀਆਂ ਨੇ ਤੇ ਉਹ ਸਾਰਾ ਚੀਜ਼ਾਂ ਹੋ ਰਹੀਆਂ ਨੇ, ਪਰ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਆ। ਚਲੋ ਆਪਾਂ ਤਾਂ ਪਹਿਲੇ ਸਮੇਂ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਅੱਜ ਕਿ ਪਹਿਲਾਂ ਤੋਂ ਇਹ ਕਹਿੰਦੇ ਆ ਰਹੇ ਆ ਇਹਦੇ ਵਿੱਚ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈ, ਪਰ ਕਾਰਪੋਰੇਟ ਢਾਂਚਾ ਜਿਹੜਾ ਸੈਕਟਰ ਹੈਗਾ ਉਹਨੇ ਆਉਣਾ ਹੀ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਦਾਅ ਲਾ ਲਓ, ਇਹ ਚੀਜ਼ਾਂ ਹੋਣੀਆਂ ਨੇ, ਪਰ ਸਾਨੂੰ ਆਪਣੀਆਂ ਜਿਹੜੀਆਂ ਨੇ ਪਰਿਵਾਰਕ ਜਿਹੜੀਆਂ ਜਾਂ ਹੋਰ ਸਾਰੀਆਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਣੀ ਆ। ਕੱਲਾ ਖੇਤੀ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਸਰਨਾ ਹੁਣ ਜਿੱਦਾਂ ਪਹਿਲਾਂ ਸੀਗਾ, ਸਮਾਂ ਬਦਲ ਗਿਆ, ਹਾਲਾਤ ਬਦਲੇ ਨੇ, ਮੁਲਕ ਬਦਲ ਰਹੇ ਨੇ, ਉਹਨਾਂ ਦੀਆਂ ਰਾਜਨੀਤੀ ਜਿਹੜੀਆਂ ਮੁਲਕਾਂ ਦੀ ਉਹ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਸਾਰੇ ਹੀ ਮੁਲਕ ਨੇ, ਕੱਲਾ ਇੰਡੀਆ ਨਹੀਂ, ਤੇ ਇਹਨੂੰ ਕਿੱਦਾਂ ਦੇਖਦੇ ਹੋ ਜੀ?
0: ਭਾਰੇ ਸਾਹਿਬ ਪਤਾ ਨਹੀਂ ਵੀ ਇਹ ਮਨੁੱਖ ਦੇ ਕਰੈਕਟਰ ਦੇ ਵਿੱਚ ਹੈਗਾ ਜੀ,
1: ਜੀ
0: ਸਾਡੀ ਸੈਲਫਿਸ਼ ਸੋਚ ਜਿਹੜੀ ਹੈਗੀ ਆ ਇੰਨੀ ਹਾਵੀ ਹੋ ਗਈ, ਬਾਉਂਡਰੀ ਤੋਂ ਪਾਰ ਵਾਲਾ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਜੀ।
1: ਜੀ
0: ਪਾਕਿਸਤਾਨ ਦੇ ਵੱਲ ਨੂੰ ਅਸੀਂ ਵੱਧ ਜਾਂਦੇ ਹੈਗੇ ਤੇ ਪਾਕਿਸਤਾਨੀ ਦਿਸ ਪੈਂਦਾ ਤੇ ਸਾਨੂੰ ਪਤਾ ਨੀ, ਮਤਲਬ ਅਸੀਂ ਉਹਨੂੰ ਇਨਸਾਨ ਨੀ ਸਮਝਦੇ, ਅਸੀਂ ਉਹਨੂੰ ਦੁਸ਼ਮਣ ਸਮਝਦੇ ਆ ਜੀ। ਏਦਾਂ ਹੀ ਜਿਹੜਾ ਹੈਗਾ ਆ ਵੀ ਦੇਖੋ ਇਹਨਾਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਕਿੱਦਾਂ ਲੋਕਾਂ ਨੂੰ ਵੰਡਿਆ ਆ, ਸਾਰੀ ਦੁਨੀਆ ਲੋਕਾਂ ਦੇ ਰਹਿਣ ਵਾਸਤੇ ਹੈਗੀ ਸੀ, ਲੋਕਾਂ ਨੂੰ ਸੁਖੀ ਰਹਿਣ ਦਿਓ ਭਾਈ, ਤੁਸੀਂ ਜਿਹੜਾ ਆ ਕਿਤੇ ਬੰਬ ਸਿੱਟਣ ਡਏ ਆ ਕਿਤੇ, ਕਿੱਦਾਂ ਜਿਹੜੇ ਹੁਕਮਰਾਨ ਹੈਗੇ ਆ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਗਈ ਆ ਜੀ। ਸੋ ਇਹ ਦੇਖੋ ਤੁਸੀਂ ਕਾਰਪੋਰੇਟ ਢਾਂਚਾ ਜਿਹੜਾ ਹੈਗਾ ਆ ਵੀ ਲੁੱਟ ਲਓ ਤੁਸੀਂ ਜਿੱਦਾਂ ਮਰਜ਼ੀ ਆ ਜੀ। ਹੁਣ ਜੇ ਦੇਖੋ ਗੱਲ ਏਦਾਂ ਕਿ ਇਹ ਜਿਹੜੀ ਚੀਜ਼ ਹੁੰਦੀ ਨਾ ਇੱਕ ਬੈਲੈਂਸਡ ਚੀਜ਼ ਚੱਲੇ ਤੇ ਉਹ ਸਾਰਾ ਸਿਸਟਮ ਸਹੀ ਚੱਲਦਾ ਰਹਿੰਦਾ ਜੀ।
1: ਬਿਲਕੁਲ
0: ਇੱਥੇ ਸਾਰਿਆਂ ਦੇ ਜਦੋਂ ਸਵਾਰਥ ਜੁੜੇ ਹੈਗੇ ਆ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇਗਨੋਰ ਨਹੀਂ ਕਰਦਾ ਹੈਗਾ, ਉਹਨਾਂ ਦੇ ਵਿੱਚ ਵੀ ਕਿਤੇ ਨਿੱਜੀ ਸਵਾਰਥ ਵੀ ਛਿਪੇ ਆ ਜੀ। ਦਿੱਲੀਓ ਅੰਦੋਲਨ ਦੀ ਜਿਹੜੀ ਹੈਗੀ ਜਿੱਤ ਦੀ ਜਿਹੜੀ ਖੁਸ਼ੀ ਮਨਾਉਂਦੇ ਆ ਗਏ ਸੀਗੇ, ਅੱਜ ਤੱਕ ਜਿੱਤ ਦਾ ਲੇਬਲ ਲਾਇਆ ਆ ਜੀ, ਉਹ ਕਾਨੂੰਨ ਵੀ ਟੇਢੇ ਤਰੀਕੇ ਨਾਲ ਲਾਗੂ ਹੋ ਗਏ, MSP ਨੀ ਮਿਲੀ ਤੇ
1: ਮੈਨੂੰ
0: ਅੱਜ ਤੱਕ ਮੈਂ ਇਹ ਸਮਝ ਹੀ ਨਹੀਂ ਸਕਿਆ ਜਿੱਤਿਆ ਕੀ ਆਪਾਂ
1: ਜੀ।
0: ਹਾਂਜੀ ਸਾਲ ਇੱਕ ਉੱਥੇ ਬੈਠੇ ਰਹੇ, ਹੁਣ ਵੀ ਜਿਹੜਾ ਹੈਗਾ ਮੈਂ ਬਹੁਤ ਦੇਰ ਦਾ ਇਸੇ ਚੀਜ਼ ਦੇ ਉੱਤੇ ਜਿਹੜਾ ਆ ਗੱਲ ਕਰਦਾ ਆ, ਸੰਕੋਚ ਨੀ ਕਦੀ ਕੀਤਾ ਇਹ ਗੱਲ ਕਹਿਣ ਤੋਂ ਵੀ ਕਿਸਾਨ ਲੀਡਰਾਂ ਨੂੰ ਚਾਹੀਦਾ ਆ ਵੀ ਦੁਬਾਰਾ ਇੱਕੋ ਹੀ ਫਾਰਮੂਲਾ ਨਹੀਂ ਵਰਤਣਾ ਚਾਹੀਦਾ ਜੀ, ਉਹਦੇ ਨਾਲ ਜਿਹੜਾ ਆ ਉਸ ਚੀਜ਼ ਦਾ ਅਸਰ ਹੀ ਖਤਮ ਹੋ ਜਾਂਦਾ।
1: ਹੁਣ
0: ਫੇਰ ਲੋਕੀ ਜਿਹੜੇ ਹੈਗੇ ਆ ਹੌਲੀ ਹੌਲੀ ਵਿਸਪਰਿੰਗ ਤਾਂ ਹੋਣ ਲੱਗ ਪਈ ਨਾ ਜੀ, ਵੀ ਉੱਥੇ ਜਿਹੜਾ ਆ ਟ੍ਰੈਫਿਕ ਵੱਧ ਗਿਆ ਆ ਜੀ,
1: ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਹੈਗੀ ਜੀ। ਬਿਲਕੁਲ
0: ਹਾਂਜੀ, ਉੱਥੇ ਕੀ ਹੈਗਾ ਟਰਾਲੀਆਂ ਖੜੀਆਂ ਕੀਤੀਆਂ, ਤੁਸੀਂ ਉਹ ਹੀ ਇੱਕ ਮੌਟ ਹੈਗਾ ਵੀ ਤੁਸੀਂ ਜਿਹੜਾ ਧਰਨਾ ਜਿਹੜਾ ਆ ਲੈਣਾ, ਬਸ ਧਰਨਾ ਲਾਣਾ ਆ ਤੇ ਉਹਦੇ ਨਾਲ ਕੀ ਟੇਬਲ ਤੇ ਤੁਹਾਡੀ ਗੱਲ ਹੋਏਗੀ, ਕਿਸ ਤਰੀਕੇ ਨਾਲ ਹੋਏਗੀ ਜੀ? ਉਹ ਇੰਟਰਨੈਸ਼ਨਲ ਟ੍ਰੀਟੀਜ਼ ਹੈਗੀਆਂ ਜੀ, ਉਹ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਆ ਕੰਮ ਕੀਤਾ ਆ ਹੋਵੇ ਉਹ ਤਾਂ ਗੱਲ ਹੋ ਸਕਦੀ ਹੈਗੀ, ਇਸ ਦਬਾਅ ਦੇ ਨਾਲ ਹੁਣ ਜਿਹੜਾ ਹੈ ਉਹ ਤਾਂ ਬਹੁਤਾ ਕੰਮ ਤਾਂ ਕਰ ਹੀ ਦਿੱਤਾ ਜੀ ਅਗਲਿਆਂ ਨੇ।
1: ਬਿਲਕੁਲ
0: ਦੇਖੋ ਹਾਂਜੀ, ਮੱਕਾ ਉੱਥੋਂ ਆਉਣਾ ਹੈਗਾ ਆ ਜੀ, ਇਸ ਕਰਕੇ ਕਿ ਇਥਾਨੋਲ ਬਣਾਉਣਾ ਉਹਦੇ ਵਾਸਤੇ ਚਾਹੀਦਾ ਆ ਜੀ। ਅਗਲੇ ਕਹਿਣਗੇ ਵੀ ਭਾਈ ਹਾਂਜੀ ਜੀ ਸਾਨੂੰ ਤੁਸੀਂ ਕਿਸਾਨ ਜਦ ਸਾਡੀ ਇੱਥੇ ਪ੍ਰੋਡਕਸ਼ਨ ਇੰਨੀ ਹੈ ਹੀ ਨੀ ਜਿਸ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਆ ਜੀ, ਤੇਲ ਲੋਕਾਂ ਨੂੰ ਦੇਣਾ ਨੀ, ਤੁਸੀਂ ਗੱਡੀਆਂ ਖੜੀਆਂ ਕਰ ਦਿਓਗੇ, ਅਲਟੀਮੇਟਲੀ ਤਾਂ ਡਿਮਾਂਡ ਪੂਰੀ ਕਰਨੀ ਪੈਣੀ ਨਾ ਜੀ ਹਰ ਸੈਕਟਰ ਦੀ।
1: ਬਿਲਕੁਲ ਜੀ
0: ਲੈ ਲਓ
1: ਤੇ
0: ਮੁਕੱਦਰ ਜੀ ਨੂੰ ਲਾਈਨ ਤੇ, ਫਿਰ ਸ਼ਮੀ ਜੀ ਨੇ ਆ ਜਾਣਾ।
1: ਹਾਂਜੀ ਹਾਂਜੀ
0: ਹਾਂਜੀ
1: ਮੁਕੱਦਰ ਜੀ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ ਲਈ, ਜੀਆਂ ਨੂੰ ਜੀ
2: ਜੀ ਜੀ ਬਾਈ ਜੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
2: ਬਾਈ
0: ਸਤਿ ਸ੍ਰੀ ਅਕਾਲ
2: ਜੀ, ਸਤਿ ਸ੍ਰੀ ਅਕਾਲ
1: ਜੀਆਂ ਨੂੰ ਜੀ,
2: ਸਾਰੇ ਸਤਿਨਾਮ
0: ਮੁਕੱਦਰ ਜੀ, ਸਤਿ ਸ੍ਰੀ ਅਕਾਲ।
2: ਉਹ ਮੈਂ ਸ਼ਮੀ ਬਾਈ ਜੀ ਨੇ ਹਜੇ ਇਦੋਂ ਬਾਅਦ ਆਉਣਾ?
1: ਹਾਂਜੀ ਅੱਜ ਥੋੜਾ ਜਿਹਾ
0: ਹਾਂਜੀ ਹਾਂਜੀ
1: ਫਸੇ ਹੋਏ ਨੇ ਜੀ ਆਪਣਾ ਟ੍ਰੈਫਿਕ ਦੇ ਵਿੱਚ, ਕਿਉਂਕਿ ਉੱਥੇ ਤਲਵਾੜੇ ਕਾਫੀ ਜਿਹੜਾ ਹੁੰਦਾ ਸੈਣੀ ਸਾਹਿਬ ਜਿਵੇਂ ਦੱਸਦੇ ਆ, ਇਹਨਾਂ ਦੇ ਤਾਂ ਲੱਗ ਗਈ ਆ। ਚਲੋ ਫੈਸਟੀਵਲ
2: ਮੈਨੂੰ
1: ਚੱਲਦਾ,
2: ਮੈਨੂੰ
1: ਸ਼ਿਵਰਾਤਰੀ
2: ਮੈਨੂੰ
1: ਵਗੈਰਾ
2: ਆਇਆ ਸੀ
1: ਹੁੰਦੀ ਆ ਜੀ।
2: ਸਾਡੇ ਨਹੀਂ, ਮੈਨੂੰ ਮੈਨੂੰ
0: ਜਨਮ
2: ਆਇਆ ਸੀ ਵੀ
0: ਜੀ,
2: 9 ਵਜੇ ਤੱਕ ਆ
0: ਹਾਂਜੀ
2: ਜਾਂਦੇ ਨੇ ਵੀ। ਹਾਂ ਮੈਨੂੰ ਇਹ ਸੀ ਵੀ 9:30 ਵਜੇ ਤੱਕ ਆ ਜਾਂਦੇ ਨੇ ਕਿ ਅੱਜ ਤਾਂ ਹੁਣ 10:30 ਹੋ ਗਏ। ਮੈਂ ਵੀ ਅੱਜ ਮੈਨੂੰ ਨਹੀਂ
1: ਜੀ
2: ਸੀ ਪਤਾ ਵੀ, ਮੈਂ ਵੀ ਅੱਜ ਸਿਆਸੀ
1: ਨਹੀਂ
2: ਸਭਾ
1: ਤਾਂ ਦੇਖ
2: ਚੱਲਦੀਆਂ
1: ਲੈਂਦੇ ਆ, ਜੇ ਨਹੀਂ
2: ਜੋ
1: ਤਾਂ ਫਿਰ ਕੱਲ ਨੂੰ ਜਰੂਰ ਇਹ ਵਿਸ਼ਾ ਰੱਖਾਂਗੇ, ਕੱਲ ਨੂੰ ਕਰ ਲਾਂਗੇ ਉਹਨਾਂ ਨਾਲ।
2: ਹਾਂ ਨਹੀਂ ਨਹੀਂ ਚਲੋ ਚਲੋ ਉਹ ਤਾਂ
0: ਨਹੀਂ
2: ਹੋ ਜਾਂਦਾ ਅੱਗੇ ਪਿੱਛੇ।
1: ਜੀ
2: ਮੈਨੂੰ ਇਹੀ ਸੀ, ਮੈਂ ਸ਼ਾਇਦ ਵੀ ਉਹਨਾਂ ਨੇ ਨਹੀਂ ਆਉਣਾ ਹੋਣਾ
1: ਜੀ,
2: ਵੀ ਚਲੋ ਜਿਹੜੇ ਖਬਰਾਂ ਚੱਲ ਪਈ ਆ ਸਿਆਸੀ।
1: ਜੀ
2: ਤੇ ਚਲੋ ਕੋਈ ਗੱਲ ਨੀ, ਉਹ ਤਾਂ ਹੋ ਸਕਦਾ ਅੱਗੇ ਵੀ ਚਲੋ ਅੱਗੇ ਪਿੱਛੇ ਹੋ ਜਾਣਾ, ਉਹ ਤਾਂ ਕੋਈ ਗੱਲ ਨੀ, ਕੱਲ ਨੂੰ ਆ ਜਾਣਗੇ
1: ਜੀ।
2: ਤੇ ਬਾਕੀ ਗੱਲ ਨਾ ਉਹ ਬਾਈ ਜੀ, ਚਲੋ ਆਪਣੇ ਸਾਰੇ ਸਾਰੇ ਸੱਜਣ ਸਤਿਕਾਰਤ ਨੇ
1: ਜੀ।
2: ਮੈਨੂੰ ਤਾਂ ਮੈਂ ਤਾਂ ਹੁਣ ਜਦੋਂ ਸਤਿਕਾਰਤ ਕਿਹਾ ਨਾ, ਮੈਨੂੰ ਇਹ ਲੱਗਦਾ ਵੀ ਸੈਣੀ ਬਾਈ ਜੀ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਸਾਰੇ ਸੱਜਣਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹਨੇ ਕੀ ਕਹਿਣਾ, ਇਹਨੇ ਹੁਣ ਕਹਿਣਾ ਕੀ।
1: ਨਹੀਂ ਪਹਿਲਾਂ ਤੁਸੀਂ ਗਰਾਊਂਡ ਬਣਾ ਲੈਂਦੇ ਹੋ ਨਾ, ਬਿਲਕੁਲ ਹੈ ਜੀ।
2: ਨਹੀਂ ਨਹੀਂ ਉਹੀ ਉਹੀ
1: ਜਦੋਂ ਬੈਟ ਬੱਲਾ ਲੈ ਕੇ ਉਹ ਪਿੱਚ ਨੂੰ ਨੀ ਠੀਕ ਕਰਦੇ ਹੁੰਦੇ ਸੀ, ਪਹਿਲਾਂ ਬੋਲ ਕਰਾਉਣ ਲੱਗੇ ਹਨਾ, ਉਹ ਮਾੜਾ ਜਿਹਾ ਉੱਪਰ ਮਾਰਦਾ ਹੁੰਦਾ ਸੀ, ਇਹਨੂੰ ਥੱਲੇ ਨੂੰ ਕਰ ਲਈਏ ਮਾੜਾ। ਹਾਂਜੀ
2: ਸਾਡੇ ਤੋਂ ਪੋਚਾ ਵੀ ਨੀ ਵੱਜਦਾ, ਉਹੀ ਗੱਲ ਇਸੇ ਕਰਕੇ ਗੱਲ ਉਹੀ ਹੈ। ਹੁਣ ਗੱਲ
0: ਸਾਡਾ ਨਾ ਇੱਕ,
2: ਮੈਂ ਤਾਂ ਇਹ
1: ਹਾਂਜੀ ਸੈਣੀ ਸਾਹਿਬ
2: ਜੀ ਜੀ
1: ਕੁਝ ਕਹਿਣ,
0: ਸਾਡਾ ਇੱਕ ਟੀਚਰ ਹੁੰਦਾ ਸੀਗਾ ਜੀ, ਸਾਡਾ ਟੀਚਰ ਇੱਕ ਹੁੰਦਾ ਸੀਗਾ, ਉਹ ਕੀ ਕਰਦਾ ਸੀ ਪਹਿਲਾਂ ਨਾ ਗੱਲ ਦੇ ਉੱਤੇ ਪੋਲਾ ਪੋਲਾ ਹੱਥ ਫੇਰ ਕੇ ਬਾਅਦ ਚ ਖਿੱਚ ਕੇ ਥੱਪੜ ਮਾਰਦਾ ਸੀ, ਉਹ ਹੀ ਮੈਨੂੰ ਯਾਦ ਆ ਰਿਹਾ ਹੈਗਾ। ਹਾਂਜੀ ਹੁਣ ਕਰੋ ਜੀ ਸਤਿਕਾਰ ਤਾਂ ਹੋ ਗਿਆ, ਹੁਣ ਅਗਲਾ ਥੱਪੜ ਜਿਹੜਾ ਜਿੰਨਾ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਈ ਜੀ, ਸਾਡੇ ਥੱਪੜ ਥੱਪੜ ਵਾਲੀ ਕਹਾਣੀ ਨੀ ਹੈਗੀ, ਆਪਾਂ ਤਾਂ ਉਹੀ ਗੱਲ ਪਿਆਰ ਪਿਆਰ ਪਿਆਰ ਨਾਲ ਹੀ ਨਹੀਂ, ਵੈਸੇ ਆਪਣਾ ਪਿਆਰ ਹੈਗਾ ਤੇ ਉਹ ਬਣਿਆ ਹੀ ਰਹਿਣਾ ਅਖੀਰ ਤੱਕ, ਪਰ ਜਦੋਂ ਕੋਈ ਸਵਾਲ ਸਵਾਲ ਜਵਾਬ ਕਰਨਾ ਉਹਦੇ ਚ ਉਹਨੂੰ ਐ ਵੀ ਤੁਸੀਂ ਐ ਨਾ ਸਮਝੋ ਥੱਪੜ ਥੁੱਪੜ ਦੀ ਗੱਲ ਨੀ, ਉਹ ਇੱਕ ਸਵਾਲ ਤੇ ਜਵਾਬ ਦੀ ਕਹਾਣੀ ਨੀ ਹੈ ਜਿੱਥੇ ਆਪਾਂ ਇੱਕ ਦੂਜੇ ਨਾਲ ਸਹਿਮਤ ਨੇ। ਇਹ ਇਹ ਜਰੂਰੀ ਨੀ ਹੁੰਦਾ ਫਿਰ ਗੱਲ ਕਹਾਣੀ ਉੱਥੇ ਆ ਜਾਂਦੀ ਨੇ, ਜੇ ਹੁਣ ਮੰਨ ਲਓ ਆਪਾਂ ਇੱਕ ਦੂਜੇ ਨਾਲ ਸਹਿਮਤ ਆ ਤੇ ਫਿਰ ਆਪਾਂ ਹਰ ਇੱਕ ਸਿਆਸੀ ਗੱਲ ਚ ਵੀ ਸਹਿਮਤ ਹੋ ਜਾਈਏ ਤੇ ਫਿਰ ਉਹ ਵੀ ਚੰਗਾ ਨੀ ਹੁੰਦਾ। ਸਿਆਸੀ ਹੋ ਜਾਏ ਭਾਵੇਂ ਕਿਸੇ ਵੀ ਗੱਲ ਚ, ਮੈਂ ਉਹ ਨੀ ਕਹਿੰਦਾ ਵੀ ਸਿਆਸੀ ਗੱਲ ਚ, ਭਾਵੇਂ ਭਾਰਤ ਬਾਈ ਨੇ, ਔਜਲਾ ਬਾਈ ਜੀ, ਸਾਰੇ ਜਿੰਨੇ ਵੀ ਸੱਜਣ ਨੇ
1: ਜੀ,
2: ਵੀ ਉਹ ਉਹ ਆਪਣਾ ਪਿਆਰ ਇੱਕ ਵੱਖਰੀ ਚੀਜ਼ ਹੈ ਤੇ ਪਰ ਜਿੱਥੇ ਇੱਕ ਸਵਾਲ ਹੈ ਜਿਹੜਾ ਆਪਣੇ ਦਿਲ ਚ ਖੜਿਆ ਵੀ ਉੱਥੇ ਆਪਾਂ ਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਵੀ ਆਪਣਾ ਪਿਆਰ ਉਹਦੇ ਆੜੇ ਨਹੀਂ ਆਉਣਾ ਚਾਹੀਦਾ, ਉਹਦੇ ਅੱਗੇ ਨਹੀਂ ਆਉਣਾ ਚਾਹੀਦਾ, ਵੀ ਜਿੱਥੇ ਆਪਣਾ ਇੱਕ ਵੀ ਮੰਨ ਲਓ ਸਵਾਲ ਉੱਠਦਾ ਆਪਣੇ ਮਨ ਚ
1: ਜੀ।
2: ਤੇ ਮੈਂ ਉਹੀ ਮੇਰੇ ਦਿਮਾਗ ਚ ਗੱਲ ਆਉਂਦੀ ਪਈ ਸੀ ਜਿਹੜੀ ਗੱਲ ਸੈਣੀ ਬਾਈ ਜੀ ਵੀ ਕਹਿੰਦੇ ਪਏ ਨੇ, ਤੇ ਜਾਂ ਮਜੀਠੀਆ ਸਾਹਿਬ ਨੇ ਰਾਤ ਵੀ ਇਹੀ ਗੱਲ ਕਹੀ ਸੀ ਵੀ ਇਹ ਪ੍ਰੈਸ ਕਾਨਫਰੰਸਾਂ ਇਹ ਨੀ ਵੀ ਅੱਜ ਹੀ ਨਵੀਆਂ ਹੋਈਆਂ ਨੇ, ਵੀ ਇਹ ਮਜੀਠੀਆ ਸਾਹਿਬ ਨੇ ਵੱਖਰੀਆਂ ਕੀਤੀਆਂ ਨੇ, ਇਹੀ ਪ੍ਰੈਸ ਕਾਨਫਰੰਸਾਂ ਮਜੀਠੀਆ ਸਾਹਿਬ ਦੇ ਖਿਲਾਫ਼ ਵੀ ਹੋਈਆਂ ਨੇ।
1: ਬਿਲਕੁਲ ਹੈ ਜੀ,
2: ਇਹ ਇਹ ਗੱਲ ਅਸਲ ਚ ਨਾ ਇਹ ਹੈਗੀ ਹੈ, ਮੈਂ ਨਾ ਸਿਰੇ ਆਪਣਾ ਆਪਣਾ ਟਵਾਣਾ ਸਾਹਿਬ ਗੱਲ ਕਰਦੇ ਪਏ ਸੀ ਡਾਕਟਰ ਪਿਆਰੇ ਨਾਲ, ਗਰਗ ਦੇ ਨਾਲ
1: ਜੀ,
2: ਤੇ ਮੈਂ ਉਦੋਂ ਵੀ ਉੱਥੇ ਵੀ ਇਹੀ ਇਹੀ ਕਮੈਂਟ ਕੀਤਾ ਸੀ, ਡਾਕਟਰ ਪਿਆਰੇ ਲਾਲ ਗਰਗ ਹਰ ਇੱਕ ਪਾਰਟੀ ਤੇ ਉਹ ਇਹੀ ਗੱਲ ਕਹਿੰਦੇ ਸੀ ਵੀ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਨੇ
1: ਜੀ
2: ਇਸ ਟਾਈਮ ਵੀ ਇਹ ਆਪਣੀ ਨਿੱਜੀ ਮਫਾਦਾਂ ਦੇ ਨਾਲ ਜੁੜੇ ਨੇ, ਪਰ ਇਹ ਜੇ ਆਪਾਂ ਇਹ ਪੰਜਾਬ ਦਾ ਨਾਂ ਜ਼ਰੂਰ ਲੈਂਦੇ ਨੇ, ਕੋਈ ਪੰਥ ਦਾ ਨਾਂ ਲੈਂਦਾ ਹੈ, ਕੋਈ ਕਾਂਗਰਸ ਵਾਲਾ ਹੋ ਸਕਦਾ ਵੀ ਉਹ ਪੰਜਾਬ ਦਾ ਨਾਂ ਲੈਂਦਾ ਹੋਊਗਾ
1: ਜੀ,
2: ਪਰ ਇਹ ਜੁੜੇ ਕਿਸੇ ਨਾਲ ਨਹੀਂ ਹੋਏ, ਇਹ ਉਹਨਾਂ ਦਾ ਨਾਂ ਲੈ ਕੇ ਇੱਕ ਇਮੋਸ਼ਨਲ ਕਰਕੇ ਵੋਟਾਂ ਜ਼ਰੂਰ ਲੈਣੀਆਂ ਚਾਹੁੰਦੇ ਨੇ
1: ਜੀ।
2: ਜਿਹੜੀ ਜਿਹੜੀ ਗੱਲ ਡਾਕਟਰ ਪਿਆਰੇ ਨਾਲ ਗਰਗ ਅੱਜ ਅੱਜ ਸ਼ਾਮ ਵਾਲੇ ਪ੍ਰੋਗਰਾਮ ਚ ਕਰਦੇ ਪਏ ਸੀ ਦਵਾਨਾ ਸਾਹਿਬ ਨਾਲ
1: ਜੀ,
2: ਮੈਂ ਤੁਹਾਨੂੰ ਉਹੀ ਗੱਲ ਕਹਿਣਾ ਭਾਰਤ ਬਾਈ ਜੀ, ਅਸੀਂ ਕਹਿੰਦੇ ਵੀ ਸਾਡੀ ਖੇਤਰੀ ਪਾਰਟੀ ਦਾ ਮਤਲਬ, ਮੈਂ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਪਤਾ ਕੀ ਚੱਕਰ ਹੈ ਭਾਰਤ ਬਾਈ ਜੀ, ਮੈਂ ਜੇ ਤੁਸੀਂ ਮੇਰੇ ਨੇੜੇ ਹੋ ਮੇਰਾ ਗੇੜਾ ਵੀ ਤੁਹਾਡੇ ਤੇ ਹੀ ਵੱਧ ਹੋਊਗਾ,
1: ਜਾਂ
2: ਸੈਣੀ ਬਾਈ ਜੀ ਨੇੜੇ ਨੇ ਮੇਰਾ ਗੇੜਾ ਵੀ ਉਹਨਾਂ ਤੇ ਹੀ ਵੱਧ ਹੁੰਦਾ।
1: ਬਿਲਕੁਲ ਹੈ ਜੀ,
2: ਵੀ ਕੋਈ ਵੀ ਬੰਦਾ ਜਿਹੜਾ ਆਪਣੇ ਨੇੜੇ ਨੂੰ, ਜਿਹੜੀ ਸਾਡੀ ਖੇਤਰੀ ਪਾਰਟੀ ਹੈ ਬਾਈ ਜੀ, ਉਹ ਸਾਨੂੰ ਕਦੇ ਤਾਂ ਐ ਕਹਿ ਦਿੰਦੀ ਹੈ ਵੀ ਮੰਨ ਲਓ ਲੋਕ ਸਭਾ ਚ ਜਾ ਕੇ ਵੀ ਆਪਣਾ ਹਰਸਿਮਰਤ ਕੌਰ ਬਾਦਲ ਸਾਹਿਬ ਆਪਣੇ ਕਹਿ ਦਿੰਦੇ ਨੇ
1: ਜੀ,
2: ਆਪਣੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜਾ ਬੀਜੇਪੀ ਲਿਆਉਂਦੀ ਪਈ ਹੈ ਜੀ, ਇਹ ਤਾਂ ਸਾਡੇ ਖਿਲਾਫ ਹੈ ਜੀ, ਜਿਹੜਾ ਡੀਲਿਮੀਟੇਸ਼ਨ ਦਾ ਸੀ, ਠੀਕ ਹੈ ਜੀ, ਅਸੀਂ ਮੰਨ ਲਈ ਉਹਨਾਂ ਦੀ ਗੱਲ
1: ਜੀ।
2: ਜਿੱਦਣ ਸੁਖਬੀਰ ਬਾਦਲ ਸਾਹਿਬ ਨੇ ਟਵੀਟ ਕੀਤਾ ਸੀ ਵੀ ਅਸੀਂ